0: ਉਹ ਤੋਂ ਹੀ ਸੌਰੀ
1: ਫੂਲ ਖਿਲਾ,
0: ਹਾਂ ਉੱਥੋਂ ਹੀ ਸੌਰੀ ਮੰਗਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਹੈਨਾ। ਜੱਜ ਕਰਨਾ ਚਾਹੀਦਾ ਉਹ ਬੰਦੇ ਨੂੰ ਜਿਹੜਾ ਉਹਨਾਂ ਨੂੰ ਬੀਜਣ ਲੱਗਾ ਕਿ ਕੀ ਕਰੀ ਜਾਂਦਾ ਪਿਆ ਯਾਰ। ਪਰ ਹਾਂ, ਪਰ ਮੈਨੂੰ ਪਤਾ ਇਹ ਆਂਸਰ ਨਹੀਂ ਹੋਏਗਾ। ਸੋ ਕੀ ਆਂਸਰ ਹੈ?
1: ਮੈਂ ਥੀ
0: ਅਬੇ। Okay guys, that was all for today. ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਬਹੁਤ ਚੰਗਾ ਨਿਕਲਿਆ।
1: ਪਾਰਟੀ ਹੈਵ ਜਸਟ ਸਟਾਰਟਡ।
0: ਮੈਂ ਥੀ ਯਾਰ, ਇਹ ਵੀ ਸੌਖਾ ਸੀ, ਹੈ ਨਾ। ਇਹ ਵਾਲੇ ਹੈ ਨਾ, ਇਹ ਸਮਾਰਟ ਜੋਕਸ ਦਾ ਹੀ ਇਸ਼ੂ ਹੁੰਦਾ। ਬੰਦਾ ਬਾਅਦ ਚੋਂ ਕਹਿੰਦਾ ਯਾਰ ਥੋੜਾ ਜਿਹਾ ਤਾਂ ਅੱਗੇ ਲਾਣੀ ਚਾਹੀਦੀ ਸੀ। ਅਮੇਜ਼ਿੰਗ, ਅਮੇਜ਼ਿੰਗ, ਵੈਰੀ ਨਾਈਸ।
1: ਕੁਛ ਤਾਂ ਨਾ, ਥੋੜਾ ਥੋੜਾ ਜਿਹਾ ਨਾ।
0: ਹੁਣ ਮੈਂ ਵੀ ਯਾਦ ਕਰਕੇ ਕੁਛ ਨਾ ਕੁਛ ਇਸ ਤਰ੍ਹਾਂ ਦੀ ਆਈਟਮ ਪੇਸ਼ ਕਰਾਂਗਾ ਕਦੀ ਨਾ ਕਦੀ।
1: ਯੈਸ,
0: ਬਸ ਮੈਂ ਹੁਣ, ਮੇਰਾ ਵੀ ਧੁਰੰਦਰ ਦਾ ਰਿਵੈਂਜ ਹੁਣ ਹੋਏਗਾ। ਕਦੀ ਨਾ ਕਦੀ ਮੈਂ ਵੀ ਕੋਈ ਆਈਟਮ ਇਸ ਤਰ੍ਹਾਂ ਪੇਸ਼ ਕਰਾਂਗਾ, ਹੈ ਨਾ।
1: ਯੈਸ,
0: ਤੁਹਾਡਾ ਹਫ਼ਤਾ ਕਿਸ ਤਰ੍ਹਾਂ ਰਿਹਾ? ਸਾਰਾ
1: ਹਫ਼ਤਾ ਵਾਸ ਫੈਂਟੈਸਟਿਕ। ਹਫ਼ਤੇ 'ਚ ਮੈਂ ਕੀ ਕੀਤਾ? ਮੰਡੇ ਆਈ ਡਿਡ ਨਥਿੰਗ।
0: ਓਕੇ, ਵੈਲ ਡਨ।
1: ਟਿਊਜ਼ਡੇ ਨੋ, ਘਰ ਸਾਫ਼ ਕਰਵਾਇਆ। ਟਿਊਜ਼ਡੇ I gone to dentist, I visit the dentist.
0: Oh, that must be hard.
1: Very hard. I'm still paining, my cheek is swollen.
0: Swollen.
1: All right. And Wednesday mein kiya, fir kuch nahi.
0: Oh, very good, my kind of people.
1: Yes.
0: Acha.
1: Maje di gal suno, fir aaya Thursday. Thursday mein fir nahi kuch kiya.
0: Ay yaar, jio.
1: ਮੈਂ ਕਿਆ ਪੁੱਛਣਾ ਕੁਛ, ਜ਼ਿੰਦਗੀ ਝੰਡਵਾ ਫਿਰ ਵੀ ਘਮੰਡਵਾ।
0: ਵਾਹ, ਰਵੀ ਕਿਸ਼ਨ ਜੀ ਅੱਜ ਕੱਲ ਬਹੁਤ ਛਾਏ ਹੋਏ, ਤੁਸੀਂ ਉਹਨਾਂ ਦਾ ਨਾਮ ਲੈ ਦਿੱਤਾ ਹੈ। ਕੱਲ ਕੱਲ ਰਵੀ ਕਿਸ਼ਨ ਜੀ ਕੋਈ ਗਏ, ਉਹ ਮੌਨਸੂਨ ਸੈਸ਼ਨ ਚੱਲਦਾ ਪਿਆ ਨਾ, ਤੇ ਉਹ MP ਹੈ, ਉਹ ਕਹਿੰਦੇ ਬਾਤ ਕਰੇ, ਕਹਿੰਦਾ ਅੱਜ ਮੇਰਾ ਮੌਨ ਵਰਤ ਹੈ। ਉਹ ਬੰਦਾ ਦੇਖ ਰਿਹਾ ਹੈ, ਫਿਰ ਤਾਂ ਬੋਲ ਰਹੇ, ਕਹਿੰਦੇ ਦੱਸਣ ਲਈ ਕੀਤਾ, ਕਹਿੰਦਾ ਫਿਰ ਬੋਲ ਰਹੇ। ਫਿਰ ਉਹਨੇ ਸਿਰੇ ਲਾ ਕੇ ਚਲਾ ਗਿਆ, ਕਹਿੰਦਾ ਯਾਰ ਇਹ ਤਾਂ ਲੂਪ 'ਚ ਹੀ ਰਹਿ ਜਾਵਾਂਗੇ ਆਪਾਂ ਪੂਰਾ ਦਿਨ, ਹੈਨਾ।
1: ਵੀਅਰਡ
0: ਨਹੀਂ, ਪਰ ਮੈਨੂੰ ਉਹ ਤਾਂ ਦੱਸੋ ਕਿ ਸਟੈਂਡ ਆਊਟ ਕੀ ਕੀਤਾ ਪੂਰੇ ਵੀਕ ਦੇ ਅੰਦਰ ਤੁਹਾਡੇ ਲਈ?
1: ਪੂਰੇ ਵੀਕ 'ਚ ਸਟੈਂਡ ਆਊਟ ਕੀ ਕੀਤਾ? ਸਟੈਂਡ ਆਊਟ ਇਹ ਕੀਤਾ ਵੀ ਮੈਂ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਸੌਂ ਖਾਧੀ।
0: ਓਕੇ,
1: ਵੀ ਮੈਂ ਰੋਜ਼ ਵਾਕ ਕਰਨੀ ਹੈ, ਰੋਜ਼ ਜਿਮ, ਐਟਲੀਸਟ 2 ਵਾਰੀ ਜਿਮ ਜਾਣਾ ਹੈ। ਆਹ ਸਟੈਂਡ ਆਊਟ ਸੀਗਾ,
0: ਪਰ
1: ਕਿਹੜਾ ਸਟੈਂਡ ਹੋਇਆ ਹੀ ਨਹੀਂ।
0: ਓ ਅਗੇਨ, ਮਾਈ ਕਾਈਂਡ ਆਫ ਪੀਪਲ, ਅਕ੍ਰੋਸ ਜੈਂਡਰ, ਅਕ੍ਰੋਸ ਏਜ, ਵੀ ਆਰ ਸੇਮ। ਵੈਰੀ ਗੁੱਡ ਸਿਸਟਰ, ਵੈਰੀ ਗੁੱਡ।
1: ਯੋ ਕਹਿੰਦੇ ਨਾ, ਬਰਡ ਆਫ ਸੇਮ ਫੈਦਰ ਫਲੌਕ ਟੁਗੇਦਰ।
0: ਹਾਂ, ਨਹੀਂ ਉਹੀ ਗੱਲ,
1: ਅਸੀਂ ਉਹੀ ਕੈਟਾਗਰੀ ਹਾਂ।
0: ਨਹੀਂ, ਪਰ ਮੈਂ ਗੱਲ ਦੱਸਾਂ, ਮੈਂ ਇਸ ਗੱਲੋਂ ਠੀਕ ਹਾਂ। ਨਹੀਂ, ਮੈਂ ਉੱਦਾਂ ਦੱਸ ਦਵਾਂ, ਕਿਉਂਕਿ ਮੈਨੂੰ ਨਾ ਮੇਰੀ ਵਾਈਫ ਨੇ ਇਹ ਧਿਆਨ 'ਚ ਦਿਲਾਇਆ ਕਿ ਤੂੰ ਕੁਛ $1,200 ਦੇ ਚੁੱਕਾ ਇਸ ਜਿਮ ਨੂੰ ਪਿਛਲੇ 1.5 ਸਾਲ 'ਚ। ਮੈਂ ਕਿਹਾ ਯਾਰ ਬਹੁਤ ਬਦਤਮੀਜ਼ ਆਦਮੀ ਹੈ ਮੈਂ, ਤੇ ਇਸ ਕਰਕੇ ਮੈਂ ਦੂਸਰੇ ਨੂੰ ਹੁੰਦੇ ਨੇ ਸ਼ੁਰੂ ਕਰਤੇ। ਦੇਖੋ, ਵੰਡੋ ਪੈਸੇ ਤਰੀਕੇ ਨਾਲ, ਠੀਕ ਹੈ ਨਾ। ਫਿਰ ਮੈਂ 3 ਮਹੀਨੇ ਬਾਅਦ ਉਹ ਬੰਦ ਕੀਤਾ, ਹੁਣ 2 ਹਫ਼ਤੇ ਹੋਇਆ ਨਵੇਂ ਵਾਲੇ ਨੂੰ ਦੇਣੇ ਸ਼ੁਰੂ ਕੀਤੇ, ਹੈ ਨਾ, ਕਿ ਇਕੋਨਮੀ ਵੱਧਦੀ ਰਹਿਣੀ ਚਾਹੀਦੀ ਹੈ ਜੀ।
1: ਬਿਨ ਮਾਂਗੇ ਮੋਤੀ ਮਿਲੇ ਨਾ ਮਾਂਗੇ ਭੀਖ। ਸੋ ਅਸਿਊਮ ਲਾਈਕ ਯੂ ਆਰ PR, ਮੈਟਰ ਆਫ ਫੈਕਟ ਯੂ ਆਰ ਸਿਟੀਜ਼ਨ ਹੀਅਰ।
0: ਨਹੀਂ ਨਹੀਂ, ਮੈਂ ਗਲੋਬਲ ਸਿਟੀਜ਼ਨ ਹਾਂ। ਮੈਂ ਤਾਂ ਫੀਲਿੰਗ, ਮੈਂ ਜਦੋਂ ਸਵੇਰੇ ਉੱਠਦਾ ਮੈਂ ਇਸ ਤਰ੍ਹਾਂ ਹੀ ਫੀਲਿੰਗ ਚੱਕਦਾ। ਸੋ ਓਮ ਸ਼ਾਂਤੀ, ਉਹਨਾਂ ਦਾ ਉਹ ਸ਼ਾਹਰੁਖ ਖਾਨ ਦਾ ਦੂਸਰਾ ਜਨਮ ਨਹੀਂ ਹੁੰਦਾ, ਓਮ ਕਪੂਰ, ਮੈਂ ਇਸ ਤਰ੍ਹਾਂ ਉੱਠਦਾ। ਮੈਂ ਆਪਣੀ ਐਸ ਹੈ ਬਈ, ਬਾਕੀ ਦਾ ਬੰਦੇ ਆਪਣੀ ਐਸ ਹੈ
1: ਬਸ। ਅੱਛਾ, ਇੱਕ ਟੰਗ ਟਵਿਸਟਰ ਕਰੀਏ ਫਿਰ ਆਪਾਂ।
0: ਅੱਛਾ, ਲਿਆਓ,
1: ਇੱਕ ਚੈਲੰਜ ਦਿੰਦੇ ਹਾਂ, ਸਾਰੇ ਜਣੇ ਆ ਕੇ ਦੇਖਦੇ ਹਾਂ ਕੌਣ ਕੌਣ ਬੋਲਦਾ ਹੈ।
0: ਅੱਛਾ, ਲਿਆਓ ਜੀ ਟੰਗ ਟਵਿਸਟਰ ਅੱਜ ਦਾ।
1: ਕਹਿੰਦੇ ਜੋਜੋ ਕੋ ਖੋਜੋ।
0: ਓਕੇ, ਜੋਜੋ ਕੋ ਖੋਜੋ।
1: ਹਾਂ, ਮੈਂ ਸਲੋ ਸਲੋ ਬੋਲੂੰਗੀ, ਫਿਰ ਤੋਂ ਬਾਅਦ ਉਹਨੂੰ ਆਪਾਂ ਫਾਸਟ 'ਚ ਕਰਾਂਗੇ ਨਾ।
0: ਓਕੇ,
1: ਜੋਜੋ ਕੋ ਖੋਜੋ, ਖੋਜੋ ਜੋਜੋ ਕੋ,
0: ਜੋਜੋ ਕੋ ਖੋਜੋ, ਖੋਜੋ ਜੋਜੋ ਕੋ,
1: ਜੋਜੋ ਕੋ, ਜੋ ਜੋਜੋ ਕੋ ਨਾ ਖੋਜੇ, ਜੋ ਖੋਜ ਜਾਏ ਜੋਜੋ, ਖੋ ਜਾਏਗਾ ਜੋਜੋ।
0: ਆਊਟ ਆਫ ਸਿਲੇਬਸ। ਜੋਜੋ ਕੋ ਖੋਜੋ, ਜੋ ਖੋਜੋ ਜੋਜੋ,
1: ਖੋਜੋ ਜੋਜੋ ਕੋ,
0: ਖੋਜੋ ਜੋਜੋ ਕੋ,
1: ਯੈਸ,
0: ਜੋ ਜੋਜੋ ਕੋ ਨਾ ਖੋਜੇ, ਵੋ
1: ਜੋ ਖੋ ਖਾ ਖੋ ਜਾਏ ਜੋਜੋ,
0: ਖੋ ਜਾਏਗਾ
1: ਤੋ ਖੋ ਜਾਏ ਜੋਜੋ,
0: ਤੋ ਖੋ ਜਾਏ ਜੋਜੋ। ਸੁਣ ਲੋ ਬਈ,
1: ਜੋਜੋ ਕੋ, ਦੇਖੋ 2 ਵਾਰੀ ਜੋਜੋ ਆ ਗਿਆ ਨਾ, ਜੋਜੋ ਕੋ ਖੋਜੋ,
0: ਜੋਜੋ
1: 2 ਵਾਰੀ ਜੇ, 2 ਵਾਰੀ ਕੇ।
0: ਓਕੇ, ਜੋਜੋ ਕੋ ਖੋਜੋ,
1: ਹਾਂ
0: ਠੀਕ ਹੈ।
1: ਫਿਰ ਕੇ ਜੇ ਜੇ ਕੇ, ਖੋਜੋ
0: ਖੋਜੋ
1: ਜੋਜੋ ਕੋ,
0: ਜੋਜੋ ਕੋ ਖੋਜੋ,
1: ਹਾਂ। ਫਿਰ 2 ਜੇ 2 ਕੇ, ਜੋ ਜੋਜੋ जो जो जो को ना खोजे तो खो जाए जो जो।
0: रंजोत पाजी मुझे घर जाना है। मुझे घर जाना है। ये बहुत औखा पात था थोड़ा, मतलब कच्चा पापड़ पापड़ टाइप करना।
1: दो लाइना रख लेने अपन, चार नहीं,
0: दो लाइना, दो लाइना हो गया भाई। थानो तीन बार
1: जो जो को खोजो,
0: हां जी
1: खोजो जो जो को,
0: हां
1: यू नो रिपीट करना फटी फटी फटी फटाफटी,
0: हां 12 बारी दर्जन बार
1: नहीं यार, टू मच हो जाना।
0: 10 टाइम्स इस तरह करते हैं, जेड़ा पांच बारी सुना गया ते साड़ा कल नू परवाने इवेंट है, ओदे कुछ पासेस ने साड़े को।
1: Now you're talking, कृष्णा जी।
0: फिर आपको जी डॉकलैंड्स में जो हमारा ओपन माइक है ना, वहाँ पर शायरी वायरी होनी है, तो वहाँ पर आपको हम लोग सदेंगे और आप आकर फिर एंजॉय करना, चेक करना माहौल चाल ऊपर फिर है ना, एंड हैवी एकदम नदी किनारे है ना वो, नदी किनारे वस्या शहर, नहर विचों निकलती शहर, शहर का नाम मेलबर्न, मेलबर्न मेलबर्न, जिन्होंने पता है किन्ने गया उन्होंने पता है। मैं सिंगर साहब का नाम नहीं ले सकता, पर जिन्होंने जिनको पता है उनको पता है जितने
1: देखो, देखो तुसी किन्ना है ना रोमांचिक जे तरीके नाल किया ना, नदी दे किनारे वसिया शहर परवाने, मेरे अर्गा बंदा की सोचूगा नदी दे किनारे असीं नहीं जाना ठंड च मरना है। असीं नहीं जाना है ठंड च, शायरी शुरी छोड़ो परा, असीं रेडियो ते, असीं रेडियो ते शायरी करदे।
0: औखा हो जाएगा काम, नहीं ठीक है ठीक है ठीक है, पर हाँ जेड़ा अज सानू सुनाएगा है ना वो फिर पास ले जाएगा।
1: जो जो को खोजो,
0: ठीक है
1: खोजो जो जो को,
0: जो जो को खोजो, खोजो जो जो
1: को, यस देखो जेड़ा जेड़ा जेड़ा है कर जूगा वो ठीक है,
0: ओके रिपोर्ट है,
1: जेड़ा नहीं करूगा वो भी ठीक है, गलत तो साड़ी नजर से कोई है ही नहीं है,
0: गलत असि आप नहीं अपने आप नु ठीक कर पाए, एटलीस्ट फॉर मी, मैं तो अपनी गल यही कहूंगा भाई। सुकरात दी सब तो मशहूर गल ही ना, सोक्रेटिस दी कि जदों सारे उहदे कोल रल के गए एथेंस दे अंदर कि यार असी चुन लिया कि तू सब तो ज्यादा वाइज आदमी है, तेरे तो ज्यादा अकल वाला आदमी कोई है ही नहीं, ते वो कहंदा कि मैं दसदा कि तुसी ये क्यों सोचदे हो कि मेरे तो ज्यादा कोई अकल वाला आदमी नहीं है, कहंदा क्यों, तो कहंदा ओदे पिछे कारण यह है कि मैनू पता है कि मैनू सब कुछ नहीं पता।
1: यस
0: तो ये गल सही है भाई, जिंदा रहे सुकरात भरा रहिंदी दुनिया तक रहूगा तेरा ना।
1: देखो देखो पॉजिटिविटी अपनी शेर शायरी च पॉजिटिविटी आ गई है।
0: यस यस यस।
1: अच्छा एक शेर याद आ गया ऐसे तो एक
0: सुनाओ जी सुनाओ।
1: कहंदे घायल तो जहां हर परिंदा है,
0: वाह वाह,
1: घायल तो यहां हर परिंदा है
0: जी,
1: मगर जो फिर से उड़ सका वही तो जिंदा है।
0: वाह ब्यूटीफुल,
1: जिंदगी जिंदा दिली दा नाम है, हर चीजा हुंदी हुंदियां ने, सो
0: डोंट वरी बी हैप्पी,
1: पूरा हफ्ता निकलिया कोई गल नहीं, तुसी पूरा हफ्ता सह लिया, हुण फ्राइडे आ गया, फ्राइडे आके हुण तुसी मस्ती करनी शुरू कर दो,
0: सैटरडे संडे यार,
1: जी प्लीज।
0: चलो जी लैने फिर आप शुरुआत करते हैं अज दे खुले अखाड़े दी, ते पहले कॉलर जी ने साडे नाल करम सोडी जी।
1: ओ वाह करम जी, बड़े दिनों बाद आए। ਕੀ ਕਹਿ ਰਹੇ ਸੀ ਤੁਸੀਂ?
2: ਔਸੀਆਂ ਪਾਉਂਦੇ ਹੁੰਦੇ, ਕੀ ਕਹਿੰਦੇ ਹੁੰਦੇ, ਔਸੀਆਂ ਪਾਉਂਦੇ ਹੁੰਦੇ, ਕੀ ਕਹਿੰਦੇ,
0: ਔਸੀਆਂ ਔਸੀਆਂ ਇਹ ਤਾਂ ਮੇਰੇ ਲਈ
1: ਜਿਹੜੀਆਂ ਲਾਈਨਾਂ ਮਾਰ ਮਾਰ ਕੇ ਦਿਨ ਕੱਟਣੇ ਹੁੰਦੇ ਆ
0: ਨਾ,
1: ਉਹਨਾਂ ਨੂੰ ਔਸੀਆਂ ਪਾਉਣਾ ਕਹਿੰਦੇ ਹੁੰਦੇ, ਔਸੀਆਂ ਪਾਉਣਾ ਉਡੀਕਣਾ।
0: ਓਕੇ ਓਕੇ, ਕੀ ਬਾਤ ਹੈ, ਕੀ ਬਾਤ ਹੈ ਜੀ, ਵੈਰੀ ਨਾਈਸ।
2: ਕੱਲ ਦੀ ਤੁਸੀਂ ਜਿਹੜੇ ਪਿੱਛੇ ਆਵਾਜ਼ ਬਹੁਤ ਆ ਰਹੀ ਹੈ ਮੈਨੂੰ ਲੱਗਦਾ।
0: ਹਾਂਜੀ ਰੁਕੋ ਜੀ, ਆਪਣਾ ਪਲੀਜ਼।

0: ਮੈਂ ਨਾ ਜਿੱਦਾਂ ਹੋਲਡ ਕੀਤਾ ਸੀ, ਮੈਂ ਪਾਣੀ ਪੀਤਾ ਸੀ ਅਰਲੀ, ਤੇ ਮੈਂ ਹੋਲਡ ਕੀਤਾ ਸੀ, ਮੈਂ ਚੱਲ 10 ਮਿੰਟ ਦਾ ਕੰਮ ਆ ਕਰਕੇ ਤੇ ਫਿਰ ਮੈਂ ਜਾਊਂਗਾ ਵਾਸ਼ਰੂਮ, ਹੈ ਨਾ। ਤੇ ਸਡਨਲੀ ਫਿਰ ਪੰਮੀ ਬਾਈ ਜੀ ਦਾ ਗਾਣਾ ਆਇਆ, ਪਾਣੀ ਭਰੇ ਨੀ ਆ ਸ਼ਿਸ਼, ਉਹ ਆਇਆ ਸੀ ਸ਼ੀਸ਼ੀ ਕੋ, ਐਸੀ ਤੈਸੀ ਕੰਮ ਦੀ ਪਹਿਲਾਂ ਮੈਂ ਜਾਂਦੀ ਆ ਵਾ।
1: ਇਹ ਸ਼ਕਤੀਆਂ ਤਾਂ ਉਹਨਾਂ ਨੂੰ ਵੀ ਨੀ ਪਤਾ ਹੋਣਾ ਆਪਣੀਆਂ।
0: ਹਫਤਾ ਬਹੁਤ ਵਧੀਆ ਗਿਆ ਜੀ, ਹਫਤਾ ਸਾਰਾ ਗਾਰਡਨ ਚ ਸਪੈਂਡ ਕੀਤਾ, ਮੈਂ ਥੋੜਾ ਜਿਹਾ ਲੱਗਾ ਆ ਕੰਮ ਕਰਨ ਗਾਰਡਨ ਚ, ਤੇ ਉਹਦੇ ਕਰਕੇ ਵਧੀਆ ਗਿਆ ਜੀ, ਸੋਹਣਾ ਬਣਾ ਰਹੇ ਆ ਕੁਛ।
2: ਗਾਰਡਨਿੰਗ ਦਾ ਸ਼ੌਂਕ ਆ ਤੁਹਾਨੂੰ?
0: ਗਾਰਡਨਿੰਗ ਦਾ ਸ਼ੌਂਕ ਨੀ ਬਹੁਤਾ, ਪਰ ਜਿੱਦਾਂ ਥੋੜਾ ਜਿਹਾ ਸਜਾਵਟ ਦਾ ਸ਼ੌਂਕ ਹੈ, ਜਿੱਦਾਂ ਥੋੜੀ ਜਿਹੀ ਲੈਂਡਸਕੇਪਿੰਗ ਆਪ ਹੀ ਕਰਨ ਲੱਗੇ ਹੋ ਸਕੇ।
2: ਅੱਛਾ ਅੱਛਾ ਅੱਛਾ,
0: ਤੇ ਉਹ ਥੋੜਾ ਜਿਹਾ,
2: ਮੈਂ ਕਿਹਾ ਜੇ ਗਾਰਡਨਿੰਗ ਦਾ ਸ਼ੌਂਕ ਆ ਤਾਂ ਫਿਰ ਮੈਨੂੰ ਤੁਹਾਡੇ ਨਾਲ ਦੋਸਤੀ ਪਾਉਣੀ ਪੈਣੀ ਆ, ਕਿਉਂਕਿ ਮੈਨੂੰ ਗਾਰਡਨਿੰਗ ਦਾ ਸ਼ੌਂਕ ਹੈਗਾ ਪਰ ਕਰਾਉਣ ਦਾ ਨਾ ਕਰਨ ਦਾ।
0: ਆਪਾਂ ਗਾਰਡਨਿੰਗ ਚੋਂ, ਹੁਣ ਗਾਰਡਨਿੰਗ ਚੋਂ ਕੀ ਕੱਢ ਲਾਂਗੇ ਨੋਨੀਆ ਜੀ, ਆਪਣੇ ਕੋਲ ਤ੍ਰਿਫਲਾ ਘਰੇ ਪਿਆ ਬਣਿਆ ਬਣਾਇਆ, ਪੁੱਟਾ ਘਰੇ ਪਿਆ, ਮੇਥੀ ਦਾਣਾ, ਧਨੀਆ, ਜਵੈਣ, ਜੀਰਾ, ਸੌਂਫ, ਸਾਰਾ ਕੁਛ ਆਪਣੇ ਘਰ ਪਿਆ।
2: ਬਣਾ ਕੇ ਰੱਖੋ ਨਾ, ਤਾਂ ਕਿ ਐਂ ਲੱਗੇ ਵੀ ਕਿਸੇ ਵੀ ਟਾਈਮ ਯੂਜ਼ ਚ ਆ ਜਾਣੇ ਆ।
0: ਨਹੀਂ ਨਹੀਂ ਇਦਾਂ ਤਾਂ ਯੂਜ਼ ਕਰੀਦੇ ਰੱਖਿਓ ਦੇ ਹਿਸਾਬ ਨਾਲ ਹੀ ਆ।
2: ਤੇ ਸੋੜੀ ਸਾਹਿਬ ਅੱਜ ਕੀ ਲੈ ਕੇ ਆਏ ਹੋ ਫਿਰ ਸਾਡੇ ਲਈ ਜੀ?
0: ਅੱਜ ਲਿਖਿਆ ਸੀ ਜੀ ਫੇਰ ਕੁਛ ਦੁਬਾਰਾ, ਤੇ ਇਹਦਾ ਨਾਮ ਹੈ ਜੀ ਮਰਜ਼ੀ ਤੇਰੀ
1: ਜੀ।
2: ਮੇਰੀ ਮਰਜ਼ੀ ਤਾਂ ਕੁਛ ਹੁੰਦੀ ਅੱਜ।
0: ਤੇ ਗੁੱਡ ਲੱਕ ਤੁਹਾਨੂੰ ਕ੍ਰਿਸ਼ਨਾ ਜੀ, ਮੈਨੂੰ ਲੱਗਦਾ ਸਾਡਾ ਪਹਿਲਾ ਸ਼ੋਅ ਆ ਨੋਨੀਆ ਜੀ ਨਾ।
1: ਜੀ ਜੀ ਜੀ ਥੈਂਕ ਯੂ ਸੋ ਮਚ।
0: ਤੇ ਅਸੀਂ ਤੁਹਾਨੂੰ ਇੱਕ ਕੱਪ ਕਾਫੀ ਦਾ ਐਕਸਟਰਾ ਸਪੌਂਸਰ ਕਰਦੇ ਹਾਂ, ਪੀ ਲਿਓ ਪਲੀਜ਼।
1: ਥੈਂਕ ਯੂ ਬ੍ਰਦਰ, ਥੈਂਕ ਯੂ।
2: ਜੇ ਇਹਨਾਂ ਨੂੰ ਕਾਫੀ ਦੇਣੀ ਫਿਰ ਮੈਨੂੰ ਤਾਂ ਕੁਝ ਹੋਰ ਹੀ ਚਾਹੀਦਾ ਹੋਵੇ
0: ਜੀ।
1: ਜੀ
0: ਚਲੋ ਸੁਣਾਉਣੇ ਆ ਜੀ ਫੇ
2: ਜੀ,
0: ਥੋੜਾ ਜਿਹਾ ਗਾ ਕੇ। ਓਕੇ ਜੀ। ਜਿੰਨਾ ਮਰਜ਼ੀ ਕਰ ਲੈ ਇੱਥੇ ਮੁੱਲ ਕਿਸੇ ਨੀ ਪਾਉਣਾ, ਜ਼ਿੰਦਗੀ ਤੇਰੀ ਮਰਜ਼ੀ ਤੇਰੀ, ਸਿੱਖ ਲੈ ਕਿੱਦਾਂ ਜਿਉਣਾ, ਸਿੱਖ ਲੈ ਕਿੱਦਾਂ ਜਿਉਣਾ। ਬਹੁਤੇ ਪਾਸੇ ਪੈਰ ਪਸਾ ਕੇ ਮਨ ਨੀ ਭਰਨਾ ਤੇਰਾ, ਆ ਵੀ ਹੋ ਜਾ ਮੇਰਾ ਨਾਲੇ ਉਹ ਵੀ ਹੋ ਜਾ ਤੇਰਾ, ਅੰਤ ਨੂੰ ਨਾਲੇ ਜਾਣਾ ਉਹੀ ਜਿਹੜਾ ਕਰਮ ਕਮਾਉਣਾ, ਜ਼ਿੰਦਗੀ ਤੇਰੀ ਮਰਜ਼ੀ ਤੇਰੀ, ਸਿੱਖ ਲੈ ਕਿੱਦਾਂ ਜਿਉਣਾ, ਸਿੱਖ ਲੈ ਕਿੱਦਾਂ ਜਿਉਣਾ। 4 ਦਿਨਾਂ ਦੀ ਕਹਿੰਦੇ ਜ਼ਿੰਦਗੀ, ਉਦੋਂ ਗੱਲ ਇਹ ਗੱਲ ਝੂਠ ਜੀ ਜਾਪੇ। ਮੈਂ ਦੁਬਾਰਾ ਗਾਉਣਾ ਜੀ। 4 ਦਿਨਾਂ ਦੀ ਕਹਿੰਦੇ ਜ਼ਿੰਦਗੀ, ਉਦੋਂ ਗੱਲ ਇਹ ਝੂਠ ਜੀ ਜਾਪੇ। ਜਿੰਨਾ ਚਿਰ ਨੇ ਭੈਣ ਭਾਈ ਤੇ ਸਿਰ ਤੇ ਬੈਠੇ ਮਾਪੇ, ਉਹਨਾਂ ਨੇ ਵੀ ਤੁਰ ਜਾਣਾ ਏ, ਤੇ ਨਾ ਤੂੰ ਹੀ ਬੈਠਾ ਰਹਿਣਾ। ਜ਼ਿੰਦਗੀ ਤੇਰੀ ਮਰਜ਼ੀ ਤੇਰੀ, ਸਿੱਖ ਲੈ ਕਿੱਦਾਂ ਜਿਉਣਾ, ਸਿੱਖ ਲੈ ਕਿੱਦਾਂ ਜਿਉਣਾ। ਜਦ ਬੰਦਾ ਔਕਾਤ ਭੁੱਲ ਗਿਆ, ਰੱਬ ਦੀ ਦਿੱਤੀ ਜਾਤ ਭੁੱਲ ਗਿਆ, ਭੁੱਲ ਬੈਠਾ ਸਭ ਸਾਂਝਾਂ ਨੂੰ ਤੇ ਉਹਦੀ ਦਿੱਤੀ ਦਾਤ ਭੁੱਲ ਗਿਆ। ਕਰਮ ਭੁੱਲੀ ਨਾ ਤੂੰ ਜਜ਼ਬਾਤਾਂ ਨੂੰ, ਤੇ ਨਾ ਹੀ ਫਰਜ਼ ਨਿਭਾਉਣਾ। ਜ਼ਿੰਦਗੀ ਤੇਰੀ ਮਰਜ਼ੀ ਤੇਰੀ, ਸਿੱਖ ਲੈ ਕਿੱਦਾਂ ਜਿਉਣਾ, ਸਿੱਖ ਲੈ ਕਿੱਦਾਂ ਜਿਉਣਾ। ਧੰਨਵਾਦ ਜੀ।
1: ਬਹੁਤ ਖੂਬ, ਬਹੁਤ ਖੂਬਸੂਰਤ ਬਾਈ ਜੀ,
2: ਥੈਂਕ ਯੂ, ਥੈਂਕ ਯੂ ਵੈਰੀ ਨਾਈਸ ਸੋਡੀ ਸਾਹਿਬ, ਬਹੁਤ ਸੋਹਣਾ ਲਿਖਿਆ ਵੀ
1: ਤੁਸੀਂ ਅੱਜ ਤੇ
2: ਔਰ ਗਾਇਆ ਵੀ ਬਹੁਤ ਸੋਹਣਾ
0: ਜੀ। ਅੱਛਾ ਜੀ, ਆਮ ਟ੍ਰਾਈਂਗ
2: ਦ ਟੰਗ ਟੂ। ਓਕੇ, ਮੈਨੂੰ ਲੱਗਾ ਤੁਸੀਂ ਟੰਗ ਟਵਿਸਟਰ ਟ੍ਰਾਈ ਕਰਨ ਲੱਗੇ ਹੋ।
1: ਹਾਂ ਨਹੀਂ, ਉਹ ਵੀ ਕਰਾਓ ਜੀ,
0: ਕਰ ਦਿੰਨੇ ਆ ਦੱਸੋ।
2: ਓਕੇ
0: ਕਿਹੜਾ?
2: ਓਕੇ, ਜੋ ਜੋ ਕੋ ਖੋਜੋ

0: खोजो जोजो को, जो जोजो को ना खोजे तो खो जाए जोजो।
1: तो लंबा नहीं करता हूँ।
0: चलो चलो दो लेना रख लेने,
2: राइटर बंदे नु थोड़ा
0: चलो दो, चलो चलो ठीक है दो रख लेने छोटी साहब अपना अपना जान के
1: अभी लेख के सुनाने वाले हैं जो सानू सब
0: जोजो को खोजो खोजो
1: अच्छा लेने या जोजो को खोजो
0: खोजो
1: जोजो को ए लेने जी।
0: हां ए ए लाइन है।
1: ओके
0: चलो थोड़ा अद्धी करते
1: हैं। कितनी बार बोलना जी?
0: पांच बार ही बोलना है बिना अड़के।
1: पांच बार
0: जी।
1: ओके जोजो को खोजो खोजो जोजो को, जोजो को खोजो खोजो जोजो को, जोजो को खोजो खोजो जोजो को, जोजो को खोजो खोजो जोजो को, जोजो को खोजो खोजो जोजो को।
0: कृष्णा जी नू बीट कर गए हो।
2: वेरी नाइस भाई,
1: राम जीतते हैं 1 करोड़।
0: मैं तो 10 करोड़ की लिमिट रखी हुई।
2: वैसे अमिताभ बच्चन 7 करोड़ करता हुआ। क्या बात है, व्हाट अ वॉइस, मजा आ गया।
0: एग्जैक्टली,
2: वेल डन वेल डन।
0: थोड़ा थोड़ा ना इदा लग रहा है जिदा पुराने टाइम च नहीं चले गए वो, आई फॉरगॉट द नेम्स, बहुत मशहूर ने जिन्हें अपनी फोटो भी बनी हुई है, यमला जट साहब
2: जी जी जी जी,
0: स्टाइल जिहड़ा उन्होंने तो नहीं, उन्होंने नहीं असं कद कर सकते है बीट,
2: पर कंपोजिशन
0: हाँ हाँ थोड़ा जा उस स्टाइल नुमेदा यू नो
2: मतलब जो बीट्स नहीं आई हैं पंजाबी गाने दें तो आही कंपोजिशन होंगी सी ना यूजुअली
0: हुन
2: ते मतलब एवरीथिंग इज ऑन लैपटॉप एंड ऑल
0: ये
2: वाला सीन है ताई देखो बीट वाले गाने लभने किन्ने औखे हो जाते हैं हुन नवे मतलब उस लिहाज दे
0: यस यस
2: है ना कि व्हाट रियली हैपेंस नाउ कि अपना ओही पक्की चार बीटा ने एंड समझो किसी सिंगर दा गाना बहुत मशहूर हो गया एक
0: एक बस
2: ते ओने ओही कंपोजिशन दे अगे पिछे ना मतलब ओ गोविंदर दी केड़ी फिल्म सी ओ हदकर दी आपने देखी तुसी गोविंदर दी ओदे अंदर ओदी सारी फैमिली गोविंदा ही प्ले कर रहे हुंदा ना पापा भी ओही मम्मी भी ओही दादा भी ओही दादी भी ओ सारी कंपोजिशन इदां ही लगदियां
0: सारी इदां ही लगदियां
2: यही वाला काम लगता तो हुण आपां होर कॉलर लईए कि ब्रेक लईए कि तुसी कुछ सुनाना चाहोगे
0: तुसी मैनूं आई थिंक कॉलर ले लेने हां
2: कॉलर लईए चलो डन हो गया जी साडे नाल जुड़ गए ने जपमन
0: सिडनी वाला
2: सिडनी वाला जी बिल्कुल
0: सत श्री अकाल जपमन जी नीतू जी होणगे
2: हां ट्रिक करता मैं कि तुसी मैनूं ट्रिक कर रहे ने टाइम तो मैं भी करांगा
0: हेलो जरा होशियार नहीं
3: आ तो तो नहीं
2: वीनो वीनो
3: मैं घायल तो नहीं
2: आई टोटली नो
3: मगर जब से आ गई है बीवी मैं तो फिर से घायल हो गई
0: और मैं इधर से भेजती हूँ एक ट्रक भर के बीटा डीन का घायल
2: वेरी नाइस
3: आज तो मैं फोन लगाया नाल दी नाल फोन चक लिया मैंने तो इन्नी लंबी वेटिंग पाई जाती है मैं क्या आ की नाल दी नाल ले भी लिया
0: कृष्ण जी तो गलती हो गई
2: आई एम रियली सॉरी फॉर दैट
3: नहीं नहीं नहीं कोई गल नहीं आप आज बाबा जी वैसे ना जो करदे आ तुहानू पता वधिया करदे आ अज मेरा बहुत ही बिजी डे सीगा ते मैं कुकिंग च इन्ना ज्यादा बिजी हो जाना है तुसीं देखो किन्ना वधिया हो गया ना मैं फ्री हो जांगी मैं आराम नाल सब दियां गल्लां बातां होर सुणांगी तुहाडियां गल्लां बातां नाल कुकिंग करांगी
2: सारी
3: आपने कमाल ही कर दिया
2: ਮੈਨੂੰ ਹੁਣ ਪਤਾ ਲੱਗਾ ਉਹ ਜੇਠਾ ਲਾਲ ਵਾਲੀ ਕਿਉਂ ਛੱਡ ਕੇ ਗਈ ਸ਼ੋ ਹੈ ਏਦਾਂ ਦੇ ਫੈਨ ਨੇ ਮੈਂ ਰਹਿ ਨਹੀਂ ਦਿੰਦੀ ਇਹੀ ਕਮਾਈ ਖੱਟੀ ਹੈ ਮੈਂ
3: ਅਰੇ ਕ੍ਰਿਸ਼ਨਾ ਜੀ ਆਪਕੇ ਵੀ ਬਹੁਤ ਬੜੀ ਬਾਤ ਹੈ ਆਪਕੋ ਨਹੀਂ ਪਤਾ ਆਪ ਮੈਂ ਵੀ ਬਹੁਤ ਟੈਲੈਂਟ ਹੈ ਮੇਰਾ ਤਾਂ ਚਾਹ ਥੋੜਾ ਕਮ ਹੈ ਲੇਕਿਨ ਹਾਂ ਬਹੁਤ ਟੈਲੈਂਟ ਹੈ
2: ਇਹ ਇਹ ਸਤ ਵਚਨ ਨੇ ਤੁਹਾਡੇ ਐਬਸੋਲੂਟਲੀ ਰਾਈਟ ਇਸ ਗੱਲੋਂ ਬਿਲਕੁਲ ਸਹੀ ਕਿਹਾ
0: ਫਿਰ ਨੀਤੂ ਜੀ ਅੱਜ ਕੀ ਸੁਣਾਓਗੇ
3: ਹਾਂਜੀ ਮੈਂ ਸੁਣਾਉਣਾ ਤਾਂ ਕੋਈ ਗੱਲ ਨੀ ਗੱਲਾਂ ਤਾਂ ਸੁਣ ਲਓ ਚਾਹੇ ਗਾਣੇ ਸੁਣ ਲਓ ਬਟ ਇੱਕ ਅੱਜ ਨਾ ਮੈਂ ਇੱਕ ਚੰਗੀ ਆਪਾਂ ਜੋ ਕੰਸੈਪਟ ਬਣਾਇਆ ਨਾ ਅੱਜ ਮੈਂ ਉਹ ਸ਼ੇਅਰ ਕਰ ਰਹੀ ਹਾਂ
0: ਹਨਾ
3: ਹਾਂਜੀ ਉਹ ਮੈਨੂੰ ਬੜਾ ਵਧੀਆ ਲੱਗਾ ਵੈਸੇ ਚੰਗੀ ਤੋਂ ਵੀ ਚੰਗਾ ਹੋ ਗਿਆ ਬਟ ਕੀ ਕਰੇ ਨਾ ਜਿਹੜਾ ਸੁਣਾਉਣਾ ਇੱਕੀ ਹੁੰਦਾ ਨਾ ਤੇ ਵਧੀਆ ਵੀ ਲੱਗਦਾ ਨਾ ਮਜ਼ੇਦਾਰ ਨਾ ਐਕਚੁਅਲੀ ਨਾ ਕਾਫੀ ਟਾਈਮ ਹੋ ਗਿਆ ਅਸੀਂ ਨਾ ਉਹ ਲਿਆ ਕੇ ਰੱਖਿਆ ਹੋਇਆ ਸੀਗਾ ਝੂਮਰ ਹੁਣ ਇੰਗਲਿਸ਼ ਚ ਤੁਸੀਂ ਆਪਣੇ ਆਪ ਕੱਢ ਲਈਏ ਔਰ ਤੂੰ ਮੈਂ ਤੁਹਾਨੂੰ ਦੱਸਾਂ ਕਈ ਵਾਰੀ ਨਾ ਕੁਛ ਵਰਡਸ ਆਪਣੇ ਮਾਇੰਡ ਚੱਲ ਰਹੇ ਹੁੰਦੇ ਆ ਤਾਂ ਤੁਹਾਨੂੰ ਪਤਾ ਆਪਾਂ ਗੱਲਾਂ ਕਰਦੇ ਹਾਂ ਮੈਨੀਫੈਸਟ ਲਗਾ ਲਓ ਜਾਂ ਕੁਛ ਲਗਾ ਲਓ ਉਹ ਵਰਡ ਨਾ ਆਪਣੇ ਮਾਇੰਡ ਚ ਆਈ ਜਾਂਦੇ ਹੁਣ ਥੋੜੀ ਦੇਰ ਪਹਿਲਾਂ ਨਾ ਉਹ ਵਰਡ ਦਾ ਤੁਸੀਂ ਨਾਮ ਵੀ ਲਿੱਤਾ ਮੈਨੂੰ ਇੰਗਲਿਸ਼ ਚ ਮੈਨੂੰ ਉਹ ਨਾਮ ਨੀ ਪਤਾ ਉਹਨੂੰ ਕੀ ਕਹਿੰਦੇ ਆ ਨੋਨੀਆ ਦੀ ਤੁਹਾਨੂੰ ਪਤਾ ਹੋਣਾ ਉਹਨੂੰ ਕਹਿੰਦੇ ਆ ਆਪਣਾ ਚੈਂਡਲੀਅਰ ਬੋਲਦੇ ਆ ਮੈਂ ਕੈਲੰਡਰ ਤੋਂ ਯਾਦ ਰੱਖਣੀ ਸੀ ਉਹ ਥੋੜੀ ਦੇਰ ਪਹਿਲਾਂ ਹਾਂ ਉਹ ਯਾਦ ਰਹਾ ਤੇ ਉਹ ਮੈਂ ਕਿ ਵਾਓ ਮੈਂ ਏਦਾਂ ਹੀ ਕਹਿਣਾ ਸੀਗਾ ਤੇ ਵਾਓ ਵਰਡ ਵੀ ਯੂਜ਼ ਹੋ ਗਿਆ ਦੇਖੋ ਕਿਆ ਕਿਆ ਬਾਤ ਹੈ ਨਾ ਤੇ ਉਹ ਨਾ ਕਾਫੀ ਟਾਈਮ ਦਾ ਲਿਆ ਕੇ ਰੱਖਿਆ ਹੋਇਆ ਸੀਗਾ ਕਿਉਂਕਿ ਤੁਹਾਨੂੰ ਪਤਾ ਹੈ ਨਾ ਕਿ ਜਦੋਂ ਆਪਾਂ ਇਲੈਕਟ੍ਰੀਸ਼ੀਅਨ ਨੂੰ ਬੁਲਾਉਂਦੇ ਆਪਾਂ ਨੂੰ ਇੱਦਾਂ ਹੁੰਦਾ ਕਿ ਇੱਕ ਕੰਮ ਲਈ ਥੋੜੀ ਨਾ ਹਨਾ ਚੱਲ ਹੋਰ ਵੀ ਕੰਮ ਇਕੱਠੇ ਕਰ ਲਈਏ ਆਪਾਂ ਲਾਸਟ ਈਅਰ ਦਾ ਮੰਗਾਇਆ ਜਦੋਂ ਗਰਮੀਆਂ ਚ ਵੀ ਪੱਖੇ ਵੀ ਲਗਵਾਵਾਂਗੇ ਨਾ ਤੇ ਬਾਹਰ ਵਾਲੀਆਂ ਲਾਈਟਾਂ ਵੀ ਲਗਾਉਣੀਆਂ ਜੀ ਉਹ ਇੰਨੇ ਟਾਈਮ ਦਾ ਮੰਗਾ ਕੇ ਰੱਖਿਆ ਹੋਇਆ ਮੈਂ ਕਿਹਾ ਮੇਰੇ ਦਿਲ ਨੂੰ ਵੀ ਕੁਛ ਵੀ ਸੋਹਣਾ ਲੱਗਦਾ ਨਾ ਡਰਾਇੰਗ ਰੂਮ ਚ ਲੱਗਿਆ ਹੋਇਆ ਹੈ ਵੀ ਗੋਲਡਨ ਕਲਰ ਹਨਾ ਮੈਂ ਕਿਹਾ ਹਾਏ ਮੈਂ ਉਹਦੇ ਨਾਲ ਗੱਲਾਂ ਕਰਦੀ ਰਹਿੰਦੀ ਉਹਨੂੰ ਪਹਿਲਾਂ ਗਰਾਚ ਪਿਆ ਸੀ ਗਰਾਚ ਲਿਆ ਕੇ ਨਾ ਹੌਲੀ ਹੌਲੀ ਮੈਂ ਨਾ ਡਾਇਨਿੰਗ ਟੇਬਲ ਦੇ ਕੋਲ ਰੱਖਤਾ ਵੀ ਹੌਸਲਾ ਜਿਹਾ ਹੋ ਗਿਆ ਵੀ ਹੁਣ ਆ ਜੂਗਾ ਉੱਥੋਂ ਜਗ੍ਹਾ ਫ੍ਰੀ ਹੋ ਗਈ ਇੱਥੇ ਤੱਕ ਲੈ ਕੇ ਆਵਾਂ ਮੈਂ ਫਿਰ ਹੁਣ ਇਸ ਵਾਰ ਨਾ ਮੈਨੇ ਸੋਚ ਲਿਆ ਇਸ ਹਫ਼ਤੇ ਮੈਂ ਕਿਹਾ ਪੱਖੇ ਚਾਹੇ ਹਜੇ ਹੁਣ ਵੀ ਲੋੜ ਹੈਗੀ ਆਉਣ ਵਾਲੇ ਟਾਈਮ ਚ ਮਹੀਨੇ ਦੋ ਮਹੀਨੇ ਸ਼ੁਰੂ ਹੋ ਜੂਗਾ ਮੈਂ ਕਿਹਾ ਕਰਾਣ ਮੈਂ ਕੰਮ ਹੋਰ ਇਕੱਠੇ ਕਰ ਲਿਆ ਫਿਰ ਬੋਲਦੇ ਨਾ ਕੰਮ ਐਸੀ ਦੀ ਤੈਸੀ ਕਰਾਣ ਪੱਖੇ ਇਹ ਵੋ ਹੈ ਮੈਂ ਆਪਣਾ ਜਿਹੜਾ ਝੂਮਰ ਹੈ ਇਹ ਤਾਂ ਲਗਵਾਵਾਂ ਕੀ ਆ ਮੈਨੂੰ ਨੀ ਪਤਾ ਮੇਰੇ ਨਾਲ ਬਹੁਤ ਹੋ ਗਿਆ ਮੈਂ ਫਿਰ ਨਾ ਹਾਂ ਅੱਛਾ ਮੈਂ ਜਦੋਂ ਲਗਵਾਉਣੇ ਨਾ ਇਲੈਕਟ੍ਰੀਸ਼ਨ ਨੇ ਜਦੋਂ ਲਗਾਉਣਾ ਸੀ ਨਾ ਉਹਦੀ ਆਵਾਜ਼ ਨੀ ਮਿਲਣੀ ਉੱਥੋਂ ਜਿੱਥੋਂ ਕਨੈਕਸ਼ਨ ਕਰਨਾ ਸੀ ਕਿਉਂਕਿ ਉਹ ਇੱਕ ਅਲੱਗ ਹੀ ਸੋਹਣਾ ਲੱਗਦਾ ਨਾ ਕਿ ਉਹਦੀ ਜਿਹੜੀ ਲਾਈਟ ਹੈ ਉਹ ਅਲੱਗ ਤੋਂ ਹੀ ਹੋਏ ਕਿ ਤਾਂ ਕਿ ਚੱਲੇ ਵਾਰਮਸ ਜਿਹੀਆਂ ਲਾਈਟ ਹੋਣ ਹਨਾ ਤੇ ਚਲੋ ਜਦੋਂ ਉਹਨਾਂ ਨੇ ਲਗਾਇਆ ਹਨਾ ਤੇ ਫਿਰ ਮੈਨੂੰ ਇਹ ਟੈਨਸ਼ਨ ਹੋ ਗਈ ਮੈਂ ਕਿਹਾ ਕਦੋਂ ਦਾ ਮੰਗਾਏ ਇਹਦਾ ਇਹ ਨੀ ਪਤਾ ਵਾਰੰਟੀ ਵੀ ਨਾ ਮੁੱਕ ਗਈ ਹੋਵੇ ਥੋੜਾ ਫਿਰ ਇਹ ਟੈਨਸ਼ਨ ਅੱਛਾ ਫਿਰ ਉਸ ਤੋਂ ਬਾਅਦ ਉਹਦੀ ਕ੍ਰਿਸਟਲ ਕ੍ਰਿਸਟਲ ਲਗਾ ਕੇ ਤਾਂ ਚਲੋ ਬਾਅਦ ਚ ਲੱਗਣੀ ਸੀ ਉਹਦੀ ਜਿਹੜੀ ਲਾਈਟ ਸੀ ਨਾ ਤੇ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਲੈ ਆਈਓ ਔਰ ਇਹ ਵੀ ਮੈਂ ਕਹਿਣਾ ਸੀਗਾ ਕਿ ਕਿਹੜੀਆਂ ਲਾਈਟ ਚਾਹੀਦੀਆਂ ਨੇ ਨਾ ਕੋਲਡ ਲਾਈਟ ਵਾਰਮ ਲਾਈਟ ਕਿਹੜੀਆਂ ਉਹ ਨਾ ਮਤਲਬ ਲੇ ਤਾਂ ਆਏ ਹੁਣ ਉਹ ਕਹਿੰਦੇ ਲਗਾ ਕੇ ਪਤਾ ਲੱਗੂਗਾ ਇੱਥੇ ਲਿਖਿਆ ਵੀ ਨੀ ਹੋਇਆ ਹਾਏ ਮੈਂ ਬਾਬਾ ਜੀ ਨੂੰ ਪ੍ਰੇ ਕਰੀ ਜਾਵਾਂ ਬਾਬਾ ਜੀ ਵਾਰਮ ਲਾਈਟ ਹੀ ਹੋਣ ਝੂਮਰ ਵੀ ਮੇਰੀ ਮਰਜ਼ੀ ਦਾ ਇੰਨਾ ਸੋਹਣਾ ਇੰਨੇ ਟਾਈਮ ਬਾਅਦ ਲੱਗ ਰਿਹਾ ਨਾ ਤੇ ਹਨਾ ਮੈਂ ਕਰੀ ਜਾਵਾਂ ਕਿਉਂਕਿ ਹੁਣ ਇਹਨਾਂ ਦਾ ਵੀ ਕੀ ਕਸੂਰ ਹੈ ਮੈਂ ਨੀ ਨਾ ਦੱਸਿਆ ਇਹਨਾਂ ਨੂੰ ਕਿ ਤੁਸੀਂ ਵਾਰਮ ਲਾਈਟ ਲੈ ਕੇ ਆਉਣੀ ਹੈ ਨਾ ਤੇ ਉਹ ਲੱਗਿਆ ਬੜਾ ਟਾਈਮ ਲਗਾ ਕੇ ਨਾ ਤਾਰ ਨੀ ਸੀ ਮਿਲ ਰਹੀਆਂ ਜੀ ਵੋ ਮੈਂ ਨਾਲ ਨਾਲ ਕੁਕਿੰਗ ਕਰੀ ਜਾਵਾਂ ਮੈਂ ਕਿਹਾ ਮੇਰੇ ਨਾ ਅੰਦਰ ਨੀ ਜਾ ਰਿਹਾ ਜਦੋਂ ਤੱਕ ਇਹਦੀ ਲਾਈਟਾਂ ਨੀ ਜਗਦੀਆਂ ਨਾ ਮਤਲਬ ਮੈਨੂੰ ਦਿਖ ਜੇਵਾ ਸੀ ਚੱਲਦਾ ਇੱਕ ਵਾਰੀ ਹਨਾ ਮੈਂ ਫੀਲ ਕਰਾਂ ਹਾਈ ਜਦੋਂ ਚੱਲਿਆ ਓਏ ਹੋਏ ਵਾਰਮ ਲਾਈਟ ਹੀ ਉੱਪਰੋਂ ਓਏ ਹੋਏ ਹੋਏ ਮੈਂ ਦੱਸ ਨਹੀਂ ਸਕਦੀ ਕਿਆ
2: ਲੱਗੀ ਲੱਗੀ ਲੱਗੀ ਲੱਗੀ ਲਾਈਟ
3: ਗੋਲਡਨ ਗੋਲਡਨ ਸਾਰਾ ਮਤਲਬ ਏਦਾਂ ਲੱਗਦਾ ਆਪਣੇ ਆਪ ਨੂੰ ਦੇਖੋ ਮੈਨੂੰ ਨੀ ਪਤਾ ਸੱਚੀ ਮੈਨੂੰ ਤਾਂ ਏਦਾਂ ਫੀਲ ਕਹਿੰਦੀ ਮੈਂ ਤੁਹਾਨੂੰ ਫੋਟੋ ਵੀ ਸ਼ੇਅਰ ਕਰਦੀ ਹਾਂ ਜਿਹਦਾ ਰੋਇਲ ਲੁੱਕ ਨੀ ਹੁੰਦੀ ਰੋਇਲ
2: ਵੈਰੀ ਗੁੱਡ ਨੀਤੂ ਜੀ ਵੈਰੀ ਗੁੱਡ ਬਹੁਤ ਬਹੁਤ ਮੁਬਾਰਕਾਂ ਰੋਇਲ ਲੁੱਕ ਕਰਨ ਦਾ ਆਪਣੇ
3: ਚਲੋ ਠੀਕ ਹੈ ਸਾਰੇ ਜਾਣੇ ਮਿਹਨਤ ਕਰਦੇ ਆ ਪਰਮਾਤਮਾ ਹਨਾ ਪਰ ਉਹਨਾਂ ਦੀ ਦੇਖੋ ਚਾਹੇ ਪਲੰਬਰ ਹੈ ਇਲੈਕਟ੍ਰੀਸ਼ਨ ਹੈ ਉਹਨਾਂ ਦੇ ਜੋ ਚਾਰਜ ਹੁੰਦੇ ਆ ਮੈਨੂੰ ਤਾਂ ਲੱਗਦਾ ਜਿੰਨੇ ਦਾ ਮੇਰਾ ਹੈਗਾ ਸੀ ਜਾਂ ਹੋਰ ਕੰਮ ਹੈ ਇੱਕ ਵਾਰ ਤਾਂ ਬੜੀ ਖੁਸ਼ੀ ਹੋਈ ਕੰਮ ਲੱਗ ਰਿਹਾ ਹੁਣ ਪੈਸੇ ਤਾਂ ਮੇਰੇ ਬੰਦੇ ਨੇ ਹੀ ਦੇਣੇ ਸੀ ਚਲੋ ਉਹਨਾਂ ਨੇ ਹੱਥ ਕੇ ਦਿੱਤੇ ਦੇਖੋ ਉਹਨਾਂ ਦੀ ਮਿਹਨਤ ਹੈ ਮੈਂ ਤਾਂ ਉਸ ਮਨ ਦੇ ਕਿਹਾ ਮੈਂ ਕਿਹਾ ਜਪਨ ਤੈਨੂੰ ਤਾਂ ਮੈਂ ਪੱਕਾ ਇਲੈਕਟ੍ਰੀਸ਼ੀਅਨ ਮੁਲਬਾ
0: ਡੋਂਟ ਵਰੀ ਅੱਗੇ ਕਿ ਹੋਰ ਟ੍ਰੇਨਿੰਗਾਂ ਨੇ ਆਉਣਾ ਆ।
2: ਵੈਰੀ ਗੁੱਡ ਵੈਰੀ ਗੁੱਡ।
3: ਹਾਂ ਨਹੀਂ ਮਤਲਬ ਕਹਿਣਾ ਮਤਲਬ ਅੱਛੀ ਗੱਲ ਹੈ, ਚਲੋ ਆਪ ਉਹ ਵੀ ਆਪਣੀ ਸੀਗੀ ਵੀ ਹੈ ਨਾ ਤੇ ਫੈਮਿਲੀ ਆ, ਪਰ ਇਹ ਕਿ ਨਹੀਂ ਬੜਾ ਵਧੀਆ ਹੈਗਾ ਪੇਪਰ। ਸੀਰੀਅਸਲੀ ਮੈਨੂੰ ਬਹੁਤ ਖੁਸ਼ੀ ਹੋਈ, ਹੁੰਦਾ ਨਾ ਕਿਉਂਕਿ ਚੀਜ਼ਾਂ ਦੇ ਨਾਲ ਆਪਣੀ ਪਈ ਹੋਈ ਹੈ ਲੱਗੀ, ਪਤਾ ਨਹੀਂ ਕਈ ਵਾਰ ਆਪਾਂ ਨੂੰ ਕਿਹੜੀ ਚੀਜ਼ ਆਪਾਂ ਨੂੰ ਕਿਹੜੀ ਖੁਸ਼ੀ ਦਿੰਦੀ ਹੈ। ਔਰ ਤੁਹਾਨੂੰ ਪਤਾ ਮੇਨ ਥਿੰਗ ਇਜ਼ ਔਰ ਮੈਂ ਜਿੱਥੇ ਬੈਠ ਕੇ ਹੁਣ ਗੱਲ ਕਰ ਰਹੀ ਹਾਂ ਨਾ, ਮੇਰਾ ਜਿਹੜਾ ਕੈਲੰਡਰ ਹੈ ਨਾ ਉਹ ਮੈਨੂੰ ਸਾਹਮਣੇ ਦਿਖ ਰਿਹਾ।
2: ਵੈਰੀ ਗੁੱਡ ਜੀ, ਕੈਲੰਡਰ ਤੁਸੀਂ ਕੈਲੰਡਰ ਨੂੰ ਕਰੋ ਇੰਜੋਏ,
0: ਇੰਜੋਏ ਕਰੋ ਕੈਲੰਡਰ
2: ਤੇ ਹੈਵ ਅ ਗ੍ਰੇਟ ਟਾਈਮ ਵਿਦ ਕੈਲੰਡਰ ਤੇ ਨਾਲ ਸਨ
3: ਪ੍ਰੋਗਰਾਮ ਨਾਲ ਕੁਕਿੰਗ ਸ਼ੁਕਿੰਗ ਕਰਦੇ ਆ।
0: ਸ਼ੁਕਿੰਗ
2: ਓਕੇ ਜੀ, ਹੈਵ ਅ ਨਾਈਸ ਡੇ। ਥੈਂਕ ਯੂ। ਵੈਰੀ ਗੁੱਡ ਜੀ, ਬਹੁਤ ਬਹੁਤ ਮੁਬਾਰਕਾਂ ਹੋ ਜੀ। ਸ਼ੈਂਡਲੀਅਰ ਲੱਗ ਗਿਆ,
0: ਕੈਲੰਡਰ ਲੱਗ ਗਿਆ,
2: ਕੈਲੰਡਰ ਲੱਗ ਗਿਆ। ਵੈਰੀ ਗੁੱਡ। ਅੱਛਾ, ਜਿਨ੍ਹਾਂ ਜਿਨ੍ਹਾਂ ਦੀਆਂ ਮੈਂ ਕਾਲਸ ਮਿਸ ਕੀਤੀਆਂ ਸੀਗੀਆਂ ਪਲੀਜ਼ ਤੁਸੀਂ ਹੁਣ ਕਰ ਸਕਦੇ ਹੋ, ਆਪਾਂ ਤੁਹਾਨੂੰ ਆਨਲਾਈਨ ਦੁਬਾਰਾ ਲੈ ਲਵਾਂਗੇ ਜੀ। ਤੇ ਹੁਣ ਆਪਾਂ ਮੈਸੇਜਾਂ ਵੱਲ ਨੂੰ ਰੁਕ ਕਰਦੇ ਹਾਂ, ਫਿਰ ਜਾਂਦੇ ਛੋਟੀ ਜਿਹੀ ਬ੍ਰੇਕ ਵੱਲ, ਫਿਰ ਦੁਬਾਰਾ ਆ ਕੇ ਸਾਂਝ ਪਾਵਾਂਗੇ ਸਾਰਿਆਂ ਨੂੰ। ਤੇ ਮੈਸੇਜ ਜਿਹੜੇ ਆਏ ਸੀਗੇ ਮੈਂ ਉਹ ਪੜ੍ਹ ਦੇਵਾਂ, ਐਂਡ ਸਾਰਿਆਂ ਨੂੰ ਪਹਿਲਾਂ ਹੀ ਮਾਫ਼ੀ ਕਿਉਂਕਿ ਮੈਂ ਹਜੇ ਤੱਕ ਆਪਣੀਆਂ ਐਨਕਾਂ ਨਹੀਂ ਬਣਵਾਈਆਂ, ਮੈਂ ਪਹਿਲਾਂ ਹੀ ਦੱਸ ਦੇਵਾਂ।
0: ਉਧਾਰੀਆਂ ਲੈ ਲਓ ਜੀ, ਜੋੜੀਦਾਰ ਤੋਂ ਉਧਾਰੀਆਂ ਲੈ ਲਓ,
2: ਹੈ ਨਾ, ਬਿਲਕੁਲ ਇਸ ਤਰ੍ਹਾਂ ਹੀ ਕਰਦੇ ਹਾਂ ਜੀ। ਅਤੇ ਆਪਣਾ ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਨਵੀਂ ਕੰਬੋਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਹਰਚੰਦ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਰਿਚਰਡ ਜੀ ਕਹਿੰਦੇ ਨੇ ਕਾਇੰਡਲੀ ਜੁਆਇਨ ਮੀ ਟੂ ਵਿਸ਼ ਮਾਈ ਬ੍ਰਦਰ ਫਰੋਮ ਅਨਦਰ ਮਦਰ ਪ੍ਰਿਤਪਾਲ ਸਿੰਘ ਹੂ ਆਈ ਵਾਜ਼ ਬਲੈਸਡ ਟੂ ਮੀਟ ਲਾਸਟ ਈਅਰ ਥਰੂ ਰੇਡੀਓ। ਹਾਂਜੀ, ਮੇ ਹੀ ਹੈਵ ਅ ਸਪੀਡੀ ਰਿਕਵਰੀ ਜੀ, ਬਿਲਕੁਲ ਮੇ ਹੀ ਹੈਵ ਸਪੀਡੀ ਰਿਕਵਰੀ ਜੀ। ਅਤੇ ਡੈਲੀ ਜੁਐਲਰਸ ਤੋਂ ਨਵਪ੍ਰੀਤ ਜੀ ਕਹਿੰਦੇ ਨੇ ਕਿ ਅੱਜ ਦਾ 22 ਕੈਰਟ ਗੋਲਡ ਦਾ ਜਿਹੜਾ ਰੇਟ ਹੈ ਉਹ ਹੈ ਜੀ $186 ਪਰ ਗ੍ਰਾਮ।
0: ਕੱਲ 80 ਸੀਗਾ, ਅੱਜ 86 ਹੋ ਗਿਆ।
2: ਹਾਂਜੀ ਹਾਂਜੀ ਹਾਂਜੀ, ਕਿਆ ਕਰੇ ਆਦਮੀ,
0: ਕਿਆ
2: ਕਰੇ ਆਦਮੀ। ਪਰਮਿੰਦਰ ਸਿੱਖੋ ਜੀ ਵੈਲਕਮ ਬੈਕ, ਨੋਨੀਆ ਜੀ ਕਹਿੰਦੇ ਨੇ, ਰਾਏ ਜੀ ਗੁੱਡ ਮਾਰਨਿੰਗ ਭੇਜਦੇ ਨੇ। ਦੋ ਕੁ ਸਾਨੂੰ ਗਾਣਿਆਂ ਦੀ ਰਿਕੁਐਸਟ ਆਈਆਂ, ਕੋਸ਼ਿਸ਼ ਕਰਾਂਗੇ ਜੀ ਜ਼ਰੂਰ ਗਾਣੇ ਵੀ ਤੁਹਾਡੇ ਸੁਣਾਉਣ ਦੀ ਤੁਹਾਨੂੰ। ਅਤੇ ਹਰਸ਼ਦੀਪ
0: ਮੈਨੂੰ ਦੱਸੋ ਕਿਹੜੇ ਗਾਣੇ, ਮੈਂ ਹੁਣ ਤੁਹਾਨੂੰ
2: ਇੱਕ ਪੀਆਰ ਪਿੰਡਾਂ ਦੀ ਆਇਆ ਹੁਸਤਿੰਦਰ ਦਾ, ਹੁਣੀ ਸੁਣਾਓ ਹੁਣੀ ਸਰ।
0: ਪੀਆਰ ਪਿੰਡਾਂ ਦੀ,
2: ਯੇ
0: ਪੀਆਰ ਪਿੰਡਾਂ ਦੀ।
2: ਹਾਂਜੀ, ਆਈ ਰੀਲੀ ਹੋਪ ਤੁਸੀਂ ਖੁਸ਼ ਹੋਵੋਗੇ, ਤੁਸੀਂ ਅੱਜ ਦੇ ਅੱਜ ਹੀ ਹਸਤਿੰਦਰ ਨੂੰ ਬਲੌਕ ਕਰ ਦੋਗੇ, ਸਿਰਫ ਨੋਨੀ ਜੀ ਦੇ ਗਾਣੇ ਸੁਣੋਗੇ। ਹਰਸ਼ਦੀਪ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਵੈਲਕਮ ਬੈਕ ਕਹਿੰਦੇ ਨੇ ਨੋਨੀਆ ਜੀ ਨੂੰ। ਅਤੇ ਸੁਖਵਿੰਦਰ ਜੀ ਸਾਨੂੰ ਮੇਰੇ ਖਿਆਲ ਨਾਲ ਜੋਕ ਭੇਜਦੇ ਨੇ, ਨਹੀਂ ਜੋਕ ਨਹੀਂ ਹੈ ਜੀ, ਇੱਕ ਲਿਖਾਵਟ ਭੇਜਦੇ ਨੇ। ਲਿਖਿਆ ਜੀ ਕਿ ਥੱਕ ਗਿਆ ਥਾ ਮੈਂ ਜ਼ਿੰਦਗੀ ਸੇ ਮਗਰ ਜੀਨੇ ਕੀ ਵਜ੍ਹਾ ਵੀ ਵਹੀਂ ਥੀ,
0: ਵਾਹ
2: ਰੁਕ ਜਾਤਾ ਤੋ ਹਾਰ ਜਾਤਾ ਚਲਤਾ ਰਹਾ ਤੋ ਖੁਦ ਸੇ ਲੜਤਾ ਰਹਾ, ਕੁਛ ਰਿਸ਼ਤੇ ਅਧੂਰੇ ਰਹਿ ਗਏ ਕੁਛ ਸਪਨੇ ਬਿਖਰ ਗਏ ਮਗਰ ਮੁਸਕੁਰਾਨਾ ਨਹੀਂ ਛੋੜਾ ਕਿਉਂਕਿ ਅਪਨੋ ਕੇ ਲੀਏ ਜੀਨਾ ਥਾ। ਵਕਤ ਨੇ ਪੂਛਾ ਕਿਆ ਪਾਇਆ ਤੂਨੇ, ਮੈਨੇ ਕਹਾ ਸਬਕ ਬਹੁਤ ਮਿਲੇ ਔਰ ਸਬਰ ਨੇ ਕਹਾ ਬਸ ਥੋੜਾ ਔਰ ਚਲ ਮੰਜ਼ਿਲ ਅਭੀ ਬਾਕੀ ਹੈ, ਸ਼ਿਕਾਇਤੇ ਤੋ ਆਜ ਵੀ ਹੈ ਐ ਜ਼ਿੰਦਗੀ ਮਗਰ ਸ਼ੁਕਰੀਆ ਵੀ ਤੇਰਾ ਕਿਉਂਕਿ ਤੂਨੇ ਗਿਰਾ ਕਰ ਹੀ ਸਹੀ ਮੁਝੇ ਸੰਭਲਣਾ ਸਿਖਾ ਦਿਆ। ਵਾਹ ਵਾਹ ਵਾਹ, ਕਿਆ ਬਾਤ ਹੈ, ਬੜਾ ਹੈਵੀ ਸ਼ੈਵੀ ਮੈਸੇਜ ਆਇਆ ਜੀ, ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ। ਅਤੇ ਲਈਏ ਜੀ ਬ੍ਰੇਕ, ਫਿਰ ਵਧੀਆ ਜੀ
0: ਜੀ, ਇੱਕ ਛੋਟੀ ਜਿਹੀ ਬ੍ਰੇਕ ਔਰ ਬ੍ਰੇਕ ਦੇ ਬਾਅਦ ਤੁਹਾਡੇ ਨਾਲ ਜੁੜਦੇ ਹਾਂ, ਫਿਰ ਤੋਂ ਸੁਣਦੇ ਹਾਂ, ਅਤੇ ਤੁਸੀਂ ਵੀ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਜੀ AM।
4: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਤੁੰਨਾ ਜੁਲਰ ਚਲੀਏ
5: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499। ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 0433-280-252। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
2: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
0: जे तुसी बीमार हो ता एआई कोल नहीं डॉक्टर कोल जाने हो फिर कानूनी मसले विच फैसला खुद क्यों। याद रखो डिले इन लॉ इज डैमेज इन लाइफ। फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तो हाड़े ले कर देने बंसल लॉयर्स तो हाड़ा भरोसा साड़ा तजर्बा ते जित अपनी। कॉल 422-905-860 और विजिट bansallawyers.com.au।
3: यार तू इतने इनी चेती आके पक्का भी हो गया की जुगाड़ लाया है।
4: जुगाड़ नहीं ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
6: ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
8: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
9: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
10: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
9: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
10: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਸੋਨਾ ਚਾਹੀਦਾ।

0: ब्यूटीफुल हुस्तंदर यार, क्या गाने गांदा, लव हिम, व्हाट अ सॉन्ग है ना. मेरे से को दिल ते लग गया, कहंदा कि थानू की कहंदा बेसिकली ही इज ट्राइंग टू से एट सम पॉइंट कि थानू ओदी लोड नहीं है भाई आ वीजे दी मेनू कि आई कैन गो एंड सी माय मामा मामी मासड़ एंड है ना नानका, पर सानू तो लेना पैंदा ना वीजा. सो इट हिट्स हार्ड, वेल डन, गुड,
1: इट हिट डिफरेंट.
0: या इट हिट डिफरेंट,
1: यस,
0: दैट इज सो राइट, दैट इज सो राइट,
1: यस.
0: ते असी आ गए जी ब्रेक तो बाद दोबारा थोड़े नाल सांझ पाण लई खुले अखाड़े ते,
1: है ना, अखाड़े ते, यस,
0: क्या बात है. मैं भी
1: खुले अखाड़े दे विच की होगा अज, बोलियां,
0: बोलियां,
1: गाने, टप्पे,
0: शायरी, गाने,
1: शायरी,
0: जो
1: whatever,
0: whatever you like,
1: rocks your boat,
0: yeah,
1: बस वो पर सारे नहीं ना हुए के सारे भी enjoy करन. इदा नहीं है भी हाय मेरी ता किडनी चकड़ेल पै गई. इदा नहीं, वो सारा दिन उदा दा ही लंघदा हुंदा है. अज दा दिन असी सिर्फ और सिर्फ मस्ती मनाउण लई रखदे आ. फ्राइडे, यानी कि
0: फ्राइडे, फ्राइडे
1: मौसम देखो किन्ना वधिया है.
0: मौसम अच्छा, मैं जो सवेरे इट वाज थोड़ा नेरा नेरा जाना, सो आई डोंट रियली नो कि मौसम किस तरह दा. तुसी थोड़े बढ़िया टाइम ते आए हो.
1: हाउ वाज द मौसम? मौसम हमेशा ही बढ़िया हुंदा है.
0: इन्ना भी थोड़ा ना पॉजिटिव होना चाहिए.
1: नहीं,
0: अच्छा चलो,
1: तुसी फिर अपना फोन नाल लेके नहीं तुरदे ना?
0: अच्छा क्यों, मैं ते फोन छड़ नहीं पांदा.
1: नहीं नहीं, फोन दी फिर बैटरी चगाए करो जे नेरे नेरे.
0: मेरा तो इन्ना बुरा हाल है, मैं उस दिन स्पेशली नवी वाली देखने गया स्पाइडरमैन, ते मैं वो फिल्म वेखदे हुए भी ना बिना गलो फोन कढ लिया. तो मेरे नाल मेरे दीदी से कहते बस कर जा नशेड़ी आदमी अंदर रख दे.
1: यू नो दिस इज एडिक्शन.
0: हां हां बिल्कुल.
1: यू नो इट मींस दैट योर कोर्टिसोल लेवल इज टू हाई.
0: यार सवेर दा तुसी ड्राई आ रहे हो मेनू. रंजोल भाजी मुझे घर जाना है. ये डन हो गया अपना.
1: नहीं नहीं नहीं नहीं नहीं, देखो हर चीज़ होंगी, पर हाँ जड़ी जड़ी जड़ी बीमारी हैगी वो हैगी है, उन्हें मुकरना नहीं असी.
0: हाँ सही है जी, सही.
1: फर्दर डराता,
0: फर्दर हो डराओ मैनू, डराई जाने तो सी मैनू. मैं कहना आप इस चक्कर चे इदा कर दें, फिर कॉल ले लिए.
1: यस प्लीज,
0: लो जी लो कॉल लेने आप. 227 जी तुसी ऑन एयर हो. हेलो हेलो हेलो हेलो हेलो हेलो हेलो.
1: देखो भी आजो जिने आना है.
0: अरे यार संग दे. ओ लागी लागी. हेलो हाँ जी.
2: हेलो हाँ जी, नमस्कार जी.
1: नमस्कार
2: कृष्णा नो नोनिया जी नो मेरी प्यार भरी नमस्कार.
0: पेरे बेना मम्मी हाउ आर यू?
2: ओ ब्लेस यू बच्चे.
0: के मम्मा पनीर वाज सो गुड, आई जस्ट हैड इट, मजा आ गया.
2: You just had it and you just changed the container, you know, bowl was another.
0: अच्छा मैं भूल गया कुछ. चलो ये
2: हां जी
0: प्रॉब्लम, अपन सारे ने दसना मां कोई ने कोई. ना ना ना ना
1: नहीं नहीं नहीं, शेयर शेयर शेयर करो जी, शेयर करो
0: यार.
2: शेयर बेस्ट था कि मैंनु काफी ज्यादा हमेशा ही टेंशन रहनी कि मैं कृष्णा ने कुछ बनाया ते इनु प्रॉपर्ली दिखानी कि बेटा आ हां चीजा पईया तुसी ले जाइयो जान लगे. आज भी वो जड़ा फैमिली पनीर रखा सी वो वाला कंटेनर ले गए ने अपना बाउल छोड़.
0: ओहो मैं खानदान का खाना खा गया. हे राम.
2: हले काफी राती मैं उन्होंने दिखाया सी अच्छी तरह दे नाल पैक करके कि फ्रिज ए वाला जड़ा पॉलीथिन है इस तरह ही उठा के ले जाना.
0: मम्मी यार सॉरी.
2: पर बहुत
1: सो स्वीट,
2: सो स्वीट. मेरा ना बहुत ही स्वीट बच्चा है.
0: थैंक यू मम्मा.
1: नहीं मैं कुछ नहीं कहूंगी जी, आज कुटूंगी नहीं.
0: ये टाइम क्या है? 11:45 हो या ठीक है घंटा और कृष्णा घंटा घंटा और डटे रहो.
2: तुसी आज क्या कि थोड़ा फ्राइडे है, तुसी किसी ना किसी नु फ्राई करना है. मैं सोचा कि चल आज
1: मुर्गा फ्राई कर लिए.
0: वेल डन.
2: चला सॉरी
0: सॉरी
2: बच्चे,
0: मेरा मतलब
2: कोई गल नहीं.
0: तो मम्मी सुनाऊंगी कि आज
2: चल रहा है. मैं सुनान पहले तो सुनाना मैं चांदी सी कि थोड़ा प्रोग्राम बड़ा अच्छा. मैं फर्स्ट टाइम ही सुनया है आज. जो सिंजी ना जड़ा तुसी कर दे हो जिवें कल तुसी कर रहे हो सी खुशियां बारे गल कर रहे सी कि लोकी हुन आजकल डोपामाइन लंदे ने खुश होने वास्ते कि ओदी स्टोरी सुना रहे सी. तां मैनूं कल भी बड़ा इक याद आ रहा सी कि खुश रहण वास्ते ਵਾਸਤੇ ਇਨਸਾਨ ਨੂੰ ਕਿਧਰੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ, ਉਹਦੇ ਅੰਦਰ ਹੀ ਉਹ ਖੁਸ਼ੀਆਂ ਹੁੰਦੀਆਂ ਨੇ ਪਰ ਉਹ ਲੱਭ ਨਹੀਂ ਪਾਉਂਦਾ ਕਿਉਂਕਿ ਉਹ ਹਮੇਸ਼ਾ ਆਪਣੇ ਬਾਹਰਲੇ ਪਾਸੇ ਹੀ ਰਹਿੰਦਾ, ਆਪਣੇ ਅੰਦਰ ਜਾਣ ਦੀ ਕੋਸ਼ਿਸ਼ ਨਹੀਂ ਕਰਦਾ, ਅੰਦਰ ਨਹੀਂ ਝਾਕਦਾ। ਜਿੱਥੇ ਉਹ ਰੱਬ ਬੈਠਾ ਤੇ ਉਹ ਸਾਰਿਆਂ ਨੂੰ ਖੁਸ਼ੀਆਂ ਦੇਣ ਦੀ ਗੱਲ ਕਰਦਾ। ਉਹ ਕਹਿੰਦਾ ਕਿ ਤੁਮ ਬੇਸਹਾਰਾ ਹੋ ਤੋ ਕਿਸੀ ਕਾ ਸਹਾਰਾ ਬਣੋ, ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਜੁੜਦੇ ਜਾਓ ਦੁਨੀਆਂ ਦੇ ਅੰਦਰ, ਕੁਛ ਕਿਸੇ ਦਾ ਭਲਾ ਕਰੋ, ਕੁਛ ਕਰੋ, ਬਹੁਤ ਖੁਸ਼ੀ ਮਿਲਦੀ ਹੈ ਬਸ ਖੁਸ਼ੀਆਂ ਲਈ। ਬਾਕੀ ਖੁਸ਼ੀਆਂ ਤੇ ਮੈਂ ਇੱਕ ਵਾਰੀ ਇੱਕ ਲਿਖਿਆ ਸੀ, ਲਾਈਨ ਲਿਖੀ ਸੀ ਕਿ ਖੁਸ਼ੀ ਕੀ ਕੋਈ ਸਹੇਲੀ ਨਹੀਂ ਹੋਤੀ ਔਰ ਗਮੋ ਕੇ ਬਹੁਤ ਯਾਰ ਹੋਤੇ ਹੈ।
0: ਕਿਉਂਕਿ
2: ਤੁਸੀਂ ਖੁਸ਼ ਹੋ ਨਾ ਤਾਂ ਤੁਸੀਂ ਸ਼ਾਇਦ, ਜ਼ਮਾਨਾ ਵੀ ਇਸ ਤਰ੍ਹਾਂ ਦਾ ਆ ਗਿਆ ਕਿ ਕੋਈ ਤੁਹਾਨੂੰ ਖੁਸ਼ ਦੇਖਣਾ ਸ਼ਾਇਦ ਚਾਹੁੰਦਾ ਨਹੀਂ, ਇਸ ਤਰ੍ਹਾਂ ਦੀ ਵੀ ਦੁਨੀਆ ਹੋ ਗਈ ਹੈ। ਔਰ ਤੁਸੀਂ ਕਿਸੇ ਨੂੰ ਕਹੋਗੇ ਨਾ ਤੁਹਾਡਾ ਕੀ ਹਾਲ ਹੈ ਤੇ ਉਹਨੇ ਕਈ ਤਰ੍ਹਾਂ ਦੇ ਗਮ, ਕਈ ਤਰ੍ਹਾਂ ਦੇ ਉਹ ਸਾਰੇ ਸੁਣਾ ਦੇਣੇ ਨੇ ਜਿਹੜੀ ਖੁਸ਼ੀ ਉਹ ਲੁਕੋ ਲੈਣੀ ਹੈ। ਇਸੇ ਕਰਕੇ ਕਿ ਖੁਸ਼ੀ ਕੀ ਕੋਈ ਸਹੇਲੀ ਨਹੀਂ ਹੋਤੀ ਔਰ ਗਮੋ ਕੇ ਹਜ਼ਾਰੋਂ ਯਾਰ ਹੋਤੇ
1: ਹੈਂ। ਯਾਰ ਵੈਰੀ ਨਾਈਸ ਲਾਈਨ, ਵੈਰੀ ਨਾਈਸ ਲਾਈਨ, ਥੈਂਕ ਯੂ ਵੈਰੀ ਮੱਚ ਜੀ। ਥੈਂਕ ਯੂ।
0: ਔਰ ਜੋ ਖਾਣਾ ਲੈ ਕੇ ਜਾਣਾ ਭੁੱਲ ਜਾਓ, ਕ੍ਰਿਸ਼ਨਾ ਭਾਰਦਵਾਜ ਹੋਤੇ ਹੈ। ਥੈਂਕ ਯੂ ਮਾਂ, ਥੈਂਕ ਯੂ ਫੋਰ ਕਾਲਿੰਗ।
2: ਬਾਕੀ ਅੱਜ ਤੁਹਾਡਾ ਜਿਹੜਾ ਟੰਗ ਟਵਿਸਟਰ ਸੀਗਾ ਉਹ ਤੁਸੀਂ ਬੜਾ ਵਧੀਆ ਸੀਗਾ। ਜੇ ਮੈਂ ਤੁਹਾਨੂੰ ਟੰਗ ਟਵਿਸਟਰ ਦਵਾਂ ਤਾਂ ਤੁਸੀਂ ਇੱਕ ਦਿਨ ਬੋਲ ਕੇ ਦਿਖਾਓਗੇ?
1: ਆਫ ਕੋਰਸ ਯੂ ਟ੍ਰਾਈ, ਟ੍ਰਾਈ ਜ਼ਰੂਰ ਕਰ ਸਕਦੇ, ਚੈਲੰਜ ਲੈ ਸਕਦੇ।
0: ਮੈਂ ਤਾਂ ਨਹੀਂ ਕਰ ਰਿਹਾ।
2: ਚਲੋ ਚਲੋ, ਕ੍ਰਿਸ਼ਨਾ ਨੂੰ ਤੇ ਕਾਫੀ ਕੀਤਾ ਹੋਇਆ, ਸ਼ਾਇਦ ਕਰਵਾਇਆ ਹੋਣਾ। ਮੈਂ ਜ਼ਰੂਰ ਇੱਕ ਬੜਾ ਪੁਰਾਣਾ ਸਾਡੇ ਟਾਈਮ ਦਾ ਸੀ, ਰਾਜਾ ਗੋਪ ਗੰਗਮ ਦਾਸ,
1: ਰਾਜਾ ਗੋਪ ਗੰਗਮ ਦਾਸ, ਰਾਜਾ ਗੋਪ ਗੰਗਮ ਦਾਸ।
0: ਚਲੋ ਠੀਕ ਹੈ, ਅਸੀਂ ਫਿਰ ਅਸੀਂ ਨਾ ਪਹੁੰਚੀ ਪਰ ਮੈਨੇ ਤੁਹਾਡਾ ਕਹਿਣ ਦਾ ਪੁਆਇੰਟ ਹੈ।
2: ਅਸੀਂ ਤੁਹਾਡਾ ਜੋ ਜੋ ਕੋ ਖੋਜੋ, ਜੋ ਜੋ
1: ਪੂਰਾ
0: ਬੋਲੋ, ਹਾਂ ਇੱਕ ਵਾਰੀ ਪੂਰਾ ਹੀ ਬੋਲੋ। ਚਲੋ
2: ਜੋ ਜੋ ਕੋ ਖੋਜੋ
0: ਸੁਣੋ ਤਾਂ ਸਹੀ, ਇੱਕ ਮਿੰਟ ਰੁਕੋ।
1: ਅੱਗੇ ਵਾਲੀ ਲਾਈਨ ਆ, ਜੋ ਜੋ ਕੋ ਨਾ ਖੋਜੇ ਤੋ ਖੋ ਜਾਏ ਜੋ ਜੋ।
2: ਦੁਬਾਰਾ ਰਿਪੀਟ ਕਰਨਾ,
1: ਜੋ ਜੋ ਕੋ
2: ਨਾ ਖੋਜੇ
1: ਤੋ ਖੋ ਜਾਏ ਜੋ ਜੋ
2: ਜੋ
1: ਸੋਨੇ
2: ਜਿਵੇਂ ਸੋਨਾ ਚੜ੍ਹ ਰਿਹਾ ਨਾ, ਇਸ ਤਰ੍ਹਾਂ ਹੀ ਤੁਹਾਡੀਆਂ ਚੜ੍ਹਾਈਆਂ ਹੁੰਦੀਆਂ ਰਹਿਣ, ਚੜ੍ਹਦੀ ਕਲਾ ਚ ਰਹੋ, ਰੱਬ ਰੱਖਾ।
0: Thank you. Perisana, bye. Thank you. And sunan wale mein das do, main hamesha nahi khana bhulda. Par jadon main bhulda, main sare ghar da khana le janda. Yaar, acha main soch rahi, main ke kafi bada box hai yaar. Main mummy ne kaali kaali ch rakhta na koi gal. Chalo. It is what it is.
1: Inu kehnde ne dane dane pe likha hai khane wale ka naam.
0: Dane dane pe likha
1: hai. Adwar se.
0: Kya baat hai mere galib. Well done.
1: Galbi. Ye galbi.
0: Galbi.
1: Yes.
0: Main bhi thonu sunana kuch bahut badhiya.
1: Jidda korbi.
0: ਤੁਹਾਨੂੰ ਮੈਂ ਕੌਰਬੀ ਦਾ ਹੀ ਸੁਣਾਉਣਾ, ਬਹੁਤ ਘੈਂਟ ਲਾਈਨਾਂ ਨੇ
1: ਜੀ
0: ਜੀ, ਕਿ ਮੈਂ ਕਰਾਂ ਵੇਟ ਖੜੀ ਵੱਟ ਤੇ,
1: ਮੈਂ ਕਰਾਂ ਵੇਟ ਖੜੀ ਵੱਟ ਤੇ,
0: ਉਹ ਸੋਰੀ ਮੈਂ ਮਿਕਸ ਕਰ ਗਿਆ, ਆਮ ਸੋਰੀ, ਐਕਚੁਲੀ ਬਹੁਤ ਤਗੜੇ ਸ਼ਾਇਰ ਨੇ ਨਾ। ਮੈਂ ਕਰਾਂ ਵੇਟ ਖੜੀ ਪੀਜ਼ਾ ਹੱਟ ਤੇ, ਮੈਂ ਕਰਾਂ ਵੇਟ ਖੜੀ
1: ਪੀਜ਼ਾ ਹੱਟ ਤੇ,
0: ਜੱਟ ਖੜਾ ਵੱਟ ਤੇ,
1: ਮਾਰਾ ਲੱਫੜ ਖੱਟ ਕੇ।
0: ਯਾਰ ਨੋਨੀਆ ਜੀ ਜ਼ਿੰਦਾਬਾਦ,
1: ਵੀ ਤੁਕਬੰਦੀ ਚ ਅਸੀਂ ਫਿਰ ਅਸੀਂ ਛੱਡਣਾ ਨਹੀਂ ਹੈ ਨਾ।
0: ਹਮਾਰੀ ਨੋਨੀਆ ਜੀ ਜ਼ਿੰਦਾਬਾਦ ਹੈ, ਜ਼ਿੰਦਾਬਾਦ ਥੀ, ਜ਼ਿੰਦਾਬਾਦ ਰਹੇਂਗੇ। ਬਹੁਤ ਬੜੀਆ,
1: ਹਮ ਗ੍ਰੈਂਡ ਸਨੀ ਦਿਓ, ਵਾਹ ਕੀ ਬਾਤ ਕੀ ਬਾਤ।
0: ਤੇ ਜੀ ਹਾਂਜੀ, ਲਾਈਨਸ ਆਰ ਓਪਨ,
1: ਯੈਸ
0: ਕਰੋ ਬਈ ਕਾਲ ਸ਼ਾਲ ਸਾਨੂੰ, ਗੱਲਾਂ ਬਾਤਾਂ ਸੁਣਾਓ
1: ਜੀ। ਜੇ ਕਿਸੇ ਨੇ ਨਹੀਂ ਕਰਨੀ ਓਪਨ ਨਾ, ਫਿਰ ਮੈਂ ਆਪਣੀ ਡਾਇਰੀ ਓਪਨ ਕਰ ਲੈਣੀ ਆ।
0: ਫਿਰ ਕਰੋ ਕਰੋ ਸੁਣਾਓ,
1: ਤੁਸੀਂ ਸਾਰਿਆਂ ਨੇ ਫਿਰ ਤੰਗ ਆ ਜਾਣਾ ਆ।
0: ਸੁਣਾ ਨਹੀਂ ਰਹੇ ਕੁਝ, ਸੁਣਾਓ ਮੈਨੂੰ।
1: ਚਲੋ ਠੀਕ ਆ ਫਿਰ ਸੁਣਾਉਂਦੇ ਆ ਤੁਹਾਨੂੰ। ਯਾਦ ਰੱਖਿਓ ਕੋਈ ਆ ਨਾ ਜਾਵੇ ਵਿੱਚ।
0: ਨਹੀਂ ਨਹੀਂ ਨਹੀਂ ਮੈਂ ਆ ਨਹੀਂ ਦੇਣਾ ਕਿਸੇ।
1: ਨਹੀਂ ਨਹੀਂ ਨਹੀਂ, ਜੇ ਕੋਈ ਆ ਗਿਆ ਫਿਰ ਪ੍ਰਾਇਓਰਿਟੀ ਉਹਨਾਂ ਨੂੰ, ਆਪਾਂ ਚਾਹੇ ਅੱਧਾ ਛੱਡਣਾ ਪਵੇ ਉਹਨੇ ਸਾਲਣਾ ਮਿਲ ਜੂਗਾ ਨਾ।
0: ਹਾਂ ਇਹ ਗੱਲ ਹੈ ਨਾ ਪਿਛਲੀ।
1: ਉਸਨੇ ਮੁਝੇ ਧੋਖਾ ਦਿਆ।
0: ਵਾਹ,
1: ਇਹਨੂੰ ਆਪਾਂ ਥੋੜਾ ਜਿਹਾ ਹਿੰਦੀ ਪੰਜਾਬੀ ਮਿਕਸ ਕਰਕੇ ਸੁਣਾਵਾਂਗੇ, ਥੋੜਾ ਫਨੀ ਫੈਕਟਰ ਕ੍ਰੀਏਟ ਕਰਾਂਗੇ।
0: ਓ ਗੁੱਡ ਗੁੱਡ।
1: ਉਸਨੇ ਮੁਝੇ ਧੋਖਾ ਦਿਆ, ਉਸਕੀ ਵੀ ਕੋਈ ਕਹਾਣੀ ਹੈ। ਠੀਕ ਹੈ
0: ਜੀ,
1: ਰਿਪੀਟ ਕਰੋ।
0: ਉਸਨੇ ਮੁਝੇ ਧੋਖਾ ਦਿਆ, ਉਸਕੀ ਵੀ ਕੋਈ
1: ਕਹਾਣੀ ਹੈ
0: ਜੀ।
1: ਮਛਲੀ ਜਲ ਕੀ ਰਾਨੀ ਹੈ, ਜੀਵਨ ਉਸਕਾ ਪਾਣੀ ਹੈ।
0: ਵਾਹ ਵਾਹ ਵਾਹ ਵਾਹ,
1: ਕਿਆ
0: ਬਾਤ ਹੈ, ਕਿਆ ਬਾਤ ਹੈ। ਇਹਦੇ ਇਸ ਤੋਂ ਵੀ ਅੱਗੇ ਕੁਝ ਲਿਖਿਆ?
1: ਹੋਰ ਤਸ਼ੱਦਦ ਜਾਰੀ ਹੈ।
0: ਨਹੀਂ ਪੂਰੀ ਨਜ਼ਮ ਸੁਣਾਓ
1: ਜੀ। ਮੇਰੀ ਸ਼ਾਦੀ ਮੇ ਬਿਨਾ ਬੁਲਾਏ ਆਨਾ ਨਹੀਂ।
0: ਓਕੇ ਓਕੇ।
1: ਮੇਰੀ ਸ਼ਾਦੀ ਮੇ ਬਿਨਾ ਬੁਲਾਏ ਆਨਾ ਨਹੀਂ
0: ਜੀ।
1: ਮੂੰਗਫਲੀ ਮੇ ਦਾਨਾ ਨਹੀਂ,
0: ਹਮ ਤੁਹਾਰੇ ਮਾਮਾ
1: ਨਹੀਂ। ਨਾ ਨਾ ਨਹੀਂ,
0: ਬਿਊਟੀਫੁਲ
1: ਸੀ। ਐਡਾ ਦੇਖੋ ਕਿੱਡਾ ਡੂੰਘੇ,
0: ਕਾਫੀ ਕਾਫੀ ਡੂੰਘਾ ਆਸ਼ਾਰ। ਫੈਜ਼ ਅਹਿਮਦ ਫੈਜ਼ ਸਾਹਿਬ ਅੱਜ ਦੁਬਾਰਾ ਫੌਤ ਹੋ ਗਏ ਇਹ ਸੁਣ ਕੇ। ਨਹੀਂ ਆਓ ਆਓ ਆਓ, ਤੁਸੀਂ ਨਹੀਂ ਰੁਕਣਾ, ਰੁਕਨੇ ਕਾ ਨਹੀਂ ਥਮਨੇ ਕਾ ਨਹੀਂ,
1: ਰੁਕਨੇ ਕਾ ਨਹੀਂ ਥਮਨੇ ਕਾ ਨਹੀਂ। ਉਸਸੇ ਧੋਖਾ ਮਿਲਨੇ ਬਾਦ ਮੇ ਘਰ ਆਇਆ।
0: ਓਕੇ ਓਕੇ, ਯਾ ਯਾ।
1: ਉਸਸੇ ਧੋਖਾ ਮਿਲਨੇ ਕੇ ਬਾਦ ਮੈਂ ਘਰ ਆਇਆ, ਔਰ ਘਰ ਆ ਕੇ ਸੋ ਰਹਾ ਥਾ, ਬੰਦਰ ਨੇ ਲਾਤ ਮਾਰੀ ਰੋ ਰਹਾ ਥਾ।
0: ਵਾਹ ਵਾਹ,
1: ਅਤਵਰਸ
0: ਕਿਆ ਬਾਤ,
1: ਅਤਵਰਸ ਅਤਵਰਸ। ਵੋ ਚਲੀ ਗਈ ਤੋ ਕਿਆ ਆਜ ਵੀ, ਵੋ ਚਲੀ ਗਈ ਤੋ ਕਿਆ ਆਜ ਵੀ ਉਸਕਾ ਇੰਤਜ਼ਾਰ ਹੈ।
0: ਬਹੁਤ ਸੋਹਣਾ ਮਤਲਬ ਹੈ ਸਰ,
1: ਯੈਸ
0: ਪਲੀਜ਼ ਇਹਨੂੰ ਖਰਾਬ ਨਾ ਕਰੇ।
1: ਆਜ ਸ਼ੁਕਰਵਾਰ ਹੈ, ਕ੍ਰਿਸ਼ਨਾ ਕੋ ਬੁਖਾਰ
0: ਹੈ ਯਾਰ, ਬਿਊਟੀਫੁਲ। ਇਸ ਤੋਂ ਬਾਅਦ ਰਾਹਤ ਦਿੰਦੋਰੀ ਸਾਹਿਬ ਦੁਆਰਾ ਫੌਤ ਹੋ ਗਏ।
1: ਅੱਜ ਕਿੰਨੇ ਸ਼ਾਇਰ ਫੌਤ ਕਰੋਗੇ?
0: ਪਤਾ ਨਹੀਂ ਬਈ,
1: ਕਿੰਨੇ ਦਾ ਜਨਾਜ਼ਾ ਚੱਕੋਗੇ?
0: ਪਤਾ ਨਹੀਂ ਕਿੰਨਾ ਕਿੰਨਾ ਜਨਾਜ਼ਾ ਚੱਕਾਣਾ ਤੁਸੀਂ ਅੱਜ।
1: ਇਸ ਤਰ੍ਹਾਂ ਬੇਰੁਜ਼ਗਾਰ ਹੂੰ ਕਿ ਲਗਤਾ ਹੈ ਦੁਨੀਆ ਮੇ ਮੇਰਾ ਕੁਛ ਕਾਮ ਨਹੀਂ।
0: ਵਾਹ,
1: ਇਸ ਤਰ੍ਹਾਂ ਬੇਰੁਜ਼ਗਾਰ ਹੂੰ ਕਿ ਲਗਤਾ ਹੈ ਕਿ ਦੁਨੀਆ ਮੇ ਮੇਰਾ ਕੁਛ ਕਾਮ ਨਹੀਂ
0: ਜੀ ਜੀ।
1: ਔਰ ਆਜ ਕੱਲ ਮੁਝੇ ਹੋ ਗਈ ਹੈ ਜ਼ੁਕਾਮ।
0: ਜੀ ਜੀ ਜੀ ਜੀ ਜੀ, ਨਹੀਂ ਨਹੀਂ ਰੁਕਣਾ ਨਹੀਂ ਹੈ, ਰੁਕਣਾ ਨਹੀਂ ਹੈ, ਬਿਲਕੁਲ
1: ਰੁਕਣਾ ਤਾਂ ਬਿਲਕੁਲ ਨਹੀਂ ਹੈ
0: ਜੀ।
1: ਉਸਕੀ ਯਾਦ ਮੇ ਮੈਂ ਕੁਛ ਇਸ ਤਰ੍ਹਾਂ ਖੋ ਗਿਆ
0: ਜੀ ਜੀ।
1: ਉਸਕੀ ਯਾਦ ਮੇ ਮੈਂ ਕੁਛ ਇਸ ਤਰ੍ਹਾਂ ਖੋ ਗਈ, ਨਾਨੀ ਤੇਰੀ ਮੋਰਨੀ ਕੋ ਚੋਰ ਲੈ ਗਈ।
0: ਵਾਹ, ਆਈ ਵੁੱਡ ਲਾਈਕ ਟੂ ਅਪੋਲੋਜਾਈਜ਼ ਟੂ ਮਾਈ ਨਾਨੀ ਆਲਸੋ ਐਂਡ ਯੋਰ ਨਾਨੀ ਆਲਸੋ ਐਂਡ ਇਸ ਜਹਾਨ ਦੀਆਂ ਜਿੰਨੀਆਂ ਨਾਨੀਆਂ ਝਾਈਆਂ ਦਾਦੀਆਂ ਨੇ ਸਾਰਿਆਂ ਤੋਂ ਮੈਂ ਮਾਫ਼ੀ ਮੰਗਣਾ ਚਾਹੁੰਦਾ। ਬਟ ਵੈਰੀ ਨਾਈਸ ਰਿਟਨ। ਮੈਂ ਵੀ ਇੱਕ ਛੋਟਾ ਜਿਹਾ ਦਰਾ ਲਿਖਿਆ ਹੋਇਆ, ਬਹੁਤ ਗਮ ਭਰਿਆ ਹੈ ਨਾ। ਚਾਲ ਮੇ ਚਾਲ ਮੇ ਉਸਕੀ ਇੱਕ ਦਮਕ ਹੈ,
1: ਚਾਲ ਮੇ ਉਸਕੀ ਇੱਕ ਦਮਕ ਹੈ,
0: ਜੁਗਨੂ ਸੀ ਆਂਖੋਂ ਮੇ ਚਮਕ ਹੈ,
1: ਜੁਗਨੂ ਸੀ ਆਂਖੋਂ ਮੇ ਚਮਕ ਹੈ,
0: ਲਿਆਕਤ ਤੋਂ ਦੇਖੇ ਮੇਰੀ ਜਾਂ ਕੀ,
1: ਲਿਆਕਤ ਤੋਂ ਦੇਖੇ ਮੇਰੀ ਜਾਂ ਕੀ,
0: ਮੁਸਕੁਰਾ ਕਰ ਮੂੰਹ ਫੇਰ ਲੇਤੀ ਹੈ, ਮੈਂ ਜਬ ਵੀ ਪੁੱਛਤਾ ਹੂੰ ਕਿ ਕਿਆ ਤੁਹਾਰੇ ਟੂਥਪੇਸਟ ਮੇ ਨਮਕ ਹੈ।
1: ਨਾਮ ਨਹੀਂ ਆ ਰਿਹਾ ਜਿਸਕੋ ਮੈਂ ਬਹੁਤ ਕਰ
0: ਦੂੰ, ਨਹੀਂ ਮੈਂ ਜੋਨ ਵਾਲੇ ਸਾਹਿਬ ਨੂੰ ਮੈਂ ਕਰ ਦਿੰਦਾ, ਜੇ ਤੁਹਾਡੇ ਵਾਲੇ ਚੱਕਾਏ ਆਪਣੇ ਵਾਲਾ ਤਾਂ ਮੈਂ ਆਪ ਹੀ ਚੱਕੂਗਾ, ਇਹ ਥੋੜੀ ਨਾ ਕੋਈ ਗੱਲ ਹੈ।
1: ਜੋੜੀ ਇਮਾਨਦਾਰੀ ਤੇ ਜੱਜਦੀ ਹੈ।
0: ਬਾਕੀ ਸੈਂਡੀ ਸੰਦੀਪ ਜੀ ਕਹਿੰਦੇ ਨੇ ਨੌਨੀਆ ਜੀ ਦੀ ਸ਼ਾਇਰੀ ਸੁਣ ਕੇ ਕਈ ਸ਼ਾਇਰ ਨੇ ਕਬਰਾਂ ਡੂੰਘੀਆਂ ਕਰ ਲਈਆਂ। ਸਹੀ ਪਕੜੇ ਹੈ, ਸਹੀ ਪਕੜੇ
1: ਹੈ, ਸਹੀ ਪਕੜੇ ਹੈ ਨਾ ਸੈਂਡੀ ਜੀ।
0: ਹਾਂ ਸੈਂਡੀ ਜੀ ਨੇ ਅੱਤ ਕਰਾਤੀ ਆ। ਤੇ ਸੁਖਵਿੰਦਰ ਕੌਰ ਜੀ ਜੀ ਆਪਣਾ ਪਲੀਜ਼ ਫੋਨ ਕਾਲਰ ਜਿਹੜੇ ਵੀ ਨੇ ਪਲੀਜ਼ ਮਿਊਟ ਤੇ ਰੱਖਣ।
1: ਹਾਂ 2 ਮਿੰਟ ਮਿਊਟ
0: ਆਪਾਂ ਤੁਹਾਨੂੰ ਲਵਾਂਗੇ ਦੁਬਾਰਾ। ਤੇ ਜੀ ਸੁਖਵਿੰਦਰ ਕੌਰ ਜੀ ਭੇਜਦੇ ਨੇ ਕਿ ਤੇਰੀ ਦੋਸਤੀ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ, ਮੇਰੇ ਉਦਾਸ ਚਿਹਰੇ ਕੋ ਮੁਸਕੁਰਾਨਾ ਸਿਖਾਇਆ ਹੈ, ਮੈਂ ਸ਼ੁਕਰਗੁਜ਼ਾਰ ਹੂੰ ਆਪਣੇ ਰੱਬ ਕਾ, ਆਏ ਮੇਰੇ ਅਜ਼ੀਜ਼ ਦੋਸਤ ਜਿਸਨੇ ਮੁਝੇ ਤੇਰੇ ਜੈਸੇ ਦੋਸਤ ਸੇ ਮਿਲਾ ਹੈ। ਵਾਹ ਵਾਹ ਵਾਹ, ਕਿਆ ਬਾਤ ਹੈ ਸੁਖਵਿੰਦਰ ਜੀ, ਆਪਕੇ ਅੰਦਰ ਵੀ ਕੋਈ ਸ਼ਾਇਰਾ ਦਬੀ ਹੋਈ ਹੈ, ਉਹਨੇ ਦਬੇ ਮਤ ਰਹਿਣਾ। ਔਰ ਯਹਾਂ ਪੇ ਕੁਛ ਲੋਕ ਸ਼ਾਇਰੀ ਕਰ ਰਹੇ ਹੈ, ਉਨਕੋ ਆਪਣੇ ਸ਼ਾਇਰ ਕੋ ਦਬਾ ਦੇਣਾ ਚਾਹੀਏ। ਪਰ ਮੈਂ ਹੁਣ ਅਗਲੀ ਜਿਹੜੀ ਪੇਸ਼ਕਸ਼ ਹੈ ਸਾਡੇ ਇਨ ਹਾਊਸ ਗਾਲਿਬ ਸਾਹਿਬ ਜਿਹੜੇ ਨੇ ਸੁਖਦੀਪ ਸਿੰਘ ਘੁੰਮਣ ਜੀ, ਉਹਨਾਂ ਵੱਲੋਂ ਜੀ ਕਹਿੰਦੇ ਜੀਪ ਦੇ ਅੰਦਰ ਪੈ ਗਏ ਕਈ ਸਾਰੇ ਵੱਲ,
1: ਜੀਪ ਦੇ ਅੰਦਰ ਪੈ ਗਏ ਕਈ ਸਾਰੇ ਵੱਲ,
0: ਦਿਮਾਗ 'ਚ ਵੀ ਖੜਕਣ ਤਰ੍ਹਾਂ ਤਰ੍ਹਾਂ ਦੇ ਟਲ,
1: ਦਿਮਾਗ 'ਚ ਵੀ ਖੜਕਣ ਕਈ ਤਰ੍ਹਾਂ ਦੇ ਟਲ,
0: ਇਹਨਾਂ ਟਵਿਸਟਰਾਂ ਦਾ ਨਾਂ ਲੱਭੋ ਕੋਈ ਹੱਲ, ਇੱਕੋ ਸਾਹ 'ਚ ਬੋਲਣ ਵਾਲੇ ਬਣਨਗੇ ਹਾਂਜੀ ਅਖਾੜੇ ਦੇ ਮੱਲ।
1: ਵਾਹ,
0: ਤੋਹਫੇ ਵਜੋਂ ਉਹਨਾਂ ਨੂੰ ਪਿਆਇਆ ਜਾਏਗਾ ਕੱਲ ਨੂੰ ਡੌਕਲੈਂਡਸ ਸਿਟੀ ਦਾ ਜਲ ਜਲ ਜਲ। ਕਿਆ ਬਾਤ ਹੈ, ਐਵਰੀ ਪਲ
1: ਪਲ
0: ਤੁਹਾਡੀ ਸ਼ਾਇਰੀ ਲੱਗਦਾ ਕਿ ਸੁਣਾ ਅੱਜ ਤੇ ਕੱਲ।
1: ਵਾਹ ਕਮਾਲ, ਵਟ ਵਟ ਵਟ, ਥੈਂਕ ਯੂ,
0: ਵੈਰੀ ਨਾਈਸ, ਵੈਰੀ ਨਾਈਸ, ਵੈਰੀ ਨਾਈਸ। ਤੇ ਜਸਮ੍ਰਿਤ ਸਿੰਘ ਜਗਪਾਲ ਜੀ ਕਹਿੰਦੇ ਲਾ ਦਿਓ ਸਨੀ ਦਿਓਲ ਦਾ ਕੋਈ ਸੌਂਗ, ਖਾਲੀ ਦਾ ਫੇਰ, ਖਾਲੀ ਖਾਲੀ ਖਾਲੀ ਖਾਲੀ ਦੇ ਗਾਣਿਆਂ ਨੇ ਸ਼ੁਰੂ ਹੋ ਗਏ।
3: ਸਨੀ
0: ਦਿਓਲ ਕੇ ਕੋਈ ਨਾ ਕੋਈ ਗਾਣਾ ਆਪਕੋ ਮੈਂ ਸੁਣਾਉਂਗਾ, ਮੁਝੇ ਲੱਗਤਾ ਮੇਰੇ ਸਨੀ ਦਿਓਲ ਕੋ ਵੀ ਨਿਮੋਨੀਆ ਹੋਗਾ, ਵੋ ਹਲਕਾ ਸਾ ਵੈਵ ਸੈਫ ਅਲੀ ਖਾਨ ਬਣਾ ਹੁਆ ਯੇ ਕਰੀਨਾ ਵੈਵ। ਜਸਵੀਰ ਕੌਰ ਜੀ ਕਹਿੰਦੇ ਨੇ ਹੈਵਿੰਗ ਮਾਈ ਕੱਪ ਆਫ ਟੀ ਐਂਡ ਇੰਜੋਇੰਗ ਦਾ ਮਿਊਜ਼ਿਕ ਜੀ। ਅਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਸੁਪਰ ਹਿੱਟ ਡੀ ਜੇ ਕ੍ਰਿਸ਼ਨਾ ਜੀ ਐਂਡ ਨੋਨੀਆ ਜੀ, ਤਾਜਵੀਰ ਆਲਸੋ ਇੰਜੋਇੰਗ ਡੀ ਜੇ ਜੀ, ਉਹਨੂੰ ਡੀ ਜੇ ਹੀ ਇੰਜੋਏ ਕਰਵਾਇਆ ਕਰੋ। ਐਂਡ ਥੈਂਕ ਯੂ ਸੋ ਮਚ ਜੀ,
1: ਥੈਂਕ ਯੂ
0: ਸੋ ਮਚ। ਅਤੇ ਹੁਣ ਲਈਏ ਜੀ ਆਪਾਂ ਕਾਲਰ ਲਈਏ।
1: ਯੈਸ ਪਲੀਜ਼,
0: ਲਓ ਜੀ ਆਪਾਂ ਕਾਲਰ ਲੈਂਦੇ ਹਾਂ ਜੀ। ਅਤੇ ਆਪਣੇ ਜਿਹੜੇ ਕਾਲਰ ਨੇ ਅਮਰ ਸ਼ੋਕਰ ਜੀ, ਤੁਸੀਂ ਆਉਂਦੇ ਹੋ।
1: ਓ ਵਾਹ, ਸਤਿ ਸ਼੍ਰੀ ਅਕਾਲ ਸ਼ੋਕਰ ਸਾਹਿਬ।
4: ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਕ੍ਰਿਸ਼ਨ ਭਾਈ, ਕੀ ਹਾਲ ਹੈ ਜੀ?
0: ਵਧੀਆ ਜੀ, ਵਧੀਆ, ਤੁਸੀਂ ਸੁਣਾਓ
1: ਜੀ, ਤੁਸੀਂ ਸੁਣਾਓ।
4: ਵਧੀਆ ਜੀ ਭੈਣ ਜੀ, ਪਹਿਲਾਂ ਤੁਸੀਂ ਜੇਤੂ ਰਹਿ।
1: ਆਹ ਥੈਂਕ ਯੂ, ਤੁਸੀਂ ਸਤਿ ਗੁਰੂ ਦਾ। ਥੈਂਕ ਯੂ, ਥੈਂਕ ਯੂ।
4: ਮੈਂ ਨਾ ਜਦੋਂ ਤੁਸੀਂ ਕਿਹਾ ਵੀ ਕਾਲ ਹੈ ਨਾ ਕੋਈ ਆਵੇ ਨਾ ਹਨਾ ਕ੍ਰਿਸ਼ਨ ਜੀ ਨੂੰ, ਤੇ ਮੈਂ ਉਸ ਤੋਂ ਪਹਿਲਾਂ ਆਪਣੀ ਡੈਰੀ ਕੱਢਾ ਨਾ, ਮੈਂ ਬੜੀ ਟਰਾਈ ਕੀਤੀ ਵੀ 30 ਸੈਕਿੰਡ ਵਿੱਚ ਕਾਲ ਕਰ ਦਵਾਂ, ਕੋਈ ਨਹੀਂ ਉਹਦੇ ਲਈ ਮਾਫੀ ਚਾਹਨਾ।
1: ਚਲੋ ਬਾਕੀ ਕਹਿੰਦੇ ਤਸ਼ੱਦਦ ਜਿਹਨੇ ਸਹਿਣਾ ਹੁੰਦਾ ਸਹਿਣਾ ਹੁੰਦਾ,
4: ਜੋ ਹੈ ਸਹਿਣਾ ਹੁੰਦਾ। ਉਹ ਮੜੀ ਮੈਂ ਡੈਰੀ ਕੱਢਣ ਤੋਂ ਪਹਿਲਾਂ ਮੈਂ ਬੜੀ ਟਰਾਈ ਕੀਤੀ, ਇਸ ਕਰਕੇ ਤੁਸੀਂ ਜੇਤੂ ਰਹੇ।
0: ਓਕੇ ਗੱਲ ਹੈ, ਓਕੇ।
4: ਬਾਕੀ ਸਾਰੇ ਵੀ ਸਤਿ ਸ੍ਰੀ ਅਕਾਲ, ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ,
0: ਮਜ਼ਾ ਆ ਰਿਹਾ। ਥੈਂਕ ਯੂ ਸੋ ਮਚ।
4: ਗੱਲ ਇੱਦਾਂ ਆ ਵੀ ਮੈਂ ਕੁਛ ਮਤਲਬ ਕਾਮਨ ਜਿਹਾ ਆਇਆ ਗੱਲ, ਮਤਲਬ ਲਿਖਿਆ ਵੀ ਸ਼ਾਇਦ ਮੈਂ ਟਰਾਈ ਕਰਦਾ ਵੀ ਜੇ ਮਜ਼ਾ ਆਵੇ, ਉਹਨੂੰ ਮੈਂ ਬਹੁਤਾ ਟਾਈਮ ਨਹੀਂ ਲਊਂਗਾ। ਬਾਕੀ ਭਾਈ ਸਾਹਿਬ ਜਿਹੜੇ ਹੋਲਡ ਤੇ ਪਏ ਆ ਉਹਨਾਂ ਨੂੰ 2-4 ਵਾਰ ਮੈਂ ਸੁਣ ਲਿਆ। ਰਾਤੀ ਮੈਨੂੰ ਇੱਕ ਸੁਪਨਾ ਆਇਆ, ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ। ਰਾਤੀ ਮੈਨੂੰ ਇੱਕ ਸੁਪਨਾ ਆਇਆ, ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ। ਤੜਕ ਸਵੇਰੇ ਭਾਈ ਦੇ ਪਾਠ ਕਰਦੇ ਦੀ ਆਵਾਜ਼ ਕੰਨੂ ਪਈ, ਵਾਹਿਗੁਰੂ ਵਾਹਿਗੁਰੂ ਕਰਦੀ ਬੀਬੀ ਮੇਰੇ ਮੰਜੇ ਤੇ ਆਣ ਕੇ ਹੋਈ। ਆਥੇ ਉੱਠ ਕੇ ਮੂੰਹ ਹੱਥ ਧੋ ਲੈ, ਤੇਰੀ ਚਾਹ ਪਿੰਨੀ ਰਸੋਈ ਵਿੱਚ ਪਈ। ਜੱਕਾ ਟੱਕਾ ਕਰਦੇ ਨੇ ਮੈਂ ਮਸਾਂ ਹੀ ਮੰਜੇ ਤੋਂ ਪੈਰ ਥੱਲੇ ਲਾਇਆ, ਰਾਤੀ ਮੈਨੂੰ ਇੱਕ ਸੁਪਨਾ ਆਇਆ, ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ, ਰਾਤੀ ਇੱਕ ਮੈਨੂੰ ਸੁਪਨਾ ਆਇਆ। ਡੰਗਰਾਂ ਦੇ ਸੰਗਲ ਖੜਕਣ ਲੱਗੇ ਜਿਵੇਂ ਭੁੱਖੇ ਬੜੇ ਨੇ, ਡੰਗਰਾਂ ਦੇ ਸੰਗਲ ਖੜਕਣ ਲੱਗੇ ਜਿਵੇਂ ਭੁੱਖੇ ਬੜੇ ਨੇ। ਖਤਮਾ ਦੂਜੇ ਪਾਸੇ ਵੇਖਿਆ, ਬਾਪੂ ਜੀ ਪੱਠਿਆਂ ਦਾ ਟੋਕਰਾ ਲੈ ਕੇ ਖੜੇ ਨੇ। ਬਲਦਾਂ ਦੇ ਗਲਟਲੀਆਂ ਖੜਕਣ ਲੋਕੀ ਕੰਮ ਨੂੰ ਚੱਲ ਪਏ ਨੇ, ਧਾਰਾਂ ਚੋਣ ਵਾਲੀਆਂ ਬੀਬੀਆਂ ਨੇ ਵੀ ਆਪਣੇ ਭਾਂਡੇ ਚੱਕ ਰਹੇ ਆ, ਸਵੇਰੇ ਸਵੇਰੇ ਪੰਛੀਆਂ ਦੀਆਂ ਆਵਾਜ਼ਾਂ ਨੇ ਮੈਨੂੰ ਸੋਹਣਾ ਸੰਗੀਤ ਸੁਣਾਇਆ, ਰਾਤੀ ਮੈਨੂੰ ਇੱਕ ਸੁਪਨਾ ਆਇਆ, ਇੰਜ ਲੱਗੇ ਜਿਵੇਂ ਮੈਂ ਪਿੰਡ ਘੁੰਮ ਕੇ ਆਇਆ। ਮੌਤ ਵਾਰ ਬੰਦੇ ਬੰਨ ਕੇ ਪੱਗਾਂ ਆ ਚੌਂਕ ਵਿੱਚ ਖਲੋਤੇ ਨੇ, ਮੌਤ ਵਾਰ ਬੰਦੇ ਬੰਨ ਕੇ ਪੱਗਾਂ ਆ ਚੌਂਕ ਵਿੱਚ ਖਲੋਤੇ ਨੇ, ਸਬਜ਼ੀਆਂ ਵੇਚਣ ਵਾਲੇ ਭਾਈ ਵੀ ਆ ਗਏ ਦੇਣ ਲੱਗ ਪਏ ਹੋਕੇ ਨੇ, ਕਾਰ ਸੇਵਾ ਵਾਲਾ ਬਾਬਾ ਸਾਈਕਲ ਤੇ ਸ਼ਬਦ ਪਿਆ ਗਾਉਂਦਾ ਏ, ਆਖੇ ਗੁਰੂ ਘਰ ਦੀ ਕਰੋ ਸੇਵਾ ਜਿਹੜਾ ਨਿੱਤ ਹੀ ਦੁੱਧ ਪਵਾਉਂਦਾ ਏ, ਕਹਿੰਦੇ ਕੱਢਣਾ ਚਾਹੀਦਾ ਦਸਵੰਧ ਸਾਡੇ ਗੁਰੂਆਂ ਨੇ ਸਮਝਾਇਆ, ਰਾਤੀ ਮੈਨੂੰ ਇੱਕ ਸੁਪਨਾ ਆਇਆ, ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ, ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ, ਬੰਨ ਕੇ ਕੋਜਨੀਆਂ ਪੱਗਾਂ ਲਾ ਕੇ ਜਿੱਲਾਂ ਕਾਜੀ ਮੁੰਡੇ ਕਾਲਜ ਵੱਲ ਨੂੰ ਤੁਰ ਪਏ ਨੇ, ਬੰਨ ਕੇ ਪੋਜਵੀਆਂ ਪੱਗਾਂ ਲਾ ਕੇ ਜਿੱਲਾਂ ਕਾਲਜੀ ਮੁੰਡੇ ਕਾਲਜ ਵੱਲ ਨੂੰ ਤੁਰ ਪਏ ਨੇ, ਕੁੜੀਆਂ ਦੇ ਵੀ ਟੋਲੇ ਬੱਸ ਅੱਡੇ ਵੱਲ ਨੂੰ ਮੁੜ ਗਏ ਨੇ, ਸੂਰਜਾ ਸੂਰਜਾ ਫੱਟੀ ਸਕਾ ਬੱਚਿਆਂ ਰੌਲਾ ਪਾਇਆ ਏ, ਬਸ ਫੇਰ ਕੀ ਹੋਣਾ ਸੀ ਇਸ ਛੋਕਰ ਨੂੰ ਇਹ ਚੰਦਰੇ ਅਲਾਰਮ ਜਗਾਇਆ ਏ, ਔਰ ਇਹ ਤੜਕ ਸਵੇਰੇ ਕਾਹ ਤੇ ਹੰਝੂ ਆਇਆ ਏ, ਰਾਤੀ ਮੈਨੂੰ ਇੱਕ ਸੁਪਨਾ ਆਇਆ, ਇੰਜ ਜਾ ਕੇ ਮੈਂ ਪਿੰਡ ਘੁੰਮ ਕੇ ਆਇਆ, ਇੰਜ ਜਾ ਕੇ ਮੈਂ ਪਿੰਡ ਘੁੰਮ ਕੇ ਆਇਆ। ਧੰਨਵਾਦ ਜੀ, ਸਤਿ ਸ੍ਰੀ ਅਕਾਲ,
0: ਥੈਂਕ ਯੂ ਸੋ ਮਚ,
4: ਮੈਂ ਟਰਾਈ ਕੀਤੀ, ਧੰਨਵਾਦ ਸਾਰਿਆਂ ਦਾ, ਵੀਕਐਂਡ ਵਧੀਆ ਰਹੇ, ਸੁਣਦੇ ਰਹੋ ਰੇਡੀਓ, ਹਾਂਜੀ ਤੇ ਕੱਲ ਨੂੰ ਕਹਿੰਦੇ ਕਵੀ ਦਰਬਾਰ ਆ
0: ਜੀ,
4: ਇੱਦਾਂ ਆ
0: ਜੀ ਜੀ ਬਿਲਕੁਲ,
4: ਹੁਣ ਸਾਰਿਆਂ ਨੇ ਸ਼ਾਮਲ ਬੇਸ਼ੁਮਾਰ ਆ, ਜਿੰਨਾ ਵੀ ਤੁਹਾਡੇ ਜ਼ੋਰ ਲੱਗਦਾ
0: ਬਿਊਟੀਫੁਲ, ਆਈ ਐਮ ਅ ਫੈਨ ਸ਼ੋਕਰ ਸਾਹਿਬ, ਆਈ ਐਮ ਅ ਫੈਨ ਫਰੋਮ ਨਾਉ,
1: ਕਵਿਤਾ ਤਾਂ ਜਿਹੜੀ ਸੁਣੀ ਸੁਣਾਈ ਸੁਣਾਈ ਨਾਲ ਸਾਡੀ ਐਡਵਰਟਾਈਜ਼ਮੈਂਟ ਕਿੰਨੀ ਸੁਣੀ,
0: ਐਡਵਰਟਾਈਜ਼ਮੈਂਟ ਕਿੰਨੀ ਵਧੀਆ ਕੀਤੀ,
1: ਯੈਸ
0: ਵੈਰੀ ਨਾਈਸ,
1: ਥੈਂਕ ਯੂ ਵੈਰੀ ਮੱਚ। ਦੇਖੋ ਮੈਨੂੰ ਨਾ ਇੱਕ ਗੱਲ ਯਾਦ ਆਈ ਸ਼ੋਕਰ ਸਾਹਿਬ ਦੀ ਕਵਿਤਾ ਤੋਂ ਨਾ, ਜਦੋਂ ਕਹਿ ਰਹੇ ਸੀ ਨਾ ਕਿ ਮੌਤ ਬਾਰ ਪਿੰਡਾਂ ਨੇ ਚਿੜੀਆਂ ਨੇ ਚੈਂ ਚੈਂ ਲਾਈ, ਮੌਤ ਬਾਰ ਬੰਦਿਆਂ ਨੇ ਯੂਨੋ ਪੱਗ ਸਜਾਈ, ਸੋਰੀ ਜੇ ਮੇਰੀ ਲੈਂਗੁਏਜ, ਮੇਰੇ ਜੇ ਸ਼ਬਦ ਇੱਧਰ ਉੱਧਰ ਹੋ ਰਹੇ ਨੇ ਤਾਂ ਆਈ ਐਮ ਸੋ ਸੋਰੀ, ਤੇ ਪਰ ਸਾਰਿਆਂ ਨੂੰ ਪਤਾ ਲੱਗਿਆ। ਮੈਂ ਸੋਚਦੀ ਪਈ ਹਾਂ ਕਿ ਉਦੋਂ ਜਿਹਨੂੰ ਇਹ ਵਾਲੀ ਸੋਚ ਪਤਾ ਸੀਗੀ ਉਹਨਾਂ ਨੇ ਲਿਖਿਆ ਨਾ, ਹੁਣ ਜਿਹੜਾ ਅੱਜ ਕੱਲ ਦਾ ਸਾਡੀ ਦਿਨ ਚਰਿਆ ਆ, ਜੇ ਉਹਦੇ ਤੇ ਆਪਾਂ ਕਵਿਤਾ ਲਿਖਣੀ ਹੋਵੇ
0: ਕੀ ਲਿਖਾਂਗੇ,
1: ਸਵੇਰੇ ਉੱਠਦੇ ਹੀ ਅੱਖ ਖੋਲਦੇ ਜਾ ਕੇ ਮੈਨੇ ਨੋਟੀਫਿਕੇਸ਼ਨ ਦਾ ਬੋਰਡ ਚੈੱਕ ਕੀਤਾ, ਉੱਤੇ 10-12 ਇੰਸਟਾ ਤੇ 25-50 ਵਟਸਐਪ ਤੇ ਮੈਸੇਜ ਚੈੱਕ ਕੀਤੇ, ਫਿਰ ਕਿਹਾ ਚੱਲ ਛੱਡ ਮਨਾ, ਇਹ ਤਾਂ ਸਾਰਾ ਕੁਛ ਚੱਲਦਾ ਹੀ ਰਹਿਣਾ ਆ, ਤੂੰ ਫੇਸਬੁੱਕ ਖੋਲ ਤੇ ਦੇਖ ਅੱਜ ਕੀ ਹੋ ਰਿਹਾ ਹੈ।
0: ਮੈਂ ਦੇਖਿਆ ਮੈਂ ਪਤਾ ਨੀ
1: ਕਿਉਂ
0: ਚਲਾ ਜਾਣਾ ਥੋੜਾ ਜਿਹਾ, ਬਹੁਤਾ ਪੋਜ਼ਿਟਿਵ ਆਊਟਲੁੱਕ ਨਹੀਂ ਮੇਰੇ ਲਾਈਫ ਨੂੰ ਲੈ ਕੇ।
1: ਉਹ ਕਹਿੰਦੇ ਹੁੰਦੇ ਨੇ ਨਾ ਕਿ ਇੱਕ ਇੱਕ ਤਾਂ ਪਹਿਲਾਂ ਤੁਹਾਨੂੰ ਚੁਟਕਲਾ ਬਾਅਦ ਚੋਂ ਸੁਣਾਉਂਗੀ, ਬਹੁਤ ਸਾਰਾ, ਪਰ ਇਹ ਦੇਖੋ ਕਿ
0: ਤੁਸੀਂ ਸਾਰੇ ਗੁਬਾਰ ਕੱਢੋ ਬਈ, ਅੱਜ
1: ਮੁਸ਼ਾਇਰਾ ਹੋ ਰਿਹਾ ਹੁੰਦਾ
0: ਜੀ ਜੀ ਜੀ ਜੀ,
1: ਮੁਸ਼ਾਇਰੇ ਦੇ ਵਿੱਚ ਇੱਕ ਸ਼ਾਇਰ ਸ਼ੇਰ ਸ਼ਾਇਰ ਆਉਂਦਾ ਹੈ
0: ਜੀ,
1: ਸ਼ਾਇਰ ਵੀ ਹੁੰਦਾ ਉਮਦਾ
0: ਜੀ,
1: ਮਤਲਬ ਉਹਦੀ ਕੋਈ ਵੀ ਉਹਦੀ ਆਵਾਜ਼ ਨੂੰ ਠੁਕਰਾ ਨਹੀਂ ਸਕਦਾ ਹੁੰਦਾ
0: ਜੀ,
1: ਤੇ ਕਹਿੰਦਾ ਕੁੱਤਾ, ਸਾਰੇ ਨੇ ਕਹਿੰਦੇ ਵਾਹ ਵਾਹ
0: ਵਾਹ ਵਾਹ ਵਾਹ ਵਾਹ,
1: ਕਹਿੰਦਾ ਕੁੱਤੇ ਕੀ ਧੁੰਮ ਪੇ ਕੁੱਤਾ,
0: ਵਾਹ ਵਾਹ ਵੈਰੀ ਨਾਈਸ ਵੈਰੀ ਨਾਈਸ, ਹੈ ਕੁਛ ਇਹਦੇ ਅੰਦਰ,
1: ਕੁੱਤੇ ਕੀ ਧੁੰਮ ਪੇ ਕੁੱਤਾ, ਦਸ ਮਿੰਟ ਇੱਦਾਂ ਹੋ ਜਾਂਦੇ ਵਾਹ ਵਾਹ
0: ਕਰਦੇ,
1: ਕੋਈ ਜਣਾ ਜ਼ਰੂਰਤ ਕੱਢ ਕੇ ਕਹਿੰਦਾ ਯਾਰ ਅੱਗੇ ਵੀ ਤਾਂ ਬੋਲ, ਕਹਿੰਦਾ ਅੱਗੇ ਨੂੰ ਮਾਰ ਗੋਲੀ ਤੂੰ ਬੈਲੈਂਸ ਦੇਖ,
0: ਨਹੀਂ ਯਾਰ ਵਧੀਆ ਆ ਠੀਕ ਹੈ, ਵੈਰੀ ਨਾਈਸ, ਮੈਨੂੰ ਲੱਗਦਾ ਸਾਨੂੰ ਵਾਕਈ ਕਰਨਾ ਚਾਹੀਦਾ, ਇੱਕ ਤੁੱਕ ਬੰਦੀ ਤੁਸੀਂ ਮਾਰੋਗੇ, ਇੱਕ ਤੁੱਕ ਬੰਦੀ ਮੈਂ ਮਾਰਾਂਗਾ, ਫਿਰ ਬਾਅਦ ਚੋਂ ਸਾਨੂੰ ਲੋਕ ਮਾਰਨਗੇ
1: ਸੱਜੇ ਸੱਜੇ ਖੱਬੇ,
0: ਹੈ ਨਾ ਸੱਜੇ ਖੱਬੇ। ਅੱਜ ਆਪਾਂ ਇੱਕ ਹੋਰ ਕਾਲਰ ਨੂੰ ਲੈ ਲੈਂਦੇ ਹਾਂ
1: ਜੀ,
0: ਤੇ ਫਿਰ ਆਪਾਂ ਬ੍ਰੇਕ ਵੱਲ ਨੂੰ ਤੁਰਾਂਗੇ
1: ਜੀ।
0: ਹਾਂਜੀ ਤਰਲੋਕ ਜੀ, ਤੁਸੀਂ ਆਨ ਏਅਰ ਹੋ।
5: ਦੋਨਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
5: ਮੇਰੀ ਕਵਿਤਾ ਦਾ ਨਾਂ ਹੈਗਾ ਸਿਟੀ।
1: ਸਿਟੀ
0: ਓਕੇ।
5: ਸਿਟੀ ਹਾਂਜੀ,
1: ਸਿਟੀ
5: ਸਿਟੀ ਮਤਲਬ ਜਿਹੜੀ ਬੱਸ ਵਾਲਾ ਕੰਡਕਟਰ ਵਜਾਉਂਦਾ
1: ਲੰਬੀ ਸਿਟੀ ਮਾਰ ਮਿੱਤਰ ਵਾਲੀ ਸਿਟੀ।
5: ਹਾਂਜੀ ਹਾਂਜੀ, ਕਈ ਵਾਰੀ ਜਵਾਨੀ ਚ ਬਹੁਤ ਬੰਦਿਆਂ ਨੇ ਮਾਰੀ ਹੁੰਦੀ ਸਿਟੀ।
0: ਹਾਂਜੀ ਜੀ ਬਿਲਕੁਲ।
1: ਤੁਹਾਡੀ ਸਿਟੀ ਤੋਂ ਇਸ ਵਾਲੀ ਸਿਟੀ ਤੋਂ ਮੈਨੂੰ ਇੱਕ ਹੋਰ ਜੋਕ ਯਾਦ ਆ ਗਿਆ।
0: ਪਹਿਲੇ ਉਹਨਾਂ ਨੂੰ ਦੱਸ ਲੈਣ ਦੋ, ਦੇਖੋ ਫਿਰ ਤੁਹਾਡੀ ਰਹਿ ਜਾਣੀ ਪੋਇਮ।
1: ਪੋਇਮ ਨਹੀਂ, ਜੋਕ
5: ਜੋਕ ਹੀ ਹੁੰਦਾ ਜੀ, ਸੁਣਾ ਦਿਓ ਤੇ ਚੰਗੀ ਗੱਲ ਵਧੀਆ।
1: ਮੈਂ ਕਿਸੇ ਨੂੰ ਨਾ ਪਿਕ ਕਰਨ ਗਈ ਫਰੈਂਡਸ ਨੂੰ ਨਾ ਏਅਰਪੋਰਟ ਤੇ, ਮੈਂ ਥੋੜੀ ਜਿਹੀ ਹੋ ਗਈ ਲੇਟ, ਤੇ ਉਹ ਕਹਿੰਦੇ ਅਸੀਂ ਨਾ ਜਿੱਥੇ ਹੋਟਲ ਵਾਲੀ ਪਾਰਕਿੰਗ ਵਾਲੇ ਪਾਸੇ ਅਸੀਂ ਉੱਧਰ ਖੜੇ ਹਾਂ, ਤੇ ਮੈਂ ਉਹਨਾਂ ਨੂੰ ਦੇਖ ਲਿਆ ਪਰ ਮੈਂ ਦੂਜੀ ਲਾਈਨ 'ਚ ਸੀਗੀ। ਤੇ ਮੈਂ ਹੁਣ ਉਹਨਾਂ ਨੂੰ ਕਿੱਦਾਂ ਕਹਿਣਾ, ਜ਼ੋਰ ਦੀ ਬੋਲਿਆ ਕਿ ਇੰਨੀ ਸਾਰੀ ਟ੍ਰੈਫਿਕ ਹੁੰਦੀ ਹੈ ਨਹੀਂ ਸੁਣਿਆ ਨਾ, ਮੈਂ ਉਹਨਾਂ ਨੂੰ ਸਿਟੀ ਮਾਰੀ ਤਾਂ ਉਹਨਾਂ ਨੂੰ ਸਿਟੀ ਦਾ ਵੀ ਨਹੀਂ ਪਤਾ ਲੱਗਿਆ, ਉਦੋਂ ਹੱਥ ਲਾਇਆ ਫਿਰ ਦੇਖ ਗਿਆ। ਤੇ ਉਹ ਜੇ ਗੱਡੀ 'ਚ ਆ ਕੇ ਬੈਠੇ ਨਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੋਰ ਸੋਰੀ, ਮੈਂ ਪਹਿਲਾਂ ਤਾਂ ਅਪੋਲੋਜਾਈਜ਼ ਕੀਤਾ ਜੋ ਵੀ ਫਾਰਮੈਲਿਟੀ ਹੁੰਦੀ ਨਾ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਤਾਂ ਤੁਹਾਨੂੰ ਸਿਟੀ ਵੀ ਮਾਰੀ ਸੀਗੀ। ਕਹਿੰਦੇ ਨਹੀਂ ਮੈਡਮ, ਹੁਣ ਨਾ ਸਿਟੀ ਵਾਲੀ ਉਮਰ ਨਹੀਂ ਨਾ ਰਹੀ, ਇਸ ਕਰਕੇ ਧਿਆਨ ਨਹੀਂ ਦਿੱਤਾ।
0: ਸੈਲਫ ਅਵੇਅਰਨੈਸ ਇਜ਼ ਦ ਕੀ, ਇਸ ਤੋਂ ਇਹ ਸਿੱਖਿਆ ਮਿਲਦੀ ਹੈ। ਵਾਹ ਵਾਹ ਵਾਹ,
1: ਜਵਾਨੀ ਚ ਸਿਟੀਆਂ, ਫਿਰ ਮੈਨੂੰ ਜੋਕ ਯਾਦ ਆ ਗਿਆ।
5: ਸਹੀ ਗੱਲ ਹੈ, ਸਿਟੀ ਵੱਜਣ ਦਾ ਵੀ ਕੋਈ ਕੋਈ ਰੁਕ ਸਕਦਾ ਜੀ, ਹਰ ਬੰਦਾ ਨੀ ਨਾ ਰੁਕ ਸਕਦਾ। ਸੋ ਇਹ ਚੀਜ਼ ਸਿਟੀ ਦੇ ਕਵਿਤਾ ਹੈ ਇੱਕ, ਸਿਟੀ ਵੱਜਣ ਦਾ ਮਕਸਦ ਕੋਈ ਖਾਸ ਹੁੰਦਾ, ਸਿਟੀ ਵੱਜਣ ਦਾ ਮਕਸਦ ਕੋਈ ਖਾਸ ਹੁੰਦਾ, ਹਰ ਇੱਕ ਨੀ ਵਜਾ ਸਕਦਾ ਸਿਟੀ, ਸਿਟੀ ਵੱਜਣ ਦਾ ਮਕਸਦ ਕੋਈ ਸਾਥ ਹੁੰਦਾ, ਹਰ ਇੱਕ ਤੋਂ ਨਾ ਹੁੰਦੀ ਵਜਾ ਸਿਟੀ, ਸਿਟੀ ਚੱਲਦੀ ਹੋਈ ਬੱਸ ਨੂੰ ਰੋਕ ਦਿੰਦੀ, ਸਿਟੀ ਚੱਲਦੀ ਹੋਈ ਬੱਸ ਨੂੰ ਰੋਕ ਦਿੰਦੀ, ਰੁਕੀ ਹੋਈ ਨੂੰ ਦਿੰਦੀ ਚਲਾ ਸਿਟੀ, ਸਿਟੀ ਮਾਸਟਰ ਦੇ ਗਲ ਵਿੱਚ ਪਾਈ ਹੁੰਦੀ, ਸਿਟੀ ਮਾਸਟਰ ਦੇ ਗਲ ਵਿੱਚ ਪਾਈ ਹੁੰਦੀ, ਲਾਈਨਾਂ ਦਿੰਦੀ ਸਿੱਧੀ ਕਰਾ ਸਿਟੀ, ਵਿੱਚ ਮੈਦਾਨ ਦੇ ਰੈਫਰੀ ਕੋਲ ਹੁੰਦੀ, ਵਿੱਚ ਮੈਦਾਨ ਦੇ ਰੈਫਰੀ ਕੋਲ ਹੁੰਦੀ, ਖਹਿੜਾ ਰੇਡਰ ਦਾ ਦਿੰਦੀ ਚਿਦਾ ਸਿਟੀ, ਵਿੱਚ ਰਸੋਈ ਦੇ ਬਣਦਾ ਹੈ ਜਦੋਂ ਖਾਣਾ, ਵਿੱਚ ਰਸੋਈ ਦੇ ਬਣਦਾ ਹੈ ਜਦੋਂ ਖਾਣਾ, ਸਬਜ਼ੀ ਮਿੰਟਾਂ ਵਿੱਚ ਦਿੰਦੀ ਆ ਬਣਾ ਸਿਟੀ। ਹਾਂਜੀ, ਇੱਕ ਖਾਸ ਹੋਰ ਸ਼ੇਅਰ ਇਹਦੇ ਵਿੱਚ ਮਾਵਾਂ ਵਾਸਤੇ, ਜਦੋਂ ਮਾਂ ਨੇ ਪਿਆਰ ਨਾਲ ਬਜਾਈ ਹੁੰਦੀ, ਜਦੋਂ ਮਾਂ ਨੇ ਪਿਆਰ ਨਾਲ ਬਜਾਈ ਹੁੰਦੀ, ਸੂਸੂ ਬੱਚੇ ਦਾ ਦਿੰਦੀ ਆ ਕਢਾ ਸਿੱਟੀ।
0: ਵਾਹ ਕਿਆ ਬਾਤ ਹੈ,
5: ਮੱਖਣ ਬਰਾੜਾ ਕਿਸੇ ਸਕੂਲ ਕਾਲਜ ਕੋ ਨਾ ਮਾਰ ਬੈਠੀ, ਮੱਖਣ ਬਰਾੜਾ ਕਿਸੇ ਸਕੂਲ ਕਾਲਜ ਕੋ ਨਾ ਮਾਰ ਬੈਠੀ, ਉੱਥੇ ਦਿੰਦੀ ਆ ਛਿੱਤਰ ਪਵਾ ਸਿੱਟੀ, ਕਿਸੇ ਮੇਲੇ ਜਾਂ ਕਿਸੇ ਦੇ ਮਗਰ ਨਾ ਮਾਰ ਬੈਠੀ, ਉੱਥੇ ਦਿੰਦੀ ਆ ਛਿੱਤਰ ਪਵਾ
1: ਸਿੱਟੀ।
5: ਬੇਟੀ ਹਰ ਜਗ੍ਹਾ ਨੀ ਮਾਰੀ ਜਾਂਦੀ, ਸਿੱਟੀ ਸਿੱਟੀ ਦਾ ਹਿਸਾਬ ਤਾਂ ਹੁੰਦਾ ਜੀ। ਬਹੁਤ ਸੋਹਣੀ ਸਿਟੀ ਵਜਾਈ ਆ
0: ਇੱਥੇ, ਹੁਣ ਮੱਖਣ ਬਰਾੜ ਜੀ ਕੀ ਕਰਨਗੇ, ਉਹ ਕੁਛ ਨਹੀਂ ਕਰ ਸਕਦੇ। ਨਾ ਨਾ,
5: ਸਾਡੀ ਤਾਂ ਸਿਟੀ ਦੰਦਾਂ ਵਿੱਚੋਂ ਹਵਾ ਨਿਕਲ ਜਾਂਦੀ, ਸਿਟੀ ਵੱਜਦੀ
0: ਤੁਸੀਂ ਫੁੱਫੂ ਫੁੱਫੂ ਫੁੱਫੂ ਇਦਾਂ ਕਰਦਿਆ ਕਰੋ।
5: ਨੌਨੀਆ ਜੀ, ਤੁਸੀਂ ਬਹੁਤ ਸਮੇਂ ਬਾਅਦ ਆਏ ਆ, ਤੁਹਾਡੀ ਆਵਾਜ਼ ਸੁਣ ਕੇ ਬੜਾ ਵਧੀਆ ਲੱਗਾ।
1: ਥੈਂਕ ਯੂ ਵੈਰੀ ਮਚ ਜੀ,
5: ਬਹੁਤ ਤੁਹਾਨੂੰ ਮਿਸ ਕੀਤਾ, ਤੇ
1: ਮੈਂ ਵੀ ਤੁਹਾਨੂੰ ਸਾਰੇ ਜਣਿਆਂ ਨੂੰ ਬਹੁਤ ਬਹੁਤ ਯਾਦ ਕੀਤਾ।
5: ਭਾਈ ਕ੍ਰਿਸ਼ਨਾ ਜੀ, ਕੀ ਨਾਂ ਇਹਨਾਂ ਦਾ ਪੂਰਾ ਮੈਨੂੰ ਪਤਾ ਨਹੀਂ।
0: ਕ੍ਰਿਸ਼ਨਾ ਕ੍ਰਿਸ਼ਨਾ ਭਾਰਦਵਾਜ ਜੀ,
5: ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ।
0: ਥੈਂਕ ਯੂ, ਔਰ
5: ਜਿੱਦਾਂ ਕਹਿੰਦੇ ਹੁੰਦੇ ਵੀ ਟਣਕਵੀਂ ਆਵਾਜ਼ ਆ, ਟੁਣਕਵੀਂ ਉਹ ਹਿਸਾਬ ਤਾਂ ਵਾ, ਬਹੁਤ ਸੋਹਣੀ ਆਵਾਜ਼ ਆ ਤੁਹਾਡੀ,
0: ਤੇ
5: ਤੁਹਾਡੀ ਨੋਨੀਆ ਦੇ ਨਾਲ ਆਵਾਜ਼ ਬਹੁਤ ਸੋਹਣੀ ਮੈਚ ਹੁੰਦੀ ਹੈ।
0: ਦੇਖੋ ਹੁਣ ਤੇ ਸ਼ੋਅ ਪੱਕਾ ਬਣਿਆ ਲੈ, ਤੁਹਾਨੂੰ ਬਣਾਵਾਂਗੇ ਚੀਫ ਗੈਸਟ। ਮੋਦਵਾਰ ਬੰਦਾ ਤਾਂ ਚਾਹੀਦਾ ਨਾ ਵੀ ਤਗੜਾ, ਤੁਸੀਂ ਆਉਂਗੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ,
5: ਬਹੁਤ ਸੋਹਣਾ ਜਾਵੇ, ਹੈਵ ਅ ਨਾਈਸ ਡੇ।
1: ਥੈਂਕ ਯੂ ਵੈਰੀ ਮਚ ਜੀ, ਤੁਹਾਡਾ ਵੀ ਦਿਨ ਬਹੁਤ ਸੋਹਣਾ ਜਾਵੇ।
0: ਥੈਂਕ ਯੂ ਥੈਂਕ ਯੂ ਥੈਂਕ ਯੂ, ਵਾਹ ਬਈ ਵਾਹ। ਦੇਖੋ ਹੁਣ ਤਾਂ ਹਾਮੀ ਹੋ ਗਿਆ, ਹੁਣ ਤੇ ਸ਼ੋਅ ਬਣ ਗਿਆ, ਬਸ ਬਈ
1: ਡੀਲ
0: ਡਨ ਹੋ ਗਿਆ ਹੈ, ਇਹ ਤਾਂ ਓਕੇ ਹੀ ਆ ਕੰਮ ਹੁਣ ਕੇ ਨਹੀਂ।
1: ਸੀਲ ਕਰੋ ਡੀਲ ਨੂੰ,
0: ਡੀਲ ਹੋ ਗਈ ਹੈ ਸੀਲ। ਤੇ ਹੁਣ ਆਪਾਂ ਇੱਦਾਂ ਕਰਦੇ ਹਾਂ, ਆਪਾਂ ਹੁਣ ਜਾਵਾਂਗੇ ਬ੍ਰੇਕ ਵੱਲ ਨੂੰ, ਬ੍ਰੇਕ ਤੋਂ ਬਾਅਦ ਆਪਾਂ ਕਾਲਰ ਵੀ ਲਵਾਂਗੇ ਖੋਰ, ਤੇ ਜਾਂਦੇ ਜਾਂਦੇ ਪਹਿਲੇ ਮੈਸੇਜ ਪੜ੍ਹ ਲਈਏ ਥੋੜੇ ਜਿਹੇ।
1: ਯੈਸ ਪਲੀਜ਼।
0: ਓਕੇ ਓਕੇ, ਲਓ ਜੀ, ਇੱਕ ਮਿੰਟ ਕਰਨ ਕੇ ਪੀ ਜੀ ਭੇਜਦੇ ਨੇ, ਹੈਲੋ ਹੈਲੋ ਮੰਮੀ ਜੀ, ਥੈਂਕ ਯੂ ਫੋਰ ਦਾ ਕਾਲ। ਮੰਮੀ ਜੀ ਨੇ ਕ੍ਰਿਸ਼ਨਾ ਵੀਰ ਜੀ ਰੋਟੀ ਦਾ ਡੱਬਾ ਸਹੀ ਲੈ ਆਉਂਦੇ, ਤੁਸੀਂ ਫੋਨ ਨਹੀਂ ਸੀਗਾ ਕਰਨਾ ਫਿਰ ਤਾਂ ਸਾਡਾ ਵੀਕਐਂਡ ਇੰਨਾ ਘੈਂਟ ਕਿਵੇਂ ਹੋਣਾ ਸੀ ਜੀ। ਬਿਲਕੁਲ ਕਰੋ ਕਰੋ, ਮੇਰੀ ਟ੍ਰੈਜਡੀ ਦੇ ਉੱਪਰ ਕਰੋ ਕਾਮੇਡੀ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਕਦੀ ਤੁਸੀਂ ਲੈ ਕੇ ਗਏ ਨਾ ਸਾਰੇ ਘਰ ਦਾ ਖਾਣਾ, ਫਿਰ ਮੈਨੂੰ ਯਾਦ ਕਰਿਓ ਤੁਸੀਂ।
1: ਕਹਿੰਦੇ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਸਿੱਧੀਆਂ ਪਾਵੇ।
0: ਤੇ ਜੀ 2 3 4 ਰੁਕੋ ਆਪਾਂ ਪ੍ਰੋਪਰ ਦੱਸ ਹੀ ਦਿੰਦੇ ਹਾਂ ਕਿ ਨਹੀਂ, ਹਾਂ ਇੱਕ ਸੈਕਿੰਡ ਦਿਓ ਜੀ। ਜੀ 2 3 4 ਸਾਨੂੰ ਮੈਸੇਜ ਭੇਜਦੇ ਨੇ, ਯਾਦ ਇਹ ਕਿਸੇ ਦੀ ਅੱਜ ਯਾਦ ਹੈ ਆਈ, ਚੰਨ ਦਾ ਲੱਗ ਸੁਰਜੀਆ ਵਾਲਾ, ਦੇਖੋ ਮੈਨੂੰ ਲੱਗੇ ਆ ਲੈਂਦੋ ਹਾਂ, ਚੰਨ ਦਾ ਲੌਂਗ ਬੁਰਜੀਆ ਵਾਲਾ ਪਾ ਕੇ ਨੱਕ ਵਿੱਚ ਰਾਤ ਹੈ ਆਈ, ਪੁੱਤਰ ਪਲੇਠੀ ਦਾ ਮੇਰਾ ਬਿਰਹਾ, ਝੋਰੀ ਚਾਨਣੀ ਕੁੱਛੜ ਝਾਈ, ਇਹ ਕਿਸ ਦੀ ਅੱਜ ਯਾਦ ਹੈ ਆਈ। ਬਹੁਤ ਭਾਈ, ਮਤਲਬ ਮੈਂ ਕਹਿੰਦਾ ਨੌਨੀਆ ਜੀ ਦਾ ਫੇਲ ਕਰਤਾ ਤੁਸੀਂ ਟੰਗ ਟਵਿਸਟਰ। ਉੜਦੇ ਬਦਲਾਂ ਦਾ ਇੱਕ ਖੰਡਰ, ਵਿੱਚ ਚਨੇ ਦੀ ਮੱਕੜੀ ਬੈਠੀ, ਝਿਟ ਝਿਟ ਵੇਖੇ ਬੁੱਧੀ ਭਾਣੀ, ਤਾਰਿਆਂ ਵੱਲੇ ਨਿੱਜ ਲਗਾਈ, ਰਿਸ਼ਮਾ ਦਾ ਇੱਕ ਜਾਲ ਵਿਛਾਈ। ਓ ਵਾਹ ਨਾਈਸ, ਰਿਸ਼ਮਾ ਦਾ ਇੱਕ ਜਾਲ ਵਿਛਾਈ, ਹੇ ਹੈ ਕਿਸੇ ਦੀ ਯਾਦ ਆ ਜਾਏ। ਵਾਹ ਵਾਹ ਵਾਹ ਵਾਹ ਵਾਹ, ਕਿਆ ਬਾਤ ਹੈ ਸਰਕਾਰ, ਵੈਲ ਡਨ।
1: ਫਿਰ ਤੁਮਕੋ
0: ਨਹੀਂ ਯਾਦ ਹੈ,
1: ਤੁਮਕੋ ਤੁਹਾਡੀ ਯਾਦ ਆਈ
0: ਹੈ। ਨਵੀਂ ਕੰਪੋਜ਼ ਜੀ ਕਹਿੰਦੇ ਨੇ, ਬੰਦਾ 10 ਸਾਲਾਂ ਤੋਂ ਕੋਮਾ ਵਿੱਚ ਸੀ, ਨੋਨੀਆ ਜੀ ਦੀ ਸ਼ਾਇਰੀ ਸੁਣ ਕੇ ਉਹਨੇ ਆਪ ਉੱਠ ਕੇ ਰੇਡੀਓ ਬੰਦ ਕੀਤਾ। ਯਾਰ
1: ਨਵੀਂ ਕੰਬੋਜ ਜੀ ਕਿੱਥੇ ਹੋ ਤੁਸੀਂ? ਹਾਂ
0: ਕੀ ਬਾਤ ਹੈ ਬਈ। ਜਸਵਾਲ ਸਾਹਿਬ ਕਹਿੰਦੇ ਨੇ, ਰੁਕਣਾ ਨਹੀਂ ਥੰਮਣਾ ਨਹੀਂ, ਕਿਉਂਕਿ ਬਿਨਾਂ ਜਾਗ ਲਗਾਏ ਦਹੀਂ ਜੰਮਣਾ ਨਹੀਂ। ਵਾਹ ਸਾਰਿਆਂ ਦੇ ਬੁਰੇ ਹਾਲਾਤ ਹੈ। ਉਹ ਕਹਿੰਦੇ ਨੋਨੀਆ ਜੀ ਕਹਿੰਦੇ, ਹਮ ਤੁਹਾਰੇ ਮਾਮਾ ਨਹੀਂ, ਯੇ ਵਾਕਿਆ ਐਸੇ ਪੂਰਾ ਹੁਆ, ਕਿਉਂਕਿ ਵੇ ਹੈ ਸਭ ਕੀ ਭੂਆ। ਵਾਹ
1: ਵਾਹ,
0: ਤੁਹਾਡੀ ਗੱਲ ਤੇ ਮੀਰ ਤੱਕ ਹੀ ਮੀਰ ਫੌਤ ਹੋ ਗਏ। ਵੈਰੀ ਗੁੱਡ, ਬਹੁਤ ਬਹੁਤ ਥੈਂਕ ਯੂ। ਰਿਚਰਡ ਜੀ ਨੇ ਕਿਹਾ, ਜੀ ਵੈਰੀ ਪ੍ਰੋਫਾਉਂਡ ਸ਼ਾਇਰੀ ਨੋਨੀਆ ਜੀ,
1: ਥੈਂਕ ਯੂ,
0: ਲਵ ਯੂ,
1: ਥੈਂਕ ਯੂ।
0: ਤੁਹਾਡੀ ਕਈ ਗੱਲ ਤੇ ਜੌਨ ਕੀਟਸ ਜ਼ਿੰਦਾ ਹੋ ਗਏ। ਜੌਨ ਕੀਟ ਹੀ ਸੀਗਾ ਨਾ?
1: ਯੈਸ,
0: ਹੈ ਨਾ, ਮੈਂ ਰੋਬਰਟ ਕੀਟਸ ਤਾਂ ਨਹੀਂ ਸੀ,
1: ਜੌਨ
0: ਹੀ ਸੀਗਾ ਨਾ। ਚਲੋ ਠੀਕ ਹੈ, ਫਿਰ ਠੀਕ ਹੈ ਨਾ। ਅਤੇ ਮਨਦੀਪ ਔਲਖ ਜੀ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਬੋਥ ਆਫ ਯੂ ਐਂਡ ਲਿਸਨਰਸ। ਅਤੇ ਅੱਛਾ, ਕਹਿੰਦੇ ਕਿ ਜਿਸ ਦਿਨ ਨੀਤੂ ਜੀ ਦਾ ਘਰ ਸ਼ੈਂਡਲੀਅਰ ਲੱਗਾ, ਉਸ ਦਿਨ ਮੈਂ 2 ਵਾਰੀ ਖੁਸ਼ੀ 'ਚ ਡਿਨਰ ਕੀਤਾ। ਕਿਆ ਬਾਤ ਹੈ, ਵੈਰੀ ਗੁੱਡ ਜੀ, ਵੈਰੀ ਗੁੱਡ, ਕਿਆ ਬਾਤਾਂ ਨੇ। ਦੇਖੋ ਇਹੀ ਹੈ ਨਾ, ਇਸ ਤਰ੍ਹਾਂ ਹੀ ਪਿਆਰ ਵੱਧਦਾ, ਸਹੀ ਕਿ ਨਹੀਂ?
1: 2 ਵਾਰ ਡਿਨਰ ਕਰਕੇ,
0: 2 ਵਾਰੀ ਕਰਕੇ
1: ਮੈਨੂੰ ਪਿਆਰ ਦਾ ਤਾਂ ਪਤਾ ਨਹੀਂ, ਢਿੱਡ ਜ਼ਰੂਰ ਵੱਧ ਜਾਂਦਾ।
0: ਅਤੇ ਉਹ ਕਹਿੰਦੇ ਨਾ ਕਿ ਆਦਮੀ ਦੇ ਪਿਆਰ ਦਾ ਕਿ ਰਸਤਾ ਪੇਟ ਤੋਂ ਹੋ ਕੇ ਨਿਕਲਦਾ, ਸਮਥਿੰਗ ਲਾਈਕ ਦੈਟ,
1: ਯੈਸ
0: ਇਜ਼ ਲਾਈਕ ਦੈਟ, ਮੈਂ ਗਲਤ ਨਹੀਂ ਬੋਲਿਆ ਨਾ, ਹੋ ਸਕਦਾ। ਚਲੋ, ਸਿਮਰਨ ਜੀ ਕਹਿੰਦੇ ਨੇ, ਵਾਹ ਬਈ ਵਾਹ, ਅੱਜ ਕ੍ਰਿਸ਼ਨਾ ਜੀ ਨਾਲ ਸੁਦਾਮਾ ਜੀ ਵੀ ਆਏ ਨੇ। ਵਾਹ ਹੇ ਰਾਮ, ਕੀ ਬਾਤ ਹੈ,
1: ਮੈਂ ਸੱਤੂ ਤੋਂ ਲਾਇਆ ਨਹੀਂ ਪ੍ਰਭੂ।
0: ਕੀ ਬਾਤ ਹੈ, ਸੁਣਤੇ ਹੀ ਦੌੜੇ ਚਲੇ ਆਏ ਮੋਹਨ। ਕੀ ਬਾਤ ਹੈ, ਕੀ ਬਾਤ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਤੇ 388 ਜੀ ਭੇਜਦੇ ਨੇ ਮੈਸੇਜ ਕਿ ਧਾਗਾ ਅਤੇ ਜ਼ੁਬਾਨ ਜਿੰਨੇ ਲੰਬੇ ਹੋਣ ਨਾ ਉਲਝ ਹੀ ਜਾਂਦੇ ਆ, ਇਸ ਲਈ ਹਮੇਸ਼ਾ ਧਾਗਾ ਲਪੇਟ ਕੇ ਅਤੇ ਜ਼ੁਬਾਨ ਸਮੇਟ ਕੇ ਰੱਖਣੀ ਚਾਹੀਦੀ ਹੈ। ਵਾਹ ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ, ਫੋਟੋ ਬੜੀ ਘੈਂਟ ਜੀ ਬਣਾਈ ਹੈ, ਕੋਈ ਬੰਦਾ ਨਾ ਪੇਂਟ ਕਰ ਰਿਹਾ ਇਸ ਚੀਜ਼ ਨੂੰ, ਵੈਰੀ ਨਾਈਸ।
1: ਧਾਗਾ ਜੇ

0: ਕਰਨਗੇ। ਗੁਲਜ਼ਾਰ ਸਾਹਿਬ ਦੀ ਲਿਖੀ ਹੋਈ ਲਿਖਤ ਸਾਡੇ ਨਾਲ ਸਾਂਝੀ ਕਰਨ ਲਈ ਥੈਂਕ ਯੂ ਸੋ ਮੱਚ ਜੀ।
1: ਇਹ ਆ ਗਏ ਨੇ ਕਿਉਂਕਿ ਹਲੇ ਤੱਕ ਗੁਲਜ਼ਾਰ ਸਾਹਿਬ ਦੇ ਤੁਸੀਂ ਪੜਦਾ ਨਹੀਂ ਸੀ ਪਾਇਆ।
0: ਹਾਂ ਬਸ ਉਹੀ ਬਚੇ ਆ,
1: ਉਹੀ ਬਚੇ ਨੇ
0: ਹਨਾ। ਚਲੋ ਉਹਨਾਂ ਨੂੰ ਆਪਾਂ ਬਚਿਆ ਰਹਿਣ ਦਈਏ,
1: ਹਾਂ ਨਹੀਂ ਰਾਖੀ ਕਰਕੇ ਬਚਾ ਲਓ ਉਹਨਾਂ ਨੂੰ,
0: ਉਹਨਾਂ ਦਾ ਆਪਾਂ ਧਿਆਨ ਰੱਖੀਏ ਬਈ।
1: ਯੈਸ
0: ਹਨਾ। ਤੇ ਲੈ ਕੇ ਆਈਏ ਫਿਰ ਨਿੱਕੀ ਜੀ ਬ੍ਰੇਕ ਕੀ ਨਹੀਂ,
1: ਛੋਟੀ ਜੀ ਬ੍ਰੇਕ,
0: ਛੋਟੀ ਜਿਹੀ ਬ੍ਰੇਕ ਲੈ ਕੇ ਆਈਏ ਹਨਾ
1: ਜੀ।
0: ਚਲੋ ਲਓ ਜੀ ਫਿਰ ਇੱਕ ਛੋਟੀ ਜਿਹੀ ਬ੍ਰੇਕ, ਆ ਗਾਣੇ ਦਾ ਆਨੰਦ ਮਾਣੋ ਤੇ ਆਪਾਂ ਛੇਤੀ ਛੇਤੀ ਆਏ।

ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332852 ਤੇ।

0: ਇੱਕ ਮੋੜ ਆਇਆ, ਮੈਂ ਦਿਲ ਛੋੜ ਆਇਆ ਜੀ ਬਹੁਤ ਬੁਰੇ ਤਰੀਕੇ ਨਾਲ।
1: ਜਾ ਕੇ ਲੱਭ ਲਿਓ, ਅੱਜ ਕੱਲ੍ਹ ਕਿੰਨਾ ਮਹਿੰਗੇ ਵੇਖਦੇ ਨੇ।
0: ਨਹੀਂ ਨਹੀਂ ਹੁਣ ਤੇ ਦਿਲ ਲੈ ਗਏ ਜੀ ਜਿਨ੍ਹਾਂ ਨੇ ਲੈ ਕੇ ਜਾਣਾ।
1: ਨਹੀਂ ਨਹੀਂ ਉਹ ਜਿਹੜਾ ਮੋੜ ਤੇ ਆ ਸਨੀ ਦਿਓਲ ਦਾ।
0: ਅੱਛਾ ਉਹ ਤਾਂ ਪਤਾ ਨਹੀਂ, ਉਹ
1: ਬਲੈਕ ਮਾਰਕੀਟ ਚ ਕਿੰਨੇ ਵੇਖਦੇ
0: ਆ। ਉਹਨਾਂ ਦਾ ਗੇੜਾ ਰਹਿੰਦਾ ਹਮੇਸ਼ਾ ਪਾਕਿਸਤਾਨ ਦਾ ਹੈਂਡ ਪੰਪ। ਉਹਨਾਂ ਨੇ
1: ਕਾੜਿਆ,
0: ਉਹਨਾਂ ਨੂੰ ਵੀ ਐਕਚੁਅਲੀ ਪਤਾ ਪਲੰਬਿੰਗ ਦੇ ਅੰਦਰ ਕਮਾਈ ਤਗੜੀ ਹੈ ਸ਼ਾਇਦ, ਪਤਾ ਨਹੀਂ ਬਈ, ਆਈ ਡੋਨਟ ਨੋ ਹਾਊ ਇਟ ਵਰਕਸ ਵਿਦ ਹਿਮ। ਬਟ
1: ਨਹੀਂ ਨਹੀਂ ਵੈਸੇ ਤਾਂ ਬਹੁਤ ਲੰਬੀ ਸੋਚ ਆ ਉਹਨਾਂ ਨੂੰ, ਪੰਪ ਹੈਂਡ ਪੰਪ ਦੇ ਟਾਈਮ ਪਤਾ ਸੀ ਵੀ ਪਲੰਬਿੰਗ ਬਹੁਤ ਮਹਿੰਗੀ ਹੈ।
0: ਹਾਂ ਨਾ, ਸਹੀ ਗੱਲ,
1: ਲੰਬੀ ਸੋਚ।
0: ਬੇਚਾਰੇ ਅਮਰੀਸ਼ ਪੁਰੀ ਹੋਰਾਂ ਦਾ ਖਰਚਾ ਕਰਾਤਾ, ਕੁੜੀ ਤਾਂ ਗਈ ਗਈ, ਜਾਂਦੇ ਜਾਂਦੇ ਬੇਚਾਰਾ ਅਗਲਾ ਹੁਣ ਹਾਂ ਕਾਉਂਸਲ ਦੇ ਖਰਚੇ ਭਰੂਗਾ ਕਿ ਨੁਕਸਾਨ ਕਰਾਤਾ। ਚਲੋ ਬਈ, ਜਵਾਈ ਭਾਈ ਲਈ ਇਹਨਾਂ ਦਾ ਕਰਨਾ ਪੈਂਦਾ ਹੈ,
1: ਕੀ ਕਰੀਏ, ਧੀਆਂ ਜੰਮੀਆਂ ਨੇ ਤਾਂ ਫਿਰ ਆਹ ਦੁੱਖ ਵੀ ਸਹਿਣੇ ਪੈਂਦੇ ਨੇ,
0: ਦੁੱਖ ਵੀ ਸਹਿਣੇ ਪੈਂਦੇ ਆ। ਠੀਕ ਹੈ ਨਾ ਜੀ, ਉਮੀਦ ਕਰਦੇ ਹਾਂ
1: ਦਿਲ ਛੋੜ ਆਇਆ ਤਾਂ ਧੀਆਂ ਦੇ ਦੁੱਖ ਤੇ ਆ ਗਏ।
0: ਹਾਂ ਜੀ, ਮੈਂ ਉਹੀ ਕਹਿ ਰਿਹਾ ਕਿ ਦੇਰ ਇਜ਼ ਸਮਥਿੰਗ ਨਾਟ ਰੋਂਗ ਨਾਟ ਰਾਈਟ ਵਿਦ ਅਸ, ਪਰ ਚਲੋ ਜੋ ਹੈ ਸੋ ਹੈ, ਹੈ ਨਾ।
1: ਤੇ
0: ਸਵਾਗਤ ਹੈ ਸਾਰਿਆਂ ਦਾ ਜੀ ਦੁਬਾਰਾ, ਟੁਵਰਡਸ ਦਾ ਐਂਡ ਆਫ ਦਾ ਸ਼ੋਅ ਚੱਲ ਰਿਹਾ ਆਪਾਂ, ਹੈ ਨਾ। ਖੁੱਲਾ ਅਖਾੜਾ ਸੀ ਅੱਜ ਤਾਂ ਬਈ, ਹਨੇਰੀਆਂ ਲਿਆ ਤੀਆਂ, ਫਨ ਸ਼ਨ ਹੋ ਗਿਆ ਪੂਰਾ ਦਾ ਪੂਰਾ,
1: ਪੂਰਾ ਪੂਰਾ ਪੂਰਾ
0: ਗੁੱਡ ਫਨ, ਹੈ ਨਾ।
1: ਅਸੀਂ ਕਰ ਰਹੇ ਹਾਂ, ਤੁਸੀਂ ਕਰ ਰਹੇ ਹੋ, ਨਹੀਂ ਕਰ ਰਹੇ ਹੋ, ਤੁਸੀਂ ਜਦ ਤੱਕ ਸਾਨੂੰ ਦੱਸੋਗੇ ਨਹੀਂ, ਅਸੀਂ ਤਾਂ ਜ਼ੂਮ ਹੀ ਕਰਕੇ ਚੱਲਣਾ ਵੀ ਤੁਸੀਂ ਬਹੁਤ ਮਜ਼ੇ ਕਰ ਰਹੇ ਹੋ।
0: ਫਿਰ ਤਾਂ ਅਸੰਪਸ਼ਨ ਹੀ ਹੈ, ਹੈ
1: ਨਾ। ਅਸੀਂ ਉਹਨਾਂ 'ਚੋਂ ਨਹੀਂ ਹੈਗੇ ਜਿਹੜੇ ਕਹਾਂਗੇ ਨਾ ਵੀ ਪਤਾ ਨਹੀਂ ਅਸੀਂ ਠੀਕ ਕਰਦੇ ਹਾਂ ਕਿ ਨਹੀਂ ਕਰਦੇ ਹਾਂ। ਮੇਰਾ ਮੰਨਣਾ ਇਹ ਹੈ ਵੀ ਕੋਈ ਤਾਰੀਫ ਕਰੇ ਨਾ ਕਰੇ, ਆਪਣੀ ਤਾਰੀਫ ਆਪ ਜ਼ਰੂਰ ਕਰ ਲੈਣੀ
0: ਚਾਹੀਦੀ ਹੈ। ਨਹੀਂ, ਬੰਦਾ ਡਿਲੂਜਨ 'ਚ ਰੋਜ਼ ਨਾ ਰਹਿ ਸਕਦਾ।
1: ਅੱਛਾ, ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੱਥਾ ਟੇਕੇ ਬੰਦਾ।
0: ਅੱਛਾ,
1: ਯੇ ਕਿਸੀ ਕੀ ਜੈ ਕਰਨੇ ਸੇ ਪਹਿਲੇ ਖੁਦ ਕੀ ਜੈ ਕਰੇ।
0: ਤੁਸੀਂ ਉਹ ਵਾਲੀ ਗੱਲ ਕੀਤੀ ਨਾ, ਉਹ ਵੈਲਕਮ ਫਿਲਮ ਦੇ ਅੰਦਰ ਨੀ, ਨਾਨਾ ਪਾਟੇਕਰ, ਉਹਦਾ ਸੀਗਾ ਉਦੇ ਸ਼ੈਟੀ, ਤੋਂ ਪਹਿਲੇ ਆਪਣਾ ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖਦਾ ਸੀ, ਤਿਲਕ ਕਰਦਾ ਸੀਗਾ, ਮੱਥਾ ਟੇਕਦਾ ਸੀ, ਆਲੂ ਲੈ ਲੋ, ਕਾਂਦਾ ਲੈ ਲੋ। ਕੀ ਬਾਤ ਹੈ, ਨਾਨਾ ਪਾਟੇਕਰ ਇਜ਼ ਆਲਸੋ ਹਨਾ ਪਾਵਰ ਹਾਊਸ,
1: ਹੀ ਇਜ਼ ਅ ਡਿਫਰੈਂਟ ਲੈਵਲ, ਉਹਦਾ ਬ੍ਰੇਨ ਜਿਹੜੀ ਹੈ ਨਾ ਡਿਫਰੈਂਟ ਲੈਵਲ ਤੇ ਚੱਲਦਾ ਹੈ।
0: ਹਾਂ, ਹਨਾ, ਘੈਂਟ
1: ਹੈ ਦ ਵੇ ਹੀ ਯੂ ਨੋ ਕੀ ਕਹਿੰਦੇ ਹੁੰਦੇ ਨੇ ਰਾਈਟ ਵਰਡ ਕੇ ਜਿਹੜੀਆਂ ਦਿਖਾਉਂਦਾ ਨਾ ਚੀਜ਼ਾਂ ਨੂੰ, ਹੀ ਇਜ਼ ਅ ਡਿਫਰੈਂਟ ਲੈਵਲ। ਕੁਛ ਕੁਛ ਆਰਟਿਸਟ ਨੇ ਜਿਹੜੇ ਵੈਰੀ ਡਿਫਰੈਂਟ ਨੇ, ਯੂ ਨੋ ਕੁਛ ਪੁਰਾਣੇ ਵਾਲੇ ਨੇ ਜਿਹੜੇ ਹੁਣ ਕਮਰਸ਼ੀਅਲ ਹੋ ਚੁੱਕੇ ਨੇ, ਜਿੱਦਾਂ ਨਸੀਰੁਦੀਨ ਸ਼ਾਹ, ਵੈਨ ਆਈ ਵਾਜ਼ ਯੰਗ ਨਸੀਰੁਦੀਨ ਸ਼ਾਹ ਵਾਜ਼ ਦਾ ਵਨ ਆਫ ਦੈਮ, ਨਸੀਰੁਦੀਨ ਸ਼ਾਹ ਐਂਡ ਵਿਵੇਕ ਵਾਸਵਾਨੀ, ਐਂਡ ਇੱਕ ਅਨਦਰ ਵਨ ਹੁੰਦਾ ਸੀਗਾ, ਯੂ ਨੋ ਇਹ ਥੋੜ੍ਹੇ
0: ਜਿਹੇ, ਓਮਪੁਰੀ
1: ਓਮਪੁਰੀ ਯੈਸ,
0: ਸਮਿਤਾ ਪਾਟਿਲ। ਮੈਂ ਕਾਲੀ ਮੰਨੂਗਾ, ਮੈਂ ਕਾਲੀ ਅਰਧ ਸੱਤੇ ਦੇਖੀ, ਗੋਵਿੰਦ ਨਿਹਾਲਨੀ ਦੀ ਆਰਟ ਹਾਊਸ ਫਿਲਮ ਐਂਡ ਆਲ,
1: ਯੈਸ,
0: ਠੀਕ ਸੀ, ਗੁੱਡ ਸੀ, ਮਤਲਬ ਜਿੰਨਾ ਕੁ ਨਾਮ ਸੁਣਿਆ ਸੀ ਮੈਨੂੰ ਉਨੀ ਖਰੀ ਨਹੀਂ ਲੱਗੀ।
1: ਨਹੀਂ ਨਹੀਂ, ਉਹ ਸਾਰੀਆਂ ਪਿਕਚਰਸ ਨੂੰ ਤੁਸੀਂ ਜੇ ਦੇਖਣਾ ਸਮਝਣਾ ਨਾ, ਉਹਨੂੰ ਥੋੜ੍ਹੀ ਉਮਰ ਲੱਗਦੀ ਹੈ, ਤੁਹਾਨੂੰ ਉਨਾ ਕੁ ਉਸ ਲੈਵਲ 'ਤੇ ਮੈਚਿਓਰ ਹੋਣਾ ਪਊਗਾ, ਫਿਰ ਜਾ ਕੇ ਤੁਹਾਨੂੰ ਗ੍ਰਾਸਪ ਆਉਂਦੀ ਹੈ ਕਿ ਵਟ ਹੀ ਇਜ਼ ਟਰਾਇੰਗ ਟੂ ਟੈਲ।
0: ਤੁਸੀਂ ਮੇਰੇ ਫਾਦਰ ਸਾਹਿਬ ਵਰਗੀ ਗੱਲ ਕੀਤੀ, ਉਹ ਨਾ ਮੇਰੇ ਕਜ਼ਨ, ਉਹਨਾਂ ਦਾ ਭਤੀਜਾ, ਹੈ ਨਾ, ਉਹਨਾਂ ਨੂੰ ਗਾਈਡ ਫਿਲਮ ਬਹੁਤ ਪਸੰਦ ਸੀ, ਉਹਨਾਂ ਬੈਠੇ ਦੇਖ ਰਹੇ, ਉਹਨਾਂ ਦਾ ਨਾ ਉਹ ਪੈਰ ਘੁੱਟਦੇ ਪਏ ਭਾਜੀ, ਤੇ ਕਹਿੰਦੇ ਅੰਕਲ ਤੁਸੀਂ ਆਹ ਫਿਲਮ ਬਹੁਤ ਵੇਖਦੇ ਹੋ, ਕਹਿੰਦੇ ਬੇਟਾ ਤੂੰ ਹਜੇ ਛੋਟਾ, ਤੈਨੂੰ 8 ਕੁ ਵਾਰ ਲੱਗਣਗੇ ਸਮਝਣ ਲਈ ਫਿਲਮ। ਉਹ ਇੰਨਾ ਸੀਰੀਅਸ ਲੈ ਗਿਆ, ਇੰਨਾ ਸੀਰੀਅਸ ਲੈ ਗਿਆ, ਡੀਵੀਡੀ ਦਾ ਟਾਈਮ ਆ ਚੁੱਕਾ ਸੀਗਾ, ਉਹਨੇ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਂਦੀ, ਹੈ ਨਾ। ਫਿਰ ਬਾਅਦ 'ਚੋਂ ਜਦੋਂ ਆਪਾਂ ਵੈਨ ਵੀ ਵਰ ਵਿਜ਼ਿਟਿੰਗ ਦੈਮ, ਉਹਨੇ ਸਪੈਸ਼ਲੀ ਅੰਕਲ ਆ ਕੇ ਵੇਖੋ, ਮੈਂ ਕਹਿੰਦਾ ਮੈਂ ਦੇਖੋ ਫਿਲਮ ਦੇਖੀ ਇੱਕ ਵਾਰੀ ਦੇਖ ਲਿੱਤੀ ਹੈ। ਮੈਂ ਕਿਹਾ ਬਈ ਸਹੀ ਹੈ, ਪਾਪਾ ਦਾ ਸਾਰਕੈਜ਼ਮ ਇਹਨਾਂ ਖਤਰਨਾਕ
1: ਹੈ। ਜਿੱਦਾਂ ਮੈਂ ਮੇਰੇ ਦਾਦਾ ਜੀ ਨੂੰ ਪੁੱਛਦੀ ਜਦੋਂ ਮੈਂ ਛੋਟੀ ਸੀਗੀ ਨਾ, ਵਿਚਾਰ ਸੀ ਉਹਨਾਂ ਦੀ ਨਾ ਫੇਵਰੇਟ ਹੁੰਦੀ ਸੀਗੀ ਹੀਰੋਇਨ, ਵਟਸ ਹਰ ਨੇਮ,
0: ਵਿਜੰਤੀਮਾਲਾ,
1: ਨੋ ਨੋ ਨੋ ਨੋ ਨੋ, ਸੰਜੇ ਦੱਤ ਦੀ ਮਮ,
0: ਉਹ ਨਰਗਿਸ,
1: ਨਰਗਿਸ, ਨਰਗਿਸ। ਅੱਛਾ ਬਾਈ ਜੀ, ਨਰਗਿਸ ਇਜ਼ ਵੈਰੀ ਨਾਈਸ। ਕਹਿੰਦੇ ਹਾਂ, ਮੈਂ ਤੁਸੀਂ ਫਿਲਮ ਕਿੰਨੇ ਵਜੇ ਦੇਖੀ, ਮਦਰ ਇੰਡੀਆ ਉਦੋਂ ਦੌਰ ਸੀਗਾ, ਉਹਨਾਂ ਨੇ ਬੜੀ, ਮੈਂ ਤਾਂ ਮਜ਼ਾਕ ਮਜ਼ਾਕ 'ਚ ਪੁੱਛਿਆ, ਇਮੀ ਖੇਡ ਜਿਹੜਾ 4-5 ਸਾਲਾਂ ਦਾ ਨਿਆਣਾ, ਉਹਨੂੰ ਕੀ ਪਤਾ ਹੋਣਾ ਨਾ। ਆਈ ਸੈਡ ਨਰਗਿਸ ਕਿੰਨੀ, ਜਿਹੜੀ ਮਦਰ ਇੰਡੀਆ ਕਿੰਨੀ ਵਾਰੀ ਦੇਖੀ ਨਾ, ਕਿਉਂਕਿ ਉਦੋਂ ਚਿਤਰਾਟ 'ਚ ਗਾਣੇ ਮੁਣੇ ਆਉਂਦੇ ਰਹਿੰਦੇ ਹੁੰਦੇ ਸੀ ਨਾ, ਤਾਂ ਕਰਕੇ ਆਈ ਨਿਊ ਇਟ। ਕਹਿੰਦੇ ਬੜੇ ਸੀਰੀਅਸ ਹੋ ਗਏ, ਕਹਿੰਦੇ ਭਾਈ ਸਾਨੂੰ ਪਤਾ ਹੀ ਨਹੀਂ ਆ।
0: ਅੱਛਾ,
1: ਕਹਿੰਦੇ ਅਸੀਂ ਸਿਨੇਮਾ ਬਣਾਉਂਦੇ ਸੀਗੇ, ਕਹਿੰਦੇ ਜਦੋਂ ਵੀ ਬਸ ਦੇਖਦੇ ਦੇਖਦੇ ਥੱਕ ਜਾਂਦੇ ਸੀ, ਉਦੋਂ ਉੱਠ ਕੇ ਘਰੇ ਆ ਜਾਂਦੇ ਸੀ।
0: ਯਾਰ ਈਜ਼ੀ ਟਾਈਮਸ ਹੈ ਨਾ,
1: ਈਜ਼ੀ ਟਾਈਮਸ,
0: ਕੋਈ ਚੱਕਰ ਨਹੀਂ, ਕੁਝ ਰੌਲਾ ਨਹੀਂ, ਰੱਪਾ ਨਹੀਂ,
1: ਬਿਊਟੀਫੁਲ। ਯੈਸ,
0: ਤੁਸੀਂ ਅੱਜ ਦਾ ਸੋਚੋ, ਫਿਲਮ ਵੇਖਣ ਜਾਣੀ ਹੈ ਨਾ, ਮੈਂ ਓਡੀਸੀ ਆਈ 2 ਹਫ਼ਤੇ ਪਹਿਲਾਂ, ਤੇ ਮੈਂ ਬਹੁਤ ਫੈਨ ਹਾਂ ਕ੍ਰਿਸਟੋਫਰ ਨੋਲਨ ਦਾ, ਤੇ ਮੈਨੂੰ ਸੀ ਕਿ ਮੈਂ ਆਈਮੈਕਸ ਹੀ ਦੇਖਣੀ ਆ, ਸੋ ਮੈਨੂੰ ਉਹ ਫਿਲਮ ਦਾ ਆਈਮੈਕਸ ਦਾ ਸੈਸ਼ਨ ਬੁੱਕ ਕਰਨ ਲਈ ਉਹ ਪ੍ਰੀ ਸੇਲ ਓਪਨ ਹੋਈ, ਤੇ ਮੈਂ ਲੋਕਾਂ ਨਾਲ ਨਾ, ਮਤਲਬ ਮੈਂ ਇੰਟਰਨੈਟ 'ਚ ਲਾਈਨ 'ਚ ਕਿਊਡ ਆਪਾਂ ਕਿ ਹਾਏ ਕਿਸੇ ਤਰੀਕੇ ਮੈਨੂੰ ਟਿਕਟ ਮਿਲ ਜਾਏ, ਫਿਰ ਆ ਕੇ ਤੁਸੀਂ ਪਾਰਕਿੰਗ ਲੱਭੋਗੇ, ਕਾਰਟਨ 'ਚ ਤਾਂ ਪਾਰਕਿੰਗ ਹੈ ਨਹੀਂ,
1: ਵੈਰੀ ਹਾਰਡ
0: ਬਾਅਦ ਚੋਂ ਪਾਰਕਿੰਗ ਵੈਲੀਡੇਟ ਕਰਾਓ ਫਿਰ ਬੰਦਾ ਫਿਲਮ ਵੇਖਣ ਜਾਂਦਾ ਕਿਤੇ ਐਂਡ ਦੇਖੋ ਦਾਦਾ ਜੀ ਕਹਿੰਦੇ ਯਾਰ ਜਦੋਂ ਸ਼ੁਰੂ ਹੋਈ ਖਤਮ ਹੋ ਗਿਆ ਮਨ ਉੱਠ ਗਿਆ
1: ਚਲੇ ਗਏ ਅੱਗੇ ਕਰੇ
0: ਸੁਨੀਲ ਦਾ ਤਾਂ ਮਰਿਆ ਨਹੀਂ ਮਰਿਆ ਬਾਅਦ ਦੀ ਗੱਲ ਹੈ ਮੇਰਾ ਮਨ ਨਹੀਂ ਸੀ ਮੈਂ ਆ ਗਿਆ
1: ਕਿਸੇ ਕਿਸੇ ਦਿਨ ਫੇਰ ਤੁਹਾਨੂੰ ਬੈਠ ਕੇ ਸੜਾਉਂਗੀ ਕਿਸੇ ਮੇਰੇ ਦਾਦਾ ਜੀ ਦੇ ਹੀ ਵਾਸ ਵੈਰੀ ਵੈਰੀ ਕਾਮ ਸੋਲ ਮਤਲਬ ਵੈਰੀ ਜੈਂਟਲ ਉਹਨਾਂ ਨੇ ਨਾ ਮਤਲਬ ਉਹਨਾਂ ਨੇ ਫਿਲਮ ਦੇਖਣਾ ਜਾਂ ਉਹਨਾਂ ਨੇ ਕੋਈ ਵੀ ਕੰਮ ਕਰਨਾ ਮੇਰੇ ਲਈ ਤਾਂ ਅੱਜ ਦਿਨ ਤੱਕ ਉਹ ਫੁੱਲ ਆਫ ਮੈਮਰੀਜ਼ ਨੇ
0: ਹੁੰਦਾ ਹਨਾ
1: ਉਹ ਇੱਕ ਵਾਰੀ ਬੈਠੇ ਬੈਠੇ ਨਾ ਫਿਲਮ ਦੇਖਦੇ ਪਏ ਨਾ ਉਹਨਾਂ ਨੂੰ ਹੁੰਦਾ ਸੀ ਜਦੋਂ ਫਿਲਮ ਦੇਖਣੀ ਹੈ ਨਾ ਫਿਰ ਕੋਈ ਪਰੇਸ਼ਾਨ ਨਾ ਕਰੇ
0: ਹਾਂ
1: ਮੇਰੀ ਦਾਦੀ ਜੀ ਕਹਿੰਦੇ ਲੈ ਨਿਆਣਿਆਂ ਨੂੰ ਕੀ ਸਮਝਾਉਣਾ ਆਪ ਤਾਂ ਤੂੰ ਟੀਵੀ ਅੱਗੇ ਚੁੱਪ ਗਿਆ
0: ਨਾਨਾ ਜੀ ਯਾਦ ਆ ਗਏ ਉਹਨਾਂ ਨੂੰ ਕ੍ਰਿਕਟ ਦਾ ਬਹੁਤ ਸ਼ੌਂਕ ਸੀ ਬਹੁਤ ਤੇ ਮੇਰਾ ਸਭ ਤੋਂ ਛੋਟਾ ਕਜ਼ਨ ਉਹਨਾਂ ਦਾ ਜਿਹੜਾ ਪੋਤਾ ਸੀ ਉਹਨੇ ਵੀ ਜਿਸ ਤਰ੍ਹਾਂ ਨਾ ਓਬਵੀਅਸਲੀ ਦਾਦਾ ਜੀ ਸੰਗਤ ਕਰਨੀ ਉਹਨਾਂ ਦੇਖੀ ਆ ਨਾ ਦੇਖੀ ਆ ਨਾ ਦੇਖੀ ਨਾ ਤੇ ਸਾਡੇ ਝਾਈ ਜੀ ਕਹਿੰਦੇ ਹਨਾ ਕਿ ਤੁਸੀਂ ਇਹਨੂੰ ਬਹੁਤ ਲਾਗੇ ਬਿਠਾਉਂਦੇ ਹੋ ਕਿ ਉਹ ਨਾ ਹੀ ਰਿਫਿਊਜ਼ ਟੂ ਵੇਅਰ ਐਨਕਾਂ ਐਵਰ ਹੀ ਵਾਸ ਲਾਈਕ ਕਿ ਮੈਨੂੰ ਤਾਂ ਲੱਗਿਆ ਹੀ ਨਹੀਂ ਸੋ ਕਾਫੀ ਨੇੜੇ
1: ਮੈਨੂੰ ਪਤਾ ਲੱਗਾ ਨਾਨੇ ਤੇ ਕੌਣ
0: ਗਿਆ ਥੈਂਕ ਯੂ ਸੋ ਮਚ ਉਹਨੂੰ ਕਿਹਾ ਕਿ ਇਹਨੂੰ ਗੋਦੀ 'ਚ ਬਿਠਾ ਕੇ ਰੱਖਿਆ ਹੋਇਆ ਕਿ ਇੰਨੇ ਲੱਗ ਗਏ ਵੇਖ ਦੋ ਇਹਦੇ ਤਾਂ ਐਨਕਾਂ ਲੱਗ ਜਾਣਗੀਆਂ ਉਹਨਾਂ ਨੇ ਪਿੱਕ ਕੀਤਾ ਆਪਣੇ ਸਾਈਡ ਤੇ ਬਿਠਾ ਲਿਆ ਕਿ ਚੱਲ ਇਹਦੇ ਨਾਲ ਤਾਂ ਸੈੱਟ ਹੋ ਗਿਆ ਨਾ ਵੈਸੇ ਨਾ ਮੈਨ ਆਰ ਸੋ ਬੇਸਿਕ ਸੋ ਸਿੰਪਲ ਹਨਾ ਇਟਸ ਸੱਚ ਅ ਪ੍ਰਿਵਿਲੇਜ ਟੂ ਬੀ ਅ ਮੈਨ ਨਾ
1: ਨਹੀਂ ਦੇਖੋ ਪਤਾ ਕੀ ਅੱਜ ਦੇ ਜ਼ਮਾਨੇ 'ਚ ਵੀ ਨਾ ਜੇ ਤੁਹਾਨੂੰ ਕੋਈ ਸਿੰਪਲ ਪਰਸਨ ਲੱਭਦਾ ਨਾ ਜਸਟ ਸਟਿਕ ਟੂ ਦੈਟ ਪਰਸਨ ਡੂ ਨਾਟ ਟਰਾਈ ਟੂ ਚੇਂਜ ਦੈਟ ਪਰਸਨ ਡੂ ਨਾਟ ਟਰਾਈ ਟੂ ਟੈਲ ਦੈਟ ਪਰਸਨ ਕਿ ਆਹ ਸਹੀ ਆ ਗਲਤ ਆ ਨੋ ਉਹ ਜਿਹੜੀ ਇੱਕ ਨਾ ਇੱਕ ਕਹਿੰਦੇ ਨਾ ਕੂਲ ਬਰੀਜ਼ ਜ਼ਿੰਦਗੀ ਦੇ ਵਿੱਚ ਉਹ ਹੀ ਆ ਉਹ ਇੱਕ ਜਿਹੜੀ ਸਾਦਗੀ ਆ ਉਹ ਇੱਕ ਜਿਹੜਾ ਯੂ ਨੋ ਸਟਰੇਟ ਸਿੱਧਾ ਪੰਥੀ ਹੈ ਨਾ ਉਹ ਵਾਲਾ ਹੁਣ ਮੈਨੂੰ ਯਾਦ ਆਈ ਅੱਜ ਇੱਕ ਮੇਰੀ ਸਾਡੇ ਇੱਕ ਬੇਟੀ ਆ ਜਿਹਦਾ ਉਹਦੇ ਅੱਜ ਸੇਰਾ ਉਹਦਾ ਨਾਮ ਸੇਰਾ ਆ
0: ਓਕੇ
1: ਤੇ ਗੋਰੀ ਆ ਤੇ ਉਹਦੇ ਅੱਜ ਅੱਜ ਸਵੇਰੇ ਸਵੇਰੇ ਫੋਨ ਆਇਆ ਕਿ ਆਂਟੀ ਆ ਵੀ ਹੈਡ ਅ ਵੀ ਆਰ ਬਲੈਸਡ ਵਿਦ ਅ ਬੇਬੀ ਬੋਏ ਥੈਂਕ ਯੂ ਮੈਂ ਉਹਨਾਂ ਨੂੰ ਅੱਜ ਮੈਸੇਜ ਫੋਰਵਰਡ ਕਰ ਦੂੰਗੀ ਉਹਨਾਂ ਦਾ ਹਸਬੈਂਡ ਹੀ ਇਜ਼ ਵੈਰੀ ਸਿੰਪਲ ਪਰਸਨ ਫਸਟ ਟਾਈਮ ਦੇ ਕੇਮ ਟੂ ਆਰ ਹੋਮ ਬਿਕੋਜ਼ ਮੇਰੀ ਬੇਟੀ ਦੇ ਫਰੈਂਡਸ ਨੇ ਦੇ ਕੇਮ ਟੂ ਆਰ ਹੋਮ ਦੇ ਸੈਡ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਨੂੰ ਪਤਾ ਸੀ ਸੇਰਾ ਇਜ਼ ਵੈਰੀ ਫਸੀ ਈਟਰ ਟੂ ਸਟਾਰਟ ਵਿਦ ਸ਼ੀ ਇਜ਼ ਅ ਫਸੀ ਈਟਰ ਔਰ ਮੈਨੂੰ ਪੁੱਛਿਆ ਸੀ ਡਿਲਨ ਆਰ ਯੂ ਅ ਫਸੀ ਈਟਰ ਲਾਈਕ ਹਰ ਔਰ ਯੂ ਕੈਨ ਟਰਾਈ ਹੀ ਸੈਡ ਯੇ ਆਈ ਕੈਨ ਟਰਾਈ ਉਹਨੇ ਜੋ ਵੀ ਸੀਗਾ ਟਰਾਈ ਕਰ ਲਿਆ ਉਹਨੇ ਬਾਅਦ ਚੋਂ ਨਾ ਮੈਨੂੰ ਕਿਹਾ ਚਾਹ ਦੇ ਨਾਲ ਨਾ ਮੈਨੂੰ ਪਿੰਨੀਆਂ ਬਣੀਆਂ ਹੋਈਆਂ ਸੀਗੀਆਂ ਯੂ ਵਾਂਟ ਟਰਾਈ ਦਿਸ ਹੀ ਸੈਡ ਵਟ ਇਜ਼ ਦਿਸ ਆਈ ਸੈਡ ਇਟਸ ਅ ਗੁੱਡ ਪਾਵਰ ਹਾਊਸ ਥਿੰਗ ਹੀ ਨੇ ਤਾਂ ਹੀ ਟਰਾਈਡ ਐਂਡ ਜਾਣ ਟਾਈਮ ਮੈਨੂੰ ਕਿਹਾ ਮੈਂ ਤੈਨੂੰ ਮੈਂ ਪੈਕ ਵੀ ਕਰਕੇ ਦੇ ਦਾਂ ਕਹਿੰਦਾ ਸੋ ਲੋਂਗ ਇਟਸ ਫਰੀ ਆਈ ਕੈਨ ਟੇਕ ਇਟ ਸੋ ਨਾਈਸ
0: ਮਤਲਬ ਸਿੱਧੀ ਗੱਲ
1: ਸਿੱਧੀ ਸਿੱਧੀ ਗੱਲ ਹੁਣ ਹੁਣ ਮੈਨੂੰ ਯਾਦ ਆ ਨਾ ਹੁਣ ਜਦੋਂ ਵੀ ਮੈਂ ਬਣਾਵਾਂ ਨਾ ਮੈਂ ਉਹਨੂੰ ਜ਼ਰੂਰ ਭਜਵਾਉਣੀ ਹੁੰਦੀ ਹੈ ਪਿੰਨੀ ਹੈ ਨਾ ਜ਼ਰੂਰ ਉਹਨੂੰ ਥੋੜ੍ਹੀ ਜਿਹੀ ਭਜਵਾ ਦੇਣੀ ਹੁੰਦੀ ਹੈ ਕਿ ਨਹੀਂ ਹੀ ਲਾਈਕ ਇਟ ਓਕੇ
0: ਅੱਛਾ ਪਿੰਨੀ ਨੂੰ ਪ੍ਰੋਟੀਨ ਬਾਲ ਹੀ ਕਹਿ ਸਕਦੇ ਹੋ ਬੈਟਰ
1: ਯੇ ਪ੍ਰੋਟੀਨ
0: ਹੋਰ ਕੁਝ ਨਹੀਂ ਮਤਲਬ ਗੋਰਿਆਂ ਨੂੰ ਬੰਦਾ ਕਿਸ ਤਰ੍ਹਾਂ ਹਨਾ ਕਵੇ ਪਿੰਨੀ ਦਾ
1: ਯੂ نو ਦੇਸ ਅ ਪਾਵਰ ਪਾਵਰ ਬਾਲਸ ਔਰ ਦੇਲਸ ਇਨ ਪ੍ਰੋਟੀਨ ਬਾਲਸ ਯੂ نو
0: ਪਾਵਰ ਬਾਲ ਤਾਂ ਥੋੜੀ ਸਾ ਐਨੀਮੇ ਟਾਈਪ ਲੱਗਦਾ ਸਰ ਡਰੈਗਨ ਬਾਲਸ ਹੀ ਟਾਈਪ ਸ਼ੁਰੂ
1: ਨਹੀਂ ਲੱਗਦਾ ਬੰਦਾ ਲੋਟੋ ਖੇਡਣ ਜਾ ਰਿਹਾ
0: ਹਾਂ ਬਾਕੀ ਬੰਦਾ ਕਵੇ ਹਾਂਜੀ ਇੱਥੇ ਵੀ ਟਿਕਟਾਂ ਨਹੀਂ ਮਿਲਣੀਆਂ ਸ਼ੁਰੂ ਹੋ ਗਈਆਂ ਤੁਹਾਡੇ ਨਾਲ ਘਰੋਂ ਹੀ ਕੰਮ ਸ਼ੁਰੂ ਕਰਤਾ ਇਹ ਤਾਂ ਕਨਫਿਊਜ਼ ਨਾ ਪਾਵਰ ਬਾਲ ਇਜ਼ ਨਾਟ ਨਾਈਸ ਆਪਾਂ ਬਈ ਦੱਸੋ ਜਿੰਨਾ ਕੁ ਟਾਈਮ ਰਹਿ ਗਿਆ ਤੁਸੀਂ ਦੱਸੋ ਪਿੰਨੀਆਂ ਨੂੰ ਅੰਗਰੇਜ਼ੀ 'ਚ ਕਿਸੇ ਗੋਰੇ ਭਰਾ ਨੂੰ ਖਵਾਉਣੀ ਹੋਵੇ ਹਨਾ ਤੇ ਕੀ ਕਿਹਾ ਜਾਵੇ ਤਦ ਤੱਕ ਆਪਾਂ ਲੱਕੀ ਜੀ ਦੀ ਕਾਲ ਲੈ ਲੈਂਦੇ
1: ਯੈਸ ਪਲੀਜ਼
0: ਹਾਂਜੀ ਲੱਕੀ ਜੀ ਤੁਸੀਂ ਆਨਰ ਹੋ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਲੱਕੀ ਜੀ
2: ਸਤਿ
1: ਸ਼੍ਰੀ ਅਕਾਲ ਜੂਨੀਅਰ ਲੱਕੀ ਜੀ
0: ਕੀ ਹਾਲ ਲੱਕੀ ਆ ਗਏ ਹੈ
1: ਕੀ ਹਾਲ ਚਾਲ ਛੋਣੇ ਬੁੱਟੂ
2: ਠੀਕ ਹੈ
1: ਠੀਕ ਹੈ ਓਏ ਛੱਡੇ ਛੱਡੇ ਕਾਲ ਜੇ ਠੰਡ ਪੈਦੀ ਪਾਤੀ ਟਿੱਕਾ ਕਹਿ ਕੇ
0: ਠੀਕ ਹੈ ਹੈ
1: ਯੋ ਯੂਟ ਤੁਸੀਂ ਕਿੰਨੇ ਸਾਲ ਦੇ ਹੋਗੇ ਬੁੱਟੂ
2: ਚਾ
1: ਓ ਮਾਈ ਗੋਡ
0: ਬਿਗ ਮੈਨ
1: ਯੂ ਆਰ ਅ ਬਿਗ ਬੋਏ
0: ਰਿਸਪੋਨਸਿਬਲ ਬੋਏ ਹੋ ਗਏ ਹੁਣ ਤੇ
1: ਓ ਦੇਖੋ ਗੱਲਾਂ ਵੀ ਕਿੰਨੀਆਂ ਸੋਹਣੀਆਂ ਕਰਦੇ ਨੇ ਤੁਸੀਂ ਕੀ ਕੀ ਕੀ ਸੁਣਾ ਲੈਨੇ ਹੋ
2: ਹਾਂਜੀ
0: ਹਾਂਜੀ ਹਾਂ ਇਹ ਮੇਨ
1: ਯੈਸ ਅੱਛਾ ਤੁਹਾਡਾ ਨਾਮ ਕੀ ਹੈ
2: ਯੈਸ ਫਤਿਹ ਸਿੰਘ ਆਂਟੀ
1: ਗੁਰ ਫਤਿਹ ਸਿੰਘ
2: ਨਾ
0: ਸੀ
1: ਹਾਂ
0: Yes.
1: ਗੁਰਫਤਿਹ ਔਰ ਮੈਂ ਗਲਤ ਸੋਰੀ
3: ਸਤਿ ਸ਼੍ਰੀ ਅਕਾਲ ਭੈਣ ਜੀ।
1: ਸਤਿ ਸ਼੍ਰੀ ਅਕਾਲ ਆਸੀ ਸਾਹਿਬ, ਕੀ ਹਾਲ ਚਾਲ?
3: ਬਸ ਵਧੀਆ। ਸਤਿ ਸ਼੍ਰੀ ਅਕਾਲ ਵੀਰ, ਕਿੱਦਾਂ?
0: ਵਧੀਆ ਜੀ, ਵਧੀਆ।
1: ਮੈਂ ਥੋੜੀਆਂ ਰੀਲਾਂ,
0: ਆਵਾਜ਼ ਅਚਾਨਕ ਚੇਂਜ ਹੋ ਗਈ ਬੱਚੇ ਦੀ, ਹੈ ਬੜਾ ਮੈਚੋਰ ਹੋ ਗਿਆ। ਆਪਾਂ ਹੁਣੇ ਕਿਹਾ 4 ਸਾਲ ਦੇ ਰਿਸਪੋਨਸਿਬਲ ਹੋ ਗਏ, ਵਾਹ ਜਾਦੂ ਹੈ ਸਾਡੇ ਅੰਦਰ।
1: ਅਜੀ ਸਾਹਿਬ, ਅੱਜ ਜਿਹੜੀਆਂ ਤੁਸੀਂ ਕੰਪਲੇਂਟਾਂ ਪਾਉਂਦੇ ਹੋ ਨਾ, ਮੈਂ ਮੇਰੀ ਘਰ ਵਾਲੀ ਬਹੁਤ ਸਾਊ ਆ, ਲੈ ਜਾਓ ਲੈ ਜਾਓ ਲੈ ਜਾਓ ਆਪਣੇ ਘਰਦਿਆਂ ਨੂੰ। ਮੈਂ ਕਿਸੇ ਦਿਨ ਦੋ ਕੰਨਾਂ ਵਿਚਾਲੇ ਸਿਰ ਕਰ ਦੇਣਾ ਆ, ਦੁਬਾਰਾ ਇਹੀ ਜੀ ਗੱਲ ਕਹੀ।
0: ਕੀ ਚੱਲ ਰਿਹਾ
1: ਵੀ? ਛੋਟੇ ਭਾਈ ਡਾਂਟ ਸਕਦੇ ਹੁੰਦੇ ਆ।
0: ਠੀਕ ਹੈ ਬਈ, ਠੀਕ ਹੈ।
3: ਬੜੀਆਂ
0: ਗੱਲਾਂ ਕਰ ਲੈਣੇ ਹੋ,
1: ਤੁਹਾਨੂੰ ਕਰਨਾ ਆਉਂਦਾ?
3: ਬੋਲੋ।
0: ਅੱਛਾ, ਇਹ ਕੌਣ ਹੈ? ਇਹ ਕੌਣ ਹੈ?
1: ਚੀਕ ਮਾਰਨੀ ਆਉਂਦੀ
0: ਹੈ? ਇਹ ਕੌਣ?
2: ਹੈਲੋ,
1: ਓ ਮਾਣੋ ਬਿੱਲੀ ਕਿੱਥੋਂ ਆ ਗਈ?
0: ਓਹ ਇਹ ਕੌਣ ਆ ਗਿਆ ਬਈ?
1: ਓ ਮਾਈ ਗੋਡ,
0: ਹੈ ਹੈ
1: ਸਾਡੇ ਘਰੇ ਵੀ ਸਨੀ ਦਿਓਲ ਜੰਮਿਆ ਹੋਇਆ, ਸਨੀ ਦਿਓਲ ਆਸੀ।
3: ਚੁੱਪ ਕਰਾਉਣਾ ਪੈਂਦਾ।
0: ਪੰਜਾਬੀ
3: ਵਰਜਨ ਬਣਾਇਆ ਇਹਨੇ,
0: ਕਿਆ ਬਾਤ ਹੈ ਪੁੱਤਰ, ਵਾਹ।
3: ਠੀਕ ਹੈ, ਓਕੇ ਡਨ, ਹੁਣ ਪਾਪਾ ਗੱਲ ਕਰਨ।
1: ਹਾਂਜੀ,
3: ਮੈਂ ਮੇਰਾ ਵੀ ਘੱਟ ਹੀ ਟਾਈਮ ਲੱਗਦਾ ਕਾਲ ਕਰਨ, ਮੈਂ ਵੀ ਅੱਗੇ ਤਾਂ ਹੀ ਕੀਤਾ, ਮੈਂ ਕਿਹਾ ਚਲੋ ਤੁਸੀਂ ਆਏ ਹੋ ਤਾਂ ਮੈਂ।
1: ਸਵੀਟ,
0: ਵਾਹ ਜੀ ਵਾਹ, ਭਰਤ ਮਿਲਾਪ ਹੋ ਗਿਆ। ਵੈਰੀ,
1: ਹਾਂ ਭਰਤ ਮਿਲਾਪ,
0: ਕਿਆ ਬਾਤ।
3: ਬਿਲਕੁਲ ਬਿਲਕੁਲ, ਹਾਂਜੀ।
1: ਨਹੀਂ ਨਹੀਂ, ਰੱਖੜੀਆਂ ਆਉਂਦੀਆਂ ਜਾਂਦੀਆਂ ਨੇ।
0: ਓ ਹਾਂ ਲੈ ਬਈ, ਯੈਸ, ਕੀ ਬਾਤ ਹੈ।
3: ਆਵਾਂਗੇ ਆਵਾਂਗੇ, ਤੁਸੀਂ ਆਇਓ।
1: ਯੈਸ ਯੈਸ, ਦੇਖੋ ਦੇਖੋ, ਜਿਹੜਾ ਇਹ ਪਿਆਰ ਆ ਨਾ, ਦਿਸ ਇਜ਼ ਕਾਲਡ ਰੱਖੜੀ। ਬਿਨਾ ਜਿਹੜਾ ਦਿਖਦਾ ਵੀ ਨਹੀਂ ਹੈ ਬੰਧਨ, ਪਰ ਇੱਕ ਹੈਗਾ ਬੰਧਨ।
3: ਹਾਂਜੀ ਨਹੀਂ, ਬਿਲਕੁਲ,
1: ਦੈਟ ਇਜ਼ ਅ ਗ੍ਰੇਟ ਵਨ।
3: ਹਾਂਜੀ ਨਹੀਂ,
1: ਬਿਲਕੁਲ, ਐਂਡ ਆਈ ਐਮ ਲੱਕੀ, ਆਈ ਹੈਵ ਲੱਕੀ, I'm lucky, I have a brother like named Lucky.
0: Wow, wow, wow.
3: Haanji. Chahi. Paaji nahi aaya.
0: Paaji, ohi
1: ji. Charles te na, Camilla ne ratta paya hazi raat da.
0: Koi rola ja paya honna
1: da. Oh,
3: Sula Gran
1: gaye ne.
0: Aaj Baba Ranjot ji udhar paase, udhar le paase gaye ne.
1: Yes.
3: Haanji.
0: Ji.
3: ਬਸ ਭਾਜੀ, ਮੈਂ ਤਾਂ ਇਹ ਗੱਲ ਨੀ ਕਰਵਾਉਣੀ ਸੀ, ਤੇ ਮੈਂ ਕਿਹਾ ਚਲੋ ਰਲ ਬਣੇ ਨਾ, ਮੈਂ ਵੀ ਸਤਿ ਸ਼੍ਰੀ ਅਕਾਲ ਬੁਲਾ ਲੈਣਾ।
0: ਵੈਰੀ ਗੁੱਡ, ਵੈਰੀ ਗੁੱਡ
1: ਸਰ, ਸਵੀਟ ਆਸੀ ਸਾਹਿਬ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਕਵਿਤਾ ਨਹੀਂ ਲਿਖੀ ਕੋਈ?
3: ਨਹੀਂ, ਟਾਈਮ ਜਿਹਾ ਨੀ ਲੱਗ ਰਿਹਾ, ਥੋੜਾ ਜਿਹਾ ਦਿਨਾਂ ਤੋਂ ਮੈਂ ਥੋੜਾ ਬਿਜ਼ੀ ਜਿਹਾ ਚੱਲ ਰਿਹਾ ਸਕੇਜੂਲ ਜਿਹਾ,
1: ਟਾਈਮ ਨਹੀਂ ਲੱਗਦਾ ਥੋੜੇ ਦਿਨਾਂ ਤੋਂ।
0: ਟੰਗ ਟਵਿਸਟਰ ਬੁਲਵਾਓ ਨਾ।
1: ਹਾਂ, ਟੰਗ ਟਵਿਸਟਰ, ਯੈਸ।
3: ਫਟਾਫਟ
1: ਫਟਾਫਟ,
0: ਪੰਜ ਵਾਰੀ ਬੋਲਣਾ ਲਗਾਤਾਰ।
3: ਪੰਜ ਤਾਂ ਕਿਹਾ ਨੀ ਤੁਸੀਂ,
0: ਕਹਿਤਾ।
1: ਸਾਡੀ ਮਰਜ਼ੀ, ਪੰਜ ਤੋਂ ਬਾਅਦ ਅਸੀਂ ਸੱਤ ਵੀ ਕਰ ਸਕਦੇ।
0: ਮੈਂ ਕਿਹੜਾ ਬਾਦਸ਼ਾਹ ਅਕਬਰ ਹੈ, ਇੱਕ ਵਾਰੀ ਗੱਲ ਕਹਿਤੀ ਤਾਂ ਬਾਅਦ ਚੋਂ ਰੈਕਟੀਫਾਈ ਨਹੀਂ ਕਰ ਸਕਦਾ, ਹੁਣ ਕਹਿ ਦਿੰਦੇ ਸਰ।
3: ਖੋਜੋ ਖੋਜੋ ਜੋਜੋ ਕੋ, ਖੋਜੋ ਖੋਜੋ ਜੋਜੋ ਕੋ, ਰਾਈਟ? ਜੋਜੋ ਜੋਜੋ ਕੋ, ਖੋਜੋ ਖੋਜੋ ਜੋਜੋ ਕੋ, ਜੋਜੋ ਖੋਜੋ ਜੋਜੋ ਕੋ, ਜੋਜੋ ਕੋ ਖੋਜੋ, ਹਾਂਜੀ ਜੋਜੋ ਜੋਜੋ ਕੋ ਖੋਜੋ
1: ਜੋਜੋ ਗਗਜ ਜੋਜੋ ਗਗਜ ਜੋਜੋ ਗਗਜ
0: ਕਦੇ ਬੀਟ ਵੰਜੇ ਕਿਚ ਕਿਚ ਜਿੰ ਕਿਚ ਕਿਚ ਜਿੰ ਕਿਚ ਕਿਚ ਜਿੰ ਕਿਚ ਕਿਚ ਜਿੰ ਕਿਚ ਕਿਚ ਜਿੰ ਕਿਚ ਕਿਚ ਜਿੰ ਕਿਚ ਕਿਚ ਜਿੰ ਕਿਚ ਕਿਚ ਕੀ ਬਾਤ ਹੈ ਲੱਕੀ ਸਰ ਵੈਲ ਡਨ ਥੈਂਕ ਯੂ ਸੋ ਮਚ
3: ਨੀ ਆਲ ਗੁੱਡ ਜੀ ਆਲ ਗੁੱਡ ਆਲ ਗੁੱਡ ਚਲੋ ਜੀ ਬੋਲੀ ਸੁਣਾ ਦਿੰਨੇ ਆ ਫਿਰ
1: ਵੀ ਆ ਯੈਸ ਯੈਸ ਪਲੀਜ਼
3: ਹਨਾ
1: ਜੀ
3: ਤੇ ਐਟ ਲੀਸਟ ਸਮਥਿੰਗ
1: ਯੈਸ ਜੀ ਬੈਟਰ ਦੈਨ ਨਥਿੰਗ
3: ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਤੈਨੂੰ ਲੈਣ ਆ ਗਿਆ ਤੂੰ ਲੱਗ ਪੈਂਦੀ ਖੁੰਜੇ ਨੀ ਕੱਲੇ ਭੋਰ ਦਾ ਚਿੱਤ ਨੀ ਲੱਗਦਾ ਉਹ ਕੱਲੇ ਭੋਰ ਦਾ ਚਿੱਤ ਨੀ ਲੱਗਦਾ ਸੁਣੀ ਹਵੇਲੀ ਗੂੰਜੇ ਨੀ ਕਿਹੜਾ ਮੇਰੇ ਭਾਂਡੇ ਮਾਂਜੂ ਨੀ ਕਿਹੜਾ ਮੇਰੇ ਭਾਂਡੇ ਮਾਂਜੂ ਕੌਣ ਵੇਲੇ ਨੂੰ ਹੁੰਜੇ ਲੈ ਕੇ ਜਾਊਂਗਾ ਮੋਤੀ ਬਾਗ
1: ਦੀ ਕੁੰਜੇ ਲੈ ਕੇ ਜਾਊਂਗਾ
0: ਮੋਤੀ ਬਾਗ ਦੀ ਕੁੰਜੇ ਲੈ ਕੇ ਜਾਊਂਗਾ
1: ਮੋਤੀ ਬਾਗ ਦੀ ਕੁੰਜੇ ਲੈ ਕੇ
3: ਜਾਊਂਗਾ ਮੁਰਗਾ ਚੱਲੂਗਾ ਕੇ ਦਾਲ ਚੱਲੂਗੀ ਮੁਰਗਾ ਚੱਲੂਗਾ ਕੇ ਦਾਲ ਚੱਲੂਗੀ ਕਹਿੰਦੀ ਸੇਰੇ ਲਾ ਕੇ ਆ ਜਾ ਤੇਰੇ ਨਾਲ ਚੱਲੂਗੀ
1: ਕਹਿੰਦੀ ਸੇਰੇ ਲਾ ਕੇ ਆ ਜਾ ਤੇਰੇ ਨਾਲ ਚੱਲੂਗੀ ਵਾਹ ਜੀ ਵਾਹ
0: ਵਾਹ ਵਾਹ ਵਾਹ ਤੁਸੀਂ ਇੱਕ ਵਾਰੀ ਹੋਰ ਜੇ ਕਹਿਤਾ ਨਾ ਮੈਂ ਸਿਸਟਮ ਤੋਂ ਉੱਠ ਜਾਣਾ
1: ਉਹਨਾਂ ਜੀ ਕ੍ਰਿਸ਼ਨ ਜੀ ਢੋਲਕੀਆਂ ਛਾਣੇ ਦੀ ਚੌਂਕੀ ਆ ਗਈ
0: ਮੈਂ ਗਿੱਧਾ ਜਿਹਾ ਸਟਾਰਟ ਕਰ ਹੀ ਦਿੱਤਾ ਸੀ ਤੁਸੀਂ ਥੰਮ ਜਾ ਹੁਣ ਮੈਂ ਕਹਿੰਦਾ
1: ਲੋਕੀ ਕਹਿੰਦੇ ਬੱਸ ਕਰ ਬੱਸ ਕਰ
0: ਥੈਂਕ ਯੂ ਜੀ ਥੈਂਕ ਯੂ ਸੋ ਮਚ
1: ਸਤਿ
0: ਸ੍ਰੀ ਅਕਾਲ ਕਿਆ ਬਾਤ ਜੋ ਕੰਮ ਬੋਲੀਆਂ ਦਾ ਨਾ ਬੋਲੀਆਂ ਦਾ ਹੀ ਆ ਹਨਾ
1: ਬੋਲੀਆਂ ਚ ਜਿਹੜਾ ਮਜ਼ਾ ਨਾ ਉਹ ਕੋਈ ਡੀਜੇ ਤੇ ਨਹੀਂ ਆਉਂਦਾ
0: ਹਾਂ ਇਹ ਇਹ ਫੈਕਟ ਆ ਇਹ ਫੈਕਟ ਆ
1: ਮਤਲਬ ਜਿਹੜਾ ਜਿਹੜੀ ਨਾ ਇੱਕ ਤੁਸੀਂ ਇੱਕ ਜਿਹੜਾ ਬੋਲਦਾ ਹੁੰਦਾ ਨਾ ਜਿਹੜੀ ਉਹਦੀ ਐਨਰਜੀ ਆ ਉਹ ਐਨਰਜੀ ਇਜ਼ ਵੈਰੀ ਕੀ ਕਹਿੰਦੇ ਹੁੰਦੇ ਨਾ ਕੰਟੇਜੀਅਸ ਉਹ ਫਿਰ ਸਾਰਿਆਂ ਨੂੰ ਜਦੋਂ ਲੱਗਦੀ ਹੈ ਨਾ ਉਹ ਫਿਰ ਸਾਰਿਆਂ 'ਚ ਜੋਸ਼ ਆਉਂਦਾ ਵੀ ਯਾਰ ਮੈਨੂੰ ਵੀ ਕੋਈ ਪੁਰਾਣੀ ਆ ਜਾਵੇ ਚਾਹੇ ਪੁਰਾਣੀ ਹੀ ਯਾਦ ਆ ਜਾਵੇ ਚਾਹੇ ਦੂਜੀ ਵਾਰੀ ਰਿਪੀਟ ਕਰਦਾ ਬੋਲੀ ਤਾਂ ਪਾਵਾਂ ਮੈਂ ਇਟਸ ਇਟਸ ਇਟਸ ਐਨਰਜੀ ਯੂ ਨੋ
0: ਪੈਰ ਆਪੇ ਟੱਪਾ ਜਾਂ ਮਾਰਨਾ ਸ਼ੁਰੂ ਹੋ ਜਾਂਦਾ ਹਾਂ ਸੋ ਰਾਈਟ ਸੋ ਰਾਈਟ ਸੋ ਰਾਈਟ ਸੋ ਰਾਈਟ ਤੇ ਇੱਥੇ ਅਮਰਿੰਦਰ ਸਿੰਘ ਸੰਧੂ ਜੀ ਕਹਿੰਦੇ ਨੇ ਕਿ ਪਿੰਨੀ ਇਨ ਇੰਗਲਿਸ਼ ਇਜ਼ ਫਿੰਨੀ
1: ਫਿੰਨੀ
0: ਓਹ ਯਾਰ ਮੈਂ ਦੱਸਦਾ ਪਿੰਨੀ ਨੂੰ ਇੰਗਲਿਸ਼ ਕੀ ਕਹਿਣਾ ਚਾਹੀਦਾ
1: ਕੀ ਕਹਿਣਾ ਚਾਹੀਦਾ
0: ਫਿੰਨੀ
1: I'm Panjere.
0: Oh, can that
1: Panjere.
0: Panjere, you know?
1: Panjere.
0: Oh, can that madam can say, haan bhai, daddu ko English mein kya kehte hain? Can that, daddu.
1: Daddu.
0: There's a daddu there. Sahi ho gaya ki nahi ho gaya?
1: Yes. Achha, ek hun aap hans rahe si na, meri akhaan ch paani aa gaya.
0: My God.
1: Te hasde hasde.
0: Ji, nahi, that's good.
1: Te udhe ch mainu ek fact yaad aa gaya. ਕਹਿੰਦੇ ਕਿ ਜਦੋਂ ਸਾਡੀਆਂ ਅੱਖਾਂ 'ਚ ਹੰਝੂ ਆਉਂਦੇ ਨੇ ਨਾ ਉਹ ਹੰਝੂਆਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹੁੰਦੇ ਹਾਂ ਵੀ ਇਹ ਕਿਸ ਤਰ੍ਹਾਂ ਦਾ ਉਹ ਆ ਹੰਝੂ ਆ
0: ਓਕੇ
1: ਇਹ ਗੁੱਸੇ ਪਰੇਸ਼ਾਨੀ ਵਾਲਾ ਆ ਜਾਂ ਪਿਆਰ ਵਾਲਾ ਆ ਜਾਂ ਕਿ ਚਿੰਤਾ ਵਾਲਾ ਆ
0: ਓਕੇ
1: ਉਹਦੀਆਂ ਨਾ ਇੱਕ ਨਿਸ਼ਾਨੀ ਹੁੰਦੀ ਹੈ ਜਿੱਦਾਂ ਸਾਡੀ ਅੱਖ ਆ ਨਾ ਇੱਕ ਨੱਕ ਵਾਲਾ ਕੋਨਾ ਹੁੰਦਾ ਆ ਇੱਕ ਕੰਨ ਵਾਲਾ ਕੋਨਾ ਹੁੰਦਾ ਆ ਸੋ ਫੋਰ ਇੰਸਟੈਂਟ ਵਿਲ ਸੇ ਜਿਹੜਾ ਨੱਕ ਵਾਲਾ ਕੋਨਾ ਨੰਬਰ 1
0: ਜੀ
1: ਫਿਰ ਜਿਹੜਾ ਇੱਕ ਮਿਡਲ 'ਚ ਆ ਜਾਂਦਾ ਨੰਬਰ 2
0: ਜੀ
1: ਐਂਡ ਜਿਹੜਾ ਕੰਨ ਵਾਲਾ ਕੋਨਾ ਉਹ ਨੰਬਰ 3
0: ਨੰਬਰ 3
1: ਜਸਟ ਟੂ ਐਕਸਪਲੇਨ ਯੂ ਨੋ ਜੇ ਰੇਡੀਓ 'ਤੇ ਆ ਤਾਂ ਕਰਕੇ ਇਸ ਤਰੀਕੇ ਨਾਲ ਐਕਸਪਲੇਨ ਕਰਨਾ ਪੈਣਾ ਹੈ ਨਾ ਅਤੇ ਜਿਹੜਾ ਕਹਿੰਦੇ ਨੇ ਕਿ ਜਿਹੜਾ ਸਾਡਾ ਨੰਬਰ 1 'ਚੋਂ ਆਉਂਦਾ ਨਾ ਇਟਸ ਇਹ ਹੁੰਦੇ ਨੇ ਜਿਹੜੇ ਵਾਤ ਦੇ ਹੰਝੂ
0: ਓਕੇ
1: ਜਿਹੜੇ ਨੱਕ ਦੇ ਕੋਲੋਂ ਆਉਂਦੇ ਨੇ ਦੇ ਆਰ ਵਾਤ ਦੇ ਹੰਝੂ ਇਹ ਹੁੰਦੇ ਨੇ ਹਮੇਸ਼ਾ ਫੀਅਰ ਅਤੇ ਵਰੀ ਵਾਲੇ
0: ਓਕੇ
1: ਜਦੋਂ ਤੁਸੀਂ ਵੀ ਕਿਸੇ ਗੱਲ ਤੋਂ ਫੀਅਰ ਜਾਂ ਵਰੀ ਹੁੰਦੀ ਆ ਨਾ ਉਦੋਂ ਜਿਹੜੇ ਹੰਝੂ ਨਿਕਲਦੇ ਨੇ ਉਹ ਵਾਤ ਵਾਲੀ ਸਾਈਡ ਤੋਂ ਨਿਕਲਦੇ ਨੇ ਗੱਲ ਕੋਈ ਵੀ ਹੋਈ ਹੋਵੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੈਕ ਆਫ ਦੈਟ ਮਾਈਂਡ ਦੈਟ ਪਰਸਨ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ
0: ਓਕੇ
1: ਫਿਰ ਜਿਹੜਾ ਮਿਡਲ ਵਾਲਾ ਆ ਜਾਂਦਾ ਆ ਇਟਸ ਕਾਲਡ ਪਿੱਤ ਦੇ ਹੰਝੂ
0: ਓਕੇ
1: ਉਹਦੇ 'ਚ ਜਦੋਂ ਤੁਸੀਂ ਹੰਝੂ ਕੇਰਦੇ ਹੋ ਜਾਂ ਨਿਕਲਦੇ ਨੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਨਾ ਉਹ ਫਰਸਟ੍ਰੇਸ਼ਨ ਅਤੇ ਐਂਗਰੀ ਦੇ ਹੁੰਦੇ ਨੇ ਨਾ ਐਂਗਰ ਦੇ ਹੁੰਦੇ ਨੇ ਜੋ ਤੁਸੀਂ ਫਰਸਟ੍ਰੇਟਿਡ ਮਹਿਸੂਸ ਕਰਦੇ ਹੋ ਯੂ ਨੋ ਸਮਟਾਈਮ ਬੱਚੇ ਵੀ ਹੁੰਦੇ ਨਾ ਕਿ
0: ਪੈਰਾਨੋਇਡ ਵਗੈਰਾ ਫੀਲ ਕਰ ਰਹੇ
1: ਹੋ ਫਰਸਟ੍ਰੇਟ ਕਰਦੇ ਕਿ ਮੇਰੀ ਗੱਲ ਕੋਈ ਸਮਝਦਾ ਕਿਉਂ ਨਹੀਂ ਹੈ ਯੂ ਨੋ ਉਸ ਤਰ੍ਹਾਂ ਖਿੱਚ ਜਾਈ 'ਚ ਨਾ ਉਹ ਵਾਲੇ ਮਿਡਲ 'ਚੋਂ ਆਉਂਦੇ ਨੇ ਫਿਰ ਜਿਹੜਾ ਕੰਨ ਵਾਲੇ ਪਾਸੇ ਜਿਹੜਾ ਸਾਡਾ ਕੋਨਾ ਆ ਇਟਸ ਕਾਲਡ ਕਫ ਵਾਲੇ ਟੀਅਰ ਹੈ ਨਾ ਪਿੱਤਵਾਤ ਕਫ ਹੁੰਦਾ ਨਾ ਉਹ ਕਫ ਵਾਲੇ ਟੀਅਰ ਹੁੰਦੇ ਨੇ ਉਹ ਤੁਹਾਡੇ ਉਦੋਂ ਆਉਂਦੇ ਨੇ ਜਦੋਂ ਤੁਸੀਂ ਯੂ ਆਰ ਫੁੱਲ ਆਫ ਲਵ ਐਂਡ ਕੰਪੈਸ਼ਨ ਇਹ ਨਾ ਮੈਨੂੰ ਰੀਅਲਾਈਜ਼ ਹੋਇਆ ਮੈਂ ਹੁਣ ਯਾਦ ਹੈ ਰਿਸਰਚ ਜਿਹੜੀ ਕੀਤੀ ਸੀ ਥੋੜ੍ਹੇ ਟਾਈਮ ਪਹਿਲਾਂ ਕੀਤੀ ਸੀਗੀ ਮੈਂ ਆਈ ਵੈਂਟ ਫੋਰ ਅ ਕਿਡਸ ਰਿੰਗ ਸੈਰੇਮਨੀ ਔਰ ਉਹ ਬੱਚਿਆਂ ਨੂੰ ਜੋ ਤੁਸੀਂ ਦੇਖਦੇ ਹੋ ਨਾ ਕਿ ਦੇ ਵਰ ਦੋ ਤਿੰਨ ਸਾਲਾਂ ਦੇ ਸੀਗੇ ਐਂਡ ਨਾਓ ਯੂ ਨੋ ਦੇ ਆਰ ਗੈਟਿੰਗ ਅੰਗੇਜਡ ਐਂਡ ਐਵਰੀਥਿੰਗ ਪਤਾ ਨਹੀਂ ਕਿਉਂ ਆਈ ਵਾਜ਼ ਸੋ ਹੈਪੀ ਫੋਰ ਦੈਟ ਡੋਟਰ ਮੇਰੇ ਨਾ ਅੱਖਾਂ 'ਚ ਹੰਝੂ ਆਈ ਜਾ ਰਹੇ ਸੀ ਬਾਰ ਬਾਰ ਔਰ ਹੰਝੂ ਵੀ ਆ ਰਹੇ ਸੀ ਸਾਈਡ 'ਤੇ ਬਿਲਕੁਲ ਜਿਹੜੇ ਨੰਬਰ 3 ਵਾਲੇ ਐਂਡ ਦੈਨ ਆਈ ਸੈਡ ਵਾਈ ਯਾਰ ਹੰਝੂ ਇੱਧਰੋਂ ਕਿਉਂ ਆਈ ਜਾ ਰਹੇ ਨੇ ਮੇਰਾ ਮੇਕਅਪ ਖਰਾਬ ਹੋ ਰਿਹਾ
0: ਯਾਰ ਇੱਕ ਬੀਬੀਆਂ ਨੂੰ ਆਹ ਬੜੀ ਪ੍ਰੋਬਲਮ
1: ਮੈਨੂੰ ਲੱਗਿਆ ਮੇ ਬੀ ਆਮ ਇਮੋਸ਼ਨਲ ਨਾ ਹਮੇਸ਼ਾ ਬੱਚਿਆਂ ਨਾਲ ਆਮ ਵੈਰੀ ਕਲੋਜ਼ ਟੂ ਆਲ ਦ ਕਿਡਸ ਰਿਗਾਰਡਲੈਸ whoever they are, I have a corner for kids. So I said, maybe, okay, I'm in, you know, I'm feeling emotional because she's grown up, And then I said, okay, yaar, let's do it. Mere dimag ch khrapati bhi hunda na ke yaar, why it's on this corner only?
0: Wow, very inquisitive.
1: Then I find out, okay, this type, inni type de hunde, hale main inna kita hai, udho agge bhi kar sakde hain. Par jidda hunda na ke audio... ਆਡੀਓ ਐਂਡ ਵਿਜੂਅਲ ਤੁਹਾਡੀ ਲੈਂਗੁਏਜ ਜਿਹੜੀ ਹੁੰਦੀ ਹੈ ਦੱਸ ਦਿੰਦੀ ਹੈ
0: ਜੀ ਬਿਲਕੁਲ ਹਾਂ
1: ਕਿ ਤੁਸੀਂ ਸੱਚ ਬੋਲਦੇ ਹੋ ਕਿ ਗੱਲ ਮਨ ਘੜਾਉਣ ਤੋਂ ਕਰਦੇ ਪਏ ਹੋ
0: ਹਾਂ ਬੇਸਿਕਲੀ ਦੇ ਸੇ ਕਿ 80% ਇਜ਼ ਬੋਡੀ ਲੈਂਗੁਏਜ ਜਿੰਨੀ ਵੀ ਕਮਿਊਨੀਕੇਸ਼ਨ
1: ਹੁੰਦੀ ਹੈ ਯੂ ਨੋ ਆਮ ਇਨਟੂ ਦੈਟ ਵਨ ਸੋ ਥਾਟ ਓਕੇ ਅਗਰ ਆਡੀਟਰੀ ਐਂਡ ਸੈਨੇਟਰੀ ਸੈਂਸਰੀ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਤਾਂ ਮਸਟ ਬੀ ਦਿਸ ਵਨ ਐਜ਼ ਵੈਲ ਐਂਡ ਦੈਨ ਦੈਟਸ ਵੇਅਰ ਆਈ ਗੋਨ ਬੈਕ ਐਂਡ ਆਈ ਡਿਡ ਟ੍ਰਾਈ ਟੂ ਫਾਈਂਡ ਆਊਟ
0: ਬਿਊਟੀਫੁਲ ਸਾਇੰਟਿਸਟ ਸਾਹਿਬਾ ਵੈਲ ਡਨ
1: ਮੈਰੀ ਕਿਊਰੀ ਆਪਾਂ ਹੀ ਬਣਨਾ ਅਗਲੇ
0: ਉਹ ਨਹੀਂ ਮੈਰੀ ਕਿਊਰੀ ਕੋ ਬਣਨਾ ਉਹ ਵੀ ਫਿਰ ਤਾਂ ਫੌਤ ਹੋ ਜਾਏਗੀ ਤੁਹਾਡੇ ਚੱਕਰ ਚ ਤੁਸੀਂ ਕਿਉਂ ਮਗਰ ਪਏ ਹੋ ਕਹਿਣਾ ਛੱਡੋ ਯਾਰ
1: ਮੈਂ ਸ਼ਾਇਰ ਫੌਤ ਕਰਦੇ ਹੁਣ ਸਾਇੰਟਿਸਟਾਂ ਦੀ ਵਾਰੀ ਆ ਗਈ
0: ਸਾਇੰਟਿਸਟਾਂ ਨੂੰ ਤਾਂ ਬਖਸ਼ੋ ਯਾਰ
1: ਸਾਇੰਟਿਸਟਾਂ ਨੂੰ ਲਾਓ ਪਰੇ
0: ਚਲੋ ਫਿਰ ਆਪਾਂ ਹੁਣ ਮੈਸੇਜਾਂ ਨੂੰ ਵੱਲ ਝਾਤ ਮਾਰਦੇ ਹਾਂ ਫਿਰ ਤੁਹਾਨੂੰ ਥੋੜੇ ਬਹੁਤ ਅਪਡੇਟਸ ਦਵਾਂਗੇ ਫਿਰ ਬਾਏ ਬਾਏ ਠਾਠਾ ਸਾਯੋਨਾਰਾ ਅੰਟਿਲ ਵੀ ਸੀ ਯੂ ਅਗੇਨ
1: ਠਾਠਾ
0: ਤੇ ਗੁਰਸੇਵਕ ਸਿੰਘ ਸੰਧੂ ਜੀ ਭੇਜਦੇ ਨੇ ਪਹਿਲੇ ਤਾਂ ਜੀ ਵਿਨੀਪੈਗ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਿੱਦਾਂ ਦਾ ਮੌਸਮ ਹੈ ਬਾਈ ਜੀ ਉੱਥੇ ਮੈਂ ਸੁਣਿਆ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਵਿਨੀਪੈਗ ਹਨਾ ਸੋ ਆਈ ਹੋਪ ਯੂ ਆਰ ਵੈਲ
1: ਨਹੀਂ ਹਾਲੇ ਤਾਂ ਗਰਮੀ ਹੋ ਗਈ
0: ਨਹੀਂ ਪਰ ਕਹਿੰਦੇ ਹੋ ਬੜਾ ਪਹਾੜੀ ਇਲਾਕਾ ਇਟਸ ਆਲਵੇਜ਼ ਮਾਈਨਸ ਐਂਡ ਆਲ ਪਰ ਬਾਕੀ ਗਏ ਨਹੀਂ ਹਨਾ ਜ਼ਰੂਰ ਸਾਨੂੰ ਮੈਸੇਜ 'ਚ ਦੱਸ ਦਿਓ ਹਨਾ
1: ਗਿਨੀਪਿਗ ਨਹੀਂ ਅਸੀਂ ਗਏ ਹੈਗੇ
0: ਗਿਨੀਪਿਗ ਵੀ ਨਹੀਂ ਗਏ ਮੈਂ ਨਹੀਂ ਗਿਆ ਕਦੀ ਵਿਨੀਪਿਗ ਤੁਸੀਂ ਗਏ ਯੂ ਬਿਨ ਕੈਨੇਡਾ
1: ਕੈਨੇਡਾ ਗਈ ਹਾਂ ਪਰ ਨਾਟ
0: ਵਿਨੀਪਿਗ ਨਹੀਂ ਗਏ ਤੇ ਇਹ ਲਿਖਦੇ ਨੇ ਕਿ ਜੀ ਮੇਰੇ ਦਿਲ ਦੇ ਖੰਡਰ ਦੇ ਵਿੱਚ ਤੇਰੀ ਯਾਦ ਦੀ ਬੂਟੀ ਸੁੱਕਦੀ ਨਹੀਂ ਸੁਪਨੇ ਮੁੱਕ ਗਏ ਚਾਹ ਵੀ ਮੁੱਕ ਗਏ ਪਰ ਇਹ ਜ਼ਿੰਦਗੀ ਮੁੱਕਦੀ ਨਹੀਂ
1: ਵਾਹ ਵਾਹ
0: ਮੈਨੂੰ ਲੱਗਦਾ ਸਰਦੀ ਕਾਫੀ ਹੈ ਉੱਥੇ ਨਹੀਂ ਨਹੀਂ ਬਾਈ ਜੀ ਠੀਕ ਹੈ ਨਹੀਂ
1: ਜਦੋਂ ਚਾਹ ਦੀ ਗੱਲ ਆ ਜਾਂਦੀ ਹੈ
0: ਚਾਹ ਦੀ ਗੱਲ ਹੋਈ ਹੈ ਫਿਰ ਤਾਂ ਵਾਕਈ ਨਾ
1: ਯੈਸ
0: ਹੈਨਾ ਤੇ ਜੀ ਰੁਪਿੰਦਰ ਸ਼ਰਮਾ ਜੀ ਭੇਜਦੇ ਨੇ ਕਿ ਜਿਨਕੇ ਸੁਨਨੇ ਸੇ ਆ ਜਾਤੀ ਹੈ ਮੂੰਹ ਪੇ ਰੌਣਕ ਉਨਕਾ ਹੀ ਨਾਮ ਹੈ ਨੂਨੀਆ ਪੀਲ ਦਿਆਲ
1: ਵਾਹ ਥੈਂਕ ਯੂ
0: ਕਾਫੀ ਕਾਫੀ ਵਧੀਆ ਜੋੜਿਆ ਨਾਈਸ ਵੈਲ ਡਨ
1: ਥੈਂਕ ਯੂ
0: ਪੱਡਾ ਸਾਹਿਬ ਲਿਖ ਕੇ ਭੇਜਦੇ ਕ੍ਰਿਸ਼ਨਾ ਜੀ ਨੋਨੀਆ ਜੀ ਨੇ ਅੱਜ ਤੁਹਾਨੂੰ ਕਮਲਾ ਕਰ ਦੇਣਾ ਸਿੱਧੀ ਬਾਤ ਨੂੰ ਬਕਵਾਸ ਵੈਲ ਡਨ ਆਈ ਲਾਈਕ ਯੂ ਪੱਡਾ ਸਾਹਿਬ ਵੈਲ ਡਨ
1: ਸਿੱਧੀ ਬਾਤ ਨੂੰ
0: ਪਰਮ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਇੰਜੋਇੰਗ ਪ੍ਰੋਗਰਾਮ ਥੈਂਕ ਯੂ ਜੀ ਦੇਸ਼ ਬੰਧੂ ਭਾਰਦਵਾਜ ਜੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਹਾਂਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਹੈਪੀ ਵੀਕਐਂਡ ਕਹਿੰਦੇ ਨੇ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੀ ਵੀਕਐਂਡ ਬਹੁਤ ਬਹੁਤ ਘੈਂਟ ਰਵੇ ਅਤੇ ਨਰਿੰਦਰ ਸਿੰਘ ਸੈਮੀ ਜੀ ਕਹਿੰਦੇ ਨੇ ਨੋਨੀਆ ਜੀ ਦੀ ਸ਼ਾਇਰੀ ਸੁਣ ਕੇ ਲੱਗਦਾ ਇਹਨਾਂ ਦੀ ਇੱਕ ਗੋਲੀ ਵਧਾ ਦਿਓ ਅੱਛਾ ਇਹ ਵਿਚਲੀ ਗੱਲ ਇਹ ਸੀ ਕੋਈ ਦੱਸਦਾ ਨੀ ਮੈਨੂੰ ਯਾਰ
1: ਦੇਖੋ ਜਿਹੜੀ ਸਾਡੇ ਕੋਲ ਸਿਰਫ 6 ਹੀ ਪੈਂਦੀਆਂ ਨੇ
0: ਦੋ ਜਵਾਬ ਸੈਮੀ ਸਾਹਿਬ ਤੇ ਜੀ ਆਪਣਾ 786 ਭੇਜਦੇ ਨੇ ਹੈਲੋ ਟੂ ਬੋਥ ਆਫ ਯੂ ਵੈਰੀ ਨਾਈਸ ਸ਼ੋ ਐਂਡ ਲੋਟਸ ਆਫ ਲਾਫਟਰ ਗੋਰੇ ਲਾਈਕ ਫਿਨੀਸ ਦੇ ਕਾਲ ਇਟ ਐਨਰਜੀ ਬਾਲ
1: ਐਨਰਜੀ ਬਾਲ
0: ਹਾਂ ਹਾਂ ਉਹ ਕਹਿੰਦੇ ਜਿਸ ਤਰ੍ਹਾਂ ਹਾਂ ਬੂਸਟ ਜੂਸ ਦੇ ਪਿਆ ਹੁੰਦਾ ਮੈਂ ਵੀ ਉੱਥੋਂ ਹੀ ਚੱਕਿਆ ਬੂਸਟ ਜੂਸ ਵਾਲਿਆਂ ਦੀ ਉਹ ਪਿੰਨੀ ਜਿਹੀ ਹੁੰਦੀ ਹੈ ਜਿਹੜੀ ਹੈ ਨਾ ਪ੍ਰੋਟੀਨ ਬਾਲ ਬਣਾਉਂਦੇ ਆ
1: ਯੈਸ
0: ਪਰ ਉਹ 'ਚ ਗੂੰਦ ਟਾਈਪਸ ਜ਼ਿਆਦਾ ਹੁੰਦੀ ਹੈ ਬਾਕੀ ਗੁਲਜ਼ਾਰ ਸਾਹਿਬ ਵੱਲੋਂ ਇੱਕ ਹੋਰ ਆਇਆ ਜੀ ਕਿ ਕੁਛ ਰਿਸ਼ਤੇ ਮੁਕੰਮਲ ਹੋ ਕਰ ਵੀ ਅਧੂਰੇ ਰਹਿ ਜਾਤੇ ਹੈ ਕੁਛ ਲੋਕ ਮਿਲ ਕਰ ਵੀ ਕਭੀ ਆਪਣੇ ਨਹੀਂ ਬਣ ਪਾਤੇ ਜ਼ਿੰਦਗੀ ਕਾ ਸੱਚ ਯਹੀ ਹੈ ਕਿ ਜਿਸੇ ਹਮ ਦਿਲ ਸੇ ਚਾਹਤੇ ਹੈ ਵਕਤ ਅਕਸਰ ਉਸੇ ਹਮਸੇ दूर ले जाता है। वाह, बहुत खूबसूरत, थैंक यू सो मच।
1: मैनू जगजीत सिंह दा गज़ला शेर याद आ गया।
0: जगजीत सिंह साहब ने काफी गुलजार साहब दी चीजें
1: उन्होंने तरह से इसे ना कि जिंदगी जिसको हम गुनगुना नहीं सकते, ए जिंदगी तुमने वो गीत क्यों गाया।
0: हाँ,
1: तुझको देखा तो मुझे याद आया,
0: देखा तो ये ख्याल आया। मेनू ख्याल आया कि मेनू क्या गया कि रेडियो तो गाना नहीं है।
1: ओके, और देखो मेनू मेनू इतने साल तो कही जाते मैं सुनी।
0: वेरी गुड। बाकी हरपाल जी सिडनी चो कहते हैं कि पति मेथों गलती हो गई तेरे नाल व्याह करा के, मैं ता साली नाल व्याह करा चाहता सी, पत्नी तुहाडा सांडू भी यही सोचता।
1: जो भी कोई शब्द कोई भी जो कोई भी शब्द सांडू यूज करता ना, मैं सांड याद आ जाता।
0: अच्छा भी देखो नाम किधर है ना सोचा। अच्छा देखो वैसे बंदे दे किस तरह के नाम है ना, चाची मामी है ना, वेरी प्रिटी है ना, नाइस नेम्स, पर की हो गया फुफड़ सांडू। पता किन्ने गुस्सा कड्या भी इन्हां ते है ना।
1: ओह फुफड़ फुफड़ ते याद है मंडे वाले दिन ना, ओह एक घर पुराने टाइम च बनता हुंदा सी, घरां च ना प्रसाद लगन लई चूरमा बनता हुंदा सीगा।
0: ओके,
1: चूरमा मुंह च पा के ना चमचा गया ना, हुण क्या फुफड़।
0: हा हा हा हा,
1: सुकाड़ा हुंदा ना फुफड़ सारा उड़ जांदा सी।
0: वाह जी वाह। परमजीत जी गुड मॉर्निंग भेजते ने, ते ते ते जसवाल साहब कहते ने कृष्णा जी नोनिया जी तो अज त डीलर का नंबर लै ही लो।
1: यार
0: बटवारा 1947 आ रही है सनी देओल के, 14 अगस्त को देखने जाए। मिर्जापुर भी आ रही है जी सितंबर च, यार जिगरी कसूती डिग्री जिदा सीजन बने से हुण उन्हां दी फिल्म भी बन गई हुई है जी, 7 अगस्त नूं आ रही है। कणका दे ओले इस वक्त सिनेमा घरां च लगी पई है, गुरप्रीत घुग्गी ते तानिया दी फिल्म है जी इह, ते कुल मिला के दस्तार भी जे कितें लगी पई है तो वेख सकदे हो। जे इश्कनामा कितें लगी पई, वो अंकल जी जिहड़े अपनी कहानी सुना रहे थे, रंजोत भाई दे बहुत फेवरेट ने, वह खेड़ पाते उन्होंने बारे गल करते, बापू जी यार एक फिल्म नहीं है इश्कनामा, ओ, कोई बहुत बुजुर्ग अंकल ने उन्होंने अपना जी इश्क मकबूल नहीं हो सकया ओ दे बारे
1: है ना
0: ओ दस्या। बाकी शो आ रहे जी, करण औजला कर रहा शो 18 दा ओदा सोल्ड आउट है अगस्त दा, 19 दियां हजे भी शायद टिकटां होन, वेख लियो भाई लाइव नेशन ते जाके जे हैगी है कि नहीं हैगी है सानू भी दस दियो।
1: यस
0: ठीक है ना। होर कुछ हो रहा? हाँ हरभजन मान साहब कल ही आ रहे हैं MCEC च। मेलबर्न दे अंदर यू कैन एंजॉय एनीथिंग एंड एवरीथिंग,
1: इट्स अ नाउ इट्स अ वेरी हैपनिंग सिटी।
0: हां है ना,
1: अज तो 20-30 साल पहला इट वाजंट दैट हैपनिंग, ਉਦੋਂ ਤਾਂ ਮਤਲਬ 5 ਵਜੇ ਤੋਂ ਬਾਅਦ ਤੁਹਾਨੂੰ ਟਾਵਾਂ ਟਾਵੇਂ ਦੀਵਾ ਕਿਤੇ ਦੀਨਾ ਹੁੰਦਾ ਸੀਗਾ, ਪਰ ਹੁਣ ਇਟਸ ਕੁਆਇਟ ਹੈਪਨਿੰਗ, ਮਤਲਬ ਵਿੰਟਰ ਦੇ ਟਾਈਮ 'ਚ ਵੀ ਯੂਨੋ ਤੁਸੀਂ ਸਿਟੀ ਚਲੇ ਜਾਓ, ਕੁਈਨ ਵਿਕਟੋਰੀਆ ਮਾਰਕੀਟ ਚਲੇ ਜਾਓ,
0: ਉਹਨਾਂ ਦੀ ਉਹ ਲੱਗਦੀ ਨਾ ਵਿੰਟਰ ਨਾਈਟ ਲੱਗਦੀ ਹੈ ਵੈਨਸਡੇ ਨੂੰ। ਹਾਂ ਇਟਸ ਵੈਰੀ ਗੁੱਡ, ਜਾਣਾ ਚਾਹੀਦਾ, ਇਟਸ ਨਾਈਸ,
1: ਇਟਸ ਐਕਸਪੀਰੀਅੰਸ। ਐਨੀਵੇ ਆਮ ਫੈਨ ਆਫ ਜਿਹੜੀਆਂ ਵੀ ਇਵੇਂ ਦੀਆਂ ਨਾ ਕੁਈਨ ਵਿਕਟੋਰੀਆ ਹੋ ਗਈ ਜਾਂ ਕੋਈ ਵੀ ਫਲੀ ਮਾਰਕੀਟਸ ਨੇ, ਆਈ ਡੋਨਟ ਨੋ, ਆਈ ਇੰਜੋਏ ਗੋਇੰਗ ਦੇਅਰ।
0: India ali feel andi hai na,
1: it's a variety, you know, in shopping centers everything is standardized, you know, ohi dukana ohi
0: ohi char color ne ohi cheezan vichi jande,
1: and utthe ja ke jo tusi sver nu bilkul early morning jande ho na, utthe jehdi energy hundi hai lokan de vich, jehdi bechan ali ek hundi hai na jinu kehnde ne ke energy ya keh lo tang keh lo ya agg keh lo, oh thonu utthe mehsoos karde ho tusi, you feel like you are alive, so that's why I like love going there.
0: ਠੀਕ ਹੈ ਜੀ, ਹੁਣ ਤਾਂ ਮੈਂ ਵੀ ਪੱਕਾ ਜਾਊਂਗਾ, ਐਂਡ ਆਈ ਆਲਸੋ ਹੋਪ ਕਿ ਤੁਹਾਡਾ ਹੁਣ ਜਿਹੜਾ ਬਾਕੀ ਦਾ ਹਫ਼ਤਾ ਬਚਿਆ ਵਧੀਆ ਵਧੀਆ ਨਿਕਲੇ, ਤੁਸੀਂ ਬਹੁਤ ਜ਼ਿਆਦਾ ਅਲਾਈਵ ਫੀਲ ਕਰੋ, ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM। ਮੈਂ ਕ੍ਰਿਸ਼ਨਾ ਤੁਹਾਡੇ ਤੋਂ ਇਜਾਜ਼ਤ ਲਵਾਂਗਾ, ਐਨੀ ਪਾਰਟਿੰਗ ਥੋਟਸ ਨੋਨੀਆ ਜੀ? ਫਿਰ
1: ਬਸ ਮੈਂ ਵੀ ਤੁਹਾਡੇ ਤੋਂ ਮੰਗਦੀ ਹਾਂ ਜੀ ਇਜਾਜ਼ਤ ਅੱਜ ਜਾਣ ਦੀ, ਔਰ ਵਾਅਦਾ ਕਰਦੇ ਹਾਂ ਅਗਲੇ ਫਰਾਈਡੇ ਆ ਕੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, ਹਾਸੇ ਠੱਠੇ ਕਰਨ ਦੀ। ਇਸ ਵਾਅਦੇ ਦੇ ਨਾਲ ਮੰਗਦੇ ਹਾਂ ਇਜਾਜ਼ਤ, ਪਰ ਤੁਸੀਂ ਸੁਣਦੇ ਰਹੋ ਰੇਡੀਓ
0: ਹਾਂਜੀ 1674 AM।
4: ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਕੈਸੇਟ ਚਿੱਠੀਏ ਨੀ ਚਿੱਠੀਏ ਨੂੰ ਭਰਪੂਰ ਹੰਗਾਰਾ ਦਿੱਤਾ। ਇੱਕ ਵਾਰ ਫਿਰ ਸੰਗੀਤਕਾਰ ਚਰਨਜੀਤ ਅਹੂਜਾ ਸਾਹਿਬ ਦੀਆਂ ਸੰਗੀਤਕ ਛੋਹਾਂ ਅਤੇ ਪਰਿਵਾਰਕ ਗੀਤਾਂ ਨਾਲ ਸ਼ਿੰਗਾਰੀ ਕੈਸੇਟ ਜੱਗ ਜਿਉਂਦਿਆਂ ਦੇ ਮੇਲੇ ਲੈ ਕੇ ਹਾਜ਼ਰ ਹੋਏ ਹਾਂ। ਉਮੀਦ ਕਰਦੇ ਹਾਂ ਕਿ ਆਪ ਇਸ ਕੈਸੇਟ ਨੂੰ ਵੀ ਪਸੰਦ ਕਰੋਗੇ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਭਾਰਤ ਦੀਆਂ ਖਬਰਾਂ ਦੇ ਸੈਗਮੈਂਟ ਵੱਲ। ਅੱਜ ਦਾ ਦਿਨ ਹੈ ਜੀ 7 ਅਗਸਤ 2026 ਦਿਨ ਸ਼ੁੱਕਰਵਾਰ, ਤੇ ਸਾਡੇ ਨਾਲ ਭਾਰਤ ਵੱਲ ਕੀ ਚੱਲਦਾ ਪਿਆ ਉਸ ਦੀਆਂ ਉਸ ਤੋਂ ਰਿਲੇਟਡ ਖਬਰਾਂ ਜਾਣਨ ਲਈ ਸਾਡੇ ਨਾਲ ਜੁੜਨਗੇ ਪ੍ਰੀਤਮ ਰੁਪਾਲ ਜੀ। ਪ੍ਰੀਤਮ ਰੁਪਾਲ ਜੀ, ਤੁਸੀਂ ਆਉਂਦੇ ਹੋ।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ ਮੇਰੇ ਵੱਲੋਂ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਗੁਰਬਾਣੀ ਪ੍ਰਸਾਰ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਸਟੈਂਡ ਵੱਖੋ ਵੱਖਰੇ ਨਜ਼ਰ ਆ ਰਹੇ ਨੇ, ਤੇ ਉਧਰ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ GCT ਜਿਹੜੀ ਕੰਪਨੀ ਹੈ ਉਸਨੂੰ ਕਾਨੂੰਨੀ ਨੋਟਿਸ ਭੇਜਿਆ, ਤੇ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਕੋਈ ਵੀ ਚੈਨਲ SGPC ਦੀ ਜਿਹੜੀ ਸਾਈਟ ਆ ਉਸ ਤੋਂ ਜਿਹੜਾ ਹੈਗਾ ਉਹ ਪ੍ਰਸਾਰਣ ਕਰ ਸਕਦਾ। ਉਧਰ ਜੇ ਕੇਂਦਰ ਵੱਲ ਆਈਏ ਤਾਂ ਹੁਣ UPI ਟ੍ਰਾਂਜੈਕਸ਼ਨ ਤੇ ਵੀ ਜਿਹੜੀ ਆ ਉਹ ਫੀਸ ਲੱਗੇਗੀ, ਇਹਦੀ ਤਿਆਰੀ ਕੀਤੀ ਜਾ ਰਹੀ ਹੈ। ਲੋਕ ਸਭਾ ਨੇ ਜਿਹੜਾ ਹੈ ਕੱਲ ਇਸ ਸੰਬੰਧੀ ਨਵਾਂ ਟੈਕਸੇਸ਼ਨ ਜਿਹੜਾ ਬਿੱਲ ਹੈ ਉਹ ਪਾਸ ਕਰ ਦਿੱਤਾ। ਕਾਂਗਰਸ ਨੇ ਕਿਹਾ ਕਿ ਇਹ UPI ਨੂੰ ਕਮਜ਼ੋਰ ਕਰਨ ਦੀ ਜਿਹੜੀ ਇੱਕ ਚਾਲ ਹੈ। ਉਧਰ ਪੰਜਾਬ ਦੇ ਵਿੱਚ ਕਾਂਗਰਸ ਤੇ BJP ਦੇ ਵਿਧਾਇਕਾਂ ਨੇ ਕੱਲ ਵਿਧਾਨ ਸਭਾ ਚ ਨਾਜਾਇਜ਼ ਮਾਈਨਿੰਗ ਦਾ ਮੁੱਦਾ ਉਠਾਇਆ, ਜਿਹਦਾ ਜਵਾਬ ਜਿਹੜਾ ਹੈ ਪੰਜਾਬ ਦੇ ਮੰਤਰੀ ਨੇ ਦਿੱਤਾ। ਤੇ ਪੰਜਾਬ ਚ ਕਾਂਗਰਸ ਦੀ ਧੜੇਬੰਦੀ ਜਿਹੜੀ ਆ ਉਹ ਹੋਰ ਉੱਭਰ ਰਹੀ ਹੈ। ਕੱਲ ਲੁਧਿਆਣਾ ਚ ਭੁਪੇਸ਼ ਬਘੇਲ ਗੋ ਬੈਕ ਦੇ ਨਾਅਰੇ ਲੱਗੇ ਨੇ, ਤੇ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਦੇ ਜਿਹੜੇ ਹਮਾਇਤੀ ਹੈ ਉਹ ਆਪਸ ਦੇ ਵਿੱਚ ਉਲਝੇ। ਤੇ ਸੁਪਰੀਮ ਕੋਰਟ ਨੇ ਇੱਕ ਕੱਲ ਟਿੱਪਣੀ ਕੀਤੀ ਹੈ ਕਿ SC ST ਭਾਈਚਾਰਿਆਂ ਉੱਪਰ ਕ੍ਰੀਮੀ ਲੇਅਰ ਦਾ ਜਿਹੜਾ ਕਾਨੂੰਨ ਹੈ ਉਹ ਲਾਗੂ ਨਹੀਂ ਹੁੰਦਾ, ਉਹ ਸਿਰਫ OBC ਦੇ ਉੱਪਰ ਹੀ ਲਾਗੂ ਹੁੰਦਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਭਾਜੀ, ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜੋ ਇਸ ਵਕਤ ਕੰਟਰੋਵਰਸੀ ਚੱਲਦੀ ਪਈ ਹੈ ਵਿਰੋਧੀ ਧਿਰ ਦੇ ਅੰਦਰ ਵੀ, ਤੇ ਵੇਖਿਆ ਜਾਵੇ ਤੇ ਹੁਣ ਦੀ ਗਵਰਨਮੈਂਟ ਦੇ ਅੰਦਰ ਵੀ, ਉਹਦੇ ਉੱਪਰ ਜੇ ਤੁਸੀਂ ਥੋੜਾ ਹੋਰ ਚਾਨਣ ਪਾਓ ਤਾਂ।
1: ਇਹਦੇ ਚ ਕ੍ਰਿਸ਼ਨ ਜੀ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕੋਈ ਪਹਿਲੀ ਗੱਲ ਤਾਂ ਇਹ ਕਿ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਬੜੇ ਲੰਬੇ ਸਮੇਂ ਤੋਂ ਜਿਹੜੀ ਇਹ ਬਹਿਸ ਚੱਲਦੀ ਆ ਰਹੀ ਹੈ, ਤੇ ਕਿਉਂਕਿ ਕੋਈ ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਕਾਇਦਾ ਜਿਹੜਾ ਇੱਕ ਚੈਨਲ ਦੇ ਨਾਲ ਜਿਹੜਾ ਹੈ ਇਹਦੇ ਬਾਰੇ ਸਮਝੌਤਾ ਕੀਤਾ ਸੀ PTC ਦੇ ਨਾਲ। ਉਹ PTC ਨਾਲ ਵੀ ਸਮਝੌਤਾ ਨਹੀਂ ਹੈ, ਉਹ ਸਮਝੌਤਾ ਇੱਕ ਹੋਰ ਜਿਹੜੀ ਕੰਪਨੀ ਹੈ ਉਹ ਮਿਸਟਰ ਰਵਿੰਦਰ ਨਾਰਾਇਣ ਹੋਰਾਂ ਦੀ ਜਿਹੜੀ ਬਣਾਈ ਸੀ ਉਹਦੇ ਨਾਲ ਕੀਤਾ ਸੀ। ਉਹ ਅੱਗੋਂ ਜਿਹੜਾ ਉਹ ਫੀਡ PTC ਨੂੰ ਦਿੰਦੇ ਸੀ, ਤੇ PTC ਦੇ ਵੀ ਜਿਹੜੇ CEO ਰਵਿੰਦਰ ਨਾਰਾਇਣ ਸੀ ਉਸ ਵੇਲੇ, ਤੇ ਇਹਦਾ ਕਾਫੀ ਪਹਿਲਾਂ ਵੀ ਇਹਦੇ ਤੇ ਚਰਚਾ ਹੋਈ, ਇਹਦੇ ਤੇ ਸਪੈਸ਼ਲ ਜਿਹੜੀਆਂ ਇਹ ਸਾਰੇ ਮਾਮਲੇ ਨੂੰ ਲੈ ਕੇ ਇੰਡੀਪੈਂਡੈਂਟ ਇਹਦੀ ਜਾਂਚ ਵੀ ਕੁਛ ਸੰਸਥਾਵਾਂ ਵੱਲੋਂ ਕੀਤੀ ਗਈ ਕਿ ਇਹਦੇ ਪਿੱਛੇ ਜਿਹੜੀ ਗੱਲ ਕੀ ਹੈ ਅਸਲ ਦੇ ਵਿੱਚ, ਇਹ ਕਿਉਂ ਇਹ ਸਾਰਾ ਕੁਛ ਕੀਤਾ ਜਾ ਰਿਹਾ। ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਵੀ ਇਹ ਕਹਿ ਰਹੀ ਹੈ ਕਿ ਜਿਹੜਾ PTC ਚੈਨਲ ਹੈ ਉਹ ਸੇਵਾ ਮੁਫ਼ਤ ਕਰ ਰਿਹਾ, ਉਹਦਾ SGPC ਦਾ ਜਿਹੜਾ ਹੈਗਾ ਖਰਚਾ ਨੀ ਕੋਈ ਹੋ ਰਿਹਾ, ਨਹੀਂ ਬਹੁਤ ਖਰਚਾ ਹੋਏਗਾ, ਇਸ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਨਾਲ ਚੱਲਦੀਆਂ ਨੇ। ਹੁਣ ਕਿਉਂਕਿ 2023 ਦੇ ਵਿੱਚ ਜਿਹੜਾ PTC ਦਾ ਕੰਟਰੈਕਟ ਸੀ ਉਹਦਾ ਖਤਮ ਹੋ ਗਿਆ ਸੀ, ਤੇ ਉਸ ਤੋਂ ਬਾਅਦ ਇੱਕ ਆਪਣਾ YouTube ਚੈਨਲ SGPC ਨੇ ਸ਼ੁਰੂ ਕਰਤਾ ਸੀ, ਤੇ ਨਾਲ ਹੀ ਜਿਹੜਾ ਸੀਗਾ ਇੱਕ ਨਾਲ ਦੀ ਨਾਲ ਇਹ ਗੱਲ ਚਲਾਈ ਸੀ ਕਿ ਇਹਦੇ ਵਾਸਤੇ ਖੁਦ ਜਿਹੜਾ ਆਪਣਾ ਕੋਈ ਸੈਟੇਲਾਈਟ ਚੈਨਲ ਜਿਹੜਾ SGPC ਸ਼ੁਰੂ ਕਰੇ, ਜਿਹਦੇ ਆਧਾਰ ਤੇ ਜਿਹੜਾ ਹੈ ਉਹ ਅੱਗੋਂ ਜਿਹੜਾ ਹੈਗਾ ਗੁਰਬਾਣੀ ਦਾ ਪ੍ਰਸਾਰਣ ਉਹ ਕੀਤਾ ਜਾ ਸਕੇ। ਹੁਣ ਇਹਦੇ ਤੇ ਵੀ ਜਿਹੜੀਆਂ ਬੜੀਆਂ ਇੱਕ ਤਰੀਕੇ ਦੀਆਂ ਆਪਾ ਵਿਰੋਧੀ ਜਿਹੜੇ ਬਿਆਨ ਆ ਉਹ ਆ ਰਹੇ ਨੇ SGPC ਵੱਲੋਂ ਹੀ ਆ ਰਹੇ ਨੇ। ਹੁਣ ਇੱਕ ਪਾਸੇ ਜਿਹੜਾ ਹੁਣ ਇਸ ਤੋਂ ਬਾਅਦ ਰਵਿੰਦਰ ਨਾਰਾਇਣ ਹੋਰਾਂ ਦਾ ਇੱਕ ਜਿਹੜਾ ਵੱਖਰਾ ਉਹਨਾਂ ਦਾ ਚੈਨਲ ਹੈ GCT, ਉਹਨਾਂ ਨੇ GCT ਤੋਂ ਪ੍ਰਸਾਰਣ ਸ਼ੁਰੂ ਕਰਤਾ, ਕਿਉਂਕਿ ਜਿਹੜਾ ਅੰਦਰ ਸੈਟਅਪ ਸਾਰਾ ਲੱਗਿਆ ਹੋਇਆ ਰਿਕਾਰਡਿੰਗ ਦਾ, ਕੈਮਰੇ ਵਗੈਰਾ ਹੋਰ ਸਾਰਾ ਕੁਛ, ਉਹ ਤਾਂ ਇਹਨਾਂ ਦੇ ਹੀ ਰਵਿੰਦਰ ਨਾਰਾਇਣ ਹੋਰਾਂ ਦੀ ਕੰਪਨੀ ਦਾ ਹੀ ਲਾਇਆ ਹੋਇਆ, ਤੇ ਚਲੋ ਉਹ PTC ਨੂੰ ਫੀਡ ਦਿੰਦੇ ਸੀ, ਤੇ ਦੁਬਾਰਾ ਫਿਰ PTC ਨੂੰ SGPC ਨੇ ਕਹਿਤਾ ਕਿ ਤੁਸੀਂ ਕੰਟੀਨਿਊ ਕਰੋ ਜਦੋਂ ਉਹਨਾਂ ਦਾ ਕੋਈ ਹੋਰ ਚੱਲਿਆ ਨੀ। ਉਹ ਅਸਲ ਚ ਟੇਢੇ ਢੰਗ ਦੇ ਨਾਲ ਜਿਹੜਾ ਹੈ ਉਹ PTC ਨੂੰ ਹੀ ਜਿਹੜਾ ਉਹ ਦੇਣਾ ਚਾਹੁੰਦੇ ਸੀ, ਤੇ ਪਰ ਹੁਣ ਜਦੋਂ GCT ਨੇ ਪੈਰਲਲ ਜਿਹੜਾ ਉਹਦਾ ਪ੍ਰਸਾਰਣ ਜਿਹੜਾ ਉਹ ਸ਼ੁਰੂ ਕਰਤਾ, ਤੇ ਕਿਉਂਕਿ ਇਸ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇਹ ਗੱਲ ਆਈ ਸੀ ਕਿ ਇਹਦੇ ਤੇ ਕੋਈ ਇਹਦਾ ਪੈਸਾ ਨੀ ਲਿਆ ਜਾਣਾ ਚਾਹੀਦਾ, ਸਾਰੇ ਲੋਕਾਂ ਲਈ ਓਪਨ ਹੋਣਾ ਚਾਹੀਦਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦਾ ਜਿਹੜਾ ਜਾਪ ਹੁੰਦਾ, ਕੀਰਤਨ ਹੁੰਦਾ, ਜਾਂ ਜੋ ਵੀ ਜਿਹੜੀ ਉੱਥੇ ਜੋ ਵੀ ਸਰਵਿਸ ਹੈ, ਜਿਹੜੀ ਮਰਿਆਦਾ ਦੇ ਮੁਤਾਬਕ ਅਰਦਾਸ ਹੁੰਦੀ ਹੈ, ਕਥਾ ਹੁੰਦੀ ਹੈ, ਉਹ ਸਾਰਾ ਕੁਛ ਜਿਹੜਾ ਹੈਗਾ ਉਹ ਫ੍ਰੀ ਟੂ ਏਅਰ ਚਾਹੀਦਾ, ਤੇ ਉਹਦੇ ਤੇ ਕੋਈ ਜਿਹੜਾ ਕੋਈ ਕਿਸੇ ਤੋਂ ਪੈਸਾ ਜਾਂ ਇੱਦਾਂ ਨਹੀਂ ਲਿਆ ਜਾਣਾ ਚਾਹੀਦਾ। ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਹੈ ਹੁਣ ਇਹ ਉਸਨੂੰ ਨੋਟਿਸ ਜਾਰੀ ਕੀਤਾ ਗਿਆ, ਤੇ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਇਹ ਇਲਜ਼ਾਮ ਲਾਇਆ ਕਿ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਹ ਇਹ ਜਾਣ ਬੁੱਝ ਕੇ ਕਿਸੇ ਨੂੰ ਫੇਵਰ ਦੇਣਾ ਚਾਹੁੰਦੀ ਹੈ ਜਾਂ ਇਸ ਗੱਲ ਨੂੰ ਚੱਕ ਰਹੀ ਹੈ, ਹਾਲਾਂਕਿ ਸਰਕਾਰ ਦਾ ਇਹਦੇ ਚ ਕੋਈ ਬਹੁਤਾ ਜਿਹੜਾ ਲੈਣਾ ਦੇਣਾ ਨਹੀਂ ਹੈ। ਇੱਕ ਵਾਰ ਇਹ ਜ਼ਰੂਰ ਗੱਲ ਹੋਈ ਸੀ ਜਦੋਂ ਇਹ ਸਰਕਾਰ ਬਣੀ ਸੀ, ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ ਸੀ ਕਿ ਸਰਕਾਰ ਜਿਹੜੀ ਹੈ ਉਹ ਸਹੂਲਤ ਦੇ ਸਕਦੀ ਹੈ ਜਿਹੜੀ ਹੈ ਦਰਬਾਰ ਸਾਹਿਬ ਤੋਂ ਬਾਹਰ, ਜੇ ਕੋਈ ਵੀ ਚੈਨਲ ਜਿਹੜਾ ਹੈ ਗੁਰਬਾਣੀ ਦਾ ਪ੍ਰਸਾਰ ਕਰਨ ਚਾਹੁੰ ਉਹਦੇ ਲਈ ਸੈਟਅਪ ਜਿਹੜਾ ਉਹ ਲਾ ਸਕਦੀ ਹੈ। ਉਦੋਂ ਉਸ ਇੱਕ ਬਿਆਨ ਇਹ ਵੀ ਦਿੱਤਾ ਗਿਆ ਸੀ, ਪਰ ਉਹ ਮੇਰਾ ਖਿਆਲ ਮਨਜ਼ੂਰ ਨਹੀਂ ਸੀ ਕੀਤਾ। ਤੇ ਅਜੇ ਪਿਛਲੇ ਹਫ਼ਤੇ ਹੀ ਜਿਹੜਾ ਸੀ ਇੱਕ ਖ਼ਬਰ ਇਹ ਆਈ ਸੀ ਕਿ SGPC ਨੇ ਜਿਹੜੀ ਚਾਰਾਜੋਈ ਕੀਤੀ ਆਪਣੇ ਸੈਟੇਲਾਈਟ ਚੈਨਲ ਵਾਸਤੇ, ਤੇ ਉਹ ਕੇਂਦਰ ਨੇ ਜਿਹੜਾ ਹੈ ਉਸਨੂੰ ਲਾਇਸੈਂਸ ਦੇਣ ਤੋਂ ਜਿਹੜਾ ਉਹ ਨਾ ਕਰ ਦਿੱਤਾ। ਹੁਣ ਕੱਲ ਵੀ ਜਿਹੜਾ ਆਇਆ ਬਿਆਨ ਜਿਹੜਾ ਧਾਮੀ ਸਾਹਿਬ ਦਾ, ਤੇ ਉਹਦੇ ਤੇ ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਦੇ ਮੁਤਾਬਕ ਕਿਸੇ ਧਾਰਮਿਕ ਸੰਸਥਾ ਨੂੰ ਇਹ ਨਹੀਂ ਮਿਲ ਸਕਦਾ। ਹਾਲਾਂਕਿ ਇਹਦੇ ਚ ਕੋਈ ਬਹੁਤੀ ਮੈਨੂੰ ਸੱਚਾਈ ਇਹ ਲੱਗਦੀ ਨਹੀਂ, ਕਿਉਂਕਿ SGPC ਦਾ ਜਿਹੜਾ ਹੈਗਾ ਕੰਮ ਕੱਲਾ ਇਹ ਧਰਮ ਵਾਲਾ ਨਹੀਂ, ਐਜੂਕੇਸ਼ਨ ਵਾਲਾ ਵੀ ਆ, ਹੋਰ ਵੀ ਆ ਬਹੁਤ ਸਾਰਾ। ਤੇ SGPC ਦੇ ਹੀ ਜਿਹੜੇ ਐਜੂਕੇਸ਼ਨਲ ਅਦਾਰੇ ਹੈ ਉਹਨਾਂ ਦੇ ਆਪਣੇ ਰੇਡੀਓ, ਕਮਿਊਨਿਟੀ ਰੇਡੀਓ ਖੋਲੇ ਹੋਏ ਨੇ। ਇਹਨਾਂ ਦਾ ਜਿਹੜਾ ਹੈਗਾ ਅਨੰਦਪੁਰ ਸਾਹਿਬ ਇਹਨਾਂ ਦਾ ਕਾਲਜ ਆ, ਉਹਦਾ ਆਪਣਾ ਕਮਿਊਨਿਟੀ ਰੇਡੀਓ ਸਟੇਸ਼ਨ ਹੈ, ਤੇ ਉਹ ਉਹਦੇ ਚ ਕੋਈ ਮੈਨੂੰ ਬਹੁਤ ਸੱਚਾਈ ਲੱਗਦੀ ਨਹੀਂ। ਉਹ ਤਾਂ ਐਵੇਂ ਇੱਕ ਗੱਲ ਟਾਲਣ ਵਾਲੀ ਗੱਲ ਹੈ, ਤੇ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਟੇਢੇ ਢੰਗ ਦੇ ਨਾਲ ਉਹ ਇੱਕ ਚੈਨਲ ਨੂੰ ਖਾਸ ਨੂੰ ਫੇਵਰ ਦੇਣ ਕਰਕੇ ਇਹ ਸਾਰਾ ਕੁਛ ਕੀਤਾ ਜਾ ਰਿਹਾ, ਤੇ ਉਹਦੇ ਲਈ ਕੋਈ ਚਾਰਾਜੋਈ ਨਹੀਂ ਕੀਤੀ ਜਾ ਸਕਦੀ। ਹੁਣ ਜੇ ਐਜੂਕੇਸ਼ਨ ਅਦਾਰੇ ਬਣਾਉਣ ਵਾਸਤੇ, ਖੋਲਣ ਵਾਸਤੇ ਵੱਖਰੇ ਟਰੱਸਟ SGPC ਕਾਇਮ ਕਰ ਸਕਦੀ ਹੈ, ਤੇ ਉਹਦੇ ਲਈ ਵੱਖਰੀਆਂ ਸੋਸਾਇਟੀਆਂ SGPC ਜਿਹੜੀ ਉਹ ਬਣਾ ਸਕਦੀ ਹੈ ਕਿ ਸਿੱਧੇ ਤੌਰ ਤੇ ਉਹ ਨਹੀਂ ਉਹਦੇ ਚ ਕਰਦੀ, ਤੇ ਫਿਰ ਇਹਦੇ ਲਈ ਵੀ ਇੱਕ ਵੱਖਰਾ ਕੋਈ ਟਰੱਸਟ ਜਿਹੜਾ ਉਹ ਬਣਾਇਆ ਜਾ ਸਕਦਾ ਹੈ SGPC ਦੀ ਸਰਪ੍ਰਸਤੀ ਹੇਠ, ਤੇ ਜਿਹੜਾ ਇਸ ਸਭ ਕਾਸੇ ਨੂੰ ਦੇਖੇ, ਤੇ ਜਾਂ ਕੋਈ ਵੀ ਇੱਦਾਂ ਦੀ ਕੋਈ ਸੰਸਥਾ ਹੋਰ ਨਾਲ ਜਿਹੜੀਆਂ ਪੈਰਲਲ ਜਿਹੜੀਆਂ ਸਭ ਜਿਹੜੀਆਂ ਇੰਸਟੀਟਿਊਸ਼ਨ ਜੋ ਹੁੰਦੀਆਂ ਨੇ ਉਦਾਂ ਦਾ ਕੋਈ ਜਿਹੜੀ ਉਹ ਬਣਾਈ ਜਾ ਸਕਦੀ ਸੀ, ਤੇ ਪਰ ਕਿਉਂਕਿ ਉਹਨਾਂ ਦੀ ਕੋਈ ਇੱਛਾ ਨਹੀਂ ਹੈ ਇੱਦਾਂ ਦੀ, ਤੇ ਉਹ ਸਿਰਫ ਉਹਨਾਂ ਨੇ ਇੱਕ ਆਪਣਾ SGPC ਦੀ ਜਿਹੜੀ ਸਾਈਟ ਆ ਉਹਦੇ ਤੇ ਉਹਨਾਂ ਨੇ ਯੂਟਿਊਬ ਚੈਨਲ ਜਿਹੜਾ ਸ਼ੁਰੂ ਕਰਕੇ ਉਹਦੇ ਤੇ ਪਾਤਾ। ਤੇ ਹੁਣ ਦੂਜੇ ਪਾਸੇ SGPC ਦੇ ਹੀ ਇੱਕ ਮੈਂਬਰ ਕਹਿ ਰਹੇ ਨੇ ਕੋਈ ਇਹ ਤਾਂ ਕੋਈ ਮਸਲਾ ਹੈ ਨੀ, ਤੇ ਉਹ ਤਾਂ ਫ੍ਰੀ ਟੂ ਏਅਰ ਹੈਗਾ ਤੇ ਕੋਈ ਮਰਜ਼ੀ ਉੱਥੋਂ ਹਾਸਲ ਕਰੇ। ਚਲੋ SGPC ਛੱਡੋ, ਜਿਹੜੇ ਅਕਾਲੀ ਦਲ ਦੇ ਬੁਲਾਰੇ ਹੈ ਮਿਸਟਰ ਅਰਸ਼ਦੀਪ ਕਲੇਰ ਵਕੀਲ ਹੈ, ਤੇ ਉਹ ਬਿਆਨ ਇਹ ਦੇ ਰਹੇ ਨੇ ਇਹ ਤਾਂ ਐਵੇਂ ਵਾਧੂ ਮਸਲਾ ਬਣਾਇਆ ਹੋਇਆ, ਕੋਈ ਵੀ ਜਿਹੜਾ ਚੈਨਲ ਹੈ ਉੱਥੋਂ ਜਿਹੜਾ ਉਹ ਸਰਵਿਸ ਲੈ ਸਕਦਾ। ਤੇ ਜਦਕਿ ਧਾਮੀ ਸਾਹਿਬ ਕਹਿ ਰਹੇ ਨੇ ਕਿ ਨਹੀਂ ਏਦਾਂ ਦੀ ਕੋਈ ਗੱਲ ਨੀ ਹੈ, ਪਹਿਲਾਂ ਉਹ ਮਨਜ਼ੂਰੀ ਲੈਣੀ ਪਏਗੀ ਤਾਂ ਇਹ ਸਾਰਾ ਕੁਛ ਕੀਤਾ ਜਾ ਸਕਦਾ, ਤੇ ਉਹ ਮਨਜ਼ੂਰੀ ਦੇਣਾ ਨਾ ਦੇਣਾ ਫਿਰ ਉਹਨਾਂ ਦੇ ਹੱਥ ਦੇ ਵਿੱਚ ਹੈ। ਸੋ ਇਸ ਕਰਕੇ ਜਿਹੜਾ ਹੈਗਾ ਇਹ ਰੇੜਕਾ ਇਹ ਹੁਣ ਜ਼ਿਆਦਾ ਪੈ ਗਿਆ, ਹੋ ਸਕਦਾ ਇਸ ਤੋਂ ਵੀ ਜਿਹੜੀ ਅੱਗੇ ਉਹ ਗੱਲ ਇਹ ਵੱਧ ਸਕਦੀ ਹੈ, ਕਿਉਂਕਿ ਧਾਮੀ ਸਾਹਿਬ ਨੇ ਕੱਲ ਇਹ ਕਿਹਾ ਕਿ ਸਿੱਧੇ ਪ੍ਰਸਾਰਣ ਦਾ ਅਧਿਕਾਰ ਜਿਹੜਾ ਸਿਰਫ ਸਿਰਫ ਉਹ ਸ਼੍ਰੋਮਣੀ ਕਮੇਟੀ ਕੋਲੇ। ਹੁਣ ਜਿਹੜਾ ਮਸਲਾ ਅਸਲ ਦੇ ਵਿੱਚ ਕ੍ਰਿਸ਼ਨਾ ਜੀ ਇਹ ਹੈ ਕਿ ਲੰਬੇ ਸਮੇਂ ਤੋਂ ਜਿਹੜਾ ਇਹ ਸਾਰਾ ਕੁਛ ਜਿਹੜਾ ਇਹ ਚੱਲਦਾ ਆ ਰਿਹਾ, ਜਦੋਂ ਬੀਬੀ ਜਾਗੀਰ ਕੌਰ ਬਣੇ ਨੇ ਪ੍ਰਧਾਨ, ਇਹ ਗੱਲ ਬੜੀ ਪੁਰਾਣੀ ਹੈ, 1999 ਦੀ ਗੱਲ ਹੈ ਇਹ, ਤੇ ਜਦੋਂ ਖਾਲਸਾ ਪੰਥ ਦਾ 300 ਸਾਲਾ ਮਨਾਇਆ ਜਾ ਰਿਹਾ ਸੀ, ਤੇ ਉਦੋਂ ਉਹਨਾਂ ਦੇ ਟਨਿਓਰ ਦੇ ਵੇਲੇ ਜਿਹੜਾ ਸੀ ਇਹ ਸਮਝੌਤਾ ਹੋਇਆ, ਜਿਹੜਾ ਹੈ PTC ਜਾਂ ਕਹਿ ਲਓ ਕਿ PTC ਦੀ ਜਿਹੜੀ ਇੱਕ ਸਬਸਿਡਰੀ ਜਿਹੜੀ ਕੰਪਨੀ ਆ ਉਹਦੇ ਨਾਲ ਇਹ ਸਮਝੌਤਾ ਹੋਇਆ, ਤੇ ਜਿਸ ਦੇ ਤਹਿਤ ਇਹ ਸਾਰਾ ਕੁਛ ਜਿਹੜਾ ਹੈ ਪ੍ਰਸਾਰਣ ਦੇ ਅਧਿਕਾਰ ਜਿਹੜੇ ਆ ਉਹ ਦਿੱਤੇ ਗਏ। ਤੇ ਕਮਾਲ ਦੀ ਗੱਲ ਜਿਹੜੀ ਇਹ ਹੈ, ਮੈਂ ਇਸ ਕਰਕੇ ਜ਼ਿਕਰ ਕਰਨਾ ਚਾਹੁੰਦਾ ਤਾਂ ਕਿ ਜਿਹੜਾ ਇਹ ਸਾਰੀ ਗੱਲ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਸਟੈਂਡ SGPC ਵੱਲੋਂ ਜਾਂ ਅਕਾਲੀ ਦਲ ਵੱਲੋਂ ਜਾਂ ਪੰਥ ਦੇ ਨਾਂ ਤੇ ਇਹ ਲਿਆ ਜਾਂਦਾ। ਜਿਹੜਾ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀ ਤੇ ਉਹਦੇ ਵਿੱਚ ਇੱਕ ਮਤ ਸੀ ਕਿ ਦਰਬਾਰ ਸਾਹਿਬ ਦੇ ਨੂੰ ਜਿਹੜਾ ਹੈਗਾ ਐਕਸਕਲੂਸਿਵ ਜਿਹੜਾ ਹੈਗਾ ਪ੍ਰਸਾਰਣ ਵਾਸਤੇ ਜਿਹੜਾ ਹੈਗਾ ਇੱਕ ਬੈਂਡ ਰੇਡੀਓ ਦੇ ਉੱਪਰ ਇੱਕ ਵੱਖਰਾ ਜਿਹੜਾ ਹੈਗਾ ਉਹ ਬੈਂਡ ਦਿੱਤਾ ਜਾਵੇ। ਤੇ ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੜੇ ਲੰਬੇ ਸਮੇਂ ਤੋਂ ਆਲ ਇੰਡੀਆ ਰੇਡੀਓ ਦੇ ਉੱਪਰ, ਆਕਾਸ਼ਵਾਣੀ ਦੇ ਉੱਪਰ, ਜਲੰਧਰ ਦੇ ਰਾਹੀਂ ਸਵੇਰ ਵੇਲੇ ਵੀ ਤੇ ਸ਼ਾਮ ਵੇਲੇ ਵੀ ਸਿੱਧਾ ਪ੍ਰਸਾਰਣ ਜਿਹੜਾ ਹੈਗਾ ਗੁਰਬਾਣੀ ਦਾ, ਕੀਰਤਨ ਦਾ, ਉੱਥੋਂ ਹੁੰਦਾ। ਸਵੇਰ ਵੇਲੇ ਜਦੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ, ਜਦੋਂ ਸਰੂਪ ਨੂੰ ਲਿਆ ਕੇ, ਉਹ ਸਾਰਾ ਜਿਹੜਾ ਹੈਗਾ ਕੁਛ ਉਹ ਰੇਡੀਓ ਦੇ ਉੱਤੇ ਸਵੇਰੇ ਸਵੇਰੇ ਜਿਹੜਾ ਹੈ ਉਹ ਨਸ਼ਰ ਹੁੰਦਾ। ਬਾਅਦ ਦੇ ਵਿੱਚ ਚਲੋ PTI APTC ਨੇ ਵੀ ਉਹਦਾ ਜਿਹੜਾ ਸੀਗਾ ਉਹ ਲਾਈਵ ਸ਼ੁਰੂ ਕੀਤਾ ਸੀ, ਤੇ ਉਹ ਜੋ ਚੱਲ ਰਿਹਾ ਹੈਗਾ। ਤੇ ਹੁਣ ਇੱਕ ਪਾਸੇ ਇਹ ਡਿਮਾਂਡ ਸੀ, ਦੂਜੇ ਪਾਸੇ ਹੁਣ ਉਹ ਕਹਿ ਰਹੇ ਨੇ ਕਿ ਸਿਰਫ ਤੇ ਸਿਰਫ ਅਧਿਕਾਰ ਸਾਡੇ ਕੋਲੇ ਆ, ਹੋਰ ਕੋਈ ਇਹ ਕਰੇ ਨਾ। ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਹਿ ਰਹੇ ਨੇ ਕਿ ਨਹੀਂ, ਵੱਧ ਤੋਂ ਵੱਧ ਲੋਕਾਂ ਚ ਜਿਹੜਾ ਹੈਗਾ ਇਹ ਜਾਣਾ ਚਾਹੀਦਾ। ਸੋ ਇਹ ਦੋ ਤਿੰਨ ਜਿਹੜੇ ਵੱਖਰੇ ਵੱਖਰੇ ਜਿਹੜੇ ਸਟੈਂਡ ਨੇ, ਉੱਥੋਂ ਸਪਸ਼ਟ ਹੈ ਕਿ ਜਿਹੜਾ ਦਾਲ ਦੇ ਵਿੱਚ ਕੁਛ ਕਾਲਾ ਹੈ। ਤੇ ਇਹਨਾਂ ਦੀ ਜਿਹੜੀ ਇੰਟੈਗ੍ਰਿਟੀ ਹੈ, ਜਿਹੜੀ SGP ਦੇ ਭਾਵੇਂ ਅਹੁਦੇਦਾਰ ਨੇ ਭਾਵੇਂ ਅਕਾਲੀ ਦਲ ਨੇ, ਉਹਦੇ ਤੇ ਜਿਹੜੀ ਇਹ ਉਂਗਲ ਉੱਠਦੀ ਹੈ ਕਿ ਇਸ ਤਰ੍ਹਾਂ ਜਿਹੜਾ ਉਹ ਕਿਉਂ ਜਿਹੜਾ ਇਹ ਕੀਤਾ ਜਾ ਰਿਹਾ, ਕਿਉਂ ਨੀ ਸਭ ਨੂੰ ਐਕਸੈਸ ਦਿੱਤੀ ਜਾ ਰਹੀ, ਸਾਰਿਆਂ ਨੂੰ ਕਿਉਂ ਨੀ ਐਕਸੈਸ ਦਿੱਤੀ ਜਾ ਰਹੀ। ਹੁਣ ਰਵਿੰਦਰ ਨਾਰਾਇਣ ਵੀ ਕੱਲ ਉਹਨਾਂ ਦੀ ਸਟੇਟਮੈਂਟ ਹੈ, ਉਹ ਕਹਿੰਦੇ ਕਿ ਅਸੀਂ ਤਾਂ ਸੇਵਾ ਕਰ ਰਹੇ ਹਾਂ, ਸਾਨੂੰ ਸੇਵਾ ਦਾ ਮੌਕਾ ਮਿਲਣਾ ਚਾਹੀਦਾ। PTC ਵਾਲੇ ਕਹਿੰਦੇ ਅਸੀਂ ਵੀ ਸੇਵਾ ਕਰ ਰਹੇ ਹਾਂ PTC ਦੀ ਫੇਵਰ ਦੇ ਵਿੱਚ। ਧਾਮੀ ਸਾਹਿਬ ਕਹਿੰਦੇ ਕਿ ਦੇਖੋ ਇੰਨੇ ਲੰਬੇ ਸਮੇਂ ਤੋਂ ਸਾਥੋਂ ਉਹਨਾਂ ਨੇ ਕੋਈ ਪੈਸਾ ਨੀ ਲਿਆ, ਇਹ ਤਾਂ ਕੋਈ ਵੀ ਨੀ ਕਹਿੰਦਾ ਵੀ ਸਾਨੂੰ ਪੈਸਾ ਦਿਓ, ਉਹ ਤਾਂ ਸਾਰੇ ਜਿਹੜਾ ਹੈਗਾ ਉੱਥੋਂ ਪ੍ਰਸਾਰਣ ਕਰਨ ਲਈ ਤਿਆਰ ਨੇ। ਕਿਉਂਕਿ ਇਹਦੇ ਨਾਲ ਉਹਨਾਂ ਚੈਨਲਾਂ ਦੀ ਇੱਕ ਆਪਣੀ, ਜਿਹਨੂੰ ਆਪਾਂ ਕਿਸੇ ਵੇਲੇ TRP ਸ਼ਬਦ ਕਹਿੰਦੇ ਸੀ, ਉਹ ਸਾਰਾ ਕੁਛ ਜੁੜਿਆ ਹੋਇਆ ਹੈਗਾ ਉਹਨਾਂ ਇਸ ਦੇ ਨਾਲ। ਤੇ ਪੂਰੀ ਦੁਨੀਆਂ ਚ ਬੈਠੇ ਲੋਕ ਦਰਸ਼ਨ ਕਰਦੇ ਆ ਦਰਬਾਰ ਸਾਹਿਬ ਦੇ, ਤੇ ਕੀਰਤਨ ਕਥਾ ਉੱਥੋਂ ਜਿਹੜੇ ਉਹ ਸੁਣਦੇ ਆ ਜਦੋਂ ਲਾਈਵ ਟੈਲੀਕਾਸਟ ਹੁੰਦਾ ਹੈਗਾ। ਤੇ ਹੁਣ ਇਹ ਸਾਰੀ ਗੱਲ ਇੱਥੇ ਆ ਕੇ ਜਿਹੜੀ ਖੜੀ ਹੈ, ਤੇ ਉਹਨਾਂ ਦਾ ਕੋਲੇ ਤਾਂ ਬਿਜ਼ਨਸ ਇਹਦੇ ਕਰਕੇ ਹੋਰ ਵਾਧੂ ਹੋ ਜਾਂਦਾ, ਕਿਉਂਕਿ ਉਹ ਸਿਰਫ ਤੇ ਸਿਰਫ, ਕਿਉਂਕਿ ਉਹ ਚੈਨਲ ਜਿਵੇਂ ਪੇਡ ਨੇ ਉਹ, ਜਦੋਂ ਲੋਕ ਲੈਂਦੇ ਆ। ਤੇ ਕਈ ਲੋਕਾਂ ਨੇ ਸਿਰਫ ਤੇ ਸਿਰਫ ਹੁੰਦਾ ਕਿ ਉਹਨਾਂ ਨੂੰ ਦਰਸ਼ਨ ਕਰਨੇ ਆ, ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਉਹਨਾਂ ਨੇ ਉੱਥੋਂ ਕੀਰਤਨ ਸੁਣਨਾ, ਜਾਂ ਜਿਹੜੇ ਸਵੇਰੇ ਸਵੇਰੇ ਜੋ ਜਦੋਂ ਪ੍ਰਕਾਸ਼ ਹੁੰਦਾ ਹੈ ਉਸ ਵੇਲੇ ਉਹ ਸਾਰਾ ਦ੍ਰਿਸ਼ ਉਹ ਦੇਖਣਾ, ਤੇ ਭੱਟਾਂ ਦੇ ਸਵਈਏ ਗਾਏ ਜਾਂਦੇ ਆ ਉਹ ਸੁਣਨੇ, ਤੇ ਫਿਰ ਉਹਨਾਂ ਨੂੰ ਕਨੈਕਸ਼ਨ ਲੈਣਾ ਪੈਂਦਾ, ਪੈਸੇ ਦੇਣੇ ਪੈਂਦੇ ਉਹਦੇ ਵਾਸਤੇ। ਉਹਨਾਂ ਚੈਨਲਾਂ ਤੋਂ ਉੱਥੋਂ ਕਮਾਈ ਵਾਧੂ ਹੋ ਜਾਂਦੀ ਹੈ, ਜਾਂ ਜਿਹੜੇ ਅੱਗੇ ਚੈਨਲਾਂ ਦੀ ਉਹ ਕਰਦੇ। ਸੋ ਇਹਨੂੰ ਇਸ ਤਰੀਕੇ ਦੇ ਨਾਲ ਇੱਕ, ਜਿਹਨੂੰ ਆਪਾਂ ਕਹਿੰਦੇ ਨੇ ਕਿ ਇੱਕ ਅਜਾਰੇਦਾਰੀ ਬਣਾ ਲੈਣਾ, ਇੱਕ ਅਧਿਕਾਰ ਵਾਲੀ ਜਿਹੜੀ ਗੱਲ ਕਰ ਲੈਣੀ, ਹੁਣ ਉਹ ਜਿਹੜੀ ਹੈ ਉਹ SGPC ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਅਸਲ ਦੇ ਵਿੱਚ ਖੋਟ ਉੱਥੋਂ ਹੀ ਸ਼ੁਰੂ ਹੋਇਆ ਜਦੋਂ ਉਹਨਾਂ ਨੇ PTC ਦੇ ਨਾਲ ਉਹ ਜਿਹੜਾ ਸਮਝੌਤਾ ਕੀਤਾ। ਚਲੋ ਉਹ ਵੀ ਹੁਣ ਖਤਮ ਹੋ ਗਿਆ ਸੀ 2023 ਦੇ ਵਿੱਚ, ਫਿਰ ਹੁਣ ਕੀ ਮਜਬੂਰੀ ਹੈ? ਤੇ ਬਾਕੀ ਇਹ ਵੀ ਕੋਈ ਮਜਬੂਰੀ ਨਹੀਂ SGPC ਨੂੰ ਆਪਣਾ ਵੱਖਰਾ ਜੇ ਬੈਂਡ ਲੈਣਾ ਜਾਂ ਚੈਨਲ ਖੋਲਣਾ, ਕੋਈ ਸਮੱਸਿਆ ਨਹੀਂ। ਕਿੰਨੇ ਹੀ ਚੈਨਲ ਨੇ ਜਿਹੜੇ ਸਿਰਫ ਸਿਰਫ ਜਿੱਥੇ ਧਾਰਮਿਕ ਪ੍ਰਚਾਰ ਹੁੰਦਾ, ਇਹ ਸਾਡੇ ਦੇਸ਼ ਦੇ ਵਿੱਚ ਹੀ ਇੰਨੇ ਚੈਨਲ ਨੇ ਜਿਹੜੇ ਬਾਹਰ ਵੀ ਚੱਲ ਰਹੇ ਨੇ, ਕਿੰਨਿਆਂ ਦੀ ਆਪਾਂ ਨਾਂ ਲੈ ਸਕਦੇ ਹਾਂ, ਦਿਵਿਆ ਹੈ, ਆਸਥਾ ਹੈ, ਹੋਰ ਹੈ। ਤੇ ਇਹ ਇੱਕ ਬਹਾਨਾ ਬਣਾ ਲੈਣਾ ਕਿ ਨਹੀਂ ਜੀ ਸਰਕਾਰ ਕਹਿੰਦੀ ਜੀ ਕਿਸੇ ਧਾਰਮਿਕ ਨਹੀਂ ਦਿੱਤਾ ਜਾ ਸਕਦਾ, ਵੀ ਇਹ ਐਵੇਂ ਇੱਕ ਬੁੱਧੂ ਬਣਾਉਣ ਵਾਲੀ ਗੱਲ ਜਿਹੜੀ ਹੈ ਉਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ। ਤੇ ਗੱਲ ਬਸ ਸਿੱਧੀ ਹੈ ਕਿ ਇੱਕ ਤਰ੍ਹਾਂ ਦਾ ਫੇਵਰ ਕਰਨ ਵਾਲੀ ਗੱਲ, ਜਾਂ ਕਿਤੇ ਅੰਦਰ ਖਾਤੇ ਕਿਤੇ ਇਹ ਕਰਨ ਵਾਲੀ ਗੱਲ ਕਿ ਤੁਸੀਂ ਸਾਨੂੰ ਆਹ ਕਰੋ ਤੇ ਅਸੀਂ ਤੁਹਾਨੂੰ ਜਿਹੜਾ ਹੈਗਾ ਇਹ ਪ੍ਰਸਾਰਣ ਦੀ ਜਿਹੜਾ ਹੈ ਤੁਹਾਨੂੰ ਕੱਲਿਆਂ ਨੂੰ ਅਸੀਂ ਦੇਵਾਂਗੇ ਲਾਇਸੈਂਸ, ਹੋਰ ਨੀ ਇੱਥੋਂ ਕੋਈ ਕਰ ਸਕਦਾ। ਤੇ ਇਹ ਤਾਂ ਸਗੋਂ ਇੱਕ ਗੁਰਬਾਣੀ ਦੇ ਪ੍ਰਵਾਹ ਨੂੰ ਜਾਂ ਸਿੱਖ ਸਿਧਾਂਤ ਨੂੰ ਜਾਂ ਬਾਣੀ ਨੂੰ ਇੱਕ ਰੋਕਣ ਵਾਲੀ, ਡੱਕਣ ਵਾਲੀ ਜਿਹੜੀ ਆ ਉਹ ਗੱਲ ਹੈ। ਹਾਂਜੀ
0: ਜੀ ਜੀ। ਤੇ ਜੀ ਹੁਣ ਆਪਾਂ ਜੇ ਅਗਲੀ ਖਬਰ ਵੱਲ ਝਾਤ ਮਾਰੀਏ, ਇੱਕ ਇੱਦਾਂ ਦਾ ਟਾਈਮ ਜਦੋਂ ਇੰਡੀਆ ਇੱਕ ਮਿਸਾਲ ਬਣ ਕੇ ਆਇਆ ਕਿ UPI ਟ੍ਰਾਂਜੈਕਸ਼ਨਸ ਦੇ ਅੰਦਰ, ਉਦੋਂ ਸਰਕਾਰ ਹੁਣ ਜੇ ਡਿਸੀਜਨ ਲੈ ਰਹੀ ਹੈ ਕਿ UPI ਟ੍ਰਾਂਜੈਕਸ਼ਨਾਂ ਦੇ ਉੱਤੇ ਫੀਸ ਲੱਗੇਗੀ, ਤੇ ਸਰਕਾਰ ਆਪਣੇ ਵੱਲੋਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਸ਼ੋਅ ਕਰਦੀ ਪਈ ਹੈ?
1: ਨਹੀਂ ਦੇਖੋ, ਜਿਹੜਾ ਇਹ UPI ਵਾਲੀ ਜਿਹੜੀ ਗੱਲ ਹੈ, ਇਹ ਕਾਫੀ ਲੰਬੇ ਸਮੇਂ ਤੋਂ ਵੈਸੇ ਇਹਦੇ ਤੇ ਚੱਲ ਰਹੀ ਸੀ, ਕਿਉਂਕਿ ਜਿਹੜਾ US ਨੇ ਖਾਸ ਕਰਕੇ ਟਰੰਪ ਨੇ ਪਹਿਲਾਂ ਵੀ ਇਹਦੇ ਤੇ ਜਿਹੜਾ ਸੀ ਇਤਰਾਜ਼ ਕੀਤਾ ਸੀਗਾ ਇਸ ਗੱਲ ਤੇ ਕਿ ਇਹ ਇਸ ਤਰ੍ਹਾਂ ਜਿਹੜਾ ਇਹ ਕਿਉਂ ਹੋ ਰਿਹਾ, ਇਹ ਜਿਹੜੀ ਟ੍ਰਾਂਜੈਕਸ਼ਨ ਹੈ ਇਹਦਾ ਕੀ ਮਤਲਬ।

0: ਖਾਤਿਆਂ ਦੇ ਵਿੱਚ ਜਿੱਦਾਂ ਆਪਾਂ ਕ੍ਰੈਡਿਟ ਕਾਰਡ ਰਾਹੀਂ ਜਾਂ ਡੈਬਿਟ ਕਾਰਡ ਰਾਹੀਂ ਟ੍ਰਾਂਜੈਕਸ਼ਨ ਕਰਦੇ ਹਾਂ, ਤੇ ਜਿਵੇਂ ਉਹਦੇ ਤੇ ਕਿ ਇਹਨਾਂ ਨੇ ਫਿਰ ਕਿਹਾ ਕਿ ਇਹਦੇ ਤੇ ਵੀ ਇਸ ਤਰੀਕੇ ਦੇ ਨਾਲ ਜੋ ਜੋ ਵੀ ਉੱਪਰ ਉਹਦੇ ਤੇ ਆ ਉਹ ਫੀਸ ਕਹਿ ਲਓ, ਕੁਛ ਵੀ ਕਹਿ ਲਓ, ਉਹਨੂੰ ਚਾਰਜਸ ਕਹਿ ਲਓ, ਜਿਹੜਾ ਹੈ ਉਹ ਲੱਗਣੇ ਆ। ਤੇ ਸੋ ਹੁਣ ਇਹਦੇ ਨਾਲ ਅੱਗੇ ਕਿੰਨੇ ਤੇ ਪਰਸੈਂਟ ਲੱਗਣਾ ਕੀ ਹੈ, ਚਲੋ ਉਹਦਾ ਅਜੇ ਜਿਹੜੀ ਉਹ ਗੱਲ ਬਹੁਤੀ ਅਜੇ ਕਲੀਅਰ ਨਹੀਂ ਹੋਈ, ਤੇ ਪਰ ਇਹ ਕਿ ਹੁਣ ਇਹ ਗੱਲ ਅੱਗੇ ਤੁਰ ਤਾਂ ਉਹ ਪੈਣੀ ਹੈ ਨਾ, ਕਿਉਂਕਿ ਹੁਣ ਇੱਥੇ ਤਾਂ ਇਹ ਸੀ ਕਿ UPI ਦਾ ਜਿਹੜਾ ਸੀਗਾ ਛੋਟੇ ਤੋਂ ਵੱਡੀਆਂ ਟ੍ਰਾਂਜੈਕਸ਼ਨ ਜਿਹੜੀਆਂ ਉਹ UPI ਰਾਹੀਂ ਦੇ ਜਿਹੜੀਆਂ ਸੀ ਉਹ ਹੋ ਰਹੀਆਂ ਸੀ। ਤੇ ਕਮਾਲ ਦੀ ਗੱਲ ਤਾਂ ਇਹ ਕਿ ਕੰਪਨੀਆਂ ਦੀਆਂ, ਸਰਕਾਰਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ, ਹੋਰ ਸਾਰਾ ਕੁਛ, ਤੇ ਉਹ ਇਹਦੇ ਰਾਹੀਂ ਜਿਹੜਾ ਹੋ ਰਿਹਾ ਸੀ। ਤੇ ਹੁਣ ਇਹਦੇ ਤੇ ਦੇਖੋ ਕਿ ਹੁਣ ਜਦੋਂ ਨਵਾਂ ਇਹ ਕਾਨੂੰਨ ਤਾਂ ਇੱਥੋਂ ਤਾਂ ਪਾਸ ਹੋ ਗਿਆ, ਰਾਜ ਸਭਾ ਚ ਹੋਣਾ, ਫਿਰ ਉਦੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਵਾਸਤੇ ਜਾਣਾ, ਜਦੋਂ ਜੇ ਕਾਨੂੰਨ ਬਣ ਜਾਂਦਾ ਤੇ ਫਿਰ ਜਿਹੜਾ ਉਹ ਅੱਗੋਂ ਜੋ ਵੀ ਹੈ ਤੇ ਉਹਦੇ ਤੇ ਫਿਰ ਉਹ ਸ਼ੁਰੂ ਹੋ ਜਾਣਾ ਲੱਗਣਾ, ਜਿਹੜਾ ਜੋ ਵੀ ਤੁਸੀਂ ਉਹਨੂੰ ਫੀਸ ਕਹਿ ਲਓ, ਜਿਹੜਾ ਹੈਗਾ ਕਮਿਸ਼ਨ ਕਹਿ ਲਓ, ਜਿੱਦਾਂ ਪਹਿਲਾਂ ਵੀ ਬੈਂਕ ਲੈਂਦੇ ਹੀ ਨੇ ਹੋਰ ਟ੍ਰਾਂਜੈਕਸ਼ਨਾਂ ਦੇ ਮਾਮਲਿਆਂ ਦੇ ਵਿੱਚ, ਤੇ ਹੁਣ ਇਹ ਦੇਖੋ ਕਿ ਇਹਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਹੈ ਅਸਰ ਜ਼ਰੂਰ ਪਏਗਾ, ਤੇ ਲੈਣ ਦੇਣ ਤੇ ਅਸਰ ਪਏਗਾ, ਤੇ ਜਾਂ ਫਿਰ ਇਹਦੇ ਤੇ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਦੁਬਾਰਾ ਫੇਰ ਪ੍ਰੈਸ਼ਰ ਜਿਹੜਾ ਉਹ ਕੈਸ਼ ਉੱਪਰ ਜਿਹੜਾ ਜਾ ਕੇ ਬਣੇਗਾ ਤੇ ਲੋਕਾਂ ਨੂੰ, ਕਿਉਂਕਿ ਹੁਣ ਤਾਂ ਬਹੁਤ ਸਾਰਾ ਏਦਾਂ ਦਾ ਇਹ ਸੀ ਨਾ ਕਿ ਇਹ ਕੰਮ ਚੱਲ ਜਾਂਦਾ ਸੀ ਕਿ ਕੈਸ਼ ਕਢਾਉਣ ਦੀ ਲੋੜ ਨਹੀਂ ਹੈ, ਭਾਵੇਂ ਤੁਸੀਂ 10 ਰੁਪਏ ਦੀ ਪੇਮੈਂਟ ਕਰਨੀ ਹੈ ਕਿਸੇ ਰਿਕਸ਼ੇ ਨੂੰ ਕਰਨੀ ਹੈ, ਤੇ ਉਹ ਵੀ ਇਹ UPI ਦੇ ਰਾਹੀਂ ਹੋ ਜਾਂਦੀ ਸੀਗੀ, ਤੇ ਇਸ ਸਿਸਟਮ ਦੇ ਰਾਹੀਂ। ਤੇ ਹੁਣ ਉਹਦੇ ਤੇ ਕਿੱਦਾਂ ਦਾ ਇਹਨਾਂ ਨੇ ਉਹਦੇ ਤੇ ਲਾਉਣਾ, ਇਹਦੇ ਤੇ ਹੁਣ ਨਿਰਭਰ ਕਰਦਾ ਆਉਣ ਵਾਲੇ ਸਮੇਂ ਚ।
1: ਜੀ ਜੀ, ਤੇ ਹੁਣ ਆਪਾਂ ਵਧਾਂਗੇ ਆਪਣੀ ਲਾਸਟ ਹੈਡਲਾਈਨ ਵੱਲ ਕਿ ਪੰਜਾਬ ਵਿਧਾਨ ਸਭਾ ਚੁਣਾਅ ਸਿਰ ਤੇ ਨੇ, ਤੇ ਕਾਂਗਰਸ ਦਾ ਇੰਟਰਨਲ ਕਨਫਲਿਕਟ ਸੁਲਝਣ ਦੀ ਥਾਂ ਹੋਰ ਗੁੰਝਲਾਂ 'ਚ ਪੈਂਦਾ ਦਿਸਦਾ ਪਿਆ, ਇਹਦੇ ਉੱਪਰ ਥਿੰਕ ਟੈਂਕ ਉਹਨਾਂ ਦਾ ਕਿਸ ਤਰ੍ਹਾਂ ਵਰਕ ਕਰਦਾ ਪਿਆ, ਜੇ ਉਹਦੇ ਉੱਪਰ ਤੁਸੀਂ ਮਾੜਾ ਜਿਹਾ ਦੱਸੋ। ਤੇ
0: ਅਸਲ ਦੇ ਵਿੱਚ ਕ੍ਰਿਸ਼ਨਾ ਜੀ, ਗੱਲ ਇਹ ਹੈ ਕਿ ਕਾਂਗਰਸ ਇਸੇ ਜਿਹੜਾ ਹੈ ਉਹ ਚੱਕਰ ਦੇ ਵਿੱਚ ਹੈ ਕਿ ਉਹ ਥਿੰਕ ਟੈਂਕ ਜਿਹੜਾ ਹੈਗਾ ਉਹਦੇ ਚੋ ਉਹ ਕਿੰਨਾ ਜਿਹੜਾ ਹੈਗਾ ਆਪਣਾ ਥੋਟ ਲੈਵਲ ਦੇ ਉੱਪਰ ਜਿਹੜੀ ਆ ਉਹ ਕਿਹੜੀ ਗੱਲ ਰਿਲੀਜ਼ ਕਰੇ ਜਿਹੜਾ ਲੋਕਾਂ ਦੇ ਤੇ ਵੋਟਰਾਂ ਤੇ ਜਾਂ ਆਪਣੇ ਵਰਕਰਾਂ ਤੇ ਅਸਰ ਅੰਦਾਜ਼ ਹੋ ਸਕੇ। ਸੋ ਇਸ ਮਾਮਲੇ ਦੇ ਵਿੱਚ ਅਜੇ ਗੱਲ ਕਿਸੇ ਤਣ ਪੱਤਣ ਉਹਨਾਂ ਦੀ ਜਿਹੜੀ ਆ ਉਹ ਲੱਗ ਰਹੀ ਨਹੀਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਹੁਣ ਠੀਕ ਹੋ ਜਾਏਗਾ, ਤੇ ਪਰ ਜਿੱਥੇ ਵੀ ਕਿਤੇ ਉਹ ਹੁਣ ਰੈਲੀ ਕਰਦੇ ਆ, ਮਿਸਟਰ ਭੁਪੇਸ਼ ਬਘੇਲ ਆਏ ਹੋਏ ਨੇ ਜਿਹੜਾ ਦੌਰੇ ਦੇ ਉੱਪਰ, ਤੇ ਉੱਥੇ ਹੀ ਕੋਈ ਨਾ ਕੋਈ ਜਿਹੜਾ ਹੈਗਾ ਹਰ ਥਾਂ ਤੇ ਪੈਂਦਾ। ਕੱਲ ਲੁਧਿਆਣੇ, ਕਿਉਂਕਿ ਉਹਨਾਂ ਨੂੰ ਇਹ ਕਾਫੀ ਉਮੀਦ ਸੀ ਕਿ ਇੱਥੇ ਠੀਕ ਰਹੇਗਾ ਕੰਮ, ਪਰ ਉੱਥੇ ਜਿਹੜੇ ਮਿਸਟਰ ਭਾਰਤ ਭੂਸ਼ਣ ਆਸ਼ੂ ਨੇ, ਕਾਫੀ ਪ੍ਰਭਾਵਸ਼ਾਲੀ ਜਿਹੜੇ ਲੀਡਰ ਨੇ ਲੁਧਿਆਣੇ ਦੇ ਵਿੱਚ ਕਾਂਗਰਸ ਦੇ, ਤੇ ਹੁਣ ਉਹਨਾਂ ਦੇ ਜਿਹੜੇ ਸਮਰਥਕ ਸੀ ਉਹ ਆਮੋ ਸਾਹਮਣੇ ਹੋਏ, ਤੇ ਭੁਪੇਸ਼ ਬਘੇਲ ਗੋ ਬੈਕ ਦੇ ਨਾਰੇ ਲੱਗੇ। ਮਤਲਬ ਕਿ ਇਸ ਤੋਂ ਵੱਧ ਇਹ ਤਾਂ ਇੱਕ ਬੜੀ ਨਮੋਸ਼ੀ ਵਾਲੀ ਗੱਲ ਹੈ ਨਾ ਕਿ ਤੁਹਾਡੇ ਇੰਚਾਰਜ ਆ ਜਿਹੜੇ ਪਾਰਟੀ ਦੇ ਉਹ ਆਏ ਹੋਣ, ਤੇ ਤੁਹਾਡੇ ਵਰਕਰ ਨੇ ਜਿਹੜੇ ਉਹ ਕਹਿ ਰਹੇ ਹੋਣ ਗੋ ਬੈਕ, ਜਿਹਨੂੰ ਵਿਦੇਸ਼ੀ ਬੰਦਾ ਆ ਗਿਆ ਹੁੰਦਾ, ਤੇ ਹੁਣ ਇਹਨੂੰ ਕਿਵੇਂ ਅੱਗੇ ਕੇਂਦਰੀ ਲੀਡਰਸ਼ਿਪ ਜਿਹੜੀ ਹੈ ਕਿਵੇਂ ਇਸ ਮਸਲੇ ਨੂੰ ਹੱਲ ਕਰਦੀ ਹੈ, ਇਹਦੇ ਤੇ ਹੁਣ ਕਾਫੀ ਫਿਰ ਅੱਗੋਂ ਨਿਰਭਰ ਕਰਦਾ। ਤੇ ਉਧਰੋਂ ਜੋ ਵੀ ਭੁਪੇਸ਼ ਬਘੇਲ ਨੇ ਜਿਹੜਾ ਕੱਲ ਲੁਧਿਆਣੇ ਦੇ ਵਿੱਚ ਵੀ ਜਿਹੜੀ ਇਹ ਗੱਲ, ਕਿਉਂਕਿ ਲੁਧਿਆਣਾ ਇਲਾਕੇ ਚ ਉਹਨਾਂ ਨੇ ਕੀਤੀਆਂ ਰੈਲੀਆਂ ਆਪਣੀਆਂ, ਕਿਹਾ ਕਿ ਵਿਰੋਧੀ ਕਰਵਾ ਰਹੇ ਨੇ ਸਾਰਾ ਕੁਛ, ਤੇ ਮੈਨੂੰ ਨਹੀਂ ਲੱਗਦਾ ਕਿ ਵਿਰੋਧੀਆਂ ਦਾ ਕੋਈ ਏਦਾਂ ਦਾ ਇੰਟਰਸਟ ਹੋਏਗਾ, ਤੇ ਨਾ ਹੀ ਜਿਹੜਾ ਹੈਗਾ ਕੋਈ ਵਿਰੋਧੀ ਏਦਾਂ, ਕਿਉਂਕਿ ਬੰਦੇ ਉਹ ਤਾਂ ਪਛਾਣੇ ਜਾਂਦੇ ਨੇ ਕਿ ਆਹਾ ਕਾਂਗਰਸੀ ਆ, ਭਾਵੇਂ ਵਰਕਰ ਆ, ਭਾਵੇਂ ਕੇਡਰ ਦੇ ਬੰਦੇ ਨੇ, ਤੇ ਕਿ ਤੁਹਾਡੇ ਆਪਣੇ ਨੇ। ਹੁਣ ਕਿਉਂਕਿ ਭੁਪੇਸ਼ ਬਘੇਲ ਦੀਆਂ ਇਹਨਾਂ ਰੈਲੀਆਂ ਦੇ ਵਿੱਚ ਜਿਹੜਾ ਚੰਨੀ ਧੜਾ ਹੈਗਾ, ਤੇ ਉਹਦਾ ਕੋਈ ਵੀ ਲੀਡਰ ਜਾਂ ਕੋਈ ਵੀ ਵਰਕਰ, ਕੋਈ ਵੀ ਹੇਠੋਂ ਕੇਡਰ ਦਾ ਬੰਦਾ ਇਹਨਾਂ ਵਿੱਚ ਸ਼ਾਮਿਲ ਜਿਹੜਾ ਉਹ ਨਹੀਂ ਹੋ ਰਿਹਾ। ਤੇ ਪਰ ਉਹ ਰਾਜਾ ਵੜਿੰਗ ਲਗਾਤਾਰ ਇਹੀ ਬਿਆਨ ਦਿੰਦੇ ਆ ਰਹੇ ਨੇ ਕਿ ਕਾਂਗਰਸ ਇੱਕਜੁੱਟ ਹੈ, ਕਾਂਗਰਸ ਇੱਕਜੁੱਟ ਹੈ। ਇੱਥੋਂ ਤੱਕ ਕਿ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ, ਤੇ ਉਹਨਾਂ ਦੇ ਐਕਸਪ੍ਰੈਸ਼ਨ ਏਦਾਂ ਲੱਗਦੇ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਜਿਹੜਾ ਹੈਗਾ ਲੀਡਰ ਹੈ ਪੰਜਾਬ ਦਾ ਇੰਚਾਰਜ ਆ ਜਿਹੜਾ ਉਹ ਇੱਥੇ ਰੈਲੀਆਂ ਕਰ ਰਿਹਾ ਜਾਂ ਇੱਥੇ ਆਇਆ ਹੋਇਆ, ਉਹ ਆਪਣੇ ਵਿਧਾਨ ਸਭਾ ਦੇ ਵਿੱਚ ਉਲਝੇ ਹੋਏ ਨੇ ਗੱਲ ਚ, ਜਿਹੜੇ ਹੈਗੇ ਕਾਲੇ ਪਰਨੇ ਪਾ ਕੇ, ਤੇ ਉੱਥੇ ਉਹ ਅਕਾਲੀ ਦਲ ਦਾ ਏਜੰਡਾ ਲੈ ਕੇ ਉੱਥੇ

0: ਕਰਦੇ ਨੇ ਕਿ ਮੁੱਖ ਮੰਤਰੀ ਪੰਥ ਦੋਸ਼ੀ ਹੈ, ਗੁਰੂ ਦੋਖੀ ਹੈ, ਇਹ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰੀ ਜਾਂਦੇ ਨੇ। ਤੇ ਹੁਣ ਫਿਰ ਤੁਸੀਂ ਬਿਲਕੁਲ ਸਹੀ ਕਿਹਾ ਕ੍ਰਿਸ਼ਨਾ ਜੀ ਕਿ 2027 ਦੀ ਇਲੈਕਸ਼ਨ ਤਾਂ ਸਿਰ ਤੇ ਹੈ, ਹੁਣ ਤਾਂ ਪਾਰਟੀਆਂ ਨੂੰ ਇੱਕਜੁੱਟ ਇੱਦਾਂ ਦਾ ਇੱਕ ਆਪਣਾ ਇੰਪ੍ਰੈਸ਼ਨ ਜਿਹੜਾ ਦੇਣਾ ਚਾਹੀਦਾ ਲੋਕਾਂ ਦੇ ਵਿੱਚ ਕਿ ਅਸੀਂ ਸਾਰੇ ਇਕੱਠੇ ਹਾਂ। ਹੁਣ ਇੱਥੇ ਜਿਹੜਾ ਹੈਗਾ ਖਲਾਰਾ ਜਿਹੜਾ ਉਹ ਪਿਆ ਹੋਇਆ, ਇਹ ਖਲਾਰਾ ਮੈਨੂੰ ਲੱਗਦਾ ਕਿ ਹਜੇ ਹੋਰ ਵਧੇਗਾ ਜਿੰਨਾ ਚਿਰ ਜਿਹੜੇ ਕਾਂਗਰਸ ਦੇ ਜਿਹੜੇ ਨੈਸ਼ਨਲ ਜਿਹੜੇ ਪ੍ਰੈਜੀਡੈਂਟ ਨੇ ਮਿਸਟਰ ਖੜਗੇ ਤੇ ਜਾਂ ਰਾਹੁਲ ਗਾਂਧੀ ਜਾਂ ਉਹ ਗਾਂਧੀ ਪਰਿਵਾਰ, ਉਹ ਇਹਦੇ ਚ ਜਿੰਨਾ ਚਿਰ ਸਿੱਧਾ ਜਿਹੜਾ ਉਹ ਦਖਲ ਨਹੀਂ ਦਿੰਦਾ।
1: ਜੀ ਜੀ ਥੈਂਕ ਯੂ ਪ੍ਰੀਤਮ ਜੀ, ਸਾਡੇ ਨਾਲ ਅੱਜ ਸਾਰੀ ਆਹ ਖਬਰਾਂ ਦੀ ਸਾਂਝ ਪਾਉਣ ਲਈ ਥੈਂਕ ਯੂ ਸੋ ਮੱਚ।
0: ਹਾਂਜੀ ਧੰਨਵਾਦ ਜੀ ਬਹੁਤ ਬਹੁਤ
1: ਜੀ। ਤੁਸੀਂ ਸੁਣ ਰਹੇ ਸੀਗੇ ਅੱਜ ਦੀਆਂ ਮੁੱਖ ਭਾਰਤ ਦੀਆਂ ਖਬਰਾਂ, ਹੁਣ ਤੁਹਾਡੇ ਤੋਂ ਲਵਾਂਗੇ ਇਜਾਜ਼ਤ, ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।

0: ਜਾਣਿਓ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
1: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ
2: ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
1: ਜਦੋਂ ਇਹ ਜੋਕਰ ਤਖ਼ਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਲਈ ਸਰਕਸ ਬਣਾ ਲੈਂਦਾ ਹੈ
2: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
0: Homes, अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उना दे सुपनियां दा एक मजबूत घर हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 04332802552 ते 04332825

0: ਰਾਇਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

0: ਸੌਣ ਦਾ ਮਹੀਨਾ ਅਗਸਤ ਦਾ ਇਹ ਮਹੀਨਾ ਚੱਲ ਰਿਹਾ ਹੈਗਾ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ, ਪਰ ਦੇਸੀ ਕੈਲੰਡਰ ਦੇ ਮੁਤਾਬਕ ਸੌਣ ਦੇ ਮਹੀਨੇ ਦੇ ਆਖਰੀ ਕੁਝ ਦਿਨ ਇਸ 'ਚ ਬਚ ਜਾਂਦੇ ਨੇ ਅਤੇ ਭਾਦੋਂ ਸ਼ੁਰੂ ਹੋ ਜਾਂਦਾ। ਕੈਲੰਡਰਾਂ ਦੀ ਗੱਲ ਅੱਗੇ ਬੜੀ ਵਾਰ ਆਪਾਂ ਕਰ ਚੁੱਕੇ ਹੈਗੇ। ਗ੍ਰੈਗੋਰੀਅਨ ਕੈਲੰਡਰ ਅਸੀਂ ਜ਼ਿਆਦਾਤਰ ਪੂਰੀ ਦੁਨੀਆ ਜਿਹੜੀ ਹੈ, ਹਾਲਾਂਕਿ ਸ਼ੁਰੂਆਤ ਦੇ ਵਿੱਚ ਕੈਥੋਲਿਕਸ ਨੇ ਮੰਨਣਾ ਸ਼ੁਰੂ ਕੀਤਾ ਸੀਗਾ, ਇੰਗਲੈਂਡ ਨੇ ਇਹ ਥੋਪਤਾ ਸੀਗਾ ਇੱਕ ਤਰੀਕੇ ਦੇ ਨਾਲ। ਉਹ ਤੋਂ ਪਹਿਲਾਂ ਤਾਂ ਜੂਲੀਅਨ ਕੈਲੰਡਰ ਚੱਲਦਾ ਹੁੰਦਾ ਸੀ ਜਿਹੜੇ ਰੋਮਨਸ ਜਿਹਨੂੰ ਸੈਲੀਬ੍ਰੇਟ ਕਰਦੇ ਸੀ, ਪਰ ਅਸੀਂ ਤਾਂ ਭਾਰਤ ਦੇ ਵਿੱਚ ਬਿਕਰਮੀ ਸੰਮਤ ਜਿਹੜਾ ਕਿ ਲਗਭਗ 58 ਸਾਲ ਅੱਗੇ ਚੱਲਦਾ ਹੈਗਾ ਗ੍ਰੈਗੋਰੀਅਨ ਤੋਂ, ਉਹਨੂੰ ਅਸੀਂ ਮੰਨਦੇ ਰਹੇ ਹੈਗੇ। ਲੂਨਰ ਅਤੇ ਸੋਲਰ ਦੋ ਦਿਸ਼ਾਵਾਂ ਦੇ ਨਾਲ ਜਿਹੜੇ ਕੈਲੰਡਰ ਚੱਲਦੇ ਨੇ, ਜਿਵੇਂ ਨਾਨਕ ਸ਼ਾਹੀ ਜਿਹੜਾ ਉਹ ਜ਼ਿਆਦਾਤਰ ਮੇਰੇ ਖਿਆਲ ਦੇ ਨਾਲ ਸੋਲਰ ਕੈਲੰਡਰ ਨੂੰ ਫੋਲੋ ਕਰਦੇ ਹੈਗੇ ਨੇ, ਅਤੇ ਜਿਹੜੇ ਹਿੰਦੂ ਕੈਲੰਡਰ ਨੇ ਉਹ ਲੂਨਰ ਕੈਲੰਡਰ ਨੂੰ ਫੋਲੋ ਕਰਦੇ ਹੈਗੇ ਨੇ। ਸੋ ਉਹਦੇ ਹਿਸਾਬ ਦੇ ਨਾਲ ਅਲੱਗ ਅਲੱਗ ਮਹੀਨਿਆਂ ਦੇ ਨਾਲ ਸ਼ੁਰੂਆਤ ਹੁੰਦੀ ਹੈ। ਕੁਛ ਕੈਲੰਡਰ ਜਿਹੜੇ ਹੈਗੇ ਨੇ ਉਹ ਚੇਤ ਦੇ ਨਾਲ ਸ਼ੁਰੂ ਕਰਦੇ ਨੇ ਮਹੀਨੇ ਨੂੰ, ਸਾਲ ਨੂੰ, ਕੁਛ ਵਿਸਾਖ ਦੇ ਨਾਲ ਸ਼ੁਰੂ ਕਰਦੇ ਨੇ। ਉਹਦੇ 'ਚ ਨਹੀਂ ਆਪਾਂ ਜਾਂਦੇ ਹੈਗੇ, ਗੱਲ ਕਰਨੀ ਹੈਗੀ ਸੌਣ ਦੇ ਮਹੀਨੇ ਦੀ। ਹੁਣ ਸੌਣ ਦਾ ਮਹੀਨਾ ਜਿਹੜਾ ਹੈਗਾ ਪੰਜਾਬੀ ਕੈਲੰਡਰ 'ਚ ਜਾਂ ਦੇਸੀ ਕੈਲੰਡਰ ਦੇ ਵਿੱਚ, ਇਹਦੀ ਰੈਲੇਵੈਂਸ ਵੈਸੇ ਤਾਂ ਅੱਜ ਕੱਲ੍ਹ ਦੇ ਜਦੋਂ ਤੁਸੀਂ ਗੀਤ ਸੁਣੋਗੇ ਇਹ ਜ਼ਿਆਦਾਤਰ ਸਿਰਫ ਉਹਦੇ ਨਾਲ ਹੀ ਜੋੜ ਦਿੰਦੇ ਨੇ, ਰੋਮੈਂਟਿਸਾਈਜ਼ ਹੀ ਕਰ ਦਿੰਦੇ ਨੇ, ਬੜਾ ਸਾਰਾ ਉਹਨੂੰ ਬਸ ਰੋਮੈਂਸ ਦੇ ਨਾਲ ਜੋੜ ਕੇ ਦਿਖਾਇਆ ਜਾਂਦਾ। ਬਟ ਉਸ ਤੋਂ ਵੀ ਕਿਤੇ ਵੱਧ ਕੇ ਸੌਣ ਦਾ ਮਹੀਨਾ, ਜਿਹਦਾ ਜੇ ਅਸੀਂ ਆਪਣੇ ਸੱਭਿਆਚਾਰ ਨੂੰ ਸਮਝਣਾ ਸ਼ੁਰੂ ਕਰੀਏ ਅਤੇ ਆਪਣੇ ਪੰਜਾਬ ਨੂੰ, ਪੰਜਾਬੀਅਤ ਨੂੰ ਸਮਝਣਾ ਸ਼ੁਰੂ ਕਰੀਏ, ਪੰਜਾਬ ਸਿਰਫ ਆਹ ਫਿਰੋਜ਼ਪੁਰ ਤੋਂ ਨੰਗਲ ਤੱਕ ਵਾਲਾ ਪੰਜਾਬ ਨਹੀਂ, ਪਠਾਨਕੋਟ ਤੋਂ ਰਾਜਪੁਰੇ ਵਾਲਾ ਪੰਜਾਬ ਨਹੀਂ। ਬੜੀ ਵਾਰ ਗੱਲ ਕੀਤੀ ਹੈ ਕਿ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਗੱਲ ਕਰਦੇ ਹੈਗੇ ਹਾਂ, ਤਾਂ ਇਸ 'ਚ ਜਿਹੜਾ ਪੰਜਾਬ ਹੈਗਾ ਉਹ ਫੈਸਲਾਬਾਦ ਤੋਂ ਫਰੀਦਾਬਾਦ ਤੱਕ ਵਾਲਾ ਹੈਗਾ। ਸੋ ਉਹ ਜੇਹਲਮ ਤੋਂ ਜਿਹੜਾ ਸ਼ੁਰੂ ਹੋ ਜਾਂਦਾ ਪੰਜਾਬ ਅਤੇ ਇੱਥੇ ਤੱਕ ਆਪਣਾ ਘੱਗਰ ਤੋਂ ਵੀ ਗਾਂ ਕਿਹੜਾ ਜਮਨਾ ਤੱਕ ਜਾਂਦਾ, ਜੇਹਲਮ ਤੋਂ ਜਮਨਾ ਤੱਕ ਦਾ ਪੰਜਾਬ, ਵਾਹ ਕਿਆ ਬਾਤ ਹੈ। ਸੋ ਉਸ ਪੰਜਾਬ ਦੀ ਗੱਲ ਕਰਨੀ ਹੈਗੀ ਹੈ, ਅਤੇ ਉਸ 'ਚ ਉਹ ਪੰਜਾਬ ਦੇ ਵਿੱਚ ਬੜੇ ਸਾਰੇ ਤਿਥੀ ਤਿਉਹਾਰ ਹੁੰਦੇ ਨੇ। ਅਕਸਰ ਅਸੀਂ ਪੰਜਾਬ ਦੇ ਬਾਰੇ ਜਦੋਂ ਕੋਈ ਲੇਖ ਪੜ੍ਹਿਆ ਹੁੰਦਾ ਅਖਬਾਰਾਂ ਦੇ ਵਿੱਚ ਜਾਂ ਅੱਗੇ ਛੋਟੇ ਹੁੰਦੇ ਵੀ ਲਿਖਦੇ ਹੁੰਦੇ ਸੀ ਕਿ ਪੰਜਾਬ ਮੇਲਿਆਂ ਦੀ ਧਰਤੀ, ਹੁਣ ਉਹ ਮੇਲਿਆਂ ਦੀ ਧਰਤੀ ਜਿਹੜੀ ਹੈਗੀ ਉਹਦੇ 'ਚ ਜ਼ਿਆਦਾਤਰ ਮੇਲੇ ਜਿਹੜੇ ਨੇ ਸਾਉਣ ਭਾਦੋਂ ਦੇ ਮਹੀਨਿਆਂ 'ਚ ਹੁੰਦੇ ਨੇ। ਭਾਦੋਂ ਦੀ ਗੱਲ ਫਿਰ ਅੱਗੇ ਕਿਉਂਕਿ ਹਲੇ ਉਹ ਆਉਣਾ, ਪਰ ਸਾਉਣ ਜਿਹਨੂੰ ਵਸਲ ਦੀ ਰੁੱਤ ਵੀ ਕਹਿ ਲਿਆ ਜਾਂਦਾ ਹੈਗਾ, ਇਹ ਸਾਉਣ ਦੇ ਬਾਰੇ, ਸਾਉਣ ਪੰਜਾਬੀਆਂ ਦੇ ਮੇਰੇ ਖਿਆਲ ਦੇ ਨਾਲ ਸੁਭਾਅ ਦੀ ਤਰਜਮਾਨੀ ਕਰਦਾ ਇੱਕ ਮੇਲਾ, ਇੱਕ ਮੰਥ ਕਿਹਾ ਜਾ ਸਕਦਾ, ਕਿਉਂਕਿ ਸਾਉਣ ਦੇ ਵਿੱਚ ਉਹ ਹਰ ਕੁਛ ਹੈ। ਸਾਉਣ ਦੇ ਵਿੱਚ ਬਾਰਿਸ਼ ਵੀ ਹੈ, ਸਾਉਣ ਦੇ ਵਿੱਚ ਹੜ੍ਹ ਦੀ ਜਾਂ ਜੇਠ ਦੀਆਂ ਤਪਦੀਆਂ ਲੂਆਂ ਤੋਂ ਬਾਅਦ ਆਉਣ ਵਾਲਾ ਇੱਕ ਠੰਡਾ ਜਿਹਾ ਸੁਭਾਅ ਵੀ ਹੈ ਜਿਹੜਾ ਪੰਜਾਬੀਆਂ ਦਾ ਹੈ। ਸਾਉਣ ਦੇ ਵਿੱਚ ਉਹ ਭਿੱਜਿਆ ਭਿੱਜਿਆ ਸਾਉਣ ਜਿਹਦੇ ਵਿੱਚ ਇਮੋਸ਼ਨਸ ਸਾਰੇ ਹੈਗੇ ਨੇ, ਸਾਉਣ ਦੇ ਵਿੱਚ ਹੀ ਉਹ ਸਾਰੇ ਸਾਡੇ ਪਰੰਪਰਿਕ ਟ੍ਰੈਡੀਸ਼ਨਲ ਮੇਲੇ ਜਿਹੜੇ ਹੈਗੇ ਨੇ ਉਹ ਇੱਥੇ ਲੱਗਦੇ ਹੈਗੇ ਨੇ। ਸਿਆਣੀਆਂ ਸੁਆਣੀਆਂ ਦੇ ਨਾਲ ਜੁੜਿਆ ਹੋਇਆ, ਧੀਆਂ ਧਿਆਣੀਆਂ ਦੇ ਨਾਲ ਜੁੜਿਆ ਹੋਇਆ, ਤੀਆਂ ਇਹਦੇ ਵਿੱਚ ਆ ਜਾਂਦਾ ਹੈਗਾ। ਫਿਰ ਬਹੁਤ ਸਾਰੇ ਭਰਮ ਵਹਿਮ ਮਨੌਤਾਂ ਅਤੇ ਬੜੇ ਸਾਰੇ ਜਿਵੇਂ ਕਹਿ ਦਿੰਦੇ ਹਾਂ ਕਿ ਸਾਉਣ ਦੇ ਮਹੀਨੇ ਦੇ ਵਿੱਚ ਸੂਈ ਨਹੀਂ ਲੈਣੀ, ਸਾਉਣ ਦੇ ਮਹੀਨੇ 'ਚ ਖੀਰ ਰਿੰਨਣੀ ਹੈ, ਸਾਉਣ ਦੇ ਮਹੀਨੇ ਦੇ ਵਿੱਚ ਜਾਨਵਰਾਂ ਨੂੰ ਗੁੜ ਪਾ ਦੇਣਾ ਜਾਂ ਘਿਓ ਆਟਾ ਪਾ ਦੇਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਵਹਿਮ ਭਰਮ ਵੀ ਸਾਉਣ ਦੇ ਮਹੀਨੇ ਦੇ ਨਾਲ ਹੀ ਜ਼ਿਆਦਾਤਰ ਜੁੜੇ ਹੋਏ ਹੈਗੇ ਨੇ। ਸੋ ਬਹੁਤ ਕੁਛ ਹੈਗਾ ਸਾਉਣ ਜਿਹੜਾ ਰਿਪ੍ਰਜੈਂਟ ਕਰਦਾ, ਉਹ ਬਹੁਤ ਕੁਛ ਦੇ ਵਿੱਚੋਂ ਬਹੁਤ ਥੋੜ੍ਹੀਆਂ ਗੱਲਾਂ ਮੈਂ ਦੱਸੀਆਂ ਹੈਗੀਆਂ ਨੇ, ਪਰ ਵਿਸਥਾਰ ਦੇ ਵਿੱਚ ਇਸ ਪ੍ਰੋਗਰਾਮ 'ਚ ਸਾਂਝ ਪਾਉਂਦੇ ਹੈਗੇ ਨੇ ਪ੍ਰੀਤਮ ਸਿੰਘ ਰੁਪਾਲ ਜੀ। ਆਓ ਸਵਾਗਤ ਕਰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਮਹੀਨੇ ਦੇ ਬਾਰੇ ਗੱਲਾਂ ਕਰਾਂਗੇ। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਜਿਹੜਾ ਤੁਸੀਂ ਗੱਲ ਇਹ ਛੋਹੀ ਹੈ ਖਾਸ ਕਰਕੇ ਸਾਵਣ ਮਹੀਨੇ ਨੂੰ ਲੈ ਕੇ, ਤੇ ਇਹਦੇ ਤੁਸੀਂ ਬਹੁਤ ਕਮਾਲ ਦੀ ਜਿਹੜੀ ਆ ਉਹ ਭੂਮਿਕਾ ਬੰਨੀ ਹੈ, ਕਮਾਲ ਦੀਆਂ ਜਿਹੜੀਆਂ ਗੱਲਾਂ ਤੁਸੀਂ ਇਹਦੇ ਚ ਕੀਤੀਆਂ ਨੇ। ਤੇ ਉਸ ਮੈਂ ਇੱਕੋ ਹੀ ਗੱਲ ਥੋੜਾ ਜਿਹਾ ਇਹ ਕਲੀਅਰ ਕਰਕੇ ਆਪਾਂ ਗੱਲ ਸ਼ੁਰੂ ਕਰਦੇ ਹਾਂ ਫਿਰ ਅਗਲੀ। ਤੁਸੀਂ ਕੈਲੰਡਰ ਦੀ ਜਿਹੜੀ ਗੱਲ ਕੀਤੀ ਸੀ ਕਿ ਸਾਡੇ ਇੱਥੇ ਇੰਡੀਆ ਦੇ ਵਿੱਚ ਖਾਸ ਕਰਕੇ ਨੌਰਥ ਇੰਡੀਆ ਦੇ ਵਿੱਚ ਜਿਹੜੇ ਵਿਕਰਮੀ ਕੈਲੰਡਰ ਹੈ ਉਹ ਦੋ ਤਰੀਕੇ ਦਾ ਕੈਲੰਡਰ ਹੈ, ਕਿਉਂਕਿ ਬਾਅਦ ਦੇ ਵਿੱਚ ਅਸੀਂ ਜਿਹੜਾ ਹੈਗਾ ਸ਼ੱਕ ਸਰਕਾਰੀ ਤੌਰ ਤੇ ਸਾਡੀ ਸਰਕਾਰ ਨੇ ਉਹ ਕੈਲੰਡਰ ਜਿਹੜਾ ਅਪਣਾ ਲਿਆ ਸੀ, ਤੇ ਜਿਹਨੂੰ 1947 ਸਾਲ ਦੇ ਆਸ ਪਾਸ ਜਿਹੜੇ ਹੈਗੇ ਉਦੋਂ ਤੋਂ ਜਿਹੜਾ ਉਹ ਚੱਲ ਰਿਹਾ ਹੈਗਾ। ਤੇ ਹੁਣ ਸਾਡੇ ਇੱਕ ਜਿਹੜੀ ਹੋਰ ਜਿਹੜੀ ਤੁਸੀਂ ਗੱਲ ਕੀਤੀ ਨਾ ਸ਼ੁਰੂ ਚ ਕਿ ਇੱਕ ਮਹੀਨੇ ਦਾ ਜਿਹੜਾ ਸਾਡੇ ਕੈਲੰਡਰ ਦਾ ਫਰਕ ਹੈ, ਜਿਹੜਾ ਸਾਡਾ ਜਿਹੜਾ ਲੂਨਰ ਕੈਲੰਡਰ ਹੈ ਤੇ ਉਹ ਸ਼ੁਰੂ ਹੁੰਦਾ ਹੈ ਜਿਹੜਾ ਹੈਗਾ ਉਹ ਆਪਣਾ ਚੇਤ ਮਹੀਨੇ ਤੋਂ। ਤੇ ਜਿਹੜਾ ਸੋਲਰ ਕੈਲੰਡਰ ਹੈ, ਮੈਂ ਜਿਹੜਾ ਸਾਡੇ ਹਿੰਦੂ ਤਿਉਹਾਰਾਂ ਦੇ ਹਿਸਾਬ ਦੇ ਨਾਲ ਜਾਂ ਇਸ ਤਰੀਕੇ ਨਾਲ ਗੱਲ ਕਰਦਾ, ਤੇ ਜਿਹੜਾ ਸੋਲਰ ਕੈਲੰਡਰ ਹੈ ਉਹ ਸ਼ੁਰੂ ਹੁੰਦਾ ਹੈ ਇੱਕ ਵਿਸਾਖ ਤੋਂ ਇੱਕ ਮਹੀਨੇ ਦਾ ਵੈਸੇ ਫਰਕ ਹੈ ਤੇ ਕਿਉਂਕਿ ਸੋਲਰ ਕੈਲੰਡਰ ਸੋਲਰ ਦੀ ਜਿਹੜੀ ਸੂਰਜ ਦੀ ਚਾਲ ਤੇ ਚੰਦਰਮਾ ਦੀ ਚਾਲ ਦੇ ਵਿੱਚ ਅਲੱਗ ਅਲੱਗ ਜਿਹੜਾ ਹੈ ਫਰਕ ਹੈ ਇਹਦੇ ਵਿੱਚ ਖਾਸੀ ਜਿਹੜੀ ਉਹ ਭਿੰਨਤਾ ਤੇ ਹੁਣ ਤਾਂ ਇਹ ਗੱਲ ਇਸ ਕਰਕੇ ਕੀਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਗ੍ਰੈਗੋਰੀਅਨ ਕੈਲੰਡਰ ਦੀ ਗੱਲ ਕੀਤੀ ਪਹਿਲਾਂ ਜੂਲੀਅਨ ਚੱਲਦਾ ਸੀ ਤੇ ਫਿਰ ਉਹਦੇ ਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਕੁਛ ਦਿਨਾਂ ਦਾ ਉਹ ਫਰਕ ਰਹਿੰਦਾ ਸੀਗਾ ਉਹ ਪੂਰਾ ਕੀਤਾ ਗਿਆ ਤੇ ਕਿਉਂਕਿ ਉਹਦੇ ਦਿਨ ਜਿਹੜੇ ਘੱਟ ਸੀਗੇ ਸਾਲ ਦੇ ਸੂਰਜ ਦੀ ਗਤੀ ਦੇ ਹਿਸਾਬ ਨਾਲ ਤੇ ਚਲੋ ਇਹ ਆਪਾਂ ਬਹੁਤ ਵਾਰੀ ਪਹਿਲਾਂ ਗੱਲਾਂ ਇਹਦੇ ਤੇ ਚਰਚਾ ਕਰ ਚੁੱਕੇ ਹਾਂ ਹੁਣ ਜਿਸ ਲਿਹਾਜ਼ ਦੇ ਨਾਲ ਜਿਵੇਂ ਅੱਜ ਜਿਹੜਾ ਹੈਗਾ 6 ਅਗਸਤ ਹੈ ਜਿਵੇਂ ਅੱਜ ਤੇ 6 ਅਗਸਤ ਦੇ ਹਿਸਾਬ ਨਾਲ ਜਿਹੜਾ ਹੈਗਾ ਵੈਸੇ ਤਾਂ ਜੇ ਆਪਾਂ ਸਾਵਣ ਜਿਹੜਾ ਸੋਲਰ ਦੇ ਸੂਰਜ ਦੀ ਚਾਲ ਵਾਲਾ ਸਿਲੰਡਰ ਕੈਲੰਡਰ ਜਿਹਨੂੰ ਆਪਾਂ ਜੇ ਹੋਰ ਸੌਖਾ ਪੰਜਾਬੀ ਚ ਕਰਨਾ ਹੋਵੇ ਜਿਹੜਾ ਸੰਗਰਾਂਦਾਂ ਦੇ ਹਿਸਾਬ ਦੇ ਨਾਲ ਚੱਲ ਤੇ ਜਿਹੜਾ ਪਹਿਲੀ ਸੰਗਰਾਂਦ ਨੂੰ ਜਿਹੜਾ ਮਹੀਨਾ ਸ਼ੁਰੂ ਹੁੰਦਾ ਤੇ ਉਸ ਲਿਹਾਜ਼ ਦੇ ਨਾਲ ਤਾਂ ਜਿਹੜਾ ਹੈਗਾ ਅੱਜ 22 ਜਿਹੜਾ ਸਾਵਣ ਬਣ ਜਾਂਦਾ ਤੇ ਜੇ ਆਪਾਂ ਦੇਖਿਆ ਜਾਵੇ ਚੰਦਰਮਾ ਦੀ ਚਾਲ ਵਾਲਾ ਸਾਵਣ ਕਿਉਂਕਿ ਪਿੱਛੇ ਚੱਲਦਾ ਜਿਹਦੇ ਚ ਅਸੀਂ ਤੀਆਂ ਮਨਾਉਂਦੇ ਹਾਂ ਤੇ ਹੋਰ ਬਹੁਤ ਸਾਰੇ ਸਾਡੇ ਜਿਹੜੇ ਤਿਉਹਾਰ ਨੇ ਬਹੁਤੇ ਚੰਦਰਮਾ ਦੇ ਵਾਲੇ ਜਿਹੜਾ ਹੈਗਾ ਜਿਹਨੂੰ ਲੂਨਰ ਕੈਲੰਡਰ ਕਹਿੰਦੇ ਉਹਦੇ ਲਿਹਾਜ਼ ਨਾਲ ਜਿਹੜੇ ਮਨਾਏ ਜਾਂਦੇ ਆ ਉਸ ਹਿਸਾਬ ਦੇ ਨਾਲ ਅਜੇ ਅੱਜ ਜਿਹੜੀ ਹੈਗੀ ਆ ਉਹ 8 ਹੋਈ ਹੈ ਕਿਉਂਕਿ ਜਿਹੜੀਆਂ ਉਹਦੀਆਂ ਤਰੀਕਾਂ ਨੇ ਉਹਨਾਂ ਨੂੰ ਅਸੀਂ ਤਿੱਥਾਂ ਦੇ ਨਾਂ ਨਾਲ ਜਾਣਦੇ ਤੇ ਸੋ ਇਸ ਜਿਹੜਾ ਤਰੀਕੇ ਦੇ ਨਾਲ ਸਾਵਣ ਅਜੇ ਲੂਨਰ ਕੈਲੰਡਰ ਦੇ ਹਿਸਾਬ ਨਾਲ ਅਜੇ ਲੰਬਾ ਸਮਾਂ ਚੱਲਣਾ ਤੇ ਸੋਲਰ ਕੈਲੰਡਰ ਵਾਲਾ ਜਿਹੜਾ ਸਾਵਣ ਆ ਉਹ 10 ਕੁ ਦਿਨ ਅਜੇ ਆਪਾਂ ਇਹ ਕਹਿ ਸਕਦੇ ਹਾਂ 10 ਦਿਨਾਂ ਤੋਂ ਵੀ ਘੱਟ ਕਿ 8 ਕੁ ਦਿਨ ਜਿਹੜਾ ਹੈਗਾ ਅਜੇ ਹੋਰ ਚੱਲਣਾ ਫਿਰ ਭਾਦੋਂ ਜਿਹੜੀ ਆ ਉਹ ਚੜ ਜਾਣਗੇ ਤੇ ਸੋ ਹੁਣ ਜਿਹੜੀ ਗੱਲ ਆ ਗਈ ਕਿ ਆਪਾਂ ਇਹਦੇ ਪੱਖ ਨੇ ਜਿਹੜੇ ਜਿਹੜੇ ਸਟਰੋਂਗ ਪੱਖ ਨੇ ਉਹ 2 ਹੀ ਨੇ ਬਾਕੀ ਤਾਂ ਚਲੋ ਹੋਰ ਪੱਖ ਵੀ ਹੁੰਦੇ ਆ ਹਰੇਕ ਚੀਜ਼ ਦੇ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹਦਾ ਇੱਕ ਸਾਡੇ ਮਿੱਥ ਦੇ ਨਾਲ ਜੁੜਿਆ ਹੋਇਆ ਜਾਂ ਧਰਮ ਦੇ ਨਾਲ ਜੁੜਿਆ ਹੋਇਆ ਤੇ ਜਾਂ ਸਾਡੇ ਸਮਾਜ ਦੇ ਨਾਲ ਜੁੜਿਆ ਹੋਇਆ ਇੱਕ ਪੱਖ ਇਹ ਹੈ ਜਿਹੜਾ ਇਹ ਜਿਹੜਾ ਬਹੁਤ ਇੰਪੋਰਟੈਂਟ ਹੈ ਦੂਜਾ ਇੰਪੋਰਟੈਂਟ ਪੱਖ ਹੈਗਾ ਜਿਹੜਾ ਸਾਡੇ ਫੋਕਲੋਰ ਤੇ ਕਲਚਰ ਦੇ ਨਾਲ ਜਿਹੜਾ ਜੁੜਿਆ ਹੋਇਆ ਤੇ ਇਹ ਆਪਾਂ ਇਹਨਾਂ ਦੋਨਾਂ ਨੂੰ ਅਲੱਗ ਵੀ ਨਹੀਂ ਕਰ ਸਕਦੇ ਫੋਕਲੋਰ ਕਲਚਰ ਰਿਲੀਜਨ ਸੋਸਾਇਟੀ ਇਹ ਸਾਰੀਆਂ ਗੱਲਾਂ ਨਾਲ ਨਾਲ ਚੱਲਦੀਆਂ ਨੇ ਪਰ ਇਹ ਵੀ ਕਈ ਵਾਰੀ ਚਲੋ ਅਸੀਂ ਜਦੋਂ ਇੱਕ ਅਲੱਗ ਤਰੀਕੇ ਦੇ ਨਾਲ ਦੇਖਦੇ ਹਾਂ ਫਿਰ ਸਾਨੂੰ ਇਹ ਲੱਗਦਾ ਹੈ ਕਿ ਆਹ ਗੱਲ ਵਿਸ਼ੇਸ਼ ਇੱਧਰ ਹੈ ਆਹ ਗੱਲ ਵਿਸ਼ੇਸ਼ ਜਿਹੜੀ ਆ ਉਹ ਇੱਧਰ ਹੈ ਹੁਣ ਜਿਵੇਂ ਜਿਹੜੇ ਪੰਜਾਬੀ ਨੇ ਜਿਹੜਾ ਪੰਜਾਬ ਦਾ ਇਲਾਕਾ ਹੈ ਜਦੋਂ ਆਪਾਂ ਇਹਦੀ ਸਾਰਾ ਜਦੋਂ ਆਪਾਂ ਪਿਛੋਕੜ ਦੇਖਦੇ ਹਾਂ ਸਿਵਿਲਾਈਜੇਸ਼ਨ ਦੇ ਹਿਸਾਬ ਨਾਲ ਸੱਭਿਆਚਾਰ ਹਿਸਾਬ ਨਾਲ ਮਾਨਤਾਵਾਂ ਦੇ ਹਿਸਾਬ ਨਾਲ ਜਦੋਂ ਲੋਕ ਕਿਸ ਚੀਜ਼ ਨੂੰ ਮੰਨਦੇ ਆ ਕਿਤੇ ਸੂਰਜ ਨੂੰ ਮੰਨਦੇ ਆ ਕਿਤੇ ਚੰਦਰਮਾ ਦੀ ਪੂਜਾ ਕਿਤੇ ਰੁੱਖਾਂ ਦੀ ਪੂਜਾ ਕਿਉਂਕਿ ਪੂਰੀ ਦੁਨੀਆਂ ਦੇ ਵਿੱਚ ਇਹ ਅਲੱਗ ਅਲੱਗ ਤਰੀਕੇ ਦਾ ਤੇ ਕਿਤੇ ਸਮੁੰਦਰ ਦਾ ਜਿਹੜਾ ਦੇਵਤਾ ਉਹ ਬਹੁਤ ਜ਼ਿਆਦਾ ਪ੍ਰਬਲ ਹੈ ਤੇ ਹੁਣ ਸਾਡੇ ਜਿਹੜਾ ਇਹ ਸੀ ਸਿੱਖਜਮ ਤੋਂ ਪਹਿਲਾਂ ਦੀ ਗੱਲ ਸਿੱਖਜਮ ਤੋਂ ਵੀ ਪਹਿਲਾਂ ਦੀ ਗੱਲ ਈਵਨ ਬੁੱਧਿਜਮ ਤੋਂ ਵੀ ਪਹਿਲਾਂ ਦੀ ਗੱਲ ਤੇ ਜਿਹੜਾ ਇਹ ਜਿਹੜਾ ਇਲਾਕਾ ਮੰਨਿਆ ਜਾਂਦਾ ਸੀ ਇਹਨਾਂ ਨੂੰ ਸ਼ਿਵ ਦੇ ਪੁਜਾਰੀ ਮੰਨਿਆ ਜਾਂਦਾ ਸੀ ਸ਼ੈਵ ਕਹਿੰਦੇ ਸੀ ਆਪਣੇ ਸਾਰੇ ਇਹਨਾਂ ਲੋਕਾਂ ਨੂੰ ਜਦੋਂ ਆਪਾਂ ਇਹਨਾਂ ਨੂੰ ਕਲਚਰਲੀ ਸੋਸ਼ਲੀ ਤੇ ਰਿਲੀਜੀਅਸ ਜਦੋਂ ਐਂਗਲ ਤੋਂ ਜਿਹੜਾ ਦੇਖਦੇ ਭਾਵੇਂ ਉਦੋਂ ਕਿਸੇ ਰੂਪ ਇਸ ਰੂਪ ਦੇ ਵਿੱਚ ਧਰਮ ਉਵੇਂ ਆਰਗੇਨਾਈਜ਼ਡ ਰਿਲੀਜਨ ਨਹੀਂ ਸੀ ਜਿਵੇਂ ਹੁਣ ਜਿੱਥੋਂ ਸੰਪਰਦਾਇਕਤਾ ਜਾਂ ਜਿਹੜੀਆਂ ਇਹ ਗੱਲਾਂ ਸ਼ੁਰੂ ਹੁੰਦੀਆਂ ਨੇ ਸੰਪਰਦਾਵਾਂ ਕਿਉਂਕਿ ਉਹ ਤਾਂ ਆਰਗੇਨਾਈਜ਼ਡ ਸੋਸਾਇਟੀਜ਼ ਨੇ ਤੇ ਇਹ ਜਦੋਂ ਲੋਕ ਆਪ ਮੁਹਾਰੇ ਇੱਕ ਉਹਨਾਂ ਦਾ ਫੋਕ ਰਿਲੀਜਨ ਸੀ ਜਾਂ ਉਹ ਸਾਰੇ ਸ਼ਿਵ ਦੀ ਪੂਜਾ ਕਰਨ ਵਾਲੇ ਲੋਕ ਸੀਗੇ ਤੇ ਉਹਦੇ ਚ ਫਿਰ ਬਹੁਤ ਕੁਛ ਸੀ ਜਿਹੜੇ ਸ਼ੈਵ ਸੀਗੇ ਉਹ ਚਲੋ ਸ਼ਿਵ ਨੂੰ ਸ਼ਿਵਲਿੰਗ ਦੀ ਪੂਜਾ ਸੱਪਾਂ ਦੀ ਪੂਜਾ ਨਾਗਾਂ ਦੀ ਇਹ ਸਾਰਾ ਕੁਛ ਇਹ ਇੱਥੇ ਇਹ ਚੱਲਦਾ ਸੀ ਸੋ ਇਹ ਜਿਹੜਾ ਮਹੀਨਾ ਹੈ ਇਹਨੂੰ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਸਮਝਿਆ ਜਾਂਦਾ ਕਿਉਂਕਿ ਜਿਹੜਾ ਸ਼ਿਵਜੀ ਦਾ ਜਿਹੜਾ ਵਾਹਨ ਜਿਹੜਾ ਮੰਨਿਆ ਜਾਂਦਾ ਤੇ ਉਹ ਮੰਨਿਆ ਜਾਂਦਾ ਹੈ ਬੈਲ ਨੂੰ ਜਿਹਨੂੰ ਅਸੀਂ ਸਤਿਕਾਰ ਦੇ ਨਾਲ ਨੰਦੀ ਕਹਿੰਦੇ ਹਾਂ ਤੇ ਉਹ ਉਹਨਾਂ ਦਾ ਵੀ ਜਿਹੜਾ ਹੈਗਾ ਇਹ ਮਹੀਨਾ ਮੰਨਿਆ ਜਾਂਦਾ ਤੇ ਉਹ ਇਸ ਕਰਕੇ ਵੀ ਇੰਪੋਰਟੈਂਟ ਹੈ ਕਿਉਂਕਿ ਇਹ ਜਿਹੜਾ ਮਹੀਨਾ ਹੈ ਇਹ ਜੋ ਜਿੰਨਾ ਵੀ ਜਿਹੜੀ ਕਾਇਨਾਤ ਹੈ ਜਿਹਦੇ ਚ ਖਾਸ ਕਰਕੇ ਜਿਹੜੇ ਜਾਨਵਰ ਨੇ ਜਿਹਦੇ ਜੰਗਲੀ ਜਾਨਵਰ ਨੇ ਚਲੋ ਬਾਅਦ ਚ ਭਾਵੇਂ ਪਾਲਤੂ ਬਣਾ ਲਏ ਕਿਸੇ ਵੇਲੇ ਤਾਂ ਉਹ ਖੁੱਲੇ ਸੀਗੇ ਤੇ ਉਹਨਾਂ ਦਾ ਜਿਹੜਾ ਇੱਕ ਮੀਟਿੰਗ ਸੀਜ਼ਨ ਹੁੰਦਾ ਉਹਨਾਂ ਦੇ ਮਿਲਣ ਦਾ ਮਹੀਨਾ ਹੁੰਦਾ ਤੇ ਜਿੱਥੋਂ ਇਹ ਉਤਪਤੀ ਜਿਹੜੀ ਉਹਨਾਂ ਦੀ ਹੁੰਦੀ ਹੈ, ਤੇ ਕਿਉਂਕਿ ਇਹ ਸਾਰੀ ਉਤਪਤੀ ਜਿਹੜੀ ਕਾਇਨਾਤ ਦੀ ਉਤਪਤੀ ਦੇ ਨਾਲ ਜੁੜੀ ਹੋਈ ਹੈ, ਇਸ ਵੇਲੇ ਧਰਤੀ ਜ਼ਮੀਨ ਉਹ ਸਾਰੀ ਉਤਪਤੀ ਦੇ ਨਾਲ ਜਿਹੜੀ ਆ ਉਹ ਜੁੜੀ ਹੁੰਦੀ ਹੈ। ਕਹਿੰਦੇ ਕਿ ਸਾਉਣ ਦੇ ਮਹੀਨੇ ਚ ਤੁਸੀਂ ਕਿਹੋ ਜਿਹਾ ਵੀ ਜਿਹੜਾ ਬੀਜ ਕੋਈ ਹੋਰ ਆ ਉਹ ਦੱਬ ਦਿਓ, ਉਹਨੇ ਪੁੰਗਰ ਹੀ ਜਾਣਾ, ਉਹਨੇ ਹਾਰਾ ਹੋ ਹੀ ਜਾਣਾ। ਜੋ ਜਿੱਥੋਂ ਅੱਗੇ ਸੋਸਾਇਟੀ ਦੇ ਦਾ ਇੱਕ ਸਿੰਬਲ ਵੀ ਹੈ ਸਮਾਜਿਕ ਵਾਧੇ ਦਾ, ਇਹ ਸਾਰੀਆਂ ਗੱਲਾਂ। ਇਸੇ ਕਰਕੇ ਜਿਹੜਾ ਹੈ ਇਹਨੂੰ ਗੱਲ ਪੂਜਾ ਪਾਠ ਤੋਂ ਸ਼ੁਰੂ ਹੋ ਕੇ ਫਿਰ ਹੌਲੀ ਹੌਲੀ ਹੌਲੀ ਹੌਲੀ ਸਾਡੇ ਸੱਭਿਆਚਾਰਕ ਤੌਰ ਤੇ ਸਾਡੇ ਚ ਅੱਗੇ ਆਈ, ਫਿਰ ਰਿਲੀਜਨਸ ਨੇ ਇਹਨੂੰ ਆਪਣੇ ਤਰੀਕੇ ਦੇ ਨਾਲ ਅਪਣਾਇਆ, ਤੇ ਅੱਡ ਅੱਡ ਭਗਤਾਂ ਨੇ, ਗੁਰੂਆਂ ਨੇ, ਤੇ ਜਾਂ ਜਿਹੜੇ ਥਿੰਕਰ ਸੀ ਉਹਨਾਂ ਨੇ ਇਹਦੀ ਇੰਪੋਰਟੈਂਸ ਨੂੰ ਜਿਹੜਾ ਹੈ ਉਹ ਹੁਣ ਤੱਕ ਦੱਸਦੇ ਆ ਰਹੇ ਆ, ਜਿਵੇਂ ਕਿਉਂਕਿ ਸਾਨੂੰ ਸਾਰੀਆਂ ਉਹਨਾਂ ਦੇ ਉਸ ਤੋਂ ਹੀ ਪਤਾ ਲੱਗੀਆਂ ਨੇ ਜਿਹੜੀਆਂ ਇਹ ਗੱਲਾਂ ਨੇ। ਤੋ ਸੋ ਇਹ ਇਸ ਕਰਕੇ ਜਿਹੜਾ ਹੈਗਾ ਇਹਦੀ ਇੰਪੋਰਟੈਂਸ ਆਦਿ ਕਾਲ ਤੋਂ ਮੈਂ ਸਮਝਦਾ ਕਿ ਉਦੋਂ ਤੋਂ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਜਦੋਂ ਤੋਂ ਇੱਥੇ ਮਨੁੱਖ ਨੇ ਆਪਣੇ ਜਿਹੜਾ ਜੀਵਨ ਉਹ ਸ਼ੁਰੂ ਕੀਤਾ। ਤੇ ਹੋ ਸਕਦਾ ਹੈ ਜਿਹੜੀ ਇੰਡਸਟਰੀਅਲ ਸਿਵਲਾਈਜੇਸ਼ਨ ਤੋਂ ਵੀ ਜਿਹੜੀ ਇਹ ਪਹਿਲਾਂ ਦੀ ਗੱਲ ਹੋਵੇ, ਜਦੋਂ ਲੋਕ ਟ੍ਰਾਈਬ ਦੇ ਵਿੱਚ ਕਬੀਲਿਆਂ ਦੇ ਵਿੱਚ ਰਹਿੰਦੇ ਸੀ, ਉਦੋਂ ਦੀ ਜਿਹੜੀ ਇਹ ਗੱਲ ਉਸ ਤਰੀਕੇ ਦੇ ਨਾਲ ਹੋਵੇ। ਤੇ ਚਲੋ ਬਾਅਦ ਦੇ ਵਿੱਚ ਕੈਲੰਡਰ ਬਣੇ, ਇਹਨਾਂ ਨੂੰ ਨਾਂ ਦਿੱਤੇ ਗਏ, ਤੇ ਵੈਸੇ ਤਾਂ ਮੁੱਖ ਤੌਰ ਤੇ ਤਾਂ ਰੁੱਤਾਂ ਹੀ ਨੇ, ਤੇ ਅਸੀਂ ਕੈਲੰਡਰ ਦਿਨ ਮਹੀਨੇ ਤਿਥਾਂ ਉਹ ਤਾਂ ਬਾਅਦ ਦੇ ਵਿੱਚ ਘੜੀਆਂ ਨੇ, ਤੇ ਰੁੱਤਾਂ ਸਾਨੂੰ ਕੁਦਰਤ ਨੇ ਦਿੱਤੀਆਂ ਨੇ। ਇਸ ਕਰਕੇ ਇਹਨੂੰ ਇੱਕ ਜਿਹੜਾ ਹੈਗਾ ਸੰਸਕ੍ਰਿਤ ਦੇ ਵਿੱਚ ਜਾਂ ਇੱਥੋਂ ਤੱਕ ਕਿ ਜਿਹੜੇ ਸਾਡੇ ਜਦੋਂ ਆਪਾਂ ਵੇਦਾਂ ਦੀ ਗੱਲ ਕਰਦੇ ਹਾਂ ਉੱਥੇ ਵੀ ਇਹਨੂੰ ਜਿਹੜਾ ਹੈਗਾ ਵਰਸ਼ਾ ਰਿਤੂ ਦੇ ਨਾਂ ਦੇ ਨਾਲ ਜਿਹੜਾ ਹੈਗਾ ਜਾਣਿਆ ਇਸ ਰੁੱਤ ਨੂੰ। ਸੋ ਉੱਥੋਂ ਇਹ ਗੱਲ ਸ਼ੁਰੂ ਹੁੰਦੀ ਹੁੰਦੀ ਹੌਲੀ ਹੌਲੀ ਵਿਕਸਿਤ ਹੋ ਕੇ ਕਲਚਰ ਵਾਲੇ ਪਾਸੇ, ਰਿਲੀਜਨ ਵਾਲੇ ਪਾਸੇ, ਹੋਰਨਾਂ ਪਾਸੇ, ਫਿਰ ਬਹੁਤ ਸਾਰੀਆਂ ਗੱਲਾਂ ਇਹਦੇ ਜਿਹੜੀਆਂ ਨੇ ਉਹ ਅੱਗੋਂ ਨਾਲ ਜੁੜਦੀਆਂ ਨੇ। ਤੇ ਜਿੱਦਾਂ ਮੈਂ ਦੱਸਿਆ ਕਿ ਜਿਹੜਾ ਸਾਡਾ ਲੂਨਰ ਕੈਲੰਡਰ ਆ ਉਹਦੇ ਚ ਜਿਹੜੇ ਹੈਗੇ ਆ ਨਰਾਤੇ ਆ ਜਿਹੜੇ, ਤੇ ਉਹ ਇੱਕ ਆਪਣੀ ਵਿਸ਼ੇਸ਼ ਥਾਂ ਰੱਖਦੇ ਆ। ਤੇ ਨਰਾਤਿਆਂ ਦੇ ਦੌਰਾਨ ਸਾਰੇ ਲੋਕਾਂ ਨੂੰ ਪਤਾ ਹੈ ਕਿ ਨੌ ਦਿਨ ਨੇ ਜਿਹੜੇ ਉਹ, ਤੇ ਜਿਹੜੇ ਆ ਉਹ ਜਿਹੜੇ ਨੌ ਦਿਨ ਨੇ ਉਹਨਾਂ ਦਿਨਾਂ ਦੇ ਦੌਰਾਨ ਜਿਹੜੀਆਂ ਦੇਵੀਆਂ ਦੀ ਜਿਹੜੀ ਆ ਉਹ ਪੂਜਾ ਕੀਤੀ ਜਾਂਦੀ ਆ। ਤੇ ਇਹ ਵੀ ਇੱਕ ਆਪਣੇ ਆਪ ਚ ਜਿਹੜੀ ਵੱਡੀ ਗੱਲ ਹੈ ਕਿ ਸਿਰਫ ਤੇ ਸਿਰਫ ਇੱਕੋ ਹੀ ਜਿਹੜੀ ਆਪਣੀ ਕਾਲੀ ਮਾਤਾ ਜਾਂ ਕਾਲੀ ਦੇਵੀ ਮਾਤਾ ਕਹਿੰਦੇ ਆ ਉਹਨੂੰ ਛੱਡ ਕੇ ਬੰਗਾਲ ਨੂੰ ਬਾਕੀ ਜਿੰਨੀਆਂ ਵੀ ਦੇਵੀਆਂ ਦੇ ਤੁਸੀਂ ਉਹਨਾਂ ਨੂੰ ਸਰੂਪ ਕਹਿ ਲਓ, ਉਹਨਾਂ ਨੂੰ ਭਾਵ ਕਹਿ ਲਓ, ਤੇ ਜਾਂ ਚਲੋ ਉਹਨਾਂ ਨੂੰ ਪੀਠ ਦਾ ਨਾਮ ਵੀ ਦਿੱਤਾ ਕਈ ਜਿਹੜੇ ਪੁਰਾਣੇ ਸਾਡੇ ਗਿਆਨੀ ਨੇ, ਤੇ ਉਹ ਹੁਣ ਉਹ ਸਾਰੀਆਂ ਦੀ ਸਾਰੀਆਂ ਇੱਥੇ ਹੀ ਨੇ, ਨੌਰਥ ਇੰਡੀਆ ਦੇ ਵਿੱਚ ਨੇ, ਕੁਛ ਪਹਾੜਾਂ ਦੇ ਵਿੱਚ ਨੇ, ਕੁਛ ਮੈਦਾਨਾਂ ਦੇ ਵਿੱਚ ਨੇ, ਉਹਨਾਂ ਦੀ ਪੂਜਾ ਉਹ ਵੀ ਇੱਕ ਜਿਹੜਾ ਹੈਗਾ ਉਤਪਤੀ ਦੇ ਸਿੰਬਲ ਵੱਲ ਜਿਹੜੀ ਵੱਧਦੀ ਹੈ ਕਿ ਕਿਸੇ ਵੇਲੇ ਜਿਹੜਾ ਕਬੀਲੇ ਸੀ ਜਾਂ ਹੋਰ ਸੀ ਉਹ ਮਾਂ ਪ੍ਰਧਾਨ ਸੀ, ਮਾਂ ਦਾ ਜਿਹੜਾ ਸਤਿਕਾਰ ਸੀ। ਇਹ ਇਸੇ ਕਰਕੇ ਜਿੰਨੇ ਵੀ ਭਾਵੇਂ ਆਪਾਂ ਉਹਨੂੰ ਕਥਾ ਦੇ ਤੌਰ ਤੇ ਜਾਂ ਦੰਦ ਕਥਾ ਦੇ ਤੌਰ ਤੇ ਜਾਂ ਆਪਾਂ ਕਹਿ ਲਈਏ ਕਿ ਮਿੱਥ ਦੇ ਤੌਰ ਤੇ ਜਿਹੜਾ ਹੈ ਪਾਰਵਤੀ ਮਾਤਾ ਦੇ ਉਹਦੇ ਨਾਲ ਜੋੜ ਲਿਆ ਜਾਂਦਾ

ਜਿਹੜਾ ਹੈਗਾ ਉਹ ਸਾਵਣ ਮਹੀਨੇ ਦੇ ਇਸ ਮਹੀਨੇ ਦੇ ਹਿੱਸੇ ਉਹ ਆਉਂਦਾ। ਤੇ ਜਦੋਂ ਹੁਣ ਇੱਕ ਸੋਸਾਇਟੀ ਡਿਵੈਲਪ ਹੁੰਦੀ ਹੈ, ਕਈ ਪਾਸੇ ਤੋਂ ਜਿਹੜਾ ਸੋਸਾਇਟੀ ਦਾ ਵਿਕਾਸ ਹੁੰਦਾ, ਜਦੋਂ ਇੱਥੇ ਸਿੱਖਿਜ਼ਮ ਦਾ ਜਿਹੜਾ ਹੈਗਾ ਸ਼ੁਰੂਆਤ ਹੁੰਦੀ ਹੈ, ਤੇ ਉਹ ਉਸ ਵੇਲੇ ਜਿਸ ਤਰ੍ਹਾਂ ਦਾ ਸੋਸਾਇਟੀ ਦੇ ਵਿੱਚ ਅੰਧ ਵਿਸ਼ਵਾਸ ਸੀ ਜਾਂ ਬਹੁਤ ਸਾਰੀਆਂ ਗੱਲਾਂ, ਉਹਨਾਂ ਕਾਫੀ ਕੁਛ ਤੋਂ ਗੁਰੂ ਨਾਨਕ ਸਾਹਿਬ ਜਿਹੜੇ ਜਦੋਂ ਉਹ ਆਉਂਦੇ ਇੱਥੇ ਇਹ ਸ੍ਰਿਸ਼ਟੀ ਦੇ ਵਿੱਚ, ਤੇ ਉਹ ਫਿਰ ਉਸ ਤਰੀਕੇ ਦੇ ਨਾਲ ਉਹਨੂੰ ਰਿਐਕਟ ਕਰਦੇ ਆ। ਤੇ ਪਰ ਨਾਲ ਨਾਲ ਜਿਹੜੀ ਇੱਕ ਗੱਲ ਸਮਝਣ ਵਾਲੀ ਹੈ, ਉਹ ਉਹਨਾਂ ਗੱਲਾਂ ਨੂੰ ਰਿਐਕਟ ਕਰਦੇ ਆ ਜਿਹਨਾਂ ਗੱਲਾਂ ਦੇ ਕਰਕੇ ਭਾਵੇਂ ਉਹ ਕਾਜ਼ੀ ਨੇ ਭਾਵੇਂ ਪੁਜਾਰੀ ਨੇ ਸੋਸਾਇਟੀ ਦਾ ਸ਼ੋਸ਼ਣ ਕਰਦੇ ਆ। ਤੇ ਪਰ ਉਹ ਜਦੋਂ ਵੀ ਬਾਕੀ ਸਾਰੀਆਂ ਗੱਲਾਂ ਨੇ ਜਿਹੜੇ ਤੁਹਾਡੇ ਤੁਹਾਡਾ ਇੱਕ ਸੋਸ਼ਲ ਤੁਹਾਡੀ ਰਹਿਣੀ ਬਹਿਣੀ ਹੈ, ਤੁਹਾਡੀ ਰਹਿਤਲ ਹੈ, ਤੇ ਤੁਹਾਡੇ ਇਹ ਰੁੱਤਾਂ ਨੇ, ਉਹਨਾਂ ਨੂੰ ਬੜਾ ਕਮਾਲ ਦਾ ਲਿਆ। ਜਦੋਂ ਅਸੀਂ ਜਿਹੜਾ ਬਾਰਾਂ ਮਾਹ ਤੁਖਾਰੀ ਗੁਰੂ ਨਾਨਕ ਸਾਹਿਬ ਦਾ ਆਪਣੀ ਰਚਨਾ, ਤੇ ਬਾਰਾਂ ਮਾਹ ਮਾਝ ਪੰਜਵੇਂ ਪਾਤਸ਼ਾਹ ਦੀ ਰਚਨਾ, ਜਿਹੜਾ ਜ਼ਿਆਦਾ ਜਿਹਦਾ ਜਦੋਂ ਸੰਗਰਾਂਦ ਹੁੰਦੀ ਹੈ ਮਹੀਨਾ ਚੜ੍ਹਦਾ, ਤੇ ਉਹਦਾ ਜਦੋਂ ਉਹਦੀ ਚਰਚਾ ਅਕਸਰ ਹੁੰਦੀ ਹੈ, ਤੇ ਉਹ ਹੁਣ ਸਾਵਣ ਮਹੀਨੇ ਬਾਰੇ ਵੀ ਜਿਹੜਾ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਜਿਹੜਾ ਲਿਖਿਆ ਹੈਗਾ, ਤੇ ਉਹਨਾਂ ਨੇ ਇਸ ਮਹੀਨੇ ਨੂੰ ਦੀ ਜਿਹੜੀ ਹੈਗੀ ਉਦੋਂ ਸ੍ਰਿਸ਼ਟੀ ਕਾਇਨਾਤ ਕਿੱਦਾਂ ਦੀ ਆ ਉਹਨੂੰ ਜਿਹੜੀ ਉਪਮਾ ਦਿੱਤੀ ਉਹ ਬੜੀ ਕਮਾਲ ਦੀ ਹੈ। ਉਹ ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਉਧਾਰ। ਸੋ ਹੁਣ ਜਿਹੜੀ ਇਹ ਗੱਲ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਚਾਰੇ ਪਾਸੇ ਦੀ ਜਿਹੜੀ ਸ੍ਰਿਸ਼ਟੀ ਆ ਉਹ ਕਿਸ ਤਰ੍ਹਾਂ, ਤੇ ਨਾਲ ਹੀ ਫਿਰ ਉਹ ਇਹ ਦੱਸਦਾ ਕਿ ਜਿਹੜਾ ਪ੍ਰਭੂ ਦਾ ਜਿਹੜਾ ਮੇਲ ਹੈ ਜਾਂ ਰੱਬ ਦਾ ਜਿਹੜਾ ਮੇਲ ਹੈ ਉਹਦੇ ਚਰਨਾਂ ਦੇ ਨਾਲ ਜਿਹੜਾ ਤੁਹਾਡਾ ਇੱਕ ਪਿਆਰ ਜੁੜਦਾ, ਕਿਉਂਕਿ ਇੱਕ ਸੂਫੀਆਂ ਦੇ ਵਿੱਚ ਤੇ ਇੱਕ ਆਪਾਂ ਇਹ ਦੇਖਦੇ ਹਾਂ ਕਿ ਬਾਣੀ ਦੇ ਵਿੱਚ ਇੱਕ ਖਾਸ ਇਹ ਗੱਲ ਹੈ ਜਾਂ ਇਹਨੂੰ ਕਿ ਜਦੋਂ ਵੀ ਮਨੁੱਖ ਜਿਹੜਾ ਹੈਗਾ ਕੋਈ ਜੀਵ ਹੈ ਉਹਨੂੰ ਇੱਕ ਇਸਤਰੀ ਦੇ ਰੂਪ ਦੇ ਵਿੱਚ ਬਹੁਤ ਥਾਈ ਜਿਹੜਾ ਬਿਆਨ ਕੀਤਾ ਗਿਆ, ਤੇ ਜਿਹੜਾ ਪ੍ਰਭੂ ਹੈ ਰੱਬ ਹੈ ਭਗਵਾਨ ਹੈ ਕੁਛ ਵੀ ਹੈ ਉਹਨੂੰ ਜਿਹੜਾ ਹੈਗਾ ਇੱਕ ਆਪਣੇ ਮਾਲਕ ਦੇ ਜਾਂ ਇਸ ਰੂਪ ਦੇ ਵਿੱਚ ਜਿਹੜਾ ਪ੍ਰਗਟ ਕੀਤਾ ਗਿਆ। ਸੋ ਇੱਥੇ ਵੀ ਜਿਹੜਾ ਹੈ ਇਹਨੂੰ ਇਸ ਤਰ੍ਹਾਂ, ਕਿਉਂਕਿ ਇਸ ਮਹੀਨੇ ਦੀ ਇੰਪੋਰਟੈਂਸ ਦੀ ਜਿਹੜੀ ਉਹ ਮੈਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਲੈਂਦੇ ਆ। ਫਿਰ ਉਹ ਮਲਾਰ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਇੱਕ ਥਾਂ ਤੇ ਜਿਹੜਾ ਉਹ ਲਿਖਦੇ ਹੈ, ਨਾਨਕ ਸਾਵਣ ਜੇ ਵਸੇ ਚੌ ਅਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸਿਆ ਘਰ ਧਨ ਹੋਏ। ਸੋ ਉਹ ਇਸ ਵੀ ਕਿੰਨਾ ਕਿੰਨਾ ਲੋਕਾਂ ਨੂੰ ਜਿਹੜਾ ਹੈ ਇਹ ਮਹੀਨਾ ਕਿਵੇਂ ਸਿਖਾਉਂਦਾ ਹੈ, ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਕਿੰਨਾ ਨੂੰ ਨਹੀਂ ਸਿਖਾਉਂਦਾ। ਤੇ ਇਸੇ ਤਰ੍ਹਾਂ ਇੱਕ ਵਡਹੰਸ ਰਾਗ ਦੇ ਵਿੱਚ ਜਿਹੜਾ ਅਕਸਰ ਗਾਇਆ ਜਾਂਦਾ ਹੈ, ਮੋਰੀ ਰੁਣ ਧੁਣ ਲਾਇਆ ਭੈਣੇ ਸਾਵਣ ਆਇਆ। ਤੇ ਸੋ ਇਹ ਜਿਹੜੀ ਇਹ ਸਾਰੀ ਗੱਲ ਹੈ ਇਹਦੀ ਜਿਹੜੀ ਇੰਪੋਰਟੈਂਸ ਹੈ ਤੇ ਉਹ ਉੱਥੋਂ ਆਉਂਦੀ ਹੈ। ਤੇ ਫਿਰ ਜਿਹੜੀ ਠੀਕ ਹੈ ਉਹ ਕਈ ਵਾਰੀ ਗੱਲਾਂ ਇਗਨੋਰ ਕੀਤੀਆਂ ਜਾਂਦੀਆਂ ਜਾਂ ਉਹਨਾਂ ਨੂੰ ਉਵੇਂ ਤਰਜੀਹ ਨਹੀਂ ਦਿੱਤੀ ਜਾਂਦੀ, ਉਹ ਅਲੱਗ ਗੱਲ ਹੈ, ਉਹਦੇ ਪੋਲੀਟੀਕਲ ਕਾਰਨ ਹੋ ਸਕਦੇ ਆ, ਬਹੁਤ ਸਾਰੀਆਂ ਗੱਲਾਂ ਇਹਦੇ ਤੇ ਹੋ ਸਕਦੀਆਂ, ਪਰ ਇਸ ਮਹੀਨੇ ਦੀ ਜਿਹੜੀ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਫਿਰ ਬਾਣੀ ਦੇ ਵਿੱਚ ਭਗਤਾਂ ਨੇ, ਗੁਰੂਆਂ ਨੇ, ਇਸ ਕਰਕੇ ਭਾਈ ਗੁਰਦਾਸ ਜੀ ਨੇ, ਤੇ ਜਿਹੜੀ ਕੋਇਲ ਹੈ ਜਾਂ ਪੱਪੀ ਹੈ ਤੇ ਉਹ ਕਿਸ ਰੂਪ ਦੇ ਵਿੱਚ ਇਸ ਮਹੀਨੇ ਦੇ ਦੌਰਾਨ ਕਿਸ ਤਰ੍ਹਾਂ ਉਹ ਪਾਣੀ ਦੀ ਜਿਹੜੀ ਸਵਾਂਤੀ ਬੂੰਦ ਦੀ ਜਿਹੜੀ ਗੱਲ ਹੈ ਤੇ ਉਹ ਗੱਲ ਇਹ ਪਿੱਛੋਂ ਤੁਰੀ ਆਉਂਦੀ ਹੈ ਸਾਡੇ ਸਾਡੇ ਇਤਿਹਾਸ ਦੇ ਵਿੱਚ ਵੀ, ਸਾਡੇ ਮਿੱਥ ਦੇ ਵਿੱਚ ਵੀ, ਤੇ ਸੋ ਉਹ ਸਾਰੀ ਗੱਲ ਦਾ ਜ਼ਿਕਰ ਇਹ ਇਸੇ ਕਰਕੇ ਹੈ ਕਿ ਇਹ ਮਹੀਨਾ ਜਿਹੜਾ ਹੈਗਾ ਇਹ ਇੰਪੋਰਟੈਂਟ ਹੈ। ਤੁਸੀਂ ਜਿਵੇਂ ਸ਼ੁਰੂ ਦੇ ਵਿੱਚ ਇਹਦੀ ਖਰ ਭੂਮਿਕਾ ਬਹੁਤ ਸੋਹਣੀ ਤੁਸੀਂ ਗੱਲਬਾਤ ਉਦੋਂ ਕੀਤੀ ਸੀ ਕਿ ਇਹਦਾ ਜਿਹੜੀ ਹੈਗੀ ਹੈ ਇੰਪੋਰਟੈਂਸ ਜਿਹੜੀ ਆ ਉਹ ਕਿਉਂ ਹੈ ਜਾਂ ਇਸ ਗੱਲ ਕਰਕੇ। ਹੁਣ ਅੱਗੇ ਜਿਹੜਾ ਇਹਦਾ ਸੱਭਿਆਚਾਰਕ ਪੱਖ ਹੈ, ਤੇ ਸੱਭਿਆਚਾਰਕ ਪੱਖ ਤਾਂ ਖਾਸ ਕਰਕੇ ਸਾਡੀ ਸੋਸਾਇਟੀ ਨੂੰ ਸਭ ਤੋਂ ਵੱਧ ਜੇ ਪ੍ਰਭਾਵਿਤ ਕਰਦਾ ਹੈ ਜਾਂ ਸੋਸਾਇਟੀ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੀ ਹੈ, ਦੋਵੇਂ ਵਾਇਸ ਵਰਸ ਹੈ, ਤੇ ਉਹ ਇਸ ਮਹੀਨੇ ਦੇ ਵਿੱਚ ਕਿਉਂਕਿ ਇਹਨੂੰ ਕੁੜੀਆਂ ਦਾ ਜਾਂ ਇਹ ਕਹਿ ਲਓ ਕਿ ਧੀਆਂ ਦਾ ਮਹੀਨਾ ਮੰਨਿਆ ਜਾਂਦਾ, ਕਿਉਂਕਿ ਇਸ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਧੀਆਂ ਹੁੰਦੀਆਂ ਨੇ ਤੇ ਮਾਝੇ ਦੇ ਵਿੱਚ ਖੈਰ ਧੀਆਂ ਨੂੰ ਸਾਵੇ ਕਹਿੰਦੇ ਆ, ਉਹ ਅਰਥ ਤਾਂ ਉਹ ਇੱਕੋ ਹੀ ਹੈ।

0: ਅੱਗੇ ਜਿਹੜੀ ਤੀਆਂ ਦੀ ਗੱਲ ਫਿਰ ਉਹ ਤੀਜ ਨਾਲ ਜੁੜਦੀ ਆ, ਫਿਰ ਤੀਜ ਦੀ ਗੱਲ ਫਿਰ ਉਹ ਦੇਵੀ ਦੇਵਤਿਆਂ ਦੇ ਨਾਲ ਜਾ ਕੇ ਜਿਹੜੀ ਆ ਉਹ ਜੁੜਦੀ ਹੈ। ਤੇ ਪਰ ਇਹ ਜਿਹੜਾ ਇੱਕ ਪਰਟੀਕੁਲਰ ਇਹਦੇ ਚ ਰਿਵਾਜ ਕਿਵੇਂ ਬਣਦੇ ਨੇ ਉਹਦੇ ਪਿੱਛੇ ਵੀ ਕਈ ਜਿਹੜੇ ਆਪਾਂ ਕਹਿੰਦੇ ਹਾਂ ਕਿ ਸੋਸ਼ੋ ਕਲਚਰਲ ਜਿਹੜੇ ਆ ਉਹ ਕਾਰਨ ਹੁੰਦੇ ਨੇ। ਤੇ ਇਹ ਕੋਈ ਦੱਸਣ ਵਾਲੀ ਗੱਲ ਨਵੀਂ ਨੀ ਸਾਡੇ ਸਰੋਤਿਆਂ ਨੂੰ ਕਿ ਇਸ ਮਹੀਨੇ ਜਿਹੜੀਆਂ ਤੀਆਂ ਲੱਗਦੀਆਂ ਨੇ, ਜਿਹੜੀਆਂ ਵਿਆਹੀਆਂ ਹੋਈਆਂ ਨੇ, ਵਿਆਹੀਆਂ ਮੁਟਿਆਰਾਂ ਉਹ ਆਪਣੇ ਪੇਕੇ ਘਰ ਆਉਂਦੀਆਂ ਨੇ, ਉਹ ਸਾਰਾ ਉਹਨਾਂ ਨੂੰ ਪਤਾ। ਤੇ ਪਰ ਨਾਲ ਨਾਲ ਜਿਹੜੀਆਂ ਇਹਦੇ ਚ ਗੱਲਾਂ ਖਾਣ ਪਕਵਾਨ ਤੇ ਜਾਂ ਪਰਟੀਕੁਲਰਲੀ ਜਿਹੜਾ ਇਹ ਸਾਵਣ ਮਹੀਨੇ ਚ ਹੀ ਜਿਹੜਾ ਹੈਗਾ ਇਹ ਕਿਉਂ ਇਹ ਗੱਲ ਹੈ ਕਿ ਜਿਹੜੀਆਂ ਨਾਵਿਆਹੀਆਂ ਔਰਤਾਂ ਨੇ ਜਾਂ ਨਾਵਿਆਹੀਆਂ ਕੁੜੀਆਂ ਨੇ ਉਹ ਸਹੁਰੇ ਕਿਉਂ ਨੀ ਰਹਿੰਦੀਆਂ, ਤੇ ਇਹਦੇ ਕਈ ਸੋਸ਼ੋ ਬਾਇਓਲੋਜੀਕਲ ਕਾਰਨ ਵੀ ਦੱਸਦੇ ਆ। ਤੇ ਕਿਉਂਕਿ ਜਿੱਦਾਂ ਮੈਂ ਦੱਸਿਆ ਸੀ ਕਿ ਇਹ ਸਭ ਤੋਂ ਇੰਪੋਰਟੈਂਟ ਜਿਹੜਾ ਮਹੀਨਾ ਹੁੰਦਾ ਜੀਵ ਵਾਸਤੇ, ਜੀਵ ਦੀ ਉਤਪਤੀ ਵਾਸਤੇ ਤੇ ਪਸ਼ੂਆਂ ਵਾਸਤੇ ਵੀ, ਆਪਾਂ ਕਹਿੰਦੇ ਕਿ ਇਹਨੂੰ ਇੱਕ ਬੇਟਿੰਗ ਦੇ ਮਹੀਨੇ ਵਜੋਂ ਜਾਣਿਆ ਜਾਂਦਾ। ਤੇ ਇਹ ਵੀ ਕਹਿੰਦੇ ਆ ਕਿ ਜੇ ਇਸ ਮਹੀਨੇ ਦੇ ਵਿੱਚ ਜਿਹੜੇ ਖਾਸ ਕਰਕੇ ਕਿਉਂਕਿ ਨਾਭਿਆ ਜਿਨ੍ਹਾਂ ਨੇ ਅੱਗੇ ਉਹ ਉਤਪਤੀ ਕਰਨੀ ਹੈ ਸੋਸਾਇਟੀ ਵਿੱਚ ਤੇ ਰੀਪ੍ਰੋਡਕਸ਼ਨ ਵਾਸਤੇ ਵੀ, ਇਸ ਤੋਂ ਜਿਹੜਾ ਅਗਲਾ ਮਹੀਨਾ ਆਉਂਦਾ ਭਾਦੋਂ ਤੇ ਉਹ ਜ਼ਿਆਦਾ ਜਿਹੜਾ ਹੈਗਾ ਉਹ ਇੰਪੋਰਟੈਂਟ ਹੈ। ਤੇ ਅੱਗੋਂ ਫਿਰ ਜਿਹੜਾ ਜਦੋਂ ਬੱਚਾ ਪੈਦਾ ਹੋਣਾ ਉਹਦੇ ਲਈ ਕਿਹੜਾ ਸੀਜ਼ਨ ਹੈ, ਕਿਹੜਾ ਮੌਸਮ ਆ, ਉਸ ਮਹੀਨੇ ਦੇ ਨਾਲ ਠੀਕ ਆਉਂਦਾ। ਇਹ ਵੀ ਜਿਹੜੀਆਂ ਕੁਛ ਕੈਲਕੂਲੇਸ਼ਨ ਏਦਾਂ ਦੀਆਂ ਸਾਨੂੰ ਸੋਸਾਇਟੀ ਦੇ ਵਿੱਚ ਮਿਲਦੀਆਂ ਨੇ। ਤੇ ਪਰ ਫੋਕਲੋਰ ਦੇ ਵਿੱਚ ਦੇਖੋ ਸਾਉਣ ਨੂੰ ਕੁੜੀਆਂ ਵੀਰ ਕਹਿ ਕੇ ਸੰਬੋਧਨ ਕਰਦੀਆਂ ਨੇ, ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ। ਤੇ ਕਿਉਂਕਿ ਇੱਕ ਤਾਂ ਗੱਲ ਇਹ ਹੈ ਪੱਕੀ ਕਿ ਜਿਹੜੀ ਇੱਕ ਲੰਬੀ ਸਾਂਝ ਆਪਣੇ ਪਰਿਵਾਰ ਪੇਕੇ ਪਰਿਵਾਰ ਨਾਲ ਤੇ ਆਪਸ ਵਿੱਚ ਜਿਹੜੀ ਸਹੇਲੀਆਂ ਦੀ ਸਾਂਝ ਹੁੰਦੀ ਹੈ, ਤੇ ਭਾਵੇਂ ਠੀਕ ਹੈ ਵਿਆਹ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਉਹਦਾ ਵੀ ਚਾਅ ਹੁੰਦਾ, ਉਹ ਅਲੱਗ ਗੱਲ ਹੈ, ਪਰ ਇੱਕ ਇਹਦਾ ਜਿਹੜਾ ਚਾਅ ਤੇ ਉਮਾਹ ਜਿਹੜਾ ਹੈਗਾ ਉਹ ਵੱਖਰਾ ਹੀ ਜਿਹੜਾ ਹੈਗਾ ਹੁੰਦਾ। ਤੇ ਇਹ ਕਿਉਂਕਿ ਇਹਨੂੰ ਸਾਡੀ ਬਾਣੀ ਵੀ ਇਹਨੂੰ ਦੱਸਦੀ ਹੈ ਕਿ ਦੇਖੋ ਇਸ ਦੀ ਆਹ ਇੰਪੋਰਟੈਂਸ ਹੈ। ਤੇ ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਜਿਹੜਾ ਹੈਗਾ ਕੁੜੀਆਂ ਦੇ ਉਸ ਤੋਂ ਜਿਹੜੀ ਗੱਲ ਨੂੰ ਸੰਬੋਧਨ ਕਰਦੇ ਨਾ ਕਿ ਮੋਰੀ ਰੁਣ ਢੁੰਡ ਆਇਆ, ਭੈਣੇ ਸਾਵਣ ਆਇਆ। ਤੇ ਸੋ ਉੱਥੇ ਫਿਰ ਉਹਨਾਂ ਦਾ ਇਕੱਠਾ ਹੋਣਾ, ਫਿਰ ਸਾਰੀਆਂ ਆਪਣੀਆਂ ਗੱਲਾਂ ਡਿਸਕਸ ਕਰਨੀਆਂ, ਇਹ ਸਾਰੀਆਂ ਇੱਕ ਸੋਸਾਇਟੀ ਦੇ ਨਾਲ ਜੁੜੀਆਂ ਹੋਈਆਂ ਨੇ। ਤੇ ਇਹੀ ਕਾਰਨ ਸੀ ਕਿ ਜਦੋਂ ਇਹ ਸਾਰਾ ਕੁਛ ਹੁੰਦਾ ਸੀ ਲੋਕਾਂ ਚ ਡਿਪਰੈਸ਼ਨ ਘੱਟ ਸੀ ਤੇ ਇਸ ਪਾਸੇ ਨੂੰ ਸੈਕਟਰੀ ਦੀ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਕਿਉਂਕਿ ਉਹ ਉੱਥੇ ਆਪਣਾ ਗੁੱਬ ਗੁਬਾਟ ਕੱਢ ਲੈਂਦੀਆਂ ਸੀ, ਸੱਸ ਨੂੰ ਵੀ ਗਾਲਾਂ ਬੋਲੀਆਂ ਦੇ ਬਹਾਨੇ ਕੱਢ ਲੈਂਦੀਆਂ ਸੀ, ਇਹ ਸਾਰੀ ਗੱਲ। ਤੇ ਆਪਣਾ ਜਿਹੜਾ ਸਾਰਾ ਉਹ ਸ਼ੇਅਰ ਹੁੰਦਾ ਸੀ ਇੱਕ ਕਿਸਮ ਦਾ, ਜੋ ਹੁਣ ਨਹੀਂ ਰਿਹਾ, ਇਸੇ ਕਰਕੇ ਸਾਰਾ ਕੁਛ ਇਹ ਜਿਹੜੀਆਂ ਗੱਲਾਂ ਹੋ ਗਈਆਂ। ਫਿਰ ਉੱਥੇ ਜਿਹੜਾ ਸੀ ਉਹ ਖਾਣ ਪੀਣ ਦੀਆਂ ਜਿਹੜੀਆਂ ਖਾਸ ਪਕਵਾਨ, ਤੇ ਤੁਸੀਂ ਵੀ ਦੱਸਿਆ ਸੀ ਸ਼ੁਰੂ ਦੇ ਵਿੱਚ, ਤੇ ਸਾਡੇ ਆਮ ਕਹਾਵਤ ਵੀ ਹੈ ਸਾਵਣ ਖੀਰ ਨਾ ਖਾਧੀ ਆ ਕਿਉਂ ਜੰਮਿਆ ਅਪਰਾਧੀ ਆ, ਤੇ ਇੱਥੋਂ ਤੱਕ ਵੀ ਇਹ ਕਹਿ ਜਾਂਦਾ। ਤੇ ਅੱਗੇ ਜਿਹੜਾ ਹੈਗਾ ਮਿੱਠੇ ਦੀ ਜਿਹੜੀ ਗੱਲ ਹੈ ਉਹ ਵੀ ਇਹ ਹੈ ਕਿ ਜਿਹੜੇ ਇਸ ਤੋਂ ਪਹਿਲੇ ਮਹੀਨੇ ਹੁੰਦੇ ਆ ਸਾਡੇ ਅਕਸਰ ਕਹਿੰਦੇ ਸੀ ਕਿ ਜੇ ਉਦੋਂ ਤੁਸੀਂ ਮਿੱਠਾ ਜ਼ਿਆਦਾ ਖਾਂਦੇ ਹੋ ਤਾਂ ਤੁਹਾਡੇ ਫੋੜੇ ਫਿੰਸੀਆਂ ਨਿਕਲ ਸਕਦੇ। ਤੇ ਪਰ ਸਾਵਣ ਮਹੀਨੇ ਦੇ ਵਿੱਚ ਬਣਦਾ ਹੀ ਮਿੱਠਾ ਸੀ, ਭਾਵੇਂ ਪੂੜੇ ਹੋਣ, ਭਾਵੇਂ ਖੀਰ ਹੋਵੇ, ਗੁਰਗਲੇ ਹੋਣ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ। ਤੇ ਫਿਰ ਇੱਕ ਹੋਰ ਜਿਹੜੀ ਚ ਕਮਾਲ ਦੀ ਜਿਹੜੀ ਗੱਲ ਹੈ ਕਿਉਂਕਿ ਸਾਡੇ ਜਿਹੜੇ ਪਕਵਾਨ ਸੀ, ਤੇ ਕਿਉਂਕਿ ਹੁਣ ਤਾਂ ਕੋਈ ਕਿਤੇ ਕੋਈ ਨਿਯਮ ਨੀ, ਕੋਈ ਨੇਮ ਨੀ ਰਿਹਾ ਨਾ ਪਕਵਾਨਾਂ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਸੀ ਕਿ ਇਹ ਕਹਿੰਦੇ ਸੀ ਕਿ ਆਹ ਮਹੀਨੇ ਚ ਆਹ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਨਹੀਂ ਕਰਨਾ, ਇੱਦਾਂ ਦੇ ਡੂਜ਼ ਐਂਡ ਡੋਂਟਸ ਉਦੋਂ ਹੁੰਦੇ ਸੀ ਸਾਡੀ ਸੋਸਾਇਟੀ ਦੇ ਵਿੱਚ, ਪੇਰੈਂਟਸ ਹੀ ਦੱਸਦੇ ਸੀ ਜਾਂ ਕੋਈ ਤੁਹਾਡੇ ਹੋਰ ਨਾਲ ਦੇ ਦੋਸਤ ਦੱਸਦੇ ਸੀ ਕਿ ਆਹ ਨੀ ਕਰਨਾ ਚਾਹੀਦਾ, ਆਹ ਕਰਨਾ ਚਾਹੀਦਾ। ਹੁਣ ਉਹਦੇ ਵਿੱਚ ਵੀ ਇਹ ਜਿਹੜੀ ਬੜੀ ਕਮਾਲ ਦੀ ਜਿਹੜੀ ਗੱਲ ਸੀ ਕਿ ਇਸ ਮਹੀਨੇ ਦੇ ਵਿੱਚ ਜਿਹੜਾ ਬੈਕਟੀਰੀਆ ਫੈਲਣ ਦਾ ਡਰ ਜ਼ਿਆਦਾ ਹੁੰਦਾ, ਇਸੇ ਕਰਕੇ ਜਿਹੜੀ ਤਲੀ ਚੀਜ਼ ਹੈ ਕਿਉਂਕਿ ਜਿਹੜਾ ਤੇਲ ਹੈ ਉਹਦਾ ਜਿਹੜਾ ਬੋਇਲਿੰਗ ਪੁਆਇੰਟ ਬਹੁਤ ਉੱਚਾ ਪਾਣੀ ਦੇ ਮੁਕਾਬਲੇ, ਜੇ ਪਾਣੀ 100 ਡਿਗਰੀ ਤੇ ਜਾ ਕੇ ਬੋਇਲ ਹੁੰਦਾ, ਤੇਲ ਕਿਤੇ 700-800 ਡਿਗਰੀ ਤੇ ਜਾ ਕੇ ਜਿਹੜਾ ਉਹ ਬੋਇਲ ਹੁੰਦਾ। ਫਿਰ ਜੇ ਇੰਨੀ ਡਿਗਰੀ ਤੇ ਜਦੋਂ ਕੋਈ ਚੀਜ਼ ਤਲੀ ਜਾਂਦੀ ਹੈ ਜਾਂ ਹੋਰ ਆ ਕੁਦਰਤੀ ਉਹ ਚ ਕੋਈ ਬੈਕਟੀਰੀਆ ਜਾਂ ਹੋਰ ਰਹਿਣ ਦੀ ਗੁੰਜਾਇਸ਼ ਨਹੀਂ ਹੁੰਦੀ, ਇਹ ਵੀ ਮੇਰਾ ਖਿਆਲ ਜਿਹੜਾ ਇੱਕ ਕਾਰਨ ਸੀ। ਤੇ ਭਾਵੇਂ ਉਹ ਹੌਲੀ ਹੌਲੀ ਇੱਕ ਤੁਹਾਡੇ ਪ੍ਰਚਲਨ ਦੇ ਵਿੱਚੋਂ ਆਇਆ ਜਾਂ ਪਰੰਪਰਾ ਦੇ ਵਿੱਚੋਂ, ਪਰ ਪਰੰਪਰਾ ਐਵੇਂ ਨੀ ਬਣਦੀ, ਉਹਦੇ ਪਿੱਛੇ ਸਾਇੰਟਿਫਿਕ ਕਾਰਨ ਜਿਹੜੇ ਉਹ ਕੋਈ ਨਾ ਕੋਈ ਜ਼ਰੂਰ ਹੁੰਦੇ ਆ। ਤੇ ਜਾਂ ਸਾਡੀਆਂ ਸਾਡੇ ਜਿਹੜੇ ਬਜ਼ੁਰਗ ਸੀ ਪਿਛਲੇ ਜਿਨ੍ਹਾਂ ਨੇ ਸਾਨੂੰ ਇਹ ਚੀਜ਼ਾਂ ਦਿੱਤੀਆਂ, ਤੇ ਉਹਨਾਂ ਨੇ ਸਾਰਾ ਕੁਛ ਤਜਰਬਿਆਂ ਚੋਂ ਸਿੱਖਿਆ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਫਿਰ ਠੀਕ ਰਹਿੰਦਾ, ਇਸ ਤਰ੍ਹਾਂ ਹੋਣਾ ਚਾਹੀਦਾ। ਸੋ ਇਹ ਸਾਰੀਆਂ ਗੱਲਾਂ ਵੀ ਜਿਹੜੀਆਂ ਹੈ ਇਸ ਮਹੀਨੇ ਦੇ ਨਾਲ ਜੁੜੀਆਂ ਹੋਈਆਂ ਨੇ ਜਾਂ ਇਸ ਮਹੀਨੇ ਦੇ ਜਿਹੜਾ ਹੈ ਉਹ ਹਿੱਸੇ ਆਉਂਦੀਆਂ ਨੇ। ਤੇ ਪਰ ਹੁਣ ਸਾਡੀ ਸੋਸਾਇਟੀ ਜਿਹੜੀ ਆ ਉਹ ਕਾਫੀ ਬਦਲਣ ਕਰਕੇ ਇਸ ਮਹੀਨੇ ਦੀਆਂ ਕੁਛ ਕੁ ਗੱਲਾਂ ਤਾਂ ਜਿਹੜੀਆਂ ਸਾਡੀ ਸੋਸਾਇਟੀ ਨੇ ਅੱਗੇ ਫਾਲੋ ਕਰ ਲਈਆਂ, ਜਿਵੇਂ ਖਾਸ ਕਰਕੇ ਪੱਤੀਆਂ ਦੀ ਗੱਲ ਕਰਦੇ ਹਾਂ, ਤੀਜ ਦੀ ਗੱਲ ਕਰਦੇ ਹਾਂ। ਤੇ ਪਰ ਇਹ ਹੈ ਕਿ ਉਹ ਇਸ ਤਰੀਕੇ ਨਾਲ ਫਾਲੋ ਕੀਤੀਆਂ ਕਿ ਤੁਹਾਡੇ ਕੋਲੇ ਬਾਹਰ ਚਲੇ ਗਏ, ਸ਼ਹਿਰੀਕਰਨ ਹੋ ਗਿਆ, ਤੇ ਈਵਨ ਜਿਹੜੇ ਹੈਗੇ ਯੂਰਪੀਅਨ ਕੰਟਰੀ ਦੇ ਵਿੱਚ ਜਾਂ ਨੌਰਥ ਅਮੈਰੀਕਨ ਕੰਟਰੀ ਦੇ ਵਿੱਚ, ਤੁਹਾਡੇ ਆਸਟ੍ਰੇਲੀਆ ਦੇ ਵਿੱਚ ਵੀ, ਤੇ ਉਹ ਫਿਰ ਇਹ ਹੁੰਦਾ ਕਿ ਤੁਹਾਨੂੰ ਕਿਹੜਾ ਸੰਡੇ ਵਿਹਲਾ ਉਦੋਂ ਤੁਸੀਂ ਮੇਲਾ ਲਾਓ। ਤੇ ਫਿਰ ਕਈ ਵਾਰੀ ਇਹ ਹੁੰਦਾ ਹੈ ਕਿ ਅੱਗੇ ਜਾ ਕੇ ਸਾਉਣ ਵੀ ਲੰਘ ਜਾਂਦਾ, ਭਾਦੋਂ ਵੀ ਲੰਘ ਜਾਂਦੀ ਹੈ, ਅੱਸੂ ਵੀ ਲੰਘ ਜਾਂਦਾ, ਉਦੋਂ ਵੀ ਜਿਹੜੇ ਹੈਗੇ ਮੈਂ ਕਈ ਵਾਰੀ ਬੈਨਰ ਦੇਖਦਾ ਜਾਂ ਖਬਰ ਹੁੰਦਾ ਕਿ ਤੀਆਂ ਦਾ ਮੇਲਾ ਲਾਇਆ ਗਿਆ ਜੀ। ਤੇ ਉਹ ਕਿਉਂਕਿ ਤੁਹਾਡਾ ਕੰਮ ਦਾ ਹਿਸਾਬ ਕਿਤਾਬ ਹੋਰ ਸਾਰਾ ਇਸ ਕਿਸਮ ਦਾ ਬਣ ਗਿਆ, ਅਦਰਵਾਈਜ਼ ਜਿਹੜੀਆਂ ਤੀਆਂ ਨੇ ਜਿਹੜੀਆਂ ਲੱਗਦੀਆਂ ਸੀ ਜਾਂ ਹੁਣ ਵੀ ਜਿਹੜੀਆਂ ਤੀਆਂ ਦੀਆਂ ਤਿੱਥਾਂ ਆਉਂਦੀਆਂ ਉਹ ਅਜੇ ਸ਼ੁਰੂ ਹੋਣੀਆਂ ਨੇ, ਕਿਉਂਕਿ ਹੁਣ ਸਾਉਣ ਚੜ੍ਹ ਗਿਆ, ਚੰਦਰਮਾ ਦੀ ਚਾਲ ਦੇ ਹਿਸਾਬ ਨਾਲ ਅਜੇ ਹਨੇਰਾ ਪੱਖ ਚੱਲ ਰਿਹਾ, ਇਹਨੂੰ ਹਨੇਰਾ ਪੱਖ ਕਹਿੰਦੇ ਆ। ਤੇ ਮੱਸਿਆ ਤੋਂ ਬਾਅਦ ਚਾਨਣਾ ਪੱਖ ਸ਼ੁਰੂ ਹੋਏਗਾ, ਤੇ ਜਿਹਨੂੰ ਸੁਦੀ ਕਹਿੰਦੇ ਆ। ਤੇ ਮੱਸਿਆ ਤੋਂ ਬਾਅਦ ਜਿਹੜੀ ਹੈ ਇੱਕ ਆਉਂਦੀ ਹੈ, ਫਿਰ ਦੂਜ, ਫਿਰ ਤੀਜ, ਜਿਹੜੀ ਉਹ ਤੀਜ ਆਉਂਦੀ ਉਸ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਅਸਲ ਦੇ ਵਿੱਚ। ਤੇ ਫਿਰ ਪੂਰਨਮਾਸ਼ੀ ਤੋਂ ਪਹਿਲਾਂ ਜਿਹੜੀ ਚੌਦਵੀਂ ਆਉਂਦੀ ਆ ਉਦੋਂ ਉਹ ਜਿਹੜੇ ਖਤਮ ਹੋ ਜਾਂਦੇ, ਕਿਉਂਕਿ ਪੂਰਨਮਾਸ਼ੀ ਫਿਰ ਰੱਖੜੀ ਰੱਖੜੀਆਂ ਵਗੈਰਾ ਦਾ ਤਿਉਹਾਰ ਹੁੰਦਾ। ਤੇ ਲਗਭਗ ਇਹ ਹੁੰਦਾ ਕਿ ਤੀਆਂ ਖਤਮ ਹੁੰਦੇ ਹੀ ਜਿਹੜਾ ਭਾਦੋਂ ਸਾਉਣ ਮਹੀਨਾ ਵੀ ਖਤਮ ਹੋ ਜਾਂਦਾ, ਤੇ ਪੂਰਨਮਾਸ਼ੀ ਆ ਜਾਂਦੀ ਹੈ, ਫਿਰ ਭਾਦੋਂ ਸ਼ੁਰੂ ਹੋ ਜਾਂਦੀ ਹੈ। ਤੇ ਉਦੋਂ ਹੀ ਫਿਰ ਜਿਹੜਾ ਹੈਗਾ ਨਾਲ ਦੀ ਨਾਲ ਹੀ ਇਹ ਰੱਖੜੀ ਦਾ ਤਿਉਹਾਰ, ਕੁੜੀਆਂ ਜਿਹੜੀਆਂ ਆਪਣੇ ਪੇਕੇ ਆਈਆਂ ਹੁੰਦੀਆਂ ਭਰਾਵਾਂ ਦੇ ਗੁੱਟ ਤੇ ਬੰਨ ਕੇ, ਤੇ ਉਹ ਫਿਰ ਰੁਖਸਤ ਹੋਣੀਆਂ ਭਾਦੋਂ ਦੇ ਵਿੱਚ ਆਪੋ ਆਪਣੇ ਘਰ ਜਾਂਦੀਆਂ। ਇਸ ਕਰਕੇ ਉਹ ਪਹਿਲੀ ਜਿਹੜੀ ਬੋਲੀ ਆ ਉਹ ਕਾਫੀ ਇਸੇ ਕਰਕੇ ਇੰਪੋਰਟੈਂਟ ਹੈ, ਉਹ ਭਾਦੋਂ ਚੰਦਰੀ ਵਿਛੋੜੇ ਪਾਵੇ। ਤੇ ਸੋ ਉਹ ਦਾ ਜਿਹੜਾ ਇਸ ਜਿੰਨੇ ਵੀ ਇਹਦੇ ਚ ਕੋਈ, ਚਲੋ ਕੋਈ ਗਿਫਟ ਦਿੰਦਾ ਆ ਅਸੀਂ, ਕੋਈ ਮਿਠਾਈ ਵੰਡਦੇ ਹਾਂ, ਇਹ ਸਾਰੀਆਂ ਗੱਲਾਂ, ਪਰ ਉਹਨਾਂ ਦਿਨਾਂ ਦੇ ਵਿੱਚ ਜਾਂ ਉਦੋਂ ਉਹ ਸ਼ੋਭਦੀਆਂ ਵੀ ਨੇ, ਤੇ ਉਦੋਂ ਤੁਹਾਡੀ ਹੈਲਥ ਦੇ ਹਿਸਾਬ ਨਾਲ ਵੀ ਉਹ ਜਿਹੜੀਆਂ ਸਾਰੀਆਂ ਠੀਕ ਹੁੰਦੀਆਂ ਨੇ। ਪਰ ਜਦੋਂ ਅਸੀਂ ਸਾਰੀ ਚੀਜ਼ ਨੂੰ ਅੱਗੇ ਪਿੱਛੇ ਲੈ ਜਾਂਦੇ ਹਾਂ, ਫਿਰ ਉੱਥੇ ਕਿਤੇ ਨਾ ਕਿਤੇ ਜਿਹੜੀ ਆ ਉਹ ਗੜਬੜ ਜਿਹੜੀ ਆ ਉਹ ਹੁੰਦੀ ਆ ਸਾਡੇ ਸਾਹਮਣੇ। ਇਹ ਸਾਰੀ ਗੱਲ ਆਪਾਂ ਦੇਖਣ ਚ ਆਉਂਦੀ ਆ। ਹੁਣ ਵੀ ਹੁਣ ਤਾਂ ਸਰਦੀਆਂ ਦੇ ਵਿੱਚ ਵੀ ਤੁਸੀਂ ਵਿਆਹ ਸ਼ਾਦੀਆਂ ਦੇਖਦੇ ਹੋ, ਉੱਥੇ ਸਵੀਟ ਡਿਸ਼ ਚ ਉਹਨਾਂ ਨੇ ਮਾਲ ਪੂੜੇ ਖੀਰ ਰੱਖੀ ਹੁੰਦੀ ਹੈ। ਤੇ ਚਲੋ ਖੀਰ ਤਾਂ ਚਲੋ ਪੰਜਾਬ ਦੇ ਵੈਸੇ ਵੀ ਜੁੜੀ ਹੋਈ ਹੈ, ਕੋਈ ਏਡੀ ਗੱਲ ਨੀ, ਪਰ ਜਿਹੜੀਆਂ ਬਾਕੀ ਚੀਜ਼ਾਂ ਨੇ ਫਿਰ ਉਹ ਜਦੋਂ ਉਹਦਾ ਕੋਈ ਸੀਜ਼ਨ ਦੇ ਹਿਸਾਬ ਨਾਲ ਨਹੀਂ ਰਹਿੰਦਾ, ਫਿਰ ਉਹ ਕਈ ਵਾਰੀ ਤੁਹਾਨੂੰ ਉਹ ਉਸ ਤਰ੍ਹਾਂ ਦਾ ਉਹਦਾ ਫਾਇਦਾ ਜਿਹੜਾ ਉਹ ਨਹੀਂ ਹੁੰਦਾ। ਇੱਕ ਲਾਸਟ ਗੱਲ ਜਿਹੜੀ ਇਹਦੇ ਨਾਲ ਜਿਹੜੀ ਉਹ ਜੁੜੀ ਹੋਈ ਹੈ ਉਹ ਹੈਗੀ ਸੰਧਾਰਾ। ਤੇ ਸੰਧਾਰਾ ਇੱਕ ਤਰ੍ਹਾਂ ਦਾ ਇੱਕ ਗਿਫਟ ਹੈ, ਤੇ ਪਰ ਇੱਕ ਕਮਾਲ ਦੀ ਗੱਲ ਇਹ ਹੈ ਵੀ ਸੰਧਾਰਾ ਜਿਹੜਾ ਹੈਗਾ ਸਿਰਫ ਤੇ ਸਿਰਫ ਜਿਹੜੀਆਂ ਲੇਡੀਜ਼ ਆ ਜਾਂ ਜਿਹੜੀਆਂ ਕੁੜੀਆਂ ਦਾ ਵਿਆਹ ਹੋ ਜਾਂਦਾ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਂਦਾ, ਸੰਧਾਰਾ ਦੋਨੇ ਪਾਸੋਂ ਦਿੱਤਾ ਜਾਂਦਾ। ਤੇ ਜੇ ਤਾਂ ਕਿਸੇ ਕਾਰਨ ਕੋਈ ਕੁੜੀ ਆਪਣੇ ਪੇਕੇ ਨਹੀਂ ਆ ਸਕੀ, ਤੇ ਫਿਰ ਜਿਹੜੇ ਭਰਾ ਨੇ ਉਹ ਉਹਦੇ ਸਹੁਰੇ ਆਪਣੀ ਭੈਣ ਵਾਸਤੇ ਉਹ ਗਿਫਟ ਜਿਹਨੂੰ ਸੰਧਾਰਾ ਕਹਿੰਦੇ ਆ ਉਹ ਜਿਹੜਾ ਉਹ ਲੈ ਕੇ ਦਿੱਤਾ ਜਾਂਦਾ। ਤੇ ਪਹਿਲਾਂ ਗੌਤਮ ਜੀ ਇਹ ਹੁੰਦਾ ਸੀ ਕਿ ਵਿਆਹ ਹੋ ਜਾਂਦਾ ਸੀ ਛੋਟੀ ਉਮਰ ਦੇ ਵਿੱਚ, ਬਾਲ ਵਿਆਹਾਂ ਦੀ ਉਦੋਂ ਬੜੀ ਸੀਗੀ ਰਵਾਇਤ, ਤੇ ਪੇਰੈਂਟਸ ਛੇਤੀ ਆਪਣਾ ਜਿਹੜੇ ਇਸ ਫਰਜ਼ ਤੋਂ ਲਾਂਭੇ ਹੋਣਾ ਚਾਹੁੰਦੇ ਸੀ। ਤੇ ਪਰ ਅਜੇ ਜਿਹੜਾ ਸੀ ਉਹਨੂੰ ਮੁਕਲਾਵਾ ਬੋਲਦੇ ਸੀ, ਤੇ ਉਹ ਕੁੜੀ ਵਿਆਹ ਤੋਂ ਬਾਅਦ ਵੀ ਆਪਣੇ ਪੇਕਿਆਂ ਦੇ ਘਰ ਹੀ ਰਹਿੰਦੀ ਸੀ, ਤੇ ਉਹ ਸਹੁਰੇ ਨਹੀਂ ਸੀ ਅਜੇ ਜਾ ਕੇ ਰਹਿਣ ਲੱਗਦੀ। ਤੇ ਮੁਕਲਾਵੇ ਤੋਂ ਪਹਿਲਾਂ ਜਿਹੜਾ ਉਹ ਹੁੰਦਾ ਸੀਗਾ ਟਾਈਮ ਪੀਰੀਅਡ ਜਿਹੜਾ, ਤੇ ਉਦੋਂ ਫਿਰ ਜਿਹੜਾ ਸੀ ਉਹ ਜਿਹੜੇ ਕੁੜੀ ਦੇ ਸਹੁਰੇ ਸੀਗੇ ਉਹ ਜਿਹੜਾ ਸੀ ਉਹ ਸੰਧਾਰਾ ਕੁੜੀ ਵਾਸਤੇ ਉਹ ਗਿਫਟ ਭੇਜਦੇ ਸੀ। ਤੇ ਇੱਕ ਸਿੰਬਲ ਸੀ ਇਹ ਵੀ ਤੂੰ ਸਾਡਾ ਹੀ ਮੈਂਬਰ ਹੈ ਘਰ ਦਾ ਵੀ, ਪਰ ਫਿਲਹਾਲ ਚਲੋ ਤੂੰ ਅਜੇ ਇੱਥੇ ਰਹਿ ਰਹੀ। ਤੇ ਕਿਉਂਕਿ ਵਿਆਹ ਤੋਂ ਬਾਅਦ ਇਹ ਤਾਂ ਮੰਨ ਹੀ ਲਿਆ ਜਾਂਦਾ, ਤੇ ਸੋ ਉਹ ਵੀ ਉਹਦੀ ਜਿਹੜੀ ਇੰਪੋਰਟੈਂਸ ਸੀ। ਹੁਣ ਭਾਵੇਂ ਠੀਕ ਹੈ ਜੇ ਹੁਣ ਫਾਰਮੈਲਿਟੀ ਸੇਕ ਰਹਿ ਗਿਆ, ਚਲੋ ਕੋਈ ਮਿਠਾਈ ਦਾ ਡੱਬਾ ਲੈ ਗਿਆ, ਤੇ ਉਹ ਇਹ ਉਹਦਾ ਦੂਜਾ ਪੱਖ ਇਹ ਵੀ ਸੀ ਕਿ ਉਦੋਂ ਇੱਕ ਜ਼ਰੂਰਤ ਵੀ ਹੁੰਦੀ ਸੀ ਲੋਕਾਂ ਦੀ, ਕਿਉਂਕਿ ਉਹਦੇ ਚ ਕੋਈ ਏਦਾਂ ਦੇ ਆਰਟੀਕਲ ਦਿੰਦੇ ਸੀ, ਕੋਈ ਬਰਤਨ ਦਿੰਦੇ ਸੀ ਜਿਹੜੀ ਉਦੋਂ ਹੁਣ ਵਾਂਗੂ ਇਕੋਨਮੀ ਨਹੀਂ ਸੀ, ਨਾ ਹੀ ਕੋਈ ਉਦੋਂ ਦੇ ਇਹ ਲੋਨ ਵਾਲੇ ਸਿਸਟਮ ਸੀ, ਨਾ ਹੀ ਕਿਸ਼ਤਾਂ ਤੇ ਚੀਜ਼ਾਂ ਮਿਲਦੀਆਂ ਸੀ। ਤੇ ਉਹ ਫਿਰ ਇਹ ਹੁੰਦਾ ਸੀ ਕਿ ਜੇ ਲੋਨ ਸੀ ਤਾਂ ਉਹ ਜਿਹੜਾ ਬਾਣੀ ਤੋਂ ਜਿਹੜਾ ਸੂਦਖੋਰ ਤੋਂ ਉਸ ਤੋਂ ਮਿਲਦਾ ਸੀਗਾ, ਤੇ ਉਹ ਬਹੁਤ ਜ਼ਿਆਦਾ ਉਹ ਤੇ ਵਿਆਜ ਪੈਂਦਾ ਸੀ। ਤੇ ਪਰ ਇਹਦੇ ਬਾਵਜੂਦ ਫਿਰ ਉਹ ਇੱਕ ਤਰ੍ਹਾਂ ਦੀ ਇੱਕ ਹੈਲਪ ਹੁੰਦੀ ਸੀ, ਵੀ ਆਪਣੀ ਕਿਸੇ ਨੇ ਭੈਣ ਦੀ ਹੈਲਪ ਕਰਤੀ, ਕਿਸੇ ਨੇ ਆਪਣੀ ਧੀ ਨੂੰ ਕੋਈ ਬਰਤਨ ਲੈ ਕੇ ਦੇਦਾ ਤਾਂ ਕਿ ਉਹਦੇ ਉਹ ਕੰਮ ਆ ਸਕੇ, ਉਹ ਵੀ ਉਹਦਾ ਪਾਰਟ ਜਿਹੜਾ ਮੰਨਿਆ ਜਾਂਦਾ ਸੀ। ਚਲੋ ਬਾਕੀ ਤਾਂ ਖੈਰ ਜਿਹੜੇ ਸੂਟ ਹੈ ਜਾਂ ਜਿਹੜੇ ਕੱਪੜੇ ਹੈ ਤੇ ਉਹ ਵੀ ਉਸ ਵੇਲੇ ਲੋੜ ਹੁੰਦੀ ਸੀ, ਤੇ ਇਹ ਸਾਰੀਆਂ ਚੀਜ਼ਾਂ ਦੀ ਇੱਕ ਤਰ੍ਹਾਂ ਦੀ ਥੋੜੀ ਹੁੰਦੀ ਸੀ ਸੋਸਾਇਟੀ ਦੇ ਵਿੱਚ। ਤੇ ਭਾਵੇਂ ਕੋਈ ਅਮੀਰ ਗਰੀਬ ਦਾ ਇੰਨਾ ਵੱਡਾ ਉਦੋਂ ਪਾਰਾ ਵੀ ਨਹੀਂ ਸੀ, ਚਲੋ ਠੀਕ ਹੈ ਕੁਛ ਜਿਹੜਾ ਜਗੀਰਦਾਰੀ ਸਿਸਟਮ ਦੇ ਵੇਲੇ ਉਹ ਉਹਨਾਂ ਦਾ ਚਲੋ ਸੋਸਾਇਟੀ ਨਾਲ ਜਿਹੜੇ ਜਗੀਰਦਾਰ ਸੀ ਜਾਂ ਉਹਨਾਂ ਦੀਆਂ ਬੀਬੀਆਂ ਕੁੜੀਆਂ ਉਹਨਾਂ ਦਾ ਬਹੁਤਾ ਸੰਬੰਧ ਹੁੰਦਾ ਨਹੀਂ ਸੀ, ਉਹ ਸਗੋਂ ਤਰਸਦੇ ਰਹਿੰਦੇ ਸੀ ਇੱਦਾਂ ਦੇ ਸੱਭਿਆਚਾਰ ਨੂੰ। ਤੇ ਉਹਦੇ ਚ ਫਿਰ ਜਿਹੜਾ ਸੀ ਕੱਪੜਾ ਲੀੜਾ ਦੇਣਾ, ਇਹ ਵੀ ਇੱਕ ਤਰੀਕੇ ਦੀ ਇੱਕ ਤਰ੍ਹਾਂ ਦੀ ਹੈਲਪ ਹੀ ਜਿਹੜੀ ਉਹ ਹੁੰਦੀ ਸੀ। ਤੇ ਹੁਣ ਤਾਂ ਖਰੇ ਬਿਲਕੁਲ ਗੱਲ ਉਲਟ ਹੋ ਗਈ, ਹੁਣ ਤਾਂ ਉਸ ਤੋਂ ਬਾਅਦ ਇਹ ਗੱਲ ਚੱਲ ਪਈ ਕਿ ਜਿਹੜੀ ਕੋਈ ਸਸਤੀ ਚੀਜ਼ ਆ ਉਹ ਅੱਗੇ ਦੇ ਦਿਓ, ਤੇ ਉਹਨੂੰ ਫਿਰ ਕਹਿੰਦੇ ਸੀ ਕਿ ਲੈਣ ਦੇਣ ਵਾਲਾ ਹੁਣ ਸੂਟ ਹੋ ਗਿਆ ਤਾਂ ਅੱਗੇ ਭੇਜ ਦਿਓ, ਉੱਥੋਂ ਇਹਦਾ ਭੇਜ ਦਿਓ, ਉੱਥੋਂ ਇਹਦੇ ਤੁਰਿਆ ਫਿਰਦਾ ਰਹਿੰਦਾ, ਹੁਣ ਕੋਈ ਉਹਨੂੰ ਪਾਉਂਦਾ ਹੰਢਾਉਂਦਾ ਨੀਗਾ। ਤੇ ਪਰ ਉਹ ਉਸ ਵੇਲੇ ਸੀਗੀ, ਉਸ ਵੇਲੇ ਖੁਸ਼ ਹੋ ਕੇ ਜਿਹੜੀਆਂ ਕੁੜੀਆਂ ਔਰਤਾਂ ਦੱਸਦੀਆਂ ਸੀ ਕਿ ਆਹ ਮੇਰੇ ਭਰਾ ਨੇ ਭੇਜਿਆ, ਮੇਰੀ ਮਾਂ ਨੇ ਭੇਜਿਆ, ਜਾਂ ਜੇ ਪੇਕੀ ਬੈਠੇ ਹੁੰਦੇ ਸੀ ਤਾਂ ਇਹ ਦੱਸਦੇ ਸੀ ਕਿ ਆਹ ਮੇਰੇ ਸਹੁਰਿਆਂ ਨੇ ਭੇਜਿਆ। ਸੋ ਇਸ ਤਰ੍ਹਾਂ ਦਾ ਉਦੋਂ ਸੰਧਾਰੇ ਦੀ ਜਿਹੜੀ ਇੰਪੋਰਟੈਂਸ ਸੀ ਜਿਹੜੀ ਉਹ ਬਹੁਤ ਜ਼ਿਆਦਾ ਸੀਗੀ। ਤੇ ਹੁਣ ਅੱਜ ਜਦੋਂ ਆਪਾਂ ਬੈਠੇ ਹਾਂ ਤੇ ਇਹ ਗੱਲਾਂ ਸਾਰੀਆਂ ਆਪਾਂ ਇਸ ਕਰਕੇ ਯਾਦ ਕਰ ਰਹੇ ਹਾਂ ਤੇ ਕਿ ਇਹ ਇਸ ਕਿਉਂਕਿ ਆਪਾਂ ਹੁਣ ਕਲਚਰ ਤਾਂ ਚੱਲਦਾ ਰਹਿੰਦਾ ਨਾ ਜੀ ਅੱਗੇ ਅੱਗੇ, ਉਸੇ ਗੱਲ ਨੂੰ ਆਪਾਂ ਪੁੱਠਾ ਤਾਂ ਮੋੜ ਨਹੀਂ ਸਕਦੇ, ਪਰ ਆਪਾਂ ਇਹ ਯਾਦ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਸਾਡੀ ਸੋਸਾਇਟੀ ਕਿਸ ਤਰ੍ਹਾਂ ਦੇ ਵਿੱਚੋਂ ਆਈ ਹੈ। ਰੁੱਤਾਂ ਤਾਂ ਬਦਲੀਆਂ ਨੇ ਤੇ ਪਰ ਸਾਡਾ ਰਹਿਣ ਸਹਿਣ ਉਹ ਸਾਰਾ ਕੁਝ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬਦਲ ਗਿਆ, ਰਹਿਤਲ ਬਦਲ ਗਈ, ਤੇ ਹੁਣ ਪੀਂਘਾਂ ਵਾਸਤੇ ਦਰਖਤ ਨਹੀਂ ਰਹੇ, ਪਿੱਪਲ ਬੋਹੜ ਨਹੀਂ ਰਹੇ, ਤੇ ਸਾਡੇ ਗੀਤ ਸੰਗੀਤ ਦਾ ਤਰੀਕਾ ਬਦਲ ਗਿਆ। ਪਰ ਇਹ ਵੀ ਕਿਤੇ ਨਾ ਕਿਤੇ ਸਾਨੂੰ ਆਪਣੇ ਇਹ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਬਾਕੀ ਸਾਰੀਆਂ ਸਾਰੀਆਂ ਰੱਖਦੀਆਂ ਸੀ, ਪੰਜਾਬੀ ਥੋੜੇ ਜਿਹੇ ਇਸ ਜਿਹੜੇ ਇਸ ਪੱਖ ਨੂੰ ਸੰਭਾਲ ਕੇ ਅਸੀਂ ਦੂਜੇ ਪਾਸੇ ਨੂੰ ਬਹੁਤ ਛੇਤੀ ਭਜਦੇ ਹਾਂ ਤੇ ਬੜਾ ਛੇਤੀ ਚੇਂਜ ਕਰਦੇ ਹਾਂ, ਆਪਾਂ ਵਿਆਹ ਸ਼ਾਦੀਆਂ ਚ ਹੁਣ ਦੇਖਦੇ ਹਾਂ, ਤੇ ਇਸ ਕਰਕੇ ਇਹਦੇ ਤੇ ਮੈਂ ਸਮਝਣਾ ਕਿ ਗੱਲ ਕਰਨੀ ਜ਼ਰੂਰੀ ਸੀ
1: ਜੀ। ਬਹੁਤ ਧੰਨਵਾਦ ਪ੍ਰੀਤਮ ਭਾਜੀ ਇਸ ਸਾਰੀ ਜਾਣਕਾਰੀ ਦੇ ਲਈ।
0: ਹਾਂਜੀ ਸ਼ੁਕਰੀਆ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਅੱਜ ਜਿਹੜੀ ਗੱਲ ਕਰ ਰਹੇ ਸੀਗੇ ਉਹ ਸਾਉਣ ਦੇ ਮਹੀਨੇ ਦੀ ਗੱਲ ਕਰ ਰਹੇ ਸੀਗੇ, ਜਿੱਦਾਂ ਅਲੱਗ ਅਲੱਗ ਰਸਮਾਂ ਤਿਉਹਾਰਾਂ ਦੀਆਂ ਗੱਲਾਂ ਇਸ ਮਹੀਨੇ ਦੇ ਨਾਲ ਜੁੜੀਆਂ ਹੁੰਦੀਆਂ ਨੇ। ਮੈਂ ਪੜ੍ਹ ਰਿਹਾ ਸੀਗਾ ਨਾਲ ਨਾਲ ਜਿਵੇਂ ਭਾਅ ਜੀ ਗੱਲ ਵੀ ਕਰ ਰਹੇ ਸੀਗੇ, ਕਹਿੰਦੇ ਕਿ ਜਿਵੇਂ ਜਿਹੜੀ ਰਹਿਤਲ ਦੀ ਗੱਲ ਕੀਤੀ ਹੈਗੀ ਹੈ ਕਿ ਇਸ ਜ਼ਮੀਨ ਦੀ ਗੱਲ ਕੀਤੀ ਹੈ, ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਸਪੈਸ਼ਲੀ ਪੰਜਾਬ ਨੌਰਥ ਇੰਡੀਆ ਵਾਲੇ ਪਾਸੇ, ਔਰ ਪੰਜਾਬ ਜਿਹੜਾ ਵੱਡਾ ਪੰਜਾਬ ਹੁੰਦਾ ਸੀ ਅਨਡਿਵਾਈਡਿਡ ਪੰਜਾਬ, ਇੱਥੇ ਜਿਹੜੇ ਖੱਤਰੀ ਲੋਕ ਹੁੰਦੇ ਸੀਗੇ ਅੱਗੇ, ਉਹ ਸੌਣ ਦੇ ਬਾਰਿਸ਼ ਦੇ ਮਹੀਨੇ 'ਚ ਆਪਣੇ ਨਵੇਂ ਜੰਮੇ ਬੱਚੇ ਨੂੰ ਇੱਕ ਵਾਰ ਨਹਾਉਂਦੇ ਹੁੰਦੇ ਸੀ, ਔਰ ਇਹ ਰੀਤ ਰਹੀ ਹੈਗੀ ਹੈ ਖਾਸ ਤੌਰ ਦੇ ਉੱਤੇ ਖੱਤਰੀ ਭਾਈਚਾਰੇ ਦੇ ਨਾਲ ਜੁੜੀ ਹੋਈ। ਔਰ ਇਸੇ ਦਿਨ ਜਿਹੜਾ ਲੁਧਿਆਣੇ ਪਟਿਆਲੇ ਦਾ ਇਲਾਕਾ ਹੈਗਾ, ਕਿਉਂਕਿ ਮੈਂ ਉਸ ਰਹਿਤਲ ਦੇ ਨਾਲ ਜੁੜਿਆ ਤਾਂ ਮੈਨੂੰ ਪਤਾ ਹੈ ਕਿ ਉਸ ਇਲਾਕੇ ਦੇ ਵਿੱਚ ਜਿਵੇਂ ਪਹਿਲਾਂ ਪ੍ਰੀਤਮ ਭਾਅ ਜੀ ਵੀ ਦੱਸ ਕੇ ਗਏ ਨੇ ਕਿ ਜਾਨਵਰਾਂ ਦੇ ਅਹਿਮੀਅਤ ਦੇ ਲਿਹਾਜ਼ ਦੇ ਨਾਲ ਮਹੀਨਾ ਬੜਾ ਇੰਪੋਰਟੈਂਟ ਹੈ, ਨੰਦੀ ਬੈਲ ਦੇ ਲਈ ਇਹ ਮਹੀਨਾ ਹੁੰਦਾ, ਸ਼ਾਇਦ ਉਹ ਵੀ ਇੱਕ ਕਾਰਨ ਹੋ ਸਕਦਾ ਕਿ ਨੰਦੀ ਬੈਲ ਦਾ ਮਹੀਨਾ ਸਾਉਣ ਦਾ ਮਹੀਨਾ, ਇਸ ਕਰਕੇ ਗਊਸ਼ਾਲਾਵਾਂ ਦੇ ਵਿੱਚ ਬਹੁਤ ਵੱਡੇ ਵੱਡੇ ਮੇਲੇ ਲੱਗਦੇ ਹੈਗੇ ਨੇ, ਜਿੱਥੇ ਜਿੱਥੇ ਵੱਡੀਆਂ ਗਊਸ਼ਾਲਾਵਾਂ ਤੁਸੀਂ ਦੇਖੋਗੇ ਉੱਥੇ ਲੋਕ ਜਿਹੜਾ ਘਿਓ ਗੁੜ ਅਤੇ ਮਿੱਠਾ ਜਿਵੇਂ ਜਿਹੜਾ ਜਿੱਦਾਂ ਭਾਅ ਜੀ ਦੱਸ ਰਹੇ ਸੀ ਉਹ ਗਊਆਂ ਨੂੰ ਪਾਉਂਦੇ ਹੈਗੇ ਨੇ। ਅਤੇ ਇਹੀ ਮਹੀਨਾ ਜਿਹੜਾ ਹੈਗਾ ਉਹ ਘੋੜੀਆਂ ਵੀ ਜਿਹੜੀਆਂ ਨੇ ਘੋੜੀਆਂ ਦੇ ਲਿਹਾਜ਼ ਦੇ ਨਾਲ ਵੀ ਕਹਿੰਦੇ ਸੀਗੇ ਕਿ ਘੋੜੀਆਂ ਨੂੰ ਬਚਾ ਬਚਾ ਕੇ ਰੱਖੋ ਅਤੇ ਉਹਨਾਂ ਦੀ ਬੜੀ ਇੱਜ਼ਤ ਰਿਸਪੈਕਟ ਹੁੰਦੀ ਹੈਗੀ। ਵੈਸੇ ਜਦੋਂ ਘੋੜੀਆਂ ਦੀ ਗੱਲ ਤੁਰੀ ਹੈਗੀ ਹੈ ਅਤੇ ਅਗਲਾ ਮਹੀਨਾ ਜਿਹੜਾ ਉਹਦਾ ਭਾਦੋਂ ਦੀ ਉਹਦੀ ਗੱਲ ਅਗਲੇ ਮਹੀਨੇ ਕਰਾਂਗੇ। ਅਤੇ ਸਾਉਣ ਦਾ ਮਹੀਨਾ ਵੈਸੇ ਇਹ ਕਿਉਂਕਿ ਆਖਰੀ ਦਿਨ ਉਹ ਦੱਸ ਕੇ ਗਏ ਨੇ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ ਅਗਸਤ ਦਾ ਮਹੀਨਾ ਅਤੇ ਅਗਸਤ ਕ੍ਰਾਂਤੀ ਨੂੰ ਤਾਂ ਕੌਣ ਨਹੀਂ ਜਾਣਦਾ। ਹਿੰਦੁਸਤਾਨ ਦੇ ਵਿੱਚ ਅਸੀਂ ਅਗਸਤ ਕ੍ਰਾਂਤੀ ਦੀ ਜਦੋਂ ਗੱਲ ਕਰਦੇ ਹਾਂ ਤਾਂ 1942 ਦੇ ਵਿੱਚ ਗੋਰਿਆਂ ਦੇ ਭਾਰਤ ਛੱਡਣ ਜਾਂ ਬ੍ਰਿਟਿਸ਼ਰਸ ਨੂੰ ਭਾਰਤ ਛੱਡਣ ਦੇ ਲਈ ਮਜਬੂਰ ਕਰਨ ਵਾਲਾ ਇਹ ਮਹੀਨਾ ਸੀਗਾ। ਅਗਸਤ ਕ੍ਰਾਂਤੀ ਹੀ ਉਹ ਤਰੀਕ ਸੀਗੀ 8 ਅਗਸਤ ਤੋਂ ਜਦੋਂ ਸ਼ੁਰੂ ਹੋਈ ਸੀ 1942 'ਚ ਕਿ ਬ੍ਰਿਟਿਸ਼ ਸਰਕਾਰ ਭਾਰਤ ਛੋੜੋ ਵਾਲਾ ਅੰਦੋਲਨ ਉਹ ਅਗਸਤ ਕ੍ਰਾਂਤੀ ਦੇ ਨਾਮ ਦੇ ਨਾਲ ਮਸ਼ਹੂਰ ਹੈ। ਔਰ 8 ਅਗਸਤ ਦਾ ਦਿਨ ਵੈਸੇ ਤਾਂ ਜਿਹੜਾ ਪੰਜਾਬ ਦੇ ਲਿਹਾਜ਼ ਦੇ ਨਾਲ ਇਸ ਕਰਕੇ ਮਸ਼ਹੂਰ ਹੈ ਕਿਉਂਕਿ ਇਹ ਉਹ ਦਿਨ ਸੀ ਜਦੋਂ ਕਿਹਾ ਜਾਂਦਾ ਹੈ ਕਿ 60,000 ਸਿੱਖਾਂ ਨੇ ਕੁਇਟ ਇੰਡੀਆ ਮੂਵਮੈਂਟ ਜਿਹੜਾ ਉਹ ਪੰਜਾਬ ਤੋਂ ਆ ਜਿਹੜਾ ਬਹੁਤ ਵੱਡਾ ਵਾਲਾ ਪੰਜਾਬ ਆ ਛੋਟਾ ਜਿਹਾ ਪੰਜਾਬੀ ਨਹੀਂ ਛੋਟਾ ਸੂਬਾ ਨਹੀਂ ਦੀ ਅਨਡਿਵਾਈਡਿਡ ਪੰਜਾਬ ਤੋਂ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ। 60,000 ਪੰਜਾਬੀਆਂ ਨੇ ਕਿਹਾ ਸੀਗਾ ਕਿ ਬ੍ਰਿਟਿਸ਼ਰਸ ਨੂੰ ਹੁਣ ਪੰਜਾਬ ਇੰਡੀਆ ਜਿਹੜਾ ਉਹ ਛੱਡਣਾ ਹੋਏਗਾ। 1942 ਦੇ ਵਿੱਚ ਇਹ ਅਗਸਤ ਦੇ ਨਾਲ ਜੁੜੀ ਹੋਈ ਇਹ ਕਹਾਣੀ ਹੈਗੀ। ਸਾਉਣ ਦੇ ਨਾਲ ਤੁਸੀਂ ਜੋੜ ਲਓ, ਅਗਸਤ ਦੇ ਨਾਲ ਜੋੜ ਲਓ, ਜਿਵੇਂ ਮਰਜ਼ੀ ਜੋੜ ਲਓ। ਵੈਸੇ ਸਾਉਣ ਅਤੇ ਭਾਦੋ ਨੂੰ ਇਕੱਠੇ ਕਰਕੇ ਦੇਖਿਆ ਜਾਂਦਾ। 70ਵਿਆਂ ਦੇ ਦਹਾਕੇ 'ਚ ਇੱਕ ਫਿਲਮ ਆਈ ਸੀਗੀ ਨਵੀਨ ਨਿਸ਼ਚਲ ਸਾਹਿਬ ਅਤੇ ਰੇਖਾ ਦੀ ਫਿਲਮ ਸੀਗੀ ਸਾਉਣ ਸਾਵਨ ਭਾਦੋ। ਅਤੇ ਮੈਨੂੰ ਉਹ ਫਿਲਮ ਦੇ ਵਿੱਚ ਮੇਰੇ ਹੁਣ ਐਗਜੈਕਟਲੀ ਯਾਦ ਨਹੀਂ ਹੈਗਾ ਪਰ ਮੋਟਾ ਮੋਟਾ ਜਿਹਾ ਮੈਨੂੰ ਉਹ ਫਿਲਮ ਦਾ ਕੁਛ ਲੱਗਿਆ ਨਹੀਂ ਸੀਗਾ ਕਿ ਉਹ 'ਚ ਸਾਵਨ ਭਾਦੋ ਵਰਗੀ ਕੋਈ ਚੀਜ਼ ਸੀਗੀ। ਅਤੇ ਉਹ ਟਿਪੀਕਲ ਉਹੀ ਮਸਾਲਾ ਸਟੋਰੀ ਜਿਹੜੀ ਹੁੰਦੀ ਹੈਗੀ ਸੀਗੀ 70s ਦੇ ਦੌਰ ਦੇ ਵਿੱਚ, ਬੰਦਾ ਬਾਹਰੋਂ ਆਇਆ ਅਤੇ ਇੰਡੀਆ ਵਾਪਸ ਆਉਂਦਾ ਹੈ, ਇੰਡੀਆ ਆ ਕੇ ਉਹਨੂੰ ਇੱਕ ਜਿਹੜਾ ਉਹਦੇ ਨਾਲ ਇੱਕ ਇੰਡੀਆ ਦੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈਗਾ, ਫਿਰ ਉਹ ਪਰਿਵਾਰਾਂ ਦੀ ਲੜਾਈ ਆਪਸ ਦੇ ਵਿੱਚ ਯੇ ਯੋ ਬਲਾ ਬਲਾ। ਸਾਵਨ ਭਾਦੋਂ ਵਾਲਾ ਕੁਛ ਮੈਨੂੰ ਖਾਸ ਉਹਦੇ 'ਚ ਕੁਛ ਦਿਖਿਆ ਨਹੀਂ ਸੀਗਾ ਉਸ ਫਿਲਮ ਦੇ ਵਿੱਚ, ਪਰ ਉਸ ਫਿਲਮ ਦੇ ਟਾਈਟਲ ਤੋਂ ਪ੍ਰੇਰਿਤ ਹੋ ਕੇ ਉਹ ਤੋਂ 6 ਸਾਲ ਬਾਅਦ ਇੱਕ ਫਿਲਮ ਆਈ ਸੀ ਮਹਿਬੂਬਾ, ਰਾਜੇਸ਼ ਖੰਨਾ ਅਤੇ ਹੇਮਾ ਮਾਲਨੀ ਦੀ ਉਹ ਫਿਲਮ ਸੀਗੀ। ਸ਼ਕਤੀ ਸਮੰਤ ਨੇ ਫਿਲਮ ਬਣਾਈ ਸੀ। ਸ਼ਕਤੀ ਸਮੰਤ ਦੀਆਂ ਜਿੰਨੀਆਂ ਵੀ ਫਿਲਮਾਂ ਹੁੰਦੀਆਂ ਸੀਗੀਆਂ ਉਹ ਮਤਲਬ ਟੌਪ ਹੀ ਹੁੰਦੀਆਂ ਸੀਗੀਆਂ, ਚੱਲਦੀਆਂ ਹੀ ਚੱਲਦੀਆਂ ਸੀ। ਚਾਈਨਾ ਟਾਊਨ, ਕਸ਼ਮੀਰ ਕੀ ਕਲੀਆਂ, ਇਵਨਿੰਗ ਇਨ ਪੈਰਿਸ, ਕਟੀ ਪਤੰਗ, ਅਮਰ ਪ੍ਰੇਮ, ਇਹ ਸਾਰੀਆਂ ਫਿਲਮਾਂ ਸ਼ਕਤੀ ਸਮੰਤ ਹੋਰਾਂ ਨੇ ਬਣਾਈਆਂ ਸੀਗੀਆਂ। ਅਤੇ ਉਹਨਾਂ ਨੇ ਫਿਰ ਉਹ 6 ਸਾਲ ਬਾਅਦ ਜਿਹੜੀ ਮਹਿਬੂਬਾ ਫਿਲਮ ਬਣਾਈ ਸੀ ਉਹਦੇ 'ਚ ਇੱਕ ਗਾਣਾ ਲਿਆ ਸੀ ਸਾਵਨ ਭਾਦੋ। ਅਤੇ ਗਾਣਾ ਵੈਸੇ ਆਨੰਦ ਬਖਸ਼ੀ ਨੇ ਲਿਖਿਆ ਸੀ। ਇੱਕ ਆਨੰਦ ਬਖਸ਼ੀ ਦੇ ਇੰਟਰਵਿਊ 'ਚ ਮੈਂ ਸੁਣ ਰਿਹਾ ਸੀਗਾ, ਉਹ ਕਹਿੰਦੇ ਕਿ ਇਹ ਗਾਣਾ ਪਹਿਲਾਂ ਲਤਾ ਮੰਗੇਸ਼ਕਰ ਤੋਂ ਗਵਾ ਲਿਆ ਗਿਆ ਸੀ ਕਿਉਂਕਿ ਲਤਾ ਮੰਗੇਸ਼ਕਰ ਇੱਕ ਟ੍ਰੇਨਡ ਸਿੰਗਰ ਸੀ, ਕਿਸ਼ੋਰ ਕੁਮਾਰ ਨਹੀਂ ਸੀਗੇ। ਇਸ ਗਾਣੇ ਨੂੰ ਕਿਸ਼ੋਰ ਕੁਮਾਰ ਨੇ ਅਲੱਗ ਤੋਂ ਗਾਇਆ ਫਿਲਮ ਦੇ ਵਿੱਚ, ਲਤਾ ਮੰਗੇਸ਼ਕਰ ਨੇ ਅੱਡ ਤੋਂ ਗਾਇਆ, ਸੋ ਇੱਕ ਫੀਮੇਲ ਵਰਜ਼ਨ 'ਚ ਇੱਕ ਮੇਲ ਵਰਜ਼ਨ 'ਚ। ਅਤੇ ਆਨੰਦ ਬਖਸ਼ੀ ਕਹਿੰਦੇ ਕਿ ਉਹ ਜਦੋਂ ਆਰ ਡੀ ਬਰਮਨ ਸਾਹਿਬ ਨੇ ਉਹਨਾਂ ਨੂੰ ਸਟੂਡੀਓ 'ਚ ਸੱਦਿਆ ਵੀ ਐਂ ਕਰਕੇ ਗਾਣਾ ਆ ਫਲਾਣੇ ਰਾਗ ਦੇ ਵਿੱਚ, ਉਹ ਕਹਿੰਦੇ ਰਾਗ ਰੂਗ ਛੱਡੋ ਕਿਉਂਕਿ ਉਹ ਇਸ ਤਰ੍ਹਾਂ ਦੇ ਹੈ ਨਹੀਂ, ਕਹਿੰਦੇ ਮੈਨੂੰ ਗਾਣਾ ਦਿਓ। ਗਾਣਾ ਲਿਆ ਉਹਨਾਂ ਨੇ, ਇੱਕ ਦਿਨ ਸੁਣਿਆ, ਦੋ ਦਿਨ ਸੁਣਿਆ, ਕਹਿੰਦੇ ਦਿਨ 'ਚ ਕਈ ਕਈ ਵਾਰ ਉਹ ਗਾਣਾ ਪੜ੍ਹਦੇ ਸੀਗੇ। ਲਤਾ ਮੰਗੇਸ਼ਕਰ ਨੇ ਤਾਂ ਜਿਹੜਾ ਗਾਇਆ ਸੀ ਉਹ ਇੱਕ ਅਲੱਗ ਜੀ ਸੀ, ਪਰ ਉਹ ਪੜ੍ਹਦੇ ਸੀਗੇ ਉਸ ਗੀਤ ਨੂੰ। ਅਤੇ ਉਹ ਕਹਿੰਦੇ ਕਿ ਬੜਾ ਕਮਾਲ ਦਾ ਗੀਤ ਹੈ ਯਾਰ, ਵੀ ਅੱਜ ਤੱਕ ਕਦੇ ਇਹੋ ਜਿਹਾ ਗਾਣਾ ਲਿਖਿਆ ਨਹੀਂ ਗਿਆ ਹੈਗਾ। ਅਤੇ ਉਹ ਗਾਣਾ ਸੀਗਾ ਸਾਵਨ ਭਾਦੋ, ਮੇਰੇ ਨੈਣਾ ਸਾਵਨ ਭਾਦੋ। ਸੋ ਉਹ ਗੀਤ ਤੁਹਾਡੇ ਤੱਕ ਛੱਡ ਕੇ ਜਾ ਰਹੇ ਮੇਰੇ ਖਿਆਲ ਦੇ ਨਾਲ। ਭਾਦੋਂ ਦੇ ਉੱਤੇ ਤਾਂ ਲਿਖਿਆ ਹੋਇਆ ਇੱਕੋ ਹੀ ਗੀਤ ਹੈਗਾ, ਮੇਰੀ ਨਹੀਂ ਨੌਲੇਜ 'ਚ ਹੈਗਾ, ਬਾਕੀ ਜੇ ਹੋਇਆ ਤਾਂ ਤੁਸੀਂ ਦੱਸਿਓ ਕੋਈ ਮੈਨੂੰ ਗੀਤ। ਪਰ ਭਾਦੋਂ ਦੀ ਗੱਲ ਜਿਹੜੀ ਹੈ ਜਾਂ ਭਾਦੋਂ ਮਹੀਨੇ ਦੀ ਗੱਲ ਅਗਲੇ ਮਹੀਨੇ ਕਰਾਂਗੇ। ਹੁਣ ਜਿਹੜੀ ਗੱਲ ਕਰਨੀ ਹੈਗੀ ਅੱਜ ਜਿਹੜੀ ਕੀਤੀ ਸੀਗੀ ਉਹ ਸਾਵਨ ਮਹੀਨੇ ਦੀ ਕੀਤੀ ਸੀ। ਕਿਵੇਂ ਲੱਗਿਆ ਤੁਹਾਨੂੰ ਇਹ ਪ੍ਰੋਗਰਾਮ? 0472464674 facebook.com/ਹਾਂਜੀ ਸਿਡਨੀ info@ਹਾਂਜੀ.com 'ਤੇ ਦੱਸਿਓ। ਇੱਕ ਦੇਸ਼ ਪੰਜਾਬੀ

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਐਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर ता दे बंसल इमीग्रेशन वालियां दा।
1: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: सोना चाहिदा,
4: भरोसा चाहिदा,
3: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
5: मेरे नाल ना कोई खेड़ता ही नहीं, सब खोल दी लंग चलते ने।
6: वादवा प्रोडक्शंस अते पेनोरमा स्टूडियोज पेश करदे हन नवी पंजाबी फिल्म बंद अखां नाल किसे अपने नू वेखण दी कहानी, कणकां दे ओले।
7: साडा रब वसदा ए कणकां दे ओले।
6: स्टारिंग गुरप्रीत गुग्गी, तानिया, किश्तू के अते होर कई साथी कलाकार।
8: हुण दस्सो मैनू कणकां दे ओले कौण।
6: रिलीजिंग ऑन 31st July।
8: दस्सो।
2: अटेंशन ट्रैवलर्स, The upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
9: बलजीत, ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
0: ਯਾਰ। ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
9: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
10: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
11: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
12: ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਸਮਾਂ ਹੋ ਚੁੱਕਿਆ ਜੀ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਦੀ ਤਰੀਕ ਹੈ ਜੀ 7 ਅਗਸਤ 2026 ਦਿਨ ਸ਼ੁੱਕਰਵਾਰ, ਤੇ ਸਾਡੇ ਨਾਲ ਖਬਰਾਂ ਦੀ ਸਾਂਝ ਪਾਉਣ ਲਈ ਆ ਚੁੱਕੇ ਨੇ ਗੌਤਮ ਕਪਿਲ ਜੀ ਸਿਡਨੀ ਸਟੂਡੀਓ ਤੋਂ। ਗੌਤਮ ਜੀ ਸਤਿ ਸ਼੍ਰੀ ਅਕਾਲ
1: ਜੀ। ਬਹੁਤ ਧੰਨਵਾਦ ਕ੍ਰਿਸ਼ਨਾ ਜੀ, ਸਤਿ ਸ਼੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਇੰਟਰਨੈਸ਼ਨਲ ਨਿਊਜ਼ ਤੋਂ ਸ਼ੁਰੂਆਤ ਕਰਨੀ ਸੀ, ਪਰ ਪਹਿਲੀ ਖਬਰ ਆਸਟ੍ਰੇਲੀਆ ਦੇ ਨਾਲ ਵੀ ਤਾਲੁਕਾਤ ਰੱਖਦੀ ਹੈ। ਅਸਲ ਦੇ ਵਿੱਚ ਇਰਾਨ ਸਰਕਾਰ ਦਾ ਜਨਤਕ ਰੂਪ ਤੋਂ ਵਿਰੋਧ ਕਰਨ ਵਾਲੀਆਂ ਦੋ ਇਰਾਨੀ ਮਹਿਲਾ ਫੁੱਟਬਾਲਰਸ ਨੂੰ ਹੁਣ ਆਸਟ੍ਰੇਲੀਆ ਦੀ ਨਾਗਰਿਕਤਾ ਮਿਲ ਗਈ ਹੈ। 34 ਸਾਲ ਦੀ ਅਤੇ ਫਤਿਹ ਰਮਾਜ਼ਿਨੇਦਾ ਤੇ ਇਸ ਤੋਂ ਇਲਾਵਾ 22 ਸਾਲ ਦੀ ਫਾਤਿਮਾ ਪਸਿੰਦੇ, ਇਹਨਾਂ ਨੂੰ ਬੁੱਧਵਾਰ ਦੇ ਦਿਨ ਕੁਈਨਜ਼ਲੈਂਡ ਦੇ ਬ੍ਰਿਸਬੇਨ ਦੇ ਵਿੱਚ ਹੋਏ ਇੱਕ ਸਮਾਗਮ ਦੇ ਦਰਮਿਆਨ ਆਸਟ੍ਰੇਲੀਆ ਦੀ ਸਿਟੀਜ਼ਨਸ਼ਿਪ ਦਿੱਤੀ ਗਈ। ਸਿਟੀਜ਼ਨਸ਼ਿਪ ਮਿਲਣ ਤੋਂ ਬਾਅਦ ਰਮਾਜ਼ਿਨੇਦਾ ਨੇ ਕਿਹਾ ਕਿ ਇਹ ਬੇਹੱਦ ਖਾਸ ਤੇ ਕਦੇ ਵੀ ਨਾ ਭੁੱਲਣ ਵਾਲਾ ਇੱਕ ਦਿਨ ਹੈ ਔਰ ਮੇਰੇ ਲਈ ਸ਼ਬਦਾਂ ਤੋਂ ਕਿਤੇ ਵੀ ਵੱਧ ਕੇ ਹੈ ਇਹ ਦਿਨ। ਮਾਰਚ ਦੇ ਵਿੱਚ ਮਹਿਲਾ ਏਸ਼ੀਅਨ ਕੱਪ ਦੇ ਦੌਰਾਨ ਆਸਟ੍ਰੇਲੀਆ ਪਹੁੰਚੀ ਸੀ ਇਰਾਨ ਦੀ ਕੌਮੀ ਟੀਮ ਦੀਆਂ 7 ਖਿਡਾਰਨਾਂ, ਜਿਨ੍ਹਾਂ ਨੂੰ ਮਨੁੱਖੀ ਆਧਾਰ ਦੇ ਉੱਤੇ ਵੀਜ਼ਾ ਦੇ ਦਿੱਤਾ ਗਿਆ। ਹਾਲਾਂਕਿ ਇਹਨਾਂ ਦੇ ਵਿੱਚੋਂ 5 ਖਿਡਾਰੀਆਂ ਨੇ ਬਾਅਦ ਚ ਆਪਣਾ ਫੈਸਲਾ ਬਦਲ ਲਿਆ ਤੇ ਉਹ ਇਰਾਨ ਵਾਪਸ ਪਰਤ ਗਈਆਂ ਸੀ। ਅਮਰੀਕਾ, ਇਜ਼ਰਾਈਲ ਤੇ ਇਰਾਨ ਦੇ ਦਰਮਿਆਨ ਹੋ ਰਹੇ ਇਸ ਜੰਗ ਦੇ ਮਾਹੌਲ ਦੇ ਦਰਮਿਆਨ ਹੀ ਕੁਝ ਦਿਨਾਂ ਦੇ ਬਾਅਦ ਇਰਾਨ ਦੀ ਟੀਮ ਨੇ ਆਪਣੇ ਪਹਿਲੇ ਮੈਚ ਦੇ ਦੌਰਾਨ ਉੱਥੋਂ ਦਾ ਕੌਮੀ ਤਰਾਨਾ ਵੀ ਨਹੀਂ ਸੀ ਗਾਇਆ। ਇਸ ਤੋਂ ਬਾਅਦ ਸ਼ੰਕਾ ਜਤਾਈ ਜਾ ਰਹੀ ਸੀ ਕਿ ਖਿਡਾਰੀਆਂ ਨੂੰ ਆਪਣੇ ਦੇਸ਼ ਦੇ ਵਿੱਚ ਵਾਪਸ ਪਰਤਣ ਦੇ ਉੱਤੇ ਉਹਨਾਂ ਨੂੰ ਕਿਸੇ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਰਮਿਆਨ ਆਸਟ੍ਰੇਲੀਆ ਰਹਿ ਰਹੇ ਇਰਾਨੀ ਭਾਈਚਾਰੇ ਦੇ ਦਬਾਅ ਦੇ ਬਾਅਦ ਅਧਿਕਾਰੀਆਂ ਨੇ ਇਹਨਾਂ ਖਿਡਾਰਨਾਂ ਨੂੰ ਅਜ਼ਾਇਲਮ ਦੇਣ ਦੇ ਲਈ ਇੱਕ ਮੌਕਾ ਦਿੱਤਾ ਸੀ। ਆਖਿਰਕਾਰ ਸਿਰਫ ਰਮਾਜ਼ਿਨੇਦਾ ਤੇ ਪਸਿੰਦੇ ਇਹਨਾਂ ਨੂੰ ਹੀ ਇਸ ਸਿਟੀਜ਼ਨਸ਼ਿਪ ਦੀ ਅਰਜ਼ੀ ਦੇ ਉੱਤੇ ਇਹਨਾਂ ਨੂੰ ਸਵੀਕਾਰ ਕੀਤਾ ਗਿਆ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਹਮਲਿਆਂ ਦੇ ਨਾਲ ਹੀ ਜੁੜੀਆਂ ਹੋਈਆਂ। ਪਹਿਲਾਂ ਯੂਕਰੇਨ ਤੋਂ ਖਬਰ, ਜਿੱਥੇ ਯੂਕਰੇਨ ਨੇ ਰੂਸ ਦੇ ਯਾਰੋਸਲਾਵ ਸ਼ਹਿਰ ਦੇ ਵਿੱਚ ਮੌਜੂਦ ਇੱਕ ਵੱਡੀ ਤੇਲ ਰਿਫਾਇਨਰੀ ਸਣੇ ਦੋ ਰਿਫਾਇਨਰੀਜ਼ ਨੂੰ ਡਰੋਨ ਦੇ ਨਾਲ ਨਿਸ਼ਾਨਾ ਬਣਾਇਆ। ਇਸ ਖੇਤਰ ਦੇ ਗਵਰਨਰ ਮਿਖਾਇਲ ਨੇ ਦਾਅਵਾ ਕੀਤਾ ਕਿ ਯਾਰੋਸਲਾਵ ਦੇ ਉੱਤੇ ਡਰੋਨ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਯੂਕਰੇਨ ਦੀ ਤਰਫ ਤੋਂ ਕੀਤਾ ਗਿਆ ਹਮਲਾ ਹੈ। ਇਸ ਦਰਮਿਆਨ ਉਹਨਾਂ ਦੱਸਿਆ ਕਿ ਰੂਸੀ ਫੌਜ ਨੇ 92 ਡਰੋਨ ਖਤਮ ਕਰ ਦਿੱਤੇ ਨੇ, ਫੁੰਡ ਕੇ ਰੱਖ ਦਿੱਤੇ ਹਵਾ ਦੇ ਵਿੱਚ। ਹਾਲਾਂਕਿ ਡਰੋਨ ਦੇ ਮਲਬੇ ਡਿੱਗਣ ਦੇ ਚੱਲਦਿਆਂ 3 ਘਰਾਂ ਦੇ ਵਿੱਚ ਅੱਗ ਲੱਗ ਗਈ। ਯੂਕਰੇਨੀ ਰਾਸ਼ਟਰਪਤੀ ਵੋਲਦਮਿਰ ਜ਼ੇਲੈਂਸਕੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਯਾਰੋਸਲਾਵ ਸਥਿਤ ਜਿਹੜੀ ਯਾਨੋਸ ਰਿਫਾਇਨਰੀ ਹੈ ਤੇ ਇਸ ਤੋਂ ਇਲਾਵਾ ਬਾਸ਼ਨੇਫਟ ਰਿਫਾਇਨਰੀ, ਇਹਨਾਂ ਦੋਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਰੂਸੀ ਰੱਖਿਆ ਅਧਿਕਾਰੀਆਂ ਦੇ ਮੁਤਾਬਕ ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਕੁੱਲ 605 ਯੂਕਰੇਨੀ ਡਰੋਨ ਨੂੰ ਇੰਟਰਸੈਪਟ ਕੀਤਾ ਗਿਆ ਹੈ। ਯੂਕਰੇਨ ਨੇ ਹਾਲੀਆ ਹਫ਼ਤਿਆਂ ਦੇ ਦਰਮਿਆਨ ਰੂਸ ਦੇ ਊਰਜਾ ਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਮਲੇ ਕੀਤੇ ਸੀ, ਜਿਨ੍ਹਾਂ ਦੇ ਵਿੱਚ ਤੇਲ ਰਿਫਾਇਨਰੀ ਤੇ ਵੇਅਰ ਹਾਊਸ ਵੀ ਸ਼ਾਮਲ ਸੀ। ਉੱਥੇ ਹੀ ਜਦੋਂ ਅਗਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਜਦੋਂ ਇਹ ਕਿਹਾ ਜਾ ਰਿਹਾ ਸੀ ਕੱਲ ਦੇ ਦਿਨ, ਤੁਹਾਨੂੰ ਖਬਰਾਂ ਦੇ ਵਿੱਚ ਵੀ ਦੱਸਿਆ ਸੀ ਕਿ ਅਮਰੀਕਾ ਨੇ ਇੰਨੇ ਹਥਿਆਰ ਵਰਤ ਦਿੱਤੇ ਨੇ ਇਰਾਨ ਦੇ ਉੱਤੇ ਕਿ ਹੁਣ ਉਹਨਾਂ ਦਾ ਹਥਿਆਰਾਂ ਦਾ ਜ਼ਖੀਰਾ ਖਾਲੀ ਹੁੰਦਾ ਜਾ ਰਿਹਾ ਔਰ ਅਮਰੀਕਾ ਇਸ ਸਪਲਾਈ ਚੇਨ ਨੂੰ ਭਰਨ ਦੇ ਲਈ ਇੰਨੀ ਵੱਡੀ ਤਾਦਾਦ ਦੇ ਵਿੱਚ ਨਵੇਂ ਹਥਿਆਰ ਬਣਾ ਵੀ ਨਹੀਂ ਪਾ ਰਿਹਾ। ਹੁਣ ਅਮਰੀਕੀ ਸਦਰ ਡੋਨਾਲਡ ਟਰੰਪ ਨੇ ਵੀਰਵਾਰ ਦੇ ਦਿਨ ਕਿਹਾ ਕਿ ਅਮਰੀਕਾ ਦੇ ਕੋਲ ਗੋਲਾ ਬਾਰੂਦ ਦਾ ਮੁਕੰਮਲ ਭੰਡਾਰ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਇਸ ਦੇ ਉਲਟ ਜੇਕਰ ਕਿਸੇ ਨੇ ਜਾਣਕਾਰੀ ਲੀਕ ਕੀਤੀ ਤਾਂ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਨੂੰ ਲੰਮੀ ਜੇਲ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੋਂ ਇਸ ਬਾਰੇ ਦਾਅਵੇ ਖਾਰਜ ਕਰ ਰਹੇ ਸੀ ਕਿ ਅਮਰੀਕਾ ਦੇ ਕੋਲ ਗੋਲਾ ਬਾਰੂਦ, ਖ਼ਾਸ ਤੌਰ ਤੇ ਕੁਛ ਖ਼ਾਸ ਕਿਸਮ ਦੇ ਜਿਹੜੇ ਹਥਿਆਰ ਨੇ ਉਹਨਾਂ ਦਾ ਸਟਾਕ ਨਹੀਂ ਹੈ। ਉਹਨਾਂ ਕਿਹਾ ਕਿ ਇਸ ਦੇ ਬਾਰੇ ਹਾਲਾਂਕਿ ਕੋਈ ਵਿਸਤਾਰ ਜਾਣਕਾਰੀ ਨਹੀਂ ਦਿੱਤੀ। ਆਮ ਤੌਰ ਦੇ ਉੱਤੇ ਟਰੰਪ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਕਿਸਮ ਦੇ ਨਾਲ ਆਪਣੇ ਬਿਆਨ ਰੱਖਦੇ ਨੇ ਤਾਂ ਉਹ ਅੰਕੜੇ ਵੀ ਸਾਹਮਣੇ ਰੱਖ ਦਿੰਦੇ ਨੇ, ਪਰ ਇਸ ਵਾਰ ਅੰਕੜਿਆਂ ਦੀ ਕਮੀ ਦੇਖਣ ਨੂੰ ਮਿਲੀ। ਹਥਿਆਰਾਂ ਦੀ ਕਮੀ ਹੈ ਕਿ ਨਹੀਂ ਹੈ, ਪਰ ਟਰੰਪ ਦੇ ਇਸ ਸੋਸ਼ਲ ਮੀਡੀਆ ਤੇ ਪਾਈ ਪੋਸਟ ਤੋਂ ਉਹਨਾਂ ਦੀ ਬੁਖਲਾਹਟ ਜ਼ਰੂਰ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਗੋਲਾ ਬਾਰੂਦ ਦਾ ਉਤਪਾਦਨ ਕਰਨਾ ਵੀ ਜਾਰੀ ਹੈ ਔਰ ਇਸ ਦਰਮਿਆਨ ਲੋੜ ਪੈਣ ਦੇ ਉੱਤੇ ਜਿਹੜਾ ਇਹ ਗੋਲਾ ਬਾਰੂਦ ਰੱਖਿਆ ਕੰਪਨੀਆਂ ਹੋਰ ਵੀ ਵੱਡੇ ਪੱਧਰ ਦੇ ਉੱਤੇ ਤੈਨਾਤ ਬਣਾ ਸਕਦੀਆਂ ਨੇ। ਰੱਖਿਆ ਕੰਪਨੀਆਂ ਦੇਸ਼ ਦੇ ਇਤਿਹਾਸ ਦੇ ਵਿੱਚ ਨਵੀਆਂ ਫੈਕਟਰੀਆਂ ਤੇ ਨਵੀਆਂ ਉਤਪਾਦਨ ਇਕਾਈਆਂ ਬਣਾ ਰਹੀਆਂ ਨੇ ਜਿਹੜੀਆਂ ਅੱਜ ਤੱਕ ਕਦੇ ਨਹੀਂ ਬਣੀਆਂ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ ਪਿਛਲੇ ਸ਼ੁੱਕਰਵਾਰ ਕੈਂਪ ਡੇਵਿਡ ਦੇ ਵਿੱਚ ਹੋਈ ਕੈਬਨਿਟ ਬੈਠਕ ਦੇ ਦੌਰਾਨ ਟਰੰਪ ਦੇ ਰੱਖਿਆ ਮੰਤਰੀ ਪੀਟ ਹੈਗਸੈਥ ਨੇ ਗੋਲਾ ਬਾਰੂਦ ਦੀ ਕਥਿਤ ਕਮੀ ਦੇ ਉੱਤੇ ਆਪਣਾ ਜਵਾਬ ਦਿੱਤਾ ਸੀ। ਅਖਬਾਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਹੈਕਸੇ ਦੇ ਮੁਤਾਬਕ ਜਿਨ੍ਹਾਂ ਲੋਕਾਂ ਨੇ ਇਹ ਗੱਲਾਂ ਕਹੀਆਂ ਨੇ ਉਹ ਦੇਸ਼ ਧਰੋਹੀ ਨੇ, ਯਾਨੀ ਕਿ ਇਸ ਕਿਸਮ ਦੀ ਗੱਲ ਨਹੀਂ ਫੈਲਾਈ ਜਾਣੀ ਚਾਹੀਦੀ। ਉੱਥੇ CNN ਨੇ ਆਪਣੀ ਰਿਪੋਰਟ ਚ ਦਾਅਵਾ ਕੀਤਾ ਸੀ ਕਿ ਲੰਮੀ ਦੂਰੀ ਦੀ ਗਾਈਡਡ ਮਿਜ਼ਾਈਲਾਂ ਏਅਰ ਡਿਫੈਂਸ ਇੰਟਰਸੈਪਟਰਸ ਦੀ ਕਮੀ ਚੱਲ ਰਹੀ ਹੈ, ਇਸੇ ਕਰਕੇ ਈਰਾਨ ਨੂੰ ਲੈ ਕੇ ਜਿਹੜੀ ਰਣਨੀਤੀ ਅਮਰੀਕੀ ਸਰਕਾਰ ਦੀ ਉਸ ਦੇ ਉੱਤੇ ਫਰਕ ਪੈ ਰਿਹਾ, ਉਸ ਦੇ ਉੱਤੇ ਅਸਰ ਪੈ ਰਿਹਾ। ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਅਮਰੀਕੀ ਫੌਜ ਆਪਣੇ ਥਰਡ ਏਅਰ ਡਿਫੈਂਸ ਸਿਸਟਮ ਦੇ ਕਰੀਬ 80% ਸਿਸਟਮ ਨੂੰ ਇਸਤੇਮਾਲ ਕਰ ਚੁੱਕੀ ਹੈ। ਉੱਥੇ ਅਗਲੀ ਖਬਰ ਜਾਪਾਨ ਦੇ ਨਾਲ ਜੁੜੀ ਹੋਈ, ਅਸਲ ਚ ਨਾਰਥ ਕੋਰੀਆ ਦੇ ਨਾਲ ਜੁੜੀ ਹੋਈ। ਜਾਪਾਨ ਦੇ ਨਾਲ ਤਾਂ ਕਿਵੇਂ ਜੁੜਦੀ ਹੈ ਉਹ ਤੁਹਾਨੂੰ ਦੱਸਦੇ ਹਾਂ। ਨਾਰਥ ਕੋਰੀਆ ਨੇ ਵੀਰਵਾਰ ਦੇ ਦਿਨ ਆਪਣੀ ਤਾਕਤ ਦੀ ਅਜ਼ਮਾਇਸ਼ ਕਰਨ ਦੇ ਤਹਿਤ ਘੱਟੋ ਘੱਟ ਇੱਕ ਪਲਾਸਟਿਕ ਮਿਜ਼ਾਈਲ ਦਾਗੀ ਹੈ ਤੇ ਕੁਝ ਹੋਰ ਹਥਿਆਰਾਂ ਦੀ ਨੁਮਾਇਸ਼ ਕੀਤੀ ਹੈ। ਅਸਲ ਚ ਜਾਪਾਨ ਦੇ ਰਾਜਧਾਨੀ ਸ਼ਹਿਰ ਟੋਕੀਓ ਦੇ ਵਿੱਚ ਜਾਪਾਨ ਦੇ ਰੱਖਿਆ ਮੰਤਰਾਲੇ ਨੇ ਇਹ ਮਿਜ਼ਾਈਲ ਹੀਰੋਸ਼ੀਮਾ ਦੇ ਪਰਮਾਣੂ ਬੰਬ ਗਿਰਾਏ ਜਾਣ ਦੇ 81 ਸਾਲ ਪੂਰੇ ਹੋਣ ਦੇ ਦਿਨ ਹੀ ਕਿਉਂ ਟੈਸਟ ਕੀਤੀ ਗਈ ਹੈ, ਇਸ ਦੇ ਉੱਤੇ ਇਤਰਾਜ਼ ਜਤਾਇਆ। ਜਾਪਾਨ ਦੇ ਐਕਸਕਲੂਸਿਵ ਇਕਨੋਮਿਕ ਜ਼ੋਨ ਦੇ ਵਿੱਚ ਤਾਂ ਇਹ ਨਹੀਂ ਡਿੱਗੀ ਹੈ, ਹਾਲਾਂਕਿ ਇਹ ਇਲਾਕਾ ਜਾਪਾਨ ਦੇ ਤੱਟ ਤੋਂ ਮਹਿਜ਼ 200 ਨੌਟੀਕਲ ਮਾਈਲ, ਯਾਨੀ ਕਿ ਜੇਕਰ ਸੜਕੀ ਰਸਤੇ ਦੇ ਜ਼ਰੀਏ ਤੁਸੀਂ ਜਾਣਨਾ ਹੋਵੇ ਤਾਂ 370 ਕਿਲੋਮੀਟਰ ਦਾ ਇਹ ਫਾਸਲਾ ਸੀਗਾ ਜਿੱਥੇ ਜਾ ਕੇ ਇਹ ਮਿਜ਼ਾਈਲ ਡਿੱਗੀ ਹੈ। ਸਾਊਥ ਕੋਰੀਆ ਦੀ ਫੌਜ ਨੇ ਵੀ ਪੁਸ਼ਟੀ ਕੀਤੀ ਹੈ ਕਿ ਨਾਰਥ ਕੋਰੀਆ ਦੇ ਵਾਂਸਨ ਇਲਾਕੇ ਤੋਂ ਸੀ ਆਫ ਜਾਪਾਨ, ਜਿਹਨੂੰ ਸਿਓਲ ਈਸਟ ਸੀ ਕਹਿੰਦਾ, ਉਸ ਵਾਲੇ ਪਾਸੇ ਇੱਕ ਬੈਲਿਸਟਿਕ ਮਿਜ਼ਾਈਲ ਦਾਗੀ ਗਈ ਹੈ। ਪਰ ਅਜਿਹਾ ਕਿਉਂ ਕੀਤਾ ਗਿਆ? ਨਾਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ 25 ਜੂਨ ਨੂੰ 1950 ਤੋਂ 1953 ਦੇ ਦਰਮਿਆਨ ਕੋਰੀਅਰ ਵਾਰ ਦੇ ਸ਼ੁਰੂ ਹੋਣ ਦੀ 76ਵੀਂ ਬਰਸੀ ਦੇ ਮੌਕੇ ਦੇ ਉੱਤੇ ਸਾਊਥ ਕੋਰੀਆ ਦੀ ਸਰਹੱਦ ਦੇ ਨਾਲ ਲੱਗਦੀਆਂ ਸਰਹੱਦਾਂ ਦੇ ਕੋਲ ਬੈਲਿਸਟਿਕ ਮਿਜ਼ਾਈਲਾਂ ਤੇ ਹੋਰ ਰਾਕੇਟ ਲਾਂਚਰ ਸਿਸਟਮ ਦੇ ਨਿਰੀਖਣ ਕੀਤੇ ਸੀ, ਔਰ ਇਹ ਸਾਊਥ ਕੋਰੀਆ ਨੂੰ ਇੱਕ ਕਿਸਮ ਦਾ ਸੁਨੇਹਾ ਦਿੱਤਾ ਗਿਆ ਸੀ ਕਿ ਅਸੀਂ ਇਸ ਦਿਨ ਨੂੰ ਖਾਸ ਤੌਰ ਦੇ ਉੱਤੇ ਯਾਦ ਰੱਖਦੇ ਹਾਂ। ਲਗਭਗ ਹਰ ਮਹੀਨੇ ਵੈਸੇ ਨਾਰਥ ਕੋਰੀਆ ਇਸ ਕਿਸਮ ਦੇ ਪ੍ਰੀਖਣ ਕਰਦਾ, ਮਈ ਮਹੀਨੇ ਦੇ ਵਿੱਚ ਵੀ ਇਸ ਕਿਸਮ ਦੇ ਪ੍ਰੀਖਣ ਕੀਤੇ ਗਏ ਸੀ, ਫਿਰ ਜੂਨ ਮਹੀਨੇ ਦੇ ਵਿੱਚ ਵੀ ਇਸੇ ਕਿਸਮ ਦੇ ਬੈਲਿਸਟਿਕ ਮਿਜ਼ਾਈਲਾਂ ਦੇ ਪ੍ਰੀਖਣ ਕੀਤੇ ਗਏ ਸੀ। CRBM ਤੇ ਆਰਟਿਲਰੀ ਰਾਕੇਟ ਦਾਗ ਗਏ ਸੀ। CRBM ਅਸਲ ਦੇ ਵਿੱਚ ਬੈਲਿਸਟਿਕ ਮਿਜ਼ਾਈਲਾਂ ਹੁੰਦੀਆਂ ਨੇ ਜਿਨ੍ਹਾਂ ਦੀ ਰੇਂਜ 300 ਕਿਲੋਮੀਟਰ ਤੋਂ ਘੱਟ ਹੁੰਦੀ ਹੈ, ਛੋਟੀ ਦੂਰੀ ਦੀਆਂ ਮਿਜ਼ਾਈਲਾਂ। ਆਮ ਤੌਰ ਦੇ ਉੱਤੇ ਕੋਈ ਦੇਸ਼ ਜਦੋਂ ਲੰਮੀ ਦੂਰੀ ਦੀ ਮਿਜ਼ਾਈਲਾਂ ਦੀ ਪ੍ਰੀਖਣ ਕਰਦਾ ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਹੁੰਦਾ, ਜਿਵੇਂ ਚੀਨ ਨੇ ਕੀਤਾ ਸੀ, ਆਸਟ੍ਰੇਲੀਆ ਨੂੰ ਚਿੰਤਾ ਪੈ ਗਈ ਸੀ। ਪਰ ਨਾਰਥ ਕੋਰੀਆ ਦੇ ਹਵਾਲੇ ਦੇ ਨਾਲ ਜਦੋਂ ਛੋਟੀ ਦੂਰੀ ਦੀਆਂ ਯਾਨੀ CRBM ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਜਾਂਦਾ ਹੈ ਤਾਂ ਇਹ ਖਾਸ ਤੌਰ ਦੇ ਉੱਤੇ ਸਾਊਥ ਕੋਰੀਆ ਤੇ ਜਾਪਾਨ ਵਰਗੇ ਮੁਲਕਾਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ, ਕਿਉਂਕਿ ਉਹ ਇੰਨੀ ਕੁ ਦੂਰੀ ਤੇ ਹੀ ਮੌਜੂਦ ਨੇ, 300-350 ਕਿਲੋਮੀਟਰ ਤੇ, ਕਿ ਬੜੇ ਆਰਾਮ ਦੇ ਨਾਲ ਨਾਰਥ ਕੋਰੀਆ ਆਪਣੇ ਮੁਲਕ ਤੋਂ ਮਿਜ਼ਾਈਲ ਛੱਡੇ ਤੇ ਇਹਨਾਂ ਮੁਲਕਾਂ ਦੇ ਵਿੱਚ ਨੁਕਸਾਨ ਕਰ ਦੇਵੇ। ਖੈਰ, ਜਦੋਂ ਹੀਰੋਸ਼ੀਮਾ ਨਾਗਾਸਾਕੀ ਦੀ ਗੱਲ ਤੁਰੀ ਹੋਇਆ ਤਾਂ ਜਾਪਾਨ ਦੇ ਪੱਛਮੀ ਸ਼ਹਿਰ ਹੀਰੋਸ਼ੀਮਾ ਦੇ ਵਿੱਚ 6 ਅਗਸਤ ਦਾ ਦਿਨ ਸੀ, ਉਹਦੀ ਹੁਣ 81ਵੀਂ ਵਰੇਗੰਢ ਮਨਾਈ ਗਈ ਹੈ ਜਦੋਂ ਅਮਰੀਕਾ ਨੇ ਪਰਮਾਣੂ ਹਮਲਾ ਕੀਤਾ ਸੀ। ਇਸ ਮੌਕੇ ਦੇ ਉੱਤੇ ਹੀਰੋਸ਼ੀਮਾ ਦੇ ਮੇਅਰ ਕਾਉਮੀ ਮਾਉਤਸੀ ਨੇ ਪਰਮਾਣੂ ਹਥਿਆਰਾਂ ਦੀ ਰੋਕਥਾਮ ਦੇ ਬਹਾਨੇ ਇਹਨਾਂ ਦੀ ਵਰਤੋਂ ਨੂੰ ਜਾਇਜ਼ ਠਹਿਰਾਉਣ ਵਾਲੀਆਂ ਵੱਡੀਆਂ ਤਾਕਤਾਂ ਦੀ ਸਖ਼ਤ ਆਲੋਚਨਾ ਕੀਤੀ। ਹਾਲਾਂਕਿ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਅਮਰੀਕਾ ਦਾ ਨਾਮ ਨਹੀਂ ਲਿਆ। ਜਾਪਾਨ ਕਦੇ ਅਮਰੀਕਾ ਦਾ ਦੁਸ਼ਮਣ ਹੁੰਦਾ ਸੀ, ਪਰ ਅੱਜ ਦੀ ਤਰੀਕ ਦੇ ਵਿੱਚ ਅਮਰੀਕਾ ਦੀ ਪਨਾਹ ਦੇ ਹੇਠ ਹੀ ਰਹਿ ਰਿਹਾ। ਇਸ ਸਮਾਗਮ ਦੇ ਵਿੱਚ ਕੱਲ ਦੇ ਦਿਨ ਹੀਰੋਸ਼ੀਮਾ ਦੇ ਅੰਦਰ 50,000 ਵਿਅਕਤੀਆਂ ਤੇ 120 ਮੁਲਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਦੱਸ ਦਈਏ ਕਿ ਇਸ ਦਰਮਿਆਨ ਚੀਨ ਤੇ ਜਾਪਾਨ ਦੇ ਵਿੱਚ ਤਣਾਅ ਹੋਰ ਜ਼ਿਆਦਾ ਵਧਿਆ। ਚੀਨ ਨੇ ਜਾਪਾਨ ਵੱਲੋਂ ਜਾਰੀ ਰੱਖਿਆ ਮਾਮਲਿਆਂ ਨੂੰ ਲੈ ਕੇ ਜਿਹੜਾ ਵਾਈਟ ਪੇਪਰ ਜਾਰੀ ਕੀਤਾ ਗਿਆ ਉਸ ਦੇ ਉੱਤੇ ਗੰਭੀਰ ਇਤਰਾਜ਼ ਜਤਾਏ ਨੇ। ਵਾਈਟ ਪੇਪਰ ਚੀਨ ਨੂੰ ਜਾਪਾਨ ਦੀ ਸਭ ਤੋਂ ਵੱਡੀ ਰਣਨੀਤਕ ਚੁਣੌਤੀ ਦੇ ਵਜੋਂ ਪੇਸ਼ ਕਰਦਿਆਂ ਹੋਇਆ ਜਿਹੜਾ ਜਾਰੀ ਕੀਤਾ ਗਿਆ। ਤਾਈਵਾਨ ਦੇ ਬਾਰੇ ਵੀ ਸਖ਼ਤ ਟਿੱਪਣੀਆਂ ਇਸ ਦੇ ਵਿੱਚ ਕੀਤੀਆਂ ਗਈਆਂ ਨੇ। ਚੀਨ ਨੂੰ ਇਹ ਪਸੰਦ ਨਹੀਂ ਹੁੰਦਾ ਕਿ ਕੋਈ ਦੂਸਰਾ ਦੇਸ਼ ਤਾਈਵਾਨ ਦੇ ਬਾਰੇ ਟਿੱਪਣੀਆਂ ਕਰੇ। ਇਸ ਪੇਸ਼ਕਦਮੀ ਦੇ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਤਣਾਅ ਹੋਰ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ। ਉੱਥੇ ਬਾਂਗਲਾਦੇਸ਼ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਦੀ ਚੋਣ 20 ਅਗਸਤ ਨੂੰ ਕਰਵਾਈ ਜਾਏਗੀ। ਇਹ ਐਲਾਨ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਵੱਲੋਂ ਸਿਹਤ ਕਾਰਨਾਂ ਕਰਕੇ ਦਿੱਤੇ ਗਏ ਆਪਣੇ 5 ਸਾਲ ਦੇ ਕਾਰਜਕਾਲ ਦੇ ਅਸਤੀਫੇ ਤੋਂ ਬਾਅਦ ਹੁਣ ਸਾਹਮਣੇ ਆਇਆ। 76 ਸਾਲ ਦੇ ਸ਼ਹਾਬੂਦੀਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਰੀਬੀ ਸਹਿਯੋਗੀ ਮੰਨੇ ਜਾਂਦੇ ਸੀ। ਹਾਲਾਂਕਿ ਸ਼ੇਖ ਹਸੀਨਾ ਤਾਂ ਪਿਛਲੇ 2 ਸਾਲਾਂ ਤੋਂ ਆਪਣਾ ਦੇਸ਼ ਛੱਡ ਕੇ ਭਾਰਤ 'ਚ ਰਹਿ ਰਹੇ ਨੇ, ਪਰ ਚੋਣ ਕਮਿਸ਼ਨ ਦੇ ਸੀਨੀਅਰ ਸਕੱਤਰ ਅਖਤਰ ਅਹਿਮਦ ਨੇ ਕੱਲ ਦੇ ਦਿਨ ਇੱਕ ਪ੍ਰੈਸ ਮੀਟ ਦੇ ਦਰਮਿਆਨ ਦੱਸਿਆ ਕਿ ਨਵੇਂ ਰਾਸ਼ਟਰਪਤੀ ਨੂੰ ਚੁਣਨ ਦੇ ਲਈ ਕਵਾਇਦ ਸ਼ੁਰੂ ਕਰ ਦਿੱਤੀ ਜਾਏਗੀ। ਬਾਂਗਲਾਦੇਸ਼ ਦੇ ਸੰਵਿਧਾਨ ਦੇ ਮੁਤਾਬਕ ਰਾਸ਼ਟਰਪਤੀ ਦੀ ਚੋਣ ਸੰਸਦ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ। ਇਸ ਪੂਰੀ ਪ੍ਰਕਿਰਿਆ ਦਾ ਸੰਚਾਲਨ ਚੋਣ ਕਮਿਸ਼ਨ ਕਰਦਾ। ਚੋਣ ਕਮਿਸ਼ਨ ਵੱਲੋਂ ਜਾਰੀ ਸਕੈਜੂਲ ਦੇ ਮੁਤਾਬਕ ਵੋਟਿੰਗ 20 ਅਗਸਤ ਨੂੰ ਢਾਕਾ ਦੇ ਸਮੇਂ ਦੇ ਮੁਤਾਬਕ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਉੱਥੋਂ ਦੇ ਪਾਰਲੀਮੈਂਟ ਦੇ ਵਿੱਚ ਹੋਏਗੀ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਦੇ ਦਿਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਸੀ। ਇਸ ਬਾਬਤ ਹੁਣ ਕੱਲ ਦੇ ਦਿਨ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ। ਦੋਹਾਂ ਨੇਤਾਵਾਂ ਨੇ ਭਾਰਤ ਇਜ਼ਰਾਈਲ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਯਾਨੀ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਦੇ ਉੱਤੇ ਆਪਸ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਦੋਹਾਂ ਦੇ ਵਿੱਚ ਵੈਸੇ ਵੀ ਪਹਿਲਾਂ ਤੋਂ ਹੀ ਚੱਲ ਰਹੀ ਹੈ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ, ਪਰ ਇਸ ਦੇ ਉੱਤੇ ਕੀ ਪ੍ਰੋਗਰੈਸ ਹੋਈ ਹੈ ਇਸ ਨੂੰ ਲੈ ਕੇ ਦੋਹਾਂ ਨੇ ਆਪਸ ਚ ਗੱਲਬਾਤ ਕੀਤੀ ਹੈ। ਇਸ ਤਰ੍ਹਾਂ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਪੱਛਮ ਏਸ਼ੀਆ ਦੇ ਵਿੱਚ ਹਾਲੀਆ ਘਟਨਾਕ੍ਰਮ ਜਿਹੜਾ ਚੱਲ ਰਿਹਾ ਉਸ ਦੇ ਉੱਤੇ ਵੀ ਗੱਲਬਾਤ ਕੀਤੀ ਗਈ ਹੈ। ਜ਼ਾਹਰ ਜੀ ਗੱਲ ਹੈ ਕਿ ਜੰਗ ਦੇ ਵਿੱਚ ਸ਼ਾਮਲ ਇੱਕ ਦੇਸ਼ ਹੈ ਇਜ਼ਰਾਈਲ, ਇਸ ਕਰਕੇ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਇਹਨਾਂ ਨੂੰ ਮੀਡੀਆ ਦੇ ਪੱਧਰ ਦੇ ਉੱਤੇ ਜਾਂ ਫਿਰ ਜਨਤਕ ਤੌਰ ਦੇ ਉੱਤੇ ਜਾਰੀ ਨਹੀਂ ਕੀਤਾ ਜਾਂਦਾ ਹੁੰਦਾ। ਸਟ੍ਰੈਟੇਜਿਕ ਵੈਸੇ ਵੀ ਅੱਖਰ ਜਦੋਂ ਵਰਤ ਲਿਆ ਜਾਂਦਾ ਤਾਂ ਜਦੋਂ ਕਿਸੇ ਦੇਸ਼ ਦੀ ਜਾਂ ਦੋ ਦੇਸ਼ਾਂ ਦੀ ਆਪਸੀ ਸਟ੍ਰੈਟੇਜੀ ਦੀ ਗੱਲ ਹੁੰਦੀ ਹੈ ਤਾਂ ਉਸ ਦੇ ਵਿੱਚ ਕਿਹੜੇ ਫਰੇਮਵਰਕ ਦੇ ਉੱਤੇ ਗੱਲ ਕੀਤੀ ਗਈ ਹੈ ਕਦੇ ਵੀ ਜਿਹੜਾ ਨਸ਼ਰ ਨਹੀਂ ਕੀਤਾ ਜਾਂਦਾ ਜਨਤਕ ਤੌਰ ਦੇ ਉੱਤੇ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਦੇ ਉੱਤੇ ਇੱਕ ਪੋਸਟ ਕਰਕੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਨਾਲ ਫੋਨ ਦੇ ਉੱਤੇ ਹੋਈ ਗੱਲਬਾਤ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਤਾਂ ਸਭ ਤੋਂ ਪਹਿਲਾਂ ਧਰਨਿਆਂ ਪ੍ਰਦਰਸ਼ਨਾਂ ਦੇ ਨਾਲ ਜੁੜੀਆਂ ਹੈ। ਕਾਂਗਰਸ ਜਨਤਾ ਪਾਰਟੀ ਯਾਨੀ CJP ਨੇ ਆਪਣੀ ਨੈਸ਼ਨਲ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਔਰ ਦੇਸ਼ ਭਰ ਦੇ ਵਿੱਚ ਸੰਗਠਨ ਦਾ ਵਿਸਤਾਰ ਕਰਨ ਦੇ ਬਾਰੇ ਇੱਕ ਰੋਡ ਮੈਪ ਜਾਰੀ ਕੀਤਾ ਹੈ। ਪਾਰਟੀ ਦੇ ਫਾਊਂਡਰ ਤੇ ਕੌਮੀ ਕਨਵੀਨਰ ਦੇ ਤੌਰ ਦੇ ਉੱਤੇ ਅਭਿਜੀਤ ਦੀਪਕੇ ਨੂੰ ਨਿਯੁਕਤ ਕੀਤਾ ਗਿਆ। ਉੱਥੇ ਆਸ਼ੂਤੋਸ਼ ਰਾਂਕਾ ਤੇ ਸੌਰਵ ਦਾਸ ਨੂੰ ਕੋ ਕਨਵੀਨਰ ਬਣਾਇਆ ਗਿਆ। CJP ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀਰਵਾਰ ਦੇ ਦਿਨ ਇਸ ਦੀ ਜਾਣਕਾਰੀ ਦਿੱਤੀ ਕਿ ਅਜਿੰਕਿਆ ਸ਼ਿੰਦੇ ਨੂੰ ਕੌਮੀ ਸੰਗਠਨ ਦਾ ਜਿਹੜਾ ਇੰਚਾਰਜ ਬਣਾਇਆ ਗਿਆ, ਦੀਪਕ ਬਲੀਆਨ ਨੂੰ ਸੰਗਠਨ ਦਾ ਸਹਿ ਇੰਚਾਰਜ ਬਣਾਇਆ ਗਿਆ, ਆਫਰੀਨ ਨਵਾਜ਼ ਨੂੰ ਕੌਮੀ ਸਕੱਤਰ, ਵਿਜੇ ਰੈਡੀ ਮਲਾਂਗੀ ਨੂੰ ਮੀਡੀਆ ਪ੍ਰਮੁੱਖ, ਰਤਨਾ ਸਿੰਘ ਨੂੰ ਜਿਹੜੇ ਅਲੱਗ ਅਲੱਗ ਮਾਮਲੇ ਨੇ ਮੀਡੀਆ ਜਾਂ ਹੋਰ ਇਹਨਾਂ ਮਾਮਲਿਆਂ ਦੇ ਵਿੱਚ ਵੀ ਪ੍ਰਮੁੱਖ ਬਣਾਇਆ ਗਿਆ, ਵੈਸ਼ਨਵੀ ਗੋੜ ਨੂੰ ਰਿਸਰਚ ਤੇ ਇਸ ਨੀਤੀ ਘੜਨ ਦੇ ਮਾਮਲੇ ਦੇ ਵਿੱਚ ਪ੍ਰਮੁੱਖ ਥਾਪਿਆ ਗਿਆ, ਰੋਹਨ ਦੇਸ਼ ਪਾਂਡੇ ਨੂੰ IT, ਯੋਗੇਸ਼ ਇੰਗਲੇ ਨੂੰ ਵਿੱਤ ਪ੍ਰਮੁੱਖ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਖਾਸ ਗੱਲ ਇਹ ਰਹੀ ਹੈ ਕਿ ਕਿਸੇ ਆਮ ਰਵਾਇਤੀ ਪਾਰਟੀ ਦੀ ਤਰ੍ਹਾਂ ਜਿਹੜੀ ਇਹ ਕਿਸੇ ਵੀ ਸੰਗਠਨ ਕਮੇਟੀ ਦੇ ਜਦੋਂ ਵਰਕਿੰਗ ਕਮੇਟੀ ਦੀ ਮੈਂਬਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਨਾਮ ਜਾਂ ਉਹਨਾਂ ਦੇ ਅਹੁਦੇ ਹੀ ਦੱਸੇ ਜਾਂਦੇ ਨੇ, ਪਰ ਕਾਂਗਰਸ ਜਨਤਾ ਪਾਰਟੀ ਨੇ ਆਪਣੇ ਸਾਰੇ ਜਿੰਨੇ ਵੀ ਅਹੁਦੇਦਾਰ ਨਿਯੁਕਤ ਕੀਤੇ ਨੇ ਬ੍ਰੈਕਟ ਦੇ ਵਿੱਚ ਉਹਨਾਂ ਦੀ ਉਮਰ ਮੈਂਸ਼ਨ ਕੀਤੀ ਹੈ। ਵੱਧ ਤੋਂ ਵੱਧ ਪਾਰਟੀ ਦਾ ਦਾਅਵਾ ਹੈ ਕਿ ਨੈਸ਼ਨਲ ਵਰਕਿੰਗ ਕਮੇਟੀ ਦੇ ਵਿੱਚ ਸਾਰੇ ਅਹੁਦੇਦਾਰਾਂ ਦੀ ਉਮਰ 35 ਸਾਲ ਤੋਂ 35 ਸਾਲ ਜਿਹੜੀ ਉਸ ਤੋਂ ਥੱਲੇ ਥੱਲੇ ਹੋਏਗੀ। ਸਭ ਤੋਂ ਵੱਧ ਉਮਰ ਦੇ ਅਜਿੰਕਿਆ ਸ਼ਿੰਦੇ ਨੇ ਜਿਨ੍ਹਾਂ ਨੂੰ ਕੌਮੀ ਇੰਚਾਰਜ ਬਣਾਇਆ ਗਿਆ। ਪਾਰਟੀ ਦਾ ਦਾਅਵਾ ਹੈ ਕਿ ਅਗਲੇ 6 ਮਹੀਨਿਆਂ ਦੇ ਵਿੱਚ ਦੇਸ਼ ਭਰ ਦੇ ਅੰਦਰ ਅਲੱਗ ਅਲੱਗ ਸੂਬਿਆਂ ਦੇ ਅੰਦਰ ਵੀ ਕਮੇਟੀਆਂ ਬਣਾਈਆਂ ਜਾਣਗੀਆਂ, ਲੋਕ ਸਭਾ ਪੱਧਰ ਦੇ ਉੱਤੇ ਇਕਾਈਆਂ ਬਣਾਈਆਂ ਜਾਣਗੀਆਂ ਔਰ ਸ਼ਹਿਰ ਪੱਧਰ ਦੇ ਉੱਤੇ ਜਿਹੜੀਆਂ ਇੱਕ ਤਾਲਮੇਲ ਬਿਠਾਉਣ ਵਾਲੀਆਂ ਕਮੇਟੀਆਂ ਨੇ ਉਹ ਵੀ ਨਿਯੁਕਤ ਕੀਤੀਆਂ ਜਾਣਗੀਆਂ। ਕਾਂਗਰਸ ਜਨਤਾ ਪਾਰਟੀ ਨੇ ਸਪਸ਼ਟ ਕੀਤਾ ਕਿ ਜਾਰੀ ਸੂਚੀ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਹੋਰ ਅਹੁਦੇਦਾਰੀ ਨਹੀਂ ਦਿੱਤੀ ਗਈ। ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਮੁੰਬਈ ਦੇ ਵਿੱਚ ਇੱਕ ਪ੍ਰੋਗਰਾਮ ਦੇ ਅੰਦਰ RSS ਦੇ ਪ੍ਰਮੁੱਖ ਮੋਹਨ ਭਾਗਵਤ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਵਿਰੋਧ ਵੀ ਸਹਿਮਤੀ ਬਣਾਉਣ ਦਾ ਇੱਕ ਤਰੀਕਾ ਹੀ ਹੈ। ਲੋਕਤੰਤਰ ਦੇ ਵਿੱਚ ਵਿਰੋਧ ਦੇ ਤਹਿਤ ਸਹਿਮਤੀ ਅਲੱਗ ਅਲੱਗ ਮਾਧਿਅਮ ਦੇ ਰਾਹੀਂ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਲੱਗ ਅਲੱਗ ਵਿਚਾਰ ਸਾਹਮਣੇ ਆਉਂਦੇ ਨੇ ਪਰ ਚਰਚਾ ਤੋਂ ਬਾਅਦ ਇੱਕ ਸਹਿਮਤੀ ਬਣ ਜਾਂਦੀ ਹੈ। ਚਰਚਾ ਦੇ ਲਈ ਸੰਵਾਦ ਜ਼ਰੂਰੀ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਜੇਕਰ ਕਿਸੇ ਵਜ੍ਹਾ ਦੇ ਨਾਲ ਗੱਲ ਨਹੀਂ ਸੁਣੀ ਜਾਂਦੀ ਤਾਂ ਹੀ ਅੰਦੋਲਨ ਕੀਤਾ ਜਾਂਦਾ ਹੈ, ਪਰ ਇਸਦਾ ਟੀਚਾ ਸਹਿਮਤੀ ਬਣਾਉਣਾ ਹੀ ਹੋਣਾ ਚਾਹੀਦਾ, ਨਾ ਕਿ ਸਮਾਜ ਦੇ ਵਿੱਚ ਵੰਡ ਪਾਉਣਾ। ਉਹਨਾਂ ਕਿਹਾ ਕਿ ਜਿੱਥੋਂ ਤੱਕ ਜੈਨਜੀ ਦੀ ਗੱਲ ਹੈ, ਹਾਲੀਆ ਦਿਨਾਂ 'ਚ ਜੋ ਵੀ ਕੁਝ ਹੋਇਆ ਉਹਨਾਂ ਦੀਆਂ ਸ਼ਿਕਾਇਤਾਂ ਜਾਇਜ਼ ਸੀ। ਭਾਰਤ ਦੀ ਸਿੱਖਿਆ ਵਿਵਸਥਾ ਦੇ ਵਿੱਚ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ, ਕਾਫੀ ਕੁਝ ਹੋ ਵੀ ਨਹੀਂ ਪਾ ਰਿਹਾ, ਇਸ ਲਈ ਇਹ ਮੁੱਦੇ ਉੱਠ ਰਹੇ ਨੇ। ਨਿਸ਼ਚਿਤ ਤੌਰ ਦੇ ਉੱਤੇ ਇਸ ਮਾਮਲੇ 'ਚ ਸੰਵਾਦ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਮੈਂ ਕਹਿ ਰਿਹਾ ਕਿ ਜੈਨਜੀ ਵਿਰੋਧ

ਇਹ ਬਿਆਨ ਦਿੱਤਾ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧੀਆਂ ਦੀ ਤਰਫ ਤੋਂ ਇੱਕ ਹਥਿਆਰ ਦੇ ਤੌਰ ਦੇ ਉੱਤੇ ਇਸਤੇਮਾਲ ਜ਼ਰੂਰ ਕੀਤਾ ਜਾ ਸਕਦਾ ਹੈ। ਉਧਰ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ JPSC ਤੇ JSSC ਦੇ ਜਿਹੜੇ ਪ੍ਰੀਖਿਆਰਥੀ ਨੇ ਉਹਨਾਂ ਦੇ ਅੰਦੋਲਨ ਦੇ ਦਰਮਿਆਨ ਵਿਦਿਆਰਥੀਆਂ ਨੇ ਸੂਬਾਈ ਸਰਕਾਰ ਦੇ ਨਾਲ ਗੱਲਬਾਤ ਨੂੰ ਲੈ ਕੇ ਆਪਣੇ ਵਫਦ ਦਾ ਐਲਾਨ ਕਰ ਦਿੱਤਾ ਹੈ। JPSC ਤੇ JSSC ਰਿਫਾਰਮ ਮੰਚ ਦੀ ਤਰਫ ਤੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ। 11 ਮੈਂਬਰੀ ਪ੍ਰਤੀਨਿਧੀ ਮੰਡਲ ਦੀ ਇੱਕ ਸੂਚੀ SDO ਨੂੰ ਸੌਂਪ ਦਿੱਤੀ ਗਈ ਹੈ। ਹੁਣ ਬੈਠਕ ਦਾ ਸਮਾਂ ਤੇ ਸਥਾਨ ਉਹ ਸੂਬਾਈ ਸਰਕਾਰ ਤੈਅ ਕਰੇਗੀ, ਜਿਸ ਤੋਂ ਬਾਅਦ ਇਸ ਦੀ ਸੂਚਨਾ ਵਿਦਿਆਰਥੀਆਂ ਨੂੰ ਦੇ ਦਿੱਤੀ ਜਾਏਗੀ। ਪ੍ਰੈਸ ਰਿਲੀਜ਼ ਦੇ ਮੁਤਾਬਕ ਵਫਦ ਦੇ ਵਿੱਚ ਕੁੱਲ 11 ਮੈਂਬਰ ਹੋਣਗੇ, 8 ਵਿਦਿਆਰਥੀ, 1 ਵਕੀਲ ਤੇ 2 ਤਕਨੀਕੀ ਮਾਹਰ ਵੀ ਰੱਖੇ ਗਏ ਨੇ। ਸਰਕਾਰ ਦੇ ਨਾਲ ਗੱਲਬਾਤ ਦੇ ਲਈ ਜਿਹੜੇ ਇਹਨਾਂ 8 ਵਿਦਿਆਰਥੀਆਂ ਦੀ ਲਿਸਟ ਹੈ ਉਹਨਾਂ ਨੂੰ ਭੇਜ ਦਿੱਤੀ ਗਈ ਹੈ। ਉਧਰ ਭਾਜਪਾ ਦੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ, ਮਾਫ਼ ਕਰਨਾ, ਝਾਰਖੰਡ ਦੇ ਵਿੱਚ ਸਟੂਡੈਂਟਸ ਦੇ ਇਸ ਪ੍ਰਦਰਸ਼ਨ ਦੇ ਉੱਤੇ ਮਲਿਕਾਰਜਨ ਖੜਗੇ ਦੇ ਬਿਆਨ ਦੇ ਉੱਤੇ ਟਿੱਪਣੀ ਕੀਤੀ ਹੈ। ਨਾਲ ਹੀ ਉਹਨਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਉੱਤੇ ਨਿਸ਼ਾਨਾ ਵੀ ਸਾਧਿਆ। ਉਹਨਾਂ ਰਵੀ ਸ਼ੰਕਰ ਪ੍ਰਸਾਦ ਨੇ ਝਾਰਖੰਡ ਪ੍ਰਦਰਸ਼ਨ ਦੇ ਉੱਤੇ ਕਿਹਾ ਕਿ ਉੱਥੋਂ ਜੋ ਵੀ ਕਹਾਣੀਆਂ ਨਿਕਲ ਕੇ ਆ ਰਹੀਆਂ ਨੇ ਉਹ ਸਾਫ਼ ਨੇ ਕਿ ਝਾਰਖੰਡ ਸਰਕਾਰ ਨੇ ਪ੍ਰੀਖਿਆ ਕਰਵਾਉਣ ਦਾ ਕੰਮ ਇੱਕ ਬਲੈਕਲਿਸਟਿਡ ਕੰਪਨੀ ਨੂੰ ਸੌਂਪਿਆ ਸੀ। ਇਸ ਕੰਪਨੀ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਆਦਿੱਤਿਆਨਾਥ ਸਰਕਾਰ ਤੇ ਰਾਜਸਥਾਨ ਦੇ ਵਿੱਚ ਵੀ ਸਰਕਾਰਾਂ ਬਲੈਕਲਿਸਟ ਕਰ ਚੁੱਕੀਆਂ ਹਨ। ਇਸ ਦੇ ਬਾਵਜੂਦ ਉਹਨਾਂ ਤੋਂ ਕਈ ਪ੍ਰੀਖਿਆਵਾਂ ਕਰਵਾਉਣ ਦੀ ਜ਼ਿੰਮੇਵਾਰੀ ਕਿਉਂ ਲਈ ਗਈ, ਇਸ ਦਾ ਕੀ ਮਤਲਬ ਹੈ? ਉਹਨਾਂ ਕਿਹਾ ਕਿ ਮੈਂ ਫੇਰ ਕਹਿੰਦਾ ਕਿ ਝਾਰਖੰਡ ਦੇ ਵਿੱਚ ਨੌਕਰੀਆਂ ਵੇਚੀਆਂ ਜਾ ਰਹੀਆਂ ਨੇ। ਹੁਣ ਇਸ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਚੁੱਪ ਕਿਉਂ ਨੇ? ਉਹ ਨੌਜਵਾਨਾਂ ਦੇ ਨਾਲ ਸੰਵਾਦ ਕਰਨ, ਇਲਾਹਾਬਾਦ ਤੇ ਦੂਸਰੀਆਂ ਥਾਵਾਂ ਦੇ ਉੱਤੇ ਤਾਂ ਜਾ ਰਹੇ ਨੇ ਜਿੱਥੇ ਉਹਨਾਂ ਦੀ ਸਰਕਾਰ ਨੂੰ ਹਮਾਇਤ ਹਾਸਲ ਹੈ, ਉੱਥੇ ਜਾ ਕੇ ਉਹ ਕੋਈ ਗੱਲਬਾਤ ਕਿਉਂ ਨਹੀਂ ਕਰ ਰਹੇ? ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦਾ 2 ਤਰ੍ਹਾਂ ਦਾ ਚਿਹਰਾ, ਇੱਕ ਜਗ੍ਹਾ ਖਾਮੋਸ਼ੀ ਹੈ ਤੇ ਦੂਸਰੇ ਪਾਸੇ ਦੇਸ਼ ਵੀ ਉਹਨਾਂ ਦੇ ਇਸ ਚਿਹਰੇ ਨੂੰ ਦੇਖ ਰਿਹਾ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਆਈਏ ਤੇ ਰਾਹੁਲ ਗਾਂਧੀ ਦੇ ਨਾਲ ਹੀ ਜੁੜੀ ਹੋਈ ਅਗਲੀ ਖਬਰ ਵੀ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਲਾਹਾਬਾਦ ਯੂਨੀਵਰਸਿਟੀ ਦੇ ਵਿੱਚ ਫੀਸ ਵਾਧੇ ਤੇ ਸੀਟਾਂ ਦੀ ਕਟੌਤੀ ਦੇ ਮੁੱਦੇ ਦੇ ਉੱਤੇ ਹੁਣ ਕੇਂਦਰ ਸਰਕਾਰ ਨੂੰ ਘੇਰਿਆ। ਇਲਾਹਾਬਾਦ ਯੂਨੀਵਰਸਿਟੀ ਦੇ ਵਿੱਚ ਇਸ ਆਪਣੇ ਭਵਿੱਖ ਦੀ ਲੜਾਈ ਨੂੰ ਲੈ ਕੇ ਲੜ ਰਹੇ ਵਿਦਿਆਰਥੀਆਂ ਦੇ ਹਵਾਲੇ ਤੋਂ ਉਹਨਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਪ੍ਰਸ਼ਾਸਨ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੇ ਉੱਤੇ FIR ਦਰਜ ਕਰ ਰਹੇ। ਮੋਦੀ ਸਰਕਾਰ ਦੀ ਨੀਤੀ ਹੀ ਨੌਜਵਾਨਾਂ ਨੂੰ ਦਬਾਉਣ ਵਾਲੀ ਹੈ। ਸਵਾਲ ਪੁੱਛੋ ਤਾਂ ਲਾਠੀਆਂ ਮਾਰਦੇ ਨੇ, ਵਿਰੋਧ ਕਰੋ ਤਾਂ ਮੁਕੱਦਮੇ ਕਰਦੇ ਨੇ, ਆਵਾਜ਼ ਚੁੱਕੋ ਤਾਂ ਪੈਲੇਟ ਗਨ ਚਲਾਉਂਦੇ ਨੇ। ਉਹਨਾਂ ਲਿਖਿਆ ਕਿ ਮੈਂ ਤਾਂ ਵਿਦਿਆਰਥੀਆਂ ਦੀ ਗੱਲ ਸੁਣਨ ਦੇ ਲਈ ਪ੍ਰਯਾਗਰਾਜ ਆਉਣ ਦਾ ਫੈਸਲਾ ਕੀਤਾ ਸੀ। ਉਦੋਂ ਤੋਂ ਹੀ ਪ੍ਰਸ਼ਾਸਨ ਮੇਰੇ ਹਰ ਇੱਕ ਪ੍ਰੋਗਰਾਮ ਨੂੰ ਹਰ ਸੰਭਵ ਤਰੀਕੇ ਦੇ ਨਾਲ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਦੇ ਵਿੱਚ ਆਖਰੀ ਖਬਰ ਦੀ ਵੀ ਸਾਂਝ ਪਾਈਏ ਤੇ ਪੰਜਾਬ ਦੇ ਨਾਲ ਜੁੜੀ ਹੋਈ। ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸ ਤੇ ਭਾਜਪਾ ਨੇ ਗੈਰ ਕਾਨੂੰਨੀ ਖਣਨ ਦੇ ਮੁੱਦੇ ਦੇ ਉੱਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਘੇਰਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਰਿਆਵਾਂ ਦੇ ਉੱਤੇ ਹੋ ਰਹੀ ਗੈਰ ਕਾਨੂੰਨੀ ਖਣਨ ਦੀ ਪੜਤਾਲ ਦੇ ਲਈ ਸਦਨ ਦੀ ਕਮੇਟੀ ਬਣਾਉਣ ਦੀ ਮੰਗ ਕੀਤੀ, ਜੋ ਕਿ ਪੰਜਾਬ ਦੇ ਦਰਿਆਵਾਂ ਦੇ ਉੱਤੇ ਜਾ ਕੇ ਮੌਕਾ ਦੇਖੇ। ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਸ ਦੇ ਉੱਤੇ ਕੋਈ ਹੁੰਗਾਰਾ ਨਾ ਭਰਿਆ ਤਾਂ ਹਾਊਸ ਕਮੇਟੀ ਦੀ ਮੰਗ ਤੋਂ ਇਨਕਾਰੀ ਹੋਣ ਦੇ ਰੋਸ ਵਜੋਂ ਕਾਂਗਰਸ ਨੇ ਸਦਨ ਦੇ ਵਿੱਚੋਂ ਵਾਕਆਊਟ ਕਰ ਦਿੱਤਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬਾਜਵਾ ਦੇ ਉੱਤੇ ਮੋੜਵਾਂ ਹਮਲਾ ਕਰਦਿਆਂ ਸਪੀਕਰ ਨੂੰ ਅਪੀਲ ਕੀਤੀ ਕਿ ਹਾਊਸ ਕਮੇਟੀ ਬਣਾਈ ਜਾਵੇ ਤੇ ਇਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਨੀਆ ਗਾਂਧੀ ਨੂੰ ਭੇਜੀ ਗਈ ਗੈਰ ਕਾਨੂੰਨੀ ਖਣਨ ਵਾਲੀ 21 ਕਾਂਗਰਸੀ ਆਗੂਆਂ ਦੀ ਸੂਚੀ ਵੀ ਨਾਲ ਹੀ ਲੈ ਕੇ ਆਣ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਨੇ ਸਿਫਰ ਕਾਲ ਦੇ ਦੌਰਾਨ ਰਾਵੀ ਤੇ ਸਤਲੁਜ ਦਰਿਆ ਦੇ ਉੱਤੇ ਚੱਲ ਰਹੀ ਗੈਰ ਕਾਨੂੰਨੀ ਖਣਨ ਦੀਆਂ ਖ਼ਬਰਾਂ ਲਗਾਉਣ ਵਾਲੇ ਮੀਡੀਆ ਨੂੰ ਧਮਕੀਆਂ ਦੇਣ ਦਾ ਮੁੱਦਾ ਵੀ ਚੁੱਕਿਆ। ਦੱਸ ਦਈਏ ਕਿ ਇਸ ਦਰਮਿਆਨ ਕੇਂਦਰੀ ਮੰਤਰੀ ਬਰਿੰਦਰ ਗੋਇਲ ਨੇ ਕੈਬਨਿਟ ਮੰਤਰੀ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਭੂ ਵਿਗਿਆਨਕ ਸਰਵੇਖਣਾਂ ਦੇ ਵਿੱਚ ਪੰਜਾਬ ਦੇ ਅੰਦਰ ਸੋਨੇ ਦੀ ਮੌਜੂਦਗੀ ਵਾਲੇ ਖੇਤਰਾਂ ਦੇ ਸੰਕੇਤ ਦੇ ਸਰਵੇਖਣ 1985-86, 1986-87 ਤੇ 1991-92 ਦੇ ਵਿੱਚ ਕਰਵਾਏ ਗਏ ਸੀ। ਇਹਨਾਂ ਦੀਆਂ ਰਿਪੋਰਟਾਂ ਦੇ ਵਿੱਚ ਸਿਸਵਾਂ ਤੇ ਬੁਦਕੀ ਨਦੀਆਂ ਦੇ ਨਾਲ ਲੱਗਦੇ ਖੇਤਰਾਂ 'ਚ ਪੰਜਾਬ ਦੇ ਕੁੱਝ ਹਿੱਸਿਆਂ 'ਚ ਸੋਨੇ ਦੀ ਮੌਜੂਦਗੀ ਵਾਲੇ ਖੇਤਰਾਂ ਦਾ ਜ਼ਿਕਰ ਕੀਤਾ ਗਿਆ ਸੀ। ਉਹਨਾਂ ਕਿਹਾ ਹੈ ਕਿ ਹੁਣ ਉਹਨਾਂ ਪਟਾਸ਼ ਤੇ ਸੋਨੇ ਦੀਆਂ ਦੋਵੇਂ ਖਣਿਜਾਂ ਦੀਆਂ ਨਿਗਰਾਨੀ ਦੇ ਲਈ ਇੱਕ ਭੂ ਵਿਗਿਆਨੀ ਤੈਨਾਤ ਕੀਤਾ। ਹਾਲਾਂਕਿ ਇਸ ਦਾ ਤੁਰੰਤ ਮਤਲਬ ਇਹ ਨਹੀਂ ਹੈ ਕਿ ਪੰਜਾਬ ਦੇ ਵਿੱਚੋਂ ਸੋਨੇ ਦੇ ਭੰਡਾਰ ਕੱਢੇ ਜਾਣ ਲੱਗ ਪੈਣਗੇ। ਇਸ ਦੀ ਹਾਲੇ ਸਿਰਫ ਪੜਤਾਲ ਕੀਤੀ ਜਾਏਗੀ ਕਿ ਨਿਕਲ ਸਕਦੇ ਨੇ ਜਾਂ ਨਹੀਂ। ਉਧਰ ਬੰਬੇ ਹਾਈ ਕੋਰਟ ਨੇ ਤਹਿਲਕਾ ਦੇ ਸੰਪਾਦਕ
ਸਾਬਕਾ ਸੰਪਾਦਕ ਕਹਿ ਲਈਏ ਤਰੁਣ ਤੇਜਪਾਲ ਨੂੰ ਸਾਲ 2013 ਦੇ ਵਿੱਚ ਮਹਿਲਾ ਕੁਲੀਗ ਦੇ ਨਾਲ ਜਬਰ ਜਨਾਹ ਦੇ ਦੋਸ਼ ਦੇ ਤਹਿਤ 10

0: साल दी बामशक्कत कैद दी सजा सुनाई है। हाई कोर्ट ने तेजपाल नू 5 साल पहला केस दे विचों बरी करन संबंधी गोवा सैशन कोर्ट वालों सुनाए गए फैसले नू रद्द कर दिता है। कोर्ट ने मुजरम नू 10 लाख रुपए का जुर्माना भी लगाया जिसकी अदायगी पीड़िता नू कीती जाएगी। तेजपाल ने कहा है कि वो इस फैसले के खिलाफ हुण सुप्रीम कोर्ट जाणगे। भारत दीआं खबरां तों बाद हुण आस्ट्रेलियाई खबरां दा समां हो रिहा। आस्ट्रेलिया दे विच सब तों पहलां तां खबर दी जेकर साझ पाई है तां इक रॉयल कमीशन जिहड़ा कि यहूदी भाईचारे दे खिलाफ हुंदे जुल्मां दे या फिर उहनां दे खिलाफ होए अत्याचार दे नाल जुड़े मामलिआं दी पड़ताल कर रिहा। पर कल दे दिन रॉयल कमीशन दे उत्ते सिद्धे तौर ते सवाल तां नहीं उठे ने, पर हां कुछ इतराज उठन लग पे ने। इंडिजिनस सैनेटर लीडिया थॉपे की तरफ तो हुन इल्जाम लगाया गया है कि रेसिज्म यानी आस्ट्रेलिया दे विच जेड़े नसलवाद है वो एक कैंसर की तरह है। उन्होंने इस दे लई एक नैशनल रॉयल कमीशन बनाने की मांग की है जो कि एबरिजिनल ते टॉरस स्ट्रेट आईलैंडर लोगों के नाल हुए वितकरे की भी पड़ताल करे। दस दिए कि इस दरम्यान नॉर्दर्न टेरिटरी दे विच कंट्री लिबरल दी जड़ी सरकार है उन्हां दी तरफ तो चाइल्ड रिमूवल पॉलिसी ते इंडिजनस रिप्रेजेंटेशन नू लेके कुछ आंकड़े जड़े पेश किते गए सी। कल दे दिन गारमा फेस्टिवल दे विच जड़ा आयोजित किता गया उत्थे इह हुण सवाल उठे ने। इत्थे ही विदेश मंत्री पैनी वोंग इंडिजनस आस्ट्रेलियंस दे जड़े मिनिस्टर ने मलिंडरी मैकार्थी ते उन्हां दे शैडो मिनिस्टर जूलियन लीजर नॉर्दर्न टेरिटरी की चीफ मिनिस्टर लिया फिनोचीरियो भी शामिल सी जिन्होंने गारमा फोरम नू संबोधन किया। पर लीडिया थॉर्पे दा यह बयान इस वक्त चर्चा का विषय बन रहा है। दस दिए कि बंडाई दे विच हुए हमले तो बाद आस्ट्रेलिया सरकार नू विरोधी धिर दे दबाव दे हेठ एक रॉयल कमीशन स्थापित करना पै गया सी जिहड़ा कि एंटी सेमिटिज्म दे मामलों दे विच पड़ताल कर रहा है। ऑस्ट्रेलिया दे विच किसे एक फिरके दे खिलाफ हुंदे अत्याचारां दी इह जांच करन वाले रॉयल कमीशन तों बाद हुण इह वी गल उठ रही है कि अत्याचार तां दूसरे फिरकियां दे खिलाफ भी हुंदे होणगे, रेसिज़म तां दूजियां दे खिलाफ भी हुंदा होएगा। पर ऑस्ट्रेलिया दे उत्ते इक कौमांतरी दबाव भी सी खास तौर दे उत्ते इज़राइल अमरीका वर्गियां ताकतां दा, क्योंकि दुनिया दे विच इकलौता ऑस्ट्रेलिया ही इक ऐसा देश है जिथे गज़ा दे विच जिहड़ा इजराइल दे इक जंग छेड़ी हुई है इस दरमियान यहूदियां दे उत्ते कोई हमला होया रन्ने बड़े पद्धर दे उत्ते होया जिहड़ा सिडनी दे बंडाई बीच दे विच होया सी पिछले साल। ते इस दरमियान इस हमले तो बाद सरकार नू काली काली दे विच रॉयल कमीशन भी बनाना पै गया सी। हालांकि इन्नी भी काली नहीं सी, सरकार पहला अंदरूनी जांच करवा रही सी पर बाद दे विच फिर बहुत ज्यादा दबाव तो बाद इस रॉयल कमीशन नू स्थापित करना पिया सी। हुण यही गल्लां उठ रही ने कि जेकर यहूदी भाईचारे दे हक दे गल करन वाला एक रॉयल कमीशन स्थापित किया जा सकता है तां फिर दूसरे भाईचारियां दे बारे भी जिहड़े धक्के होए ने उहनां नूं लैके भी पड़ताल क्यों नहीं कीती जा रही। उत्थे देश दी अमीर तरीन शख्सियत जीना राइनहार्ट दे बारे अदारे एबीसी दी तरफ तो चलाए गए प्रोग्राम रेस अराउंड दी वर्ल्ड नू लेके हुण माफी मंगी जा रही है। असल दे विच ए एपिसोड 12 जुलाई नू जिहड़ा प्रसारित किया गया सी जिस दे विच जीना राइनहार्ट दा जिहड़ा करैक्टर ओह जिस तरीके दे नाल घड़िया गया उस नू लेके इतराज जाहिर किते गए सी। कहा जा रहा सी कि एबीसी दी तरफ तो एक अंदरूनी जांच कमेटी भी बिठाई गई सी। जांच कमेटी ने इस दे विच कोई भी एडिटोरियल खामियां नहीं पाईयां, पर बावजूद इस दे हुण एबीसी नू एक जनतक तौर दे उत्ते जीना राइनहार्ट दे लई माफी जारी करनी पई है। ओलंपियन डॉन फ्रेजर वैसे हुण बुजुर्ग हो चुके ने पर उन्होंने स्विमिंग दे खेड दे विच आस्ट्रेलिया दे लई कई मान खटे ने। वैसे जीना राइनहार्ट ने कॉमनवेल्थ खेडां दे विच इस बार जिहड़ी स्विमिंग दी आस्ट्रेलिया दी टीम गई सी उन्हां मैडल हासिल करन वाले खिडारियां नू अपनी कंपनी हैनकॉक प्रोस्पेक्टिंग दे विचों काफी रकम जिहड़ी उह इनाम दे वजों देण दा ऐलान किया सी। ਇਸੇ ਨੂੰ ਲੈ ਕੇ ਡੌਨ ਫਰੇਜ਼ਰ ਵੈਸੇ ਵੀ ਉਹ ਜੀਨਾ ਰਾਈਨਹਾਰਟ ਦੇ ਕਾਫੀ ਕਰੀਬੀ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ। ਉਹਨਾਂ ਕਿਹਾ ਕਿ ਮੈਨੂੰ ਇਹ ਗੱਲ ਹਜਮ ਹੀ ਨਹੀਂ ਹੋ ਪਾ ਰਹੀ ਕਿ ਅਦਾਰੇ ਏਬੀਸੀ ਦੀ ਤਰਫ ਤੋਂ ਕੁਝ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੀ ਸਭ ਤੋਂ ਮਹਾਨ ਸ਼ਖਸੀਅਤਾਂ ਦੇ ਵਿੱਚੋਂ ਇੱਕ ਜੀਨਾ ਰਾਈਨਹਾਰਟ ਦਾ ਇੱਕ ਕਰੈਕਟਰ ਤਿਆਰ ਕੀਤਾ ਗਿਆ ਤੇ ਇਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਖਾਮੋਸ਼ ਨੇ। ਅਦਾਰੇ ਏਬੀਸੀ ਨੂੰ ਉਹ ਜ਼ਿੰਮੇਦਾਰ ਕਿਉਂ ਨਹੀਂ ਠਹਿਰਾਉਂਦੇ ਇਸ ਕਿਸਮ ਦੇ ਐਪੀਸੋਡ ਔਨ ਏਅਰ ਕਰਨ ਦੇ ਲਈ। ਉਹਨਾਂ ਦੇ ਉੱਤੋਂ ਸਵਾਲ ਕਿਉਂ ਨਹੀਂ ਕੀਤੇ ਜਾਂਦੇ। ਰੇਸ ਅਰਾਊਂਡ ਦੀ ਵਰਲਡ ਪ੍ਰੋਗਰਾਮ ਨੂੰ ਫਿਲਹਾਲ ਡਿਜੀਟਲ ਪਲੇਟਫਾਰਮ ਤੋਂ ਜਾਰੀ ਰੱਖਿਆ ਜਾਏਗਾ, ਪਰ ਫਿਰ ਵੀ ਕਿਹਾ ਗਿਆ ਹੈ ਕਿ ਟੀਵੀ ਚੈਨਲ ਤੋਂ ਇਸ ਨੂੰ ਮੁੜ ਪ੍ਰਸਾਰਿਤ ਨਹੀਂ ਕੀਤਾ ਜਾਏਗਾ। ਉੱਥੇ ਅਗਲੀ ਖਬਰ ਆਸਟ੍ਰੇਲੀਆ ਦੇ ਨਾਲ ਜੁੜੀ, ਜਿੱਥੇ ਤਰੱਕੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ, ਅਲੱਗ ਅਲੱਗ ਥਾਵਾਂ ਦੀਆਂ ਤਰੱਕੀਆਂ, ਅਲੱਗ ਅਲੱਗ ਸ਼ਹਿਰਾਂ ਦੀਆਂ ਤਰੱਕੀਆਂ। ਪਹਿਲਾਂ ਮੈਲਬਰਨ ਸ਼ਹਿਰ ਦੀ ਗੱਲ ਕਰ ਲਈ ਹੈ, ਜਿੱਥੇ ਮੈਲਬਰਨ ਏਅਰਪੋਰਟ ਰੇਲ ਲਿੰਕ ਦੇ ਨਾਲ ਜੁੜੀ ਹੋਈ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਹੁਣ ਪ੍ਰੀਮੀਅਰ ਬੈਨ ਕੈਰਲ ਇਸ ਪ੍ਰੋਜੈਕਟ ਦੇ $13 ਬਿਲੀਅਨ ਹੋਰ ਵੱਧ ਜਾਣ ਦੇ ਚੱਲਦਿਆਂ ਇਸ ਨੂੰ ਤਰਜੀਹ ਦੇ ਆਧਾਰ ਦੇ ਉੱਤੇ ਮੁਕਾਉਣਾ ਚਾਹੁੰਦੇ ਨੇ। ਇਹ ਪਹਿਲਾਂ ਵੀ ਗੱਲ ਹੋ ਚੁੱਕੀ ਹੈ ਕਿ ਨਵੇਂ ਪ੍ਰੀਮੀਅਰ ਬੈਨ ਕੈਰਲ ਦੀ ਇਹ ਤਰਜੀਹ ਹੈ ਕਿ ਜਿਹੜਾ ਏਅਰਪੋਰਟ ਰੇਲ ਲਿੰਕ ਹੈ ਉਸ ਦੇ ਕੰਮ ਛੇਤੀ ਤੋਂ ਛੇਤੀ ਮੁਕੰਮਲ ਕਰ ਲਿਆ ਜਾਵੇ। ਦੱਸ ਦਈਏ ਕਿ ਇਸ ਦਾ ਕੰਮ ਸਾਲ 2023 ਦੇ ਵਿੱਚ ਪ੍ਰੀਮੀਅਰ ਤਤਕਾਲੀ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਦਰਮਿਆਨ ਰੁਕ ਵੀ ਗਿਆ ਸੀ, ਬਹੁਤ ਸਾਰੇ ਜਿਹੜੇ ਇਤਰਾਜ਼ ਵੀ ਆਏ ਸੀ, ਪਰ ਬਾਅਦ ਦੇ ਵਿੱਚ ਫਿਰ ਇਸ ਪ੍ਰੋਜੈਕਟ ਦੇ ਅੰਦਰ ਡਿਲੇ ਡਿਲੇ ਹੁੰਦਾ ਗਿਆ। ਡਿਲੇ ਹੋਣ ਦੇ ਚੱਲਦੇ ਇਸ ਪ੍ਰੋਜੈਕਟ ਦੇ ਵਿੱਚ ਹੁਣ ਇਹ ਮਹਿੰਗਾ ਹੁੰਦਾ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ $13 ਬਿਲੀਅਨ ਇਸ ਦੀ ਕੋਸਟ ਜਿਹੜੀ ਹੋਰ ਵੱਧ ਗਈ ਹੈ ਓਰੀਜਨਲ ਦੇ ਨਾਲੋਂ, ਤੇ ਇਸ ਦੀ ਕੋਸਟ ਕਿਤੇ ਹੋਰ ਨਾ ਵੱਧ ਜਾਵੇ ਤੇ ਸੂਬਾਈ ਸਰਕਾਰ ਦੇ ਉੱਤੇ ਇੱਕ ਬੋਝ ਨਾ ਵਧੇ, ਇਸੇ ਕਰਕੇ ਏਅਰਪੋਰਟ ਰੇਲ ਲਿੰਕ ਨੂੰ ਤਰਜੀਹ ਦੇ ਆਧਾਰ ਦੇ ਉੱਤੇ ਪੂਰਾ ਕੀਤਾ ਜਾਏਗਾ। ਇਸ ਦਾ ਦੂਜਾ ਮਤਲਬ ਇਹ ਵੀ ਹੈ ਕਿ ਜਿਹੜੇ ਦੂਸਰੇ ਇਨਫਰਾਸਟ੍ਰਕਚਰ ਪ੍ਰੋਜੈਕਟ ਨੇ ਵਿਕਟੋਰੀਆ ਦੇ ਵਿੱਚ, ਉਹਨਾਂ ਨੂੰ ਹੋ ਸਕਦਾ ਫਿਲਹਾਲ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਵੇ। ਇਸ ਦੇ ਲਈ ਸਬਅਰਬਨ ਰੇਲ ਲੂਪ ਇੱਕ ਸਭ ਤੋਂ ਵੱਡਾ ਪ੍ਰੋਜੈਕਟ ਹੈ ਜਿਸ ਦੇ ਉੱਤੇ ਤਲਵਾਰ ਲਟਕ ਰਹੀ ਹੈ। ਪਹਿਲਾਂ ਵੀ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਪਰ ਹੁਣ ਪ੍ਰੀਮੀਅਰ ਦਫ਼ਤਰ ਦੀ ਤਰਫ਼ ਤੋਂ ਅਧਿਕਾਰਕ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਏਅਰਪੋਰਟ ਰੇਲ ਲਿੰਕ ਨੂੰ ਪਹਿਲਾਂ ਪ੍ਰਾਇਓਰਿਟੀ ਦੇ ਕੇ ਕੰਮ ਮੁਕੰਮਲ ਕੀਤਾ ਜਾਏਗਾ, ਤਾਂ ਕਿ ਜਿਹੜਾ ਸਬਅਰਬਨ ਰੇਲ ਲੂਪ ਜਿਹਦਾ ਇੱਕ ਟੀਚਾ ਮਿਥਿਆ ਜਾ ਰਿਹਾ ਹੈ ਕਿ 2035 ਤੋਂ ਪਹਿਲਾ ਜਿਹੜਾ 26 ਕਿਲੋਮੀਟਰ ਦਾ ਇੱਕ ਸਟ੍ਰੈਚ ਹੈ ਉਹ ਸ਼ੁਰੂ ਹੋ ਜਾਏਗਾ ਚੈਲਟਨਮ ਤੋਂ ਬੌਕਸਹਿਲ ਤੱਕ ਦਾ। $35 ਬਿਲੀਅਨ ਦਾ ਖਰਚ ਤਾਂ ਹੁਣ ਦੱਸਿਆ ਜਾ ਰਿਹਾ, ਪਰ 2035 ਤੱਕ ਜਾਂਦਿਆਂ ਜਾਂਦਿਆਂ ਇਸਦਾ ਖਰਚ ਹੋਰ ਜ਼ਿਆਦਾ ਵੱਧ ਜਾਣਾ ਹੈ। ਉੱਥੇ ਤਰੱਕੀ ਦੀ ਦੂਜੀ ਖਬਰ ਦੀ ਜੇ ਸਾਂਝ ਪਾਈਏ ਤਾਂ ਇਹ ਸਿਡਨੀ ਤੋਂ ਹੈ, ਜਿੱਥੇ ਸਿਡਨੀ ਦੀਆਂ ਸਭ ਤੋਂ ਵਿਅਸਤ ਸੜਕਾਂ ਦੇ ਆਲੇ ਦੁਆਲੇ ਘਰਾਂ ਦੀਆਂ ਉੱਚੀਆਂ ਇਮਾਰਤਾਂ ਉਸਾਰਨ ਦਾ ਇੱਕ ਪ੍ਰੋਜੈਕਟ ਸਾਹਮਣੇ ਆ ਰਿਹਾ। NSW ਸਰਕਾਰ ਇਸ ਕਿਸਮ ਦਾ ਕਦਮ ਚੁੱਕ ਸਕਦੀ ਹੈ। ਇੱਕ ਪਾਸੇ ਇਸ ਦੇ ਨਾਲ ਘਰਾਂ ਦੀ ਜਿਹੜੀ ਸਪਲਾਈ ਦੇ ਵਿੱਚ ਕਮੀ ਹੈ ਉਹ ਪੂਰੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ, ਤੇ ਦੂਜੇ ਪਾਸੇ ਇੱਕ ਧਿਰ ਇਹ ਵੀ ਹੈ ਜਿਹੜੀ ਕਹਿ ਰਹੀ ਹੈ ਕਿ ਪਹਿਲਾਂ ਹੀ ਵਿਅਸਤ ਸੜਕਾਂ ਦੇ ਉੱਤੇ ਟ੍ਰੈਫਿਕ ਕਰਨਾ, ਉੱਥੇ ਹੋਰ ਉੱਚੀਆਂ ਇਮਾਰਤਾਂ ਉਸਾਰ ਕੇ ਉਹਨਾਂ ਦੇ ਆਲੇ ਦੁਆਲੇ ਉਹਨਾਂ ਸੜਕਾਂ ਦੇ ਉੱਤੇ ਟ੍ਰੈਫਿਕ ਹੋਰ ਜ਼ਿਆਦਾ ਕੰਜੈਸ਼ਨ ਜਿਹੜੀ ਹੈ ਉਹ ਵਧਾ ਦਿੱਤੀ ਜਾਏਗੀ, ਜੋ ਕਿ ਇੱਕ ਚੰਗਾ ਸੌਦਾ ਨਹੀਂ ਹੈ। ਹਾਊਸਿੰਗ ਨਾਓ ਅਲਾਇੰਸ ਨਾਮ ਦੇ ਅਦਾਰੇ ਦੀ ਤਰਫ ਤੋਂ NSW ਦੇ ਵਿੱਚ ਇੱਕ ਐਡਵੋਕੇਸੀ ਗਰੁੱਪ ਹੈ ਇਹ, ਜਿਨ੍ਹਾਂ ਦੀ ਤਰਫ ਤੋਂ ਇਹ ਵਕਾਲਤ ਕੀਤੀ ਗਈ ਹੈ ਕਿ 10 ਪ੍ਰਮੁੱਖ ਸੜਕਾਂ ਦੇ ਆਲੇ ਦੁਆਲੇ ਜਿਹੜੇ ਇਹ ਘਰ ਬਣਾਏ ਜਾਣਗੇ ਉਸ ਦੇ ਨਾਲ ਉੱਥੇ ਰਹਿਣ ਵਾਲੇ ਲੋਕਾਂ ਨੂੰ ਕਨੈਕਟੀਵਿਟੀ ਆਸਾਨੀ ਦੇ ਨਾਲ ਮਿਲ ਸਕੇਗੀ। ਇਸ ਦੇ ਵਿੱਚੋਂ ਕੁਝ ਵਿਅਸਤ ਸੜਕਾਂ ਵੀ ਨੇ, ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਪੈਰਾਮੈਟਾ ਰੋਡ, ਕੈਂਟਰਬਰੀ ਰੋਡ ਜਿਹੜੀ ਇਨਰ ਸਿਟੀ ਚ ਪੈ ਜਾਂਦੀ ਹੈ, ਆਟੋ ਅਲਾਏ ਜਿਹੜਾ ਗ੍ਰੇਟ ਵੈਸਟਰਨ ਹਾਈਵੇ ਤੇ ਪੈ ਜਾਂਦਾ ਵੈਸਟਰਨ ਸਿਡਨੀ ਦੇ ਵਿੱਚ, ਇਸ ਤੋਂ ਇਲਾਵਾ ਨਾਰਦਰਨ ਬੀਚਿਸ ਦੇ ਵਿੱਚ ਗੁਜ਼ਰਦੀਆਂ ਕੁਝ ਸੜਕਾਂ, ਇਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਿਡਨੀ ਸ਼ਹਿਰ ਦੀਆਂ ਲਾਈਫ ਲਾਈਨ ਬਣ ਜਾਣਗੀਆਂ। ਹਾਲਾਂਕਿ ਇਹਨਾਂ ਨੇ ਸਾਹ ਤਾਂ ਪਹਿਲਾਂ ਹੀ ਘੁੱਟ ਕੇ ਰੱਖਿਆ ਹੋਇਆ ਸਿਡਨੀ ਸ਼ਹਿਰ ਦਾ, ਲਾਈਫ ਲਾਈਨ ਕਿਸ ਤਰੀਕੇ ਦੇ ਨਾਲ ਬਣ ਸਕਦੀਆਂ, ਕਿ ਸੜਕਾਂ ਨੂੰ ਵੀ ਚੌੜਾ ਕੀਤਾ ਜਾ ਰਿਹਾ, ਕਿ ਇਹਨਾਂ ਦੇ ਅਲਟਰਨੇਟ ਵੀ ਦਿੱਤੇ ਜਾਣਗੇ, ਇੱਕ ਬਹੁਤ ਵੱਡਾ ਸਵਾਲ ਪੈਦਾ ਹੋਏਗਾ। ਪਰ ਮੰਨਿਆ ਜਾ ਰਿਹਾ ਹੈ ਕਿ 20 ਦੇ ਕਰੀਬ ਜਿਹੜੇ ਟਰਾਂਸਪੋਰਟ ਓਰੀਐਂਟਿਡ ਡਿਵੈਲਪਮੈਂਟ ਹਬਸ ਨੇ ਉਹ ਤਿਆਰ ਕੀਤੇ ਜਾਣਗੇ। ਇਹਨਾਂ ਦੇ ਵਿੱਚੋਂ 5 ਤਾਂ ਰੀਜਨਲ ਏਰੀਆਜ਼ ਦੇ ਵਿੱਚ, 8 ਵੈਸਟਰਨ ਸਿਡਨੀ ਨੂੰ ਹੀ ਦੇ ਦਿੱਤੇ ਗਏ ਨੇ। ਵੈਸਟਰਨ ਸਿਡਨੀ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਬਹੁਕਲਚਰਲ ਬਹੁ ਸੱਭਿਆਚਾਰਕ ਜਿਹੜੇ ਇੱਕ ਇਲਾਕੇ ਨੇ ਉਹਨਾਂ ਦੇ ਵਿੱਚੋਂ ਇੱਕ ਪੈ ਜਾਂਦਾ ਵੈਸਟਰਨ ਸਿਡਨੀ ਦਾ ਇਲਾਕਾ, ਔਰ ਇਸ ਤੋਂ ਇਲਾਵਾ 7 ਸਬਅਰਬ ਸਿਡਨੀ ਦੇ ਦੂਸਰੇ ਇਲਾਕਿਆਂ ਦੇ ਵਿੱਚ ਵੀ ਪੈਂਦੇ ਨੇ। ਇਹਨਾਂ ਦੇ ਬਾਰੇ ਇਹ ਜਿਹੜਾ ਹੁਣ ਇੱਕ ਮੈਪ ਤਿਆਰ ਕੀਤਾ ਜਾ ਰਿਹਾ, ਪਿਛਲੇ ਸਾਲ ਵੀ NSW ਸਰਕਾਰ ਨੇ ਇਹ ਗੱਲ ਕਹੀ ਸੀ ਕਿ ਜਿੱਥੇ ਟਰਾਂਸਪੋਰਟ ਇੰਟਰਚੇਂਜ ਨੇ ਉਹਨਾਂ ਦੇ ਆਲੇ ਦੁਆਲੇ ਇਮਾਰਤਾਂ ਉਸਾਰੀਆਂ ਜਾਣਗੀਆਂ। NSW ਸਰਕਾਰ ਦਾ ਟੀਚਾ ਹੈ ਕਿ ਅਗਲੇ 5 ਸਾਲਾਂ ਦੇ ਵਿੱਚ 1,12,000 ਤੋਂ ਵਧੇਰੇ ਕੁੱਝ ਘਰ NSW ਸਟੇਟ ਦੇ ਅੰਦਰ ਬਣਾ ਦਿੱਤੇ ਜਾਣ, ਤਾਂ ਕਿ ਇੱਥੇ ਜਿਹੜੀ ਘਰਾਂ ਦੀ ਸਪਲਾਈ ਦੀ ਇੱਕ ਸਮੱਸਿਆ ਉਹ ਥੁੜ ਸਕੇ, ਉਹ ਘੱਟ ਸਕੇ। ਹਾਲਾਂਕਿ NSW ਦੇ ਨਾਲ ਨਾਲ ਆਸਟ੍ਰੇਲੀਆ ਭਰ ਦੇ ਵਿੱਚ ਵੀ ਜਿਹੜਾ ਘਰਾਂ ਦੀ ਸਪਲਾਈ ਦਾ ਇੱਕ ਟੀਚਾ ਫੈਡਰਲ ਸਰਕਾਰ ਮਿੱਥ ਕੇ ਬੈਠੀ ਹੈ ਉਹਦੇ ਤੋਂ ਪਛੜ ਸਕਦੇ ਨੇ। ਫੈਡਰਲ ਸਰਕਾਰ ਨੇ ਇਹ ਟੀਚਾ ਮਿਥਿਆ ਸੀ ਕਿ ਸਾਲ 2029 ਤੱਕ ਲਗਭਗ 12 ਲੱਖ ਘਰ ਦੇਸ਼ ਭਰ ਦੇ ਵਿੱਚ ਉਸਾਰ ਦਿੱਤੇ ਜਾਣ। ਹਾਲਾਂਕਿ ਅੰਦਾਜ਼ੇ ਇਹ ਲਗਾਏ ਜਾ ਰਹੇ ਨੇ ਕਿ ਪੂਰੇ ਦੇਸ਼ ਦੇ ਵਿੱਚ 2.5 ਲੱਖ ਤੋਂ ਵੀ ਜ਼ਿਆਦਾ ਘਰਾਂ ਦੀ ਕਮੀ ਜਿਹੜੀ ਉਹ ਫੇਰ ਵੀ ਰਹਿ ਜਾਏਗੀ 2029 ਤੱਕ ਜਾਂਦਿਆਂ ਜਾਂਦਿਆਂ। ਬੇਸ਼ੱਕ ਸਰਕਾਰ ਆਪਣਾ ਇਹ ਟੀਚਾ 2029 ਤੱਕ ਪੂਰਾ ਕਰ ਵੀ ਲਵੇ ਤਾਂ ਵੀ ਜਿੰਨੀ ਗਿਣਤੀ ਸਰਕਾਰ ਨੇ ਕਹੀ ਹੈ ਓਨੇ ਤਾਂ ਘਰ ਨਹੀਂ ਬਣਨ ਲੱਗੇ। ਤਰੱਕੀ ਦੀ ਗੱਲ ਚੱਲੀ ਹੈ ਤਾਂ ਗੋਲਡ ਕੋਸਟ ਦੀ ਵੀ ਅਗਲੀ ਖਬਰ ਸਾਂਝੀ ਕਰ ਲੈਂਦੀ ਹੈ। ਆਖਰਕਾਰ ਗੋਲਡ ਕੋਸਟ ਦੀ ਜਿਹੜੀ ਲਾਈਟ ਰੇਲ ਦੀ ਸਟੇਜ 3 ਹੈ ਉਹ ਹੁਣ ਆਉਂਦੇ ਐਤਵਾਰ ਦੇ ਦਿਨ ਸ਼ੁਰੂ ਕਰ ਦਿੱਤੀ ਜਾਏਗੀ, ਖੋਲ ਦਿੱਤੀ ਜਾਏਗੀ, ਉਦਘਾਟਨ ਕਰ ਦਿੱਤਾ ਜਾਏਗਾ। ਕੁਈਨਜ਼ਲੈਂਡ ਸਰਕਾਰ ਦੀ ਤਰਫ ਤੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਸਟ੍ਰੈਚ ਮਹਿਜ 6.5 ਕਿਲੋਮੀਟਰ ਦਾ ਹੀ ਸੀ, ਬ੍ਰੌਡ ਬੀਚ ਤੋਂ ਲੈ ਕੇ ਬਰਲੀ ਹੈਡ ਤੱਕ ਦਾ, ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ 8 ਨਵੇਂ ਸਟਾਪਸ ਦੇ ਨਾਲ ਲਾਈਟ ਰੇਲ ਦਾ ਇਹ ਜਿਹੜਾ ਪ੍ਰੋਜੈਕਟ ਹੈ ਇਸ ਨੂੰ ਪਹਿਲਾਂ ਵੀ ਕਾਫੀ ਦੇਰੀ ਹੋ ਗਈ ਸੀ। ਜੁਲਾਈ 2022 ਦੇ ਵਿੱਚ ਇਸ ਦੀ ਕੰਸਟਰਕਸ਼ਨ ਸ਼ੁਰੂ ਹੋਈ ਸੀ, ਲਗਭਗ $2 ਬਿਲੀਅਨ ਇਸ ਦੇ ਉੱਤੇ ਖਰਚ ਕਰ ਦਿੱਤੇ ਗਏ। ਅਸਲੀ ਲਾਗਤ ਦੇ ਨਾਲੋਂ $700 ਮਿਲੀਅਨ ਜ਼ਿਆਦਾ ਇਸ ਦੇ ਉੱਤੇ ਖਰਚ ਹੋਇਆ ਹੈ। ਹੁਣ ਨਵੇਂ ਸਟੇਸ਼ਨ ਜਿਨ੍ਹਾਂ ਦੇ ਵਿੱਚ ਮਰਮੇਡ ਬੀਚ, ਮਿਆਮੀ, ਕ੍ਰਿਸਟਾਈਨ ਐਵਨਿਊ, ਇਹ ਸਾਰੇ ਇੱਥੇ ਇੱਥੇ ਇਹ ਲਾਈਟ ਰੇਲ ਰੁਕੇਗੀ। ਸਟੇਜ 3 ਨੂੰ ਖੋਲਣ ਦੀ ਗੱਲ ਕਾਫੀ ਲੰਮੇ ਚਿਰ ਤੋਂ ਚੱਲ ਰਹੀ ਸੀ। ਮੰਨਿਆ ਜਾ ਰਿਹਾ ਕਿ ਇਸ ਦੇ ਨਾਲ ਬ੍ਰਿਸਬੇਨ ਦੇ ਵਿੱਚ 2032 ਦੇ ਅੰਦਰ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਪਹਿਲਾਂ ਪਹਿਲਾਂ ਗੋਲਡ ਕੋਸਟ ਤੇ ਬ੍ਰਿਸਬੇਨ ਦੇ ਦਰਮਿਆਨ ਦਾ ਜਿਹੜਾ ਇੱਕ ਇਨਫਰਾਸਟ੍ਰਕਚਰ ਹੈ ਉਸ ਨੂੰ ਮੁਕੰਮਲ ਕਰਨ ਦੀ ਕੜੀ ਦੇ ਤਹਿਤ ਹੀ ਇਹ ਲਾਈਟ ਰੇਲ ਦਾ ਤੀਸਰਾ ਗੇੜ ਸ਼ੁਰੂ ਕਰ ਦਿੱਤਾ ਗਿਆ। ਹੁਣ ਕਿਹਾ ਜਾ ਰਿਹਾ ਹੈ ਕਿ ਹਾਲ ਫਿਲਹਾਲ ਅਫੋਰਡੇਬਲ ਜਿਹੜੀ ਪਬਲਿਕ ਟਰਾਂਸਪੋਰਟੇਸ਼ਨ ਦੀ ਫੈਸਿਲਿਟੀ ਕੁਈਨਜ਼ਲੈਂਡ ਸੂਬੇ ਦੀ ਤਰਫ ਤੋਂ ਦਿੱਤੀ ਜਾਂਦੀ ਹੈ। ਜੇਕਰ ਤੁਹਾਨੂੰ ਨਾ ਅੰਦਾਜ਼ਾ ਹੋਵੇ ਕੁਈਨਜ਼ਲੈਂਡ ਤੋਂ ਬਾਹਰ ਰਹਿੰਦੇ ਹੋਵੋ ਤਾਂ ਇੱਥੇ 50 ਸੈਂਟ ਦੇ ਵਿੱਚ ਪਬਲਿਕ ਟਰਾਂਸਪੋਰਟੇਸ਼ਨ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਸਰਕਾਰ ਦਿੰਦੀ ਹੈ। ਮਹਿਜ 50 ਸੈਂਟ ਦੇ ਵਿੱਚ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਚਲੇ ਜਾਂਦੇ ਹੋ। ਫਿਲਹਾਲ ਸੂਬਾਈ ਸਰਕਾਰ ਇਸੇ ਜਿਹੜੀ ਇਹ ਸਕੀਮ ਹੈ ਇਸ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਕਿ ਸਟੇਜ 3 ਦਾ ਲਾਭ ਵੀ ਲੋਕ ਵੱਧ ਤੋਂ ਵੱਧ ਲੈ ਸਕਣ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਅਗਲੀ ਖਬਰ ਸੈਂਸਸ ਦੇ ਨਾਲ ਜੁੜੀ ਹੋਈ ਹੈ, ਜਿੱਥੇ ਸਾਲ 2026 ਦੇ ਸੈਂਸਸ ਨੂੰ ਲੈ ਕੇ ਬਹੁਤ ਸਾਰੀਆਂ ਜਾਣਕਾਰੀਆਂ ਹੁਣ ਤੱਕ ਆਪਣੇ ਰੇਡੀਓ ਪਲੈਟਫਾਰਮ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਪਲੈਟਫਾਰਮ ਦੇ ਜ਼ਰੀਏ ਤੁਹਾਡੇ ਤੱਕ ਅਸੀਂ ਜਾਰੀ ਕੀਤੀਆਂ ਨੇ। ਸਾਲ 2026 ਦੇ ਸੈਂਸਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕੁਝ ਅਫਵਾਹਾਂ ਫੈਲ ਰਹੀਆਂ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਈਬਰ ਬ੍ਰੀਚ ਦੀਆਂ ਘਟਨਾਵਾਂ ਵਾਪਰਦੀਆਂ ਨੇ ਸੈਂਸਸ ਦੇ ਵਿੱਚ ਆਪਣਾ ਡੇਟਾ ਨਾ ਦਿੱਤਾ ਜਾਵੇ। ਹਾਲਾਂਕਿ ਅਦਾਰੇ ABS ਜਿਨ੍ਹਾਂ ਦੀ ਤਰਫ ਤੋਂ ਸੈਂਸਸ ਯਾਨੀ ਮਰਦਮਸ਼ੁਮਾਰੀ ਜਾਂ ਜਨਗਣਨਾ ਜੋ ਵੀ ਅੱਖਰ ਤੁਸੀਂ ਸਮਝ ਲਵੋ ਉਹ ਕਰਵਾਈ ਜਾਂਦੀ ਹੈ, ਇਸ ਅਦਾਰੇ ਯਾਨੀ ABS ਨੇ ਹੁਣ ਇਸ ਦੀ ਪੁਸ਼ਟੀ ਕੀਤੀ ਹੈ ਔਰ ਸਪਸ਼ਟੀਕਰਨ ਦਿੱਤਾ ਹੈ ਕਿ ਇਹ ਜਿਹੜੀਆਂ ਜਾਣਕਾਰੀਆਂ ਤੁਸੀਂ ਅਦਾਰੇ ਨਾਲ ਸਾਂਝੀਆਂ ਕਰੋਗੇ ਆਪਣੀ ਮਰਦਮਸ਼ੁਮਾਰੀ ਦੇ ਦਰਮਿਆਨ ਭਰੇ ਗਏ ਫਾਰਮਸ ਤੋਂ ਬਾਅਦ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਰੱਖਿਆ ਜਾਏਗਾ। ਉਹ ਪ੍ਰਾਈਵੇਸੀ ਦਾ ਜਿਹੜਾ ਕਲੋਜ਼ ਹੈ ਉਸਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ। ਸਾਲ 1911 ਤੋਂ ਜਦੋਂ ਤੋਂ ਸੈਂਸਸ ਕਰਵਾਇਆ ਜਾਣਾ ਸ਼ੁਰੂ ਹੋਇਆ ਜਿਹੜੇ ਨਾਮ ਪਤੇ ਨੇ ਇਹਨਾਂ ਨੂੰ ਨੈਸ਼ਨਲ ਸੈਂਸਸ ਆਫ ਪਾਪੂਲੇਸ਼ਨ ਤੇ ਹਾਊਸਿੰਗ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਇਸਤੇਮਾਲ ਕਿਸੇ ਵੀ ਥਰਡ ਪਾਰਟੀ ਡੇਟਾ ਦੇ ਵਿੱਚ ਟ੍ਰਾਂਸਫਰ ਨਹੀਂ ਕੀਤਾ ਜਾਂਦਾ, ਯਾਨੀ ਕਿ ਤੁਹਾਡੇ ਡੇਟਾ ਨੂੰ ਕਿਸੇ ਵੀ ਹੋਰ ਸਰਕਾਰੀ ਜਾਂ ਗੈਰ ਸਰਕਾਰੀ ਏਜੰਸੀ ਨੂੰ ਨਹੀਂ ਦਿੱਤਾ ਜਾਂਦਾ ਕਿ ਤੁਹਾਡਾ ਨਾਮ ਹੈ, ਤੁਹਾਡਾ ਪਤਾ ਹੈ। ਔਰ ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਤੇ ਇਹ ਵੀ ਖਬਰਾਂ ਚੱਲ ਰਹੀਆਂ ਸੀ ਕਿ ਇਹ ਜਿਹੜੀਆਂ ਜਾਣਕਾਰੀਆਂ ਨੇ ਇਹਨਾਂ ਦੇ ਲਈ ਸੈਂਸਸ ਦੇ ਵਿੱਚ ਗੁਪਤ ਸਿਗਨੇਚਰ ਕਰਵਾ ਲਏ ਜਾਂਦੇ ਨੇ। ਐਸਾ ਵੀ ਕੁਝ ਨਹੀਂ ਹੈ। ਅਸਲ ਦੇ ਵਿੱਚ ABS ਨੂੰ ਨਾਮ ਤੇ ਪਤੇ ਲੈਣ ਦੀ ਲੋੜ ਇਸ ਕਰਕੇ ਪੈਂਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਇੱਕ ਸਹੀ ਇੱਕ ਖੇਤਰ ਦੇ ਵਿੱਚ ਇੱਕ ਵਾਜਬ ਖੇਤਰ ਦੇ ਅੰਦਰ ਕਿੰਨੇ ਲੋਕ ਰਹਿੰਦੇ ਨੇ, ਕਿੰਨੀ ਐਕੂਰੇਟ ਪਾਪੂਲੇਸ਼ਨ ਕਿਹੜੀ ਹੈ, ਤੇ ਜੇਕਰ ਉਹਨਾਂ ਨੇ ਕੋਈ ਘਰ ਮਿਸ ਕੀਤਾ ਹੈ ਜਾਂ ਨਹੀਂ ਕੀਤਾ ਤਾਂ ਕਿ ਉਹ ਪਤੇ ਜਿਹੜੇ ਨੇ ਉਹ ਇਹ ਵੀ ਟਰੈਕ ਕਰ ਲੈਂਦੇ ਨੇ ਕਿ ਕਿਹੜੇ ਕਿਹੜੇ ਜਿਹੜੇ ਉਹਨਾਂ ਦੇ ਘਰਾਂ ਦੀ ਤਰਫ ਤੋਂ ਜਾਂ ਕਿਹੜੇ ਰਿਹਾਇਸ਼ੀਆਂ ਦੀ ਤਰਫ ਤੋਂ ਆਪਣੀ ਜਾਣਕਾਰੀ ਨਹੀਂ ਦਿੱਤੀ ਗਈ ਹੈ, ਤੇ ਇਸ ਦੇ ਨਾਲ ਆਸਟ੍ਰੇਲੀਆ ਦੀਆਂ ਨੀਤੀਆਂ ਬਣਾਉਣੀਆਂ ਸੌਖੀਆਂ ਹੋ ਜਾਂਦੀਆਂ ਨੇ। ABS ਕਿਹੜੇ ਅੰਕੜੇ ਸਾਂਝੇ ਕਰਦਾ, ਕਿਹੜੇ ਅੰਕੜੇ ਨਹੀਂ ਕਰਦਾ, ਇਸ ਦੇ ਬਾਰੇ ਵੀ ਇੱਕ ਵਿਸਤਾਰ ਜਾਣਕਾਰੀ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਸੈਂਸਸ ਫਾਰਮਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਤਿਆਰ ਕੀਤੇ ਜਾਣਗੇ ਉਹ ਅਗਲੇ 18 ਮਹੀਨਿਆਂ ਤੱਕ ਰੱਖੇ ਜਾਣਗੇ ਤਾਂ ਕਿ ਉਹਨਾਂ ਦੀ ਡੇਟਾ ਇਵੈਲੂਏਸ਼ਨ ਹੋ ਸਕੇ, ਤੇ 2028 ਦੇ ਫਰਵਰੀ ਮਹੀਨੇ ਤੱਕ ਨਾਮ ਵੀ ਨਾਲ ਰੱਖੇ ਜਾਂਦੇ ਨੇ। ਉਸ ਤੋਂ ਬਾਅਦ ਐਡਰੈਸ ਜਿਹੜੇ ਨੇ ਉਹ ਘੱਟੋ ਘੱਟ 36 ਮਹੀਨਿਆਂ ਤੱਕ ਦੇ ਲਈ ਰੱਖੇ ਜਾਣਗੇ, ਯਾਨੀ ਅਗਸਤ 2029 ਤੱਕ ਰੱਖੇ ਜਾਣਗੇ। ਹਾਲਾਂਕਿ ਲੋਕ ਆਪਣੀ ਮਰਜ਼ੀ ਦੇ ਨਾਲ ਜੇਕਰ ਚਾਹਣ ਤਾਂ ਆਪਣੀ ਜਾਣਕਾਰੀ ਨੂੰ ਸੈਂਸਸ ਟਾਈਮ ਕੈਪਸੂਲ ਦੇ ਤਹਿਤ ਅਗਲੇ 99 ਸਾਲਾਂ ਦੇ ਲਈ ਸੁਰੱਖਿਅਤ ਰੱਖ ਸਕਦੇ ਨੇ, ਪਰ ਇਹ ਸਿਰਫ ਇੱਕ ਵਿਕਲਪ ਹੁੰਦਾ ਜੇਕਰ ਤੁਸੀਂ ਚਾਹੋ ਤਾਂ। ਇਹ ਇਨਫੋਰਮੇਸ਼ਨ ਜਿਹੜੀ ਹੈ ਨੈਸ਼ਨਲ ਆਰਕਾਈਵ ਆਫ ਆਸਟ੍ਰੇਲੀਆ ਨੂੰ ਸਪੁਰਦ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਏਜੰਸੀ ਜਿਹੜੀ ਉਹ ਡੇਟਾ ਕਲੈਕਸ਼ਨ ਕਰਦੀ ਹੈ, ਸਰਕਾਰੀ ਦਸਤਾਵੇਜ਼ਾਂ ਦੀ ਘੋਖ ਪੜਤਾਲ ਕਰਦੀ ਹੈ। ਪਰ ਇੱਕ ਵਾਰ ਜੇਕਰ ਤੁਸੀਂ ਸੈਂਸਸ ਨੂੰ ਜਾਂ ABS ਨੂੰ ਆਪਣੀ ਸਹੀ ਦੇ ਦਿੰਦੇ ਹੋ ਜਾਂ ਆਪਣੀ ਸਹਿਮਤੀ ਦੇ ਦਿੰਦੇ ਹੋ ਕਿ ਤੁਸੀਂ ਨੈਸ਼ਨਲ ਆਰਕਾਈਵ ਵਾਸਤੇ ਸਾਡੀ ਜਾਣਕਾਰੀ ਇਕੱਠੀ ਕਰ ਲਵੋ, ਤਾਂ ਫਿਰ ਉਸ ਤੋਂ ਕੱਲ ਨੂੰ ਤੁਸੀਂ ਵਾਪਸ ਇਨਕਾਰ ਨਹੀਂ ਕਰ ਸਕਦੇ ਕਿ ਨਹੀਂ ਮੇਰਾ ਮਨ ਬਦਲ ਗਿਆ, ਮੈਂ ਨਹੀਂ ਦੇਣਾ ਚਾਹੁੰਦਾ। ਇਹ ਪਰਸਨਲ ਇਨਫੋਰਮੇਸ਼ਨ ਜਿਹੜੀ ਹੈ, ਹਾਲਾਂਕਿ ਇਹਨੂੰ ਸਾਲ 2125 ਤੱਕ ਵਰਤਿਆ ਨਹੀਂ ਜਾਏਗਾ, ਇਹ ਵੀ ABS ਦੀ ਤਰਫ ਤੋਂ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਨੈਸ਼ਨਲ ਆਰਕਾਈਵ ਇਹਨਾਂ ਜਾਣਕਾਰੀਆਂ ਨੂੰ ਵਰਤ ਸਕਦਾ ਹੈ। ਪਰ ਇੱਥੇ ਦੱਸ ਦਈਏ ਕਿ ABS ਦੀ ਤਰਫ ਤੋਂ ਇਸ ਦਾ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਨਾ ਹੀ ਕਿਸੇ ਇੰਪਲੋਈ ਨੂੰ, ਕਿਸੇ ਕਰਮਚਾਰੀ ਨੂੰ, ਨਾ ਹੀ ਕਿਸੇ ਏਜੰਸੀ ਨੂੰ ABS ਦਾ ਡੇਟਾ ਜਿਹੜਾ ਹੈ ਉਸਨੂੰ ਵਰਤਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹ ਇੱਕ ਸਜ਼ਾ ਦੇ ਪਾਤਰ ਹੁੰਦੇ ਹੋ ਜੇਕਰ ਤੁਸੀਂ ਸੈਂਸਸ ਦੇ ਦਰਮਿਆਨ ਜਾਂ ਮਰਦਮਸ਼ੁਮਾਰੀ ਦੇ ਦਰਮਿਆਨ ਦਿੱਤੀਆਂ ਜਾਣਕਾਰੀਆਂ ਦੀ ਵਰਤੋਂ ਕਰਦੇ ਹੋ, ਘੱਟੋ ਘੱਟ $26,400 ਦਾ ਫਾਈਨ ਤੇ 2 ਸਾਲਾਂ ਦੀ ਜੇਲ੍ਹ ਜਾਂ ਦੋਵੇਂ ਵੀ ਦਿੱਤੇ ਜਾ ਸਕਦੇ ਨੇ। ਪਰਸਨਲ ਇਨਫੋਰਮੇਸ਼ਨ ਐਕਟ 1905 ਸੈਂਸਸ ਦੇ ਤਹਿਤ ਇਹ ਕਾਰਵਾਈ ਕੀਤੀ ਜਾਂਦੀ ਹੈ। ਵੈਸੇ ਸੈਂਸਸ ਦੇ ਤਹਿਤ ਇਸ ਵਾਰ ਇਹਨਾਂ ਨੂੰ ਲਾਜ਼ਮੀ ਵੀ ਕੀਤਾ ਗਿਆ। 11 ਅਗਸਤ ਦੀ ਰਾਤ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ 11 ਅਗਸਤ ਦੇ ਦਿਨ ਤੁਸੀਂ ਆਨਲਾਈਨ ਜਾ ਕੇ ਆਪਣੇ ਸੈਂਸਸ ਫਾਰਮ ਜਿਹੜੇ ਨੇ ਉਹ ਭਰਨੇ ਨੇ, ਤੇ ਜਾਂ ਫਿਰ ਜਿਹੜੇ ਘਰੇ ਆਏ ਹੋਏ ਨੇ ਉਹਨਾਂ ਨੂੰ ਪੋਸਟ ਕਰਨਾ, ਤੇ ਨੰਬਰ ਜਿਹੜਾ ਤੁਹਾਡੀ ਲੈਟਰ ਬਾਕਸ ਦੇ ਵਿੱਚ ਹੁਣ ਤੱਕ ਸੈਂਸਸ ਦੀਆਂ ਚਿੱਠੀਆਂ ਆਈ ਗਈਆਂ ਹੋਣਗੀਆਂ। ਵਿਸਤਾਰ ਜਾਣਕਾਰੀ ਅਸੀਂ ਆਪਣੇ ਇੱਕ ਵੱਖਰੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਵੀ ਸਾਂਝੀ ਕੀਤੀ ਹੋਈ ਹੈ। ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ। ਪਰਥ ਦੇ ਇੱਕ ਪੀਡੀਆਟ੍ਰੀਸ਼ੀਅਨ ਦੇ ਉੱਤੇ ਇਲਜ਼ਾਮ ਲੱਗਿਆ ਕਿ ਛੋਟੇ ਬੱਚਿਆਂ ਦਾ ਜਿਣਸੀ ਚੈੱਕਅਪ ਕਰਨ ਲੱਗਿਆ ਉਹ ਉਹਨਾਂ ਦੇ ਨਾਲ ਛੇੜਛਾੜ ਕਰਦਾ ਸੀ। 15 ਛੋਟੇ ਬੱਚਿਆਂ ਦੇ ਨਾਲ ਸੈਕਸੁਅਲ ਅਬਿਊਜ਼ ਦੇ ਇਸ ਦੇ ਉੱਤੇ ਦੋਸ਼ ਲਗਾਏ ਗਏ ਨੇ। 41 ਸਾਲ ਦਾ ਪਰਥ ਦੇ ਵੈਸਟ ਦੇ ਵਿੱਚ ਪੈਂਦਾ ਸਬਰਬ ਵੈਂਬਲੀ 41 ਸਾਲ ਦਾ ਇਹ ਡਾਕਟਰ ਹੈ ਚੀਆ ਲਿਆਂਗ ਸਾ, ਜਿਸ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ। 13 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਇਹ 6 ਅਲੱਗ ਅਲੱਗ ਬੱਚਿਆਂ ਦੇ ਨਾਲ ਕਥਿਤ ਤੌਰ ਦੇ ਉੱਤੇ ਛੇੜਖਾਨੀ ਕਰਨ ਦੇ ਇਲਜ਼ਾਮਾਂ ਦੇ ਤਹਿਤ ਇਸ ਦੇ ਉੱਤੇ ਦੋਸ਼ ਆਇਦ ਕੀਤੇ ਗਏ ਨੇ। ਦੱਸ ਦਈਏ ਕਿ ਇਸ ਨੂੰ ਵੀਰਵਾਰ ਦੇ ਦਿਨ ਅਦਾਲਤ ਚ ਪਰਥ ਮੈਜਿਸਟ੍ਰੇਟ ਕੋਰਟ ਚ ਪੇਸ਼ ਵੀ ਕੀਤਾ ਗਿਆ, ਜਿੱਥੇ ਇਸ ਦੀ ਬੇਲ ਰਿਫਿਊਜ਼ ਕਰ ਦਿੱਤੀ ਗਈ ਹੈ। ਹੁਣ ਅਗਲੀ ਪੇਸ਼ੀ 30 ਅਕਤੂਬਰ ਨੂੰ ਕੀਤੀ ਜਾਏਗੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈ ਹੈ ਵੈਸਟਰਨ ਆਸਟ੍ਰੇਲੀਆ ਤੋਂ, ਤੇ ਬਿਨ ਰੂਲਸ ਜਿਹੜੇ ਨੇ, ਯਾਨੀ ਕਿ ਤੁਹਾਡਾ ਗਾਰਬੇਜ ਬਿਨ ਜਿਹੜਾ ਤੁਸੀਂ ਬਾਹਰ ਕੱਢਦੇ ਹੋ ਉਸ ਨੂੰ ਲੈ ਕੇ ਕੁਝ ਨਿਯਮ ਤਬਦੀਲੀਆਂ ਕੀਤੀਆਂ ਗਈਆਂ ਨੇ, ਔਰ ਇਹ ਤਬਦੀਲੀ ਕਰਨ ਵਾਲਾ ਵੈਸਟਰਨ ਆਸਟ੍ਰੇਲੀਆ ਪਹਿਲਾ ਸੂਬਾ ਬਣ ਗਿਆ ਹੈ। ਅਸਲ ਚ ਫੋਗੋ ਬਿਨ ਜਿਹੜੇ ਵੈਸਟਰਨ ਆਸਟ੍ਰੇਲੀਆ ਸਟੇਟ ਦੇ ਅੰਦਰ ਜੇਕਰ ਤੁਸੀਂ ਰਹਿੰਦੇ ਹੋ ਤਾਂ ਫੋਗੋ ਬਿਨ, ਫੋਗੋ ਕਿਹਾ ਜਾਂਦਾ ਫੂਡ ਔਰਗੈਨਿਕਸ ਤੇ ਗਾਰਡਨ ਔਰਗੈਨਿਕਸ FOGO। ਇਹ ਬਿਨਸ ਜਿਹੜੇ ਨੇ ਆਮ ਤੌਰ ਦੇ ਉੱਤੇ ਇਹਨਾਂ ਦੇ ਵਿੱਚ ਤੁਸੀਂ ਸਿਰਫ ਫਰੂਟ, ਵੈਜੀਟੇਬਲ ਸਕ੍ਰੈਪ ਜਾਂ ਮੀਟ ਜਾਂ ਹੱਡੀਆਂ ਜਾਂ ਸੀ ਫੂਡ, ਡੈਰੀ, ਚੀਜ਼, ਬ੍ਰੈਡ, ਰਾਈਸ, ਪਾਸਤਾ, ਐਗਸ ਇਹ ਸੁੱਟ ਸਕਦੇ ਹੋ ਜਾਂ ਵਰਤੇ ਹੋਏ ਜਾਂ ਨਾ ਵਰਤੇ ਹੋਏ। ਇਸ ਤੋਂ ਇਲਾਵਾ ਗਾਰਡਨ ਔਰਗੈਨਿਕ ਵੀ ਸਿੱਤੇ ਜਾ ਸਕਦੇ ਨੇ, ਜਿਵੇਂ ਘਾਹ, ਕੱਖ, ਕੰਢੇ। ਇਸ ਤੋਂ ਇਲਾਵਾ ਦਰਖਤਾਂ ਦੀਆਂ ਬ੍ਰਾਂਚਿਸ ਜਿਹੜੀਆਂ ਹੋਗੀਆਂ, ਟਹਿਣੀਆਂ, ਵੀਡ ਤੇ ਫੁੱਲ ਇਹ ਵੀ ਸਿੱਟੇ ਜਾ ਸਕਦੇ ਨੇ। ਪਰ ਹੁਣ ਨਵੇਂ ਆਦੇਸ਼ ਦੇ ਤਹਿਤ WA ਵੇਸਟ ਅਥਾਰਟੀ ਨੇ ਕਿਹਾ ਹੈ ਕਿ ਇਹਨਾਂ ਬਿਨਸ ਦੇ ਵਿੱਚ ਆਮ ਤੌਰ ਤੇ ਹਰੇ ਰੰਗ ਦੇ ਬਿਨ, ਬਹੁਤ ਸਾਰੀਆਂ ਕੌਂਸਲਸ ਇਹਨਾਂ ਨੂੰ ਅਲਾਟ ਕਰਦੀਆਂ ਨੇ, ਉਹਨਾਂ ਦੇ ਵਿੱਚ ਆਪਣੇ ਪਾਲਤੂ ਜਾਨਵਰਾਂ ਦਾ ਮਲ, ਇਸ ਤੋਂ ਇਲਾਵਾ ਚਾਹ ਦੀ ਪੱਤੀਆਂ ਦੇ ਜਿਹੜੇ ਬੈਗ ਹੁੰਦੇ ਨੇ, ਟੀ ਬੈਗਸ, ਪੇਪਰ ਟਾਵਲ ਤੇ ਖਾਧੇ ਹੋਏ ਪੀਜ਼ੇ ਦੇ ਖਾਲੀ ਬਕਸੇ, ਜਾਂ ਚਾਹੇ ਪੀਜ਼ਾ ਸਿੱਟਿਆ ਹੋਵੇ ਉਹਦੇ ਚ ਉਹ ਬਕਸੇ, ਇਹ ਹੁਣ ਫੋਗੋ ਬਿਨਸ ਦੇ ਵਿੱਚ ਨਹੀਂ ਸਿੱਟੇ ਜਾ ਸਕਦੇ। ਸਿੱਟਣੇ ਨੇ ਤਾਂ ਇਹਨਾਂ ਦੇ ਲਈ ਤੁਹਾਨੂੰ ਹੁਣ 10 ਜੁਲਾਈ ਤੋਂ ਬਾਅਦ ਇੱਕ ਨਵੀਆਂ ਅਪਡੇਟਸ ਜਿਹੜੀਆਂ ਨੇ ਅਲੱਗ ਅਲੱਗ ਕੌਂਸਲਸ ਨੂੰ ਜਾਰੀ ਕਰ ਦਿੱਤੀਆਂ ਗਈਆਂ ਨੇ। ਉਹ ਨਵੀਆਂ ਅਪਡੇਟਸ ਦੇ ਤਹਿਤ ਹੁਣ ਇਹ ਕਿਹਾ ਗਿਆ ਹੈ ਕਿ ਜਿਹੜੇ ਸਰਟੀਫਾਈਡ ਕੰਪੋਜ਼ਿਟੇਬਲ ਬਿਨ ਲਾਈਨਰਸ ਨੇ ਉਹਨਾਂ ਦੇ ਵਿੱਚ ਹੀ ਇਹਨਾਂ ਨੂੰ ਪੈਕ ਕਰਕੇ ਅਲੱਗ ਤੋਂ ਸਿੱਟਿਆ ਜਾਵੇ। ਖੁੱਲੇ ਸ਼ਰੇਆਮ ਜਿਹੜਾ ਉਹ ਬਿਨ ਦੇ ਵਿੱਚ ਏਦਾਂ ਹੀ ਸਿੱਟਣ ਦੇ ਉੱਤੇ ਜੁਰਮਾਨਾ ਵੀ ਲੱਗ ਸਕਦਾ ਹੈ। WA ਵੇਸਟ ਅਥਾਰਟੀ ਨੇ ਹਾਲ ਫਿਲਹਾਲ ਇਸ ਦੇ ਉੱਤੇ ਵਿਸਤਾਰ ਜਾਣਕਾਰੀ ਜਿਹੜੀ ਉਹ ਜਾਰੀ ਕਰਨੀ ਹੈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ।
1: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसे भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
3: ओपिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ओबिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओबिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: Smith's Lane by Movac Vich, apne bhavikh di shuruaat karo. Hune kadam chukko ate Smith's Lane de chune hoye lots te simit samay layi milan wale $30,000 tak di land rebate da fayda lavo. Chunve yog lots te house and land package book karan te hissa le rahe builders vallon vadu $15,000 discount mil sakda hai. Eh offer 15 September 2026 nu khatam hai. Ajehe mauke zyada der nahi rehnde. Hor jankari layi aj hi smithslane.mirvac.com te jao. Niyam sharta ate yogta de mapdand lagu han. Offer 15 September 2026 nu khatam hai.
6: बिजनेस चलाना आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
7: जी तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों। याद रखो डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
8: ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
9: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
8: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸੰਕਟ ਮਨਾ ਲੈਂਦਾ।
9: स्टारिंग राज कुंद्रा, पायल राजपूत, गर्विता सद्वानी अते होर कई साथी कलाकार। 7 अगस्त तो तुहाडे नेड़ले सिनेमा घरां विच।
10: टेंशन निरी टेंशन।
11: की होया?
10: एथे इमिग्रेशन दे इन्ने पंगे ने यार मुकदे ही नहीं।
11: काका जी टेंशन छड्डो, फोन चको, कॉल करो VY इमिग्रेशन नु जिथे इमिग्रेशन एक्सपर्ट हरपाल सिंह बाजवा, एम्प्लॉय स्पॉन्सर, पार्टनर या पेरेंट्स या वीजा, स्किल्ड माइग्रेशन, स्टूडेंट वीजा, MRT या RRT अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
10: या 90-77-97-33
11: या ईमेल info@vyimmigration.com.au।
10: याद रखो 9077-9733।
11: VY इमिग्रेशन एंड एजुकेशन कंसल्टेंट,
10: हर कदम तो आड़े नाल।
12: मेरे नाल तो कुछ खेड़ता ही नहीं, सब खोल दी लंग चंदे ने।
9: वादवा प्रोडक्शंस अते पेनोरमा स्टूडियोज पेश कर दे हन नवी पंजाबी फिल्म बंद अखा नाल किसे अपने नु वेखण दी कहानी कणकां दे ओले।
13: साडा रब वसदा ए कणकां दे ओले दी।
9: स्टारिंग गुरप्रीत गुग्गी, तानिया, किश्तू के अते होर कई साथी कलाकार।
14: हुण दसो मैनु कणकां दे ओले कौन।
9: रिलीजिंग ऑन 31 जुलाई।
14: दसो
15: सोना चाहिदा,
16: भरोसा चाहिदा,
15: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
17: चलदी दा नाम गड्डी, आते सुनिया ही होना।
16: ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
17: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
18: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
19: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
18: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
20: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ
21: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
22: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
23: ਫਿਰ ਲਵਾਈਏ ਕਿੱਥੋਂ
22: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
20: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
24: ਹਾਂਜੀ ਹਾਂਜੀ

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਬਾਪੂ ਜੀ ਦੇ ਮੁਤਾਬਕ ਜ਼ਿੰਦਗੀ ਖਵਾਹਿਸ਼ਾਂ ਅਤੇ ਔਕਾਤਾਂ ਦਰਮਿਆਨ ਹੁੰਦੀ ਤਾਂ ਇੱਕ ਲਗਾਤਾਰ ਖਿੱਚੋ ਤਾਣ ਦੇ ਨਾਮ ਹੈ ਕਿ ਜਿੱਥੇ ਇੱਕ ਪਾਸੇ ਤਾਂ ਤੁਹਾਡੀਆਂ ਖਵਾਹਿਸ਼ਾਂ ਨੇ ਤਾਂ ਦੂਜੇ ਪਾਸੇ ਔਕਾਤ ਆ। ਉਸੇ ਖਿੱਚੋ ਤਾਣ ਨੂੰ ਬੰਦਾ ਸਾਰੀ ਉਮਰ ਹੜਾਉਂਦਾ ਰਹਿੰਦਾ। ਕੁਝ ਥਾਵਾਂ 'ਤੇ ਤਾਂ ਖਵਾਹਿਸ਼ਾਂ ਦੀ ਜਿੱਤ ਹੋ ਜਾਂਦੀ ਅਤੇ ਕਿਤੇ ਕਿਤੇ ਔਕਾਤ ਆਪਣਾ ਜ਼ੋਰ ਪਾ ਦਿੰਦੀ ਹੈ। ਇੱਦਾਂ ਹੀ ਪਿਤਾ ਜੀ ਦੇ ਦੱਸਣ ਮੁਤਾਬਕ ਜਾਂ ਜਿਹੜਾ ਅੱਖਾਂ ਸਾਹਮਣੇ ਹੁੰਦਾ ਦੇਖਿਆ, ਇੱਕ ਅੰਕਲ ਹੁੰਦੇ ਸਨ ਸਾਡੇ ਜਾਣ ਪਛਾਣ ਦੇ, ਸੋਹਣੇ ਸੁਨੱਖੇ ਉੱਚੇ ਲੰਮੇ। ਹਮੇਸ਼ਾ ਉਹਨਾਂ ਨੇ ਬੜੀ ਸੋਹਣੀ ਪੱਗ ਬੰਨ ਕੇ ਰੱਖਣੀ, ਕਿਸੇ ਹੀਰੋ ਦਾ ਭੁਲੇਖਾ ਪਾਉਂਦੇ ਸਨ। ਪਰ ਉਹਨਾਂ ਦੀ ਜ਼ਿੰਦਗੀ ਦਾ ਦੂਜਾ ਪੱਖ ਇਹ ਵੀ ਕਿ ਸਾਰੀ ਉਮਰ ਬਸ ਕਿੰਨੀਆਂ ਖਿੱਚੋ ਤਾਣਾਂ ਦੇ ਵਿੱਚ ਉਲਝਦੇ ਰਹੇ। ਪਹਿਲੋਂ ਦੋ ਧੀਆਂ ਹੋਈਆਂ, ਉਹਨਾਂ ਮਗਰੋਂ ਇੱਕ ਪੁੱਤ ਹੋਇਆ ਜਿਹੜਾ ਕਿ ਖਵਾਹਿਸ਼ਾਂ ਵਾਲੀ ਪੰਡ ਨੂੰ ਭਰੀ ਗਿਆ ਅਤੇ ਉਹ ਵੀ ਹੱਸ ਹੱਸ ਬਰਦਾਸ਼ਤ ਕਰਦੇ ਗਏ। ਪੁੱਤ ਨੇ ਜੋ ਕਹਿਣਾ ਪੂਰਾ ਕਰ ਦੇਣਾ ਕਿ ਜਿਵੇਂ ਬੰਦਾ ਬਸ ਡਰਿਆ ਜਿਹਾ ਰਹਿੰਦਾ। ਜੇ ਨਾਲ ਦੀ ਨੇ ਕਹਿਣਾ ਵੀ ਇੰਨਾ ਕਿਉਂ ਕਰਦੇ ਹੋ, ਹਰ ਇੱਕ ਖਵਾਹਿਸ਼ ਕਿਉਂ ਪੂਰੀ ਕਰਨੀ, ਤਾਂ ਅੰਕਲ ਹੋਣਾ ਦਾ ਅੱਗੋਂ ਜਵਾਬ ਹੁੰਦਾ ਕਿ ਇਹ ਸਭ ਕੁਝ ਸਹਿਣਾ ਪੈਂਦਾ, ਨਹੀਂ ਤਾਂ ਜਿਹੜੀ ਅਗਲੀ ਪੀੜ੍ਹੀ ਹੁੰਦੀ ਹੈ ਨਾ, ਰੁਸ ਕੇ ਦੂਜੇ ਦੇ ਪਲੜੇ ਬਹਿ ਜਾਂਦੀ ਆ। ਬਸ ਇਸੇ ਦੂਜੇ ਪਲੜੇ ਦੇ ਡਰ ਦੇ ਖਾਤਰ ਜ਼ਿੰਦਗੀ ਕੱਟਦੇ ਕੱਟਦੇ ਅੰਕਲ ਜੀ ਬਿਮਾਰ ਰਹਿਣ ਲੱਗ ਗਏ। ਬਿਮਾਰ ਸੋਚਾਂ ਪ੍ਰਤੀ ਕਿ ਮੈਂ ਆਹ ਚੀਜ਼ ਪੂਰੀ ਕਰ ਦੇਵਾਂ, ਮੈਨੂੰ ਇਹ ਚੀਜ਼ ਮੰਗੀ ਗਈ ਹੈ ਮੈਂ ਪੂਰੀ ਕਰ ਦੇਵਾਂ, ਆਹ ਖਵਾਹਿਸ਼ਾਂ ਪੂਰੀਆਂ ਕਰ ਦੇਵਾਂ, ਪਰ ਆਪਣੇ ਆਪ ਬਾਰੇ ਸੋਚਿਆ ਨਹੀਂ। ਗੱਲ ਇੰਨੀ ਵੱਧ ਗਈ ਕਿ ਗੱਲਾਂ ਕਰਦੇ ਅਕਸਰ ਹੱਥ ਕੰਬਦੇ ਉਹਨਾਂ ਦੇ। ਫਿਰ ਅੰਕਲ ਹੁਣਾਂ ਨੇ ਇੱਕ ਵਪਾਰ ਸ਼ੁਰੂ ਕੀਤਾ, ਪਰ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ, ਵਪਾਰ 'ਚ ਵੀ ਘਾਟਾ ਪੈ ਗਿਆ। ਡਾਵਾਂਡੋਲ ਹੋਈ ਜਾਂਦੀ ਔਕਾਤ ਨੂੰ ਪੈਰਾਂ ਭਾਰਨ ਖਰ ਖਾਤਰ ਸਾਰੀ ਜ਼ਮੀਨ ਵੀ ਵੇਚਤੀ ਕਿ ਬਸ ਜਿਹੜੀ ਇਹ ਔਕਾਤ ਹੈ ਬਚੀ ਰਹੇ, ਜਿਹੜੀ ਇਹ ਮੈਂ ਰੁਤਬਾ ਕਮਾਇਆ ਇਹ ਬਣਿਆ ਰਹੇ। ਇਸ ਖਾਤਰ ਜੇ ਜ਼ਮੀਨ ਵੀ ਜਾਂਦੀ ਹੈ ਤਾਂ ਜਾਵੇ, ਬੈਂਕਾਂ ਦੀਆਂ ਲਿਮਟਾਂ, ਕਰਜ਼ੇ, ਮੌਰਗੇਜਾਂ, ਉਧਾਰ, ਫਾਈਨੈਂਸ, ਇਹ ਸਾਰਾ ਕੁਝ ਬਸ ਇੱਕ ਡਾਵਾਡੋਲ ਹੋਈ ਜਾਂਦੀ ਹੈ ਔਕਾਤ ਨੂੰ ਪੈਰਾਂ ਭਾਰ ਕਰਨ ਲਈ। ਊਠਾਂ ਵਾਲਿਆਂ ਨਾਲ ਪਈ ਸਾਂਝ ਨੇ ਵਾਰ ਵਾਰ ਘਰ ਦੀ ਬਾਰੀ ਸਰਦਲ ਉੱਚੀ ਮਜਬੂਰ ਕਰਨ ਨੂੰ ਕਰ ਹੀ ਦਿੱਤਾ ਸੀ। ਕਈ ਵਾਰੀ ਦੋਸਤ ਮਿੱਤਰ ਆਉਂਦੇ ਤੇ ਕਹਿੰਦੇ ਜਾਂ ਹਮਦਰਦੀ ਦਿੰਦੇ ਜਾਂ ਕੋਈ ਸਲਾਹ ਦੇਣ ਆਉਂਦੇ ਤਾਂ ਅੱਗਿਓਂ ਅੰਕਲ ਵੀ ਹੱਸ ਪੈਂਦੇ, ਪਰ ਅੰਦਰੋਂ ਅੰਦਰ ਹੀ ਸ਼ਾਇਦ ਦੁਖੀ ਸਨ। ਅਖੀਰ ਉਦਣ ਰੋਏ ਜਿੱਦਣ ਲਾਡਾਂ ਨਾਲ ਪਾਲੇ ਹੋਏ ਗੱਭਰੂ ਪੁੱਤ ਨੇ ਬਾਹਰੋਂ ਫੋਨ ਦੇ ਉੱਪਰ ਜਦੋਂ ਗੱਲ ਕਰਨੀ ਚਾਹੀ ਤਾਂ ਅੱਗੋਂ ਝਿੜਕਾਂ ਮਾਰਤੀਆਂ। ਉਹ ਗੱਲ ਸ਼ਾਇਦ ਅੰਕਲ ਦੇ ਦਿਲ ਨੂੰ ਬਹੁਤ ਜ਼ਿਆਦਾ ਚੁੱਭ ਗਈ, ਪਰ ਕਿਸੇ ਨੂੰ ਵੀ ਅਸਲ ਗੱਲ ਦਾ ਪਤਾ ਨਾ ਲੱਗਣ ਦਿੱਤਾ। ਬਸ ਅਖੀਰ ਤੱਕ ਇਹੋ ਆਖਦੇ ਰਹੇ ਕਿ ਮੈਥੋਂ ਕੋਈ ਗਲਤੀ ਹੋ ਗਈ ਹੋਣੀ ਆ। ਬਸ ਇਹ ਅੰਦਰ ਦੀਆਂ ਸੋਚਾਂ ਇੱਕ ਦਿਨ ਮਾਰੂ ਸਾਬਤ ਹੋਈਆਂ ਅਤੇ ਅੰਕਲ ਹੁਣੀ ਰਵਾਨਗੀ ਪਾ ਗਏ। ਸਾਰੇ ਜਾਣੇ ਬੜੇ ਹੈਰਾਨ ਸੀਗੇ ਕਿ ਇੰਨੀ ਛੇਤੀ ਜਾਣ ਵਾਲਾ ਇਨਸਾਨ ਤਾਂ ਨਹੀਂ ਸੀ ਅੰਕਲ,
चले गए। इंज तुसी भी हजारां होर वेखियां होनियां चीजां, सो अपनी सेहत ते समर्था नाल चढ़दी कला नाल कदी भी समझौता ना कीता जावे। बस इहो खातर कि एक रुतबा बनिया बनिया रहे, सारे नूं पता कि मेरे को इन्ना कुछ है तो इन्ना कुछ ही रहे, उस खातर बंदा भज नठ करी जाए, रोटी पानी नूं समा ना दे, अपनी सेहत नूं समा ना दे, तो बस भज्जा फिरदा रहे। इस भुलेखे च कि जिहड़ी मैं अकात की कंध खड़ी की है कितें ना डिग जाए, सेहत तां ही बरकरार रह सकती जदों भुख प्यास लगन ते सत काम छड्ड के भी रोटी खाधी जावे। ये सारा कुछ ये सारा काम कर तां है क्योंकि तुसीं हाफ तुरे फिरदे हो। ते रही गल चढ़दी कला दी, ते जे नितनेम दा ते तुरकी बाणी दा लड़ फड़िया रवे ना ते सब कुछ कायम हो जांदा। उदां ही जिद्दां दसम पिता ने माछीवाड़े के जंगलों के कंडिया की सेज से इस चढ़ती कला नूं काम करके विखाया सी। सो चढ़दियां कलावां च रहो, यह सारा कुछ ये सारे रिश्तों नूं तां समां दिओ, पर अपने शरीर नूं अपनी समय की खुराक नूं अपनी चढ़ती कला नूं उहनूं भी तजवी दिओ। फुल चुकली माफी, जिउंदे वास्ते रहो। अज की कहानी लिखी सी हरप्रीत सिंह जवंदा ने, आस करते हैं थोनू पसंद आई होगी।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਭਾਰਤ ਦੀਆਂ ਖਬਰਾਂ ਦੇ ਸੈਗਮੈਂਟ ਵੱਲ। ਅੱਜ ਦਾ ਦਿਨ ਹੈ ਜੀ 7 ਅਗਸਤ 2026 ਦਿਨ ਸ਼ੁੱਕਰਵਾਰ, ਤੇ ਸਾਡੇ ਨਾਲ ਭਾਰਤ ਵੱਲ ਕੀ ਚੱਲਦਾ ਪਿਆ ਉਸ ਦੀਆਂ ਉਸ ਤੋਂ ਰਿਲੇਟਡ ਖਬਰਾਂ ਜਾਣਨ ਲਈ ਸਾਡੇ ਨਾਲ ਜੁੜਨਗੇ ਪ੍ਰੀਤਮ ਰੁਪਾਲ ਜੀ। ਪ੍ਰੀਤਮ ਰੁਪਾਲ ਜੀ, ਤੁਸੀਂ ਆਨ ਏਅਰ ਹੋ।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਗੁਰਬਾਣੀ ਪ੍ਰਸਾਰ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਸਟੈਂਡ ਵੱਖੋ ਵੱਖਰੇ ਨਜ਼ਰ ਆ ਰਹੇ ਨੇ, ਤੇ ਉਧਰ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ GCT ਜਿਹੜੀ ਕੰਪਨੀ ਹੈ ਉਸਨੂੰ ਕਾਨੂੰਨੀ ਨੋਟਿਸ ਭੇਜਿਆ, ਤੇ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਕੋਈ ਵੀ ਚੈਨਲ SGPC ਦੀ ਜਿਹੜੀ ਸਾਈਟ ਹੈ ਉਸ ਤੋਂ ਜਿਹੜਾ ਹੈਗਾ ਉਹ ਪ੍ਰਸਾਰਣ ਕਰ ਸਕਦਾ। ਉਧਰ ਜੇ ਕੇਂਦਰ ਵੱਲ ਆਈਏ ਤਾਂ ਹੁਣ UPI ਟ੍ਰਾਂਜੈਕਸ਼ਨ ਤੇ ਵੀ ਜਿਹੜੀ ਆ ਉਹ ਫੀਸ ਲੱਗੇਗੀ, ਇਹਦੀ ਤਿਆਰੀ ਕੀਤੀ ਜਾ ਰਹੀ ਹੈ। ਲੋਕ ਸਭਾ ਨੇ ਜਿਹੜਾ ਹੈ ਕੱਲ ਇਸ ਸੰਬੰਧੀ ਨਵਾਂ ਟੈਕਸੇਸ਼ਨ ਜਿਹੜਾ ਬਿੱਲ ਹੈ ਉਹ ਪਾਸ ਕਰ ਦਿੱਤਾ। ਕਾਂਗਰਸ ਨੇ ਕਿਹਾ ਕਿ ਇਹ UPI ਨੂੰ ਕਮਜ਼ੋਰ ਕਰਨ ਦੀ ਜਿਹੜੀ ਇੱਕ ਚਾਲ ਹੈ। ਉਧਰ ਪੰਜਾਬ ਦੇ ਵਿੱਚ ਕਾਂਗਰਸ ਤੇ BJP ਦੇ ਵਿਧਾਇਕਾਂ ਨੇ ਕੱਲ ਵਿਧਾਨ ਸਭਾ ਚ ਨਾਜਾਇਜ਼ ਮਾਈਨਿੰਗ ਦਾ ਮੁੱਦਾ ਉਠਾਇਆ, ਜਿਹਦਾ ਜਵਾਬ ਜਿਹੜਾ ਹੈ ਪੰਜਾਬ ਦੇ ਮੰਤਰੀ ਨੇ ਦਿੱਤਾ। ਤੇ ਪੰਜਾਬ ਚ ਕਾਂਗਰਸ ਦੀ ਧੜੇਬੰਦੀ ਜਿਹੜੀ ਆ ਉਹ ਹੋਰ ਉੱਭਰ ਰਹੀ ਹੈ। ਕੱਲ ਲੁਧਿਆਣਾ ਚ ਭੁਪੇਸ਼ ਬਘੇਲ ਗੋ ਬੈਕ ਦੇ ਨਾਅਰੇ ਲੱਗੇ ਨੇ, ਤੇ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਦੇ ਜਿਹੜੇ ਹਮਾਇਤੀ ਹੈ ਉਹ ਆਪਸ ਦੇ ਵਿੱਚ ਉਲਝੇ। ਤੇ ਸੁਪਰੀਮ ਕੋਰਟ ਨੇ ਇੱਕ ਕੱਲ ਟਿੱਪਣੀ ਕੀਤੀ ਹੈ ਕਿ SC ST ਭਾਈਚਾਰਿਆਂ ਉੱਪਰ ਕ੍ਰੀਮੀ ਲੇਅਰ ਦਾ ਜਿਹੜਾ ਕਾਨੂੰਨ ਹੈ ਉਹ ਲਾਗੂ ਨਹੀਂ ਹੁੰਦਾ, ਉਹ ਸਿਰਫ OBC ਦੇ ਉੱਪਰ ਹੀ ਲਾਗੂ ਹੁੰਦਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਭਾਜੀ, ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜੋ ਇਸ ਵਕਤ ਕੰਟਰੋਵਰਸੀ ਚੱਲਦੀ ਪਈ ਹੈ ਵਿਰੋਧੀ ਧਿਰ ਦੇ ਅੰਦਰ ਵੀ, ਤੇ ਵੇਖਿਆ ਜਾਵੇ ਤੇ ਹੁਣ ਦੀ ਗਵਰਨਮੈਂਟ ਦੇ ਅੰਦਰ ਵੀ, ਉਹਦੇ ਉੱਪਰ ਜੇ ਤੁਸੀਂ ਥੋੜਾ ਹੋਰ ਚਾਨਣ ਪਾਓ ਤਾਂ।
1: ਇਹਦੇ ਚ ਕ੍ਰਿਸ਼ਨ ਜੀ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕੋਈ ਪਹਿਲੀ ਗੱਲ ਤਾਂ ਇਹ ਕਿ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਬੜੇ ਲੰਬੇ ਸਮੇਂ ਤੋਂ ਜਿਹੜੀ ਇਹ ਬਹਿਸ ਚੱਲਦੀ ਆ ਰਹੀ ਹੈ, ਤੇ ਕਿਉਂਕਿ ਕੋਈ ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਕਾਇਦਾ ਜਿਹੜਾ ਇੱਕ ਚੈਨਲ ਦੇ ਨਾਲ ਜਿਹੜਾ ਹੈ ਇਹਦੇ ਬਾਰੇ ਸਮਝੌਤਾ ਕੀਤਾ ਸੀ PTC ਦੇ ਨਾਲ। ਉਹ PTC ਨਾਲ ਵੀ ਸਮਝੌਤਾ ਨਹੀਂ ਹੈ, ਉਹ ਸਮਝੌਤਾ ਇੱਕ ਹੋਰ ਜਿਹੜੀ ਕੰਪਨੀ ਹੈ ਉਹ ਮਿਸਟਰ ਰਵਿੰਦਰ ਨਾਰਾਇਣ ਹੋਰਾਂ ਦੀ ਜਿਹੜੀ ਬਣਾਈ ਸੀ ਉਹਦੇ ਨਾਲ ਕੀਤਾ ਸੀ। ਉਹ ਅੱਗੋਂ ਜਿਹੜਾ ਉਹ ਫੀਡ PTC ਨੂੰ ਦਿੰਦੇ ਸੀ, ਤੇ PTC ਦੇ ਵੀ ਜਿਹੜੇ CEO ਰਵਿੰਦਰ ਨਾਰਾਇਣ ਸੀ ਉਸ ਵੇਲੇ, ਤੇ ਇਹਦਾ ਕਾਫੀ ਪਹਿਲਾਂ ਵੀ ਇਹਦੇ ਤੇ ਚਰਚਾ ਹੋਈ, ਇਹਦੇ ਤੇ ਸਪੈਸ਼ਲ ਜਿਹੜੀਆਂ ਇਹ ਸਾਰੇ ਮਾਮਲੇ ਨੂੰ ਲੈ ਕੇ ਇੰਡੀਪੈਂਡੈਂਟ ਇਹਦੀ ਜਾਂਚ ਵੀ ਕੁਛ ਸੰਸਥਾਵਾਂ ਵੱਲੋਂ ਕੀਤੀ ਗਈ ਕਿ ਇਹਦੇ ਪਿੱਛੇ ਜਿਹੜੀ ਗੱਲ ਕੀ ਹੈ ਅਸਲ ਦੇ ਵਿੱਚ, ਇਹ ਕਿਉਂ ਇਹ ਸਾਰਾ ਕੁਛ ਕੀਤਾ ਜਾ ਰਿਹਾ। ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਵੀ ਇਹ ਕਹਿ ਰਹੀ ਹੈ ਕਿ ਜਿਹੜਾ PTC ਚੈਨਲ ਹੈ ਉਹ ਸੇਵਾ ਮੁਫ਼ਤ ਕਰ ਰਿਹਾ, ਉਹਦਾ SGPC ਦਾ ਜਿਹੜਾ ਹੈਗਾ ਖਰਚਾ ਨੀ ਕੋਈ ਹੋ ਰਿਹਾ, ਨਹੀਂ ਬਹੁਤ ਖਰਚਾ ਹੋਏਗਾ, ਇਸ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਨਾਲ ਚੱਲਦੀਆਂ ਨੇ। ਹੁਣ ਕਿਉਂਕਿ 2023 ਦੇ ਵਿੱਚ ਜਿਹੜਾ PTC ਦਾ ਕੰਟਰੈਕਟ ਸੀ ਉਹਦਾ ਖਤਮ ਹੋ ਗਿਆ ਸੀ, ਤੇ ਉਸ ਤੋਂ ਬਾਅਦ ਇੱਕ ਆਪਣਾ ਯੂਟਿਊਬ ਚੈਨਲ SGPC ਨੇ ਸ਼ੁਰੂ ਕਰਤਾ ਸੀ, ਤੇ ਨਾਲ ਹੀ ਜਿਹੜਾ ਸੀਗਾ ਇੱਕ ਨਾਲ ਦੀ ਨਾਲ ਇਹ ਗੱਲ ਚਲਾਈ ਸੀ ਕਿ ਇਹਦੇ ਵਾਸਤੇ ਖੁਦ ਜਿਹੜਾ ਆਪਣਾ ਕੋਈ ਸੈਟੇਲਾਈਟ ਚੈਨਲ ਜਿਹੜਾ SGPC ਸ਼ੁਰੂ ਕਰੇ, ਜਿਹਦੇ ਆਧਾਰ ਤੇ ਜਿਹੜਾ ਹੈ ਉਹ ਅੱਗੋਂ ਜਿਹੜਾ ਹੈਗਾ ਗੁਰਬਾਣੀ ਦਾ ਪ੍ਰਸਾਰਣ ਉਹ ਕੀਤਾ ਜਾ ਸਕੇ। ਹੁਣ ਇਹਦੇ ਤੇ ਵੀ ਜਿਹੜੀਆਂ ਬੜੀਆਂ ਇੱਕ ਤਰੀਕੇ ਦੀਆਂ ਆਪਾ ਵਿਰੋਧੀ ਜਿਹੜੇ ਬਿਆਨ ਆ ਉਹ ਆ ਰਹੇ ਨੇ SGPC ਵੱਲੋਂ ਹੀ ਆ ਰਹੇ ਨੇ। ਹੁਣ ਇੱਕ ਪਾਸੇ ਜਿਹੜਾ ਹੁਣ ਇਸ ਤੋਂ ਬਾਅਦ ਰਵਿੰਦਰ ਨਾਰਾਇਣ ਹੋਰਾਂ ਦਾ ਇੱਕ ਜਿਹੜਾ ਵੱਖਰਾ ਉਹਨਾਂ ਦਾ ਚੈਨਲ ਹੈ GCT, ਉਹਨਾਂ ਨੇ GCT ਤੋਂ ਪ੍ਰਸਾਰਣ ਸ਼ੁਰੂ ਕਰਤਾ, ਕਿਉਂਕਿ ਜਿਹੜਾ ਅੰਦਰ ਸੈਟਅਪ ਸਾਰਾ ਲੱਗਿਆ ਹੋਇਆ ਹੈ ਰਿਕਾਰਡਿੰਗ ਦਾ, ਕੈਮਰੇ ਵਗੈਰਾ ਹੋਰ ਸਾਰਾ ਕੁਛ, ਉਹ ਤਾਂ ਇਹ ਇਹਨਾਂ ਦੇ ਹੀ ਰਵਿੰਦਰ ਨਾਰਾਇਣ ਹੋਰਾਂ ਦੀ ਕੰਪਨੀ ਦਾ ਹੀ ਲਾਇਆ ਹੋਇਆ, ਤੇ ਚਲੋ ਉਹ PTC ਨੂੰ ਫੀਡ ਦਿੰਦੇ ਸੀ, ਤੇ ਦੁਬਾਰਾ ਫਿਰ PTC ਨੂੰ SGPC ਨੇ ਕਹਿ ਤਾ ਕਿ ਤੁਸੀਂ ਕੰਟੀਨਿਊ ਕਰੋ ਜਦੋਂ ਉਹਨਾਂ ਦਾ ਕੋਈ ਹੋਰ ਚੱਲਿਆ ਨੀ। ਉਹ ਅਸਲ ਚ ਟੇਢੇ ਢੰਗ ਦੇ ਨਾਲ ਜਿਹੜਾ ਹੈ ਉਹ PTC ਨੂੰ ਹੀ ਜਿਹੜਾ ਉਹ ਦੇਣਾ ਚਾਹੁੰਦੇ ਸੀ, ਤੇ ਪਰ ਹੁਣ ਜਦੋਂ GCT ਨੇ ਪੈਰਲਲ ਜਿਹੜਾ ਉਹਦਾ ਪ੍ਰਸਾਰਣ ਜਿਹੜਾ ਉਹ ਸ਼ੁਰੂ ਕਰਤਾ, ਤੇ ਕਿਉਂਕਿ ਇਸ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇਹ ਗੱਲ ਆਈ ਸੀ ਕਿ ਇਹਦੇ ਤੇ ਕੋਈ ਇਹਦਾ ਪੈਸਾ ਨੀ ਲਿਆ ਜਾਣਾ ਚਾਹੀਦਾ, ਸਾਰੇ ਲੋਕਾਂ ਲਈ ਓਪਨ ਹੋਣਾ ਚਾਹੀਦਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦਾ ਜਿਹੜਾ ਜਾਪ ਹੁੰਦਾ, ਕੀਰਤਨ ਹੁੰਦਾ, ਜਾਂ ਜੋ ਵੀ ਜਿਹੜੀ ਉੱਥੇ ਜੋ ਵੀ ਸਰਵਿਸ ਹੈ ਜਿਹੜੀ ਮਰਿਆਦਾ ਦੇ ਮੁਤਾਬਕ ਅਰਦਾਸ ਹੁੰਦੀ ਹੈ, ਕਥਾ ਹੁੰਦੀ ਹੈ, ਉਹ ਸਾਰਾ ਕੁਛ ਜਿਹੜਾ ਹੈਗਾ ਉਹ ਫ੍ਰੀ ਟੂ ਏਅਰ ਚਾਹੀਦਾ, ਤੇ ਉਹਦੇ ਤੇ ਕੋਈ ਜਿਹੜਾ ਕੋਈ ਕਿਸੇ ਤੋਂ ਪੈਸਾ ਜਾਂ ਏਦਾਂ ਨਹੀਂ ਲਿਆ ਜਾਣਾ ਚਾਹੀਦਾ। ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਹੈ ਹੁਣ ਇਹ ਉਸਨੂੰ ਨੋਟਿਸ ਜਾਰੀ ਕੀਤਾ ਗਿਆ, ਤੇ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਇਹ ਇਲਜ਼ਾਮ ਲਾਇਆ ਕਿ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਹ ਇਹ ਜਾਣ ਬੁੱਝ ਕੇ ਕਿਸੇ ਨੂੰ ਫੇਵਰ ਦੇਣਾ ਚਾਹੁੰਦੀ ਹੈ ਜਾਂ ਇਸ ਗੱਲ ਨੂੰ ਚੱਕ ਰਹੀ ਹੈ। ਹਾਲਾਂਕਿ ਸਰਕਾਰ ਦਾ ਇਹਦੇ ਚ ਕੋਈ ਬਹੁਤਾ ਜਿਹੜਾ ਲੈਣਾ ਦੇਣਾ ਨਹੀਂ ਹੈ। ਇੱਕ ਵਾਰ ਇਹ ਜ਼ਰੂਰ ਗੱਲ ਹੋਈ ਸੀ ਜਦੋਂ ਇਹ ਸਰਕਾਰ ਬਣੀ ਸੀ, ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ ਸੀ ਕਿ ਸਰਕਾਰ ਜਿਹੜੀ ਹੈ ਉਹ ਸਹੂਲਤ ਦੇ ਸਕਦੀ ਹੈ ਜਿਹੜੀ ਹੈ ਦਰਬਾਰ ਸਾਹਿਬ ਤੋਂ ਬਾਹਰ ਜੇ ਕੋਈ ਵੀ ਚੈਨਲ ਜਿਹੜਾ ਹੈ ਗੁਰਬਾਣੀ ਦਾ ਪ੍ਰਸਾਰ ਕਰਨ ਚਾਹੁੰ ਉਹਦੇ ਲਈ ਸੈਟਅਪ ਜਿਹੜਾ ਉਹ ਲਾ ਸਕਦੀ ਹੈ। ਉਦੋਂ ਉਸ ਇੱਕ ਬਿਆਨ ਇਹ ਵੀ ਦਿੱਤਾ ਗਿਆ ਸੀ, ਪਰ ਉਹ ਮੇਰਾ ਖਿਆਲ ਮਨਜ਼ੂਰ ਨਹੀਂ ਸੀ ਕੀਤਾ। ਤੇ ਅਜੇ ਪਿਛਲੇ ਹਫ਼ਤੇ ਹੀ ਜਿਹੜਾ ਸੀ ਇੱਕ ਖ਼ਬਰ ਇਹ ਆਈ ਸੀ ਕਿ SGPC ਨੇ ਜਿਹੜੀ ਚਾਰਾਜੋਈ ਕੀਤੀ ਆਪਣੇ ਸੈਟੇਲਾਈਟ ਚੈਨਲ ਵਾਸਤੇ, ਤੇ ਉਹ ਕੇਂਦਰ ਨੇ ਜਿਹੜਾ ਹੈ ਉਸਨੂੰ ਲਾਇਸੈਂਸ ਦੇਣ ਤੋਂ ਜਿਹੜਾ ਉਹ ਨਾ ਕਰ ਦਿੱਤਾ। ਹੁਣ ਕੱਲ ਵੀ ਜਿਹੜਾ ਆਇਆ ਬਿਆਨ ਜਿਹੜਾ ਧਾਮੀ ਸਾਹਿਬ ਦਾ, ਤੇ ਉਹਦੇ ਤੇ ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਦੇ ਮੁਤਾਬਕ ਕਿਸੇ ਧਾਰਮਿਕ ਸੰਸਥਾ ਨੂੰ ਇਹ ਨਹੀਂ ਮਿਲ ਸਕਦਾ। ਹਾਲਾਂਕਿ ਇਹਦੇ ਚ ਕੋਈ ਬਹੁਤੀ ਮੈਨੂੰ ਸੱਚਾਈ ਇਹ ਲੱਗਦੀ ਨਹੀਂ, ਕਿਉਂਕਿ SGPC ਦਾ ਜਿਹੜਾ ਹੈਗਾ ਕੰਮ ਕੱਲਾ ਇਹ ਧਰਮ ਵਾਲਾ ਨਹੀਂ, ਐਜੂਕੇਸ਼ਨ ਵਾਲਾ ਵੀ ਹੈ, ਹੋਰ ਵੀ ਹੈ ਬਹੁਤ ਸਾਰਾ। ਤੇ SGPC ਦੇ ਹੀ ਜਿਹੜੇ ਐਜੂਕੇਸ਼ਨਲ ਅਦਾਰੇ ਹੈ ਉਹਨਾਂ ਦੇ ਆਪਣੇ ਰੇਡੀਓ, ਕਮਿਊਨਿਟੀ ਰੇਡੀਓ ਖੋਲੇ ਹੋਏ ਨੇ। ਇਹਨਾਂ ਦਾ ਜਿਹੜਾ ਹੈਗਾ ਅਨੰਦਪੁਰ ਸਾਹਿਬ ਇਹਨਾਂ ਦਾ ਕਾਲਜ ਹੈ, ਉਹਦਾ ਆਪਣਾ ਕਮਿਊਨਿਟੀ ਰੇਡੀਓ ਸਟੇਸ਼ਨ ਹੈ, ਤੇ ਉਹ ਉਹਦੇ ਚ ਕੋਈ ਮੈਨੂੰ ਬਹੁਤ ਸੱਚਾਈ ਲੱਗਦੀ ਨਹੀਂ। ਉਹ ਤਾਂ ਐਵੇਂ ਇੱਕ ਗੱਲ ਟਾਲਣ ਵਾਲੀ ਗੱਲ ਹੈ, ਤੇ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਟੇਢੇ ਢੰਗ ਦੇ ਨਾਲ ਉਹ ਇੱਕ ਚੈਨਲ ਨੂੰ ਖਾਸ ਨੂੰ ਫੇਵਰ ਦੇਣ ਕਰਕੇ ਇਹ ਸਾਰਾ ਕੁਛ ਕੀਤਾ ਜਾ ਰਿਹਾ, ਤੇ ਉਹਦੇ ਲਈ ਕੋਈ ਚਾਰਾਜੋਈ ਨਹੀਂ ਕੀਤੀ ਜਾ ਸਕਦੀ। ਹੁਣ ਜੇ ਐਜੂਕੇਸ਼ਨ ਅਦਾਰੇ ਬਣਾਉਣ ਵਾਸਤੇ, ਖੋਲਣ ਵਾਸਤੇ ਵੱਖਰੇ ਟਰੱਸਟ SGPC ਕਾਇਮ ਕਰ ਸਕਦੀ ਹੈ, ਤੇ ਉਹਦੇ ਲਈ ਵੱਖਰੀਆਂ ਸੋਸਾਇਟੀਆਂ SGPC ਜਿਹੜੀ ਉਹ ਬਣਾ ਸਕਦੀ ਹੈ ਕਿ ਸਿੱਧੇ ਤੌਰ ਤੇ ਉਹ ਨਹੀਂ ਉਹਦੇ ਚ ਕਰਦੀ, ਤੇ ਫਿਰ ਇਹਦੇ ਲਈ ਵੀ ਇੱਕ ਵੱਖਰਾ ਕੋਈ ਟਰੱਸਟ ਜਿਹੜਾ ਉਹ ਬਣਾਇਆ ਜਾ ਸਕਦਾ ਹੈ SGPC ਦੀ ਸਰਪ੍ਰਸਤੀ ਹੇਠ, ਤੇ ਜਿਹੜਾ ਇਸ ਸਭ ਕਾਸੇ ਨੂੰ ਦੇਖੇ, ਤੇ ਜਾਂ ਕੋਈ ਵੀ ਏਦਾਂ ਦੀ ਕੋਈ ਸੰਸਥਾ ਹੋਰ ਨਾਲ ਜਿਹੜੀਆਂ ਪੈਰਲਲ ਜਿਹੜੀਆਂ ਸਭ ਜਿਹੜੀਆਂ ਇੰਸਟੀਟਿਊਸ਼ਨ ਜੋ ਹੁੰਦੀਆਂ ਨੇ ਉਦਾਂ ਦਾ ਕੋਈ ਜਿਹੜੀ ਉਹ ਬਣਾਈ ਜਾ ਸਕਦੀ ਸੀ, ਤੇ ਪਰ ਕਿਉਂਕਿ ਉਹਨਾਂ ਦੀ ਕੋਈ ਇੱਛਾ ਨਹੀਂ ਹੈ ਏਦਾਂ ਦੀ, ਤੇ ਉਹ ਸਿਰਫ ਉਹਨਾਂ ਨੇ ਇੱਕ ਆਪਣਾ SGPC ਦੀ ਜਿਹੜੀ ਸਾਈਟ ਆ ਉਹਦੇ ਤੇ ਉਹਨਾਂ ਨੇ ਯੂਟਿਊਬ ਚੈਨਲ ਜਿਹੜਾ ਕਰ ਸ਼ੁਰੂ ਕਰਕੇ ਉਹਦੇ ਤੇ ਉਹ ਪਾਤਾ। ਤੇ ਹੁਣ ਦੂਜੇ ਪਾਸੇ SGPC ਦੇ ਹੀ ਇੱਕ ਮੈਂਬਰ ਕਹਿ ਰਹੇ ਨੇ ਕੋਈ ਇਹ ਤਾਂ ਕੋਈ ਮਸਲਾ ਹੈ ਨੀ, ਤੇ ਉਹ ਤਾਂ ਫ੍ਰੀ ਟੂ ਏਅਰ ਹੈਗਾ ਤੇ ਕੋਈ ਮਰਜ਼ੀ ਉੱਥੋਂ ਹਾਸਲ ਕਰੇ। ਚਲੋ SGPC ਛੱਡੋ, ਜਿਹੜੇ ਅਕਾਲੀ ਦਲ ਦੇ ਬੁਲਾਰੇ ਹੈ ਮਿਸਟਰ ਅਰਸ਼ਦੀਪ ਕਲੇਰ ਵਕੀਲ ਹੈ, ਤੇ ਉਹ ਬਿਆਨ ਇਹ ਦੇ ਰਹੇ ਨੇ ਕਿ ਇਹ ਤਾਂ ਐਵੇਂ ਵਾਧੂ ਮਸਲਾ ਬਣਾਇਆ ਹੋਇਆ, ਕੋਈ ਵੀ ਜਿਹੜਾ ਚੈਨਲ ਹੈ ਉੱਥੋਂ ਜਿਹੜਾ ਉਹ ਸਰਵਿਸ ਲੈ ਸਕਦਾ। ਤੇ ਜਦਕਿ ਧਾਮੀ ਸਾਹਿਬ ਕਹਿ ਰਹੇ ਨੇ ਕਿ ਨਹੀਂ ਏਦਾਂ ਦੀ ਕੋਈ ਗੱਲ ਨੀ ਹੈ, ਪਹਿਲਾਂ ਉਹ ਮਨਜ਼ੂਰੀ ਲੈਣੀ ਪਏਗੀ ਤਾਂ ਇਹ ਸਾਰਾ ਕੁਛ ਕੀਤਾ ਜਾ ਸਕਦਾ, ਤੇ ਉਹ ਮਨਜ਼ੂਰੀ ਦੇਣਾ ਨਾ ਦੇਣਾ ਫਿਰ ਉਹਨਾਂ ਦੇ ਹੱਥ ਦੇ ਵਿੱਚ ਹੈ। ਸੋ ਇਸ ਕਰਕੇ ਜਿਹੜਾ ਹੈਗਾ ਇਹ ਰੇੜਕਾ ਇਹ ਹੁਣ ਜ਼ਿਆਦਾ ਪੈ ਗਿਆ। ਹੋ ਸਕਦਾ ਇਸ ਤੋਂ ਵੀ ਜਿਹੜੀ ਅੱਗੇ ਉਹ ਗੱਲ ਇਹ ਵੱਧ ਸਕਦੀ ਹੈ, ਕਿਉਂਕਿ ਧਾਮੀ ਸਾਹਿਬ ਨੇ ਕੱਲ ਇਹ ਕਿਹਾ ਕਿ ਸਿੱਧੇ ਪ੍ਰਸਾਰਣ ਦਾ ਅਧਿਕਾਰ ਜਿਹੜਾ ਸਿਰਫ ਸਿਰਫ ਉਹ ਸ਼੍ਰੋਮਣੀ ਕਮੇਟੀ ਕੋਲੇ। ਹੁਣ ਜਿਹੜਾ ਮਸਲਾ ਅਸਲ ਦੇ ਵਿੱਚ ਕ੍ਰਿਸ਼ਨਾ ਜੀ ਇਹ ਹੈ ਕਿ ਲੰਬੇ ਸਮੇਂ ਤੋਂ ਜਿਹੜਾ ਇਹ ਸਾਰਾ ਕੁਛ ਜਿਹੜਾ ਇਹ ਚੱਲਦਾ ਆ ਰਿਹਾ, ਜਦੋਂ ਬੀਬੀ ਜਾਗੀਰ ਕੌਰ ਬਣੇ ਨੇ ਪ੍ਰਧਾਨ, ਇਹ ਗੱਲ ਬੜੀ ਪੁਰਾਣੀ ਹੈ, 1999 ਦੀ ਗੱਲ ਹੈ ਇਹ, ਤੇ ਜਦੋਂ ਖਾਲਸਾ ਪੰਥ ਦਾ 300 ਸਾਲਾ ਮਨਾਇਆ ਜਾ ਰਿਹਾ ਸੀ, ਤੇ ਉਦੋਂ ਉਹਨਾਂ ਦੇ ਟਨਿਓਰ ਦੇ ਵੇਲੇ ਜਿਹੜਾ ਸੀ ਇਹ ਸਮਝੌਤਾ ਹੋਇਆ, ਜਿਹੜਾ ਹੈ PTC ਜਾਂ ਇਹ ਕਹਿ ਲਓ ਕਿ PTC ਦੀ ਜਿਹੜੀ ਇੱਕ ਸਬਸਿਡਰੀ ਜਿਹੜੀ ਕੰਪਨੀ ਆ ਉਹਦੇ ਨਾਲ ਇਹ ਸਮਝੌਤਾ ਹੋਇਆ, ਤੇ ਜਿਸ ਦੇ ਤਹਿਤ ਇਹ ਸਾਰਾ ਕੁਛ ਜਿਹੜਾ ਹੈ ਪ੍ਰਸਾਰਣ ਦੇ ਅਧਿਕਾਰ ਜਿਹੜੇ ਆ ਉਹ ਦਿੱਤੇ ਗਏ। ਤੇ ਕਮਾਲ ਦੀ ਗੱਲ ਜਿਹੜੀ ਇਹ ਹੈ, ਮੈਂ ਇਸ ਕਰਕੇ ਜ਼ਿਕਰ ਕਰਨਾ ਚਾਹੁੰਦਾ ਤਾਂ ਕਿ ਜਿਹੜਾ ਇਹ ਸਾਰੀ ਗੱਲ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਸਟੈਂਡ SGPC ਵੱਲੋਂ ਜਾਂ ਅਕਾਲੀ ਦਲ ਵੱਲੋਂ ਜਾਂ ਪੰਥ ਦੇ ਨਾਂ ਤੇ ਇਹ ਲਿਆ ਜਾਂਦਾ। ਜਿਹੜਾ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀ ਤੇ ਉਹਦੇ ਵਿੱਚ ਇੱਕ ਮਦ ਸੀ ਕਿ ਦਰਬਾਰ ਸਾਹਿਬ ਦੇ ਨੂੰ ਜਿਹੜਾ ਹੈਗਾ ਐਕਸਕਲੂਸਿਵ ਜਿਹੜਾ ਹੈਗਾ ਪ੍ਰਸਾਰਣ ਵਾਸਤੇ ਜਿਹੜਾ ਹੈਗਾ ਇੱਕ ਬੈਂਡ ਰੇਡੀਓ ਦੇ ਉੱਪਰ ਇੱਕ ਵੱਖਰਾ ਜਿਹੜਾ ਹੈਗਾ ਉਹ ਬੈਂਡ ਦਿੱਤਾ ਜਾਵੇ। ਤੇ ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੜੇ ਲੰਬੇ ਸਮੇਂ ਤੋਂ ਆਲ ਇੰਡੀਆ ਰੇਡੀਓ ਦੇ ਉੱਪਰ ਆਕਾਸ਼ਵਾਣੀ ਦੇ ਉੱਪਰ ਜਲੰਧਰ ਦੇ ਰਾਹੀਂ ਸਵੇਰ ਵੇਲੇ ਵੀ ਤੇ ਸ਼ਾਮ ਵੇਲੇ ਵੀ ਸਿੱਧਾ ਪ੍ਰਸਾਰਣ ਜਿਹੜਾ ਹੈਗਾ ਗੁਰਬਾਣੀ ਦਾ ਕੀਰਤਨ ਦਾ ਉੱਥੋਂ ਹੁੰਦਾ। ਸਵੇਰ ਵੇਲੇ ਜਦੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਜਦੋਂ ਸਰੂਪ ਨੂੰ ਲਿਆ ਕੇ ਉਹ ਸਾਰਾ ਜਿਹੜਾ ਹੈਗਾ ਕੁਛ ਉਹ ਰੇਡੀਓ ਦੇ ਉੱਤੇ ਸਵੇਰੇ ਸਵੇਰੇ ਜਿਹੜਾ ਹੈ ਉਹ ਨਸ਼ਰ ਹੁੰਦਾ। ਬਾਅਦ ਦੇ ਵਿੱਚ ਚਲੋ ਪੀਟੀਆਈ ਇਹ ਪੀਟੀਸੀ ਨੇ ਵੀ ਉਹਦਾ ਜਿਹੜਾ ਸੀਗਾ ਉਹ ਲਾਈਵ ਸ਼ੁਰੂ ਕੀਤਾ ਸੀ ਤੇ ਉਹ ਜੋ ਚੱਲ ਰਿਹਾ ਹੈਗਾ। ਤੇ ਹੁਣ ਇੱਕ ਪਾਸੇ ਇਹ ਡਿਮਾਂਡ ਸੀ, ਦੂਜੇ ਪਾਸੇ ਹੁਣ ਉਹ ਕਹਿ ਰਹੇ ਨੇ ਕਿ ਸਿਰਫ ਤੇ ਸਿਰਫ ਅਧਿਕਾਰ ਸਾਡੇ ਕੋਲੇ ਆ, ਹੋਰ ਕੋਈ ਇਹ ਕਰੇ ਨਾ। ਤੇ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਕਹਿ ਰਹੇ ਨੇ ਕਿ ਨਹੀਂ, ਵੱਧ ਤੋਂ ਵੱਧ ਲੋਕਾਂ ਚ ਜਿਹੜਾ ਹੈਗਾ ਇਹ ਜਾਣਾ ਚਾਹੀਦਾ। ਸੋ ਇਹ ਦੋ ਤਿੰਨ ਜਿਹੜੇ ਵੱਖਰੇ ਵੱਖਰੇ ਜਿਹੜੇ ਸਟੈਂਡ ਨੇ ਉੱਥੋਂ ਇਹ ਸਪਸ਼ਟ ਹੈ ਕਿ ਜਿਹੜਾ ਦਾਲ ਦੇ ਵਿੱਚ ਕੁਛ ਕਾਲਾ ਹੈ ਤੇ ਇਹਨਾਂ ਦੀ ਜਿਹੜੀ ਇੰਟੈਗ੍ਰਿਟੀ ਹੈ ਜਿਹੜੀ SGP ਦੇ ਭਾਵੇਂ ਅਹੁਦੇਦਾਰ ਨੇ ਭਾਵੇਂ ਅਕਾਲੀ ਦਲ ਨੇ ਉਹਦੇ ਉੱਤੇ ਜਿਹੜੀ ਇਹ ਉਂਗਲ ਉੱਠਦੀ ਹੈ ਕਿ ਇਸ ਤਰ੍ਹਾਂ ਜਿਹੜਾ ਉਹ ਕਿਉਂ ਜਿਹੜਾ ਇਹ ਕੀਤਾ ਜਾ ਰਿਹਾ, ਕਿਉਂ ਨੀ ਸਭ ਨੂੰ ਐਕਸੈਸ ਦਿੱਤੀ ਜਾ ਰਹੀ, ਸਾਰਿਆਂ ਨੂੰ ਕਿਉਂ ਨੀ ਐਕਸੈਸ ਦਿੱਤੀ ਜਾ ਰਹੀ। ਹੁਣ ਰਵਿੰਦਰ ਨਾਰਾਇਣ ਵੀ ਕੱਲ ਉਹਨਾਂ ਦੀ ਸਟੇਟਮੈਂਟ ਹੈ, ਉਹ ਕਹਿੰਦੇ ਕਿ ਅਸੀਂ ਤਾਂ ਸੇਵਾ ਕਰ ਰਹੇ ਹਾਂ, ਸਾਨੂੰ ਸੇਵਾ ਦਾ ਮੌਕਾ ਮਿਲਣਾ ਚਾਹੀਦਾ। PTC ਵਾਲੇ ਕਹਿੰਦੇ ਅਸੀਂ ਵੀ ਸੇਵਾ ਕਰ ਰਹੇ ਹਾਂ PTC ਦੀ ਫੇਵਰ ਦੇ ਵਿੱਚ। ਧਾਮੀ ਸਾਹਿਬ ਕਹਿੰਦੇ ਕਿ ਦੇਖੋ ਇੰਨੇ ਲੰਬੇ ਸਮੇਂ ਤੋਂ ਸਾਥੋਂ ਉਹਨਾਂ ਨੇ ਕੋਈ ਪੈਸਾ ਨੀ ਲਿਆ। ਇਹ ਤਾਂ ਕੋਈ ਵੀ ਨੀ ਕਹਿੰਦਾ ਵੀ ਸਾਨੂੰ ਪੈਸਾ ਦਿਓ, ਉਹ ਤਾਂ ਸਾਰੇ ਜਿਹੜਾ ਹੈਗਾ ਉੱਥੋਂ ਪ੍ਰਸਾਰਣ ਕਰਨ ਲਈ ਤਿਆਰ ਨੇ, ਕਿਉਂਕਿ ਇਹਦੇ ਨਾਲ ਉਹਨਾਂ ਚੈਨਲਾਂ ਦੀ ਇੱਕ ਆਪਣੀ ਜਿਹਨੂੰ ਆਪਾਂ ਕਿਸੇ ਵੇਲੇ TRP ਸ਼ਬਦ ਕਹਿੰਦੇ ਸੀ ਉਹ ਸਾਰਾ ਕੁਛ ਜੁੜਿਆ ਹੋਇਆ ਹੈਗਾ ਉਹਨਾਂ ਇਸ ਦੇ ਨਾਲ। ਤੇ ਪੂਰੀ ਦੁਨੀਆਂ ਚ ਬੈਠੇ ਲੋਕ ਦਰਸ਼ਨ ਕਰਦੇ ਆ ਦਰਬਾਰ ਸਾਹਿਬ ਦੇ ਤੇ ਕੀਰਤਨ ਕਥਾ ਉੱਥੋਂ ਜਿਹੜੇ ਉਹ ਸੁਣਦੇ ਆ ਜਦੋਂ ਲਾਈਵ ਟੈਲੀਕਾਸਟ ਹੁੰਦਾ ਹੈਗਾ। ਤੇ ਹੁਣ ਇਹ ਸਾਰੀ ਗੱਲ ਇੱਥੇ ਆ ਕੇ ਜਿਹੜੀ ਖੜੀ ਹੈ ਤੇ ਉਹਨਾਂ ਦਾ ਕੋਲੇ ਤਾਂ ਬਿਜ਼ਨਸ ਇਹਦੇ ਕਰਕੇ ਹੋਰ ਵਾਧੂ ਹੋ ਜਾਂਦਾ ਕਿਉਂਕਿ ਉਹ ਸਿਰਫ ਤੇ ਸਿਰਫ ਕਿਉਂਕਿ ਉਹ ਚੈਨਲ ਜਿਵੇਂ ਪੇਡ ਨੇ ਉਹ ਜਦੋਂ ਲੋਕ ਲੈਂਦੇ ਆ ਤੇ ਕਈ ਲੋਕਾਂ ਨੇ ਸਿਰਫ ਤੇ ਸਿਰਫ ਹੁੰਦਾ ਕਿ ਉਹਨਾਂ ਨੂੰ ਦਰਸ਼ਨ ਕਰਨੇ ਆ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਉਹਨਾਂ ਨੇ ਉੱਥੋਂ ਕੀਰਤਨ ਸੁਣਨਾ ਜਾਂ ਜਿਹੜੇ ਸਵੇਰੇ ਸਵੇਰੇ ਜੋ ਜਦੋਂ ਪ੍ਰਕਾਸ਼ ਹੁੰਦਾ ਉਸ ਵੇਲੇ ਉਹ ਸਾਰਾ ਦ੍ਰਿਸ਼ ਉਹ ਦੇਖਣਾ ਤੇ ਭੱਟਾਂ ਦੇ ਸਵਈਏ ਗਾਏ ਜਾਂਦੇ ਆ ਉਹ ਸੁਣਨੇ ਤੇ ਫਿਰ ਉਹਨਾਂ ਨੂੰ ਕਨੈਕਸ਼ਨ ਲੈਣਾ ਪੈਂਦਾ, ਪੈਸੇ ਦੇਣੇ ਪੈਂਦੇ ਉਹਦੇ ਵਾਸਤੇ। ਉਹਨਾਂ ਚੈਨਲਾਂ ਤੋਂ ਉੱਥੋਂ ਕਮਾਈ ਵਾਧੂ ਹੋ ਜਾਂਦੀ ਹੈ ਜਾਂ ਜਿਹੜੇ ਅੱਗੇ ਚੈਨਲਾਂ ਦੀ ਉਹ ਕਰਦੇ। ਸੋ ਇਹਨੂੰ ਇਸ ਤਰੀਕੇ ਦੇ ਨਾਲ ਇੱਕ ਜਿਹਨੂੰ ਆਪਾਂ ਕਹਿੰਦੇ ਨੇ ਕਿ ਇੱਕ ਅਜਾਰੇਦਾਰੀ ਬਣਾ ਲੈਣਾ, ਇੱਕ ਅਧਿਕਾਰ ਵਾਲੀ ਜਿਹੜੀ ਗੱਲ ਕਰ ਲੈਣੀ, ਹੁਣ ਉਹ ਜਿਹੜੀ ਹੈ ਉਹ SGPC ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਅਸਲ ਦੇ ਵਿੱਚ ਖੋਟ ਉੱਥੋਂ ਹੀ ਸ਼ੁਰੂ ਹੋਇਆ ਜਦੋਂ ਉਹਨਾਂ ਨੇ PTC ਦੇ ਨਾਲ ਉਹ ਜਿਹੜਾ ਸਮਝੌਤਾ ਕੀਤਾ। ਚਲੋ ਉਹ ਵੀ ਹੁਣ ਖਤਮ ਹੋ ਗਿਆ ਸੀ 2023 ਦੇ ਵਿੱਚ, ਫਿਰ ਹੁਣ ਕੀ ਮਜਬੂਰੀ ਹੈ? ਤੇ ਬਾਕੀ ਇਹ ਵੀ ਕੋਈ ਮਜਬੂਰੀ ਨੀ SGPC ਨੂੰ ਆਪਣਾ ਵੱਖਰਾ ਜੇ ਬੈਂਡ ਲੈਣਾ ਜਾਂ ਚੈਨਲ ਖੋਲਣਾ, ਕੋਈ ਸਮੱਸਿਆ ਨੀ। ਕਿੰਨੇ ਚੈਨਲ ਨੇ ਜਿਹੜੇ ਸਿਰਫ ਤੇ ਸਿਰਫ ਜਿੱਥੇ ਧਾਰਮਿਕ ਪ੍ਰਚਾਰ ਹੁੰਦਾ, ਇਹ ਸਾਡੇ ਦੇਸ਼ ਦੇ ਵਿੱਚ ਹੀ ਇੰਨੇ ਚੈਨਲ ਨੇ ਜਿਹੜੇ ਬਾਹਰ ਵੀ ਚੱਲ ਰਹੇ ਨੇ, ਕਿੰਨਿਆਂ ਦੀ ਆਪਾਂ ਨਾਂ ਲੈ ਸਕਦੇ ਹਾਂ, ਦਿਵਿਆ ਹੈ, ਆਸਥਾ ਹੈ, ਹੋਰ ਹੈ। ਤੇ ਇਹ ਇੱਕ ਬਹਾਨਾ ਬਣਾ ਲੈਣਾ ਕਿ ਨਹੀਂ ਜੀ ਸਰਕਾਰ ਕਹਿੰਦੀ ਜੀ ਕਿਸੇ ਧਾਰਮਿਕ ਨਹੀਂ ਦਿੱਤਾ ਜਾ ਸਕਦਾ, ਵੀ ਇਹ ਐਵੇਂ ਇੱਕ ਬੁੱਧੂ ਬਣਾਉਣ ਵਾਲੀ ਗੱਲ ਜਿਹੜੀ ਹੈ ਉਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ। ਤੇ ਗੱਲ ਬਸ ਸਿੱਧੀ ਹੈ ਕਿ ਇੱਕ ਤਰ੍ਹਾਂ ਦਾ ਫੇਵਰ ਕਰਨ ਵਾਲੀ ਗੱਲ ਜਾਂ ਕਿਤੇ ਅੰਦਰ ਖਾਤੇ ਕਿਤੇ ਇਹ ਕਰਨ ਵਾਲੀ ਗੱਲ ਕਿ ਤੁਸੀਂ ਸਾਨੂੰ ਆਹ ਕਰੋ ਤੇ ਅਸੀਂ ਤੁਹਾਨੂੰ ਜਿਹੜਾ ਹੈਗਾ ਇਹ ਪ੍ਰਸਾਰਣ ਦੀ ਜਿਹੜਾ ਹੈ ਤੁਹਾਨੂੰ ਕੱਲਿਆਂ ਨੂੰ ਅਸੀਂ ਦੇਵਾਂਗੇ ਲਾਇਸੈਂਸ, ਹੋਰ ਨੀ ਇੱਥੋਂ ਕੋਈ ਕਰ ਸਕਦਾ। ਤੇ ਇਹ ਤਾਂ ਸਗੋਂ ਇੱਕ ਗੁਰਬਾਣੀ ਦੇ ਪਰਿਵਾਰ ਨੂੰ ਜਾਂ ਸਿੱਖ ਸਿਧਾਂਤ ਨੂੰ ਜਾਂ ਬਾਣੀ ਨੂੰ ਇੱਕ ਰੋਕਣ ਵਾਲੀ ਡੱਕਣ ਵਾਲੀ ਜਿਹੜੀ ਆ ਉਹ ਗੱਲ ਹੈ। ਹਾਂਜੀ
0: ਜੀ ਜੀ। ਤੇ ਜੀ ਹੁਣ ਆਪਾਂ ਜੇ ਅਗਲੀ ਖਬਰ ਵੱਲ ਝਾਤ ਮਾਰੀਏ, ਇੱਕ ਇੱਦਾਂ ਦਾ ਟਾਈਮ ਜਦੋਂ ਇੰਡੀਆ ਇੱਕ ਮਿਸਾਲ ਬਣ ਕੇ ਆਇਆ ਕਿ UPI ਟ੍ਰਾਂਜੈਕਸ਼ਨਸ ਦੇ ਅੰਦਰ, ਉਦੋਂ ਸਰਕਾਰ ਹੁਣੇ ਜੇ ਡਿਸੀਜਨ ਲੈ ਰਹੀ ਹੈ ਕਿ UPI ਟ੍ਰਾਂਜੈਕਸ਼ਨਾਂ ਦੇ ਉੱਤੇ ਫੀਸ ਲੱਗੇਗੀ, ਤੇ ਸਰਕਾਰ ਆਪਣੇ ਵੱਲੋਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਸ਼ੋਅ ਕਰਦੀ ਪਈ ਹੈ?
1: ਨਹੀਂ ਦੇਖੋ, ਜਿਹੜਾ ਇਹ UPI ਵਾਲੀ ਜਿਹੜੀ ਗੱਲ ਹੈ ਇਹ ਕਾਫੀ ਲੰਬੇ ਸਮੇਂ ਤੋਂ ਵੈਸੇ ਇਹਦੇ ਤੇ ਚੱਲ ਰਹੀ ਸੀ, ਕਿਉਂਕਿ ਜਿਹੜਾ US ਨੇ ਖਾਸ ਕਰਕੇ ਟਰੰਪ ਨੇ ਪਹਿਲਾਂ ਵੀ ਇਹਦੇ ਤੇ ਜਿਹੜਾ ਸੀ ਇਤਰਾਜ਼ ਕੀਤਾ ਸੀਗਾ ਇਸ ਗੱਲ ਤੇ ਕਿ ਇਹ ਇਸ ਤਰ੍ਹਾਂ ਜਿਹੜਾ ਇਹ ਕਿਉਂ ਹੋ ਰਿਹਾ, ਇਹ ਜਿਹੜੀ ਟ੍ਰਾਂਜੈਕਸ਼ਨ ਹੈ ਇਹਦਾ ਕੀ ਮਤਲਬ ਹੈ। ਤੇ ਹੁਣ ਜਿਹੜਾ ਸੀਗਾ ਇਹਦੇ ਰੌਲੇ ਰੱਪੇ ਦੌਰਾਨ ਜਿਹੜਾ ਇੱਕ ਨਵਾਂ ਬਿੱਲ ਲੈ ਕੇ ਆਈ ਹੈ ਕੇਂਦਰ ਸਰਕਾਰ, ਤੇ ਉਹ ਬਿੱਲ ਪਾਸ ਵੀ ਹੋ ਗਿਆ। ਤੇ ਜਿਹੜੇ ਬਿੱਲ ਇਹਦਾ ਸਿੱਧੇ ਤੋਂ ਸਿੱਧਾ ਜਿਹੜਾ UPI ਦੇ ਨਾਲ ਸੰਬੰਧਿਤ ਹੈ, ਤੇ ਜਿਹਦੇ ਚ ਗੱਲ ਕਲੀਅਰ ਹੈ ਕਿ ਕੋਈ ਵੀ ਜਿਵੇਂ ਖਾਤਿਆਂ ਦੇ ਵਿੱਚ ਜਿੱਦਾਂ ਆਪਾਂ ਕ੍ਰੈਡਿਟ ਕਾਰਡ ਰਾਹੀਂ ਜਾਂ ਡੈਬਿਟ ਕਾਰਡ ਰਾਹੀਂ ਟ੍ਰਾਂਜੈਕਸ਼ਨ ਕਰਦੇ ਹਾਂ, ਤੇ ਜਿਵੇਂ ਉਹਦੇ ਤੇ ਹੈ ਕਿ ਇਹਨਾਂ ਨੇ ਫਿਰ ਕਿਹਾ ਕਿ ਇਹਦੇ ਤੇ ਵੀ ਇਸ ਤਰੀਕੇ ਦੇ ਨਾਲ ਜੋ ਵੀ ਉੱਪਰ ਉਹਦੇ ਤੇ ਆ ਉਹ ਫੀਸ ਕਹਿ ਲਓ ਕੁਛ ਵੀ ਕਹਿ ਲਓ ਉਹਨੂੰ ਚਾਰਜਸ ਕਹਿ ਲਓ ਜਿਹੜਾ ਹੈ ਉਹ ਲੱਗਣੇ ਆ ਤੇ ਸੋ ਹੁਣ ਇਹਦੇ ਨਾਲ ਅੱਗੇ ਕਿੰਨੇ ਤੇ ਪਰਸੈਂਟ ਲੱਗਣਾ ਕੀ ਹੈ ਉਹ ਚਲੋ ਉਹਦਾ ਅਜੇ ਜਿਹੜੀ ਉਹ ਗੱਲ ਬਹੁਤੀ ਅਜੇ ਕਲੀਅਰ ਨਹੀਂ ਹੋਈ ਤੇ ਪਰ ਇਹ ਹੈ ਕਿ ਹੁਣ ਇਹ ਗੱਲ ਅੱਗੇ ਤੁਰਤਾ ਉਹ ਪੈਣੀ ਹੈ ਨਾ ਕਿਉਂਕਿ ਹੁਣ ਇੱਥੇ ਤਾਂ ਇਹ ਸੀ ਕਿ UPI ਦਾ ਜਿਹੜਾ ਸੀਗਾ ਛੋਟੇ ਤੋਂ ਵੱਡੀਆਂ ਟ੍ਰਾਂਜੈਕਸ਼ਨ ਜਿਹੜੀਆਂ ਉਹ UPI ਰਾਹੀਂ ਦੇ ਜਿਹੜੀਆਂ ਸੀ ਉਹ ਹੋ ਰਹੀਆਂ ਸੀ ਤੇ ਕਮਾਲ ਦੀ ਗੱਲ ਤਾਂ ਇਹ ਕਿ ਕੰਪਨੀਆਂ ਦੀਆਂ ਸਰਕਾਰਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਹੋਰ ਸਾਰਾ ਕੁਛ ਤੇ ਉਹ ਇਹਦੇ ਰਾਹੀਂ ਜਿਹੜਾ ਹੋ ਰਿਹਾ ਸੀ ਤੇ ਹੁਣ ਇਹਦੇ ਤੇ ਦੇਖੋ ਕਿ ਹੁਣ ਜਦੋਂ ਨਵਾਂ ਇਹ ਕਾਨੂੰਨ ਤਾਂ ਇੱਥੋਂ ਤਾਂ ਪਾਸ ਹੋ ਗਿਆ ਰਾਜ ਸਭਾ ਚ ਹੋਣਾ ਫਿਰ ਉਦੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਵਾਸਤੇ ਜਾਣਾ ਜਦੋਂ ਜੇ ਕਾਨੂੰਨ ਬਣ ਜਾਂਦਾ ਤੇ ਫਿਰ ਜਿਹੜਾ ਉਹ ਅੱਗੋਂ ਜੋ ਵੀ ਹੈ ਤੇ ਉਹਦੇ ਤੇ ਫਿਰ ਉਹ ਸ਼ੁਰੂ ਹੋ ਜਾਣਾ ਲੱਗਣਾ ਜਿਹੜਾ ਜੋ ਵੀ ਤੁਸੀਂ ਉਹਨੂੰ ਫੀਸ ਕਹਿ ਲਓ ਜਿਹੜਾ ਹੈਗਾ ਕਮਿਸ਼ਨ ਕਹਿ ਲਓ ਜਿੱਦਾਂ ਪਹਿਲਾਂ ਵੀ ਬੈਂਕ ਲੈਂਦੇ ਹੀ ਨੇ ਹੋਰ ਟ੍ਰਾਂਜੈਕਸ਼ਨਾਂ ਦੇ ਮਾਮਲਿਆਂ ਦੇ ਵਿੱਚ ਤੇ ਹੁਣ ਇਹ ਦੇਖੋ ਕਿ ਇਹਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਹੈ ਅਸਰ ਜ਼ਰੂਰ ਪਏਗਾ ਤੇ ਲੈਣ ਦੇਣ ਤੇ ਅਸਰ ਪਏਗਾ ਤੇ ਜਾਂ ਫਿਰ ਇਹਦੇ ਤੇ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਦੁਬਾਰਾ ਫੇਰ ਪ੍ਰੈਸ਼ਰ ਜਿਹੜਾ ਉਹ ਕੈਸ਼ ਉੱਪਰ ਜਿਹੜਾ ਜਾ ਕੇ ਬਣੇਗਾ ਤੇ ਲੋਕਾਂ ਨੂੰ ਕਿਉਂਕਿ ਹੁਣ ਤਾਂ ਬਹੁਤ ਸਾਰਾ ਏਦਾਂ ਦਾ ਇਹ ਸੀ ਨਾ ਕਿ ਇਹ ਕੰਮ ਚੱਲ ਜਾਂਦਾ ਸੀ ਕਿ ਕੈਸ਼ ਕਢਾਉਣ ਦੀ ਲੋੜ ਨਹੀਂ ਹੈ ਭਾਵੇਂ ਤੁਸੀਂ 10 ਰੁਪਏ ਦੀ ਪੇਮੈਂਟ ਕਰਨੀ ਹੈ ਕਿਸੇ ਰਿਕਸ਼ੇ ਵਾਲੇ ਨੂੰ ਕਰਨੀ ਹੈ ਤੇ ਉਹ ਵੀ ਇਹ UPI ਦੇ ਰਾਹੀਂ ਹੋ ਜਾਂਦੀ ਸੀਗੀ ਤੇ ਇਸ ਸਿਸਟਮ ਦੇ ਰਾਹੀਂ ਤੇ ਹੁਣ ਉਹਦੇ ਤੇ ਕਿੱਦਾਂ ਦਾ ਇਹਨਾਂ ਨੇ ਉਹਦੇ ਤੇ ਲਾਉਣਾ ਇਹਦੇ ਤੇ ਹੁਣ ਨਿਰਭਰ ਕਰਦਾ ਗਵਾਉਣ ਵਾਲੇ ਸਮੇਂ ਚ
0: ਜੀ ਜੀ ਤੇ ਹੁਣ ਆਪਾਂ ਵਧਾਂਗੇ ਆਪਣੀ ਲਾਸਟ ਹੈਡਲਾਈਨ ਵੱਲ ਕਿ ਪੰਜਾਬ ਵਿਧਾਨ ਸਭਾ ਚੁਣਾਅ ਸਿਰ ਤੇ ਨੇ ਤੇ ਕਾਂਗਰਸ ਦਾ ਇੰਟਰਨਲ ਕਨਫਲਿਕਟ ਸੁਲਝਣ ਦੀ ਥਾਂ ਹੋਰ ਗੁੰਝਲਾਂ 'ਚ ਪੈਂਦਾ ਦਿਸਦਾ ਪਿਆ ਇਹਦੇ ਉੱਪਰ ਥਿੰਕ ਟੈਂਕ ਉਹਨਾਂ ਦਾ ਕਿਸ ਤਰ੍ਹਾਂ ਵਰਕ ਕਰਦਾ ਪਿਆ ਜੋ ਉਹਦੇ ਉੱਪਰ ਤੁਸੀਂ ਮਾੜਾ ਜਿਹਾ ਦੱਸੋ ਤੇ
1: ਅਸਲ ਦੇ ਵਿੱਚ ਕ੍ਰਿਸ਼ਨਾ ਜੀ ਗੱਲ ਇਹ ਹੈ ਕਿ ਕਾਂਗਰਸ ਇਸੇ ਜਿਹੜਾ ਹੈ ਉਹ ਚੱਕਰ ਦੇ ਵਿੱਚ ਹੈ ਕਿ ਉਹ ਥਿੰਕ ਟੈਂਕ ਜਿਹੜਾ ਹੈਗਾ ਉਹਦੇ ਚੋਂ ਉਹ ਕਿੰਨਾ ਜਿਹੜਾ ਹੈਗਾ ਆਪਣਾ ਥੋਟ ਲੈਵਲ ਦੇ ਉੱਪਰ ਜਿਹੜੀ ਆ ਉਹ ਕਿਹੜੀ ਗੱਲ ਰਿਲੀਜ਼ ਕਰੇ ਜਿਹੜਾ ਲੋਕਾਂ ਦੇ ਤੇ ਵੋਟਰਾਂ ਤੇ ਜਾਂ ਆਪਣੇ ਵਰਕਰਾਂ ਤੇ ਅਸਰ ਅੰਦਾਜ਼ ਹੋ ਸਕੇ ਸੋ ਇਸ ਮਾਮਲੇ ਦੇ ਵਿੱਚ ਅਜੇ ਗੱਲ ਕਿਸੇ ਤਣ ਪੱਤਣ ਉਹਨਾਂ ਦੀ ਜਿਹੜੀ ਆ ਉਹ ਲੱਗ ਰਹੀ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਹੁਣ ਠੀਕ ਹੋ ਜਾਏਗਾ ਤੇ ਪਰ ਜਿੱਥੇ ਵੀ ਕਿਤੇ ਉਹ ਹੁਣ ਰੈਲੀ ਕਰਦੇ ਆ ਮਿਸਟਰ ਭੁਪੇਸ਼ ਬਘੇਲ ਆਏ ਹੋਏ ਨੇ ਜਿਹੜਾ ਦੌਰੇ ਦੇ ਉੱਪਰ ਤੇ ਉੱਥੇ ਹੀ ਕੋਈ ਨਾ ਕੋਈ ਜਿਹੜਾ ਹੈਗਾ ਹਰ ਥਾਂ ਤੇ ਪੈਂਦਾ ਕੱਲ ਲੁਧਿਆਣੇ ਕਿਉਂਕਿ ਉਹਨਾਂ ਨੂੰ ਇਹ ਕਾਫੀ ਉਮੀਦ ਸੀ ਕਿ ਇੱਥੇ ਠੀਕ ਰਹੇਗਾ ਕੰਮ ਪਰ ਉੱਥੇ ਜਿਹੜੇ ਮਿਸਟਰ ਭਾਰਤ ਭੂਸ਼ਣ ਆਸ਼ੂ ਨੇ ਕਾਫੀ ਪ੍ਰਭਾਵਸ਼ਾਲੀ ਜਿਹੜੇ ਲੀਡਰ ਨੇ ਲੁਧਿਆਣੇ ਦੇ ਵਿੱਚ ਕਾਂਗਰਸ ਦੇ ਤੇ ਹੁਣ ਉਹਨਾਂ ਦੇ ਜਿਹੜੇ ਸਮਰਥਕ ਸੀ ਉਹ ਆਮੋ ਸਾਹਮਣੇ ਹੋਏ ਤੇ ਭੁਪੇਸ਼ ਬਘੇਲ ਗੋ ਬੈਕ ਦੇ ਨਾਰੇ ਲੱਗੇ ਮਤਲਬ ਕਿ ਇਸ ਤੋਂ ਵੱਧ ਇੱਕ ਬੜੀ ਨਮੋਸ਼ੀ ਵਾਲੀ ਗੱਲ ਹੈ ਨਾ ਕਿ ਤੁਹਾਡੇ ਇੰਚਾਰਜ ਆ ਜਿਹੜੇ ਪਾਰਟੀ ਦੇ ਉਹ ਆਏ ਹੋਣ ਤੇ ਤੁਹਾਡੇ ਵਰਕਰ ਨੇ ਜਿਹੜੇ ਉਹ ਕਹਿ ਰਹੇ ਹੋਣ ਗੋ ਬੈਕ ਜਿਹਨੂੰ ਕੋਈ ਵਿਦੇਸ਼ੀ ਬੰਦਾ ਆ ਗਿਆ ਹੁੰਦਾ ਤੇ ਹੁਣ ਇਹਨੂੰ ਕਿਵੇਂ ਅੱਗੇ ਕੇਂਦਰੀ ਲੀਡਰਸ਼ਿਪ ਜਿਹੜੀ ਹੈ ਕਿਵੇਂ ਇਸ ਮਸਲੇ ਨੂੰ ਹੱਲ ਕਰਦੀ ਹੈ ਇਹਦੇ ਤੇ ਹੁਣ ਕਾਫੀ ਫਿਰ ਅੱਗੋਂ ਨਿਰਭਰ ਕਰਦਾ ਤੇ ਉਧਰੋਂ ਜੋ ਵੀ ਭੁਪੇਸ਼ ਬਘੇਲ ਨੇ ਜਿਹੜਾ ਕੱਲ ਲੁਧਿਆਣੇ ਦੇ ਵਿੱਚ ਵੀ ਜਿਹੜੀ ਇਹ ਗੱਲ ਕਿਉਂਕਿ ਲੁਧਿਆਣਾ ਇਲਾਕੇ ਚ ਉਹਨਾਂ ਨੇ ਕੀਤੀਆਂ ਰੈਲੀਆਂ ਆਪਣੀਆਂ ਕਿਹਾ ਕਿ ਵਿਰੋਧੀ ਕਰਵਾ ਰਹੇ ਨੇ ਸਾਰਾ ਕੁਛ ਤੇ ਮੈਨੂੰ ਨਹੀਂ ਲੱਗਦਾ ਕਿ ਵਿਰੋਧੀਆਂ ਦਾ ਕੋਈ ਏਦਾਂ ਦਾ ਇੰਟਰਸਟ ਹੋਏਗਾ ਤੇ ਨਾ ਹੀ ਜਿਹੜਾ ਹੈਗਾ ਕੋਈ ਵਿਰੋਧੀ ਏਦਾਂ ਕਿਉਂਕਿ ਬੰਦੇ ਉਹ ਤਾਂ ਪਛਾਣੇ ਜਾਂਦੇ ਨੇ ਕਿ ਆਹ ਕਾਂਗਰਸੀ ਆ ਭਾਵੇਂ ਵਰਕਰ ਆ ਭਾਵੇਂ ਕੇਡਰ ਦੇ ਬੰਦੇ ਨੇ ਤੇ ਕਿ ਤੁਹਾਡੇ ਆਪਣੇ ਨੇ ਹੁਣ ਕਿਉਂਕਿ ਭੁਪੇਸ਼ ਬਘੇਲ ਦੀਆਂ ਇਹਨਾਂ ਰੈਲੀਆਂ ਦੇ ਵਿੱਚ ਜਿਹੜਾ ਚੰਨੀ ਧੜਾ ਹੈਗਾ ਤੇ ਉਹਦਾ ਕੋਈ ਵੀ ਲੀਡਰ ਜਾਂ ਕੋਈ ਵੀ ਵਰਕਰ ਕੋਈ ਵੀ ਹੇਠੋਂ ਕੇਡਰ ਦਾ ਬੰਦਾ ਇਹਨਾਂ ਵਿੱਚ ਸ਼ਾਮਿਲ ਜਿਹੜਾ ਉਹ ਨਹੀਂ ਹੋ ਰਿਹਾ ਤੇ ਪਰ ਉਹ ਰਾਜਾ ਵੜਿੰਗ ਲਗਾਤਾਰ ਇਹੀ ਬਿਆਨ ਦਿੰਦੇ ਆ ਰਹੇ ਨੇ ਕਿ ਕਾਂਗਰਸ ਇੱਕਜੁੱਟ ਹੈ ਕਾਂਗਰਸ ਇੱਕਜੁੱਟ ਹੈ ਇੱਥੋਂ ਤੱਕ ਕਿ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਐਕਸਪ੍ਰੈਸ਼ਨ ਏਦਾਂ ਲੱਗਦੇ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਜਿਹੜਾ ਹੈਗਾ ਲੀਡਰ ਹੈ ਪੰਜਾਬ ਦਾ ਇੰਚਾਰਜ ਆ ਜਿਹੜਾ ਉਹ ਇੱਥੇ ਰੈਲੀਆਂ ਕਰ ਰਿਹਾ ਜਾਂ ਇੱਥੇ ਆਇਆ ਹੋਇਆ ਉਹ ਆਪਣੇ ਵਿਧਾਨ ਸਭਾ ਦੇ ਵਿੱਚ ਉਲਝੇ ਹੋਏ ਨੇ ਗੱਲ ਚ ਜਿਹੜੇ ਹੈਗੇ ਕਾਲੇ ਪਰਨੇ ਪਾ ਕੇ ਤੇ ਉੱਥੇ ਉਹ ਅਕਾਲੀ ਦਲ ਦਾ ਏਜੰਡਾ ਲੈ ਕੇ ਉੱਥੇ ਤੁਰੇ ਫਿਰਦੇ ਨੇ ਕਿ ਮੁੱਖ ਮੰਤਰੀ ਪੰਥ ਦੋਸ਼ੀ ਹੈ, ਗੁਰੂ ਦੁਖੀ ਹੈ, ਇਹ ਏਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰੀ ਜਾਂਦੇ ਨੇ। ਤੇ ਹੁਣ ਫਿਰ ਤੁਸੀਂ ਬਿਲਕੁਲ ਸਹੀ ਕਿਹਾ ਕ੍ਰਿਸ਼ਨਾ ਜੀ ਕਿ 2027 ਦੀ ਇਲੈਕਸ਼ਨ ਤਾਂ ਸਿਰ ਤੇ ਹੈ, ਹੁਣ ਤਾਂ ਪਾਰਟੀਆਂ ਨੂੰ ਇੱਕਜੁੱਟ ਏਦਾਂ ਦਾ ਇੱਕ ਆਪਣਾ ਇੰਪ੍ਰੈਸ਼ਨ ਜਿਹੜਾ ਦੇਣਾ ਚਾਹੀਦਾ ਲੋਕਾਂ ਦੇ ਵਿੱਚ ਕਿ ਅਸੀਂ ਸਾਰੇ ਇਕੱਠੇ ਹਾਂ। ਹੁਣ ਇੱਥੇ ਜਿਹੜਾ

0: ਜੀ ਜੀ ਥੈਂਕ ਯੂ ਪ੍ਰੀਤਮ ਜੀ, ਸਾਡੇ ਨਾਲ ਅੱਜ ਸਾਰੀ ਆਹ ਖਬਰਾਂ ਦੀ ਸਾਂਝ ਪਾਉਣ ਲਈ ਥੈਂਕ ਯੂ ਸੋ ਮਚ।
1: ਹਾਂਜੀ ਧੰਨਵਾਦ ਜੀ ਬਹੁਤ ਬਹੁਤ
0: ਜੀ। ਜੀ ਤੁਸੀਂ ਸੁਣ ਰਹੇ ਸੀਗੇ ਅੱਜ ਦੀਆਂ ਮੁੱਖ ਭਾਰਤ ਦੀਆਂ ਖਬਰਾਂ। ਹੁਣ ਤੁਹਾਡੇ ਤੋਂ ਲਵਾਂਗੇ ਇਜਾਜ਼ਤ, ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
2: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and land experts Orbit Homes apne 44 variyan te tajurbe naal thonu dinde ne 100% fixed price guarantee within industry leading 24 month price lock. Aaj hi pahuncho Orbit Homes display centers ya call karo Harpan Chauhan nu 0433 280 252 te 0433 280 255.

0406-660-960 या फिर विजिट करो bansalimmigration.com.au।

ਰੇਡੀਓ ਹਾਂਜੀ 1674 AM ਤੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 7 ਅਗਸਤ 2026 ਸ਼ੁੱਕਰਵਾਰ ਦਾ ਦਿਨ ਹੈ। ਭਾਰਤ, ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਖਿੱਤੇ ਦੇ ਵਿੱਚ ਬਹੁਤ ਕੁਝ ਹੋ ਵਾਪਰ ਰਿਹਾ ਹੈ, ਖਾਸ ਤੌਰ ਦੇ ਉੱਤੇ ਮੱਧ ਪੂਰਬ ਦੇ ਵਿੱਚ ਕੀ ਹੋ ਰਿਹਾ ਹੈ ਇਸ ਦੀ ਸੁਗਬਗਾਹਟ ਮੀਡੀਆ ਦੇ ਵਿੱਚ ਤਾਂ ਸਾਹਮਣੇ ਨਹੀਂ ਆਈ ਹੈ, ਔਰ ਨੇਤਾਵਾਂ ਨੂੰ ਵੀ ਪਤਾ ਹੈ ਕਿ ਆਪਸ 'ਚ ਕੀ ਗੱਲ ਹੋ ਰਹੀ ਹੈ। ਖੈਰ, ਉਸ ਦੇ ਨਾਲ ਜੁੜੀ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਪਹਿਲਾਂ ਸੈਂਟਰਲ ਯਮਨ ਦੇ ਵਿੱਚ ਹੁਤੀ ਵਿਦਰੋਹੀਆਂ ਦੀ ਤਰਫ ਤੋਂ ਫੌਜੀ ਕੈਂਪਾਂ ਦੇ ਉੱਤੇ ਕੀਤੇ ਗਏ ਹਮਲਿਆਂ 'ਚ ਯਮਨ ਦੀ ਸਰਕਾਰੀ ਫੌਜ ਦੇ ਘੱਟੋ ਘੱਟ 30 ਜਵਾਨ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਹਾਲੀਆ ਸਾਲਾਂ ਦੇ ਵਿੱਚ ਦੋਹਾਂ ਧਿਰਾਂ ਦੇ ਦਰਮਿਆਨ ਹੋਈ ਇਹ ਲੜਾਈ ਦਾ ਸਭ ਤੋਂ ਘਾਤਕ ਦਿਨ ਦੱਸਿਆ ਗਿਆ। ਯਮਨ ਦੇ ਰੱਖਿਆ ਮੰਤਰਾਲੇ ਦੇ ਮੁਤਾਬਕ ਮਾਰੀਬ ਅਤੇ ਹਦਰਾਮੌਤ ਸੂਬਿਆਂ ਦੇ ਵਿੱਚ ਫੌਜੀ ਕੈਂਪਾਂ ਦੇ ਉੱਤੇ ਬਲੈਸਟਿਕ ਮਿਜ਼ਾਈਲਾਂ, ਡਰੋਨਸ ਦੇ ਨਾਲ ਹਮਲਾ ਕੀਤਾ ਜਾਂਦਾ। ਇਹਨਾਂ ਹਮਲਿਆਂ ਦੇ ਵਿੱਚ ਕਈ ਫੌਜੀਆਂ ਦੀ ਮੌਤ ਮੌਕੇ 'ਤੇ ਹੀ ਹੋਈ ਦੱਸੀ ਗਈ, ਕਈ ਜ਼ਖਮੀ ਹੋ ਗਏ। ਮੰਤਰਾਲੇ ਨੇ ਮ੍ਰਿਤਕਾਂ ਦੀ ਸਟੀਕ ਗਿਣਤੀ ਸਪਸ਼ਟ ਨਹੀਂ ਕੀਤੀ, ਪਰ ਰੱਖਿਆ ਮੰਤਰਾਲੇ ਨੇ ਇਹਨਾਂ ਹਮਲਿਆਂ ਨੂੰ ਧੋਖਾਧੜੀ ਦੱਸਿਆ। ਉਹ ਕਿਹਾ ਕਿ ਇਸ ਕਿਸਮ ਦੀ ਹਮਲਾਵਰ ਕਾਰਵਾਈ ਦਾ ਉਹ ਸਹੀ ਸਮਾਂ ਆਉਣ ਦੇ ਉੱਤੇ ਸਹੀ ਥਾਂ ਦੇ ਉੱਤੇ ਜਵਾਬ ਵੀ ਦੇਣਗੇ। ਉੱਤਰ ਪੱਛਮੀ ਯਮਨ ਦੇ ਵੱਡੇ ਹਿੱਸੇ ਦੇ ਉੱਤੇ ਕੰਟਰੋਲ ਰੱਖਣ ਵਾਲੇ ਤੇ ਈਰਾਨ ਦੀ ਹਮਾਇਤ ਦੇ ਨਾਲ ਚੱਲਣ ਵਾਲੀ ਇਹ ਜਮਾਤ, ਜਿਸ ਨੂੰ ਹੂਤੀ ਵਿਦਰੋਹੀ ਕਿਹਾ ਜਾਂਦਾ ਹੈ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਬਹੁਤ ਵੱਡੇ ਸਾਊਦੀ ਫੌਜੀ ਜਮਾਵੜਿਆਂ ਨੂੰ ਨਿਸ਼ਾਨਾ ਬਣਾਇਆ ਸੀ, ਜੋ ਕਿ ਕਥਿਤ ਤੌਰ ਦੇ ਉੱਤੇ ਫੌਜੀ ਮੁਹਿੰਮ ਦੀ ਤਿਆਰੀ ਕਰ ਰਹੇ ਸੀ, ਔਰ ਉਹਨਾਂ ਦੇ ਖਿਲਾਫ ਹੀ ਇਹ ਮੁਹਿੰਮ ਹੋਰ ਨਿਬੜਨੀ ਸੀ। ਯਮਨ ਦੇ ਗ੍ਰਹਿ ਯੁੱਧ ਦੇ ਦਰਮਿਆਨ ਸਾਊਦੀ ਅਰਬ ਦੀ ਅਗਵਾਈ ਵਾਲਾ ਗਠਜੋੜ, ਜਿਹੜਾ ਕਿ ਸਰਕਾਰੀ ਫੌਜ ਦੀ ਹਮਾਇਤ ਕਰਦਾ, ਉਹਨਾਂ ਦੇ ਨਾਲ ਅਕਸਰ ਹੁਤੀਆਂ ਦੀ ਭੇਡ ਜਿਹੜੇ ਨੇ ਉਹ ਹੁੰਦੇ ਰਹਿੰਦੇ ਨੇ। ਇੱਕ ਅਲੱਗ ਹਮਲੇ ਦੇ ਵਿੱਚ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਦੇ ਬੁਲਾਰੇ ਦੀ ਤਰਫ ਤੋਂ ਦੱਸਿਆ ਗਿਆ ਕਿ ਸਾਊਦੀ ਅਰਬ ਦੇ ਨਜ਼ਰਾਨ ਖੇਤਰ ਦੇ ਵਿੱਚ 11 ਨਾਗਰਿਕ ਜ਼ਖਮੀ ਵੀ ਹੋਏ ਨੇ। ਇਹ ਵੀ ਹਮਲਾ ਹੂਤੀ ਵਿਦਰੋਹੀਆਂ ਦੀ ਤਰਫ ਤੋਂ ਕੀਤਾ ਗਿਆ ਸੀ। ਉਹਦੇ ਦੂਸਰੇ ਪਾਸੇ ਇੱਕ ਖਬਰ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਦੀ ਸ਼ਾਮ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਨੇ। ਅੱਜ ਸਵੇਰ ਵੇਲੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਇਹ ਗੱਲਬਾਤ ਜਿਵੇਂ ਹੁੰਦੀ ਹੈ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਸਾਊਦੀ ਅਰਬ ਪਹੁੰਚ ਚੁੱਕੇ ਨੇ। ਦੇਰ ਰਾਤ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦੋਵਾਨ ਵੀ ਸਾਊਦੀ ਅਰਬ ਪਹੁੰਚ ਰਹੇ ਨੇ, ਪਰ ਪੱਛਮ ਏਸ਼ੀਆ ਦੇ ਵਿੱਚ ਪਾਕਿਸਤਾਨ ਤੇ ਭਾਰਤ ਦਾ ਰੁੱਖ ਬਿਲਕੁਲ ਅੱਡ ਅੱਡ ਹੈ। ਭਾਰਤ ਇਜ਼ਰਾਈਲ ਦਾ ਦੋਸਤ ਹੈ, ਜਦਕਿ ਪਾਕਿਸਤਾਨ ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰੀ ਨਹੀਂ ਕਰਦਾ। ਤੁਰਕੀ ਦੇ ਨਾਲ ਨਾਲ ਪਾਕਿਸਤਾਨ ਦੀ ਦੋਸਤੀ ਨੂੰ ਵੀ ਭਾਰਤ ਦੇ ਹੱਕ ਦੇ ਵਿੱਚ ਨਹੀਂ ਦੇਖਿਆ ਜਾਂਦਾ। ਸਾਊਦੀ ਅਰਬ ਤੇ ਪਾਕਿਸਤਾਨ ਦੇ ਵਿੱਚ ਡਿਫੈਂਸ ਪੈਕਟ ਪਹਿਲਾਂ ਤੋਂ ਹੀ ਹੈ। ਇਹ ਡਿਫੈਂਸ ਪੈਕਟ ਦੇ ਵਿੱਚ ਦੋਹਾਂ ਦੇਸ਼ਾਂ ਦੇ ਵਿੱਚੋਂ ਕਿਸੇ ਦੇ ਉੱਤੇ ਵੀ ਇੱਕ ਦੇ ਉੱਤੇ ਹਮਲਾ ਹੁੰਦਾ ਤਾਂ ਉਸਨੂੰ ਦੂਜੇ ਦੇਸ਼ ਦੇ ਖਿਲਾਫ ਹਮਲਾ ਮੰਨਿਆ ਜਾਏਗਾ, ਇੱਕ ਕਿਸਮ ਦਾ ਨੇਟੋ ਵਰਗਾ ਸਮਝੌਤਾ। ਇਸ ਪੈਕਟ ਦੇ ਵਿੱਚ ਹੁਣ ਤੁਰਕੀ ਦੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ, ਔਰ ਸਾਊਦੀ ਅਰਬ ਦੇ ਵਿੱਚ ਇਹ ਗੱਲਬਾਤ ਹੋਣੀ ਹੈ, ਔਰ ਸਾਊਦੀ ਅਰਬ ਦੇ ਕੋਲ ਵਿੱਤੀ ਤਾਕਤ ਵੀ ਹੈ। ਪਾਕਿਸਤਾਨ ਦੇ ਕੋਲ ਪਰਮਾਣੂ ਤਾਕਤ ਹੈ, ਬਲੈਸਟਿਕ ਮਿਜ਼ਾਈਲਾਂ ਨੇ ਤੇ ਮਨੁੱਖੀ ਸੰਸਾਧਨ ਨੇ, ਜਦਕਿ ਤੁਰਕੀ ਦੇ ਕੋਲ ਫੌਜ ਦਾ ਤਜਰਬਾ ਹੈ ਤੇ ਉਹਨਾਂ ਨੇ ਇੱਕ ਰੱਖਿਆ ਉਦਯੋਗ ਨੂੰ ਵਿਕਸਿਤ ਵੀ ਕੀਤਾ ਹੋਇਆ, ਨੇਟੋ ਦਾ ਇੱਕ ਮੈਂਬਰ ਵੀ ਹੈ। ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦੋਵਾਨ ਅੱਜ ਸਾਊਦੀ ਅਰਬ ਪਹੁੰਚ ਰਹੇ ਨੇ ਤੇ ਉੱਥੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਦੇ ਨਾਲ ਮੁਲਾਕਾਤ ਵੀ ਕਰ ਰਹੇ ਨੇ। ਦੱਸ ਦਈਏ ਕਿ ਸ਼ਾਬਾਜ਼ ਸ਼ਰੀਫ ਵੀਰਵਾਰ ਦੇ ਦਿਨ ਹੀ ਸਾਊਦੀ ਅਰਬ ਪਹੁੰਚ ਚੁੱਕੇ ਸੀ। ਇਹ ਬੈਠਕ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਤਿੰਨੇ ਖੇਤਰੀ ਤਾਕਤਾਂ ਦੇ ਦਰਮਿਆਨ ਸਹਿਯੋਗ ਵਧਾਏ ਜਾਣ ਨੂੰ ਲੈ ਕੇ ਲਗਾਤਾਰ ਤਿੰਨਾਂ ਦੇਸ਼ਾਂ ਦੇ ਮੀਡੀਆ ਦੇ ਤਰਫ ਤੋਂ ਚਰਚਾ ਕੀਤੀ ਜਾ ਰਹੀ। ਤੁਰਕੀ ਦੇ ਰਾਸ਼ਟਰਪਤੀ ਦੇ ਜਿਹੜੇ ਕਮਿਊਨੀਕੇਸ਼ਨ ਦੇ ਪ੍ਰਮੁੱਖ ਨੇ ਬਹਾਰਨਦੀਨ ਦੌਰਾਨ, ਉਹਨਾਂ ਨੇ ਵੀਰਵਾਰ ਦੇ ਦਿਨ ਦੱਸਿਆ ਸੀ ਕਿ ਇਸ ਇੱਕ ਦਿਨਾਂ ਦੌਰੇ ਦੇ ਵਿੱਚ ਅਰਦੋਵਾਨ, ਮੁਹੰਮਦ ਬਿਨ ਸਲਮਾਨ ਤੇ ਸ਼ਾਬਾਜ਼ ਸ਼ਰੀਫ ਦੋਹਾਂ ਦੇ ਨਾਲ ਤ੍ਰਿਕੋਣੀ ਗੱਲਬਾਤ ਦੇ ਵਿੱਚ ਬੈਠਣਗੇ, ਔਰ ਅਰਦੋਵਾਨ 7 ਅਗਸਤ 2026 ਨੂੰ ਇੱਕ ਦਿਨ ਦੇ ਲਈ ਇਹ ਸਾਊਦੀ ਅਰਬ ਦੀ ਯਾਤਰਾ ਹੀ ਕਰ ਰਹੇ ਨੇ। ਉਸ ਤੋਂ ਬਾਅਦ ਉਹ ਵਾਪਸ ਆ ਜਾਣਗੇ, ਪਰ ਇਹ ਕਾਫੀ ਅਹਿਮ ਹੋ ਜਾਂਦਾ ਹੈ, ਮੰਨਿਆ ਜਾ ਰਿਹਾ ਹੈ। ਇਸ ਦਰਮਿਆਨ ਹਾਲਾਂਕਿ ਅੰਕਾਰਾ ਯਾਨੀ ਕਿ ਤੁਰਕੀ ਦੀ ਰਾਜਧਾਨੀ ਸ਼ਹਿਰ ਦੀ ਤਰਫ ਤੋਂ, ਜਿੱਥੇ ਪ੍ਰਧਾਨ ਮੰਤਰੀ ਦਾ ਨਿਵਾਸ ਸਥਾਨ ਵੀ ਹੈ, ਰਾਸ਼ਟਰਪਤੀ ਦਾ ਨਿਵਾਸ ਸਥਾਨ ਹੈ ਤੁਰਕੀ ਦੇ, ਉਹਨਾਂ ਦੀ ਤਰਫ ਤੋਂ ਇਸ ਦਾ ਕੋਈ ਫਾਰਮਲ ਏਜੰਡਾ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਹੈ। ਕਤਰ ਦੀ ਤਰਫ ਤੋਂ ਵੀ ਇਹ ਗੱਲ ਦੱਸੀ ਜਾ ਰਹੀ ਹੈ ਕਿ ਤੁਰਕੀ, ਸਾਊਦੀ ਅਰਬ ਤੇ ਪਾਕਿਸਤਾਨ ਫੌਜੀ ਗੱਠਜੋੜ ਦਾ ਐਲਾਨ ਜਲਦੀ ਕਰ ਸਕਦੇ ਨੇ। ਪਿਛਲੇ ਕਈ ਮਹੀਨਿਆਂ ਤੋਂ ਇਸ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ। ਨੇਟੋ ਮੈਂਬਰਾਂ ਦੇ ਵਿੱਚ ਤੁਰਕੀ ਤੇ ਪਰਮਾਣੂ ਤਾਕਤ
ਦੇ ਨਾਲ ਭਰਪੂਰ ਪਾਕਿਸਤਾਨ ਉਹਨਾਂ 14 ਦੇਸ਼ਾਂ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਸਾਊਦੀ ਅਰਬ ਦੀ ਅਗਵਾਈ ਵਾਲੇ ਇੱਕ ਸੰਗਠਨ ਦਾ ਪਹਿਲਾਂ ਵੀ ਹਮਾਇਤ ਕੀਤਾ ਸੀ। ਸਾਊਦੀ ਅਰਬ ਪਹਿਲਾਂ ਵੀ ਅਲੱਗ ਅਲੱਗ ਕਿਸਮ ਦੇ ਗੱਠਜੋੜ ਤਿਆਰ ਕਰਦਾ ਰਿਹਾ। ਅਜਿਹੇ ਦੇ ਵਿੱਚ ਤੁਰਕੀ, ਸਾਊਦੀ ਅਰਬ ਅਤੇ ਪਾਕਿਸਤਾਨ ਨੇ ਜਿਹੜੇ ਤਿੰਨੇ ਹੀ ਇਜ਼ਰਾਈਲ ਦੇ ਹੱਕ ਦੀ ਗੱਲ ਕਦੇ ਨਹੀਂ ਕਰਦੇ, ਇਸ ਕਰਕੇ ਇਜ਼ਰਾਈਲ ਦੇ ਲਈ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੋ ਸਕਦਾ, ਭਾਰਤ ਦੇ ਲਈ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਹੀ। ਖੈਰ, ਅਮਰੀਕਾ ਵੀ ਇਸ ਸਮਝੌਤੇ ਨੂੰ ਸਿਰੇ ਚੜ੍ਹਦਾ ਦੇਖਣਾ ਚਾਹੁੰਦਾ ਹੈ ਜਾਂ ਨਹੀਂ, ਇਸ ਦੇ ਉੱਤੇ ਹਾਲੇ ਕੋਈ ਵਿਚਾਰ ਸਾਹਮਣੇ ਨਹੀਂ ਆਏ ਨੇ। ਕੌਮਾਂਤਰੀ ਖਿੱਤੇ ਦੇ ਵਿੱਚੋਂ ਜੁੜੀਆਂ ਦੂਜੀਆਂ ਖਬਰਾਂ, ਜਿੱਥੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਅਮਰੀਕਾ ਦੇ ਨਿਊ ਮੈਕਸੀਕੋ ਦੇ ਵਿੱਚ ਇੱਕ ਇਤਿਹਾਸਕ ਮੁਕੱਦਮੇ ਦੇ ਵਿੱਚ ਹਾਰ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੇਟਾ ਨੂੰ ਹੁਣ ਵੱਡਾ ਝਟਕਾ ਲੱਗਿਆ। ਅਦਾਲਤ ਨੇ ਕੰਪਨੀ ਨੂੰ $567 million ਖਰਚ ਕਰਕੇ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਸੁਰੱਖਿਆ ਦੇ ਨਾਲ ਜੁੜੇ ਹੋਏ ਉਪਾਅ ਲਾਗੂ ਕਰਨ ਦਾ ਹੁਕਮ ਦਿੱਤਾ। ਇਹ ਰਕਮ ਅਲੱਗ ਅਲੱਗ ਮੈਡੀਕਲ ਸੇਵਾਵਾਂ, ਜਾਗਰੂਕਤਾ ਪ੍ਰੋਗਰਾਮਾਂ, ਆਨਲਾਈਨ ਸੁਰੱਖਿਆ ਵਿਵਸਥਾ ਨੂੰ ਬਿਹਤਰ ਬਣਾਉਣ ਦੇ ਉੱਤੇ ਖਰਚ ਕੀਤੀ ਜਾਏਗੀ। ਅਦਾਲਤ ਦਾ ਮੰਨਣਾ ਹੈ ਕਿ ਡਿਜੀਟਲ ਦੁਨੀਆ ਦੇ ਵਿੱਚ ਬੱਚਿਆਂ ਅਤੇ ਨਾਬਾਲਗਾਂ ਦੀ ਸੁਰੱਖਿਆ ਕੇਵਲ ਪਰਿਵਾਰਾਂ ਦੀ ਹੀ ਨਹੀਂ ਬਲਕਿ ਸੋਸ਼ਲ ਮੀਡੀਆ ਕੰਪਨੀਆਂ ਦੀ ਵੀ ਜ਼ਿੰਮੇਵਾਰੀ ਹੈ। ਨਿਊ ਮੈਕਸੀਕੋ ਦੀ ਅਦਾਲਤ ਨੇ ਵੀਰਵਾਰ ਦੇਰ ਰਾਤ ਦਿੱਤੇ ਆਪਣੇ ਫੈਸਲੇ 'ਚ ਮੇਟਾ ਨੂੰ $567 million ਖਰਚ ਕਰਨ ਦਾ ਇਹ ਨਿਰਦੇਸ਼ ਦਿੰਦਿਆਂ ਹੋਇਆ ਕਿਹਾ ਕਿ ਇਸ ਦਾ ਵੱਡਾ ਹਿੱਸਾ ਤਾਂ ਮੈਂਟਲ ਹੈਲਥ ਦੇ ਲਈ ਖਰਚ ਕੀਤਾ ਜਾਵੇ। ਅਦਾਲਤ ਨੇ ਇਹ ਵੀ ਕਿਹਾ ਹੈ ਕਿ $420 million ਅਲੱਗ ਅਲੱਗ ਉਪਚਾਰ ਸੇਵਾਵਾਂ ਔਰ ਅਲੱਗ ਅਲੱਗ ਸਰਵਿਸਿਜ਼ ਦੇ ਉੱਤੇ ਖਰਚ ਕੀਤਾ ਜਾਵੇ ਜਿਨ੍ਹਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਸ਼ਾਮਲ ਹੋਵੇ, ਰੋਕਥਾਮ ਦੇ ਪ੍ਰੋਗਰਾਮ ਸ਼ਾਮਲ ਹੋਣ, ਸਕਰੀਨਿੰਗ ਸੇਵਾਵਾਂ ਸ਼ਾਮਲ ਹੋਣ ਔਰ ਅਲੱਗ ਅਲੱਗ ਸੁਰੱਖਿਆ ਦੇ ਉਪਾਅ ਜਿਹੜੇ ਨੇ ਉਹ ਅਗਲੇ 5 ਸਾਲਾਂ ਦੇ ਵਿੱਚ ਤੈਅ ਕਰ ਲਏ ਜਾਣ ਕਿ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਇਹ ਕਿਸ ਤਰੀਕੇ ਦੇ ਨਾਲ ਨੌਜਵਾਨ ਬੱਚਿਆਂ ਨੂੰ, ਨਾਬਾਲਗਾਂ ਨੂੰ ਸੁਰੱਖਿਅਤ ਰੱਖਣਗੀਆਂ। ਇਹ ਮਾਮਲਾ ਪਹਿਲਾਂ ਵੀ ਮੇਟਾ ਦੇ ਲਈ ਵੱਡਾ ਝਟਕਾ ਸਾਬਤ ਹੋ ਚੁੱਕਿਆ। ਮੁਕੱਦਮੇ ਦੇ ਪਹਿਲੇ ਗੇੜ ਦੇ ਵਿੱਚ ਜੂਰੀ ਨੇ ਕੰਪਨੀ ਦੇ ਉੱਤੇ $375 million ਦਾ ਸਿਵਲ ਜੁਰਮਾਨਾ ਵੀ ਲਗਾਇਆ ਸੀ। ਜੂਰੀ ਦਾ ਮੰਨਣਾ ਹੈ ਕਿ ਮੇਟਾ ਨੂੰ ਬੱਚਿਆਂ ਅਤੇ ਨਾਬਾਲਗਾਂ ਦੀ ਮਾਨਸਿਕ ਸਿਹਤ ਦੇ ਉੱਤੇ ਪੈ ਰਹੇ ਨਕਾਰਾਤਮਕ ਪ੍ਰਭਾਵ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ। ਬਾਵਜੂਦ ਇਸ ਦੇ ਕੰਪਨੀ ਨੇ ਉਸ ਕਿਸਮ ਦੇ ਨਾਲ ਆਪਣੇ ਆਪਰੇਸ਼ਨ ਜਾਰੀ ਰੱਖੇ ਇਹਨਾਂ ਨੂੰ ਰੋਕਣ ਦੀ ਬਜਾਏ। ਨਾਲ ਹੀ ਇਹ ਵੀ ਦੋਸ਼ ਮੜਿਆ ਕਿ ਕੰਪਨੀ ਨੇ ਆਪਣੇ ਪਲੇਟਫਾਰਮ ਦੇ ਉੱਤੇ ਬਾਲ ਜਿਨਸੀ ਸ਼ੋਸ਼ਣ ਦੇ ਨਾਲ ਜੁੜੇ ਹੋਏ ਜ਼ੋਖਮਾਂ ਦੇ ਬਾਰੇ ਕੋਈ ਵੀ ਜਾਣਕਾਰੀ ਕਦੇ ਵੀ ਜਨਤਕ ਨਹੀਂ ਕੀਤੀ। ਉਧਰ ਅਗਲੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਵੀ ਟੈਕ ਕੰਪਨੀ ਦੇ ਨਾਲ ਜੁੜੀ, ਜਿੱਥੋਂ ਟੈਕਨੋਲੋਜੀ ਕੰਪਨੀ ਗੂਗਲ ਸਾਲ 2026 'ਚ ਭਾਰਤ ਦੀ ਸਭ ਤੋਂ ਆਕਰਸ਼ਕ ਇੰਪਲਾਇਰ ਬ੍ਰਾਂਡ ਬਣ ਕੇ ਉਭਰੀ ਹੈ। ਰੈਡਸਟੈਂਡ ਇੰਪਲਾਇਰ ਬ੍ਰਾਂਡ ਰਿਸਰਚ ਯਾਨੀ REBR 2026 ਦੀ ਰਿਪੋਰਟ ਦੇ ਮੁਤਾਬਕ ਟਾਟਾ ਸਮੂਹ ਦੂਸਰੇ ਅਤੇ ਐਮਾਜ਼ਨ ਨੌਕਰੀਆਂ ਦੇਣ ਦੇ ਮਾਮਲੇ 'ਚ ਭਾਰਤ ਦੇ ਅੰਦਰ ਤੀਸਰੇ ਸਥਾਨ 'ਤੇ ਰਿਹਾ। ਟੌਪ 10 ਕੰਪਨੀਆਂ ਦੇ ਵਿੱਚ ਸੈਮਸੰਗ ਇੰਡੀਆ, ਇਨਫੋਸਿਸ, ਰਿਲਾਇੰਸ ਇੰਡਸਟਰੀਜ਼, ITC ਗਰੁੱਪ, ਹਿੰਦੁਸਤਾਨ ਯੂਨੀਲੀਵਰ, ਮਹਿੰਦਰਾ ਐਂਡ ਮਹਿੰਦਰਾ ਅਤੇ ਡੈੱਲ ਟੈਕਨੋਲੋਜੀਜ਼ ਵੀ ਸ਼ਾਮਲ ਨੇ। ਰਿਪੋਰਟ 34 ਦੇਸ਼ਾਂ ਦੇ 2.25 ਲੱਖ ਤੋਂ ਵੱਧ ਭਾਈਵਾਲ ਅਤੇ ਭਾਰਤ ਦੇ ਕਰੀਬ 3500 ਕਰਮਚਾਰੀਆਂ ਦੀ ਰਾਏ ਦੇ ਉੱਤੇ ਆਧਾਰਿਤ ਹੈ। ਸਰਵੇਖਣ ਦੇ ਮੁਤਾਬਕ ਭਾਰਤ ਦੇ ਵਿੱਚ 46% ਕਰਮਚਾਰੀ ਅਗਲੇ 6 ਮਹੀਨਿਆਂ 'ਚ ਨੌਕਰੀ ਬਦਲਣ ਦੀ ਯੋਜਨਾ ਵੀ ਬਣਾ ਰਹੇ ਨੇ, ਜਦਕਿ 32% ਲੋਕਾਂ ਨੇ ਪਿਛਲੇ 6 ਮਹੀਨਿਆਂ 'ਚ ਨੌਕਰੀ ਪਹਿਲਾਂ ਹੀ ਬਦਲ ਲਈ ਹੈ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੰਮ ਅਤੇ ਨਿੱਜੀ ਜੀਵਨ ਦੇ ਵਿਚਕਾਰ ਸੰਤੁਲਨ ਯਾਨੀ ਵਰਕ ਲਾਈਫ ਬੈਲੈਂਸ, ਬਰਾਬਰੀ ਦੇ ਮੌਕੇ, ਕਰੀਅਰ ਦੇ ਵਿੱਚ ਤਰੱਕੀ, ਆਕਰਸ਼ਕ ਤਨਖਾਹਾਂ ਅਤੇ ਕੰਪਨੀ ਦੀ ਤਰਫ ਤੋਂ ਦਿੱਤੇ ਜਾਂਦੇ ਲਾਭ ਜਿਹੜੇ ਨੇ ਉਹ ਕਿਸੇ ਵੀ ਇੰਪਲੋਇਰ ਨੂੰ ਚੁਣਨ ਦੇ ਲਈ ਜਿਹੜੇ ਕੁਝ ਨੁਕਤੇ ਸੀ ਜਿਨ੍ਹਾਂ ਦੇ ਆਧਾਰ ਦੇ ਉੱਤੇ ਹੀ ਕੰਪਨੀਆਂ ਦੀ ਚੋਣ ਕੀਤੀ ਗਈ ਹੈ। ਵਧੀਆ ਜਿਹੜੀਆਂ ਕੰਪਨੀਆਂ ਇੱਕ ਕਰਮਚਾਰੀ ਦੇ ਲਿਹਾਜ਼ ਦੇ ਨਾਲ ਮੰਨੀਆਂ ਜਾ ਸਕਦੀਆਂ ਨੇ। ਉੱਥੇ ਭਾਰਤ ਦੇ ਵਿੱਚ ਸੁਪਰੀਮ ਕੋਰਟ ਨੇ ਬਹੁਚਰਚਿਤ ਅਤੇ ਸਿਆਸੀ ਤੌਰ 'ਤੇ ਸੰਵੇਦਨਸ਼ੀਲ ਬੋਫਰੋਸ ਰਿਸ਼ਵਤ ਕਾਂਡ ਦੇ ਵਿੱਚ ਲੰਮੀ ਪਈ ਆਖਰੀ ਅਪੀਲ ਨੂੰ ਵੀ ਖਾਰਜ ਕਰ ਦਿੱਤਾ। ਇਸ ਦੇ ਨਾਲ ਹੁਣ ਕਰੀਬ 40 ਸਾਲ ਇਸ ਮੁਕੱਦਮੇ ਨੂੰ ਕਾਨੂੰਨੀ ਤੌਰ ਦੇ ਉੱਤੇ, ਰਸਮੀ ਤੌਰ ਦੇ ਉੱਤੇ ਵੀ ਅੰਤ ਕਰ ਦਿੱਤਾ ਗਿਆ, ਇਸ ਨੂੰ ਖਤਮ ਕਰ ਦਿੱਤਾ ਗਿਆ। ਸੁਪਰੀਮ ਕੋਰਟ ਦੇ ਜਸਟਿਸ JB ਪਾਰਦੀਵਾਲਾ, ਜਸਟਿਸ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਵਕੀਲ RK ਅਗਰਵਾਲ ਦੀ ਉਸ ਅਪੀਲ ਦੇ ਉੱਤੇ ਅੱਗੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਵਿੱਚ ਸਾਲ 2005 ਦੇ ਦਿੱਲੀ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਸਾਲ 2005 'ਚ ਦਿੱਲੀ ਹਾਈਕੋਰਟ ਨੇ ਹਿੰਦੂਜਾ ਭਰਾਵਾਂ ਨੂੰ ਅਤੇ ਸਵੀਡਨ ਦੀ ਹਥਿਆਰ ਨਿਰਮਾਤਾ ਕੰਪਨੀ AB ਬੋਫਰੋਸ ਦੇ ਵਿਰੁੱਧ ਅਪਰਾਧਕ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਏਜੰਸੀ ਯਾਨੀ CBI ਦੀ ਜਾਂਚ ਨੂੰ ਲੈ ਕੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਸ ਜਾਂਚ ਦੇ ਉੱਤੇ ਸਰਕਾਰੀ ਖਜ਼ਾਨੇ 'ਚ ਲਗਭਗ 250 ਕਰੋੜ ਰੁਪਏ ਖਰਚ ਹੋ ਚੁੱਕੇ ਨੇ। ਇਸ ਤੋਂ ਪਹਿਲਾਂ ਨਵੰਬਰ 2018 'ਚ ਵੀ ਸੁਪਰੀਮ ਕੋਰਟ ਨੇ CBI ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ ਕਿਉਂਕਿ ਜਾਂਚ ਏਜੰਸੀ 4,522 ਦਿਨਾਂ ਦੇ ਵਿੱਚ
ਦੇਰੀ ਦੇ ਨਾਲ ਅਪੀਲ ਦਾਇਰ ਕਰਨ ਦਾ ਕੋਈ ਵੀ ਤਸੱਲੀ ਬਖਸ਼ ਜਵਾਬ ਪੇਸ਼ ਨਹੀਂ ਕਰ ਸਕੀ। ਅਜਿਹੀ ਜਾਂਚ ਦਾ ਕੀ ਫਾਇਦਾ ਜਿਹੜੀ ਹਜ਼ਾਰਾਂ ਦਿਨ ਲੈ ਲਵੇ, ਕਈ ਕਈ ਸਾਲ ਤੱਕ ਜਾਂਚ ਚੱਲਦੀ ਰਹੇ ਔਰ ਕਰੋੜਾਂ ਰੁਪਏ ਜਿਹੜੇ ਨੇ ਭਾਰਤ ਦੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਖਰਚ ਕੀਤੇ ਜਾਣ ਸਿਰਫ ਇੱਕ ਜਾਂਚ ਏਜੰਸੀ ਦੀ ਜਾਂਚ ਨੂੰ ਚਲਾਉਣ ਦੇ ਲਈ, ਉਹ ਵੀ 40 ਸਾਲ ਪੁਰਾਣੇ ਮਾਮਲੇ ਦੇ ਵਿੱਚ। 1,437 ਕਰੋੜ ਰੁਪਏ ਦਾ ਸਮਝੌਤਾ 24 ਮਾਰਚ 1986 ਨੂੰ ਭਾਰਤ ਸਰਕਾਰ ਨੇ ਸਵੀਡਨ ਦੀ ਕੰਪਨੀ ਏ ਬੀ ਬੋਫਰੋਸ ਦੇ ਨਾਲ ਕੀਤਾ ਸੀ ਤਾਂ ਕਿ ਭਾਰਤੀ ਫੌਜ ਦੇ ਲਈ 400 ਦੇ ਕਰੀਬ ਹੋਵਿਜ਼ਰ ਤੋਪਾਂ ਜਿਹੜੀਆਂ ਨੇ ਉਹ ਖਰੀਦੀਆਂ ਜਾ ਸਕਣ। ਰਿਸ਼ਵਤ ਦੇ ਦਾਅਵੇ ਇਹ ਸੀ ਕਿ ਅਪ੍ਰੈਲ 1987 ਦੇ ਵਿੱਚ ਸਵੀਡਿਸ਼ ਰੇਡੀਓ ਦੇ ਮੁਤਾਬਕ ਇਸ ਸਮਝੌਤੇ ਨੂੰ ਦਬਾਉਣ ਦੇ ਲਈ ਭਾਰਤੀ ਨੇਤਾਵਾਂ ਅਤੇ ਰੱਖਿਆ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਕਮਿਸ਼ਨ ਇੱਕ ਤਰ੍ਹਾਂ ਦੀ ਰਿਸ਼ਵਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਇੱਕ ਵੱਡਾ ਸਿਆਸੀ ਤੂਫਾਨ ਖੜਾ ਹੋ ਗਿਆ ਸੀ। ਸੀ ਬੀ ਆਈ ਨੇ ਜਨਵਰੀ 1990 'ਚ ਮਾਮਲਾ ਦਰਜ ਕਰਕੇ ਬੋਫਰੋਸ ਦੇ ਸਾਬਕਾ ਪ੍ਰਧਾਨ ਮਾਰਟਿਨ ਆਡਬੋ ਤੇ ਵਿਨ ਚੱਡਾ ਹਿੰਦੂਜਾ ਭਰਾਵਾਂ ਤੇ ਇਟਾਲੀਅਨ ਕਾਰੋਬਾਰੀ ਉਤਾਵੀਆ ਕਵਾਚੋਰੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਸਮੇਂ ਦੇ ਨਾਲ ਕਈ ਦੋਸ਼ੀ ਜਾਂ ਤਾਂ ਅਦਾਲਤ ਵੱਲੋਂ ਬਰੀ ਹੋ ਗਏ ਜਾਂ ਫਿਰ ਜਾਂਚ ਦੇ ਦੌਰਾਨ ਹੀ ਉਹਨਾਂ ਦਾ ਦੇਹਾਂਤ ਹੋ ਗਿਆ। ਸਾਲ 2011 'ਚ ਅਦਾਲਤ ਨੇ ਮੁੱਖ ਮੁਲਜ਼ਮਾਂ 'ਚੋਂ ਇੱਕ ਉਤਾਵੀਓ ਕਵਾਤੋਚੀ ਨੂੰ ਰਾਹਤ ਵੀ ਦੇ ਦਿੱਤੀ ਸੀ। ਹੁਣ ਸੁਪਰੀਮ ਕੋਰਟ ਵੱਲੋਂ ਇਸ ਆਖਰੀ ਲੰਬਿਤ ਪਈ ਅਪੀਲ ਨੂੰ ਵੀ ਖਾਰਜ ਕੀਤੇ ਜਾਣ ਤੋਂ ਬਾਅਦ ਬੋਫਰੋਸ ਘੁਟਾਲੇ ਦੇ ਨਾਲ ਜੁੜੀਆਂ ਸਾਰੀਆਂ ਨਿਆਇਕ ਕਾਰਵਾਈਆਂ ਦਾ ਰਸਮੀ ਤੌਰ ਤੇ ਭੋਗ ਪੈ ਗਿਆ ਹੈ। ਉੱਥੇ ਸਿਆਸਤ ਦੇ ਨਾਲ ਜੁੜੀ ਇੱਕ ਅਗਲੀ ਖਬਰ, ਜਿੱਥੇ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ JSSC ਤੇ JPSC ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਨਾਲ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਨੇਤਾ ਪਿਊਸ਼ ਕੁਮਾਰ ਨੇ ਕਿਹਾ ਕਿ ਪ੍ਰੀਖਿਆ ਰੱਦ ਕਰਨ, ਜਾਂਚ ਤੇ ਸੁਧਾਰ ਨੂੰ ਲੈ ਕੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਗੱਲਾਂ ਰਾਹੁਲ ਗਾਂਧੀ ਜੀ ਨੂੰ ਦੱਸੀਆਂ ਨੇ। ਰਾਹੁਲ ਗਾਂਧੀ ਜੀ ਨੇ ਕਿਹਾ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਦੇ ਨਾਲ ਖੜੇ ਹਾਂ, ਅਸੀਂ ਸਰਕਾਰ ਨੂੰ ਇਸ ਸੰਬੰਧ ਦੇ ਵਿੱਚ ਮਨਾ ਲਵਾਂਗੇ ਤੇ ਅੱਗੇ ਚੱਲ ਕੇ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ। 81 ਮੈਂਬਰੀ ਝਾਰਖੰਡ ਵਿਧਾਨ ਸਭਾ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਾਰਟੀ ਦੇ ਕੋਲ 34 ਵਿਧਾਇਕ ਨੇ, ਕਾਂਗਰਸ ਦੇ ਕੋਲ 16 ਵਿਧਾਇਕ ਨੇ। ਕਾਂਗਰਸ ਨੇ ਆਪਣੀ ਹਮਾਇਤ ਦੇ ਨਾਲ ਹੇਮੰਤ ਸੋਰੇਨ ਦੀ ਸਰਕਾਰ ਝਾਰਖੰਡ ਦੇ ਵਿੱਚ ਚੱਲਦੀ ਰੱਖੀ ਹੈ। ਇਸ ਦੇ ਨਾਲ ਹੀ ਸੂਬੇ ਦੇ ਵਿੱਚ RJD ਦੇ 4 ਵਿਧਾਇਕਾਂ ਦੀ ਹਮਾਇਤ ਵੀ ਝਾਰਖੰਡ ਮੁਕਤੀ ਮੋਰਚਾ ਯਾਨੀ ਹੇਮੰਤ ਸੋਰੇਨ ਦੀ ਪਾਰਟੀ ਨੂੰ ਹੈ। ਅਜਿਹੇ 'ਚ ਰਾਹੁਲ ਗਾਂਧੀ ਦਾ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲ ਕਰਨਾ ਤੇ ਉਹਨਾਂ ਨੂੰ ਭਰੋਸਾ ਦੇਣਾ ਸਿਆਸੀ ਤੌਰ ਦੇ ਉੱਤੇ ਕਾਫੀ ਅਹਿਮ ਮੰਨਿਆ ਜਾ ਰਿਹਾ। ਇਸ ਦਰਮਿਆਨ ਰਾਂਚੀ ਦੇ ਵਿੱਚ JPSC ਤੇ JSSC ਦੇ ਪ੍ਰੀਖਿਆਰਥੀਆਂ ਦੀ ਤਰਫ ਤੋਂ ਅੰਦੋਲਨ ਦੇ ਦਰਮਿਆਨ ਵਿਦਿਆਰਥੀਆਂ ਨੇ ਸੂਬਾਈ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਆਪਣੇ ਵਫਦ ਦਾ ਗਠਨ ਵੀ ਕਰ ਦਿੱਤਾ ਸੀ ਕੱਲ ਦੇ ਦਿਨ, ਔਰ ਇਸ ਦੀ ਖਬਰ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ। ਦੱਸਿਆ ਗਿਆ ਕਿ ਇਸ ਤੋਂ ਪਹਿਲਾਂ 2 ਜੁਲਾਈ ਨੂੰ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ ਯਾਨੀ JPSC ਦੀ 14ਵੀਂ ਪ੍ਰੀਖਿਆ ਦੇ ਨਤੀਜੇ ਵੀ ਆਏ ਸੀ। ਕੁੱਲ 2,204 ਪ੍ਰੀਖਿਆਰਥੀਆਂ ਨੇ ਮੇਨਜ਼ ਯਾਨੀ ਕਿ ਮੁੱਖ ਪ੍ਰੀਖਿਆ ਦੇ ਲਈ ਕੁਆਲੀਫਾਈ ਵੀ ਕਰ ਲਿਆ। ਮੁੱਖ ਪ੍ਰੀਖਿਆ ਦੀ ਤਰੀਕ 18 ਤੋਂ 20 ਜੁਲਾਈ ਦੇ ਦਰਮਿਆਨ ਤੈਅ ਕੀਤੀ ਗਈ ਸੀ। ਰਿਜ਼ਲਟ ਆਉਂਦੇ ਹੀ ਸਵਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਕੈਟਾਗਰੀ ਵਾਈਜ਼ ਕੱਟ ਆਫ ਜਾਰੀ ਨਹੀਂ ਸੀ ਹੋਈ। ਇਸ ਦਰਮਿਆਨ ਇੱਕ ਪ੍ਰੀਖਿਆਰਥੀ ਨੇ ਕਥਿਤ ਤੌਰ 'ਤੇ OMR ਸ਼ੀਟ ਨੂੰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤਾ। ਕਥਿਤ ਤੌਰ ਦੇ ਉੱਤੇ ਉਹਨੇ ਸਿਰਫ 48 ਹੀ ਸਵਾਲ ਭਰੇ ਸੀ, ਪਰ ਫਿਰ ਵੀ ਉਸਦਾ ਮੇਨਜ਼ ਪ੍ਰੀਖਿਆ ਦੇ ਲਈ ਚੋਣ ਹੋ ਗਿਆ। ਨਾਲ ਹੀ ਨਤੀਜੇ ਵੀ ਜਿਹੜੇ ਜਾਰੀ ਕੀਤੇ ਗਏ ਉਸ ਦੇ ਉੱਤੇ ਵੀ JPSC ਦੇ ਪ੍ਰਮੁੱਖ, ਸਕੱਤਰ ਜਾਂ ਮੈਂਬਰਾਂ ਦੇ ਹਸਤਾਖਰ ਨਹੀਂ ਸੀ, ਜੋ ਕਿ ਨਿਯਮ ਮੁਤਾਬਕ ਹੋਣੇ ਚਾਹੀਦੇ ਨੇ। ਇਹ ਸਾਰੀਆਂ ਗੜਬੜਾਂ ਜਦੋਂ ਸਾਹਮਣੇ ਆਈਆਂ, ਇਸ ਤੋਂ ਬਾਅਦ JPSC ਦੇ ਪੇਪਰ ਲੀਕ ਦੇ ਵੀ ਮਾਮਲੇ ਸਾਹਮਣੇ ਆਏ, ਸੀਟਾਂ ਵੇਚਣ ਦੇ ਵੀ ਦੋਸ਼ ਲੱਗੇ, ਤੇ ਫਿਰ CID ਤੋਂ ਜਾਂਚ ਕਰਵਾਈ ਗਈ, ਜਿਸ ਦੇ ਉੱਤੇ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਨਹੀਂ ਹੈ, ਮਾਮਲੇ ਦੀ ਜਾਂਚ ED ਜਾਂ CBI ਤੋਂ ਕਰਵਾਈ ਜਾਵੇ। ਦੱਸ ਦਈਏ ਕਿ ਇਹਨਾਂ ਮੰਗਾਂ ਨੂੰ ਲੈ ਕੇ 25 ਜੁਲਾਈ ਤੋਂ ਰਾਂਚੀ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਉੱਥੇ ਅਸਾਮ ਦੇ ਵਿੱਚ ਹੜ੍ਹ ਦੀ ਸਥਿਤੀ ਵੀਰਵਾਰ ਦੇ ਦਿਨ ਹੋਰ ਵੀ ਗੰਭੀਰ ਹੋ ਗਈ। ਇਸ ਦਰਮਿਆਨ ਹੜ੍ਹ ਦੇ ਕਾਰਨ 2 ਹੋਰ ਜ਼ਿਲ੍ਹਿਆਂ ਦੇ ਵਿੱਚ ਮੌਤਾਂ ਦੀ ਖਬਰ ਸਾਹਮਣੇ ਆਈ ਹੈ। ਹੁਣ ਤੱਕ 97 ਲੋਕਾਂ ਦੀ ਮੌਤ ਅਸਾਮ ਦੇ ਵਿੱਚ ਹੋ ਚੁੱਕੀ ਹੈ। ਇਸ ਦਰਮਿਆਨ 15 ਜ਼ਿਲ੍ਹਿਆਂ ਦੇ ਵਿੱਚ ਪ੍ਰਭਾਵਿਤ ਲੋਕਾਂ ਦੀ ਗਿਣਤੀ 1,68,000 ਤੋਂ ਵੱਧ ਹੋ ਗਈ ਹੈ। ਇਸ ਦੀ ਜਾਣਕਾਰੀ ਅਧਿਕਾਰਤ ਬੁਲੇਟਿਨ ਦੇ ਵਿੱਚ ਦਿੱਤੀ ਗਈ। ਅਸਾਮ ਰਾਜ ਆਫਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਗੋਲਾਘਾਟ ਤੇ ਉਦਲਗੜੀ ਜ਼ਿਲ੍ਹਿਆਂ ਦੇ ਵਿੱਚ 1-1 ਵਿਅਕਤੀ ਦੀ ਮੌਤ ਵੀ ਹੋਈ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਨੇ ਚੀਨ ਨੂੰ ਪੈਸੀਫਿਕ ਸਮੁੰਦਰੀ ਪਾਣੀਆਂ ਦੇ ਵਿੱਚ ਬੈਲਿਸਟਿਕ ਮਿਜ਼ਾਈਲ ਟੈਸਟ ਕਰੇ ਜਾਣ ਦੇ ਮਾਮਲੇ ਦੇ ਉੱਤੇ ਹੁਣ ਇੱਕ ਨੋਟਿਸ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਚੀਨ ਦੀ ਤਰਫ ਤੋਂ ਇਹ ਉਕਸਾਊ ਕਾਰਵਾਈ ਕੀਤੀ ਗਈ ਸੀ। 6 ਜੁਲਾਈ ਦੇ ਦਿਨ ਚੀਨ ਨੇ ਆਈਲੈਂਡ ਯਾਨੀ ਕਿ ਪੈਸੀਫਿਕ ਸਮੁੰਦਰ ਦੇ ਵਿੱਚ ਟਾਪੂਆਂ ਦੇ ਕੋਲ ਇੱਕ
ਬਲੈਸਟਿਕ ਮਿਜ਼ਾਈਲ ਫਾਇਰ ਕਰ ਦਿੱਤੀ ਸੀ। ਚੀਨ ਦਾ ਕਹਿਣਾ ਸੀ ਕਿ ਇੱਕ ਰੈਗੂਲਰ ਫੌਜੀ ਜਾਂ ਮਿਲਟਰੀ ਕਾਰਵਾਈ ਦਾ ਇੱਕ ਹਿੱਸਾ ਸੀ। ਮਿਜ਼ਾਈਲ ਨੇ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ, ਪਰ ਕਿਹਾ ਜਾ ਰਿਹਾ ਸੀ ਕਿ ਇਸ ਦੇ ਵਿੱਚ ਇੱਕ ਡਮੀ ਵਾਰ ਹੈਡ ਜੁੜਿਆ ਹੋਇਆ, ਯਾਨੀ ਕਿ ਆਮ ਤੌਰ ਦੇ ਉੱਤੇ ਮਿਜ਼ਾਈਲਾਂ ਦੇ ਵਿੱਚ ਗੋਲਾ ਬਾਰੂਦ ਭਰਿਆ ਜਾਂਦਾ, ਇਸ ਦੇ ਵਿੱਚ ਡਮੀ ਵਾਰ ਹੈਡ ਸੀ ਜਿਸ ਦੀ ਬਲੈਸਟਿਕ ਮਿਜ਼ਾਈਲ ਦਾ ਇਸਤੇਮਾਲ ਪਰਮਾਣੂ ਤਾਕਤ ਦੇ ਨਾਲ ਲੈਸ ਡਮੀ ਵਾਰ ਹੈਡ ਤੈਨਾਤ ਕਰਕੇ ਕੀਤਾ ਜਾ ਸਕਦਾ ਹੈ। ਅਜਿਹੇ ਦੇ ਵਿੱਚ ਇਹ ਹੋਰ ਵੀ ਵੱਧ ਖਤਰਾ ਬਣ ਜਾਂਦੀ ਸੀ। ਕਿਹਾ ਗਿਆ ਹੈ ਕਿ ਇਹ ਮਿਜ਼ਾਈਲ ਟੁਵਾਲੂ ਦੇ ਐਕਸਕਲੂਸਿਵ ਇਕਨੋਮਿਕ ਜ਼ੋਨ ਯਾਨੀ EEZ ਦੇ ਕੋਲ ਜਾ ਕੇ ਡਿੱਗੀ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਪਾਪੂਆ ਨਿਊ ਗਿਨੀ ਦੇ ਨਾਲ ਰਲ ਕੇ ਅਤੇ ਹੋਰ ਕੁਝ ਦੂਜੇ ਮੁਲਕਾਂ ਜਿਨ੍ਹਾਂ 'ਚ ਫਿਲੀਪੀਨਜ਼, ਸੋਲਮਨ ਆਈਲੈਂਡ ਆਦਿ ਸ਼ਾਮਲ ਸੀ, ਇਹਨਾਂ ਨੇ ਸਾਰਿਆਂ ਨੇ ਚੀਨ ਦੀ ਨਿਖੇਧੀ ਕੀਤੀ ਸੀ। ਕਿਹਾ ਸੀ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਆਲੇ ਦੁਆਲੇ ਦੇ ਟਾਪੂ ਮੁਲਕਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ। ਚੀਨ ਦਾ ਕਹਿਣਾ ਸੀ ਕਿ ਸਮਾਂ ਰਹਿੰਦੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਹਾਲਾਂਕਿ ਇਹਨਾਂ ਦੇਸ਼ਾਂ ਦਾ ਦੋਸ਼ ਇਹ ਸੀ

ਪਰ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਪੈਸੀਫਿਕ ਦੇ ਵਿੱਚ ਪੈਸੀਫਿਕ ਆਈਲੈਂਡ ਫੋਰਮ ਫਿਜੀ ਦੇ ਵਿੱਚ ਮਾਫ ਕਰਨਾ ਚੱਲ ਰਹੇ ਪੈਸੀਫਿਕ ਆਈਲੈਂਡ ਫੋਰਮ ਯਾਨੀ PIF ਦੇ ਵਿੱਚ ਇਹ ਉਮੀਦ ਵਿੱਚ ਤਾਈ ਕਿ ਉਮੀਦ ਹੈ ਕਿ ਅੱਗੇ ਤੋਂ ਚੀਨ ਇੱਧਰਲੇ ਪਾਣੀਆਂ ਦੇ ਵਿੱਚ ਕੋਈ ਵੀ ਆਪਣੀ ਫੌਜੀ ਕਾਰਵਾਈ ਕਰਨ ਤੋਂ ਪਹਿਲਾਂ ਚੁਕੰਨਾ ਰਹੇਗਾ ਸੁਚੇਤ ਰਹੇਗਾ ਤੇ ਜਾਗਰੂਕ ਰਹੇਗਾ। ਇਸ ਦਰਮਿਆਨ ਅਗਲੀ ਖਬਰ ਆਸਟ੍ਰੇਲੀਆ ਤੋਂ ਫੈਡਰਲ ਪੋਲੀਟਿਕਸ ਦੇ ਨਾਲ ਜੁੜੀ ਹੋਈ ਜਿੱਥੇ ਹੁਣ ਆਸਟ੍ਰੇਲੀਆ ਦੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਕਿਹਾ ਹੈ ਕਿ ਜਿਹੜੇ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਟੋਨੀ ਬਰਕ ਦੀ ਤਰਫ ਤੋਂ ਮਾਈਗ੍ਰੇਸ਼ਨ ਪਾਲਿਸੀ ਲੈ ਕੇ ਆਈ ਜਾਣੀ ਸੀ ਉਸ ਨੂੰ ਲੈ ਕੇ ਸੱਤਾਧਾਰੀ ਧਿਰ ਦੇ ਵਿੱਚ ਇੱਕਜੁੱਟਤਾ ਹੈ ਅਜਿਹੀ ਕੋਈ ਗੱਲ ਨਹੀਂ ਹੈ ਕਿ ਉਹਨਾਂ ਦੇ ਇਸ ਪਾਲਿਸੀ ਨੂੰ ਲੈ ਕੇ ਅਲੱਗ ਅਲੱਗ ਮਸ਼ਵਰੇ ਨੇ ਅਲੱਗ ਅਲੱਗ ਵਿਚਾਰ ਨੇ। ਰਿਚਰਡ ਮਾਲਸ ਜਿਹੜੇ ਕਿ ਡਿਪਟੀ ਪ੍ਰਧਾਨ ਮੰਤਰੀ ਵੀ ਨੇ ਇਸ ਵਕਤ ਐਕਟਿੰਗ ਪ੍ਰਾਈਮ ਮਿਨਿਸਟਰ ਦੀ ਵੀ ਭੂਮਿਕਾ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਸੀ ਕਿ ਇਸ ਪਾਲਿਸੀ ਦੇ ਨਾਲ ਆਸਟ੍ਰੇਲੀਆ ਨੂੰ ਆਪਣੀ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਮਾਮਲਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਮੌਕਾ ਵੀ ਮਿਲੇਗਾ। ਉਧਰ ਸ਼ੈਡੋ ਟ੍ਰੈਜਰ ਟਿਮ ਵਿਲਸਨ ਨੇ ਪੌਲਿਨ ਹੈਨਸਨ ਵਨ ਨੇਸ਼ਨ ਪਾਰਟੀ ਦੀ ਨੇਤਾ ਦੇ ਉੱਤੇ ਇਲਜ਼ਾਮ ਮੜਿਆ ਕਿ ਪੌਲਿਨ ਹੈਨਸਨ ਨੇ ਜਿਹੜੇ ਆਮ ਲੋਕ ਨੇ ਜਿਹੜੇ ਉਹਨਾਂ ਦੀ ਪਾਰਟੀ ਦੇ ਉੱਤੇ ਭਰੋਸਾ ਕਰਕੇ ਉਹਨਾਂ ਨੂੰ ਚੰਦਾ ਦਿੰਦੇ ਨੇ ਉਸ ਰਕਮ ਦਾ ਦੁਰਉਪਯੋਗ ਕੀਤਾ। ਦੱਸ ਦਈਏ ਕਿ ਪੌਲਿਨ ਹੈਨਸਨ ਇਹ ਕਹਿੰਦੇ ਰਹੇ ਨੇ ਕਿ ਲੰਡਨ ਦੇ ਹੋਟਲਾਂ ਦੇ ਵਿੱਚ ਅਤੇ ਇਟਲੀ ਦੇ ਵਿੱਚ ਘੁੰਮਣ ਜਾਣ ਦਾ ਫੈਸਲਾ ਜਿਹੜਾ ਸੀ ਔਰ ਉਹਦਾ ਖਰਚਾ ਜਿਹੜਾ ਸੀ ਉਹਨਾਂ ਨੇ ਕੀਤਾ ਸੀ। ਅਜਿਹੇ ਦੇ ਵਿੱਚ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਦੇ ਨਾਲ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਘੁੰਮਣ ਦੇ ਉੱਤੇ ਕਿੰਨਾ ਖਰਚ ਹੋਇਆ ਇਹ ਬਾਰ ਬਾਰ ਸਵਾਲ ਜਵਾਬ ਕੀਤੇ ਜਾ ਰਹੇ ਸੀ। ਕਿਹਾ ਗਿਆ ਕਿ ਇਸ ਦਰਮਿਆਨ ਕੁਝ ਇੱਕ ਹੋਟਲਾਂ ਦੇ ਖਰਚ ਜਿਹੜੇ ਸੀ ਜਿਹੜੇ $1,000 ਪ੍ਰਤੀ ਨਾਈਟ ਤੋਂ ਵੀ ਜ਼ਿਆਦਾ ਸੀ ਉਹ ਖਰਚ ਪੌਲਿਨ ਹੈਨਸਨ ਨੇ ਉਸ ਚੰਦੇ ਦੀ ਰਕਮ ਦੇ ਵਿੱਚੋਂ ਕੀਤਾ ਜਿਸ ਨੂੰ ਕੁਝ ਹਫ਼ਤੇ ਪਹਿਲਾਂ ਹੀ ਵਨ ਨੇਸ਼ਨ ਨੇ ਲੇਬਰ ਪਾਰਟੀ ਦੇ ਖਿਲਾਫ਼ ਇੱਕ ਕੈਂਪੇਨ ਚਲਾ ਕੇ ਇਕੱਠਾ ਕੀਤਾ ਸੀ। ਵਨ ਨੇਸ਼ਨ ਦੀ ਤਰਫ ਤੋਂ ਦਾਅਵਾ ਕੀਤਾ ਸੀ ਕਿ ਉਹਨਾਂ ਨੇ $5 million ਚੰਦੇ ਦੇ ਰੂਪ ਦੇ ਵਿੱਚ ਆਸਟ੍ਰੇਲੀਆ ਭਰ ਦੇ ਵਿੱਚੋਂ ਇਕੱਠੇ ਕਰ ਲਏ ਨੇ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਹਾਲ ਫਿਲਹਾਲ ਇਹਨਾਂ ਦੋਸ਼ਾਂ ਤੋਂ ਇਨਕਾਰ ਕਰ ਰਹੇ ਨੇ। ਉਧਰ ਪੌਲਿਨ ਹੈਨਸਨ ਦਾ ਕਹਿਣਾ ਹੈ ਕਿ ਉਹਨਾਂ ਨੇ ਜੀਨਾ ਰਾਈਨਹਾਰਟ ਦੇ ਨਾਲ ਜਿਹੜਾ ਇਹ ਯੂਰਪ ਦਾ ਦੌਰਾ ਕੀਤਾ ਸੀ ਉਸ ਦੇ ਵਿੱਚ ਖਰਚ ਜਿਹੜਾ ਸੀ ਉਹਨਾਂ ਦੀ ਤਰਫ ਤੋਂ ਹੀ ਕੀਤਾ ਗਿਆ ਸੀ ਔਰ ਲੰਡਨ ਦੀ ਅਕੋਮੋਡੇਸ਼ਨ ਤਾਂ ਬਲਕਿ ਉਹਨਾਂ ਨੇ ਇਟਲੀ ਦੇ ਟ੍ਰਿਪ ਦੇ ਦਰਮਿਆਨ ਕੈਂਸਲ ਵੀ ਕਰ ਦਿੱਤੀ ਸੀ। ਦੱਸ ਦਈਏ ਕਿ ਅਦਾਰੇ 9 ਤੇ ਚੈਨਲ 7 ਦੇ ਸਪੋਟਲਾਈਟ ਪ੍ਰੋਗਰਾਮ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਫਾਇਰ ਦੀ ਲਾਇਰ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਇੱਕ ਕੈਂਪੇਨ ਜਿਹੜਾ ਪੌਲਿਨ ਹੈਨਸਨ ਨੇ ਚਲਾਇਆ ਸੀ ਉਸ ਕੈਂਪੇਨ ਦੇ ਵਿੱਚ ਜਿਹੜੇ ਪੈਸੇ ਇਕੱਠੇ ਕੀਤੇ ਸੀ ਪ੍ਰਧਾਨ ਮੰਤਰੀ ਨੂੰ ਹਟਾਉਣ ਦੇ ਨਾਂ ਦੇ ਉੱਤੇ ਉਹਨਾਂ ਹੀ ਪੈਸਿਆਂ ਦੀ ਮਦਦ ਦੇ ਨਾਲ ਇਹਨਾਂ ਨੇ ਇਟਲੀ ਦੇ ਵਿੱਚ $860 ਪ੍ਰਤੀ ਨਾਈਟ ਦੇ ਖਰਚੇ ਵਾਲੇ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਟਿਕਟਾਂ ਵੀ ਬੁੱਕ ਕੀਤੀਆਂ ਆਪਣੀ ਬੁਕਿੰਗ ਵੀ ਕੀਤੀ ਔਰ ਉਸ ਦੇ ਉੱਤੇ ਇਹ ਖਰਚ ਜਿਹੜਾ ਸੀ ਇਹ ਸਾਰਾ ਉਸ ਚੰਦੇ ਦੀ ਰਕਮ ਦੇ ਵਿੱਚੋਂ ਕੀਤਾ ਗਿਆ ਹੈ। ਉੱਥੇ NDIS ਦੀ ਇੱਕ ਸੈਨੇਟ ਇਨਕੁਆਇਰੀ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ। ਦੱਸ ਦਈਏ ਕਿ NDIS ਯਾਨੀ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਦੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਇਨਕੁਆਇਰੀ ਸ਼ੁਰੂ ਕੀਤੀ ਗਈ ਹੈ। ਸਰਕਾਰ ਦੀ ਤਰਫ ਤੋਂ ਗਠਿਤ ਕੀਤੀ ਇਸ ਕਮੇਟੀ ਦੇ ਵਿੱਚ ਪਤਾ ਇਹ ਕੀਤਾ ਜਾਏਗਾ ਕਿ NDIS ਦੇ ਨਾਂ ਦੇ ਉੱਤੇ ਦੇਸ਼ ਦੇ ਵਿੱਚ ਕਿਹੜੀਆਂ ਕਿਹੜੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾਇਆ। ਮੰਨਿਆ ਜਾ ਰਿਹਾ ਹੈ ਕਿ NDIS ਦੇ ਵਿੱਚ ਖਰਚ ਅਗਲੇ 4 ਸਾਲਾਂ ਦੇ ਦਰਮਿਆਨ $30 billion ਪ੍ਰਤੀ ਸਾਲ ਤੱਕ ਹੋਣ ਲੱਗ ਪਏਗਾ। ਅਜਿਹੇ ਦੇ ਵਿੱਚ ਅਲੱਗ ਅਲੱਗ ਜਿਹੜੀਆਂ ਸੈਨੇਟ ਇਨਕੁਆਇਰੀਜ਼ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਪਤਾ ਕੀਤਾ ਜਾਏਗਾ ਕਿ 3 ਲੱਖ ਪਾਰਟੀਸੀਪੈਂਟਸ ਜਿਨ੍ਹਾਂ ਦੇ ਹਵਾਲੇ ਦੇ ਨਾਲ ਅਲੱਗ ਅਲੱਗ ਸ਼ਿਕਾਇਤਾਂ ਸਿੱਧੇ ਅਸਿੱਧੇ ਤੌਰ ਦੇ ਉੱਤੇ ਹਾਸਲ ਹੋਈਆਂ ਨੇ ਉਹਨਾਂ ਨੂੰ ਵੀ ਇਸ ਇਨਕੁਆਇਰੀ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਹਾਲਾਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਪੱਧਰ ਦੀ ਇੱਕ ਪੜਤਾਲ ਹੋਏਗੀ ਜਿਹੜੀ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਅੱਜ ਤੱਕ ਨਹੀਂ ਕੀਤੀ ਗਈ। ਉੱਧਰ ਦੂਸਰੇ ਪਾਸੇ ਵਿਕਟੋਰੀਆ ਤੋਂ ਖਬਰ ਜਿੱਥੇ ਵਿਕਟੋਰੀਆ ਦੇ ਵਿੱਚ ਬਹੁਤੇ ਟੈਕਸ ਪੇਅਰਸ ਇਹ ਮੰਨਦੇ ਨੇ ਕਿ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਬੁੱਤ ਦੇ ਉੱਤੇ ਫਾਲਤੂ ਰਕਮ ਖਰਚ ਨਹੀਂ ਕਰਨੀ ਚਾਹੀਦੀ। ਲੇਬਰ ਪਾਰਟੀ ਦੇ ਸਰੋਤਾਂ ਦੀ ਤਰਫ ਤੋਂ ਅਦਾਰੇ ਹੈਰਾਲਸਨ ਨੂੰ ਇਹ ਖਬਰ ਦਿੱਤੀ ਗਈ ਕਿ $1,34,000 ਖਰਚ ਕੇ ਜਿਹੜਾ ਇੱਕ ਸਕਲਪਚਰ ਤਿਆਰ ਕੀਤਾ ਜਾਣਾ ਇੱਕ ਕਿਸਮ ਦੀ ਮੂਰਤੀ ਤਿਆਰ ਕੀਤੀ ਜਾਣੀ ਹੈ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੀ ਉਸ ਦੇ ਉੱਤੇ ਉਹ ਖਰਚ ਫਾਲਤੂ ਹੈ ਅਜਾਈ ਹੈ ਉਸ ਦੀ ਬਜਾਏ ਪ੍ਰਾਇਓਰਿਟੀ ਦੇ ਕੰਮਾਂ ਦੇ ਉੱਤੇ ਵਿਕਟੋਰੀਆ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਫਰੈਸ਼ ਵਾਟਰ ਸਟ੍ਰੈਟੇਜੀ ਦੀ ਤਰਫ ਤੋਂ ਇੱਕ ਸਰਵੇਖਣ ਇਸ ਕਿਸਮ ਦੇ ਨਾਲ ਕਰਵਾਇਆ ਗਿਆ ਸੀ ਕਿ ਵੋਟਰ ਕਿਹੜੇ ਕਿਹੜੇ ਕੰਮਾਂ ਨੂੰ ਤਰਜੀਹ ਦਿੰਦੇ ਨੇ। 74% ਵਿਕਟੋਰੀਅਨ ਨੇ ਮੰਨਿਆ ਕਿ ਇਸ ਸਟੈਚੂ ਦਾ ਨਿਰਮਾਣ ਕੈਂਸਲ ਹੋ ਜਾਣਾ ਚਾਹੀਦਾ। 19% ਨੇ ਇਹ ਮੰਨਿਆ ਕਿ ਉਹ ਟੈਕਸਪੇਅਰਸ

0: ਜੇਬ ਦੇ ਵਿੱਚੋਂ ਇਕੱਠਾ ਕੀਤਾ ਹੋਇਆ ਪੈਸਾ ਜਿਹੜਾ ਹੈ ਉਸੇ ਦੇ ਆਧਾਰ ਦੇ ਉੱਤੇ ਇਸ ਬੁੱਤ ਨੂੰ ਬਣਦੇ ਦੇਖਣਾ ਚਾਹੁੰਦੇ ਨੇ। ਯਾਨੀ ਕਿ ਨਾ ਬਣਦੇ ਦੇਖਣ ਵਾਲਿਆਂ ਦੀ ਗਿਣਤੀ ਅਤੇ ਬਣਦੇ ਦੇਖਣ ਵਾਲਿਆਂ ਦੀ ਗਿਣਤੀ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਇਸ ਤੋਂ ਇਲਾਵਾ ਦੋ ਤਿਹਾਈ ਵਿਕਟੋਰੀਅਨ ਜਾਂ ਇੰਝ ਕਹਿ ਲਈਏ ਕਿ ਲਗਭਗ 68% ਵਿਕਟੋਰੀਅਨ ਨੇ ਇਸ ਮੋਨੂਮੈਂਟ ਦੀ ਵਿਰੋਧਤਾ ਕੀਤੀ ਹੈ ਔਰ 58% ਨੇ ਸਟਰੋਂਗਲੀ ਅਪੋਜ਼ ਕੀਤਾ ਹੈ। ਯਾਨੀ ਕਿ ਬੜੀ ਸਖਤੀ ਦੇ ਨਾਲ ਇਸ ਜਿਹੜਾ ਬੁੱਤ ਹੈ ਉਸਦੀ ਆਲੋਚਨਾ ਕੀਤੀ ਹੈ। ਸਿਰਫ 15% ਵਿਕਟੋਰੀਅਨ ਹੀ ਜਿਹੜੇ 1020 ਵਿਕਟੋਰੀਅਨ ਲੋਕਾਂ ਤੋਂ ਸਵਾਲ ਪੁੱਛੇ ਗਏ ਸੀ ਉਹਦੇ 'ਚੋਂ 15% ਨੇ ਹੀ ਇਸ ਬੁੱਤ ਨੂੰ ਬਣਨ ਦੇ ਲਈ ਸਪੋਰਟ ਕੀਤੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਇੱਕ ਮੰਦਭਾਗੀ ਖਬਰ ਤਸਮੇਨੀਆ ਤੋਂ ਵੀ ਸਾਹਮਣੇ ਆਉਂਦੀ ਹੈ ਜਿੱਥੇ ਤਸਮੇਨੀਆ ਦੇ ਜਾਰਜ ਟਾਊਨ ਦੇ ਵਿੱਚ ਸਥਿਤ ਮੈਗਨੀਜ਼ ਦੀ ਇੱਕ ਖਦਾਨ ਬੰਦ ਹੋਣ ਦੇ ਚਲਦਿਆਂ ਸੈਂਕੜਿਆਂ ਨੌਕਰੀਆਂ ਖਤਮ ਹੋ ਜਾਣ ਦਾ ਖਦਸ਼ਾ ਪੈਦਾ ਹੋ ਗਿਆ। ਦੱਸ ਦਈਏ ਕਿ ਇਹ ਕੰਪਨੀ ਜਿਸਦਾ ਨਾਮ ਲਿਬਰਟੀ ਦੱਸਿਆ ਗਿਆ ਮੈਗਨੀਜ਼ ਦੇ ਉਤਪਾਦਨ ਦੇ ਵਿੱਚ ਇਨਵੋਲਵ ਹੈ ਔਰ ਜੇਕਰ ਉਹਨਾਂ ਦੀ ਯੂਨਿਟ ਦੇ ਵਿੱਚ ਉਹਨਾਂ ਦੀ ਕੰਪਨੀ ਦੇ ਵਿੱਚ ਜਿਹੜੀਆਂ ਉਹ ਬਾਜ਼ਾਰ ਦੀ ਮੁਕਾਬਲੇਬਾਜ਼ੀ ਨੂੰ ਨਾ ਬਣਾਏ ਰੱਖਣ ਦੀਆਂ ਜਿਹੜੀਆਂ ਕਮੀਆਂ ਦਿਖਾਈ ਦੇ ਰਹੀਆਂ ਨੇ ਜਿਸ ਦੇ ਚੱਲਦਿਆਂ ਕੰਪਨੀ ਆਪਣੇ ਕਾਰੋਬਾਰ ਨੂੰ ਬੰਦ ਕਰ ਦੇਗੀ। ਲਗਭਗ 200 ਨੌਕਰੀਆਂ ਖਤਰੇ ਦੇ ਵਿੱਚ ਆ ਗਈਆਂ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਮੈਲਬਨ ਦੇ ਵਿੱਚ ਇੱਕ ਟੀਨੇਜਰ ਦੇ ਉੱਤੇ ਮਸ਼ੈਟੀ ਦੇ ਨਾਲ ਅਟੈਕ ਕੀਤਾ ਗਿਆ। ਦੱਸ ਦਈਏ ਕਿ $10,000 ਦੀ ਉਸਦੀ ਈ ਬਾਈਕ ਵੀ ਚੋਰੀ ਕਰ ਲਈ ਗਈ। ਇਹ ਹਾਦਸਾ ਜਿਹੜਾ ਸੀ ਇਹ ਦੱਸਿਆ ਗਿਆ ਕਿ ਕੱਲ੍ਹ ਦੇ ਦਿਨ ਵੈਂਟੀਨਾ ਨਾਮ ਦੇ ਸਬਰਬ ਦੇ ਵਿੱਚ 6:15 ਦੇ ਆਸ ਪਾਸ JW ਮਾਨਸਨ ਰਿਜ਼ਰਵ ਦੇ ਵਿੱਚ ਵਾਪਰਿਆ ਜਦੋਂ 17 ਸਾਲ ਦਾ ਨੌਜਵਾਨ ਆਪਣੀ ਬਾਈਕ ਤੋਂ ਥੱਕਿਆ ਥੋੜ੍ਹੀ ਦੇਰ ਦੇ ਲਈ ਬੈਂਚ 'ਤੇ ਬੈਠਾ ਸੀ ਅਤੇ ਫੋਨ ਦੇਖਣ ਲੱਗਿਆ ਸੀ। ਪਿੱਛੋਂ ਆ ਕੇ ਦੋ ਨੌਜਵਾਨਾਂ ਨੇ ਉਸ ਦੇ ਉੱਤੇ ਮਸ਼ੈਟੀ ਦੇ ਨਾਲ ਹਮਲਾ ਸ਼ੁਰੂ ਕੀਤਾ। ਜਿਵੇਂ ਹੀ ਉਹ ਬਚਾ ਕੇ ਆਪਣੀ ਜਾਨ ਭੱਜਣ ਲੱਗਾ ਤਾਂ ਉਸ ਦੇ ਪਿੱਛੇ ਇਸ ਨੂੰ ਖਤਮ ਕਰ ਦਿਓ, ਇਸ ਨੂੰ ਮਾਰ ਦਿਓ, ਇਸ ਕਿਸਮ ਦੀਆਂ ਆਵਾਜ਼ਾਂ ਲਗਾਉਂਦੇ ਹੋਏ ਉਹ ਭੱਜਣ ਵੀ ਲੱਗੇ। ਦੱਸ ਦਈਏ ਕਿ ਇਸ ਦਰਮਿਆਨ ਇਸ ਲੜਕੇ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਇੱਕ ਬਗੈਰ ਕਿਸੇ ਮੋਟਿਵ ਦੇ ਕੀਤਾ ਗਿਆ ਇਹ ਟੀਨੇਜ ਅਟੈਕ ਕਾਫੀ ਜ਼ਿਆਦਾ ਮਾਪਿਆਂ ਨੂੰ ਚਿੰਤਾ ਦੇ ਵਿੱਚ ਪਾ ਗਿਆ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674।
1: ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
2: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇੱਕ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਲਈ ਸੰਕਲਪ ਮਨਾ ਲੈਂਦਾ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 August ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ।
4: ਯਾਨੀ ਹੁਣ 22-carat ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਬਈ ਹੋਰ ਗੱਲਾਂ ਦੀ ਗੱਲਾਂ, ਵੀਜ਼ਾ ਚਾਹੇ ਨਾਲ ਵਾ, ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਆਫਿਸ ਜਾਇਓ, ਉੱਥੇ ਉਹਨਾਂ ਦੇ ਸਪੀਕਰ ਬੜੇ ਵਧੀਆ ਲੱਗੇ, ਨਹੀਂ ਸਾਡੇ ਕੋਲ ਆ ਜਾਓ, ਤੁਹਾਨੂੰ ਆਹ ਗਾਣਾ ਸੁਣਾਵਾਂਗੇ। ਇਹ ਗਾਣਾ ਹੀ ਦਿਨ ਬਣਾ ਦਿੰਦਾ ਬੰਦੇ ਨੂੰ, ਲੱਗਦਾ ਯਾਰ ਵੀਜ਼ਾ ਬਾਂਸਲ ਸਾਹਿਬ ਚਾਹੇ ਨਾ ਵੀ ਲੱਗੇ, ਬਸ ਤੁਸੀਂ ਇੱਕ ਵਾਰ ਕੇਸ ਫੜ ਲਓ, ਗੱਲ ਕਰ ਲਓ, ਤੇ ਇੰਨਾ ਵਧੀਆ ਗਾਣਾ ਤੇ ਇੰਨਾ ਵਧੀਆ ਕੰਮ ਜਿਹੜੇ ਕਰਦੇ ਨੇ ਬਾਂਸਲ ਇਮੀਗ੍ਰੇਸ਼ਨ। ਸਾਡੇ ਨਾਲ ਇਮੀਟੋਕ ਪ੍ਰੋਗਰਾਮ ਦੇ ਵਿੱਚ ਅਰੁਣ ਬਾਂਸਲ ਜੀ ਇਸ ਵਕਤ ਮੌਜੂਦ ਹੈਗੇ। ਭਾਜੀ ਸਤਿ ਸ੍ਰੀ ਅਕਾਲ ਜੀ। ਜੀ ਹਾਂ, ਭੂਮਿਕਾ ਤਾਂ ਹਲੇ ਬੰਨੀ ਨੀ ਹੈਗੀ, ਤੁਸੀਂ ਦੇਖਿਓ ਭੂਮਿਕਾ ਜੇ ਤੁਹਾਡੇ ਮਿੰਤਾ ਕਰਦੀ ਛੱਡ ਦੋ ਮੈਨੂੰ। ਮੈਂ ਹੁਣ ਤੁਸੀਂ ਭੂਮਿਕਾ ਬੰਨਣ ਦੀ ਗੱਲ ਕੀਤੀ ਹੋਇਆ ਤਾਂ ਆਹ ਦੋ ਕੁ ਮਿੰਟ ਦੇ ਲਈ ਨਾ ਮੈਂ ਤੁਹਾਨੂੰ ਕੁਛ ਸੁਣਾਉਣ ਲੱਗਿਆ, ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ। ਉਹਦੇ ਤੇ ਅੱਜ ਸਾਰਾ ਦਾ ਸਾਰਾ ਪ੍ਰੋਗਰਾਮ ਹੈ, ਉਹਦੇ ਤੇ ਬੇਸਡ ਹੈਗਾ। ਭਾਜੀ ਜ਼ਰਾ ਕੁ ਸੁਣਿਓ ਗੱਲ।
1: There are two sorts of Australian stories. An Aboriginal and Torres Strait Islander story that goes all the way back to the first sunrise. And a story of immigration. And every Australian either has one or both of those stories. Modern Australia is about bringing those 24 million stories together. That's what it is. And part of the role of the Minister for Immigration.
0: ਹੋਰ ਇਹਨਾਂ ਨੂੰ ਪਤਾ ਇਹ ਗੱਲ ਵੀ ਇਮੀਗ੍ਰੇਸ਼ਨ ਮਿਨਿਸਟਰ ਦਾ ਕੰਮ ਹੁੰਦਾ ਕੀ ਹੈ। ਇਹ ਗੱਲ ਉਦੋਂ ਦੀ ਹੈ ਜਦੋਂ ਇਹ ਅਪੋਜੀਸ਼ਨ ਚ ਹੁੰਦੇ ਸੀਗੇ ਤੇ ਪੀਟਰ ਡਟਨ ਸਾਹਿਬ ਨੂੰ ਲਾਂਤਾ ਪਾ ਰਹੇ ਸੀਗੇ, ਹੈਗੇ ਨੇ ਅੱਜ ਦੇ ਇਮੀਗ੍ਰੇਸ਼ਨ ਮਿਨਿਸਟਰ ਟੋਨੀ ਬਰਕ। 8-9 ਸਾਲ ਪਹਿਲਾਂ ਪਾਰਲੀਮੈਂਟ ਚ ਖੜੇ ਹੋ ਕੇ ਕਹਿੰਦੇ ਨੇ ਕਿ ਦੋ ਹੀ ਤਰ੍ਹਾਂ ਦੇ ਬੰਦੇ ਨੇ ਆਸਟ੍ਰੇਲੀਆ ਚ, ਜਾਂ ਐਬੋਰੀਜਨਲ ਨੇ ਜਾਂ ਮਾਈਗ੍ਰੈਂਟ ਨੇ, ਔਰ ਇਹੀ ਗੱਲ ਆਪਾਂ ਕਹਿੰਦੇ ਰਹੇ ਹਾਂ। ਹੁਣ ਇਹ ਗੱਲ ਇਮੀਗ੍ਰੇਸ਼ਨ ਮਿਨਿਸਟਰ ਜਦੋਂ ਮੰਨਦੇ ਨੇ, ਜਦੋਂ ਉਹਨਾਂ ਨੂੰ ਇਹ ਪਤਾ ਹੈ, ਤੇ ਫਿਰ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਦੂਰ ਕਰਨਾ, ਉਹਨਾਂ ਦੇ ਪਾਰਟਨਰਸ ਨੂੰ ਉਹਨਾਂ ਤੋਂ ਦੂਰ ਕਰਨਾ, ਔਰ ਉਹਨਾਂ ਦੇ ਅਪੀਲ ਰਾਈਟ ਲੈ ਲੈਣਾ, ਕਿੰਨਾ ਕੁ ਇਨਹਿਊਮਨ ਹੈਗਾ। ਹਿਊਮਨ ਰਾਈਟਸ ਬੇਸਿਸ ਦੇ ਉੱਤੇ ਇੱਕ ਅਲੱਗ ਗੱਲ ਕਰਾਂਗੇ, ਕਿਉਂਕਿ ਵਕੀਲ ਸਾਹਿਬ ਵੀ ਹੈਗੇ ਨੇ ਸਾਡੇ ਨਾਲ ਮੌਜੂਦ, ਅਰੁਣ ਬਾਂਸਲ ਜੀ ਦਾ ਆਪਣਾ ਇੱਕ ਪਰਸਪੈਕਟਿਵ ਵੀ ਹੈ, ਉਹਦੀ ਵੀ ਗੱਲ ਕਰਦੇ ਹਾਂ। ਭਾਜੀ ਕੀ ਹਾਲ ਚਾਲ ਨੇ, ਪਹਿਲਾਂ ਤਾਂ ਇਹ ਦੱਸੋ ਤੁਸੀਂ ਠੀਕ ਠਾਕ ਹੋ? ਅੱਜ ਤੱਕ ਮਤਲਬ ਬੜੇ ਮਿਨਿਸਟਰਸ ਨੇ ਆਪਣੀ ਪ੍ਰੈਸ ਕਾਨਫਰੰਸ ਕਰਦੇ ਨੇ, ਬੜਿਆਂ ਦੀ ਪ੍ਰੈਸ ਕਾਨਫਰੰਸ ਦਾ ਪਤਾ ਵੀ ਨੀ ਲੱਗਦਾ ਹੈਗਾ। ਇਹ ਕੱਲ ਇੱਕ ਐਸੀ ਪ੍ਰੈਸ ਕਾਨਫਰੰਸ ਜਿਹੜੀ ਹੋਈ ਹੁੰਦੀ ਹੁੰਦੀ ਨਾ ਰਹਿ ਗਈ, ਤੇ ਉਹਦਾ ਇੰਨਾ ਰੌਲਾ ਪੈ ਗਿਆ, ਤੇ ਪੌਲਿਨ ਹੈਨਸਨ ਤੋਂ ਜਦੋਂ ਪੁੱਛਿਆ ਵੀ ਉਹ ਤਾਂ ਭਾਈ ਘਟਾਉਣ ਲੱਗੇ ਨੇ, ਉਹ ਕਹਿੰਦੀ ਆਈ ਡੋਂਟ ਕੇਅਰ, ਮੈਨੂੰ ਉਬਰ ਡਰਾਈਵਰ ਨਹੀਂ ਚਾਹੀਦੇ ਹੈਗੇ, ਮੈਨੂੰ ਡਾਕਟਰ ਇੰਜੀਨੀਅਰ ਚਾਹੀਦੇ ਹੈ, ਮੈਨੂੰ ਤੁਹਾਡੇ ਸਿਰ ਤੇ ਛੱਤ ਚਾਹੀਦੀ ਹੈ, ਹਿਮੇਸ਼ ਰਸ਼ਮੀਆਂ ਦੀ ਤਰ੍ਹਾਂ ਮੈਨੂੰ ਤੁਹਾਡੇ ਘਰ ਰੋਟੀ ਪੱਕਦੀ ਚਾਹੀਦੀ ਹੈ। ਤੇ ਉਹ ਤਾਂ ਪੌਲਿਨ ਹੈਨਸਨ ਤਾਂ ਥੋੜੇ ਜਜ਼ਬਾਤੀ ਹੋ ਗਏ, ਪਰ ਖੈਰ ਉਹ ਇਸ ਵਕਤ ਰੈਲੇਵੈਂਸ ਨਹੀਂ ਹੈਗੇ, ਉਹਨਾਂ ਦੀ ਤਾਂ ਕੀ ਗੱਲ ਕਰਨੀ ਹੈ। ਬਟ ਇਮੀਗ੍ਰੇਸ਼ਨ ਮਿਨਿਸਟਰ ਨੇ ਇੱਕ, ਜਾਂ ਇਹ ਕਹਿ ਲਓ ਕਿ ਡਿਪਾਰਟਮੈਂਟ ਨੇ ਇੱਕ ਪ੍ਰਪੋਜ਼ ਕੀਤਾ ਹੈ, ਹਲੇ ਪ੍ਰਪੋਜ਼ ਵੀ ਨਹੀਂ ਹਲੇ ਕੀਤਾ ਹੈਗਾ, ਬਟ ਹਲੇ ਇੰਡੀਕੇਸ਼ਨ ਦਿੱਤੀ ਹੈ, ਹਲੇ ਮੀਡੀਆ ਦੇ ਵਿੱਚ ਇੰਡੀਕੇਸ਼ਨ ਆ ਰਹੀ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਨਿਯਮ ਨੇ ਉਹ ਬਦਲਣ ਜਾ ਰਹੇ ਨੇ ਮੋਟੇ ਤੌਰ ਦੇ ਉੱਤੇ। ਪਾਰਟਨਰ ਵੀਜ਼ਾ ਦੇ ਉੱਤੇ ਥੋੜ੍ਹੀ ਜਿਹੀ ਰੱਸੀ ਬੰਨਣੀ ਹੈ, ਪੇਰੈਂਟ ਵੀਜ਼ਾ 'ਤੇ ਬੰਨਣੀ ਹੈ, ਅਪੀਲ ਰਾਈਟਸ ਥੋੜ੍ਹੇ ਜਿਹੇ ਘੱਟ ਕਰਦੇ ਨੇ ਹੈਗੇ ਨੇ। ਬੇਸਿਕਲੀ ਜਿਹੜੇ ਵੀਜ਼ਾਜ਼ ਜਿਹੜੇ ਇੱਕ ਕਿਸਮ ਦੇ ਨਾਲ ਕਹਿ ਸਕਦੇ ਸੀਗੇ ਕਿ ਅੱਗੇ ਬਾਏ ਚੋਇਸ ਹੋ ਜਾਂਦੇ ਸੀਗੇ, ਉਹ ਹੁਣ ਜਿਹੜੇ ਗ੍ਰਾਂਟ ਕੰਟਰੋਲਡ ਵੀਜ਼ਾਜ਼, ਉਹਨੂੰ ਇੱਕ ਕੰਟਰੋਲਡ ਸਿਸਟਮ ਦੇ ਵਿੱਚ ਲੈ ਕੇ ਆਉਣਾ ਹੈਗਾ। ਅਤੇ ਉਸ ਸਿਸਟਮ ਦੇ ਵਿੱਚ ਹੋ ਸਕਦਾ ਹੈ ਕਿ ਜਿਵੇਂ ਕੈਨੇਡਾ ਨਿਊਜ਼ੀਲੈਂਡ ਵਾਲੇ ਕਹਿੰਦੇ ਸੀਗੇ ਵੀ ਲਾਟਰੀ ਪੈ ਜੂਗੀ ਪੇਰੈਂਟ ਵੀਜ਼ਾ ਦੀ, ਉੱਦਾਂ ਇੱਥੇ ਹੋ ਜੂਗਾ, ਬੜਾ ਕੁਛ ਹੈਗਾ। ਬਟ ਸਭ ਤੋਂ ਪਹਿਲਾਂ ਤੁਹਾਡਾ ਟੇਕ ਕੀ ਹੈ ਇਸ ਸਾਰੇ ਮਸਲੇ ਦੇ ਉੱਤੇ, ਸੋ ਇਹ ਹੋ ਕੀ ਰਿਹਾ ਔਰ ਹੋਣਾ ਕੀ ਹੈ?
2: ਬਿਲਕੁਲ ਭਾਜੀ, ਜਿਹੜੀ ਇਹ ਚੀਜ਼ਾਂ ਹੁਣ ਇਸ ਵੈਰੀ ਸੀਰੀਅਸ ਅਲਾਰਮਿੰਗ ਇਸ਼ੂ ਜਿਹੜੇ ਇਹ ਹੋਏ ਨੇ ਭਾਜੀ, ਇੱਕ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਆ ਪਾਰਟਨਰ ਵੀਜ਼ਾ ਪੇਰੈਂਟਸ ਵੀਜ਼ਾ, ਭਾਜੀ ਇਹ ਤਾਂ ਚੱਲ ਹੀ ਰਿਹਾ, ਇਹ ਤਾਂ ਦੇ ਹੈਵ ਵਿਥਡਰੋਅ ਦਿਸ ਥਿੰਗ, ਕੀ ਕੀ ਕਰਾਂਗੇ ਅਸੀਂ ਭਾਜੀ? ਮੇਨ ਇਸ਼ੂ ਹੈਗਾ ਕਿ ਜਿਹੜੇ ਡਿਸਕਲੋਜ਼ ਨਹੀਂ ਕੀਤਾ, ਜੇ ਡਿਸਕਲੋਜ਼ ਨਹੀਂ ਕੀਤਾ ਹੁਣ ਇਹਨਾਂ ਨੇ, ਕਿਉਂਕਿ ਇੱਕ ਡਿਪਟੀ ਪ੍ਰਾਈਮ ਮਿਨਿਸਟਰ ਆ
0: ਹਾਂਜੀ
2: ਭਾਜੀ, ਉਹਦੇ ਵਿੱਚ ਉਹਨੇ ਰਿਚਰਡ ਮੈਲਸ ਨਾ ਭਾਜੀ, ਉਹਨੇ ਕੀ ਇਹਨਾਂ ਦੇ ਆਪਸ਼ਨ ਕਸਟਮਰ ਚੱਲ ਪਈ, ਕਿਉਂਕਿ ਇਹ ਨੈਟਮਾਈਜੇਸ਼ਨ ਘਟਾਉਣ ਵਾਸਤੇ ਗਏ ਸੀਗੇ। ਐਸ ਪਰ ਡਾਟਾ ਜਿਹੜਾ ਪਿਛਲੇ ਸਾਲ ਫਾਈਨੈਂਸ਼ੀਅਲ ਏਅਰ ਦੇ ਵਿੱਚ 3,21 ਬੰਦਾ ਸੀਗਾ, 55 ਵੱਧ ਨੈਟਮਾਈਜੇਸ਼ਨ ਵਾਲੇ ਬੰਦੇ ਰਹਿ ਗਏ, ਵਾਪਸ ਨਹੀਂ ਗਏ। ਉਹਦੇ ਵਿੱਚ ਕੀ ਹੋਇਆ ਕਿ ਜਿਹੜੀ ਇਹ ਕਹਿੰਦੇ ਕਿ ਅਸੀਂ ਨੈਟਮਾਈਜੇਸ਼ਨ ਘਟਾਇਆ, ਇਹ ਥੋੜਾ ਘਟਿਆ ਨੀ, ਇਹਨਾਂ ਦੇ ਆਪਸ ਚ ਟੋਟਲੀ ਤਸ਼ਨਬਾਜ਼ੀ ਹੋ ਗਈ, ਇਨਸਾਈਟ ਨੇ ਸਾਨੂੰ। ਤੇ ਮੈਨੂੰ ਭਾਈ ਇੱਕ ਗੱਲ ਦੇਖੋ, ਜਦੋਂ ਤਸ਼ਨਬਾਜ਼ੀ ਹੋਈ ਤਾਂ ਇਹ ਕਹਿੰਦੇ ਕਿ ਠੀਕ ਹੈ ਮੈਂ ਜਿਹੜੀ ਇਹ ਪ੍ਰੈਸ ਕਾਨਫਰੰਸ ਆ 6 ਅਗਸਤ ਵਾਲੀ ਇਹ ਕੀਤੀ ਨੀ ਇਹਨੇ, ਜਿਹੜੀ 48 ਦਿਨ ਪਹਿਲਾਂ ਪਲਾਨ ਹੋਈ ਸੀ ਕਹਿੰਦੇ ਜਿਹੜਾ ਸਭ ਤੋਂ ਮੇਨ ਜਿਹੜਾ ਸਾਨੂੰ ਲੱਗ ਰਿਹਾ ਇੱਕ ਤਾਂ ਕਿ ਵੀ ਜਿਹੜੇ ਨੰਬਰ ਨੇ ਕਈ ਹਾਲੇ ਤੱਕ ਕਈ ਸਟੇਟਾਂ ਦੇ ਨੰਬਰ ਡਿਸਕਲੋਜ਼ ਨਹੀਂ ਕੀਤੇ
0: ਰਾਈਟ
2: ਇੱਕ ਚੀਜ਼ ਉਹ ਸੈਕਿੰਡ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਭਾਜੀ ਉਹਨਾਂ ਨੂੰ ਕਰੈਕ ਡਾਊਨ ਕਰ ਲਈ ਗਏ ਮਤਲਬ ਸਟੂਡੈਂਟ ਦਾ ਆਨ ਸ਼ੋਰ ਘੱਟ ਜਾਂ ਆਫ ਸ਼ੋਰ ਘਟਾਉਣ ਦੀ ਪਹਿਲੀ ਘੱਟ ਬਹੁਤ ਨੇ ਭਾਜੀ ਹੋਰ ਉਹਨੂੰ ਸਟ੍ਰਿਕਨੈਸ ਕਰ ਲਈ ਗਏ
0: ਓਕੇ
2: ਸਭ ਤੋਂ ਤੀਜੀ ਚੀਜ਼ ਜਿਹੜੀ ਮੇਜੀ ਜਿਹੜੀ ਅਲਾਰਮਿੰਗ ਸਾਨੂੰ ਹੈਗੀ ਆ ਜਿਹੜੇ ਵਰਕ ਵੀਜ਼ਾ ਰਿਸਟ੍ਰਿਕਸ਼ਨ ਆ ਇਹ ਭਾਜੀ ਅੱਜ ਸਵੇਰੇ ਇੱਕ ਹੋਈ ਸੀ ਮੈਂ ਥੋੜੀ ਜਿਹੀ ਇਹ ਕਲਿੱਪ ਸੁਣੀ ਸੀਗੀ ਭਾਜੀ ਉਹਦੇ ਵਿੱਚ ਕੀ ਸੀਗਾ ਉਹ ਕਹਿੰਦੇ ਕਿ ਜਿਹੜਾ ਵਰਕ ਵੀਜ਼ਾ ਰਿਸਟ੍ਰਿਕਸ਼ਨ ਹੈ ਉਹਦੇ ਚ ਇਹਨੂੰ ਹਾਰਡ ਕਰਨਗੇ ਸਕਿੱਲ ਇਨ ਡਿਮਾਂਡ ਨੂੰ
0: ਓਕੇ
2: ਸਕਿੱਲ ਇਨ ਡਿਮਾਂਡ ਫੋਰ ਟੂ ਜਿਹੜੇ ਇਹ ਨੇ ਇੰਪਲਾਇਰ ਸਪੋਂਸਰ ਵੀਜ਼ਾ
0: ਇੰਪਲਾਇਰ ਸਪੋਂਸਰ
2: ਫੋਰ ਟੂ ਤਾਂ ਉਹ ਸਟ੍ਰਿਕਟ ਕਰਨਗੇ ਭਾਜੀ ਲਾਸਟ ਕਟਿੰਗ ਵੀ ਪਹਿਲੀ ਸਟ੍ਰਿਕਟ ਬਹੁਤ ਜ਼ਿਆਦਾ ਉਹ ਕਿਵੇਂ ਸਟ੍ਰਿਕਟ ਆ ਤੁਸੀਂ ਇੱਕ ਇੰਪਲੋਰ ਆਊਗਾ ਸਪੋਂਸਰ ਕਰੂਗਾ ਤੁਸੀਂ ਆਸਟ੍ਰੇਲੀਆ ਆਓਗੇ ਜਾਂ ਸਟੂਡੈਂਟ ਹੈਗੇ ਹੋ ਨਵਾਂ ਰੂਲ ਕੱਢਿਆ ਕਿ ਵੀ ਉਹ ਤੀਜੀ ਪੈਸੇ ਪਾਤਾ ਯਾਨੀ ਕਿ ਲੈਸ ਆਫ ਪ੍ਰੋਫਿਟ ਦੇ ਵਿੱਚ ਪਾਤਾ ਤਾਂ ਉਹਨੂੰ ਵੈਸੇ 2 ਕਰ ਲੱਗ ਜਾਣਗੇ
0: ਓਕੇ
2: ਹੁਣ ਜੇ ਇਹਨਾਂ ਨੇ ਖੁੱਲੀ ਡਿਮਾਂਡ ਜੋ ਖੁੱਲੀ ਸਿਸਟਮ ਐਡ ਕਰਤੀ ਤਾਂ ਭਾਜੀ ਬਹੁਤ ਜ਼ਿਆਦਾ ਯਾਨੀ ਕਿ ਬਹੁਤ ਜ਼ਿਆਦਾ ਇਫੈਕਟ ਹੋ ਜਾਏਗਾ ਇੰਡਸਟਰੀ ਦਾ ਮਾਈਗ੍ਰੇਸ਼ਨ ਇੰਡਸਟਰੀ ਕਾਫੀ ਗਲਤ ਕਰ ਲੂ ਮਾਈਗ੍ਰੇਸ਼ਨ ਇੰਡਸਟਰੀ ਨੂੰ
0: ਓਕੇ ਮੈਂ ਇਹਨਾਂ ਨੂੰ ਨਾ ਪੁਆਇੰਟ ਦਰ ਪੁਆਇੰਟ ਸਮਝਣਾ ਆਪਾਂ ਚਾਹੁੰਦੇ ਹੈਗੇ ਹਾਂ ਕਿਉਂਕਿ ਬੇਸਿਕਲੀ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਇਨਫੋਰਮੇਸ਼ਨਸ ਫਲੋਟ ਹੋ ਰਹੀਆਂ ਹੈਗੀਆਂ ਨੇ ਉਹਦੇ ਵਿੱਚ ਪਹਿਲਾਂ ਕੀ ਰੂਲ ਹੈ ਅਤੇ ਹੁਣ ਕੀ ਮਤਲਬ ਰੂਲ ਪ੍ਰਪੋਜ਼ ਕੀਤਾ ਜਾ ਸਕਦਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਅਤੇ ਜਦੋਂ ਹੋ ਜਾਣਗੀਆਂ ਤਾਂ ਉਹਦੇ ਆਫਟਰ ਇਫੈਕਟਸ ਕੀ ਹੋਣਗੇ ਉਹਦੇ 'ਤੇ ਗੱਲ ਕਰਾਂਗੇ ਉਹ ਹਾਲੇ ਨਹੀਂ ਉਹ ਕਮਿੰਗ ਡੇਜ਼ ਦੇ ਵਿੱਚ ਪਰ ਅੱਜ ਜਿਹੜੀ ਇਹ 3 ਮੇਨ ਕੈਟਾਗਰੀਜ਼ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਦੇ ਤੁਸੀਂ ਇੱਕ ਤਾਂ ਫੈਮਿਲੀ ਕੈਟਾਗਰੀ ਹੈਗੀ ਉਹਦੇ 'ਚ 2 ਇਹ ਚੀਜ਼ਾਂ ਹੈਗੀਆਂ ਨੇ ਜਿਹੜੇ ਇੱਥੇ ਪੱਕੇ ਹੋ ਗਏ ਨੇ ਉਹਨਾਂ ਨੇ ਆਪਣੇ ਮਾਪੇ ਬੁਲਾਉਣੇ ਨੇ ਉਹਨਾਂ ਨੇ ਆਪਣੇ ਪਾਰਟਨਰ ਬੁਲਾਉਣੇ ਨੇ ਉਹ 2 ਕੈਟਾਗਰੀਜ਼ ਦੇ ਉੱਤੇ ਅਤੇ ਤੀਸਰਾ ਜਿਹੜੇ ਪੱਕੇ ਹੋਣ ਦੀ ਕਗਾਰ ਦੇ ਉੱਤੇ ਨੇ ਚਾਹੇ ਉਹ ਸਟੂਡੈਂਟ ਵੀਜ਼ਾ ਤੋਂ ਨੇ ਜਿਵੇਂ ਜਿਹਦੇ 'ਤੇ ਗੱਲ ਬਹੁਤ ਜ਼ਿਆਦਾ ਹੋ ਰਹੀ ਹੈਗੀ ਹੈ ਕਿ 485 ਦਾ ਇੱਕ ਤਰੀਕੇ ਦੇ ਨਾਲ ਸੰਘ ਘੁੱਟਿਆ ਜਾਣਾ ਹੈਗਾ 485 ਨੂੰ ਖਤਮ ਕਰਨ ਦੀ ਤਿਆਰੀਆਂ ਹੈਗੀਆਂ ਨੇ ਅਤੇ ਦੂਸਰਾ ਸਕਿੱਲਡ ਵੀਜ਼ਾ ਕੈਟਾਗਰੀ 'ਚ 482 ਸੋ ਇਹ 4 ਟੋਪਿਕਸ ਦੇ ਉੱਤੇ ਆਪਾਂ ਬਾਰੀ ਬਾਰੀ ਗੱਲ ਕਰ ਲੈਂਦੇ ਹਾਂ ਸ਼ੁਰੂ ਤੁਸੀਂ ਪੇਰੈਂਟ ਵੀਜ਼ਾ ਤੋਂ ਕਰ ਲਓ ਚਾਹੇ ਜਿਹਦੇ ਬਾਰੇ ਪਹਿਲਾਂ ਹੀ ਇਹ ਗੱਲ ਆ ਰਹੀ ਹੈਗੀ ਹੈ ਕਿ ਕੰਟਰੀਬਿਊਟਰੀ ਦੀ 15 ਸਾਲ ਨੇ ਨੋਨ ਕੰਟਰੀਬਿਊਟਰ ਦੇ 33 ਸਾਲ ਨੇ ਤੇ ਹੁਣ ਜਿਹੜੇ ਪੇਰੈਂਟਸ ਨੂੰ ਕਿਹਾ ਜਾ ਰਿਹਾ ਸੁਣਨ ਚ ਆ ਰਿਹਾ ਤੁਸੀਂ ਵੀ ਤੁਹਾਡੇ ਤਾਂ ਡੇਲੀ ਉਹ ਨਿਕਲਦੇ ਹੋਣਗੇ ਕਿ ਟੂਰਿਸਟ ਵੀਜ਼ਾ ਬਹੁਤ ਥੋੜੇ ਮਿਲ ਰਹੇ ਨੇ ਹੁਣ 3 ਤੋਂ 6 ਮਹੀਨਿਆਂ ਦੇ ਹੀ ਮਿਲ ਰਹੇ ਨੇ ਹੁਣ ਉਹ ਹੀ 3 ਸਾਲ ਵਾਲਾ 5 ਸਾਲ ਵਾਲਾ ਨਹੀਂ ਹੈਗਾ ਸੋ ਕੀ ਇਹਦਾ ਫਿਊਚਰ ਕੀ ਹੈ
2: ਸਭ ਤੋਂ ਸੈਡਨੈਸ ਥਿੰਗ ਹੈ ਇਹਨਾਂ ਦੀ ਕਿਉਂਕਿ ਹਮੇਸ਼ਾ ਜਦੋਂ ਵੀ ਕੋਵਿਡ ਟਾਈਮ ਦੇ ਵਿੱਚ ਵੀ ਕਿਹਾ ਸੀ ਕਿਉਂਕਿ ਜੇ ਤੁਹਾਡੇ ਕੋਲ ਪੇਰੈਂਟਸ ਜਾਂ ਤੁਹਾਡੇ ਕੋਲ ਪਾਰਟਨਰ ਆ ਤਾਂ ਤੁਸੀਂ ਪੇਰੈਂਟਸ ਨੂੰ ਵੀ ਵੈਸੇ ਇਕੱਲਾ ਪਾਰਟਨਰ ਵੀ ਐਡ ਕੀਤਾ ਸੀ ਇਹਨਾਂ ਨੇ ਉਦੋਂ ਵੀ ਪੇਰੈਂਟਸ ਨੂੰ ਇਹਨਾਂ ਨੇ ਐਕਸਕਲੂਡ ਕੀਤਾ ਸੀਗਾ ਐਮਰਜੈਂਸੀ ਦੇ ਵਿੱਚ ਕਿ ਤੁਹਾਡੇ ਇਮੀਡੀਏਟ ਪਾਰਟਨਰ ਯੂ ਕੈਨ ਬ੍ਰਿੰਗ ਹੇਅਰ ਹੁਣ ਤਾਂ ਜੀ ਇਹਦੇ ਵਿੱਚ ਕੀ ਹੋਇਆ ਜਿਹੜਾ ਇਹਨਾਂ ਨੇ ਨਵੇਂ ਕੀਤਾ ਦੇ ਹੈਵ ਨੋਟ ਸੈਡ ਐਨੀਥਿੰਗ ਇਹਨਾਂ ਸਿੰਪਲ ਕੀਤਾ ਤੁਸੀਂ ਵੀਜ਼ਾ ਪਾਓ ਤੁਹਾਨੂੰ ਜੇ ਤੁਸੀਂ ਸਿੰਪਲ ਕਹਿੰਦੇ ਅੱਗੇ 3 ਸਾਲ ਦਾ ਵੀਜ਼ਾ ਹੁੰਦਾ ਸੀਗਾ ਉਹ ਚ 1 ਸਾਲ ਬੰਦਾ ਸਟੇ ਕਰਦੇ 18 ਮਹੀਨੇ ਤੱਕ ਸਟੇ ਕਰ ਸਕਦਾ ਸੀਗਾ ਤਾਂ 6 ਮਹੀਨੇ ਤੁਹਾਨੂੰ ਬਾਰੇ ਵਾਪਸ ਲਗਾਉਣੇ ਫਿਰ ਅੱਗੇ ਤੁਸੀਂ ਸਟੇ ਕਰ ਲਓ ਇਹ ਬੜਾ ਸਿੰਪਲ ਪ੍ਰੋਸੈਸ ਸੀਗਾ ਕਈ ਬੰਦੇ ਯੂਜ਼ ਟੂ ਹੋ ਗਏ ਜਿਹਨਾਂ ਨੇ ਕੰਟਰੀਬਿਊਟਰੀ ਵੀਜ਼ਾ ਨਹੀਂ ਪਾਇਆ ਸੀ ਜਿਹਨੇ ਪੈਸੇ ਨਹੀਂ ਖਰਚੇ ਜਾਣੇ ਸੀਗੇ ਉਹ ਵਿਚਾਰੇ 3 ਸਾਲ ਦਾ ਵੀਜ਼ਾ ਪਾ ਕੇ ਕੰਮ ਚੱਲੀ ਗਿਆ ਤੇ ਚੱਲ ਵੀ ਰਿਹਾ ਸੀ ਨਾ ਹੁਣ ਇਹਨੂੰ ਪਤਾ ਲੱਗਿਆ ਕਿ ਵੀ ਅਸੀਂ ਸਟੂਡੈਂਟ ਦੀ ਫੀਸਾਂ ਵਧਾਤੀਆਂ TR ਦੀ ਫੀਸਾਂ ਡਬਲ ਕਰਤੀਆਂ ਕਿਸੇ ਨੂੰ ਪੈਸੇ ਹੁਣ ਜਿਹੜੇ ਸਟੂਡੈਂਟ ਵੀਜ਼ਾ ਜਿਹੜੇ ਗ੍ਰਾਂਟ ਹੋਣੇ ਸੀਗੇ ਉਹ ਤਾਂ ਗ੍ਰਾਂਟ ਹੋਏ ਨੀ ਇਹਨਾਂ ਦੀ ਵੈਸੇ ਵੀ ਪਾਪੂਲੈਰਿਟੀ ਘੱਟ ਗਈ ਇਹਨਾਂ ਨੇ ਕੀ ਕੀਤਾ ਕਿ ਸਾਨੂੰ ਪੈਸੇ ਚਾਹੀਦੇ ਨੇ ਬਿਕੋਜ਼ ਇਹਨਾਂ ਜਿਹੜਾ ਮੋਸਟਲੀ ਪੈਸਾ ਉਹ ਸਾਰਾ ਮਾਈਗ੍ਰੇਸ਼ਨ ਤੋਂ ਆ ਰਿਹਾ ਇਮੀਗ੍ਰੇਸ਼ਨ ਦੇ ਅਲੱਗ ਅਲੱਗ ਵੀਜ਼ਾ ਕਰਕੇ ਆ ਗਏ ਪੈਸੇ ਇਹਨਾਂ ਕੋਲੇ
0: ਅੱਛਾ
2: ਤਾਂ ਦੇ ਕਮ ਵਿਦ ਨਿਊ ਪਲਾਨ ਠੀਕ ਹੈ ਜਿਹੜੇ ਅਸੀਂ ਵੀਜ਼ਾ ਗ੍ਰਾਂਟ ਕਰਦੇ ਹਾਂ ਉਹਦੇ ਨੋ ਫਰਸਟ ਚੈੱਕ ਕੰਡੀਸ਼ਨ ਲਾ ਦੋ ਭਾਜੀ ਫਾਦਰ ਮਦਰ ਵੀਜ਼ੇ ਪਾਉਂਦੇ ਹੋ ਤਾਂ ਨੋ ਫਰਸਟ ਚੈੱਕ ਕੰਡੀਸ਼ਨ ਕਿ ਤੁਸੀਂ ਤੁਹਾਨੂੰ ਵਾਪਸ ਜਾਣਾ ਹੀ ਪਊਗਾ ਇੱਕ ਚੀਜ਼
0: ਓਕੇ
2: ਸੈਕਿੰਡ 6 ਮਹੀਨੇ ਤੋਂ ਵੱਧ ਤੁਸੀਂ ਸਟੇ ਨਹੀਂ ਕਰ ਸਕਦੇ ਹੁਣ ਭਾਜੀ ਮਦਰ ਫਾਦਰ ਭਾਈ ਅੱਜ ਕੱਲ ਕੀ ਹੋਇਆ ਕਈਆਂ ਦੇ ਮਾਪੇ ਕੋਈ ਅੱਜ ਮੋਸਟਲੀ ਜਿਹੜੇ ਨਵੇਂ ਨਵੇਂ ਬੇਚਾਰੇ ਪੀਆਰ ਹੋਏ ਨੇ ਉਹਨਾਂ ਦਾ ਕਹੇ ਨਵੇਂ ਵਿਆਹ ਹੋਏ ਨੇ ਜੋ ਦਿਵਾਲ ਛੋਟੇ ਨੇ ਨਾ
0: ਰਾਈਟ
2: ਕਿਉਂਕਿ ਬਈ ਗੋਰਿਆਂ ਵਾਸਤੇ ਕੀ ਹੈ ਦੇ ਹੈਵ ਅ ਗ੍ਰੈਨੀ ਹਾਊਸ, ਸਾਡੇ ਵਾਸਤੇ ਸਾਡੇ ਮਾਂ ਬਾਪ ਸਾਡੇ ਨਾਲ ਰੁਕ ਜਾਂਦੇ ਨੇ ਤੇ
0: ਤੁਹਾਡੇ ਬੱਚੇ ਪਾਲ ਸਕਣ
2: ਕੀ ਹੋਇਆ ਇਹਨਾਂ ਨੂੰ ਪਤਾ ਕਿ ਜਿਹੜੇ ਪੇਰੈਂਟਸ ਵੀ ਜਾਣੇ ਤੇ ਪੈਣਗੇ ਪੈਣਗੇ ਹੁਣ ਮੋਸਟਲੀ ਕੀ ਹੋਇਆ ਇੱਕ ਵਾਰੀ ਵੀਜ਼ਾ ਪਾਇਆ ਛੇ ਮਹੀਨੇ ਨੂੰ ਫਿਰ ਕਮਿਸ਼ਨ ਪਾਈ ਫੀਸਾਂ ਵੈਸੇ ਵਧਾ ਦੀ $500+ ਕਰ ਰੱਖੇ ਉਹਨੇ ਫੀਸਾਂ ਉਦੋਂ ਬਾਅਦ ਵੀ ਕੀਤਾ ਸਾਰੇ ਬੰਦੇ ਇਹਦੇ ਜਾਣਗੇ ਦੇ ਵਿਲ ਅਪਲਾਈ ਅਗੇਨ ਫਿਰ ਦੁਬਾਰਾ ਵੀਜ਼ਾ ਦੇਵਾਂਗੇ ਫਿਰ ਉਹ ਜਾਣਗੇ ਭਾਜੀ ਉਹ ਬੰਦੇ ਦਾ ਕੀ ਬਣੂਗਾ ਜਿਹੜੇ ਵਿਚਾਰੇ 70-80 ਸਾਲ ਦੇ ਕਮਾਉਂਦੇ ਨੇ ਉਹਨਾਂ ਨੂੰ ਸਾਲ ਦੇ ਵਿੱਚ 3-4 ਵਾਰੀ ਵੀਜ਼ਾ ਅਪਲਾਈ ਕਰਨੇ ਪੈ ਗਏ ਇੱਕ ਵਾਰੀ ਆਪਦੇ ਆਪਦੇ ਪੇਰੈਂਟਸ ਫਿਰ ਇਨੋ ਜੇ ਕਰਨੇ ਪੈ ਗਏ ਭਾਜੀ ਕੋਈ ਤੁੱਕ ਹੀ ਨੀ ਬਣਦੀ ਤੁੱਕ ਹੀ ਨੀ ਬਣਦੀ ਭਾਜੀ ਕਿਉਂਕਿ ਭਾਜੀ ਅਸੀਂ ਇਹਨੇ ਯੂਜ ਟੂ ਹੋ ਚੁੱਕੇ ਜੇ ਮੈਂ ਆਪਣੀ ਪਰਸਨਲੀ ਗੱਲ ਕਰਾਂ ਮੇਰੇ ਮਦਰ ਫਾਦਰ ਮੇਰੇ ਨਾਲ ਜਾਂਦੇ ਨੇ ਮੇਰਾ ਆਪਣੀ ਮਦਰ ਇੱਕ ਦਿਨ ਨਹੀਂ ਐਵੇਂ ਜਿਵੇਂ ਕਿਤੇ ਹੋਰ ਭੇਜਦਾ ਜੇ ਕਿ ਮੈਂ ਜੇ ਘੁੰਮਣ ਵੀ ਜਾਣਾ ਤਾਂ ਮੈਂ ਛੁੱਟੀ ਵਿੱਚ ਮਦਰ ਜਾ ਕੇ ਆ ਗਏ ਅਦਰ ਸ਼ੀ ਸਿਟੀ ਹੈ ਬਟ ਲੇਕਿਨ ਫਿਰ ਵੀ ਜੇ ਵਿਸ਼ਵ ਵਿੱਚ ਦੇਖੋ ਹੁੰਦਾ ਤਾਂ ਮੈਂ ਸਮਝਦਾ ਕਿ ਸਾਡੇ ਭੈਣ ਭਰਾ ਵੀ ਇਹੀ ਚੀਜ਼ ਫੀਲ ਕਰਦੇ ਨੇ ਇਹ ਤਾਂ ਟੋਟਲੀ ਗਲਤ ਕੀਤਾ ਜਿਹਦੇ ਕਰਕੇ ਪਾਰਟੀ ਬਾਕੀ ਪਾਰਟੀਆਂ ਅਲੱਗ ਬਣਦੀ ਆ ਲੇਬਰ ਪਾਰਟੀ ਸੀਗੀ ਜਿਹੜੀ ਹਮੇਸ਼ਾ ਲੇਬਰ ਦੇ ਹੱਕ ਦੀ ਗੱਲ ਕਰਦੀ ਸੀ ਲੇਬਰ ਪਾਰਟੀ ਗਰੀਨ ਵਨ ਨੇਸ਼ਨ ਟੋਕ ਅਬਾਊਟ ਨੈਟ ਮਾਈਗ੍ਰੇਸ਼ਨ ਪਰ ਜਦੋਂ ਤੁਸੀਂ ਦੂਜੀ ਪਾਰਟੀ ਦੀ ਗੱਲਾਂ ਕਰਨ ਲੱਗ ਜਾਓ ਉਹਦੇ ਜਿਹੜੇ ਪੀਸ ਬਣੇ ਤੁਸੀਂ ਸਟਾਰਟ ਅਡਾਪਟਿੰਗ ਦੈਟ ਵਨ ਤਾਂ ਬਈ ਥੋੜੀ ਤਾਂ ਹੁਣ ਖਤਮ ਹੋ ਗਈ ਨਾ ਅੱਜ ਸਵੇਰੇ ਮੈਂ ਇਹੀ ਚੀਜ਼ ਆਈ ਵਾਸ ਟੋਕਿੰਗ ਵਿਦ ਮਾਈ ਫਾਦਰ ਮੈਂ ਕਿਹਾ ਕਿ ਜੇ ਪੰਜਾਬ ਦਾ ਜਿਹੜਾ ਹਾਲ ਹੋ ਰਿਹਾ ਉੱਥੇ ਕੋਈ ਕਾਂਗਰਸ ਕਿਹਨੂੰ ਕਹਿੰਦਾ ਕੋਈ ਅਕਾਲੀ ਵਾਲੇ ਕਹੀ ਹੋਣੇ ਕੋਈ ਆਮ ਆਦਮੀ ਪਾਰਟੀ ਕਹਿੰਦਾ ਉਹੀ ਜੇ ਉਹਦੇ ਉਹਦੀ ਸੇਮ ਚੀਜ਼
0: ਰਾਈਟ ਰਾਈਟ
2: ਇਹ ਸਾਰੇ ਵਿੱਚ ਕੁੱਟਾ ਕਿਉਂ ਜਾ ਰਿਹਾ ਜਿਹੜੀ ਇਮੀਡੀਏਟ ਸੀ
0: ਹਾਂ ਬਿਲਕੁਲ ਬਿਲਕੁਲ ਓਕੇ ਇਹਦੇ ਤੇ ਦੇਖਦੇ ਆਪਾਂ ਵੇਟ ਕਰਦੇ ਹੈਗੇ ਆ ਕਿ ਕਿੰਨਾ ਕੁ ਕਿਉਂਕਿ ਪੇਰੈਂਟ ਵੀਜ਼ਾ ਜਿੱਦਾਂ ਇੱਕ ਤੁਸੀਂ ਬੜਾ ਵਧੀਆ ਗੱਲ ਕਹੀ ਹੈਗੀ ਹੈ ਕਿ ਇਹਨਾਂ ਦੇ ਲਈ ਮੈਟਰ ਨਹੀਂ ਕਰਦਾ ਹੈਗਾ ਇਹਨਾਂ ਤੋਂ ਮਤਲਬ ਕਹਿਣ ਦਾ ਭਾਵ ਉਹ ਕਿ ਜਿਹੜੇ ਇੱਥੇ ਆਲਰੇਡੀ ਜਿਨ੍ਹਾਂ ਦੀਆਂ 3-3, 4-4 ਜਨਰੇਸ਼ਨਸ ਆਲਰੇਡੀ ਇੱਥੋਂ ਰਹਿ ਰਹੀਆਂ ਹੈਗੀਆਂ ਨੇ ਸੋ ਉਹਨਾਂ ਦੀਆਂ ਫੈਮਿਲੀਜ਼ ਅੱਗੇ ਤੁਰੀ ਜਾ ਰਹੀਆਂ ਨੇ ਪਰ ਸਾਡੀਆਂ ਹਲੇ ਜਿਹੜੀਆਂ ਫਸਟ ਜਨਰੇਸ਼ਨ ਆਈਆਂ ਨੇ ਉਹਨਾਂ ਦੇ ਲਈ ਬੜਾ ਮੁਸ਼ਕਿਲ ਹੋ ਜਾਂਦਾ ਬਤੌਰ ਮਾਈਗਰੈਂਟ ਆਪਣੇ ਆਪ ਨੂੰ ਅਸਟੈਬਲਿਸ਼ ਕਰਨ ਤੋਂ ਬਾਅਦ ਇਸ ਕੰਟਰੀ ਦੇ ਵਿੱਚ ਸਰਵਾਈਵ ਕਰਨਾ ਅਸਟੈਬਲਿਸ਼ ਤੁਸੀਂ ਕੱਢ ਲੈਂਦੇ ਹੋ ਔਖੇ ਸੌਖੇ ਵੀਜ਼ਾ ਵੀ ਬਾਂਸਲ ਸਾਹਿਬ ਲਵਾ ਦੇਣਗੇ ਪੱਕੇ ਵੀ ਤੁਹਾਨੂੰ ਕਰਵਾ ਦੇਣਗੇ ਉਸ ਤੋਂ ਬਾਅਦ ਆਹ ਜਿਹੜੀਆਂ ਰੁਕਾਵਟਾਂ ਹੈਗੀਆਂ ਨੇ ਇਹਨਾਂ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ ਔਰ ਇਹਦੇ ਨਾਲ ਤੁਹਾਡੀ ਐਫੀਸ਼ੈਂਸੀ ਦੇ ਉੱਤੇ ਵੀ ਫਰਕ ਪੈਂਦਾ ਕੰਮ ਕਰਨ ਦੇ ਤਰੀਕਿਆਂ ਦੇ ਕਿਉਂਕਿ ਤੁਸੀਂ ਸਾਰਾ ਦਿਨ ਪਿੱਛੋਂ ਪੇਰੈਂਟਸ ਦਾ ਸੋਚੀ ਜਾਣਾ ਕੰਮ ਤੇ ਕਿੱਥੋਂ ਧਿਆਨ ਦੇਣ ਤੇ ਦੂਜੀ ਇੱਕ ਚੀਜ਼ ਹੈਗੀ ਹੈ ਪਾਰਟਨਰ ਵੀਜ਼ਾ ਜਿਹਨੂੰ ਲੈ ਕੇ ਤਾਂ ਮੈਂ ਹੈਰਾਨ ਹੈ ਕਿ ਮੇਨ ਸਟ੍ਰੀਮ ਮੀਡੀਆ ਵੀ ਗੱਲ ਕਰ ਰਿਹਾ ਹੈਗਾ ਭਾਜੀ ਹੈ ਨਾ ਕਿ ਸਕਾਈ ਨਿਊਜ਼ ਵਰਗਿਆਂ ਤੋਂ ਲੈ ਕੇ ਉਹ ਸਾਰੇ ਕਹਿ ਰਹੇ ਨੇ ਪਟੀਸ਼ਨਾਂ ਪਈਆਂ ਹੋਈਆਂ ਨੇ ਇਹ ਇਜ਼ ਇਟ ਵਾਕਈ ਟਫ ਹੁੰਦਾ ਜਾ ਰਿਹਾ ਭਾਜੀ
2: ਇਹਦੇ ਵਾਸਤੇ ਯਾਨੀ ਕਿ ਐਵਰੀ ਕੋਈ ਹੈ ਸਭ ਕੀਪ ਸਾਈਟ ਕੋਈ ਭਾਜੀ ਹੋਇਆ ਕੀ ਤੇ ਜਿਹੜਾ ਪਾਰਟਨਰ ਵੀਜ਼ਾ ਭਾਈ ਤਖ਼ਤ ਪਹਿਲਾਂ ਵੀ ਸੀਗਾ ਇਹਨਾਂ ਨੇ ਕੀ ਕੀਤਾ ਕਹਿੰਦੇ ਕਿ 1,85,000 ਅਸੀਂ ਦੇਵਾਂਗੇ ਜੀ ਜੋ ਪਾਰਟਨਰ ਵੀਜ਼ਾ ਹੈਗਾ 40,500 ਪਿਛਲੇ ਸਾਲ ਵੀ ਸੇਮ ਸੀਗਾ ਕਿਸੇ 40,500 ਹੀ ਦੇਵਾਂਗੇ ਸਿੱਧਾ ਇਸ ਸਾਲ ਵੀ ਸੇਮ
0: ਨੰਬਰ ਜਨ ਨਹੀਂ ਸੀਗੇ ਠੀਕ ਹੈ
2: ਨੰਬਰ ਉਨੇ ਸੀਗੇ ਹੁਣ ਬਟ ਲੇਕਿਨ ਭਾਜੀ ਆਪਾਂ ਇਹ ਦੇਖਿਆ ਕਿ ਇਹਨਾਂ ਫਾਈਲਾਂ ਕਿੰਨੀਆਂ ਪਈਆਂ ਨੇ
0: ਹਾਂ ਬੈਕਲੌਗ ਉਹ ਤਾਂ ਫਿਰ ਇਹਨਾਂ ਦੀ ਗਲਤੀ ਹੈ
2: ਬੈਕਲੌਗ ਨਾ ਹੁਣ ਦੇਖੋ ਹੁਣ ਭਾਜੀ ਕੀ ਕੀਤਾ ਤੁਸੀਂ ਪੱਕੇ ਖੁਦ ਹੋ ਗਏ ਤੁਸੀਂ ਉਹਨੂੰ ਭਰਜਾਈ ਇੰਡੀਆ ਤੋਂ ਬੁਲਾਈ ਪਾਵੇ ਤੁਸੀਂ ਨਾ ਹੁਣ ਭਾਜੀ ਇਹ ਚ ਕੀ ਹੋਇਆ ਜਿਹੜਾ ਐਸ ਪਰ ਦੀ ਡਾਟਾ ਜਿਹੜਾ 820 ਤੇ 801 ਕਿਉਂਕਿ ਇਹ ਜਿਹੜੇ ਟੈਂਪਰੇਰੀ ਦਾ 820 ਆ 12 ਸਾਲ ਤੋਂ ਲੈ ਕੇ 12 ਮਹੀਨੇ ਤੋਂ ਲੈ ਕੇ 2 ਸਾਲ ਤੋਂ ਜਿਹੜੀ ਪਹਿਲੀ ਐਪਲੀਕੇਸ਼ਨ ਉਹ 27,500 ਪਈ ਹਜ਼ਾਰ ਤੱਕ ਇਹਨਾਂ ਕੋਲ 27,000 ਐਪਲੀਕੇਸ਼ਨ
0: ਓਕੇ
2: 801 ਦੀਆਂ 40,000 ਦੇ ਕਰੀਬ ਆਈ ਜਿਹੜੀ 1 ਸਾਲ ਤੋਂ ਪਲੱਸ ਪੈਂਡਿੰਗ ਨੇ ਇਹਨਾਂ ਕੋਲ
0: ਮਾਈ ਗੋਡ ਓਕੇ ਇਹ ਸਿਰਫ ਪਾਰਟਨਰ ਵੀਜ਼ਾ ਦੀ ਗੱਲ ਕਰ ਰਹੇ ਹੋ ਤੁਸੀਂ
2: ਭਾਜੀ ਪਾਰਟਨਰ ਵੀਜ਼ਾ ਓਨਲੀ ਪਾਰਟਨਰ ਵੀਜ਼ਾ ਨੋਟ ਟੂ ਗਿਵ ਸਮਥਿੰਗ ਐਲਸ ਭਾਜੀ ਉਸ ਤੋਂ ਬਾਅਦ ਜਿਹੜੀ 2 ਸਾਲ ਪੁਰਾਣੀ ਹੋ ਗਈਆਂ ਇਹ ਆ ਗਈਆਂ 1 ਸਾਲ ਤੋਂ 2 ਸਾਲ ਦੇ ਵਿੱਚ 40,000
0: ਓਕੇ
2: ਜਿਹੜੀ 2 ਸਾਲ ਤੋਂ ਪੁਰਾਣੀ ਹੋ ਗਈ ਉਹ 20 ਰੁਪਏ ਦੇਣੇ ਭਾਜੀ ਭਾਜੀ ਇਹ ਤਾਂ ਪਹਿਲੇ ਹੀ ਔਖਾ ਸੀਗਾ ਹੁਣ ਜੇ ਇਹਨੇ ਵਿੱਚ ਪੁਰਾਣਾ ਬੈਗ ਵੀ ਪੁਰਾਣਾ
0: ਓਕੇ
2: ਜਿਹੜੇ ਬੰਦੇ 2 ਸਾਲ ਤੋਂ ਉਹਦੇ ਵੇਟ ਕਰ ਰਹੇ ਨੇ ਭਾਜੀ ਉਹਨਾਂ ਨੂੰ ਪ੍ਰਾਇਓਰਟੀ ਦੇਣਗੇ ਮੈਨੂੰ ਨਹੀਂ ਦੇਣਗੇ ਅੱਗੇ ਜਿਹੜੇ ਭਾਜੀ 309 ਸਬ ਕਲਾਸ ਵਾਲੇ ਜਾਂ 100 ਵੀਜ਼ਾ ਵਾਲੇ 17,000 ਤਾਂ ਪਿਆ ਸਬ ਕਲਾਸ 100 ਦਾ ਜਿਹੜੇ 1 ਸਾਲ ਤੋਂ 2 ਸਾਲ ਦੇ ਵਿੱਚ ਵਿੱਚ ਪਿਆ ਹੋਇਆ
0: ਓਕੇ
2: 2 ਸਾਲ ਤੋਂ ਪੁਰਾਣੇ 11,483 ਪਏ ਨੇ ਭਾਜੀ ਪਹਿਲੀ
0: ਓਕੇ
2: ਤੇ ਜਿਹੜੇ ਨਵੇਂ ਐਪਲੀਕੈਂਟ ਨੇ ਭਾਜੀ ਉਹ ਤਾਂ 2 ਸਾਲ ਬਾਅਦ ਜਾ ਕੇ ਵਾਰੀ ਹੋਊਗੀ 3 ਸਾਲ ਬਾਅਦ ਜਾ ਕੇ ਸ਼ਾਇਦ ਜਾਈ
0: ਦੱਸੋ 2 ਸਾਲ
2: ਨਹੀਂ ਤਾਂ
0: ਉਹਨੇ ਦੇਰ ਚ ਡਿਵੋਰਸ ਹੋ ਜਾਂਦਾ ਬੰਦੇ ਦਾ ਦੁਬਾਰਾ ਵਿਆਹ ਕਰਵਾ ਲਵੇ ਮਤਲਬ ਮਜ਼ਾਕ ਦੀ ਗੱਲ ਹੈ ਪਰ ਇੰਨੀ ਦੇਰ ਪਾਰਟਨਰ ਨੂੰ ਇੰਨਾ ਦੂਰ ਕਿਵੇਂ ਰੱਖ ਸਕਦਾ ਬੰਦਾ ਹਨਾ
2: ਇਸ ਗੱਲ ਤੋਂ ਪਹਿਲਾਂ ਇਸ ਧਿਆਨ ਮੇਰਾ ਆਇਆ ਕਿ ਵੀ ਜਿਹੜੇ ਦੇਖੋ ਭਾਈ ਜੇ ਭਜਾਈ ਨੂੰ ਸੁਣਦਾ ਵੈਸੇ ਤੁਹਾਡਾ
0: ਚਲੋ ਮੈਂ ਤਾਂ ਟਾਈਮ ਤੇ ਸਾਥ ਦੇ
2: ਰਿਹਾ ਨਹੀਂ ਤਾਂ ਫਿਰ ਜਿਹੜੇ ਸਾਡੇ ਅਗੋ ਭਾਈ ਨੇ ਬੰਸਨ ਲੋਏ ਵਾਲੇ ਉਹ ਥੋੜਾ
0: ਤੁਸੀਂ ਆਪਣੀ ਦੁਕਾਨ ਚਲਦੀ ਰੱਖੋ ਬਸ
2: ਕਿਉਂਕਿ ਇਹ ਚੀਜ਼ਾਂ ਜਿਹਨੂੰ ਦਾਦੇ ਮੁਤਾਬਿਕ ਚੱਲਣਾ ਪਾਓ ਆਪਾਂ ਨੂੰ ਦਾਦੇ ਮੁਤਾਬਿਕ ਇਹਨਾਂ ਕੋਲ ਫਾਈਲਾਂ ਇੰਨੀਆਂ ਪਈਆਂ ਨੇ ਇਹਨਾਂ ਦਾ ਨੈਟ ਵਿੱਚ ਜਿੰਨਾ ਮਰਜ਼ੀ ਕਰ ਲੈਣ
0: ਸੋ ਇਹ ਮੈਨੂੰ ਇੱਕ ਗੱਲ ਥੋੜੀ ਜਿਹੀ ਏਦਾਂ ਆਈ ਕੈਨ ਜਸਟ ਸੈਂਸ ਇਟ ਆਊਟ ਕਿ ਇਹ ਅੱਜ ਨਹੀਂ ਤੇ ਕੱਲ ਜਦੋਂ ਗਵਰਨਮੈਂਟ ਜਾਂਦੀ ਹੈ ਜੇ ਓਬਵੀਅਸਲੀ ਇੱਕ ਚੇਂਜ ਹੁੰਦਾ ਹੈ ਤੇ ਜਦੋਂ ਕੱਲ ਨੂੰ ਲਿਬਰਲ ਨੈਸ਼ਨਲ ਆਉਂਦੀ ਹੈ ਜਾਂ ਕੋਈ ਵੀ ਆਉਂਦੇ ਨੇ ਤਾਂ ਉਹ ਇੱਕ ਤਰੀਕੇ ਦੇ ਨਾਲ ਗਵਰਨਮੈਂਟ ਆਪਣੇ ਗੱਲ ਨਹੀਂ ਪਾਉਣਾ ਚਾਹੁੰਦੀ ਹੈਗੀ ਕਿ ਕੱਲ ਨੂੰ ਆ ਕੇ ਕਹਿਣ ਕਿ ਆਹ ਦੇਖੋ ਜੀ ਲੱਖਾਂ ਲੱਖਾਂ ਤਾਂ ਬੈਕਲੋਗ ਤੁਹਾਡੇ ਪਏ ਹੈਗੇ ਨੇ ਇੰਨੇ ਵੀਜ਼ੇ ਤੁਹਾਡੇ ਕਲੀਅਰ ਹੀ ਨਹੀਂ ਹੋਏ ਹੈਗੇ ਤਾਂ ਉਹ ਜਿਹੜਾ ਬੈਕਲੋਗ ਹੈ ਉਹ ਜਾਣ ਤੋਂ ਪਹਿਲਾਂ ਕਲੀਅਰ ਕਰਨ ਦੇ ਚੱਕਰ ਦੇ ਵਿੱਚ ਕਿਤੇ ਇਹੀ ਤਾਂ ਨਹੀਂ ਤਰੀਕਾ ਗਵਰਨਮੈਂਟ ਦਾ ਕਿ ਜਿਹੜੇ ਨਵੇਂ ਵੀਜ਼ਾਜ਼ ਨੇ ਉਹਨਾਂ ਨੂੰ ਘੁੱਟ ਲਓ ਹਲੇ ਨਵੇਂ ਕਿਸੇ ਨੂੰ ਨਾ ਦਵੋ ਤੇ ਪੁਰਾਣੇ ਜਿਹੜੇ ਬੈਕਲੋਗ ਨੇ ਉਹ ਕਲੀਅਰ ਕਰੋ ਉਹਦੇ 'ਚੋਂ ਚਾਹੇ ਰਿਫਿਊਜ਼ ਮਾਰੋ ਚਾਹੇ ਜਿਵੇਂ ਮਰਜ਼ੀ ਕਰੋ ਕਲੀਅਰ ਕਰੋ ਇੱਕ ਵਾਰ ਉਹ ਸਿਸਟਮ ਨੂੰ ਇਹੀ ਕਾਇੰਡ ਦੈਟ ਕਾਇੰਡ ਆਫ ਸਟ੍ਰੈਟਜੀ ਇਟ ਕੁੱਡ ਬੀ ਜੋ ਟੋਨੀ ਵਰਕ ਦੀ ਜਾਂ ਡਿਪਾਰਟਮੈਂਟ ਦੀ ਹੋ ਸਕਦੀ
2: ਸਹੀ ਹੋ ਸਕੇ ਚੀਜ਼ ਕਿਉਂਕਿ ਇਹਨਾਂ ਨੇ ਆਉਂਦਾ ਕਿ ਅਸੀਂ ਰਿਫਿਊਜ਼ ਇੰਨੇ ਕਰਤੇ ਕਿ ਬੰਦੇ ਆਏ ਨੀ ਪਰ ਲੇਕਿਨ ਭਾਜੀ ਹੁਣ ਉਹਨਾਂ ਨੂੰ ਲੇਬਰ ਪਾਰਟੀ ਵੱਲੋਂ ਕਹਿਣ ਨੂੰ ਕੁਛ ਰਿਹਾ ਹੀ ਨੀ ਪਿਛਲੀ ਵੀ ਸਰਕਾਰ ਇੰਨੇ ਸੀਗੀ ਹੁਣ ਵੀ ਇੰਨੇ ਜਾਏ ਸੈਕਿੰਡ ਇਹਨਾਂ ਪੂਰਾ ਹੋਣ ਜਾ ਰਿਹਾ ਠੀਕ ਹੈ ਭਾਜੀ 8 ਸਾਲ ਦੇ ਕੋਈ ਚੇਂਜ ਨੀ ਕਰ ਸਕੇ ਇਹ ਉਦੋਂ ਉਦੋਂ ਪਹਿਲਾਂ ਨੀ ਬਦਲ ਸੀਗੇ ਪਰ ਉਹਨਾਂ ਨੇ ਉਦੋਂ ਪਹਿਲਾਂ ਹੀ ਬੰਦ ਕਰਤਾ ਸੀ ਕੋਵਿਡ ਟਾਈਮ ਦੇ ਵਿੱਚ ਬਾਅਦ ਚੋਂ ਵੀਜ਼ਾ ਗ੍ਰਾਂਟ ਕਰਨੇ ਬਾਅਦ ਚੋਂ ਛੱਡ ਕੀਤੇ ਸੀ ਇੱਕਦਮ ਉਹਨਾਂ ਨੇ ਭਾਜੀ ਦੇ ਵਿਲ ਡੂ ਯਾਨੀ ਜੇ ਕੁਛ ਵੀ ਕਰਨਗੇ ਇਹ ਤਾਂ ਤੁਹਾਡੇ ਨੈਗੇਟਿਵ ਇੰਪੈਕਟ ਤਾਂ ਪਏਗਾ ਆਸਟ੍ਰੇਲੀਆ ਇਕਨੋਮੀ ਤੇ
0: ਰਾਈਟ ਓਕੇ ਬੜਾ ਇੰਪੋਰਟੈਂਟ ਹੈਗਾ ਸਟੂਡੈਂਟਸ ਦੇ ਲਈ ਸਟੂਡੈਂਟ ਵੀਜ਼ਾ ਤੇ ਜਿਹੜੇ ਆ ਜਾਂਦੇ ਹੈਗੇ ਨੇ ਤੇ ਬਹੁਤ ਹੁਣ ਇਹਨਾਂ ਨੇ ਇੰਨਾ ਉਹ ਪੁਆਇੰਟ ਸਿਸਟਮ ਇੰਨਾ ਰਿਸਟ੍ਰਿਕਟ ਕੀਤਾ ਹੋਇਆ ਕਿ ਉਹ ਪਹਿਲਾਂ ਅੱਗੇ ਕਹਿੰਦੇ ਅੱਗੇ 60 ਪੁਆਇੰਟ ਹੁੰਦੇ ਸੀਗੇ ਪੱਕੇ ਹੋਣ ਦੇ ਲਈ ਬੜੇ ਆਸਾਨੀ ਹੁਣ ਉਹ ਕੱਟ ਆਫ ਲਿਸਟ ਦੇ ਰੂਪ ਦੇ ਵਿੱਚ ਹੈ ਮਤਲਬ ਪੁਆਇੰਟ ਉਨੇ ਹੀ ਨੇ 60-65 ਪਰ ਉਹ ਤੇ ਤੁਹਾਡੇ 70 ਹੈਗੇ ਨੇ ਤਾਂ ਵਧੀਆ 75 ਹੈਗੇ ਨੇ ਤਾਂ ਹੋਰ ਵਧੀਆ 80 ਹੈਗੇ ਨੇ 85 ਹੈਗੇ ਨੇ ਤਾਂ ਪਹਿਲਾਂ ਆ ਜਾਓ 90 ਵਾਲਿਆਂ ਨੂੰ ਪ੍ਰਾਇਓਰਟੀ ਹੈ ਫਿਰ ਬਾਕੀ ਫਿਰ ਜਿਹੜੇ ਪਿਛਲੇ ਹੈਗੇ ਨੇ ਉਹ ਦੇਖਦੇ ਰਹੋ ਹਲੇ ਉਹ ਜਿਹੜਾ ਇੱਕ ਕੰਪੀਟੀਸ਼ਨ ਜਿਹੜਾ ਪੁਆਇੰਟ ਬੇਸ ਸਿਸਟਮ ਦੇ ਵਿੱਚ ਹੈ ਉਹ ਦੁਨੀਆਂ ਦੇ ਸ਼ਾਇਦ ਹੀ ਕੁਛ ਐਸੇ ਇਕਲੌਤੇ ਪੁਆਇੰਟ ਬੇਸਡ ਸਿਸਟਮ ਅੱਗੇ ਇੱਕ ਰਿਵਾਰਡਿੰਗ ਸਿਸਟਮ ਹੁੰਦਾ ਸੀ ਕਿ ਇੰਨੇ ਪੁਆਇੰਟ ਕਮਾ ਲਏ ਤਾਂ ਤੁਸੀਂ ਐਲੀਜੀਬਲ ਹੋ ਹੁਣ ਉਨੇ ਪੁਆਇੰਟ ਕਮਾਉਣ ਦੇ ਬਾਵਜੂਦ ਵੀ ਜਿਹੜੀ ਇੱਕ ਕਿਸਮ ਦੀ ਕੱਟ ਆਫ ਲਿਸਟ ਜਾਂ ਇੱਕ ਦੌੜ ਜੀ ਜਿਹੜੀ ਲੱਗੀ ਰਹਿੰਦੀ ਹੈਗੀ ਉਹ ਮੁੱਲਾ ਦੌੜ ਹੈਗੀ ਹੈ ਕਿ ਕਿਹੜਾ ਪਹਿਲਾਂ ਮਸੀਤ ਤੱਕ ਪਹੁੰਚੂਗਾ ਉਹ ਇੱਕ ਤਾਂ ਉਹਦੇ 'ਚ ਸਟੂਡੈਂਟ ਪਹਿਲਾਂ ਜਾਂ ਐਪਲੀਕੈਂਟ ਜਿਹੜੇ ਫਸੇ ਹੋਏ ਸੀਗੇ ਹੁਣ ਉਹਦੇ ਵਿੱਚ ਉਹਦਾ ਪ੍ਰੈਸ਼ਰ ਇੱਕ ਜਿਹੜਾ ਝੱਲਣ ਦੇ ਲਈ ਕਿ ਪਤਾ ਨਹੀਂ ਮੇਰੇ ਪੁਆਇੰਟ ਪੂਰੇ ਹੋਣਗੇ ਕਿ ਨਹੀਂ ਹੋਣਗੇ ਫਿਰ ਉਹ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਰਹਿੰਦੇ ਨੇ ਕਿ ਠੀਕ ਆ ਕੁਆਲੀਫਿਕੇਸ਼ਨ ਹੋ ਗਈ ਹੁਣ ਮੈਂ ਆਹ ਵੀ ਹਾਸਲ ਕਰ ਲੈਂਦਾ ਸੋ ਹਾਂਜੀ ਪਾਸ ਫੇਰ ਵੀ ਨੀ ਹੈਗੇ
2: ਥੋੜੀ ਬਹੁਤ ਵੱਧ ਫਰਕ ਹੋਇਆ ਤੇ ਇਹ ਚ ਕੀ ਕੀਤਾ 1,250 ਬੰਦੇ ਅਸੀਂ ਪੱਕੇ ਕਰਨੇ 1 ਤੇ 800 ਕਰਨੇ 4 ਚ ਫਿਰ ਉਹਦੇ ਬਾਅਦ ਭਾਜੀ ਨੇ ਕੁਛ ਕੀ ਲੈ ਕੇ ਪਹਿਲਾਂ ਕੀ ਸੀ ਬਾਈ ਤਸਮਾਨੀ ਸ਼ੇਡ ਆਏ ਸੀ ਜਿਹਦੇ ਈਐਨ ਕੋਲ 2 ਸ਼ੇਡਾਂ ਨੇ ਈਐਨ ਨੂੰ ਸੰਭਾਲਿਆ ਸੀਗਾ ਵੈਸਟਰਨ ਸਟੇਡੀਅਮ ਨੇ ਤੇ ਤਸਮਾਨੀਆ ਨੇ ਬਾਕੀ ਸਾਹਿਬ ਨੇ ਆਪਣਾ ਕਿਨਾਰੇ ਕਰ ਲਏ ਤਸਮਾਨੀਆ ਕੀਤੀ ਕਿ ਤੁਸੀਂ 30 ਘੰਟੇ ਦੇ ਕੰਮ ਕਰੋਗੇ ਇਹ, ਕਿਉਂਕਿ ਹੈਲਥ ਕੇਅਰ ਵਰਕਰ ਤੇ ਐਜੂਕੇਸ਼ਨ ਨੂੰ ਪ੍ਰਾਇਓਰਟੀ ਦੇ ਰਹੀ ਸੀ ਤਸਮਾਨੀਆ ਦੇ ਜਿੰਨੀ ਵੀ ਯਾਨੀ ਕਿਸੇ ਵੀ ਪਿੰਡ ਚੋਂ ਪੜ੍ਹੇ ਸੀ ਤਸਮਾਨੀ ਜਾ ਕੇ ਲੇਕਿਨ ਈਜ਼ਲੀ ਸਕੋਰ ਜਿਹੜੇ ਇਹਨਾਂ ਦੇ ਆਪਣਾ ਇਨਵਾਈਟਿਵ ਬਣਨ ਦੀ ਉਦੋਂ ਮਿਲ ਜਾਂਦੇ ਸੀ ਉਹਨੂੰ ਗੋਲਡ ਵੀ ਜਾ ਕੇ ਇਹਨਾਂ ਨੇ ਕੀ ਕੀਤਾ ਇਹ ਕਹਿੰਦੇ ਕਿ ਪਿਛਲੇ ਸਾਲ ਕਿ ਵੀ 30 ਘੰਟੇ ਤੁਸੀਂ ਐਵਰੇਜ ਕੰਮ ਕਰਨਾ ਤਾਂ ਤੁਹਾਨੂੰ ਇਨਵਾਈਟ ਆ ਜਾਊਗਾ ਬਹੁਤ ਇਨਵਾਈਟ ਬੰਦੇ ਨੇ ਇਹਨਾਂ ਨੇ ਠੀਕ ਹੈ ਇਸ ਸਰਵੇ ਨੇ ਕੀ ਕੀਤਾ ਕਿ 30 ਘੰਟੇ ਤੁਹਾਨੂੰ ਐਵਰੀ ਵੀਕ ਕਰਨਾ ਪਊਗਾ ਨਾ ਕਿ ਐਵਰੇਜ ਜੇ ਤੁਹਾਨੂੰ ਜਿਹੜੀ ਵੀ ਤੁਹਾਨੂੰ ਘੱਟ ਕੰਮ ਕੀਤਾ ਉਹ ਤੁਹਾਡਾ ਅਕਾਊਂਟ ਹੀ ਨਹੀਂ ਹੋਊ ਇੱਕ ਬੰਦੇ ਨੂੰ ਭਾਈ ਇਹ ਚ ਕ੍ਰਿਕ ਨਹੀਂ ਆ ਇਹਦੇ ਵਿੱਚ ਜਿਹੜਾ ਬੰਦਾ ਸਟੂਡੈਂਟ ਵੀਜ਼ਾ ਹੋਲਡਰ ਆ ਉਹ 14 ਘੰਟੇ ਦਾ ਕੰਮ ਨਹੀਂ ਕਰ ਸਕਦਾ
0: ਨਹੀਂ ਕਰ
2: ਸਕਦਾ ਤਾਂ ਇਹ ਸਟੂਡੈਂਟ ਵੀਜ਼ਾ ਵਾਸਤੇ ਬਣੀ ਨਹੀਂ ਜੇ ਤੁਸੀਂ ਕਿਸੇ ਵੀ ਸਟੂਡੈਂਟ ਵੀਜ਼ਾ ਹੋਲਡਰ ਤੁਸੀਂ ਪਹਿਲਾਂ ਈਅਨ ਕਰ ਲਈ ਤੁਸੀਂ ਬੈਚਲਰ ਕਰ ਲਈ ਜਾਂ ਕੁਛ ਵੀ ਕਰ ਲਓ ਤੁਸੀਂ ਟੀਆਰ ਨਹੀਂ ਪਾਈ ਤੁਹਾਡੇ ਕੋਲ ਵਰਕਰ ਲਿਮਿਟਡ ਨੇ ਤਾਂ ਤੁਹਾਨੂੰ ਤੰਗ ਹੋਣਾ ਪੈ ਸਕਦਾ ਕਿ ਛੁੱਟੀਆਂ ਵੀ ਤਾਂ ਫੁੱਲ ਟਾਈਮ ਹੋ ਜਾਣਾ ਸੀਗਾ ਤਾਂ ਉਹ ਐਵਰੇਜ ਬਣ ਜਾਂਦੀ ਸੀ ਹੁਣ ਉਹ ਜੀ ਇਹਨੇ ਬੈਕਡੋਰ ਬੰਦ ਕਰਤਾ
0: ਓਕੇ
2: ਤਾਂ ਜਿਹੜੀ ਟੋਨੀ ਬਰਗਰ ਜਿਹੜੀ ਆਹ ਸਟੇਟਮੈਂਟ ਅਗਲੀਆਂ ਆਉਣੀਆਂ ਸੀਗੀਆਂ ਹੁਣ ਇਹਨੂੰ ਜਾ ਕੇ ਬਾਕੀ ਸਟੇਟਾਂ ਜ਼ਰੂਰ ਕਿਨਾਰਾ ਕਰਨੀ ਆ ਹੁਣ ਸਾਨੂੰ ਉਸ ਚੀਜ਼ ਟੈਨਸ਼ਨ ਕਿ ਵੀ ਜੇ ਸੀਟਾਂ ਘੱਟ ਗਈਆਂ ਜਾਂ ਸਟਿਕਸ ਹੋਰ ਕਰਤੀ ਫਿਰ ਔਖਾ ਹੋਈ
0: ਰਾਈਟ ਮੇਰਾ ਕੁਐਸਚਨ ਇਹ ਹੈਗਾ ਕਿ ਉਸ ਇੱਕ ਪ੍ਰੈਸ਼ਰ ਦੇ ਵਿੱਚ ਸਟੂਡੈਂਟ ਇੱਕ ਸਟੱਡੀ ਤੋਂ ਦੂਜੀ ਸਟੱਡੀ ਦੂਜੀ ਤੋਂ ਤੀਜੀ 'ਚ ਚਲੇ ਜਾਂਦੇ ਹੁੰਦੇ ਸੀਗੇ ਹੁਣ ਗਵਰਨਮੈਂਟ ਨੇ ਚਲੋ ਪਿਛਲੇ ਕੁਛ ਅਰਸੇ ਤੋਂ ਇਹ ਵੀ ਕਰਤਾ ਕਿ ਇੱਕ ਸਟੱਡੀ ਤੋਂ ਦੂਜੀ 'ਤੇ ਜਾਣ ਲੱਗਿਆਂ ਅਤੇ ਵੀਜ਼ੇ ਵੀ ਪਿੱਛੇ ਜਿਹੇ ਬੜੇ ਕਰਨ ਲੱਗ ਗਏ ਸੀਗੇ ਕੈਂਸਲ ਅਤੇ ਉੱਥੇ ਤੱਕ ਵੀ ਠੀਕ ਸੀ ਉਸ ਤੋਂ ਬਾਅਦ ਇੱਕ ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਹਰ ਇੱਕ ਕੇਸ ਇੱਕੋ ਜਿਹਾ ਨਹੀਂ ਹੁੰਦਾ ਹੈਗਾ ਹਰ ਇੱਕ ਕੇਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਐਕਸੈਪਸ਼ਨ ਹੋ ਸਕਦੀ ਹੈਗੀ ਔਰ ਇਹਨੂੰ ਜੱਜ ਕੌਣ ਕਰੂਗਾ ਅਦਾਲਤ ਕਰੇਗੀ ਟ੍ਰਿਬਿਊਨਲ ਕਰੇਗਾ ਇਸੇ ਲਈ ਟ੍ਰਿਬਿਊਨਲ ਦੀ ਇੱਕ ਵਿਕਲਪ ਹੈਗਾ ਔਰ ਜਿੱਥੇ ਕਿ ਜਿੰਨੀਆਂ ਵੀ ਐਡਵਾਂਸਡ ਕੰਟਰੀਜ਼ ਹੈਗੀਆਂ ਨੇ ਉੱਥੇ ਇਹ ਹਿਊਮਨ ਰਾਈਟਸ ਦਾ ਇੱਕ ਵਿਸ਼ਾ ਬਣ ਜਾਂਦਾ ਉੱਥੇ ਇੱਕ ਵਿਕਲਪ ਦਿੱਤਾ ਜਾਂਦਾ ਕਿ ਤੂੰ ਭਾਈ ਗਿਲਟੀ ਹੈ ਤੂੰ ਆਪਣੇ ਆਪ ਨੂੰ ਦੱਸ ਉਸ ਤੋਂ ਬਾਅਦ ਅਦਾਲਤ ਫੈਸਲਾ ਕਰੂਗੀ ਕਿ ਤੂੰ ਗਿਲਟੀ ਹੈਗਾ ਕਿ ਨਹੀਂ ਹੈਗਾ ਪਰ ਉਹਨੂੰ ਮੌਕਾ ਤਾਂ ਦਿੱਤਾ ਜਾਵੇ ਹੁਣ ਸੁਣਨ ਨੂੰ ਇਹ ਵੀ ਮਿਲ ਰਿਹਾ ਹੈਗਾ ਕਿ ਅਪੀਲ ਰਾਈਟਸ ਵੀ ਖਤਮ ਹੋ ਜਾਣੇ ਨੇ ਉਹ ਫਿਰ ਕਿੱਥੋਂ ਤੱਕ ਜਸਟੀਫਾਈ ਕਿਉਂਕਿ ਪਿਛਲੇ ਇੱਕ ਸ਼ਾਇਦ ਇੱਕ ਐਪੀਸੋਡ 'ਚ ਤੁਸੀਂ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਟੂਡੈਂਟਸ ਦੀ ਜਿਹੜੀ ਐਪਲੀਕੇਸ਼ਨਸ ਨੇ ਉਹਦੇ 'ਚ ਅਪੀਲ ਰਾਈਟ ਨਹੀਂ ਹੋਣਗੇ ਉਹਦੀ ਐਪਲੀਕੇਸ਼ਨ ਹੀ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਡਾਕੂਮੈਂਟ ਹੈ ਉਦੋਂ ਹੀ ਜੇ ਠੀਕ ਲਗਾਤਾ ਤਾਂ ਲਗਾਤਾ ਇਹ ਫਿਰ ਕਿੱਧਰ ਹਾਂ
2: ਉਹਦੇ ਵਿੱਚ ਭਾਈ ਪਹਿਲਾਂ ਨੇ ਕੀ ਕੀਤਾ ਪਹਿਲਾਂ ਇਹਨਾਂ ਨੇ ARTC ਵਿੱਚ ਇੱਕ ਚੇਂਜ ਲੈ ਕੇ ਆਏ ਨੇ ਕਿ ਪੇਪਰ ਬੇਸ ਰਿਜ਼ਲਟ ਆਇਆ ਕਰੂਗਾ ਕੋਈ ਥੋੜੀ ਹੇਅਰਿੰਗ ਹੁਣ ਬੰਦ ਹੋ ਜਾਵੇ ਸ਼ੂ ਵੀਜ਼ਾ ਹੋਲਡਰ ਵਾਸਤੇ ਟੈਂਪਰੇਰੀ ਵੀਜ਼ਾ ਹੋਲਡਰ ਨੇ ਠੀਕ ਹੈ ਉਹਦੇ ਬਾਅਦ ਕੀ ਹੈ ਕਿ ਕਿਉਂਕਿ ਭਾਜੀ ਕਈ ਵਾਰ ਡਾਕੂਮੈਂਟ ਦੇ ਉੱਤੇ ਆਪਾਂ ਕਈ ਵਾਰ ਐਕਸਪਲੇਨ ਕਰਨਾ ਵੈਰੀ ਹਾਰਡ ਠੀਕ ਹੈ ਕਿ ਜਿਹੜੇ ਚੋਇਸ ਆਫ ਵਰਡ ਨੇ ਜਿਹੜੇ ਡਾਕੂਮੈਂਟ ਦੇ ਵਿੱਚ ਆਪਾਂ ਵਰਡ ਨੂੰ ਯੂਜ਼ ਕਰਦੇ ਹਾਂ ਉਹ ਇਮੋਸ਼ਨ ਨਾਲ ਜਸਟੀਫਾਈ ਨਹੀਂ ਕਰਦੇ ਕਈ ਵਾਰੀ ਇਨ ਪਰਸਨ ਦੇ ਵਿੱਚ ਜਦੋਂ ਆਪਾਂ ਕਰਦੇ ਹਾਂ ਤਾਂ ਉਦੋਂ ਆਪਾਂ ਮੈਂਬਰ ਨੂੰ ਸਮਝਾ ਸਕਦੇ ਹਾਂ ਕਿ ਸਰ ਕੀ ਹੋਇਆ ਮੈਂਬਰ ਕੈਨ ਸੀ ਲੇਕਿਨ ਜੇ ਹੁਣ ਗੱਲ ਹਜੇ ਤੱਕ ਨਹੀਂ ਹੋਈ ਇਹ ਸਿਰਫ ਇੱਕ ਰਿਊਮਰ ਨੇ ਕਿਉਂਕਿ ਆਪਣੇ ਬੰਦੇ ਤੱਕ ਕੀ ਹੁੰਦਾ ਨਾ ਜਦੋਂ ਕੋਈ ਵੀ ਨੈਗੇਟਿਵ ਖ਼ਬਰ ਹੁੰਦੀ ਆ ਉਹ ਬਹੁਤ ਜਲਦੀ ਸਪੈਡ ਕਰਦੀ ਆ ਜਦਕਿ ਪੋਸਟ ਨਾਲ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਕੈਨੇਡਾ ਦੇ ਵਿੱਚ ਕਾਫੀ ਤਰ੍ਹਾਂ ਦੇ ਜਿਹੜੇ ਐਸੀ ਕਿ ਫੋਰਸ ਫਾਈ ਜਿਵੇਂ ਟੈਂਪਰੇਰੀ ਵੀਜ਼ਾ ਬੰਦ ਕਰਤਾ ਜਿਹੜੇ ਕੁਛ ਕੋਲਿਆਂ ਨੂੰ ਐਕਰੀਡੇਸ਼ਨ ਨਹੀਂ ਸੀ ਤੁਹਾਨੂੰ ਖ਼ਬਰ ਸੁਣੀ ਸੀ ਉਹ
0: ਜੀ ਜੀ ਜੀ ਜੀ ਚੱਲ ਰਹੀ ਹੈ ਉਹ ਤਾਂ ਬੜੀ ਜ਼ਿਆਦਾ ਪਾਪੂਲਰ ਹੈ
2: ਉਹ ਚੱਲ ਰਹੀ ਹੈ ਬਿਕੋਜ਼ ਕਿਉਂਕਿ ਨੈਗੇਟਿਵ ਖ਼ਬਰ ਆ ਉਹ ਕਿਉਂਕਿ ਉਹਦੇ ਵਿੱਚ ਕੀ ਹੈ ਬੰਦ ਕਰਤੇ ਬਿਕੋਜ਼ ਪਤਾ ਚੱਲਿਆ ਸੀਗਾ ਉਹ ਤਾਂ ਕਿਸੇ ਨੂੰ ਪਤਾ ਹੀ ਸੀਗਾ
0: ਓਕੇ
2: ਤੇ ਹੁਣ ਲੋਕ ਉਸ ਚੀਜ਼ ਨੂੰ ਉਹ ਕੈਨੇਡਾ ਨੂੰ ਵੀ ਆਸਟ੍ਰੇਲੀਆ ਨਾਲ ਇਹ ਕਰਨਾ ਕਿ ਆਸਟ੍ਰੇਲੀਆ ਵਿੱਚ ਸੇਮ ਚੀਜ਼ ਹੋਏਗੀ ਕਿਵੇਂ ਸਾਡੀ ਦੇ ਕੁਛ ਕੋਲੇ ਕਿ ਪ੍ਰਾਈਵੇਟ ਕੋਲ ਬੰਦ ਨਾ ਕਰਦੇ ਫੋਰਟ ਫਾਈਵ ਭਾਈ ਗੈਸੋ ਨਹੀਂ ਜੀ ਜੂਨਸ ਬਚਣਾ ਹੀ ਨੀਗਾ
0: Right. So, ਔਰ ਲਾਸਟ ਇੱਕ ਜਿਹੜਾ ਇੱਕ ਹੋਰ ਕੈਟਾਗਰੀ ਪੁੱਛਣੀ ਆ ਉਹ ਹੈਗੀ ਹੈ ਹੁਣ 482 ਜਿਹਦੇ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਕੀਤੀ ਸੀਗੀ ਕਿ ਇੱਕ ਲੈ ਦੇ ਕੇ ਇੱਕ ਐਸਾ ਵੀਜ਼ਾ ਇੱਕ ਬਚਦਾ ਸੀਗਾ ਆਸਟ੍ਰੇਲੀਆ ਦੇ ਵਿੱਚ ਜਿਹਦੇ 'ਤੇ ਕਿਉਂਕਿ ਆਸਟ੍ਰੇਲੀਆ ਨੂੰ ਲੋੜ ਵੀ ਹੈਗੀ ਹੈ ਕਾਮਿਆਂ ਦੀ ਇਹਦੇ 'ਚ ਪੌਲਿਨ ਹੈਨਸਨ ਬੇਸ਼ੱਕ ਕਹੀ ਜਾਣ ਕਿ ਸਾਨੂੰ ਊਬਰ ਡਰਾਈਵਰ ਇਕੱਲੇ ਊਬਰ ਡਰਾਈਵਰ ਦੇ ਲਈ ਨਹੀਂ ਹੁੰਦਾ ਹੈਗਾ 482 ਬਹੁਤ ਛੋਟੇ ਐਂਟਰਪ੍ਰਾਈਜ਼ਰ ਜਿਹੜੇ ਹੈਗੇ ਨੇ ਜਾਂ ਮੀਡੀਅਮ ਸਕੇਲ ਐਂਟਰਪ੍ਰੀਨਿਓਰ ਹੈਗੇ ਨੇ, ਉਹਨਾਂ ਤੋਂ ਪੁੱਛੋ, ਉਹਨਾਂ ਦਾ ਕੰਮ ਹੀ ਮਾਈਗ੍ਰੈਂਟਸ ਕਰ ਰਹੇ ਨੇ. ਸੋ ਉਹਨਾਂ ਦੇ ਬਿਜ਼ਨਸ ਟਿਕੇ ਹੋਏ ਨੇ ਔਰ ਉਹਨਾਂ ਦੇ ਬਿਜ਼ਨਸ ਟਿਕੇ ਹੋਏ ਨੇ ਤਾਂ ਮਾਰਕੀਟ ਦੇ ਵਿੱਚ ਇੱਕ ਬੈਲੈਂਸ ਬਣਿਆ ਹੋਇਆ. ਸੋ ਉਹ ਜਦੋਂ 482 ਦੇ ਉੱਤੇ ਵੀ ਗਾਜ ਡਿੱਗ ਸਕਦੀ ਹੈਗੀ ਹੈ, ਹੁਣ ਕਹਿ ਰਹੇ ਨੇ ਕਿ ਆਫਸ਼ੋਰ ਬੁਲਾਉਣੇ ਨਹੀਂ ਹੈਗੇ ਅਤੇ ਸਿਰਫ ਜਿਹੜੇ ਆਨਸ਼ੋਰ ਹੈ ਉਹਨਾਂ ਨੂੰ ਕਲੀਅਰ ਕਰਨਾ. ਕਲੀਅਰ ਕਰਨ ਦਾ ਮਤਲਬ ਕੀ, ਮਤਲਬ ਉਹ ਐਪਲੀਕੇਸ਼ਨ ਰਿਜੈਕਟ ਹੋਣਗੀਆਂ ਜਾਂ ਕਿੱਦਾਂ ਕੀ ਹੈ?
2: ਮੈਜੋਰਟੀ ਬਣੇ ਤਾਂ ਮਿਨਿਸਟਰ ਇੱਕ ਡਾਇਰੈਕਸ਼ਨ ਇਸ਼ੂ ਕਰ ਸਕਦਾ.
3: ਇਹਨਾਂ
2: ਨੇ ਕੀ ਕੀਤਾ, ਡਾਇਰੈਕਸ਼ਨ 119 ਜਿਹਦੇ ਚ ਮਿਨਿਸਟਰ ਨੇ ਕਹਿਤਾ ਕਿ ਅਸੀਂ ਇਹ ਸਕੀਮ ਨੂੰ ਪ੍ਰਾਇਓਰਟੀ ਦੇਵਾਂਗੇ. ਹੁਣ ਉਹਨਾਂ ਨੇ ਐਂ ਕੀਤਾ ਕਿ ਅਸੀਂ ਸ਼ੈਫਾਂ ਨੂੰ ਇਨਵਾਈਟ ਨਹੀਂ ਕਰਾਂਗੇ, ਇਹ ਨਹੀਂ ਕਿਹਾ ਉਹਨਾਂ ਨੇ, ਉਹ ਕਹਿੰਦੇ ਨੈਕਸਟ ਪ੍ਰਾਇਓਰਟੀ ਦੇਵਾਂਗੇ ਮੋਟਰ ਮਕੈਨਿਕ ਸ਼ੈਫ ਨੂੰ. ਠੀਕ ਹੈ, ਪ੍ਰਾਇਓਰਟੀ ਆ ਗਈ ਇਹਦੇ ਬਾਅਦ ਸੈਕਿੰਡ ਆ ਗਿਆ ਕਿ ਵੀ ਜੇ ਤੁਸੀਂ ਦੋਨੋਂ ਚ ਨਹੀਂ ਆਉਂਦੇ, ਤੁਸੀਂ ਹੈਲਥ ਕੇਅਰ ਟੀਚਿੰਗ ਜਾਂ ਕੰਸਟਰਕਸ਼ਨ ਆਕੂਪੇਸ਼ਨ ਦੇ ਵਿੱਚ ਹੋ ਤਾਂ ਆਨਸ਼ੋਰ ਨੂੰ ਪ੍ਰਾਇਓਰਟੀ. ਮੀਨਸ ਇਹਨੂੰ ਸਭ ਤੋਂ ਪਹਿਲਾਂ ਬੈਕਲੋਗ ਪੂਰਾ ਕੀਤਾ ਇਹਨਾਂ ਨੇ ਲਾਅ ਇਨਫੋਰਸਮੈਂਟ ਦਾ, ਤੇ ਸੈਕਿੰਡ ਨੰਬਰ ਤੇ ਹੈਲਥ ਕੇਅਰ ਤੇ ਟੀਚਿੰਗ ਤੇ ਕੰਸਟਰਕਸ਼ਨ ਨੂੰ ਫੋਲੋ ਕਰਨਗੇ ਇਹ. ਤਾਂ ਜਿਹੜੇ ਸਾਡੇ ECP ਵਾਲੇ ਭੈਣ ਭਰਾ ਬੈਠੇ ਸੀਗੇ, ਜਿਹੜੇ 411100 ਜਾਂ 199 ਵੇਟ ਕਰ ਰਹੇ ਸੀਗੇ, ਉਹ ਜੇ 42 ਨੂੰ ਜਾਣਗੇ ਤਾਂ ਉਹਨੇ ਆਪਰੇਸ਼ਨ ਜਲਦੀ ਪ੍ਰੋਸੈਸ ਹੋ ਜਾਊਗੀ ਜਿਹੜੇ ਕੰਸਟਰਕਸ਼ਨ ਵਾਲੇ ਨੇ. ਦਿਨ ਦਾ ਬੇਨੀ ਦਾ ਬੰਦੂਆ ਮਜ਼ਦੂਰ
0: ਰੇਡੀਓ ਵਾਲਿਆਂ ਨੂੰ ਪਤਾ ਨੀ ਤੁਸੀਂ ਤੀਜੇ ਨੰਬਰ ਤੇ ਕਿਉਂ ਮੇਰਾ ਨਾਂ ਲੈ ਕੇ ਕਿਉਂ ਗਏ, ਗੱਲ ਕਹੀ ਕੋਈ ਇਮੀਗ੍ਰੇਸ਼ਨ ਏਜੰਟ ਹੈ, ਕੋਈ ਅਕਾਊਂਟੈਂਟ ਹੈ, ਉਹਨਾਂ ਨੀ ਕਹਿ ਸਕਦੇ ਸੀ
2: ਜਿਹੜੇ ਬੰਦੇ ਨੇ ਇਹਨੂੰ ਲੈਸ ਪ੍ਰਾਇਓਰਟੀ ਆ, ਇਟ ਮੀਨਸ ਇਹਨਾਂ ਨੂੰ 2 ਸਾਲ ਤੋਂ 3 ਸਾਲ ਵੇਟ ਕਰਨਾ ਪੈ ਸਕਦਾ.
0: ਰਾਈਟ ਰਾਈਟ

0: ਕਰੀ ਜਾਵੇ ਨਖਰੇ ਨੱਕ ਜਾ ਚੜਾ ਕੇ, ਕੀ ਚੱਕਰ ਕੀ ਆ ਬਾਈ?
1: ਚੱਕਰ ਤੁਹਾਨੂੰ ਪਤਾ ਫਿਰ ਦਿਨ ਚੜਦੇ ਨਵਾਂ ਤੇ ਨਵਾਂ ਹੀ ਚੱਕਰ ਪੈ ਜਾਂਦਾ।
0: ਵਾਹ ਵਾਹ ਵਾਹ ਵਾਹ, ਕਿਆ ਬਾਤ, ਤੂੰ ਓਸ਼ੋ ਬਣੀ ਜਾਂਦਾ ਵੇ ਤੈਨੂੰ।
1: ਓਸ਼ੋ ਬੋਸ਼ੋ
0: ਓਸ਼ੋ ਮੀਸ਼ੋ
1: ਕੇਮਸ਼ੋ ਤੇ ਹੈਗਾ ਬੰਦਾ ਆਪਣਾ
0: ਕੇਮਸ਼ੋ।
1: ਹਾਂਜੀ ਮਜ਼ਾ ਮਜ਼ਾ ਮੈਂ
0: ਕੋਈ ਹੈ ਨੀ, ਮਤਲਬ ਹਰ ਸੈਂਟੈਂਸ ਦੇ ਅੰਦਰ ਇਹ ਚੀਜ਼ ਵਰਤੀ ਜਾਂਦੀ ਹੈ ਕਿ ਯਾਰ ਇਸ ਚੀਜ਼ ਚ ਵਾਈਬ ਹੈ ਨੀ ਯਾਰ, ਅੱਜ ਦੇ ਦਿਨ ਚ ਵਾਈਬ ਹੈ ਨੀ, ਜੋਬ ਚ ਵਾਈਬ ਹੈ ਨੀ।
1: ਕੱਲ ਮੈਨੂੰ ਇੱਕ ਚੰਗਾ ਭਲਾ ਰਾਈਟਰ ਮਿਲਿਆ, ਮਤਲਬ ਵਧੀਆ ਸੋਹਣਾ ਰਾਈਟਰ ਮਿਲਿਆ, ਤੇ ਉਹ ਵੀਰ ਕਹਿੰਦਾ ਯਾਰ ਮੈਂ ਵੀ ਵੀਰ ਲਿਖਦਾ ਤੂੰ ਬੜਾ ਸੋਹਣਾ ਵਾ, ਪਰ ਮੈਂ ਚੱਲਣ ਦੇ ਲਈ ਤੁੱਕਾ ਹੀ ਆ। ਉਹ ਕਹਿੰਦਾ ਨਹੀਂ ਮੈਂ ਇੱਦਾਂ ਨੀ ਤੁੱਕਾ ਹੋ ਸਕਦਾ, ਆਰਟ ਆਏ। ਮੈਂ ਠੀਕ ਆ, ਆਰਟ ਆ, ਉਹ ਹਰ ਇੱਕ 'ਚ ਹੁੰਦਾ ਕੋਈ ਨਾ ਕੋਈ ਆਰਟ, ਪਰ ਮੈਂ ਜਿਹਦਾ ਆਰਟ ਸਾਹਮਣੇ ਆਉਂਦਾ ਉਹਦਾ ਤੁੱਕਾ ਹੀ ਲੱਗਦਾ, ਜਿਹੜਾ ਮਰਜ਼ੀ ਅੱਜ ਤੋਂ ਬਾਅਦ ਪਿੱਛੋਂ ਉਹ ਚੁੱਕ ਕੇ ਵੇਖ ਲਾ,
0: ਇਹ ਫੈਕਟ ਆ।
1: ਹਾਂ, ਤੇ ਕਹਿੰਦਾ ਹਾਂ ਇਹ ਗੱਲ ਤੇ ਕਹਿੰਦਾ ਮੈਨੂੰ ਵੀ ਪਤਾ ਮੇਰੇ ਨਾ ਵਾਈਬ ਜੀ ਨੀ ਹੈਗੀ ਰਾਈਟਿੰਗ, ਮੈਂ ਬਸ ਮੈਂ ਵਾਈਬ ਲਿਆਓ ਫਿਰ
0: ਵਾਈਬ ਲੈ ਕੇ ਆਓ।
1: ਤੇ ਉਹੀ ਗੱਲ ਕਿ ਜਿੰਨਾ ਮਰਜ਼ੀ ਜੋ ਮਰਜ਼ੀ ਕੋਈ ਹੋਵੇ, ਪਰ ਅੱਜ ਕੱਲ੍ਹ ਥੋੜ੍ਹੀ ਜਿਹੀ ਵਾਈਬ ਜ਼ਰੂਰ ਚਾਹੀਦੀ ਹਰ ਇੱਕ ਚੀਜ਼ ਦੇ ਵਿੱਚ। ਡਲ ਜੀ ਚੀਜ਼ ਕੋਈ ਵੀ ਨਹੀਂ ਸੁਣਨੂੰ ਕੇ ਜਾਂ ਵੇਖ ਕੇ ਰਾਜੀ।
0: ਹਾਂ ਮਤਲਬ
1: ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ ਨਾ, ਪਰ ਜੇ ਉਹ ਡਲ ਆ ਤੇ ਉਹ ਨਹੀਂ ਗੱਲ ਜੀ ਨਹੀਂ ਬਣਦੀ।
0: ਉਹ ਫਿਰ ਤੁਹਾਨੂੰ ਪਤਾ ਹੀ ਆ, ਆਪਾਂ ਮਾੜਾ ਜਿਹਾ ਧਿਆਨ ਦੇ, ਥੈਂਕ ਯੂ। ਉਸ ਯੁੱਗ ਚ ਰਹਿੰਦੇ ਹਾਂ ਜਿਹਦੇ ਅੰਦਰ 3 ਸੈਕਿੰਡ ਦੇ ਅੰਦਰ ਹਨਾ ਤੁਹਾਡੀ ਰੀਲ ਉੱਪਰ ਹੁੱਕੀ ਥੱਲੇ, ਉਹ 3 ਸੈਕਿੰਡ ਜਿਨ੍ਹਾਂ ਨੇ ਦਿੱਤਾ ਉਹ ਕੀ ਪੈਰਾਮੀਟਰ, ਉਹ ਪੈਰਾਮੀਟਰ ਉਹ ਮਿਆਰ ਇਸ ਕਰਕੇ ਸੈੱਟ ਹੋਇਆ 3 ਸੈਕਿੰਡ ਦਾ, ਕਿਉਂਕਿ ਉਹਨੂੰ ਪਤਾ ਕਿ ਹਿਊਮਨ ਮਾਇੰਡ ਹੁਣ ਇੰਨਾ ਜ਼ਿਆਦਾ ਡੋਪਾਮੀਨ ਮੰਗਦਾ, ਵਾਈਬ ਇੱਦਾਂ ਮੰਗਦਾ ਕਿ 3 ਸੈਕਿੰਡ ਚ ਹੀ ਉਹਨੇ ਜਾਂ ਯੈਸ ਜਾਂ ਨੋ ਕਰਨੀ, 4th ਸੈਕਿੰਡ ਤੁਹਾਡੀ ਗੱਲ ਨਹੀਂ ਸੁਣਨੀ ਹੈ ਦੇਖਣੀ।
1: ਆ ਡੋਪਾਮੀਨ ਦਾ ਵੀ ਮੈਨੂੰ ਪਿੱਛੇ ਜੇ ਪਤਾ ਲੱਗਿਆ ਜਦੋਂ ਗੁਰੂ ਰੰਧਾਵਾ ਦਾ ਗਾਣਾ ਨਹੀਂ ਆਇਆ ਸੀ। ਫਿਰ ਮੈਂ ਸਮਝਿਆ ਹੈਗੀ ਡੋਪਾਮੀਨ,
0: ਸੁਣਿਆ ਨਹੀਂ, ਲਾਵਾਂਗੇ ਅੱਜ ਡੋਪਾਮੀਨ ਹੀ ਲਾਵਾਂਗੇ। ਅਗਲਾ
1: ਵੀ ਕ੍ਰੀਏਟਿਵ ਡਾਇਰੈਕਟਰ ਹੀ ਹੈ,
0: ਨਹੀਂ ਇਹ ਤਾਂ ਹੁੰਦਾ ਪੱਕਾ,
1: ਇਹ ਤਾਂ ਕੋਈ ਗੈਸ ਨਹੀਂ ਕਰ ਸਕਦਾ ਕਿੱਥੇ ਲਿਖਿਆ ਕ੍ਰੀਏਟਿਵ ਡਾਇਰੈਕਟਰ।
0: ਉਹ ਭਰਾ ਮੈਂ ਟੋਪੀ ਪਾਈ ਹੈ ਜੋ ਉਹਦੇ ਤੇ ਲਿਖਿਆ,
1: ਹਾਂ ਉਹ ਲੈ
0: ਯਾਰ ਲੋਕਾਂ ਦੇ ਬੰਦੇ ਯਾਰ। ਫਿਰ ਰੇਡੀਓ ਇਜ਼ ਐਨ ਆਡੀਓ ਮੀਡੀਅਮ ਬ੍ਰੋ, ਲੋਕਾਂ ਨੂੰ ਪਤਾ ਨਹੀਂ ਨਾ, ਇਹ ਚੱਕਰ ਆ। ਹੋਰ ਸੁਣਾਓ ਕਿੱਦਾਂ ਚੱਲ ਰਿਹਾ ਸਭ ਕੁਝ?
1: ਟੌਪ ਚੱਲਣ ਦਿਆ ਜੀ ਸਾਰਾ ਕੁਛ, ਵਧੀਆ, ਮੇਰਿਆ ਬਾਬੇ ਦੀ ਕਿਰਪਾ ਚੱਲਣ ਦੀ ਆ। ਬਸ ਅੱਜ ਕੱਲ ਥੋੜੀ ਜੀ ਹੈਪਨਿੰਗ ਤੇ ਨਹੀਂ ਕਹਿ ਸਕਦੇ, ਥੋੜਾ ਜਿਹਾ ਹੋਣ ਡਿਆ। ਆਪਾਂ ਸੋਚਿਆ ਚਲੋ ਅੱਜ ਆਪਾਂ ਗੱਲਬਾਤ ਹੀ ਉਹਦੇ ਤੇ
0: ਕਰ ਕਿ ਵਾਈਬ ਜਿਹੜੀ ਚੇਂਜ ਹੋ ਜਾਂਦੀ ਆ,
1: ਆਏ ਹੋਏ
0: ਹੈ, ਹੋ ਜਾਂਦੀ ਨਾ ਚੇਂਜ, ਕਦੋਂ ਹੋ ਜਾਂਦੀ ਹੈ ਚੇਂਜ
1: ਵਾਈਬ? ਵੇਖੋ ਜ਼ਿੰਦਗੀ ਦੇ ਵਿੱਚ ਕੋਈ ਜਦੋਂ ਵੱਡਾ ਚੇਂਜ ਹੁੰਦਾ ਤੇ ਵਾਈਬ ਵੀ ਨਾਲ ਨਾਲ ਚੇਂਜ ਹੋ ਹੀ ਜਾਂਦਾ।
0: ਹਾਂਜੀ ਹਾਂਜੀ, ਜਦੋਂ ਤੁਹਾਡੀ ਲਾਈਫ 'ਚ ਆ ਜਾਏ ਵਾਈਫ, ਚੇਂਜ ਹੋ ਜਾਂਦੀ ਹੈ ਵਾਈਬ,
1: ਆਏ
0: ਇੱਦਾਂ ਹੀ ਆ।
1: ਕਿਆ ਬਾਤ ਹੈ!
0: ਸੋ ਅੱਜ ਆਪਾਂ ਗੱਲਬਾਤ
1: ਸ਼ੀਲੂ ਸ਼ਾਇਰ,
0: ਸ਼ੀਲੂ ਸ਼ਾਇਰ ਮੈਨੂੰ ਵੀ ਕੋਈ $5,000 ਭੇਜੋ ਬਾਈ, ਇਸ ਰੇਡ ਵਾਸਤੇ, ਇਸ ਰੇਡ ਵਾਸਤੇ, ਰੇਡ ਔਨ ਸ਼ਾਇਰੀ।
1: ਤੁਹਾਡੇ ਕੋਲ 5,000 ਕੋਈ ਲੈਣ ਹੋ ਤਾਂ
0: ਵੇਖ, ਤੂੰ
1: ਭਰਾ ਨਾ ਕਰਾ ਲਿਓ।
0: ਨਹੀਂ ਨਹੀਂ ਇਹ ਵੀ ਠੀਕ ਹੈ, ਮੈਂ ਆਪਣੇ ਸ਼ਬਦ ਵਾਪਸ ਲੈਣਾ। ਤੇ ਜੀ ਅੱਜ ਆਪਾਂ ਗੱਲਬਾਤ ਕਰਨੀ ਹੈ,
1: ਨਾਲੇ ਦੱਸ ਦਿਓ ਸਰੋਤੇ ਨੂੰ ਕਿ ₹5,000 ਦੀ ਗੱਲ ਕਰ ਰਹੇ ਹੋ।
0: ਹਾਂਜੀ ਹਾਂਜੀ,
1: ਆਪਾਂ ਬਾਰੀ ਤੇ ਤੁਸੀਂ ਸੋਚ ਨਹੀਂ ਸਕਦੇ,
0: ਇੰਨੇ ਤਾਂ ਹਜੇ ਵੱਡੇ ਹੋਏ ਨਹੀਂ ਆਪਾਂ, ਹਜੇ ਨਿੱਕੇ ਕਾਕੇ ਹਜੇ ਬੋਇਜ਼ ਆ ਨਾ। ਬੋਸ ਗੱਲ ਕਰਦਾ ਸਾਡਾ ਬਈ, ਪਰ ਖੈਰ ਮੈਂ ਤੀਸਰੀ ਵਾਰੀ ਕੋਸ਼ਿਸ਼ ਕਰ ਰਿਹਾ ਦੱਸਣ ਦੀ,
1: ਕਰੋ ਕਰੋ ਜੀ,
0: ਕਿ ਅੱਜ ਦਾ ਟੋਪਿਕ ਜਿਹੜਾ ਬਲਕੀਰਤ ਜੀ ਸਾਡੇ ਨਾਲ ਸਾਂਝਾ ਕਰਨ ਲਈ ਲੈ ਕੇ ਆਏ ਨੇ,
1: ਬਲਕੀਰਤ ਜੀ ਇਕੱਲੇ ਕਿਉਂ ਸਾਂਝਾ ਕਰ
0: ਰਹੇ? ਨਹੀਂ ਤਾਂ ਇਕੱਠੇ ਕਰਾਂਗੇ ਨਾ, ਮੈਂ ਆਪਣਾ ਨਾਮ ਥੋੜਾ ਲਊਂਗਾ ਨਾ। ਬੇਵਕੂਫ,
1: ਤੁਸੀਂ ਗੱਲ ਸ਼ੁਰੂ ਹੀ ਨਹੀਂ ਸਹੀ ਕਰ
0: ਰਹੇ, ਫੇਰ ਤੋਂ ਯਾਰ ਤੂੰ ਬੋਲ, ਹੁਣ ਮੈਂ ਬੋਲ ਨਹੀਂ, 4 ਵਾਰੀਆਂ ਮੈਂ
1: ਕਹਿੰਦਾ ਜੇ ਸ਼ੁਰੂ ਵਧੀਆ ਕਰੋਗੇ
0: ਚਲੋ ਠੀਕ ਹੈ,
1: ਟਰਾਈ ਕਰੋ।
0: ਅੱਜ ਅਸੀਂ ਰਲ ਕੇ ਸੋਚ ਕੇ ਤੁਹਾਡੇ ਨਾਲ ਇਹ ਟੋਪਿਕ ਕਰਾਂਗੇ ਡਿਸਕਸ, ਜੇ ਮੌਕਾ ਲੱਗ ਸਕਿਆ ਕਿ ਕਿਸ ਤਰੀਕੇ ਨਾਲ ਨਵੇਂ ਰਿਸ਼ਤੇ ਤੁਹਾਡੀ ਲਾਈਫ 'ਚ ਜਦੋਂ ਆ ਜਾਣ ਤੇ ਪੁਰਾਣੇ ਰਿਸ਼ਤਿਆਂ 'ਚ ਤਬਦੀਲੀ ਆ ਜਾਂਦੀ ਜਾਂ ਫਿਰ ਆਪਾਂ ਸਮਾਂ ਨਹੀਂ ਦੇ ਪਾਉਂਦੇ ਜਾਂ ਫਿਰ ਆਪਾਂ ਇਸ ਤਰ੍ਹਾਂ ਵੀ ਇਹਨੂੰ ਕਹਿ ਸਕਦੇ ਹਾਂ ਜਾਂ ਫਿਰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਸ਼ਾਦੀ ਹੋ ਜਾਵੇ ਤਾਂ ਤੁਸੀਂ ਆਪਣੇ ਪੁਰਾਣੇ ਯਾਰ ਮਿੱਤਰਾਂ ਨੂੰ ਬੇਲੀਆਂ ਨੂੰ ਬਹੁਤਾ ਟਾਈਮ ਦੇ ਪਾਉਂਦੇ ਹੋ ਨਹੀਂ ਦੇ ਪਾਉਂਦੇ ਹੋ ਤੇ
1: ਕਿਉਂਕਿ ਫਿਰ ਤੁਸੀਂ ਬਿਜ਼ੀ ਹੋ ਜਾਂਦੇ ਨਾ ਸੋਣੀਏ ਨਹੀਂ ਤੁਸੀਂ ਕੀ ਫੁੱਲ ਲੱਗਦੀ
0: ਬਸ ਫਿਰ ਆ ਚੱਕਰ ਆ ਸੋ ਜੀ ਇਹ ਗੱਲਬਾਤ ਕਰਾਂਗੇ ਸਾਡਾ ਲਾਈਵ ਸਪੋਟ ਚਲਾ ਗਿਆ ਇਸ ਕਰਕੇ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਸਾਂਝ ਪਾਓ ਠੀਕ ਹੈ ਤੁਸੀਂ ਬਸ ਸੁਣੋ ਸੁਣ ਕੇ ਤੁਸੀਂ ਆਪਣੇ ਮਨ ਚ ਸਾਂਝ ਪਾਓ ਹਾਂ ਹਾਂ ਤੁਸੀਂ ਉਹਨਾਂ ਨਾਲ ਸਾਂਝ ਪਾਇਓ
1: ਤੁਸੀਂ ਸਾਡੇ ਦਿਲਾਂ ਦੀਆਂ ਸਾਂਝਾਂ ਪਾਓ
0: ਜੀ ਸੋ ਮੇਰੇ ਓਸ਼ੋ ਜੀ ਦੱਸੋ ਤੁਹਾਡੀ ਕੀ ਵਿਚਾਰਧਾਰਾ ਹੈ ਤੁਹਾਡੀ ਇਸ ਟੌਪਿਕ ਦੇ ਉੱਪਰ ਵਾਟ ਡੂ ਯੂ ਫੀਲ ਅਬਾਊਟ ਇਟ
1: ਆਈ ਫੀਲ ਟੂ ਮੱਚ ਬ੍ਰੋ ਆਈ ਆਈ ਮੀਨ ਡਿਪਰੈਸਡ ਫੀਲਿੰਗ
0: ਓਹ ਮਾਈ ਗੋਡ ਫੀਲਿੰਗ ਡਿਪਰੈਸਡ ਵਿਦ 38 ਨਹੀਂ ਇਹ ਤੇ
1: ਵੇਖੋ ਹੈਗਾ ਹੀ ਹੈ ਕੋਈ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਕਿ ਵਿਆਹ ਜੇ ਕੋਈ ਵੀ ਮੰਨ ਲਓ ਫਰੈਂਡ ਹੀ ਕੋਈ ਨਵਾਂ ਤੁਹਾਡਾ ਨਾ ਐਡ ਆਨ ਹੁੰਦਾ ਤੇ ਓਬਵੀਅਸਲੀ ਤੁਹਾਡੇ ਪੁਰਾਣੇ ਵਾਲਾ ਜਿਹੜਾ ਸਮਾਂ ਆ ਉਹ ਉਹਦੇ ਨਾਲ ਵੀ ਜਾਣਾ ਆ ਤੇ ਉਹ ਕਿਤੇ ਨਾ ਕਿਤੇ ਉਹਨੂੰ ਘੱਟ ਸਮਾਂ ਤੁਹਾਡਾ ਜਾਂਦਾ ਹੀ ਆ ਹੁਣ ਕਈ ਸਾਰੇ ਆਪਾਂ ਕਹਿ ਦਿੰਦੇ ਕਿ ਯਾਰ ਇਹ ਬਦਲ ਗਿਆ ਜੀ ਇਹ ਹੁਣ ਉੱਥੇ ਚੱਲ ਗਿਆ ਤਾਂ ਬਦਲ ਗਿਆ ਇਹਨੇ ਨਵੇਂ ਯਾਰ ਬਣਾ ਲਏ ਤਾਂ ਬਦਲ ਗਿਆ ਵਿਆਹਿਆ ਗਿਆ ਤਾਂ ਬਦਲ ਗਿਆ ਹੁਣ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਸਾਡੇ ਨਾਲ ਬਹਿੰਦਾ ਖਲੋਂਦਾ ਨਹੀਂ ਘੁੰਮਣ ਫਿਰਨ ਨਹੀਂ ਜਾਂਦਾ ਤੇ ਉਹ ਜ਼ਰੂਰੀ ਵੀ ਆ ਵੇਖੋ ਬਦਲਣਾ ਟਾਈਮ ਦੇ ਹਿਸਾਬ ਨਾਲ ਬਦਲਣਾ ਹਰ ਕਿਸੇ ਨੇ ਬਦਲਣਾ ਤੇ ਬਦਲਣਾ ਜ਼ਰੂਰੀ ਵੀ ਆ
0: ਹਾਂ ਮਤਲਬ
1: ਜੇ ਤੁਸੀਂ ਨਹੀਂ ਬਦਲੋਗੇ ਵੈਸੇ ਵੀ ਮਤਲਬ ਜੇ ਤੁਸੀਂ ਨਹੀਂ ਬਦਲੋਗੇ ਅਗਲਾ ਬਦਲ ਜਾਓ
0: ਬਿਲਕੁਲ ਇਹ ਵੀ ਹੈ ਨਾ ਕਿ ਆਪਾਂ ਚਾਹੁੰਦੇ ਹੋਈਏ ਨਾ ਚਾਹੁੰਦੇ ਹੋਈਏ ਪਰਸਨੈਲਿਟੀ ਸਾਡੀ ਹਮੇਸ਼ਾ ਡਿਵੈਲਪ ਹੁੰਦੀ ਰਹਿੰਦੀ ਹੈ ਬਿਰਤੀ ਸੇਮ ਨਹੀਂ ਰਹਿੰਦੀ ਬੰਦੇ ਦੀ ਪਤਾ ਨਹੀਂ ਲੱਗਦਾ ਕਿ ਅਚਾਨਕ ਹੀ ਇੱਕ ਸੈਕਿੰਡ ਇੱਦਾਂ ਆਉਂਦਾ ਲਾਈਫ ਦੇ ਅੰਦਰ ਬੰਦਾ ਕਹਿੰਦਾ ਯਾਰ ਆਹ ਚੀਜ਼ ਹੁਣ ਮੈਨੂੰ ਖਰੀ ਨਹੀਂ ਲੱਗਦੀ ਉਹ ਅਨਕੋਨਸ਼ੀਅਸਲੀ ਜਾਂ ਸਬਕੋਨਸ਼ੀਅਸਲੀ ਕਾਫੀ ਟਾਈਮ ਤੋਂ ਚੱਲ ਰਿਹਾ ਹੁੰਦਾ ਪ੍ਰੋਸੈਸ
1: ਬੈਕ ਆਫ ਦਾ ਮਾਈਂਡ
0: ਹਾਂ ਬੈਕ ਆਫ ਦਾ ਮਾਈਂਡ ਹੈ ਨਾ ਕਿ ਉਹ ਪ੍ਰੋਸੈਸ ਚੱਲ ਰਿਹਾ ਹੁੰਦਾ ਉਹ ਚੀਜ਼ ਤੋਂ ਤੁਹਾਡਾ ਉਖੜਨ ਦਾ ਜਾਂ ਫਿਰ ਉਹ ਆਦਤ ਕਹਿ ਲਓ ਹੋਬੀ ਕਹਿ ਲਓ ਰਿਸ਼ਤਾ ਕਹਿ ਲਓ ਕੰਮ ਕਹਿ ਲਓ ਹੈ ਨਾ ਪਰ ਬੰਦੇ ਨੂੰ ਫੀਲ ਅਚਾਨਕ ਹੀ ਹੁੰਦਾ ਸੋ ਹਾਂ ਯੂ ਆਰ ਰਾਈਟ ਉਹ ਗੱਲ ਸਹੀ ਹੈ ਇੱਕ ਇਹਦੇ ਅੰਦਰ ਨਾ ਇਹ ਵੀ ਆ ਜਾਂਦੀ ਗੱਲ ਕਿ ਖਾਸ ਕਰ ਯਾਰੀ ਦੋਸਤੀ ਦੇ ਅੰਦਰ ਐਂਡ ਉਹ ਯਾਰੀ ਦੋਸਤੀ ਦੇ ਅੰਦਰ ਵੀ ਪੁਰਾਣੀ ਯਾਰੀ ਦੋਸਤੀ ਦੇ ਅੰਦਰ ਮੇਨ ਗੱਲ ਇੱਕ ਇਹ ਵੀ ਆ ਜਾਂਦੀ ਹੈ ਕਿ ਯਾਰ ਜੇ ਤੁਸੀਂ ਨਾ ਹਮੇਸ਼ਾ ਔਨ ਸੇਮ ਪੇਜ ਰਹੋ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਮੇਰਾ ਪੁਆਇੰਟ ਇਹਦੇ ਤੋਂ ਇਹ ਹੈ ਕਿ ਸਮਝੋ ਤੁਸੀਂ ਇਕੱਠੇ ਇੱਕੋ ਸਕੂਲ ਪੜ੍ਹੇ ਹਨਾ ਕਾਲਜ ਵੀ ਚਲੋ ਸੇਮ ਚਲੇ ਗਏ
1: ਜੀ
0: ਹਨਾ ਪਰ ਫਿਰ ਇੱਕ ਜਣਾ ਬਾਹਰ ਚਲ ਗਿਆ ਇੱਕ ਜਣਾ ਇੰਡੀਆ ਰਹਿ ਗਿਆ ਉਹ ਫਿਰ ਇੱਕ ਸਾਲ ਦੋ ਸਾਲ ਤਿੰਨ ਸਾਲ ਬਾਅਦ ਤੁਹਾਡਾ ਕਿਉਂਕਿ ਰੁਟੀਨ ਵੱਖਰਾ ਤੁਹਾਡੀ ਲਾਈਫ ਸਟਾਈਲ ਵੱਖਰੀ ਆ ਤਾਂ ਫਿਰ ਹਨਾ ਸੋਚ ਵਿਚਾਰ ਵੀ ਬਦਲਣੇ ਸ਼ੁਰੂ ਹੋ ਜਾਂਦੇ ਆ ਇੱਕ ਇਹ ਵੀ ਆ ਕਈਆਂ ਨਾਲ ਹੁੰਦਾ ਹੋਏਗਾ ਕਈਆਂ ਨਾਲ ਹੁੰਦਾ ਕਈਆਂ ਨਾਲ ਨਹੀਂ ਹੁੰਦਾ ਫਿਰ ਦੂਸਰੇ ਪਾਸੇ ਇੱਕ ਹੋਰ ਹੋ ਜਾਂਦਾ
1: ਕਿ
0: ਉਹਦੇ ਅੰਦਰ ਇਹ ਚੱਕਰ ਇਹ ਆ ਜਾਂਦਾ ਕਿ ਸਮਝੋ ਲੈਟ ਸਪੋਜ਼ ਕਿ ਅਗੇਨ ਆਪਾਂ ਸੇਮ ਸਕੂਲ ਪੜ੍ਹੇ ਹਾਂ ਪਰ ਅਸੀਂ ਕਾਲਜ ਵੱਖੋ ਵੱਖਰੇ ਚਲੇ ਗਏ ਉੱਥੇ ਫਿਰ ਵੱਖੋ ਵੱਖਰੇ ਸਰਕਲ ਬਣ ਗਏ ਹੋ ਸਕਦਾ ਆਪਾਂ ਹੁਣ ਰਹਿੰਦੇ ਮਤਲਬ ਸ਼ਾਮੀ ਆਉਂਦੇ ਆਪਾਂ ਉੱਥੇ ਹੀ ਹੋਈ ਆਪਣੇ ਘਰਾਂ 'ਚ ਹੀ ਪਰ ਸਰਕਲ ਚੇਂਜ ਹੋ ਗਿਆ ਸਰਕਮਸਟਾਂਸ ਚੇਂਜ ਹੋ ਗਏ ਤੁਹਾਡੀ ਸਟ੍ਰੀਮ ਚੇਂਜ ਹੋ ਗਈ ਹਨਾ
1: ਪ੍ਰਾਇਓਰਿਟੀਜ਼ ਕਿਸੇ ਵੇਲੇ ਬਦਲ ਜਾਂਦੀਆਂ ਆਪਣੀਆਂ ਤੂੰ ਬਦਲਣੀਆਂ ਵੀ ਚਾਹੀਦੀਆਂ ਯਾਰ
0: ਹਾਂ ਓਏ ਕਿ ਤੂੰ ਸਾਇੰਸ ਰੱਖ ਲਈ ਮੈਂ ਕਮਰਸ ਰੱਖ ਲਈ ਫਿਰ ਓਬਵੀਅਸ ਜੀ ਗੱਲ ਆ ਟਿਊਸ਼ਨਾਂ ਵੱਖਰੀਆਂ ਹੋ ਗਈਆਂ ਸਰਕਲ ਵੱਖਰਾ ਹੋ ਗਿਆ ਪੜ੍ਹਾਈ ਵੱਖਰੀ ਹੋ ਗਈ
1: ਇਸ ਲਈ ਮੈਂ ਸੋਚਿਆ ਨਾ ਵੀ ਫਿਰ ਸਾਇੰਸ ਸੰਗੂ ਆ
0: ਅਚਾਨਕ ਹੀ ਬੰਦੇ ਦੇ ਉੱਪਰ ਐਕਸਟਰਾ ਜ਼ਿੰਮੇਵਾਰੀ
1: ਬੋਝ ਕਹਿਣ ਦੇ ਤੁਸੀਂ
0: ਨਹੀਂ
1: ਤੁਹਾਡੇ ਕਹਿਣ ਦਾ ਮਤਲਬ ਭਾਬੀ ਆਈ ਤੁਹਾਡੇ ਤੇ ਬੋਝ ਪੈ ਗਿਆ
0: ਨਹੀਂ ਬੋਝ ਤਾਂ ਮੈਂ ਕਿਹਾ ਨੀ ਜ਼ਿੰਮੇਵਾਰੀ ਤੇ ਬੋਝ ਚ ਫਰਕ ਹੈ ਨਲਾਇਕ ਨਾ ਹੋਏ ਕਿਸੇ
1: ਤਰ੍ਹਾਂ
0: ਜ਼ਿੰਮੇਵਾਰੀ ਤੁਹਾਡੇ ਤੇ ਆ ਜਾਂਦੀ ਅੱਛਾ ਉਹ ਓਬਵੀਅਸ ਜੀ ਗੱਲ ਉਹ ਨਵੇਂ ਤਰ੍ਹਾਂ ਦੀ ਜ਼ਿੰਮੇਵਾਰੀ ਆ ਕਿਉਂਕਿ ਤੁਸੀਂ ਜਦੋਂ ਸਕੂਲ ਗਏ ਹੋ ਛੇਵੀਂ ਦੀ ਜ਼ਿੰਮੇਵਾਰੀ ਤੋਂ ਬਾਅਦ ਅੱਠਵੀਂ ਦੀ ਜ਼ਿੰਮੇਵਾਰੀ ਅੱਠਵੀਂ ਤੋਂ ਬਾਅਦ ਦਸਵੀਂ ਦੀ ਆ ਉਹ ਪਤਾ ਪਤਾ ਜੀ ਹੈ ਜ਼ਿੰਮੇਵਾਰੀ ਹੈ ਨਾ ਇਹ ਥੋੜਾ ਬਿਲਕੁਲ ਹੀ ਨਿਊ ਸਿਲੇਬਸ ਆ ਫਿਰ ਉਹਦੇ ਅੰਦਰ ਮੇਰੇ ਖਿਆਲ ਨਾਲ ਉਹ ਵਾਲੀ ਯਾਰੀਆਂ ਦੋਸਤੀਆਂ ਨੂੰ ਜੇ ਟਾਈਮ ਨਹੀਂ ਦਿੱਤਾ ਜਾਂਦਾ ਤੇ ਤੁਹਾਡਾ ਅੱਗੋ ਜੇ ਕੋਈ ਯਾਰ ਮਿੱਤਰ ਮਾਈਂਡ ਵੀ ਕਰੇ ਉਹ ਸ਼ਾਇਦ ਉਹੀ ਕਰਦੇ ਹੋਣਗੇ ਜਿਹੜੇ ਆਪ ਨਹੀਂ ਹਜੇ ਵਿਆਹੇ ਗਏ ਜਦੋਂ ਉਸਦਾ ਵਿਆਹ ਹੁੰਦਾ ਨਾ ਸਭ ਤੋਂ ਪਹਿਲਾਂ ਉਹ ਗਾਇਬ ਹੁੰਦਾ ਉਹ ਹੁੰਦਾ ਮਿਸਟਰ ਇੰਡੀਆ ਉਹ ਦੱਸਦਾ ਹੀ
1: ਨਹੀਂ ਚੁੱਕਦਾ ਨਾ ਮੈਸੇਜ
0: ਉਹ ਤਾਂ ਭਰਾ ਰੀਲਾਂ ਭੇਜਣ ਤੋਂ ਵੀ ਜਾਂਦਾ ਬੰਦਾ ਕਹਿੰਦਾ ਯਾਰ ਟਾਈਮ ਨਹੀਂ ਲੱਗਦਾ
1: ਨਹੀਂ ਟਾਈਮ ਨਹੀਂ ਉਹਨਾਂ ਨੇ ਕਹਿਣਾ ਹਾਂ ਕੋਈ ਕੰਮ ਹੈ ਚੋ ਕੰਮ ਆ ਭਲਾ ਰੀਲਾਂ ਭੇਜਣੀਆਂ
0: ਹਾਂ ਹਨਾ ਸੋ ਇਹ ਇਹ ਇਸ਼ੂ ਤੇ ਹੈ
1: ਪਤਾ ਕੀ ਹੁੰਦਾ ਵਾ ਤੁਹਾਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਕਿਉਂਕਿ ਜੇ ਤੁਸੀਂ ਮੈਨੇਜ ਨਹੀਂ ਨਾ ਕਰਦੇ ਫਿਰ ਹੀ ਸਾਰੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਹੁਣ ਜੇ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਯਾਰੀ ਦੋਸਤੀਆਂ ਪਿੱਛੇ ਪੈਂਦੀਆਂ ਤੇ ਉਹ ਪੈਣਗੀਆਂ ਵਿਆਹ ਤੋਂ ਬਾਅਦ, ਜੇ ਮੰਨ ਲਓ ਆਪਾਂ ਗੱਲ ਕਰੀਏ ਤੇ ਉਹ ਜਿਨ੍ਹਾਂ ਦੇ ਟਾਈਮ ਹੋ ਗਿਆ ਵਿਆਹ ਹੋਏ ਨੂੰ, ਉਹਨਾਂ ਨੂੰ ਇਹ ਪਤਾ ਹੋਊਗਾ ਕਿ ਉਹਨਾਂ ਦੀਆਂ ਪਈਆਂ ਹੀ ਕਿਸੇ ਟਾਈਮ ਦੇ ਉੱਤੇ,
0: ਬਿਲਕੁਲ ਬਿਲਕੁਲ
1: ਠੀਕ ਹੈ, ਤੇ ਉਹ ਵੀ ਚਲੋ ਰਿਲੇਟ ਕਰ ਹੀ ਸਕਦੇ ਕਿਤੇ ਨਾ
0: ਕਿਤੇ। ਹਾਂ ਹਾਂ, ਸਗੋਂ ਤਾਂ ਇਸ ਚਸ਼ਮੇ ਨਾਲ ਇਸ ਗੱਲ ਨੂੰ ਵੇਖਣਗੇ ਹਨਾ ਕਿ
1: ਉਹ ਇਹ ਵੀ
0: ਹਜੇ ਤਾਂ ਕਾਕਾ ਸਟਾਰਟ ਹੋਏ ਹੋ, ਹਜੇ ਤਾਂ ਬੱਚੇ ਨਹੀਂ ਹੋਏ ਤਾਂ ਹਨਾ, ਹੋਰ ਪਤਾ ਵੀ ਵੇਖ
1: ਸਕਦੇ ਕਿ ਉਹਨਾਂ ਨੇ ਉਹਨੂੰ ਕੀਤਾ ਕਿੱਦਾਂ, ਮੈਨੇਜ ਕਿੱਦਾਂ ਕੀਤਾ, ਉਹਨਾਂ ਕੋਲ ਤਾਂ ਚਲੋ ਇਹ ਵੀ ਐਕਸਪੀਰੀਅੰਸ ਹੋਣਗੇ ਬੜੇ ਬੜੇ ਪੁਰਾਣੇ। ਪਰ ਗੱਲ ਹੁਣ ਇੱਥੇ ਹੋ ਜਾਂਦੀ ਹੈ ਕਿ ਠੀਕ ਹੈ ਆਟੋਮੈਟਿਕਲੀ ਫਰਕ ਪੈਣਾ ਹੀ ਪੈਣਾ ਵਾ। ਹੁਣ ਮੰਨ ਲਓ ਜੇ ਇੱਧਰੋਂ ਤੁਹਾਡੀ ਵਾਈਫ ਕਹੇ ਵੀ ਆਪਾਂ ਘੁੰਮਣ ਜਾਣਾ ਤੇ ਉੱਧਰੋਂ ਤੁਹਾਡੇ ਯਾਰ ਦੋਸਤ ਕਹਿਣ ਵੀ ਆਪਣਾ ਪਲਾਨ ਬਣ ਗਿਆ ਸੈਟਰਡੇ ਦਾ,
0: ਚਲੋ
1: ਬਹਿਣ ਦਾ ਪਲਾਨ ਹੀ ਜਾਂ ਸਿਟੀ ਜਾਣ ਦਾ ਪਲਾਨ ਹੀ, ਕਿਤੇ ਘੁੰਮਣ ਜਾਣ ਦਾ ਪਲਾਨ ਹੀ, ਮੰਨ ਲਓ ਇੱਧਰ ਉੱਧਰੋਂ ਕਿਤੇ ਦੋ ਚਾਰ ਯਾਰ ਤੁਹਾਡੇ ਆਏ ਤੇ ਉਹਨਾਂ ਨੇ ਇਕੱਠੇ ਪਲਾਨ ਬਣਾ ਲਿਆ, ਹੁਣ ਦੋਵਾਂ ਪਲਾਨਾਂ ਦੇ ਵਿੱਚ ਤੁਸੀਂ ਫਸ ਗਏ ਨਾ। ਜੇ ਤੁਸੀਂ ਯਾਰਾਂ ਨੂੰ ਪਹਿਲਾਂ ਦੱਸਤਾ ਕਿ ਯਾਰ ਇੱਧਰੋਂ ਵੀ ਤੇਰੀ ਭਾਬੀ ਨਾਲ ਪਲਾਨ ਆ, ਉਹ ਤੇ ਉਦਣ ਤੋਂ ਹੀ ਸ਼ੁਰੂ ਹੋ ਜਾਣਾ,
0: ਗਿਆ ਬਦਲ ਗਿਆ,
1: ਉਹਨਾਂ ਕੱਢਣੀ ਮੋਟੀ ਜੀ ਤੇ
0: ਗਾਲ
1: ਗਾਲ। ਤੇ ਜੇ ਤੁਸੀਂ ਮੰਨ ਲਓ ਇੱਧਰ ਵੋਟੀ ਨੂੰ ਕਹਿਤਾ ਵੀ ਮੇਰਾ ਉਹਨਾਂ ਦੇ ਨਾਲ ਪਲਾਨ ਆ, ਫਿਰ ਤੇ ਓਦਾਂ ਹੀ ਤੁਹਾਨੂੰ ਪਤਾ ਹੀ ਆ, ਫਿਰ ਤੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਕੀ ਹੋਣਾ ਵਾ,
0: ਉਹ ਸਾਰਾ ਸਿਲੇਬਸ ਸਾਰਿਆਂ ਨੂੰ ਪਤਾ,
1: ਉਹ ਤੁਹਾਨੂੰ ਪਤਾ ਹੈ, ਐਵੇਂ ਅਸੀਂ ਟਾਈਮ ਖਰਾਬ ਕਰਾਂਗੇ ਤੁਹਾਨੂੰ ਦੱਸਣ ਦੇ,
0: ਸੁਣਨ ਵਾਲਿਆਂ ਨੂੰ ਸੁਣਾਉਣ ਵਾਲੀਆਂ ਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਗੱਲ ਕੀ ਕਰ ਰਹੇ ਹਾਂ।
1: ਹੁਣ ਉੱਥੇ ਬੰਦਾ ਫਸ ਜਾਂਦਾ ਕਿ ਦੋਵਾਂ ਚੋਂ ਕਿੱਧਰ ਜਾਵੇ, ਜ਼ਿਆਦਾ ਚਾਂਸ ਇਹ ਹੈ ਕਿ ਉਹ ਘਰ ਵਾਲੀ ਦੇ ਨਾਲ ਹੀ ਜਾਊਗਾ, ਜ਼ਿਆਦਾ ਚਾਂਸ ਬਣਦਾ ਵੀ ਹੈ ਯਾਰ ਇਹ ਚ, ਮਾੜਾ ਵੀ
0: ਨਹੀਂ ਇਹ, ਠੀਕ ਹੈ ਇਹ ਚ ਮੇਰੇ ਹਿਸਾਬ ਨਾਲ ਕੋਈ।
1: ਤੇ ਜੇ ਮੰਨ ਲਓ ਤੁਸੀਂ ਚੱਲ ਗਏ ਹੋ ਤੇ ਇੱਕ ਬੰਦਾ ਤੁਹਾਡਾ ਖੁਸ਼ ਹੋ ਗਿਆ, ਯਾਨੀ ਘਰ ਵਾਲੀ ਤੁਹਾਡੀ ਖੁਸ਼ ਆ, ਹਾਲਾਂਕਿ ਖੁਸ਼ ਕਿੰਨੀ ਕਿਆ ਕਿੰਨਾ ਚਿਰ ਰਹੂਗੀ, ਇਹ ਸਾਰੀਆਂ ਚੀਜ਼ਾਂ ਡਿਪੈਂਡ ਅਪੋਨ
0: ਤੁਹਾਡੇ ਸੋਚ ਵਿਚਾਰ ਕੇ।
1: ਹਾਂਜੀ, ਇਹ ਹੋ ਸਕਦਾ ਘਰੋਂ ਹੀ ਤੁਰਨ ਲੱਗੇ ਕੋਈ ਚੱਕਰ ਪੈ ਜੇ ਤੇ ਤੁਸੀਂ ਮੰਨ ਲਓ ਉੱਧਰ ਉਹ ਵੀ ਚੀਜ਼ ਛੱਡੀ ਆ, ਤੇ ਇੱਧਰੋਂ ਜਿਹੜੀ ਚੀਜ਼ ਨਾਲ ਤੁਸੀਂ ਕਿਹਾ ਵੀ ਚੱਲ ਇੱਧਰ ਚੱਲਦੇ ਉਹ ਵੀ ਨਹੀਂ ਇੰਨੀ ਵਧੀਆ, ਉੱਥੇ ਵੀ ਲੜਾਈ ਹੋ ਗਈ, ਕੁਛ ਹੋ ਗਿਆ, ਉਹ ਡਿਪੈਂਡ ਅਪੋਨ ਸਿਚੁਏਸ਼ਨ ਹੈ ਨਾ, ਉਹ ਆਪਣੇ ਆਪਣੇ ਹਿਸਾਬ ਨਾਲ ਤੁਸੀਂ ਐਡਜਸਟਮੈਂਟ ਕਰਨੀ ਹੈ।
0: ਬਿਲਕੁਲ ਠੀਕ।
1: ਪਰ ਜੇ ਤੁਸੀਂ ਦੂਜੇ ਪਾਸੇ ਵੇਖੋ ਤੇ ਫਿਰ ਯਾਰਾਂ ਦੋਸਤਾਂ ਦੇ ਮੂੰਹ ਬਣੇ ਆ, ਉਹਨਾਂ ਨੇ ਕਹਿਣਾ ਹੀ ਆ ਫੋਨ ਕਰਕੇ ਵੀ ਹਾਂ ਕਰਤੀ ਉਹ ਗੱਲ, ਚੱਲ ਗਿਆ ਫਿਰ ਨਹੀਂ ਆਇਆ ਨਾ, ਪਤਾ ਹੀ ਤੇਰਾ ਦਿਨ ਨਹੀਂ ਆਇਆ, ਹੁਣ ਹੁਣ ਕਿੱਥੇ ਆਉਣਾ ਤੂੰ, ਹੈ ਨਾ, ਬਸ ਗੱਲਾਂ ਹੀ ਤੇਰੀਆਂ ਵੀ ਜੋ ਮਰਜ਼ੀ ਹੋ ਜੇ ਭਰਾ ਤੁਹਾਡੇ ਨਾਲ ਖੜਾ ਵਾ, ਕੁਝ ਨੀ ਖੜਾ ਹੈ, ਉਹ ਜਿਹੀਆਂ ਗੱਲਾਂ ਤੁਸੀਂ ਸੁਣੀਆਂ 15-20 ਸੁਣ ਕੇ
0: ਇੱਕ ਇਹਦੇ ਅੰਦਰ ਇਹ ਵੀ ਆ ਜਾਂਦਾ ਨਾ ਬਲਕਿਰਤ ਕਿ ਕਿਉਂਕਿ ਤੁਹਾਡੇ ਕੋਲ ਟਾਈਮ ਤਾਂ ਓਨਾ ਹੀ ਆ, ਕੰਮ ਚ ਵੀ ਬੰਦਾ ਓਨਾ ਹੀ ਫਸਿਆ ਪਿਆ,
1: ਸੈਟਰਡੇ ਤੇ ਇੱਕ ਹੀ ਹੋਣਾ,
0: ਸੈਟਰਡੇ ਇੱਕੋ ਆਣਾ, ਤੇ ਇੱਥੇ ਯਾਰ ਇੱਥੇ ਦਾ ਬੜੀ ਇਸ਼ੂ ਆ ਇਹ।
1: ਹਾਂ ਵੀ ਸੈਟਰਡੇ ਦੀ ਵੇਟ ਕਰ,
0: ਇੰਡੀਆ ਇੰਡੀਆ ਨਾ ਮੈਂ ਉਸ ਦਿਨ ਅਸੀਂ ਚਾਰ ਪੰਜ ਮੁੰਡੇ ਬੈਠੇ ਪਏ ਸੀਗੇ, ਦੋ ਮਤਲਬ ਸਾਰੇ ਪੰਜਾਬ ਦੇ ਸੀਗੇ ਆਪਾਂ, ਸਾਰੇ ਪੰਜਾਬੀ, ਸੋ ਆਪਾਂ ਇਹੀ ਗੱਲ ਅੱਛਾ ਸੀਗੇ ਵੀ ਸਾਰੇ ਛੋਟੇ ਨੋਰਮਲ ਸ਼ਹਿਰਾਂ ਤੋਂ ਹਨਾ, ਕੋਈ ਲੁਧਿਆਣਾ ਕਹਿ ਲਓ ਜਾਂ ਚੰਡੀਗੜ੍ਹ ਟਾਈਪ ਨਹੀਂ, ਹਨਾ ਮੈਨੂੰ ਪਤਾ ਨਹੀਂ ਵੈਸੇ ਉੱਥੇ ਦਾ ਵੀ ਇੱਧਰ ਹੀ ਕਲਚਰ ਆ ਕਿ ਯਾਰ ਇੰਡੀਆ ਨਾ ਇਸ ਤਰੀਕੇ ਨਾਲ ਡਿਜ਼ਾਈਨਡ ਆ ਕਿ ਦੋ ਤਿੰਨ ਯਾਰ ਦੋ ਸ਼ਾਮ ਨੂੰ ਬੈਠ ਸਕਣ, ਡਿਜ਼ਾਈਨਡ ਇਸ ਤਰ੍ਹਾਂ, ਜੋਬ ਪ੍ਰੋਫਾਈਲ, ਸੜਕਾਂ, ਤੁਹਾਡੇ ਬਾਜ਼ਾਰ, ਉਹ ਡਿਜ਼ਾਈਨਡ ਇਸ ਤਰ੍ਹਾਂ ਹੈ ਕਿ ਕੋਈ ਦੋ ਤਿੰਨ ਯਾਰ ਦੋਸਤ ਆਪਣੇ ਬਾਈਕ ਤੇ, ਬੁਲਟ ਤੇ, ਸਕੂਟਰ ਤੇ, ਸਕੂਟੀ ਤੇ, ਵੈਨ, ਚਾਰ ਪੰਜ ਗੇੜੀਆਂ ਸੁੱਟਣ, ਫਿਰ ਬਾਅਦ ਚੋਂ ਕਿਤੇ ਬੈਠ ਕੇ ਹਨਾ ਛੋਟਾ ਮੋਟਾ ਕੁਛ ਖਾ ਲਿਆ ਪੀ ਲਿਆ।
1: ਸਭ ਤੋਂ ਵੱਡੀ ਤੁਹਾਡੀ ਜਿਹੜੀ ਗੱਲ ਦੀ ਐਗਜ਼ਾਮਪਲ ਇਹ ਆ ਕਿ ਉਹ ਆਪਣੇ ਕਾਫੀ ਸ਼ੁਰੂ ਹੁੰਦੀ ਸਵੇਰੇ 5 ਵਜੇ ਤੋਂ ਲੈ ਕੇ 2 ਵਜੇ ਤੱਕ, ਉੱਥੇ ਸ਼ੁਰੂ ਹੁੰਦੀ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ,
0: ਹਨਾ
1: ਇਸੇ ਕਰਕੇ ਹੀ ਇਹੀ ਸ਼ਾਮ ਨੂੰ ਬਹਿ ਸਕਦੇ।
0: ਹਾਂ ਕਿ ਲੋਕੀ ਸ਼ਾਮ ਨੂੰ ਕਾਫੀ ਬੇਸਿਕਲੀ ਤਾਂ ਉੱਥੇ ਲਈ ਤਾਂ ਉਹ ਵਾਲਾ ਬੈਵਰੇਜ ਹੀ ਹੈ ਨਾ,
1: ਹਾਂ ਹਾਂ,
0: ਕਿ ਲੋਕੀ ਬਾਹਰ ਜਾ ਕੇ ਬਹਿਣਗੇ। ਸਾਡਾ ਪੱਕਾ ਰੂਟੀਨ ਸੀਗਾ 15 ਕੁ ਦੁਕਾਨ ਅੱਗੇ ਮੇਰਾ ਇੱਕ ਮਿੱਤਰ ਸੀਗਾ, ਹਨਾ ਉਹਨਾਂ ਦੀ ਦੁਕਾਨ ਸੀ, 8 ਵਜੇ ਦੁਕਾਨ ਵਧਾ ਲੈਣੀ
1: ਕੱਪੜਿਆਂ ਦੀ, ਉਹਦੀ ਵੀ
0: ਉਹਨਾਂ ਦਾ ਕੰਮ ਹੈਗਾ ਪਰਦਿਆਂ ਪੁਰਦਿਆਂ ਦਾ,
1: ਓਕੇ ਓਕੇ,
0: ਤੇ ਸਲੀਪ ਵੈਲ ਵਗੈਰਾ ਨਹੀਂ ਕਰ ਲਾਉਣ, ਸਲੀਪ ਵੈਲ ਦੇ ਗੱਦੇ ਵਗੈਰਾ।
1: ਹਾਂਜੀ ਹਾਂਜੀ ਹਾਂਜੀ।
0: ਸੋ ਅਸੀਂ ਇੱਕ ਦੂਸਰੇ ਨੂੰ ਫੋਨ ਕਰ ਲੈਣਾ, ਹਾਂ ਤੂੰ ਕਦ ਤੱਕ ਦੁਕਾਨ ਵਧਾ ਲਿਆ,
1: ਹਨਾ
0: ਆਸੇ ਪਾਸੇ ਦੁਕਾਨ ਵਧਾ ਲੈਣੀ। ਇੱਕ ਹੋਰ ਸਾਡਾ ਮਿੱਤਰ ਆ, ਉਹ ਥੋੜਾ ਹੋਰ ਅੱਗੇ ਰਹਿੰਦਾ ਸੀ, ਉਹਦਾ ਅਕਾਊਂਟੈਂਟ ਆ, ਉਹਦਾ ਤਾਂ ਉਹੀ ਕੰਮ ਨਾ ਕਿ ਆਫਿਸ ਚ ਕਰਦਾ ਤਾਂ 5-6 ਵਜੇ
1: ਜੀ ਕਰਤਾ ਲੋਜ ਕਰਤਾ, ਨਹੀਂ ਤੇ ਕੱਲ ਹੋਊਗਾ।
0: ਹਾਂ ਹੋ ਗਿਆ ਨਹੀਂ ਹੋਇਆ ਨਹੀਂ ਆ, ਵੈਸੇ ਇੱਥੇ ਵੀ ਅਕਾਊਂਟੈਂਟ ਇੱਦਾਂ ਹੀ ਕਰਦੇ ਮੈਂ ਦੇਖਿਆ, ਪਰ ਖੈਰ
1: ਨਹੀਂ, ਪਰ ਆਪਣੇ ਵਾਲੇ ਭਾਜੀ ਵਧੀਆ,
0: ਹਾਂ ਆਪਣੇ ਭਾਈ ਘੈਂਟ ਨੇ, ਹਾਂ ਉਹ ਗੱਲ ਸਹੀ ਆ,
1: ਐਵੇਂ ਕਿਤੇ ਸੁਣਦੇ ਹੋਣ ਭਰਾਵਾ,
0: ਭਾਈ ਦਾ ਨਾਮ ਤੇ ਲੈ,
1: ਉਹਨਾਂ ਨੇ ਮੇਰਾ ਐਵੇਂ ਕੋਈ ਰਜਿਸਟਰ ਕਰ ਦੇਣਾ, ਮੁੜ ਕੇ ਉਹਨਾਂ ਨੇ ਕਹਿਣਾ ਤੇਰੇ ਇੰਨੇ ਹੋ ਗਈ ਨਾ, ਮੁੜ ਕੇ ਭਰਾਵਾ ਉਹ ਕੈਂਸਲ ਹੁੰਦਾ ਹੀ, ਤੇ ਮੈਂ ਨੀ ਭਰਾ ਵਧੀਆ ਭਾਈ ਦੇ,
0: ਭਾਈ ਤੁਸੀਂ ਘੈਂਟ ਹੋ, ਮੈਂ ਇੰਡੀਆ ਵਾਲੇ ਯਾਰ ਮਿੱਤਰ ਦੀ ਗੱਲ ਕਰ ਲਾ, ਤੇ ਤੁਸੀਂ ਫਿਰ ਜਾਣਾ ਕਿੱਥੇ ਆ, ਕਾਫੀ ਪੀਣ ਲਈ, ਹਨਾ ਫਿਰ ਗੱਲਾਂ ਕੋਈ ਨੀ, ਗੱਲਾਂ ਉਹੀ ਚਾਰ। ਫਿਰ ਉਹ ਸਾਡੇ ਤਿੰਨਾਂ ਚੋਂ ਸਭ ਤੋਂ ਪਹਿਲਾਂ ਨਾ ਉਹਦਾ ਵਿਆਹ ਹੋਇਆ
1: ਪੱਕਾ,
0: ਜਿਹੜਾ ਜਿਹੜਾ ਹਾਂ ਗੱਦੇ ਗੁੱਦੇ ਵੇਚਦਾ ਹਾਂ, ਉਹਦਾ ਤਾਂ ਰੋਕਾ ਹੋਇਆ ਤੇ ਮੁੰਡਾ ਗਵਾਚ ਗਿਆ ਬਈ। ਉਹਦਾ ਜੂਨ ਦੇ ਮਹੀਨੇ ਰੋਕਾ ਹੋਇਆ, ਕਹਿੰਦਾ ਮੈਂ ਗੱਲ ਕਰਨੀ
1: ਵਿਆਹ ਤੋਂ ਪਹਿਲਾਂ ਹੀ,
0: ਉਹ ਕਹਿੰਦਾ ਮੈਂ ਗੱਲ ਕਰਨੀ ਹੁੰਦੀ ਆ। ਮੈਂ ਕਿਹਾ ਸਾਡੇ ਨਾਲ ਸਾਈਡ ਤੇ ਬੈਠਾ ਕਰੀ ਆ,
1: ਅਸੀਂ ਕੀ ਕਹਿ ਰਹੇ
0: ਮੈਨੂੰ ਟਾਈਪ ਕਰਕੇ ਮੈਸੇਜ ਹੀ ਕਰਨੇ ਆ, ਸਾਨੂੰ ਕੀ ਆ
1: ਹਨਾ ਬੋਲ ਕੇ।
0: ਹਾਂ ਅਸੀਂ ਬੋਂਗੀਆਂ ਮਾਰੀ ਜਾਵਾਂਗੇ ਤੇਰੇ ਸਾਈਡ ਤੇ ਬੈਠੇ, ਤੂੰ ਬਸ ਹਾਂ ਹਾਂ
1: ਕਰੀਆ। ਭਰਾ ਬੇਟਾ
0: ਮਾਂ ਨੀ ਹੁੰਦਾ ਭਰਾਵਾਂ ਦੇ,
1: ਹਾਂ ਹਾਂ
0: ਪਰ ਨੀ ਉਹ ਨੀ ਮੰਨਦਾ ਹੈਗਾ। ਉਹ ਉਹ ਸ਼ੌਕ ਲੱਗਾ ਸੀ ਮੈਨੂੰ ਉਹ ਵਾਲਾ ਕਿ ਯਾਰ
1: ਫਿਰ ਤੁਹਾਨੂੰ ਪਤਾ ਲੱਗਾ ਬਦਲ ਗਿਆ, ਇਦਾਂ ਵੀ ਹੁੰਦਾ ਵਾ।
0: ਹਾਂ ਨਹੀਂ ਵਾਕਈ ਮਤਲਬ ਤੇਰਾ ਕੀ ਐਕਸਪੀਰੀਅੰਸ ਆ? ਮੇਰਾ ਇਹ ਵਾਲਾ ਐਕਸਪੀਰੀਅੰਸ ਜੈਨੂਅਲ ਐਕਸਪੀਰੀਅੰਸ ਆ ਕਿ ਮੈਨੂੰ ਤੇ ਫਿਰ ਦੂਸਰਾ ਜਿਹੜਾ ਸਾਥੀ ਸਾਡਾ ਅਕਾਊਂਟੈਂਟ ਪੁਲਕਿਤ ਨਾਮ ਉਹਦਾ, ਮੈਂ ਤੇ ਪੁਲਕਿਤ ਨਾ ਫਿਰ ਆਪਾਂ ਰੋਜ਼ 8 ਵਜੇ ਤੋਂ ਬਾਅਦ ਅਸੀਂ ਸੋਚਣਾ ਹੁਣ ਕਰੀਏ ਕੀ, ਅਸੀਂ ਮੰਦਰ ਜਾਣਾ ਸ਼ੁਰੂ ਕਰਤਾ, ਅਸੀਂ ਭਗਤ ਬਣ ਗਏ
1: ਭਰਾ।
0: ਕੁਛ ਕਰਨਾ ਇਸ ਬਹਾਨੇ ਹਨਾ, ਬੰਦਾ ਮੱਥਾ ਚੱਲ ਸੋਮਵਾਰ ਮੱਥਾ ਟੇਕ ਆਇਆ ਕਰਕੇ, ਬਾਕੀ ਦੇ ਹਫ਼ਤਾ ਕੀ ਕਰੀਏ, ਸਮਝ ਹੀ ਨਹੀਂ ਆ ਰਿਹਾ। ਫਿਰ ਉਹਦਾ ਮੁੰਡੇ ਦਾ ਨਾਂ ਸੀਗਾ ਸਵੀਟ, ਸਵੀਟ ਭਰਾ ਪਲੀਜ਼ ਮਿੰਨਤ ਵਾਲੀ ਗੱਲ ਆ, ਤੂੰ 9:15 ਭਾਬੀ ਨੂੰ ਫੋਨ ਕਰ ਲਿਆ। ਉਹ 6 ਮਹੀਨੇ ਬਾਅਦ ਉਹਦਾ ਵਿਆਹ ਹੋ ਗਿਆ, ਫਿਰ ਤਾਂ ਅਸੀਂ ਇਹ ਕਹਿਣ ਦੀ ਵੀ ਹਿੰਮਤ ਨੀ ਕੀਤੀ ਨਾ ਕਿ ਦੁਕਾਨ ਵਧਾ ਕੇ ਕਾਕਾ ਸਾਡੇ ਕੋਲ।
1: ਮੰਦਰ ਵੀ ਨੀ ਗਏ?
0: ਮੰਦਰ ਤਾਂ ਚਲੋ ਜਿੰਨਾ ਕੁ ਜਾਂਦਾ ਰਹਿੰਦਾ ਚੱਲ ਚੱਲ ਜਾਂਦਾ ਬੰਦਾ, ਪਰ ਉਹੀ ਗੱਲ ਆ। ਅੱਛਾ ਤੁਸੀਂ ਕਹਿ ਨੀ ਸਕਦੇ ਕੁਛ, ਕਿਉਂ? ਦੁਕਾਨਦਾਰੀ ਬੰਦਾ 12 ਘੰਟੇ ਕਰ ਰਿਹਾ, ਸਵੇਰੇ 9:30 ਦੁਕਾਨ ਖੋਲੀ ਤੇ ਹਨਾ ਰਾਤ ਨੂੰ 8 ਵਜੇ ਤੁਸੀਂ ਜਾ ਰਹੇ ਹੋ, ਤੁਸੀਂ ਕਹਿ ਹੀ ਨੀ ਸਕਦੇ ਇਸ ਹੱਕ ਨਾਲ ਕਿ ਤੂੰ ਸਾਡੇ ਨਾਲ ਨੀ ਬੈਠੇਗਾ। ਉਹ ਇੱਕ ਸੈਂਸ ਵੀ ਆ ਗਿਆ ਸੀ ਸ਼ਾਇਦ ਕਹਿ ਲਓ ਉਸ ਟਾਈਮ ਤੇ। ਤੇਰਾ ਕੋਈ ਐਕਸਪੀਰੀਅੰਸ ਹੋਵੇ?
1: ਮੈਂ ਨਾ ਬਿਲਕੁਲ ਹੀ ਪੁੱਠਾ ਸੀ, ਕਿਉਂਕਿ ਤੁਹਾਡੇ ਚ ਤੇ ਤੁਹਾਡਾ ਪਹਿਲਾਂ ਉਹ ਦੋਸਤ ਸੀ ਨਾ, ਮੇਰੇ ਟੋਲੇ ਚ ਸਭ ਤੋਂ ਪਹਿਲਾਂ ਮੈਂ ਹੀ ਆ। ਮੇਰਾ ਇਹ ਆ ਕਿ ਮੈਨੂੰ ਦੂਜਿਆਂ ਦਾ ਉਹ ਦੂਜੇ ਉਹ ਕਹਿੰਦੇ ਆ ਤੇ ਮੈਨੂੰ ਉਹ ਵੀ
0: ਤੂੰ ਲੋਕਾਂ ਦਾ ਸਵੀਟ ਆ
1: ਉਹ ਨਹੀਂ ਭਰਾਵਾ ਆ ਤੇ ਜਿਹੜੇ ਮੈਂ ਨਹੀਂ ਇੱਦਾਂ ਦਾ ਕੋਈ ਨਾ ਰੱਖਣਾ, ਐਵੇਂ ਮੈਨੂੰ ਸਵੀਟ ਬਣਾ ਤਾ
0: ਭਰਾਵਾ, ਤੂੰ ਸਵੀਟ ਹੀ ਬਣਾ।
1: ਸਵੀਟ ਮਿੱਠੇ ਨੂੰ ਕਹਿੰਦੇ ਆ ਤੇ ਮਿੱਠੇ ਦਾ ਮਤਲਬ ਬੜਾ ਗਲਤ ਹੁੰਦਾ ਹੈ,
0: ਉਹ ਮੁੰਡੇ ਦਾ ਨਾਂ ਸਵੀਟ
1: ਤੇ ਉਹਦਾ ਹੋਊਗਾ।
0: ਚੱਲ ਤੂੰ ਤੂੰ ਪਰ ਤੂੰ ਮਤਲਬ
1: ਲੋਕਾਂ ਦਾ ਜਾਇਆ ਕਰੋ ਐਵੇਂ ਜਿੱਥੇ ਮਰਜ਼ੀ,
0: ਤੂੰ ਲੋਕਾਂ ਦਾ ਹੁਣ ਉਹ ਬਣ ਗਿਆ, ਬਣੀ ਬਣ ਗਿਆ ਉਹ ਵਾਲਾ ਐਕਸਪੈਰੀਮੈਂਟਲ ਬਣੀ
1: ਉਹ ਵਾਲਾ, ਪਹਿਲਾਂ ਕੱਟ
0: ਦੇ ਨੇ ਉਹ ਕੈਨਸਲ ਮੈਂ ਕੱਟ ਦੂੰਗਾ, ਰਿਕਾਰਡਿੰਗ ਚ ਕੱਢ ਦੂੰਗਾ।
1: ਥੈਂਕਸ ਬੜੀ, ਇਦਾਂ ਨਹੀਂ ਜੋ ਮਰਜ਼ੀ ਨਾ ਦੇ। ਅੱਜ ਕੱਲ ਮੈਂ ਭਰਾਵਾ ਇਹ ਨਹੀਂ ਹੁੰਦਾ,
0: ਨਹੀਂ ਨਹੀਂ ਬੱਚੋ ਬੱਚੋ
1: ਕੀਤਾ ਗਏ ਨੇ ਕੀ ਨਾ ਰੱਖਿਆ,
0: ਨਹੀਂ ਨਹੀਂ ਨਹੀਂ
1: ਕਿਹੜੇ ਹਿਸਾਬ ਨਾਲ ਰੱਖਿਆ,
0: ਨਹੀਂ ਚੱਲ
1: ਨਹੀਂ ਤਾਂ ਦੱਸ ਕਿ ਵੈਸੇ ਉਹਦੇ ਮੈਨੂੰ ਇਹੋ ਹੀ ਆ ਕਿ ਮੇਰੇ ਜਿਹੜੇ ਮੇਰੇ ਯਾਰ ਦੋਸਤ ਸੀ ਉਹ ਮੈਨੂੰ ਹੁਣ ਉਹ ਚੀਜ਼ਾਂ ਕਹਿੰਦੇ ਆ ਤੇ ਮੈਨੂੰ ਮਹਿਸੂਸ ਤੇ ਹੁੰਦੀਆਂ ਹੀ ਆ। ਵੇਖੋ ਯਾਰ ਹੁਣ ਵੱਖਰੀ ਗੱਲ ਨਹੀਂ ਜਾ ਸਕੀਦਾ, ਪਰ ਅੰਦਰ ਅੰਦਰ ਹੀ ਮਹਿਸੂਸ ਤੇ ਹੁੰਦਾ ਹੀ ਯਾਰ ਭਰਾ ਹੈ ਆਪਣੇ ਹਨਾ, ਪਰ ਉਹ ਭਰਾਵਾਂ ਨੂੰ ਹੁਣ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਵੇਖੋ ਵੀ ਮੈਂ ਜਿੰਨਾ ਕੁ ਮੈਂ ਮੈਨੇਜ ਕੀਤਾ ਉਹ ਮੈਂ ਦੱਸ ਦਿੰਦਾ ਵਾਂ। ਮੈਂ ਇਹ ਮੈਨੇਜ ਕੀਤਾ ਕਿ ਮੰਨ ਲਓ ਐਰਕੀ ਜੇ ਮੈਂ ਵੋਟੀ ਨੂੰ ਕੁਛ ਕੀਤਾ ਠੀਕ ਆ ਤੇ ਯਾਰ ਦੋਸਤ ਨਾਰਾਜ਼ ਹੋਏ ਆ, ਤੇ ਅਗਲੀ ਵਾਰੀ ਫਿਰ ਆਪਾਂ ਕੀ ਕਰਨਾ ਵਾ ਕਿ ਜਦੋਂ ਅਗਲੀ ਵਾਰੀ ਇੱਦਾਂ ਦਾ ਮੌਕਾ ਬਣਿਆ ਫਿਰ ਆਪਾਂ ਯਾਰ ਦੋਸਤ ਖੁਸ਼ ਕਰ ਦੇਣੇ ਆ ਤੇ ਵੋਟੀ ਨਾਰਾਜ਼ ਕਰ ਦੇਣਾ, ਮਤਲਬ ਨਹੀਂ ਜਾਣਾ। ਹੁਣ ਇਹਦੇ ਨਾਲ ਕੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਹਰ ਵਾਰ ਇੱਕੋ ਬੰਦੇ ਨੂੰ ਖੁਸ਼ ਕਰੀ ਜਾਵਾਂ, ਵੀ ਮੈਂ ਇੱਕੋ ਬੰਦੇ ਨਾਲ ਜਾਵਾਂ, ਮਤਲਬ ਇੱਕੋ ਬੰਦਾ ਮਤਲਬ ਯਾਰ ਦੋਸਤ ਜਾਂ ਵਾਈਫ ਇਹਨਾਂ ਦੋਵਾਂ ਦੀ ਗੱਲ ਹੁੰਦੀ ਹੈ, ਹੋਰ ਨਾ ਕਿਸੇ ਪਾਸੇ ਕੋਲ ਲੈ ਜੇ। ਤੇ ਮਤਲਬ ਕਿ ਯਾਰ ਦੋਸਤ ਵੀ ਜ਼ਰੂਰੀ ਨੇ ਤੇ ਉਹ ਤੇ ਚਲੋ ਹੈ ਹੀ ਜ਼ਰੂਰੀ ਹੈ ਨਾ, ਵੋਟੀ ਤੇ ਜ਼ਰੂਰੀ ਆ, ਪਰ ਹੁਣ ਉਹਦੇ ਵਿੱਚ ਕੀ ਹੈ ਕਿ ਇੱਕ ਵਾਰੀ ਉਹਨਾਂ ਨਾਲ ਰਾਜ ਕਰ ਲੈਣਾ, ਅਗਲੀ ਵਾਰੀ ਉਹਨਾਂ ਨੂੰ ਖੁਸ਼ ਕਰ ਲੈਣਾ, ਇੱਕ ਵਾਰੀ ਇਹਨੂੰ ਰਾਜ ਕਰ ਲਓ ਤੇ ਅਗਲੀ ਵਾਰੀ ਉਹਨੂੰ ਖੁਸ਼ ਕਰ ਲਓ। ਹੁਣ ਪਰ ਦੋਵਾਂ ਨੂੰ ਸਮਝਣਾ ਪਊਗਾ ਵੀ ਇੱਕ ਵਾਰੀ ਨਾਰਾਜ਼ ਹੋਣਾ ਹੀ ਪੈਣਾ ਵਾ, ਇਹ ਨਹੀਂ ਹੈਗਾ ਵੀ ਤੁਹਾਨੂੰ ਹਰ ਵਾਰੀ ਖੁਸ਼ ਕਰਦਾ ਰਹੂਗਾ ਬੰਦਾ, ਵੰਡਿਆਣਾ ਮਤਲਬ ਵੰਡਿਆ ਜਾਣਾ ਇੱਕ ਤਰ੍ਹਾਂ ਨਾਲ ਜਿਹਨੂੰ ਆਪਾਂ ਕਹਿ ਲਈਏ ਬੈਲੈਂਸਿੰਗ
0: ਬੈਲੈਂਸ
1: ਤੇ ਉਹ
0: ਵਰਕ ਲਾਈਫ ਬੈਲੈਂਸ ਹੁੰਦਾ ਇਸ ਤਰ੍ਹਾਂ, ਇਹ ਲਾਈਫ ਲਾਈਫ ਬੈਲੈਂਸ ਹੋ ਗਿਆ,
1: ਲਾਈਫ ਲਾਈਫ ਬੈਲੈਂਸ ਹੋ ਗਿਆ ਤੇ
0: ਇਹ ਵੀ ਕਰਨਾ ਪੈਣਾ। ਚਲੋ ਆਪਾਂ ਫੋਰ ਹਨਾ ਸੇਕ ਆਫ ਐਗਜੈਜਰੇਟਿੰਗ ਜਾਂ ਫਿਰ ਫੋਰ ਸੇਕ ਆਫ ਜੋਕਿੰਗ ਥੋੜ੍ਹਾ ਗੱਲ ਨੂੰ ਵਧਾ ਵੀ ਲੈਂਦੇ ਹਾਂ, ਪਰ ਇੱਕ ਇਹ ਵੀ ਹੈ ਗੱਲ ਕਿ ਸਮਝੋ ਟਾਈਮ ਦੇ ਨਾਲ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਹਨਾ ਕਿ ਕਿਹਦੀ ਕੀ ਬਿਰਤੀ ਆ। ਦੇਰ ਵਿਲ ਕਮ ਅ ਟਾਈਮ ਤੇਰੇ ਯਾਰਾਂ ਦੋਸਤਾਂ ਨੂੰ ਵੀ ਤੇਰੀ ਸਿਚੁਏਸ਼ਨ ਪਤਾ ਹੋਣੀ ਹੈ ਨਾ, ਐਂਡ ਸੇਮ ਗੋਸ ਵਿਦ ਦਾ ਵਾਈਫ ਆਲਸੋ, ਸੇਮ ਗੋਸ ਵਿਦ ਯੂ ਆਲਸੋ, ਤੈਨੂੰ ਵੀ ਪਤਾ ਹੋਏਗਾ। ਕਈ ਵਾਰੀ ਕੀ ਹੁੰਦਾ ਬੰਦਾ ਕਹਿੰਦਾ ਯਾਰ ਨਾ ਤੇਰੇ ਨਾਲ ਹੈਂਗ ਆਊਟ ਕਰਨ ਦਾ ਮਨ ਹੈ ਨਾ, ਮੈਨੂੰ ਆਪਣਾ ਟਾਈਮ ਚਾਹੀਦਾ ਬਈ, ਮੈਂ ਸੋ ਰਿਹਾ ਆਰਾਮ ਨਾਲ ਹਨਾ। ਸੋ ਇਹ ਠੀਕ ਹੈ, ਸ਼ਾਇਦ ਸਮੇਂ ਦੇ ਨਾਲ ਨਾਲ ਫਰਕ ਪੈ ਜਾਂਦਾ।
1: ਨਹੀਂ ਜ਼ਰੂਰੀ ਹੈ ਯਾਰ, ਮੰਨ ਲਓ ਤੁਹਾਨੂੰ ਬੈਲੈਂਸ ਕਰਨਾ, ਪਰ ਇਹ ਹੈ ਕਿ ਬੰਦਾ ਇੱਕ ਥਾਂ 'ਤੇ ਆ ਕੇ ਨਾ ਡਿਸਟਰਬ ਜਿਹਾ ਹੋ ਜਾਂਦਾ ਕਿ ਯਾਰ ਕਿਉਂ ਇੱਦਾਂ ਆ ਗਿਆ ਕਿ ਉਹ ਨਾਰਾਜ਼ ਹੋ ਗਏ ਜਾਂ ਇਹ ਨਾਰਾਜ਼ ਹੋ ਗਈ ਆ, ਪਰ ਫਿਰ ਕਿਸੇ ਨਾ ਕਿਤੇ ਇਹ ਵੀ ਮੰਨਣਾ ਪੈਂਦਾ ਵੀ ਯਾਰ ਇੱਦਾਂ ਹੀ ਚੱਲਣਾ ਹੁਣ, ਅਤੇ ਇਹਨੂੰ ਉਸ ਹਿਸਾਬ ਨਾਲ ਢਲ ਜਾਓ ਕਿ ਆਪਣੇ ਹੈਵੀ ਨਾ ਕਰੋ ਆਪਣੇ ਉੱਤੇ ਜ਼ਿਆਦਾ, ਅਤੇ ਥੋੜ੍ਹਾ ਥੋੜ੍ਹਾ ਲਾਈਟ ਲਾਈਟ ਜਿਹਾ ਰੱਖੋ ਅਤੇ ਚੱਲਦੇ ਰਹੋ ਜ਼ਿੰਦਗੀ। ਉਹਨਾਂ ਨੂੰ ਵੀ ਟਾਈਮ ਦਿਓ ਬਣਦਾ ਅਤੇ ਉਹਨਾਂ ਨੂੰ ਵੀ ਟਾਈਮ ਦਿਓ ਬਣਦਾ, ਕਿਉਂਕਿ ਤੁਸੀਂ ਜੇ ਨਹੀਂ ਯਾਰਾਂ ਦੋਸਤਾਂ ਨਾਲ ਘੁੰਮਣ ਜਾਓਗੇ ਤੇ ਕੱਲੇ ਉਹ ਹੀ ਨੀ, ਮੰਨ ਲਓ ਉਹੀ ਨੀ ਕਮੀ ਮਹਿਸੂਸ ਕਰਨਗੇ, ਤੁਸੀਂ ਆਪ ਵੀ ਮਹਿਸੂਸ
0: ਕਰੋਗੇ ਨਾ ਹਰ ਕਿਉਂਕਿ ਹਰ ਰਿਸ਼ਤੇ ਦੀ ਇੱਕ ਅਹਿਮੀਅਤ ਹੁੰਦੀ ਹੈ ਲਾਈਫ 'ਚ,
1: ਦੈਟ ਇਜ਼ ਤੇ ਉਹ ਜ਼ਰੂਰੀ ਆ। ਮੰਨ ਲਓ ਹੁਣ ਮੈਂ ਕਹੀ ਜਾਵਾਂ ਵੀ ਨਹੀਂ ਤੂੰ ਤੁਸੀਂ ਨਹੀਂ ਜਾਣਾ ਆਪਣੇ ਫਰੈਂਡਸ ਕੋਲ, ਹੈ ਨਾ, ਤੇ ਉਹ ਸਹੀ ਨਹੀਂ ਹੈ ਚੀਜ਼, ਤੁਸੀਂ ਜਾਣਾ ਤੁਹਾਡੇ ਯਾਰ ਦੋਸਤ ਨਹੀਂ ਯਾਰ, ਸ਼ੁਰੂ ਤੋਂ ਅੱਧੇ ਤੁਹਾਡੇ

0: ਕਿ ਮੈਨੇਜ ਕਿੱਦਾਂ ਕੀਤਾ ਜਾ, ਛੱਡਣ ਦੀ ਤਾਂ ਗੱਲ ਨਹੀਂ ਹੁੰਦੀ ਯਾਰਾਂ ਨੂੰ, ਕੋਈ ਛੱਡ ਸਕਦਾ ਯਾਰ?
1: ਹਾਂ ਵੇਖੋ, ਹਰ ਕੰਮ ਹੀ ਮੈਨੇਜ ਕਰਨਾ ਪੈਂਦਾ ਹਨਾ, ਮੈਨੇਜ ਤੋਂ ਬਿਨਾਂ ਕੁਛ ਵੀ ਨੀ ਹੁੰਦਾ।
0: ਮੈਂ ਗੱਲ ਦੱਸਾਂ, ਮੇਰੇ ਤੋਂ ਮੈਨੇਜ ਨੀ ਹੋ ਰਿਹਾ ਡੋਪਾਮਾਈਨ ਸੁਣੇ ਬਿਨਾਂ।
1: ਕਿਹੜਾ ਤੁਹਾਨੂੰ, ਮੈਨੂੰ ਪਤਾ ਸੀ ਤੈਨੂੰ
0: ਹੈ ਖਰਾ ਗਾਣਾ ਕਿ ਨਹੀਂ, ਇਹ ਦੱਸੋ
1: ਯਾਰ। ਗਾਣਾ ਲਾ ਦਿਓ ਬਸ,
0: ਲਾ ਤਾਂ ਲਓ,
1: ਤੁਸੀਂ ਆਪ ਕਰੇ ਜੇ ਨਾ।

0: ਅਜੰਟਾ ਜਿਹੀ ਸਮਾਈਲ ਆ ਬਾਈ, ਅਜੰਟਾ ਜਿਹੀ
1: ਜਿਹੜੇ ਕੈਰੀ ਬੈਗ ਕਰਦੇ ਆ ਨਾ,
0: ਕਿਆ ਬਾਤ ਹੈ, ਠੀਕ ਆ ਨਾ, ਗੁੱਡ,
1: ਹਾਂ
0: ਇਟਸ ਆਲ ਰਾਈਟ
1: ਯਾਰ. ਆਪਾਂ ਨੂੰ ਤੇ ਵੇਖੋ ਸਿੱਖਣ ਨੂੰ ਕੀ ਮਿਲਿਆ ਗਾਣੇ ਤੋਂ, ਡੋਪਾਮੀਨ ਕੀ ਹੁੰਦਾ. ਨਹੀਂ ਮੈਂ ਇਹ ਸਿੱਖਿਆ ਡੋਪਾਮੀਨ ਕਿਨੂੰ, ਮੈਂ ਫਿਰ ਪਤਾ ਕੀਤਾ ਵੀ ਡੋਪਾਮੀਨ ਕੀ ਹੈ, ਤੋਂ ਪਹਿਲਾਂ ਮੈਨੂੰ ਨਹੀਂ ਹੀ ਪਤਾ ਯਾਰ.
0: ਕਿਆ ਬਾਤ ਹੈ, ਗੁਰੂ ਰੰਧਾਵਾ ਸਾਇੰਸ ਦਾ ਟੀਚਰ ਬਣ ਗਿਆ, ਸਾਨੂੰ ਪਤਾ ਨਹੀਂ ਲੱਗਾ ਹੈ.
1: ਇੱਦਾਂ ਹੀ ਆ, ਵੇਖ ਲਓ ਕਿੱਥੋਂ ਕੀ ਸਿੱਖ ਲੈਣਾ ਕਿਸੇ ਨੇ, ਤਾਂ ਹੀ ਤੇ ਸਿਆਣੇ ਕਹਿੰਦੇ ਆ.
0: ਬਾਕੀ ਸਵਾਗਤ ਹੈ ਜੀ ਸਾਰਿਆਂ
1: ਦਾ, ਤੁਸੀਂ
0: ਗਾਣੇ ਦੇ ਵਿੱਚ ਕੀਤਾ ਹੋਵੇ ਜੇ ਜੁਆਇਨ, ਤੇ ਬਸ ਹੁਣ ਇਹ ਕਹਾਂਗੇ ਕਿ ਅਸੀਂ ਜਾ ਨਹੀਂ ਲੱਗੇ ਸੀਗੇ, ਪਰ ਫਿਰ ਵੀ ਹੈਲੋ ਹਾਏ. ਬੋਇਸ ਮੀਟਅਪ ਦਾ ਨਵਾਂ ਐਪੀਸੋਡ ਸੁਣ ਰਹੇ ਹੋ, ਮੈਂ ਹਾਂ ਕ੍ਰਿਸ਼ਨ.
1: ਹੈਲੋ ਹਾਏ,
0: ਬਲਕੀਰਤ. ਗੱਲਬਾਤ ਹੋ ਰਹੀ ਹੈ ਜੀ ਕਿ ਕਿਸ ਤਰ੍ਹਾਂ ਮੈਨੇਜ ਕੀਆ ਜਾਏ ਸ਼ਾਦੀ ਔਰ ਯਾਰੀ ਕੋ, ਯਾਰੀ ਦੋਸਤੀਆਂ ਕਿੱਦਾਂ ਨਿਭਾਈਆਂ ਜਾਣ, ਵਿਆਹ ਕਿੱਦਾਂ.
1: ਪਰ ਯਾਰ ਗੱਲਾਂ ਗੱਲਾਂ ਲਾ ਕੇ ਬੜੀਆਂ ਕਹਿੰਦੇ ਆ, ਗੱਲਾਂ ਲਾ ਕੇ ਜਿਹੜੀਆਂ ਕਹਿਣੀਆਂ ਨਾ, ਆਪਾਂ ਵੀ ਬੜੀਆਂ ਕਹੀਆਂ, ਪਰ ਜਦੋਂ ਆਪ ਨੂੰ ਲੱਗਦੀ ਨਾ ਉਦੋਂ ਮਜ਼ਾ ਆਉਂਦਾ ਅਸਲੀ.
0: ਇਹ ਗੱਲ
1: ਤੁਹਾਨੂੰ ਗੱਲ ਦੱਸਦਾ ਇੱਕ, ਉਹਦਾ ਕੀ ਹੋਇਆ ਵੀ, ਵੈਸੇ ਤਾਂ ਹੁਣ ਵੀ ਚਲੋ ਸੀਜ਼ਨ ਚੱਲ ਨਹੀਂ ਡਿਆ ਸਨੋ ਸਨੋ ਤੇ ਜਾਣ ਦਾ. ਅਸੀਂ ਜਦੋਂ ਪਹਿਲਾਂ, ਅੱਜ ਤੋਂ 5-7 ਸਾਲ ਪੁਰਾਣੀ ਗੱਲ ਆ, ਜਦੋਂ ਇਕੱਠੇ ਰਹਿੰਦੇ ਹੁੰਦੇ ਯਾਰ ਦੋਸਤ, 5 ਜਣੇ ਅਸੀਂ ਰਹਿੰਦੇ ਹਾਂ, ਤੇ ਅਸੀਂ ਪਲਾਨ ਬਣਾਇਆ ਵੀ ਯਾਰ ਇੰਨਾ ਚਿਰ ਹੋ ਗਿਆ ਆਇਆਂ ਨੂੰ ਤੇ ਕਦੀ ਕਦੇ ਘੁੰਮਣ ਤੇ ਗਏ ਨਹੀਂ ਆ, ਵੀ ਕੰਮ ਹੀ ਕਰਦੇ ਰਹੀਦਾ ਤੇ ਘੁੰਮਣ ਦਾ ਪਲਾਨ ਬਣਾਉਂਦੇ ਹਾਂ. ਤੇ ਘੁੰਮਣ ਦਾ ਪਲਾਨ ਕੀ ਬਣਾਇਆ ਵੀ, ਬਰਫ਼ ਤੇ ਜਾਂਦੇ ਹਾਂ, ਸਨੋ ਵੇਖਣੀ ਆ ਜੀ. ਤੇ ਚਲੋ ਪਹਿਲਾਂ ਤੇ ਹਾਸੇ ਠੱਠੇ 'ਚ ਹੀ ਰਿਹਾ, ਕਿਉਂਕਿ ਤੁਹਾਨੂੰ ਪਤਾ ਸੀਰੀਅਸ ਉੱਥੇ ਮਹਾਂ ਹੀ ਤੇ ਕੋਈ ਗੱਲ ਜਾ ਕੇ ਸੀਰੀਅਸ ਲੈਂਦਾ ਕੋਈ, ਪਹਿਲਾਂ ਤੇ ਐਵੇਂ ਹਾਸੇ ਠੱਠੇ 'ਚ ਨਿਕਲੀ ਜਾਂਦੀਆਂ ਸਾਰੀਆਂ. ਤੇ ਉੱਥੇ ਇਹ ਨਿਬੜੀ ਵੀ, ਚਲੋ ਆਪਾਂ ਚੱਲਦੇ ਹਾਂ ਫਿਰ ਘੁੰਮਣ ਫਿਰਨ, ਤੇ ਸਾਰੇ ਪਾਉਣਗੇ ਕੰਟਰੀਬਿਊਸ਼ਨ. ਪੈਸੇ ਤੇ ਇਕੱਲਾ ਇਕੱਲਾ ਪਾਊਗਾ ਤੇ ਫਿਰ ਹੀ ਗੱਲ ਬਣਦੀ ਆ, ਇੱਕ ਜਣੇ ਨੇ ਕਿੱਥੋਂ ਇੰਨਾ ਖਰਚਾ ਚੁੱਕ ਲੈਣਾ. ਕੁਝ ਨਹੀਂ ਪਤਾ ਵੀ ਉੱਥੇ ਕਿੰਨੇ ਪੈਸੇ ਚਾਹੀਦੇ ਹੁੰਦੇ ਆ, ਇਹ ਵੀ ਨਹੀਂ ਪਤਾ ਤੇਲ ਕਿੰਨੇ ਦਾ ਲੱਗੂਗਾ, ਇਹ ਵੀ ਨਹੀਂ ਪਤਾ ਵੀ ਉੱਥੇ ਕੀ ਖਰਚਾ ਹੋਊਗਾ, ਖਾਣ ਪੀਣ ਦਾ ਕੀ ਖਰਚਾ ਹੋਊਗਾ, ਪਾਉਣ ਲਾਉਣ ਦਾ ਕੀ ਖਰਚਾ, ਰਹਿਣ ਦਾ, ਕੁਝ ਕਿਸੇ ਖਰਚੇ ਦਾ ਨਹੀਂ ਪਤਾ, ਕਿਉਂਕਿ ਕਿਤੇ ਗਏ ਹੀ ਨਹੀਂ ਘੁੰਮਣ ਲਈ, ਹੈ ਨਾ, ਉੱਥੋਂ ਘਰੇ ਘਰੇ ਕੰਮ ਤੇ. ਚਲੋ ਸਾਰਾ ਕੁਛ ਉਦੋਂ ਉਮਰ ਵੀ ਏਦਾਂ ਦੀ ਹੁੰਦੀ ਸੀ ਵੀ ਸੋਚੀਦਾ ਵੀ ਨਹੀਂ ਹੁੰਦਾ. ਹੁਣ ਮੰਨ ਲਓ ਅੱਜ ਤੁਸੀਂ ਕੁਝ ਕਰਨਾ ਨਾ, ਤੇ ਤੁਹਾਨੂੰ 100 ਵਾਰੀ ਚੀਜ਼ ਤੁਹਾਡੇ ਧਿਆਨ ਚ ਆਉਂਦੀ ਵੀ ਯਾਰ, ਹਨਾ, ਉਦੋਂ ਇਹ ਹੁੰਦਾ ਸੀ ਅੱਛਾ ਕਰਨਾ, ਚਲੋ ਚਲੋ ਕੋਈ ਚੱਕਰ ਹੀ ਨਹੀਂ, ਹੋ ਗਿਆ ਸਮਝੋ ਕਰ ਦਿਆਂਗੇ. ਤੇ ਇਹ ਹੋਇਆ ਕਿ ਚਲੋ ਪਲਾਨ ਬਣਾਉਂਦੇ ਹਾਂ, ਪੈਸੇ ਪਾਓ, ਜਿੰਨੇ ਜਿੰਨੇ ਵੀ ਹੈਗੇ ਪਾ ਦੋ ਪਾ ਦੋ ਪਾ ਦੋ. ਤੇ ਕੀ ਮੰਨ ਲਓ ਹੁਣ ਜਿਹਦੇ ਕੋਲ ਵੱਧ ਸੀ
0: ਉਹਨੇ ਵੱਧ ਪਾ ਦਿੱਤੇ?
1: ਨਹੀਂ ਨਹੀਂ, ਸਾਡੇ ਇੱਦਾਂ ਸੀ ਕਿ ਮੰਨ ਲਓ ਤੁਹਾਡੇ ਕੋਲ 200 ਆ, ਮੇਰੇ ਤੋਂ 170 ਆ, 150 ਆ, ਫਿਰ ਉਹ ਜਿਹਦੇ ਕੋਲ ਥੋੜੇ ਜਿੱਦਾਂ

0: ਮੇਰਿਆਂ ਕੋਲ ਜਿੰਨੇ ਹੈਗੇ ਆ, ਮੰਨ ਲਓ ਹੁਣ ਮੇਰੇ ਤੋਂ 200 ਨੀ ਹੈਗਾ, ਤੁਹਾਡੇ ਕੋਲ 200 ਹੀ, ਪਰ ਮੇਰੇ ਤੋਂ 170 ਹੀ ਆ, 170 ਤੇ ਤੁਹਾਡੇ ਕੋਲ ਵੀ ਹੈਗੇ ਆ, ਉਹ
1: 170 ਅਮਾਊਂਟ ਆ
0: ਬਸ, ਮੰਨ ਲਓ ਜੇ 200 ਮਿਨੀਮਮ ਆ, 200 ਪਾਤਾ, 100 ਆਈ ਥਿੰਕ ਉਦੋਂ 160-170 ਆਪਾਂ ਇੱਕ ਜਾਣੇ ਨੂੰ ਪਾਏ, ਚਲੋ ਸਾਰਿਆਂ ਨੇ ਪਾ ਪੋ ਕੇ ਤੇ ਕਰ ਕਰਾ ਕੇ ਤੇ 760-70 ਡਾਲਰ ਬਣੇ ਹਨਾ ਟੋਟਲ, ਜਿਹੜਾ ਇੱਕ ਥਾਂ ਤੇ ਕੀਤਾ ਅਸੀਂ, ਇੱਕ ਥੋੜਾ ਵੀਰ ਵੱਡਾ ਸੀ ਸਾਡੇ ਚੋਂ, ਤੇ ਅਸੀਂ ਉਹਨੂੰ ਕਹਿਣਾ ਵੀ ਤੇਰੇ ਖਾਤੇ ਚ ਆਉਣਗੇ ਸਾਰੇ ਪੈਸੇ, ਤੇ ਆਈਡੀ ਤੇ ਤੂੰ ਹੀ ਜ਼ਿੰਮੇਵਾਰ ਹੋਏਗਾ, ਉਹ ਪੈਸਿਆਂ ਦਾ ਸਾਰਾ ਖਰਚਾ ਕਰਨਾ ਤੂੰ,
2: ਤੂੰ ਲੰਬੜਦਾਰ
0: ਲੰਬੜਦਾਰ ਬਣਾਤਾ ਵੀ, ਲਾਸਟ ਤੇ ਜਿਹੜੀ ਕੋਈ ਹਿਸਾਬ ਕਿਤਾਬ ਹੋਊਗਾ ਉਹ ਤੂੰ ਸਾਨੂੰ ਦੱਸ ਦੇ ਵੀ ਯਾਰ ਆਹ ਕੱਢਣ ਪਾਉਣ ਨੂੰ ਹੋਇਆ। ਹੁਣ ਉਹਨੇ ਪੈਸਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਇਹ ਸੀਗਾ ਕਿ ਤੇਲ ਕਿਨੇ ਦਾ ਲੈਗੂ ਹਨਾ, ਗੱਡੀ ਵੀ ਨੀ ਸੀ ਚਲੋ ਉਦੋਂ ਇੰਨੀ ਚਾਹੀਦੀ ਹੁੰਦੀ, ਇਹ ਵੀ ਨਹੀਂ ਪਤਾ ਵੀ ਉੱਧਰ ਗੱਡੀ ਵੀ ਚਾਹੀਦੀ ਚਾਹੀਦੀ ਹੈ ਜਾਣ ਨੂੰ, ਕਿਉਂਕਿ ਰਾਹ ਏਦਾਂ ਦੇ ਬਰਫ ਪਈ ਆ,
2: ਗੰਜੇ ਟਾਇਰ ਲੈ ਗਏ,
0: ਇਹ ਨਹੀਂ ਕਿ ਜੋ ਮਰਜ਼ੀ ਲੈ ਕੇ ਉੱਥੇ ਬੰਦੇ ਚੱਲ ਜਾਓ, ਉੱਥੇ ਜਾਣ ਲਈ ਬਰੋ ਤੁਹਾਨੂੰ ਚੀਜ਼ ਵੀ ਚੰਗੀ ਵਹੀਕਲ ਵਧੀਆ ਚਾਹੀਦਾ। ਚਲੋ ਗੱਡੀ ਇੱਕ ਵੀਰ ਕੋਲ ਕੈਮਰੀ ਸੀ, ਅਸੀਂ ਸੋਚਿਆ ਚਲੋ ਉਹ ਲੈ ਜਾਵਾਂਗੇ, ਪੁਰਾਣੀ ਸੀ ਪਰ ਪਤਾ ਨਹੀਂ ਸੀ ਵੀ ਜਾਊ ਨਹੀਂ, ਅਸੀਂ ਕਿਹਾ ਗੱਡੀ ਨੂੰ ਕੀ ਹੋਇਆ ਵਾ,
2: ਗੱਡੀ ਆ
0: ਨਵੀਂ ਤੇ ਗੱਡੀ ਵੀਰ ਦੀ,
2: ਵੀਰ ਨੇ ਤਾਂ ਨਵੀਂ ਖਰੀਦੀ ਆ, ਭਾਵੇਂ ਉਹਨੂੰ 4 ਲੱਖ ਹੋ ਗਏ ਉਹਨੂੰ ਕਿਲੋਮੀਟਰ, ਵੀਰ ਨੇ ਤਾਂ ਨਵੀਂ ਖਰੀਦੀ
0: ਆਪਣੇ ਲਈ ਤੇ ਟੌਪ ਹੀ ਆ ਯਾਰ ਆਪਾਂ। ਚਲੋ ਗੱਡੀ ਉਹਦੇ ਕਿਹਾ ਕਿ ਕਿੰਨੇ ਦਾ ਤੇਲ ਆਜੂਗਾ, ਉਹਨਾਂ ਸਲਾਹ ਕੀਤੀ ਵੀ ਤੇਰੀ ਗੱਡੀ ਕਿੰਨੇ ਦਾ ਤੇਲ ਖਾਂਦੀ ਆ, ਉਹ ਕਹਿੰਦਾ ਤੇਲ ਤੇ ਕੁਝ ਵੀ ਨੀ ਖਾਂਦੀ ਏ, ਮੈਂ ਤੇ ਇੰਨੇ ਤੇਲ ਇੰਨੇ ਦਿਨ ਕੱਢ ਲੈਣਾ।
2: ਅੱਛਾ
0: ਫਿਰ ਤੇ ਮਾਂ 150 ਦਾ ਤੇਲ
2: ਖਾਦਾਰੀ ਆ ਪੂਰੀ,
0: ਮੰਨ ਲਓ ਕੋਈ 8 ਘੰਟੇ ਦੀ ਡਰਾਈਵ ਕਰਕੇ ਜਾਣਾ ਹਨਾ, ਆਉਣਾ ਵੀ 8 ਘੰਟੇ ਦੀ ਕਰਕੇ, 16 ਘੰਟੇ ਦੀ ਡਰਾਈਵ ਦੇ ਵਿੱਚ ਕਿੰਨਾ ਤੇਲ ਖਾਊਗੀ, ਅਸੀਂ ਹਿਸਾਬ ਤਾਬ ਲਾਇਆ ਵੀ 150-200 ਦਾ ਤੇਲ ਖਾ ਜਾਊਗੀ,
2: ਠੀਕ ਹੋ ਗਿਆ,
0: ਇੰਨਾ ਕੁ ਹਿਸਾਬ ਤਾਬ ਲਾਇਆ ਹਨਾ ਕੈਮਰੀ ਦਾ। ਚਲੋ ਕਰ ਕੁਰਕੇ ਵੇਖਿਆ ਵੀ ਠੀਕ ਆ ਯਾਰ, ਬਾਕੀ ਲੈ ਬਾਕੀ ਤੇ 560 ਫੇਰ ਵੀ ਬਜੇ ਪਏ, ਕੋਈ ਚੱਕਰ ਹੀ ਨੀ, ਪੈਸਾ ਹੀ ਬੜਾ ਵਾ,
2: ਰਲ ਕੇ ਟੋਟਾ ਖਰੀਦ ਲਾ,
0: ਸਾਰੇ ਖੁਸ਼ ਹਨਾ, ਮੰਨ ਲਓ ਆ ਜਾਂਦੇ ਅਗਲੇ ਹਫਤੇ ਦਾ ਪਲਾਨ ਹੀ,
2: ਠੀਕ
0: ਸਾਰੇ ਖੁਸ਼, ਇੱਕ ਹਫਤਾ ਪੂਰਾ ਪੂਰਾ ਐ ਇੱਕ ਦੂਜੇ ਨੂੰ
2: ਜਸ਼ਨ
0: ਤਿਆਰ ਆ, ਰੈਡੀ ਆ ਫਿਰ ਹਨਾ, ਕੀ ਪਾ ਕੇ ਜਾਣਾ ਫਿਰ ਹਨਾ, ਨਾਲ ਕੀ ਲੈ ਕੇ, ਐਵੇਂ ਹੀ ਮਤਲਬ ਹਫਤਾ ਪੂਰੀ ਹਫਤਾ ਪੂਰਾ ਐ ਹਵਾ ਜੀ। ਜਿੱਦਣ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਬੈਠੇ ਸ਼ਾਮੀ ਹਨਾ, ਫਿਰ ਫਾਈਨਲ ਡਿਸਕਸ਼ਨ ਹੋਣ ਡੀ ਵੀ ਕਿੰਨੇ ਕੀ ਲੈ ਕੇ ਜਾਣਾ ਜਾਂ ਉੱਥੇ ਕਿਹੜੇ ਪਾਸੇ ਜਾਵਾਂਗੇ, ਸਾਰਾ ਵੇਖਣ ਚੱਖਣ ਲੱਗੇ। ਫਿਰ ਭਰਾਵਾ ਹਿਸਾਬ ਤਾਬ ਲੱਭਾ ਵੀ ਵੇ ਖਾਣ ਪੀਣ ਤੇ ਵੀ ਪੈਸੇ ਲੱਗਣੇ ਆ, ਰਹਿਣ ਦਾ ਚਲੋ ਇਹ ਹੋ ਗਿਆ ਕਿ ਨਹੀਂ ਰਵਾਂਗੇ ਭਰਾਵਾ, ਵਾਪਸ ਆ ਜਾਵਾਂਗੇ, ਰਾਤ ਹੀ ਗੱਡੀ ਖਿੱਚ ਦਾਂਗੇ ਉਹਨੂੰ, ਜੇ ਨਹੀਂ ਬਜਟ ਹੈਗਾ ਤੇ ਰਹਿਣ ਦੋ ਰਹਿਣ ਦਾ,
2: ਉਹ ਤਾਂ ਕੀ ਹੋਇਆ ਹਾਂ ਤੇ ਹੈ ਇੱਥੇ ਤਾਂ ਹੈ, ਵਾਪਸ ਆ
0: ਜਾਵਾਂਗੇ, ਵਾਪਸ ਆ ਜਾਵਾਂਗੇ ਯਾਰ, ਰਹਿ ਗਈ ਸੋਣਾ, ਕਿੰਨੇ ਸੋਣਾ ਤੁਹਾਡੇ ਚੋਂ, ਚੁੱਪ ਕਰਕੇ ਤੇ ਚਲੋ ਕਿਹੜੇ ਨੀ ਸੋਣਾ,
2: ਠੀਕ ਹੋ ਗਿਆ।
0: ਚਲੋ ਇੱਦਾਂ ਹੋਇਆ, ਖਾਣ ਪੀਣ ਦਾ ਹੋਇਆ ਕਿ ਮਾੜਾ ਮੋਟਾ ਚਲੋ ਹੰਗਰੀ ਜੈਕਸ ਫੜ ਲਾਂਗੇ, ਮੈਕਡੋਨਲਡ ਫੜ ਲਾਂਗੇ, ਵੀ ਕਿੰਨੇ ਕੁ ਦਾ ਆਜੂਗਾ, ਉਦੋਂ ਨਾ ਹੰਗਰੀ ਜੈਕਸ ਦਾ 6 ਐਂਡ ਵਿਨ ਵੀ ਚੱਲਦਾ ਹੁੰਦਾ ਸੀ।
2: ਅੱਛਾ
0: ਤੇ ਆਪਾਂ ਸੋਚਿਆ ਕਿ ਚਲੋ ਜੇ ਕਿਤੇ ਅੜੀ ਖੜੀ ਰਹੀ ਤੇ 6 ਐਂਡ ਵਿਨ ਤੇ ਕਰਾਂਗੇ ਸਾਰੇ, ਇੱਕ ਇੱਕ ਬਰਗਰ ਖਾਵਾਂਗੇ, ਆਉਂਦੀ ਵਾਰੀ ਫੇਰ 6 ਐਂਡ ਵਿਨ, ਮਤਲਬ ਇੱਦਾਂ ਦੀਆਂ ਤਬਜੀਆਂ ਕਰਦੇ ਰਹੇ ਹਨਾ
2: ਜੀ।
0: ਤੇ ਕਰ ਕਰਾ ਕੇ ਸਾਰੀ ਸੈਟਿੰਗ ਹੋਈ ਤੇ ਫਿਰ ਨਾ ਵੀਰ ਨੂੰ ਫੋਨ ਲਾ ਲਿਆ, ਉਹਦਾ ਕੋਈ ਜਾਣਕਾਰ ਰਿਸ਼ਤੇਦਾਰ, ਉਹਨੇ ਉਹਨੂੰ ਫੋਨ ਲਾ ਲਿਆ, ਆਉਂਦਾ ਵੀ ਮੈਂ ਫੋਨ ਲਾਉਂਦਾ ਵਾਂ, ਵੀਰ ਬੜਾ ਪੁਰਾਣਾ ਇੱਥੇ ਰਹਿੰਦਾ, ਇਹ ਜਾਂਦਾ ਹੀ ਰਹਿੰਦਾ ਆਉਂਦਾ ਰਹਿੰਦਾ, ਤੇ ਇਹਨੂੰ ਪੁੱਛਦੇ ਆ ਬਾਕੀ ਦਾ ਹਿਸਾਬ ਕਿਤਾਬ ਕੀ ਆ, ਫਾਈਨਲ ਇੱਕ ਵਾਰੀ ਟੱਚ ਹੋ ਜਾਈਏ ਸਾਰਾ, ਖੱਜਲ ਨਾ ਹੋਈਏ ਕੱਲ
2: ਨਾ,
0: ਲਾਓ ਲਾਓ ਫੋਨ ਲਾਓ, ਉਹਨੂੰ ਫੋਨ ਲਾਇਆ ਭਰਾਵਾ, ਉਹ ਆਉਂਦਾ ਵੀ ਵੀਰ $40 ਦੀ ਤੁਹਾਨੂੰ ਉੱਥੋਂ ਪੈਂਟ ਮਿਲਣੀ ਜੇ ਰੈਂਟ ਤੇ, ਜਿਹੜੀ ਤੁਸੀਂ ਉੱਥੇ ਪਾ ਕੇ ਜਾਣੀ ਆ, $40 ਦੇ ਬੂਟ ਮਿਲਣੇ ਜੇ, ਤੇ ਕੋਈ 20-25-30 ਦੇ ਗਲਵਸ ਮਿਲਣੇ ਜੇ, ਇਹ 3-4 ਚੀਜ਼ਾਂ ਤੋਂ ਬਿਨਾਂ ਤੁਹਾਨੂੰ ਕੋਈ ਫਾਇਦਾ ਨਹੀਂ ਉੱਥੇ ਜਾਣ ਦਾ, ਇਹ ਤੇ ਮੰਡੇਟਰੀ ਨੇ। ਆਈ ਥਿੰਕ 3 ਕੇ ਅਸੀਂ ਸੋਚਿਆ ਕਿ 3 ਜਾਂ 4 ਪੈਂਟਾਂ ਲੈ ਲਾਂਗੇ, ਇੱਦਾਂ ਕਰਾਂਗੇ ਕਿ ਵਾਰੀ ਵਾਰੀ ਪਾ ਲਾਂਗੇ ਬਜਟ ਦੇ ਹਿਸਾਬ ਨਾਲ। ਫਿਰ ਇੱਕ ਉਹ ਕਹਿੰਦਾ ਕਿ ਚੇਨਾਂ ਵੀ ਲੈ ਕੇ ਜਾਣੀਆਂ ਪੈਂਦੀਆਂ, $50-60 ਉਹਦਾ ਵੀ ਖਰਚਾ ਹੈਗਾ ਜੇ ਯਾਰ, ਸਮਾਨ ਆ 3-400 ਇੱਦਾਂ ਹੀ ਬਣ ਗਿਆ ਆਪਣੇ,
2: ਹੁਣ ਬਚ ਗਿਆ 150,
0: ਹੁਣ ਬਚ ਗਿਆ ਪਿੱਛੇ, ਕੁਝ ਵੈਸੇ ਤੇ ਕੁਝ ਵੀ ਨਹੀਂ ਬਚਣ ਡਿਆ, ਆਪਣੇ ਹਿਸਾਬ ਨਾਲ ਹੀ ਬਚਾਈ ਜਾਂਦੇ। ਤੇ ਭਰਾਵਾ ਫਿਰ ਅਸੀਂ ਸੋਚਿਆ ਕਿ ਇੱਦਾਂ ਕਰਾਂਗੇ, ਚੱਲ 2 ਪੇਅਰ ਬੂਟਾਂ ਦੇ ਲੈ ਲਾਂਗੇ ਹਨਾ, $80 ਦੇ, ਤੇ ਆਪਾਂ ਫਿਰ ਵਾਰੀ ਵਾਰੀ ਵੇਖ ਆਵਾਂਗੇ ਬਰਫ਼ ਗੱਡੀ ਚੋਂ, ਤੇ ਇਹੋ ਹੀ ਹੋ ਸਕਦਾ ਸੀ ਫਿਰ ਬਜਟ ਨਹੀਂ ਸੈੱਟ ਹੋਣ ਡਿਆ। ਫਿਰ ਵੀ ਚੋ ਇੱਕ ਜਣਾ ਕਹਿੰਦਾ ਵੀ ਨਹੀਂ ਭਰਾਵਾ ਤੁਸੀਂ ਆਪਣੀਆਂ ਕਰੀ ਜਾਓ, ਮੇਰੇ ਪੈਸੇ ਵਾਪਸ ਕੱਢੋ, ਮੈਂ ਨਹੀਂ ਜਾਣਾ, ਉਹਨੂੰ ਸਮਝ ਲੱਗ ਗਈ ਟੌਪ ਆ
2: ਖਰਾਬੀ ਆ, ਬਸ
0: ਉਹਦੇ ਮਗਰ ਲੱਗ ਕੇ ਦੂਜਾ ਕਹਿੰਦਾ ਮੇਰੇ ਪੈਸੇ ਵਾਪਸ ਕਰੋ, ਮੈਂ ਨਹੀਂ ਜਾਣਾ, ਤੁਸੀਂ ਤੇ ਨਹੀਂ ਹੋ। ਫਿਰ ਭਰਾਵਾ ਇੱਦਾਂ ਹੀ ਫਿਰ ਕਰਦੇ ਕਰਦੇ ਸਾਰਿਆਂ ਨੇ ਆਪਣੇ ਪੈਸੇ ਵਾਪਸ ਲੈ ਲਏ, ਨਹੀਂ ਉਹ ਵਿਚਾਰਾ ਜਾ ਹੀ ਨਹੀਂ ਗਿਆ ਸਨ ਉਹ ਤੇ ਆ। ਹੁਣ ਜਦੋਂ ਕਿਤੇ ਜਾਣਾ ਪਿਆ ਨਾ ਵਟੀ ਨਾ, ਤੇ ਉਹ ਬੰਦੇ ਫੋਨ ਕਰਨ ਮੈਨੂੰ, ਬੰਦੇ ਫੋਨ ਕਰਕੇ ਉਹਨਾਂ ਨੇ ਉਹ ਗੱਲ ਵਾਈ
2: ਨਿਕਲ ਆਇਆ 150.
0: ਫਿਰ ਉਸ ਤੋਂ ਬਾਅਦ ਆਪਾਂ ਇਹ ਪਲਾਨ ਬਣਾਇਆ ਹੈ ਵੀ ਚਲੋ ਯਾਰ ਨਹੀਂ ਜਾਇਆ ਗਿਆ ਫਿਰ ਕੀ ਹੋ ਗਿਆ, ਅਗਲੀ ਵਾਰੀ ਜਦੋਂ ਜਾਵਾਂਗੇ ਭਰਾ ਭਰਾ ਇਕੱਠੇ ਜਾਵਾਂਗੇ, ਵੀ ਆਪਾਂ ਯਾਦ ਰੱਖਣਾ ਵਾ ਕਿ ਆਪਾਂ ਟ੍ਰਿਪ ਲਾਉਣਾ ਹੀ ਲਾਉਣਾ, ਤੇ ਉਹ ਨਹੀਂ ਲਾਇਆ ਗਿਆ ਸਟਿਲ ਹਾਲੇ, ਤੇ ਹੁਣ ਗਾਣਾ ਹੁੰਦਾ ਹੀ ਹੈ ਯਾਰ ਹੁਣ.
2: ਸਪਨਾ ਟੂਟਾ ਹੈ ਤੋ ਦਿਲ ਕਭੀ ਡਰਤਾ ਹੈ,
0: ਕਿਆ ਬਾਤ ਹੈ ਕ੍ਰਿਸ਼ਨਾ ਜੀ,
2: ਥੋੜਾ ਦਰਦ ਹੁਆ,
0: ਲੇਕਿਨ ਅਫੀਸ਼ੀਅਲੀ ਕਭੀ ਮਤ ਗਾਣਾ,
2: ਪਰ ਚਲਤਾ ਹੈ, ਇਸ ਤੋਂ ਜ਼ਿਆਦਾ ਅਫੀਸ਼ੀਅਲ ਕੀ ਹੋ ਸਕਦਾ, ਇਸ ਤੋਂ ਜ਼ਿਆਦਾ ਅਫੀਸ਼ੀਅਲ ਗਾਣਾ ਹੋਇਆ ਤਾਂ ਫਿਰ ਆਟੋ ਟੂਨ ਲਾ ਦਾਂਗੇ ਆਪਾਂ,
0: ਉਹਨਾਂ ਚੋਂ ਇੱਕ ਬੰਦਾ ਹੀ ਉਹਨੇ ਆਪਣੇ ਇੰਸਟਾ ਆਈਡੀ ਤੇ ਲਿਖਤਾ ਸੀ ਅਫੀਸ਼ੀਅਲ, ਮੰਨ ਲਓ ਉਹਦਾ ਨਾਮ ਗੋਰਾ ਸੀ ਤੇ ਉਹਨੇ ਲਿਖਤਾ ਗੋਰਾ ਅਫੀਸ਼ੀਅਲ,
2: ਐਵੇਂ ਇਹ ਜਨਤਾ ਵਾਹ ਕਰਦੀ,
0: ਤਾਂ ਡਰ ਗਿਆ ਫੀਲਿੰਗ ਲੈ ਗਿਆ ਐਵੇਂ ਬੈਠਾ ਬੈਠਾ.
2: ਸਾਡੀ ਕਲਾਸ 'ਚ ਮੁੰਡਾ ਸੀਗਾ, ਉਹਦਾ ਨਾਮ ਸੀਗਾ ਹਿਤੇਸ਼, ਨੇ ਲਿਖਿਆ ਨਾਮ ਰੱਖਿਆ ਅਫੀਸ਼ੀਅਲ ਹਿਤੇਸ਼ ਸ਼ਰਮਾ, ਵਾਹ. ਅਸੀਂ ਕਿਹਾ ਬਈ ਤੇਰੇ ਘਰੇ ਅਨਫੀਸ਼ੀਅਲ ਕਿੰਨੇ ਨੇ, ਪਤਾ ਉਹ ਤੈਨੂੰ ਲਿਖਣਾ ਪੈ ਗਿਆ ਅਫੀਸ਼ੀਅਲ ਤੇ,
0: ਪਤਾ ਹੀ ਨਹੀਂ ਵਿਚਲ ਹੁੰਦਾ ਕੀ ਐਵੇਂ ਵੇਖੋ ਕੀ ਲਿਖੀ ਜਾਣਾ.
2: ਐਕਚੁਅਲੀ ਉਦੋਂ ਨਾ ਸਾਰੇ ਆਪਾਂ ਕਿਉਂਕਿ ਇਹ ਸੋਸ਼ਲ ਮੀਡੀਆ ਨਵਾਂ ਨਵਾਂ ਸੀ, ਅਸੀਂ ਤਾਂ ਟਰਾਈਆਂ ਕੀਤੀਆਂ ਤੇ ਕਿ ਆ ਕੀ ਸਹੀ ਹੈ, ਵਾਟਸ ਦਾ ਰਾਈਟ ਵੇ, ਫਿਰ ਦੋ ਚਾਰ ਜਿਹੜੇ
0: ਥੋੜੇ ਟ੍ਰੈਂਡ ਬਣੇ ਆ ਫਿਰ ਹੀ ਚੱਲੇਗਾ,
2: ਦੋ ਚਾਰ ਬੰਦੇ ਐਡੀਟਰ ਜੇ ਵੀ ਬਣ ਜਾਂਦੇ ਸੀਗੇ ਹਨਾ,
0: ਫਿਰ ਬਾਇਓ ਚ ਕੀ ਲਿਖਿਆ, ਬਾਇਓ ਚ ਕੀ ਲਿਖਿਆ,
2: ਸਕਿਨ ਟਾਈਟ ਜੀ ਪੈਂਟ ਪਾ ਕੇ ਖੜੇ ਜੇ ਵਾਲ ਕਰਕੇ ਨਾ, ਉਹਨੂੰ
0: ਪੈਨਸਲ ਪੈਂਟ ਪਾ ਕੇ
2: ਡਾਰਕ ਲਾਈਟ ਜੀ ਸ਼ੇਡ ਮਾਰ ਦੀ ਫੋਟੋ ਪਾ ਦੇਣੀ, ਸਾਈਡ ਤੇ ਨਾ ਟੁੱਟੇ ਹੋਏ ਦਿਲ ਦਾ ਬਣਾ ਦੇਣਾ, ਇਹਨਾਂ ਨੇ ਉਹ ਇਮੋਜੀ ਨੀਚੇ ਲਿਖਣਾ ਹਾਰਟਲੈਸ,
0: ਉਹ ਵੱਖਰੇ ਉਹਦੇ ਨਾਲ ਚੱਲ ਗਏ ਭਰਾਵਾ, ਉਦੋਂ ਤੇ ਸਪੈਸ਼ਲ ਫੋਟੋ ਸ਼ੂਟ ਲਈ ਜਾਂਦੇ ਹੁੰਦੇ ਸੀ,
2: ਆਹੋ
0: ਫੋਟੋ ਪਾਉਣ ਲਈ,
2: ਇਹ ਵੀ ਜਨਤਾ ਹੁੰਦੀ ਹਨਾ, ਬਹੁਤ ਲੋਕਾਂ ਨੂੰ ਸ਼ੌਂਕ ਹੁੰਦਾ ਸੀ,
0: ਹਾਂ ਬੜਾ ਕੰਮ ਚੱਲਿਆ ਇਹ,
2: ਗੁੱਡ ਯਾਰ ਗੁੱਡ, ਦਿਨ ਚੇਤੇ ਕਰਾਤੇ,
0: ਹੈਂ ਚੇਤਿਆਂ 'ਚ ਵੇਖੋ ਸਾਰਾ ਕੁਛ ਹੀ ਆ, ਜਦੋਂ ਜਿਹੜੀ ਜਿਹੜੀ ਚੀਜ਼ ਚੇਤੇ ਕਰਨੀ ਕਰੀ ਜਾਵੇ, ਤੁਹਾਡੀ ਆਪਣੀ ਮਰਜ਼ੀ ਹੈ, ਵਿਹਲੇ ਬੈਠੇ ਚੇਤੇ ਕਰੀ ਜਾਓ,
2: ਅਸੀਂ ਵਿਹਲੇ ਬੈਠੇ ਅਸੀਂ ਚੇਤੇ ਕਰ ਲਿਆ,
0: ਬਾਕੀ ਯਾਰ ਤੁਹਾਨੂੰ ਪਤਾ ਹੈ ਕਿੱਦਾਂ ਤੁਹਾਨੂੰ ਦੱਸਤਾ ਵਾ ਕਿ ਵੇਖੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਦੱਸੀਏ ਤੁਹਾਨੂੰ ਕਿੱਦਾਂ ਮੈਨੇਜ ਕਰਨਾ ਵਾ, ਵੈਸੇ ਏਡੇ ਜੋਗੇ ਅਸੀਂ ਹੈਗੇ ਨਹੀਂ, ਕਿਉਂਕਿ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੈ, ਤੁਹਾਡੇ ਵਿਆਹਾਂ ਨੂੰ ਜ਼ਿਆਦਾ ਟਾਈਮ ਹੋ ਗਿਆ, ਪਰ ਜੇ ਕੋਈ ਸਾਡੇ ਵਰਗਾ ਵੀਰ ਭਰਾ ਸਾਨੂੰ ਸੁਣ ਲਿਆ ਤੇ ਉਹਦੇ ਲਈ ਇਹ ਆ ਵੀ ਵੇਖ ਇੱਕ ਵਾਰੀ ਉਹਨਾਂ ਰਾਜ ਕਰੋ, ਇੱਕ ਵਾਰੀ ਉਹਨਾਂ ਦਾ ਰਾਜ ਕਰੋ, ਇੱਕ ਵਾਰੀ ਉਹਨੂੰ ਖੁਸ਼ ਕਰੋ, ਇੱਕ ਵਾਰੀ ਉਹਨਾਂ ਨੂੰ ਖੁਸ਼ ਕਰੋ, ਇੱਦਾਂ ਇੱਦਾਂ ਚੱਲੋ, ਇੱਦਾਂ ਵਧੀਆ,
2: ਫਿਰ ਸਿੰਪਲ ਇੱਕ ਬਹੁਤ ਸਿੰਪਲ ਜੀ ਗੱਲ ਆ, ਜਦੋਂ ਵਰਡ ਹੀ ਮੈਨੇਜ ਆ ਗਿਆ ਨਾ, ਉਹ ਫਿਰ ਉਹ ਸਾਰੀ ਪਾਰਟੀਆਂ ਨੂੰ ਪਤਾ ਕਿ ਬੰਦਾ ਮੈਨੇਜ ਤਾਂ ਕਰ ਰਿਹਾ, ਮੌਜ ਚ ਰਹੀਦਾ,
0: ਉਹੀ ਨਾ ਉਹਨੂੰ ਇੱਕ ਵਾਰੀ ਪਤਾ ਹੋਇਆ ਯਾਰ ਮੈਂ ਪਿਛਲੇ ਵਾਰੀ ਖੁਸ਼ ਹਾਂ, ਐਰ ਕੇ ਨਹੀਂ ਗਿਆ ਕੋਈ ਨੀ, ਅਗਲੀ ਫੇਰ ਚੱਲ ਜਾਊਗਾ,
2: ਬਾਕੀ 6-7-8-10 ਮਹੀਨੇ ਬਾਅਦ ਲੋਕਾਂ ਨੂੰ ਆਪ ਹੀ ਆਈਡੀਆ ਲੱਗ ਜਾਂਦਾ ਹਨਾ ਕਿ ਇਹਨੇ ਕਿਸ ਚੀਜ਼ ਨੂੰ ਹਾਂ ਕਰਨੀ, ਉਹ
0: ਫਿਰ ਤੁਹਾਨੂੰ ਪੁੱਛਣਾ ਉਦਾਂ ਹੀ ਹਟ ਜਾਂਦੇ,
2: ਫਿਰ ਆਪੇ ਹਟ ਜਾਂਦੇ, ਦਫਾ ਮਾਰੋ, ਇਹਨੇ ਮੂਡ ਹੀ ਖਰਾਬ ਕਰਨਾ, ਇਹਨੂੰ ਰਹਿਣ ਹੀ ਦਿਓ, ਸਹੀ ਕਿ ਉਹ
0: ਫਿਰ ਤੁਸੀਂ ਆਪਣੀ ਲੱਲੀ ਕਰਾਓ ਜਿੱਦਾਂ ਕਰਾਉਣੀ
2: ਜੀ. ਲੱਲੀ ਆ ਗਿਆ ਜੀ ਸ਼ਬਦ, ਤੇ ਲੱਲੀ ਜਿਸ ਤਰ੍ਹਾਂ ਮੈਂ ਸੁਣਦਾ ਮੇਰਾ ਮਨ ਕਰਦਾ ਮੈਂ ਸ਼ੋਅ ਕਰਾਂ ਬੰਦ, ਤੇ ਮੇਰੇ ਖਿਆਲ ਹੁਣ ਸਾਨੂੰ ਬੰਦ ਕਰ ਦੇਣਾ ਚਾਹੀਦਾ, ਚਲੀਏ
0: ਜਾਣਾਗੇ, ਦੇਖੋ ਕਮਿਟਮੈਂਟ ਹੈ ਆਪਣੀ,
2: ਯੈਸ ਸਾਡੀ ਕਮਿਟਮੈਂਟ ਹੈ ਵੀਰ ਜੀ, ਐਕਚੁਅਲੀ ਤੁਹਾਡੀ ਕਮਿਟਮੈਂਟ ਹੈ, ਮੇਰੀ ਤਾਂ ਹੈ ਨਹੀਂ, ਮੇਰੇ ਵੱਲੋਂ ਭਾਵੇਂ ਘੰਟਾ ਚਲਾਓ.
0: ਅੱਛਾ ਜੀ,
2: ਯੈਸ,
0: ਕੋਈ ਨਹੀਂ, ਜਿੱਦਣ ਤੁਹਾਡੀ ਹੋਈ ਤੁਹਾਨੂੰ ਦੱਸਾਂਗੇ, ਜਿੱਦਣ ਤੁਹਾਡੀ ਹੋਈ ਤੁਹਾਨੂੰ ਰੋਈ ਛੱਡਣਾ ਸੀ,
2: ਆਏ ਓਏ
0: ਕਮਿਟਮੈਂਟ ਅਗਾ ਦੀਆਂ ਯਾਰ,
2: ਚਲੋ ਜੋ ਵੀ ਹੈ ਜੋ ਹੈ ਸੋ ਹੈ, ਕਰਨੀ ਪੈਂਦੀ ਹੈ ਉਹਨੂੰ, ਇਸ ਤਰ੍ਹਾਂ ਵੇਖੋ ਕਿ ਸ਼ੁਕਰ ਆ ਕਰਨੀ ਪੈਂਦੀ ਹੈ ਕਿ ਸਾਨੂੰ ਕਰਨ ਨੂੰ ਮਿਲੀ ਹੈ, ਸਹੀ ਕਿ ਨਹੀਂ.
0: ਥੈਂਕਸ ਯਾਰ, ਤੁਸੀਂ ਮੈਨੂੰ ਇਹ ਗੱਲ ਦੱਸੀ ਅੱਜ,
2: ਹੋਰ ਇਸ ਤੋਂ ਬੈਟਰ ਗੱਲਾਂ ਸੁਣਨ ਲਈ ਸੁਣਦੇ ਰਹੋ ਰੇਡੀਓ. ਹਾਂਜੀ,
0: ਬਾਕੀ ਬਰਫ਼ ਤੇ ਹੋ ਯਾਰ ਜੇ ਜਾਣਾ ਤੇ, ਇੱਕ ਦੋ ਹਫ਼ਤੇ ਹੀ ਆ ਤੁਹਾਡੇ ਕੋਲ,
2: ਬਸ ਰਹਿ ਗਿਆ ਖੀਰ,
0: ਜਿੰਨਾ ਚਿਰ ਸਾਡਾ ਸ਼ੋਅ ਹੋਣਾ ਉਹਨਾਂ ਚਿਰ ਭਾਵੇਂ ਉਦਾਂ ਨਾ ਪਵੇ, ਪਰ ਇੱਕ ਚੀਜ਼ ਜ਼ਰੂਰ ਯਾਰ, ਜੇ ਜਾਣਾ ਨਾ ਤੇ ਕੱਲੀਆਂ ਫੋਟੋਆਂ ਕਰਾ ਕੇ ਨਾ ਆਇਓ, ਸਨੋਬੋਰਡ ਸਿੱਖੋ ਕਿੱਦਾਂ ਚਲਾਉਣਾ ਜੇ ਨਹੀਂ ਆਉਂਦਾ, ਤੇ ਉਹ ਸਕੀਇੰਗ ਸਿੱਖੋ ਕਿੱਦਾਂ ਕਰਨੀ ਜੇ ਨਹੀਂ ਆਉਂਦੀ, ਤੇ ਉਹਨਾਂ ਦੇ ਬਿਨਾਂ ਕੋਈ ਫਾਇਦਾ ਨਹੀਂ ਜੇ ਜਾਣਦਾ ਐਵੇਂ ਫੋਟੋਆਂ ਕਰਾਉਣ ਦਾ.
2: ਤੇ ਜਿਹੜਾ ਵੀ ਉਹ ਸਾਡਾ ਸਰੋਤੇ ਸੁਣਦੇ ਪਏ ਨਾ, ਜਿਹੜੇ ਉਹ ਜਿਨ੍ਹਾਂ ਨੇ 150-150 ਪਾ ਕੇ ਜਾਣਾ, ਉਹ ਯਾਰ ਮੇਰੇ ਭਰਾ ਬਣੀ, ਉਹ ਮੇਰੇ ਭਰਾ ਬਣੀ ਦੀ ਖਾਤਰ ਹੋ ਆਇਓ ਯਾਰ ਇੱਕ ਵਾਰੀ,
0: ਕੋਈ ਨੀ ਹੋਵਾਂਗੇ ਭਰਾ, ਭਰਾ ਹੀ ਜਾਵਾਂਗੇ ਜਦੋਂ ਜਾਵਾਂ,
2: ਭਰਾ ਭਰਾ ਹੀ ਜਾਵਾਂਗੇ, ਡਨ ਹੋ ਗਿਆ. ਇਹ ਮੈਂ ਸਮਝ ਗਿਆ, ਇੰਨੇ ਪ੍ਰੋਗਰਾਮ ਬਣਾ ਕੇ ਮੇਰੇ ਨਾਲ ਵੀ ਕੈਂਸਲ ਹੀ ਕਰਨਾ, ਮੈਨੂੰ ਆਈਡੀਆ ਲੱਗਦਾ ਜਿਸ ਤਰੀਕੇ ਬੋਲਿਆ ਨਾ ਬੰਦਾ, ਮੈਂ ਸਮਝ ਗਿਆ ਇਹਨੂੰ, ਇਹ ਤੂੰ ਇਹ ਨਾ ਇਹ ਮੈਂ ਹਿਸਾਬ ਲਾ ਲਿਆ, ਇਹ ਇਹ ਜੇ ਬਣੀ ਦੇ ਉਹ ਪੰਜ ਮਿੱਤਰ ਸੁਣਦੇ ਪਏ ਨਾ, ਮੈਂ ਦੱਸ ਦਵਾਂ ਇਹ ਆਪਣੇ ਵੱਲੋਂ ਨਾ ਕਰਦਾ
0: ਭਰਾਵਾ, ਮੈਂ ਤੇ ਲਾਸਟ ਤੇ ਪੈਸੇ ਮੰਡਵਾਏ ਸੀ, ਮੈਂ ਤੇ ਚਾਹੁੰਦਾ ਹੈ ਜਾਵਾਂ ਭਰਾ ਭਰਾ ਜਾਈਏ ਫੰਡ ਕਰਕੇ ਆਈਏ।
2: ਚੱਲ ਆਪਾਂ ਚੱਲਦੇ ਹਾਂ ਫਿਰ, ਆਪਾਂ ਬਣਾਈਏ ਪ੍ਰੋਗਰਾਮ ਐਸੇ ਨੈਕਸਟ ਵੀਕ ਦਾ, ਬਸ ਅਗਲੇ ਹਫਤੇ ਤੱਕ ਹੀ ਨਹੀਂ ਤਾਂ ਕੰਮ ਡਨ ਨਾ, ਫਿਰ ਫਿਰ ਗੱਲ ਬਣਨੀ,
0: ਬਣਾ ਲਓ
2: ਬਾਹੂ ਬਾਹੂ ਕਿ ਬਫਲੋ ਕਿਹੜਾ ਨੇੜੇ ਆ, ਜਿਹੜਾ ਨੇੜੇ ਉੱਥੇ ਚੱਲ ਪੈਂਦੇ ਆ, ਤੇ ਆਪਾਂ ਸਰੋਤਿਆਂ ਨੂੰ ਵੀ ਹੁਣ ਫਿਲਹਾਲ ਬਾਏ ਕਰ ਦਈਏ, ਤੇ ਫਿਰ ਆਈਟਨਰੀ ਬਣਾਉਂਦੇ ਆ, ਆਈਟਨਰੀ ਸੋਲਾਂ ਸੋ ਚੁਹੱਤਰ ਏ ਐਮ।

0: बीमार हो ता AI कोल नहीं डॉक्टर कोल जाने हो। फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
1: अटेंशन ट्रैवलर्स, The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
2: ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
1: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ ਰਿਲੀਜ਼ਿੰਗ ਔਨ 31 July
3: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
4: ਟੈਨਸ਼ਨ ਨੀਰੀ ਟੈਨਸ਼ਨ
5: ਕੀ ਹੋਇਆ
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
5: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਯਾ ਪੇਰੈਂਟਸ ਯਾ ਵੀਜ਼ਾ ਸਕਿੱਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਯਾ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-503-503
4: ਯਾ 90-77-97-33
5: ਯਾ ਈਮੇਲ info@vyimmigration.com.au
4: ਯਾਦ ਰੱਖੋ 9077-9733
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
4: ਹਰ ਕਦਮ ਤੁਹਾਡੇ ਨਾਲ।

0: ਬੜੀ ਸੋਹਣੀ ਬੋਲੀ ਸੁਣਾਈ ਹੈ ਤੁਸੀਂ, ਵੈਰੀ ਨਾਈਸ ਯਾਰ,
1: ਬਹੁਤ ਪਿਆਰੀ,
0: ਮੈਂ ਫਸਟ ਟਾਈਮ ਸੁਣੀ ਹੈ, ਵੈਰੀ ਗੁੱਡ, ਵੈਰੀ ਨਾਈਸ ਸੇਗ,
1: ਥੈਂਕ ਯੂ ਸੁਣਾ ਪੁੱਤੂ, ਹੈਵ ਅ ਨਾਈਸ ਡੇ,
2: ਬਹੁਤ
0: ਵਧੀਆ ਬਾਈ, ਬਹੁਤ ਵਧੀਆ, ਕੀ ਕਰੀ ਜਾਂਦੇ ਹੋ?
1: ਮੈਨੂੰ ਪਤਾ ਐਂਬਰ ਕੰਬਲ ਲੈ ਕੇ ਬੈਠੀ ਹੈ ਨਾ ਸੋਫੇ ਤੇ, ਬਲੈਂਕਟ ਚ
0: ਨਹੀਂ? ਨਹੀਂ, ਸਾਨੂੰ ਤਾਂ ਸਾਡੇ ਸੀਸੀਟੀਵੀ ਤੋਂ ਦਿਸ ਰਿਹਾ ਕਿ ਤੁਸੀਂ ਲੱਤਾ ਹੋਇਆ,
1: ਯੈਸ,
0: ਇਹ ਝੂਠ ਬੋਲ,
1: ਹੀਟਰ ਔਨ ਆ, ਹੈਨਾ?
0: ਅਗਲਾ ਕਾਲਰ ਹੈ ਸਾਡੇ ਨਾਲ ਜੀ, ਸਾਡੇ ਨਾਲ ਜੁੜਨਗੇ ਅਰਨਵ।
1: ਅਰਨਵ ਸਤਿ ਸ਼੍ਰੀ ਅਕਾਲ, ਅਰਨਵ ਜੀ ਸਤਿ ਸ਼੍ਰੀ ਅਕਾਲ, ਸੋਹਣੇ ਪੁੱਤੂ ਕੀ ਹਾਲ ਚਾਲ? ਅੱਜ ਫਿਰ ਕੀ ਸੁਣਾਓਗੇ ਸੋਹਣਾ ਪੁੱਤੂ ਮੇਰਾ?
3: ਅੱਜ ਸੁਣਾਂਗੇ ਇੱਕ ਬੁਝਾਰਤ।
1: ਇਹ ਬੀਰਾ ਬੁੱਝੂਗਾ, ਮੈਂ ਨੀ ਬੁੱਝਦੀ,
0: ਮੈਨੂੰ ਤਾਂ ਥੋੜ੍ਹੀ ਉਮੀਦ ਸੀ, ਮੈਂ ਤਾਂ ਆਇਆ ਹੀ ਅੱਜ ਇਸ ਕਰਕੇ, ਮੈਂ ਕਿਹਾ ਚਲੋ ਅੱਜ ਜਲੀਲ ਨਹੀਂ ਹੋਊਂਗਾ। ਤੁਸੀਂ ਫੀਲ ਨਹੀਂ ਕੀਤਾ?
1: ਆਪਾਂ ਜਲਾਲਤ ਮੰਨਣੀ ਨਹੀਂ ਆ, ਕੋਈ ਕੁਛ ਵੀ ਕਰੀ ਚੱਲੇ,
0: ਇਹ ਠੀਕ ਹੈ, ਲਿਆਓ ਜੀ, ਲਿਆਓ
1: ਜੀ।
3: ਸੌਖੀ ਆ, ਦੋ ਭੈਣਾਂ ਨਾਲ ਨਾਲ ਰਹਿੰਦੀਆਂ ਪਰ ਕਦੀ ਨੀ ਮਿਲਦੀਆਂ।
1: ਦੋ ਭੈਣਾਂ ਨਾਲ ਨਾਲ ਰਹਿੰਦੀਆਂ ਪਰ ਕਦੇ ਨੀ ਮਿਲਦੀਆਂ।
0: ਮੋਮਬੱਤੀ?
1: ਹਾਂਜੀ। ਓ ਯੈਸ, ਓ ਯਾਰ ਰਹਿਣ ਦੇ, ਮੇਰੀ ਇੱਕ ਭੈਣ ਹੁੰਦੀ ਸੀ, ਦੋ ਭੈਣਾਂ ਸੀਗੀਆਂ, ਲੜਦੀਆਂ ਰਹਿੰਦੀਆਂ ਸੀ ਸਾਰੀ ਦਿਹਾੜੀ। ਮੈਨੂੰ ਪਤਾ ਲੱਗਾ
0: ਨੋਨੀ ਆਂਟੀ ਦੀ ਗੱਲ ਕਰਦੇ ਪਏ ਹੋ, ਤੁਹਾਨੂੰ ਕਿੱਦਾਂ ਪਤਾ?
3: ਹਾਂਜੀ
0: ਹਾਂ, ਨੋਨੀ ਆਂਟੀ, ਆਂਸਰ ਨੋਨੀ ਆਂਟੀ ਆ?
3: ਨਹੀਂ,
0: ਫੇਰ ਸਰ ਆਂਸਰ
1: ਯਾਰ, ਮੈਂ ਚਸ਼ਮਾ ਲਾ ਕੇ ਦੇਖਾਂ, ਮੇਰੀਆਂ ਅੱਖਾਂ ਸਹੀ ਨਹੀਂ ਹੈਗੀਆਂ।
0: ਓਏ ਦੁਬਾਰਾ ਬੋਲਿਓ।
1: ਮੈਂ ਚਸ਼ਮਾ ਲਾ ਕੇ ਦੇਖਾਂ, ਮੇਰੀਆਂ ਅੱਖਾਂ ਨਹੀਂ ਸਹੀ ਹੈਗੀਆਂ।
0: ਮੈਨੂੰ ਲੱਗ ਰਿਹਾ ਇਹਦੇ ਅੰਦਰ ਹੀ ਜਵਾਬ ਹੈ।
1: ਅੱਖਾਂ,
3: ਹਾਂਜੀ,
0: ਕੀ ਬਾਤ ਹੈ, ਦਿਨ ਬਣ ਗਿਆ।
1: ਹਾਈ ਫਾਈ ਕ੍ਰਿਸ਼ਨਾ ਜੀ,
0: ਹਾਈ ਫਾਈ, ਹਾਈ ਫਾਈ, ਕੀ ਬਾਤ,
1: ਬਜਲੀ ਬਜਲੀ,
0: ਰਹਿੰਦੀ ਦੁਨੀਆ ਤੱਕ ਸਾਡਾ ਨਾਂ ਰਹੇਗਾ। ਸ਼ਰਲਕ ਹੋਮਸ ਤੋਂ ਬਾਅਦ ਅਸੀਂ ਆ,
1: ਅਸੀਂ ਆ ਬਸ,
0: ਬਸ ਕੰਟਰੈਕਟ ਆਇਆ ਖੜਾ ਐਚਬੀਓ ਵੱਲੋਂ, ਵੇਟ ਕਰੋ। ਥੈਂਕ ਯੂ ਅਰਨਵ, ਥੈਂਕ ਯੂ ਸੋ ਮਚ।
1: ਤੁਸੀਂ ਅਰਨਵ ਬਹੁਤ ਔਖੀਆਂ ਔਖੀਆਂ ਬੁਝਾਰਤਾਂ ਬੁੱਝਦੇ ਹੋ, ਅੱਜ ਤਾਂ ਵੀਰੇ ਨੇ ਤੁੱਕਾ ਲਾਤਾ ਗੱਲ ਵਾਲੀ ਜਾਣ ਕੀ, ਨਹੀਂ ਨਹੀਂ ਤਾਂ ਅਸੀਂ ਫੇਲ ਹੋ ਜਾਣਾ ਸੀਗਾ ਸਵੇਰੇ ਸਵੇਰੇ।
0: ਨਾ ਸੀ ਯਾਰ, ਓਕੇ
1: ਓਕੇ,
0: ਚਲੋ ਓਕੇ, ਆਲਰਾਈਟ, ਹੈਵ ਅ ਨਾਈਸ ਡੇ
1: ਸ਼ੋਨੇ ਪੁੱਤੂ,
3: ਹੈਵ ਅ ਨਾਈਸ ਡੇ,
1: ਥੈਂਕ ਯੂ,
3: ਥੈਂਕ ਯੂ।
0: ਹੈਲੋ,
1: ਸਤਿ ਸ਼੍ਰੀ ਅਕਾਲ ਜੀ,
4: ਸਤਿ ਸ਼੍ਰੀ ਅਕਾਲ,
0: आवाज दूरों दूरों आंदी पी थी माड़ा लागे लैके आओ हाँ फोन एनर्जी लो लग रही है थोड़ी सवेरे सवेरे की चक्कर की है
1: ब्रेकफास्ट नहीं किया होना ना
3: फुल
1: एनर्जी
0: फुल एनर्जी ओके
1: ओके चलो फिर सन दिखाओ सुनाओ अपनी एनर्जी
3: बोली
0: ले आओ जी ले आओ बोली ले आओ
3: बाई बैसी खत्म गैसी कसन ले आंदा
0: मित्रा नु मार गया हासा मित्रा नु मार गया
1: बल बल बल बल बल
0: ए मित्रा नु मारा नी हासा तुसी सुट्टिया ही है जा चक ले जा हासा मार गया मेनू मेनू होर भी काम ने दिन दे अंदर हुण एही करदा रहवां हैं एदा ही है ना
1: सो स्वीट जड़ा पुत्तू इट्स वेरी नाइस
0: वेरी नाइस हुण अगला कौन कॉलर है जी अगला कौन है जी मेरा नाम इन्हें कृष्णा ली रखे मैं थोड़ा ना अपनी मम्मी ना मिलाना उन्होंने समझायो कि ये बेटर नाम है वो मानते ही नहीं पे मैं किन्ने चिर दा कहना चेंज कर दो मानते नहीं कि किदा करा एम्बर किदा मनावा उन्होंने
3: एक हरा फोन मेरा नानू दजवाई बड़ा सोना
1: मेरे नानू दजवाई नी बड़ा सोना बल बल बल बल बल बल
0: वेरी गुड नानू दा जवाई जिंदाबाद
1: जिंदाबाद
0: जिंदाबाद है
1: सोने पुतू की हाल चाल
2: मैं ठीक हां चलदा की हाल आ
1: मैं बहुत बढ़िया वाज मिसिंग यू लास्ट वीक
2: हां जी तुसी कितना सी
0: ओहो ये भी चलो जरूरी है भाई इट्स ओके ये काम भी जरूरी है इट्स फाइन
1: बट आई एम सो प्राउड ऑफ यू कि तुसी आज आए हो
0: हां आज उठे हो हैं
1: हां बिना कहे तो आराम नाल आ गए नहीं तो कहने ने भज गया भज गया भज गया सानू इन्ने ही सुनने मिलता हुंदा भी ताज भज गया भज गया भज गया
0: क्या बात है क्या बात है
1: आई एम सो प्राउड ऑफ यू ताज पुतू
0: अपनी फनी बोन जगा लें लिया जी
2: पत्नी कहंदी बेबी करवा चौथ तो अलावा ऐसा केरा वर्त हुंदा जिसनु रख के पट्टी दा उमार लम्मी हुंदी है पति कहंदा
0: पत्नी बेहोश वाह भाई वाह
1: वेरी नाइस ताजवीर जी
0: ताजवीर जी बहुत सोना ही लाता यार
1: एग्जैक्टली
0: ये पर मनावे कौन है केड़ा एजेंडा पास करे मौनवर ताला तुसी दसो हां
1: दसो कौन गल्ला करदा जिन्ना दा हाले पूरी तरह दे सिलेबस ही नहीं कवर होया
0: समझा करो ਇੰਨੇ ਥੋੜਾ ਬੈਠੇ ਨੇ। ਥੈਂਕ ਯੂ ਤਾਜ, ਥੈਂਕ ਯੂ ਸੋ ਮਚ,
2: ਥੈਂਕ ਯੂ, ਬਾਏ
0: ਬਾਏ ਬਾਏ ਬਾਏ। ਤੇ ਹੁਣ ਆਪਾਂ ਹੈਵ ਅ ਨਾਈਸ ਡੇ, ਹੈਵ ਅ ਨਾਈਸ ਡੇ, ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਬਹੁਤ ਬਹੁਤ ਘੈਂਟ ਹੋਵੇ। ਤੇ ਹੁਣ ਆਪਾਂ ਵੱਧਦੇ ਹਾਂ ਜੀ ਅਸੀਸ ਕੌਰ ਵੱਲ।
1: ਓ ਹੈਲੋ ਅਸੀਸ ਕੌਰ ਜੀ,
0: ਸਤਿ ਸ਼੍ਰੀ ਅਕਾਲ ਅਸੀਸ ਜੀ, ਕਿਵੇਂ ਹੋ?
1: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
0: ਮੈਂ ਗੁੱਸੇ ਹਾਂ। ਅੱਛਾ, ਗੁੱਸਾ ਹੋ ਗਿਆ?
1: ਮੈਨੂੰ ਫਰਾਕ ਨਹੀਂ ਮਿਲਦੀ,
0: ਕੀ ਚੱਕਰ ਹੈ ਇਹ?
1: ਨਹੀਂ
0: ਆਜੂਗੀ। ਤੁਸੀਂ ਏਦਾਂ ਕਰੋ, ਤੁਸੀਂ ਇਹਨਾਂ ਨਾਲ ਨਾ ਸ਼ੋਪਿੰਗ ਜਾਓ।

0: ਤੁਸੀਂ ਇਸ ਤਰ੍ਹਾਂ ਕਰੋ ਨਾ, ਤੁਸੀਂ ਤਸਵੀਰ ਖਿੱਚ ਲਓ ਫਰੋਕ ਦੀ ਤੇ ਸੇਮ ਬਣਵਾ ਲਿਓ ਨੋਨੀਆ ਜੀ, ਮੈਂ ਤਾਂ ਇਹ ਕਹਿੰਦਾ। ਨਹੀਂ ਸੇਮ ਹੀ ਚਾਹੀਦੀ ਆ,
1: ਸੇਮ ਹੀ ਲੈਣੀ ਆ। ਆਈ ਵਾਂਟ ਇਟ, ਆਈ ਵਾਂਟ ਇਟ। ਚਲੋ ਫਿਰ ਅੱਜ ਸੀਸ ਕੀ ਲੈ ਕੇ ਆਈਏ ਬਿਨਾਂ ਫਰਾਕ ਤੋਂ ਸਾਡੇ ਲਈ?
0: ਇੱਕ ਤਾਂ ਫਰੋਕ ਨੀ ਮਿਲੀ, ਉੱਪਰ ਫੇਰ ਹੈ ਪੰਗਾ ਵੀ ਪਾਤਾ ਹੈ। ਤੁਸੀਂ ਫਰੋਕ ਦੀ ਗੱਲ ਨਾ ਹੀ ਕਰਦੇ, ਮੈਨੂੰ ਬੋਲੀ ਸੁਣਾ ਦੇਣੀ ਸੀ ਉਹਨੇ। ਹਲੇ ਬੁਝਾਰਤ, ਚਲੋ ਠੀਕ ਹੈ ਠੀਕ ਹੈ।
1: ਸੌਖੀ ਹੈ,
0: ਨਹੀਂ ਨਹੀਂ ਠੀਕ ਹੈ ਬਈ, ਸਾਡਾ
2: ਕਿਹੜੀ ਚੀਜ਼ ਹੈ ਜਿਹਦੇ ਵਿੱਚ ਅਸੀਂ ਬਹੁਤ ਸਾਰੀ ਚੀਜ਼ਾਂ ਪਾਉਂਦੇ ਤੇ ਉੱਤੇ ਵੀ ਚੀਜ਼ਾਂ ਰੱਖਦੇ?
0: ਬਹੁਤ ਸਾਰੀ ਚੀਜ਼ਾਂ ਪਾਉਂਦੇ ਤੇ ਉੱਤੇ ਵੀ ਚੀਜ਼ਾਂ ਰੱਖਦੇ,
2: ਲਾਈਕ ਉਹਦੇ ਵਿੱਚ ਡਰਾਅ ਹੁੰਦੇ, ਆ ਚੀਜ਼ਾਂ ਪਾਉਂਦੇ ਉਹਦੇ ਵਿੱਚ ਤੇ ਉੱਤੇ ਵੀ ਤੁਸੀਂ ਰੱਖ ਦਿੰਦੇ ਜੀ।
1: ਮੇਰਾ ਦਿਮਾਗ ਤਾਂ ਹੋ ਨਹੀਂ ਸਕਦਾ। ਕਿਹੜੀ ਚੀਜ਼ ਆ ਜਿਹਦੇ ਚ ਚੀਜ਼ਾਂ ਪਾਉਂਦੇ ਆ ਫਿਰ ਉਹਦੇ ਉੱਤੇ ਵੀ ਚੀਜ਼ਾਂ ਰੱਖਦੇ ਆ? ਸ਼ਰਲਕ ਹੋਮਸ,
0: ਇਹ ਮਤਲਬ ਮੈਂ
1: ਕਰਮਚੰਦ ਜਸੂਸ।
0: ਵਿਆਹ ਤੋਂ ਪਹਿਲਾਂ ਮੇਰਾ ਬੈਡਰੂਮ ਦਾ ਹਾਲਾਤ ਸੀ, ਮੈਂ I would not say that. ਪਰ ਦੇਖੋ ਨਹੀਂ, ਫੇਰ ਕੀ ਹੋ ਸਕਦਾ ਬਈ, ਚੀਜ਼ ਤੋਂ ਤੇ ਚੀਜ਼, ਅਲਮਾਰੀ ਹੋ ਸਕਦੀ ਹੈ, ਹੋਰ ਕੀ ਹੋ ਸਕਦਾ?
1: ਓ ਯੈਸ,
0: ਅਲਮਾਰੀ, ਅਲਮੀਰਾ। ਵਾਹ, ਬਾਕੀ ਰਹਿੰਦੀ ਦੁਨੀਆਂ ਤੱਕ ਨਾ ਰਹਿ। ਥੈਂਕ ਯੂ ਅਸੀਸ ਕੌਰ, ਵੈਰੀ ਗੁੱਡ।
1: ਸ਼ਰਲਕ ਹੋਮ ਨੂੰ ਛੁੱਟੀ ਮਾਰੋ, ਅੱਜ ਕੱਲ੍ਹ ਦੇ ਨਿਆਣਿਆਂ ਨੂੰ ਪਤਾ ਨਹੀਂ ਆ, ਆਪਾਂ ਨੂੰ ਕਰਮਚੰਦ ਜਸੂਸ ਤੇ ਕਿੱਟੀ ਰੱਖਦੇ ਆ।
0: ਸਹੀ ਗੱਲ ਹੈ, ਸਹੀ ਗੱਲ ਹੈ। ਪੰਕਜ ਕਪੂਰ ਕਰਤੇ ਕਿ ਜਿਹੜਾ ਗਾਜਰਾ ਖਾਏਗਾ, ਸਾਨੂੰ ਵੀ ਮੌਕਾ ਮਿਲੇ। ਹਾਂ ਸੁਣਾਣੀ ਆ,
2: ਬੋਲੀ ਵੀ
0: ਸੁਣਾਣੀ। ਲਿਆਓ,
2: ਕਠੀਆ ਹੋ ਗਈ ਦੇ ਵਿੱਚ ਆਇਆ, ਕਠੀਆ ਹੋ ਗਈ ਤੇ ਵਿੱਚ ਆਇਆ, ਇੱਕੋ ਜੀ ਆ ਮਟਿਆਰਾ ਆਵੇ, ਭਾਤ ਭਾਦੇ ਆ ਪੌਣ ਬੋਲਿਆ,
0: ਬੱਲੇ ਬੱਲੇ ਬੱਲੇ ਬੱਲੇ ਬੱਲੇ,
2: ਭਾਤ ਭਾਦੇ ਆ ਪੌਣ ਬੋਲਿਆ, ਹੁਸਨ ਦੀਆ ਸਰਕਾਰਾ ਖੁੱਲ ਕੇ ਨੱਚ ਲੈ ਨੀ, ਪੰਜ
1: ਪਤਾਸੇ 12 ਕੇ ਨੱਚ ਲੈ ਨੀ, ਪੰਜ ਪਤਾਸੇ 12 ਨੱਚ ਲੈ ਨੀ, ਬੱਲੇ ਬੱਲੇ ਬੱਲੇ ਬੱਲੇ ਬੱਲੇ,
0: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ, ਪਤਾਸੇ ਖਾ ਲੈ ਖਾ ਰੇ ਖਾ, ਸਾਡੇ ਨਾਲ ਰਹੋਗੇ
1: ਤੇ
0: ਪਤਾਸੇ ਖਾਓਗੇ। ਹੈ ਨਾ ਰੇ ਨਾ ਰੇ, ਅੱਛਾ ਰਹਿਮਾਨ ਸਾਹਿਬ ਸੋਰੀ, ਦੁਬਾਰਾ ਕਰ ਦਿੰਦੇ। ਵਾਹ ਵਾਹ, ਵੈਰੀ ਗੁੱਡ, ਥੈਂਕ ਯੂ ਵੀ, ਥੈਂਕ ਯੂ ਕੁੜੀਏ,
1: ਥੈਂਕ ਯੂ ਵੈਰੀ ਮੱਚ। ਸੋਹਣੇ ਪੁੱਤੂ
2: ਟ੍ਰਿਕ ਕਰਤਾ,
0: ਬਸ ਤੁਸੀਂ ਇਹੀ ਕਰਿਆ ਕਰੋ। ਰਣਜੋਤ ਅੰਕਲ ਜੀ ਕਿੰਗ ਦਾ ਪਤਾ ਲੈਣ ਗਏ ਇੰਗਲੈਂਡ, ਹੀ ਇਜ਼ ਨਾਟ ਵੈਲ, ਤੇ ਉਹਨੇ ਫੋਨ ਕਿਹਾ ਕਿਹਾ ਵੀਰਾ ਮੈਨੂੰ ਮਿਲ ਕੇ ਚੱਲ ਜਾ, ਪਤਾ ਨਹੀਂ ਹਨਾ
1: ਯਾਰ, ਮੈਨੂੰ ਦੱਸਿਆ ਨਹੀਂ ਹੈਗਾ, ਮੈਂ ਜਹਾਜ਼ ਤੇ ਰੱਸੀ ਪਾ ਕੇ ਖਿੱਚ ਲੈਣਾ ਸੀ, ਲੋਕਾਂ ਨੂੰ ਹਾਲ ਚਾਲ ਪੁੱਛੀ ਤਾਂ
0: ਉਹ ਬਾਈ ਰੋਡ ਗਏ ਆ, ਰੋਡ ਗਏ ਆ,
1: ਮੈਂ ਗੱਡੀ ਦਾ ਟਾਇਰ ਪੈਂਚਰ ਕਰ ਦੇਣਾ ਸੀ। ਥੈਂਕ ਯੂ,
0: ਹੈਂ ਨਹੀਂ ਰੈਸਟ ਨਹੀਂ ਕਰ ਰਹੇ, ਸੱਚੀ ਕਿੰਗ ਨੂੰ ਮਿਲਣ ਗਏ ਆ ਬਈ, ਤੁਸੀਂ ਮੰਨਦੇ
2: ਨਹੀਂ,
0: ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ, ਉਹਨਾਂ ਬੈਸਟ ਫਰੈਂਡ ਆ ਨਾ,
1: ਉਹਨਾਂ ਨੇ ਨਾ ਆਪਣੇ ਦਿਲ ਦਾ ਰਾਹ ਖੋਲਣਾ ਹੈ ਕਿੰਗ ਦੇ, ਫਿਰ ਇਧਰੋਂ ਚਲੇ ਜਾਣਾ ਹੈ।
0: ਵਾਹ,
1: ਕੱਚੇ ਕੱਚੇ
0: ਕੱਚੇ ਕੱਚੇ ਰਾਹੀ, ਹੈਂ ਠੀਕ ਹੋ ਗਿਆ,
2: ਸਾਰੇ
0: ਚੱਲਾਂਗੇ, ਹੁਣ ਅਗਲਾ ਸੱਦੇ ਤਾਂ ਹੀ ਹੈ। ਕ੍ਰਿਸ਼ਨਾ
1: ਜੀ ਆ ਦੇ ਨਾ ਆ ਗਏ ਬੱਚੇ,
0: ਮੈਂ ਇੱਥੇ ਸਪੈਸ਼ਲੀ ਆਉਂਦਾ ਕਿ ਚਲੋ ਮਾੜੀ ਮੋਟੀ ਵੈਸੇ ਸਮਾਜ ਚ ਮਿਲ ਜਾਣੀ, ਇੱਜ਼ਤ ਇੱਥੇ ਮਿਲ ਜਾਏਗੀ, ਇੱਥੇ ਵੀ ਹਾਲ ਹੈ,
1: ਆਪਾਂ ਵੱਡੇ ਕਦੋਂ ਹੋਵਾਂਗੇ
0: ਹਨਾ, ਬਾਅਦ ਕਰੀ ਯਾਰ, ਅਗਲੀ ਵੀ ਤਾਂ ਚਲੋ ਕੋਈ ਨੀ ਬਈ, ਕੋਈ ਨੀ, ਚਲੋ ਹੁਣ ਆਪਾਂ ਇਸ ਤਰ੍ਹਾਂ ਕਰਦੇ ਹਾਂ, ਆਪਾਂ ਥੋੜਾ ਮੂਡ ਜਿਹਾ ਕਰਦੇ ਹਾਂ ਚੇਂਜ ਤੇ ਗੱਲ ਕਰਦੇ

0: ਤਵਨੀਤ ਐਂਡ ਸਿਬਲਿੰਗਸ ਨਾਲ।
1: ਓਕੇ, ਸਤਿ ਸ਼੍ਰੀ ਅਕਾਲ ਜੀ।
2: ਰੋਟੀਆਂ
1: ਪੱਕੀਆਂ ਪਈਆਂ, ਖਾ ਲਾ ਕੇ
0: ਸੈਂਟਾ ਦੇਖੋ ਆਰਾਮ ਨਾਲ, ਹੌਟ ਚੌਕਲੇਟ ਮਾਰਸ਼ਮੈਲੋ ਵਾਲਾ ਦੇਖਿਆ। ਅੱਜ ਮਾਰਕੀਟ ਵੈਲਿਊ ਡਾਊਨ ਹੋਣ ਲਈ ਕਰਾਉਣ ਲਈ ਆਇਆ ਮੈਂ।
1: ਮਿਸੀਆਂ ਰੋਟੀਆਂ ਬਣੀਆਂ ਪਈਆਂ ਨੇ।
0: ਅੱਛਾ, ਸੈਂਟਾ ਰੋਟੀ ਨਹੀਂ ਖਾਂਦਾ? ਦੇਖੋ ਬਾਈ,
2: ਸੈਂਟਾ ਰੋਟੀ ਨਹੀਂ ਖਾਂਦਾ, ਚੌਕਲੇਟ ਖਾਂਦਾ, ਪੀਜ਼ੇ ਖਾਂਦਾ
0: ਹਨਾ।
1: ਪੈਰੀ
0: ਪੀਜ਼ਾ ਹੈ ਟਫ ਨੀ,
1: ਜਿਦਾਂ ਕਹਿੰਦੇ ਨਾ ਪੈਰੀ ਪਾਏ।
2: ਅੱਛਾ,
0: ਮੰਨ ਗਏ ਨਾ ਫਿਰ ਤੁਸੀਂ ਅਮਰੂਦ ਦੇ ਵਿਆਹ ਲਈ? ਮੰਨ ਗਏ
2: ਜੀ, ਅਮਰੂਦ
0: ਅਮਰੂਦ ਦਾ ਵਿਆਹ ਹੁਣ ਭਿੰਡੀ ਨਾਲ, ਤੇ ਆਪਾਂ ਫਿਰ ਜੰਜ ਜਿਹੜੀ ਤਗੜੀ ਲੈ ਕੇ ਜਾਣੀ ਹੈ, ਰੋਇਲਟੀ ਨਾਲ ਭਰੀ ਹੋਈ।
1: ਕਿੰਗ ਬੁੱਢਾ
0: ਹੈਗਾ, ਉਹ ਕਹਿੰਦਾ ਮੇਰੀ ਮਿਲਣੀ ਕਰਾਇਓ ਪਹਿਲਾਂ, ਉਹ ਕਹਿੰਦਾ ਮੇਰੀ ਤੋਰੀ ਨਾਲ ਮਿਲਣੀ ਕਰਾਇਓ, ਨਾ ਕਰਾਈਏ ਫਿਰ?
2: ਕੁੜੀਏ
0: ਪਹਿਲੇ ਪਹਿਲੇ ਵਾਲਾ ਵਿਆਹ ਆਪਾਂ ਨੇ ਵੇੜ ਦਈਏ, ਤੁਸੀਂ ਦੂਸਰਾ ਨਾ ਹਜੇ ਰੱਖੋ ਹਨਾ। ਹੁਣ ਡਨ ਹੋ ਗਿਆ ਨਾ ਅਮਰੂਦ ਦਾ ਵਿਆਹ ਭਿੰਡੀ ਨਾਲ, ਤੁਸੀਂ ਮੰਨ ਗਏ ਹੋ, ਕਰੇਲਾ ਆਊਟ ਆਫ ਪਿਕਚਰ ਹੈ।
1: ਅਮਰੂਦ
2: ਸ਼ਦਾ ਹੈਗਾ,
0: ਅਮਰੂਦ ਵਸਣਾ ਚਾਹੀਦਾ। ਦੇਖੋ ਅਗਲੇ ਦੀ ਨੌਕਰੀ ਲੱਗ ਗਈ ਵਧੀਆ, ਠੀਕ ਹੈ ਨਾ, ਤੇ ਫਰੂਟ ਦਾ ਟੋਕਰਾ ਬਣਾ ਕੇ ਬੈਠਾ ਪਿਆ ਉਹ, ਕਿ ਮੈਨੂੰ ਬੁਲਾਓ ਤੇ ਮੈਨੂੰ ਵਿਹਲਾ ਕਰੋ। ਤੇ
1: ਅੱਜ ਕੱਲ ਵੈਸੇ ਵੀ ਹੈ ਨਾ ਕਿ ਅਮਰੂਦ ਚ ਸਭ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ।
0: ਹਾਂ ਲੋ ਦੇਖੋ,
1: ਉਹ ਫੇਮਸ ਆ।
0: ਹਾਂ ਇਹ ਵੀ ਦੇਖੋ, ਹੈ
2: ਨੌਕਰੀ ਮੈਨੂੰ ਵੀ ਡੋਨਟ ਲਾਈਕ,
0: ਚੇਂਜ ਕਰਾ ਦਿਓ, ਕੋਈ ਗੱਲ ਨਹੀਂ, ਆਪਾਂ ਚੇਂਜ ਕਰਾ ਦਾਂਗੇ।
2: ਚੇਂਜ ਕਰਾ, ਤੁਹਾਡਾ ਅਮਰੂਦ ਹੈ।
0: ਹਾਂ ਹਾਂ, ਤੁਸੀਂ ਦੱਸ ਦਿਓ ਕਿੱਧਰ ਦੇ ਕੰਮ ਤੇ ਆਪਾਂ ਪਾਈਏ, ਮੈਂ ਹੁਣੇ ਇੱਥੇ ਜੌਬ ਪੋਸਟ ਕਰ ਦਿੰਦਾ ਇੰਡੀਡ ਤੇ ਉਹਦੇ ਵਾਸਤੇ। ਹੋਰ ਦੱਸੋ,
2: ਜਾਦੂ ਮੈਜਿਕ,
0: ਮੈਜੀਸ਼ੀਅਨ ਬਣਾਣਾ ਅਮਰੂਦ? ਅੱਛਾ ਚਲੋ ਠੀਕ ਹੈ ਬਾਈ, ਉਹ ਵੈਸੇ ਮੈਜੀਸ਼ੀਅਨ ਹੈ ਜਿਹੜਾ ਭਿੰਡੀ ਨਾਲ ਵਿਆਹ ਕਰਾਉਣ ਨੂੰ ਫਿਰਦਾ, ਜਾਦੂਗਰੀ ਹੋਣਾ ਬਈ।
1: ਇਹ ਹੌਸਲਾ
0: ਵੀ ਕੋਈ, ਦੇਖੋ ਉਸਦੀ ਨਿਆਮਤ ਹੈ, ਕੋਈ ਕੋਈ ਰਜ਼ਾ, ਕੋਈ ਕੁਦਰਤ ਦਾ ਨਿਜ਼ਾਮ ਹੈ ਬੱਚੇ।
1: ਅੱਜ ਕੀ ਸੁਣਾਓਗੇ ਸੋਹਣੇ ਪੁੱਤੂ,
0: ਕੀ ਸੁਣਾਓਗੇ ਸਾਨੂੰ ਅੱਜ? ਫਿਰ
2: ਇੱਕ ਬੋਲੀ,
1: ਵੈਰੀ ਨਾਈਸ।
2: ਵਿਆਹ ਵੇਖਣ ਨੂੰ ਆ ਗਈ ਪੂਆ, ਅਸੀਂ ਢਿਲਾਤੇ ਖੁੰਜੇ। ਵਿਆਹ ਵੇਖਣ ਨੂੰ ਆ ਗਈ ਪੂਆ, ਅਸੀਂ ਢਿਲਾਤੇ ਖੁੰਜ ਨੀ ਪੂਆ
0: ਮਰੂੰਡਾ ਜਿੰਦਾ ਵਾ,
2: ਮੇਰਾ ਜਿੰਦਾਬਾਦ ਨੀ ਹੈਗਾ।
0: ਉਹ
2: ਵੀਰ ਜੀ ਦਾ ਹੈਗਾ।
0: ਅੱਛਾ ਵੀਰ ਜੀ, ਵੀਰ ਜੀ ਲਾਈਕ ਕਰਦੇ ਮਰੂੰਡੇ?
2: ਹਾਂਜੀ।
0: ਓਕੇ, ਤੁਸੀਂ ਨੀ ਕਰਦੇ ਲਾਈਕ? ਹੈ
1: ਮੈਨੂੰ ਵੀ ਪਿਛਲੇ ਹਫਤੇ ਮਰੂੰਡਾ ਮਿਲਿਆ ਸੀ, ਹੁਣ ਮੈਨੂੰ ਲੱਗਦਾ ਮੈਂ ਭੂਆ ਵਾਲੇ ਸਟੇਟਸ 'ਚ ਆ ਗਈ ਹਾਂ।
0: ਪੁਆਇੰਟ ਇਹ ਯਾਰ, ਭੂਆ ਰੁਸਾਨੀ ਕਿਉਂ ਮਰੁੰਡੇ ਮਗਰ ਲਿਆ ਦੋ,
1: ਬੋਲੀ
0: ਲੋ ਮੇਨਟੈਨੈਂਸ ਭੂਆ। ਮੁੰਡੇ ਨਾਲ ਹੀ ਕਹਿੰਦੇ ਓਕੇ ਕੰਮ ਹੈ
1: ਪੂਆ ਸਭ ਤੋਂ ਜਿਆਦਾ ਪਿਆਰ ਕਰਦੀ ਹੁੰਦੀ ਹੈ ਭਤੀਜੇ ਭਤੀਜਿਆਂ ਨੂੰ ਯੂ ਨੋ ਦੈਟ ਮੈਨੂੰ ਨਹੀਂ ਪਿਆਰ ਕਰਦੇ ਫਿਰ ਬਹੁਤ ਸਾਰੇ ਜਾਣੇ ਨਹੀਂ ਪਿਆਰ ਕਰਨਗੇ ਸੋ ਆਲਵੇਜ਼ ਟੈਲ ਸਾਰੇ ਜਾਣੇ ਮੈਨੂੰ ਬਹੁਤ ਪਿਆਰ ਕਰਦੇ ਆ ਓਕੇ ਗੁੱਡ ਬੱਚਾ
0: ਹੁਣ ਗੱਲ ਕੌਣ ਕਰੇਗਾ ਅਗਲਾ ਕੌਣ ਕਰੇਗਾ ਵੀਰਾ ਵੀਰਾ ਕਰੂਗਾ
2: ਮਾਸਟਰ ਜੀ
0: ਕਰੂਗਾ
1: ਮਾਸਟਰ ਜੀ ਸਾਡੀ ਕਲਾਸ ਨਾ ਲਾ ਦੇ
2: ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਮਾਸਟਰ ਜੀ ਅਸੀਂ ਲੇਟ ਹੋ ਗਏ ਥੋੜੇ ਜਿਹੇ ਸੌਰੀ
0: ਨਹੀਂ
1: ਡੰਡਾ ਨਾ ਮਾਰਿਓ
0: ਹਾਈ
2: ਨਹੀਂ
0: ਨਹੀਂ
1: ਓਕੇ
0: ਆਲ ਗੁੱਡ
1: ਥੈਂਕ ਯੂ ਮਾਸਟਰ ਜੀ
0: ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਥੈਂਕ ਯੂ ਹੋਰ ਸੁਣਾਓ ਬਈ ਕਿਵੇਂ ਹੋ
1: ਮਾਸਟਰ ਜੀ ਕੀ ਸੁਣਾਓਗੇ ਫਿਰ ਅੱਜ ਤੁਸੀਂ
2: ਇੱਕ ਬੁੱਲੀ
1: ਓਕੇ
0: ਲਓ ਜੀ ਮਾਸਟਰ ਜੀ
2: ਚਫੀਕ ਚਫੀਕ
1: ਸੌਰੀ
0: ਟ੍ਰੈਫਿਕ ਟ੍ਰੈਫਿਕ ਹੀ ਠੀਕ ਕਰਨ ਲਈ ਗਏ ਹੋਏ ਅੱਜ ਰੰਜੋ ਅੰਕਲ ਕਹਿੰਦੇ ਮਸਲਾ ਬੜਾ ਰਹਿੰਦਾ ਰੋਜ਼ ਦਾ ਹੀ ਪੰਗਾ ਮੁੱਲ ਤਰਦਾ ਹੈ ਦੇਖੋ ਟ੍ਰੈਫਿਕ ਅਪਡੇਟ ਦਾ
1: ਚਲੋ ਅੰਕਲ ਨੂੰ ਦੱਸਾਂਗੇ ਅੰਕਲ ਜਿਹੜੀ ਖਬਰਾਂ ਸੁਣਾਉਂਦੇ ਨੇ ਕਿਸੇ ਨੂੰ ਤਾਂ ਵਧੀਆ
0: ਲੱਗਦੀਆਂ ਨੇ ਬਾਕੀ ਮੈਂ ਤੁਹਾਨੂੰ ਦੱਸਦਾ ਮੁਨਾਸ਼ ਹਾਈਵੇ ਤੇ ਨਾ ਇਸ ਵਕਤ ਟ੍ਰੈਫਿਕ ਬਹੁਤ ਹੈ ਤੁਸੀਂ ਹੁਣੇ ਉੱਠਣਾ ਨਹੀਂ ਬਿਲਕੁਲ ਵੀ ਉਧਰਲੇ ਪਾਸੇ ਜਾਣਾ ਨਹੀਂ ਡਨ ਹੋ ਗਿਆ
1: ਉਧਰ ਮੂਵ ਵੀ ਨਹੀਂ ਕਰਨਾ
0: ਹਾਂ ਮੈਂ ਅੱਜ ਸਪੈਸੀਫਿਕਲੀ ਇੱਕ ਨਾ ਜੇਬ ਚ ਲੁਕੋ ਕੇ ਰੱਖੀ ਸੀ ਟ੍ਰੈਫਿਕ ਅਪਡੇਟ ਸਿਰਫ ਤੁਹਾਡੇ ਵਾਸਤੇ ਮੈਂ ਕਿਹਾ ਬੰਦਾ ਸ਼ਕੀਨ ਹੈ ਇਹਨੂੰ ਜ਼ਰੂਰ ਦੇਣੀ ਹੈ
1: ਨੋ ਵੰਡਰ
0: ਹੁਣ ਦੱਸੋ ਹੁਣ ਤੁਸੀਂ ਸਾਨੂੰ ਇਹਨੇ ਰਿਟਰਨ ਕੀ ਸੁਣਾਓਗੇ
2: ਗੱਡੀ ਚਲਾਦੀ ਇਹ ਪਾਕਰੀ ਗੱਡੀ ਦੀ ਲਾਈਟਾਂ ਨਹੀਂ ਚਲਦੀ ਦੀ ਇਹ ਪਾਕਰੀ
0: ਅੱਛਾ ਗੱਡੀ ਦੀਆਂ ਲਾਈਟਾਂ ਨਹੀਂ ਚੱਲਦੀਆਂ ਜਦੋਂ ਪਾਰਕ ਕੀਤੀ ਹੋਵੇ ਉਹ ਤਾਂ ਬਿਲਕੁਲ ਸਹੀ ਹੈ ਤਾਂ ਹੋਣੀਆਂ ਵੀ ਨਹੀਂ ਚਾਹੀਦੀਆਂ ਉੱਤੇ
1: ਹਾਂਜੀ ਮੇਰੀ ਗੱਡੀ ਪਾਗਲ ਹੈ ਉਹ ਲਾਈਟ ਪਾਰਕ 'ਚ ਖੜੀ ਰਹਿੰਦੀ ਹੈ ਉੱਥੇ ਵੀ ਲਾਈਟ ਚੱਲਦੀ ਰਹਿੰਦੀ ਹੈ
0: ਅੱਛਾ
1: ਮੈਨੂੰ ਲੱਗਦਾ ਮੈਂ ਆਪਣੀ ਗੱਡੀ ਦੇ ਲਾ ਕੇ ਜਾ ਕੇ ਦੋ ਡੰਡੇ ਲਾਵਾਂ
2: ਡਾਊਨ ਹੋ ਗਈ
1: ਹਾਂ
2: ਔਰ ਇਹ ਬੈਟਰੀ ਡਾਊਨ ਹੋ ਗਈ
0: ਹਾਂ ਬੈਟਰੀ ਡਾਊਨ ਹੋ ਜਾਣੀ
1: ਹੈ ਯੈਸ ਯੈਸ ਯੈਸ
0: ਮੈਂ ਨਾ ਸੋਚਿਆ ਤੁਹਾਡਾ ਇੱਕ ਵੱਖਰਾ ਸੈਗਮੈਂਟ ਸ਼ੁਰੂ ਕਰਨਾ ਕਿ ਕਾਰਾਂ ਨਾਲ ਕਿਸ ਤਰ੍ਹਾਂ ਵਰਤਣਾ ਚਾਹੀਦਾ ਕੀ ਕਰਨਾ ਚਾਹੀਦਾ ਕੀ ਨਹੀਂ ਤੁਸੀਂ ਤਿਆਰੀ ਕਰਿਆ
1: ਮੈਨੂੰ ਕਾਰਾਂ ਨੂੰ ਇੱਜ਼ਤ ਉੱਜ਼ਤ ਦੇਣੀ ਆਉਂਦੀ ਨਹੀਂ ਹੈਗੀ
0: ਅੱਛਾ ਤੁਹਾਡਾ ਦੋਨਾਂ ਦਾ ਕਰਾ ਦੇਣਾ ਹੈ ਸਵੇਰੇ 5:30 ਵਜੇ ਉੱਠ ਜਾਇਆ ਕਰੋ ਤੁਸੀਂ ਹੈ ਇਧਰੋਂ ਨੂਨੀ ਆਂਟੀ ਆ ਜਾਇਆ ਕਰਨ ਤੁਸੀਂ ਪਹਿਲੇ 1.5 ਘੰਟਾ ਆਹੀ ਗੱਲ ਕਰਨੀ ਹੈ ਡਨ ਹੋ ਗਿਆ ਹਾਂ ਬਸ ਮੰਮਾ ਨੂੰ ਕਹਿ ਦਿਓ ਕਿ ਹੁਣ ਤੋਂ ਨਾ ਮੈਂ 5:00 ਰੈਡੀ ਹੋਇਆ ਕਰਨਾ ਸਵੇਰੇ ਉੱਠ ਕੇ ਮੈਂ ਟ੍ਰੈਫਿਕ ਅਪਡੇਟ ਕਰਨੀਆਂ ਹੁੰਦੀਆਂ ਨਾਲ ਡਨ ਹੋ ਗਿਆ ਚਲੋ ਚਲੋ ਹੁਣ ਸੁਣਾਉਂਗੇ ਕੀ ਇਹ ਦੱਸੋ
2: ਇੱਕ ਬੋਲੀ
1: ਓਕੇ
2: ਬਾਲੀ ਬੱਸੀ ਖੱਟਣ ਕੈਸੀ ਖੱਟੇ ਰਹਿੰਦਾ ਫੀਟਾ ਮੇਰਾ ਨਿੱਕਾ ਜਾ
0: ਸਰਦਾਰ ਜੀ ਜਿੰਦਾਬਾਦ ਵੈਰੀ ਗੁੱਡ ਸਰਦਾਰ ਜੀ ਜਿੰਦਾਬਾਦ ਰੇਡੀਓ ਹਾਂਜੀ ਵੀ ਜਿੰਦਾਬਾਦ ਵੈਰੀ ਗੁੱਡ ਬਈ ਮੇਰੇ ਨਿੱਕੇ ਸਨੀ ਦਿਓਲ ਜਾਣ ਦੋ ਬੇਟਾ ਦੇਖੋ ਨੇਚਰ ਕੋਲ ਕੁਦਰਤ ਦਾ ਨਿਜ਼ਾਮ ਆਪਾਂ ਇਹਦੇ ਚ ਕੋਈ ਇੰਟਰਫੇਰੈਂਸ ਨਹੀਂ ਕਰ ਸਕਦੇ
2: ਅਰਜੁਨ ਦਾਦਾ ਅੱਜ ਨੂੰ ਆਓਗੇ।
0: ਅੱਛਾ ਠੀਕ ਹੈ, ਵੈਰੀ ਗੁੱਡ।
2: ਤੇ ਛੋਟੀ ਦੀਦੀ ਬੋਲਦੇ ਪਏ।
0: ਅੱਛਾ ਵੈਰੀ ਗੁੱਡ, ਫਿਰ ਗੱਲ ਵੀ ਕਰਾ ਦੋ ਨਾ।
2: ਛੋਟੀ ਬੀਬੀ ਲਾਈਕ ਬੋਲਦੇ ਪਏ।
0: ਅੱਛਾ
1: ਓਕੇ
0: ਓਕੇ ਓਕੇ।
2: ਤੇ ਮੇਰੀ ਮੰਮੀ ਨਾਲ ਗੱਲ ਕਰ ਲਓ।
0: ਕਰਾਓ ਜੀ ਕਰਾਓ।
1: ਤੁਹਾਡੇ ਬੱਚੇ ਕਿੱਦਾਂ ਨੇ ਭੈਣ ਜੀ? ਹਾਲ ਠੀਕ ਹੈ ਭੈਣ ਜੀ। ਤੁਸੀਂ ਰੋਟੀ ਰੋਟੀ ਬਣਾ ਲਈ ਆ?
2: ਹਾਂਜੀ ਬਣਾ ਲਈ।
1: ਕਿਹਨੂੰ ਤੜਕਾ ਲਾਇਆ ਅੱਜ?
0: ਵਾਹ, I'm loving this. ਵੀਰੇ ਤੁਸੀਂ ਟ੍ਰੈਫਿਕ ਟ੍ਰੁਫਿਕ ਛੱਡੋ, ਤੁਸੀਂ ਆਪਣਾ ਬਚਾ ਕਰੋ ਬਾਈ। ਕਾਰ ਦੀ ਲਾਈਟ ਆਨ ਹੈ ਆਫ ਹੈ ਛੱਡੋ, ਤੁਸੀਂ ਉਹਦੇ ਅੰਦਰ ਬੰਦ ਹੋ ਜਾਓ। ਤੜਕਾ ਤੜਕਾ ਨਾ ਲੱਗ ਜਾ ਕਿਤੇ।
1: ਕਿਹੜੇ ਟਾਈਮ ਘਰ ਤੜਕਾ ਲਾਦਾ ਉਦੋਂ ਘਰੋਂ ਬਾਹਰ ਰਹੋ।
0: ਮੈਨੂੰ ਹੁਣ ਪਤਾ ਲੱਗਿਆ ਟ੍ਰੈਫਿਕ ਅਪਡੇਟ ਕਿਉਂ ਮੰਗਦਾ ਬੇਚਾਰਾ। ਉਹਦੀ ਜਾਨ ਨੀ ਸੌਖੀ ਘਰ ਦੇ ਅੰਦਰ, ਕਹਿੰਦਾ ਜਦੋਂ ਕਲੀਅਰ ਹੋਵੇ ਸੜਕ ਮੈਂ ਨਿਕਲਾਂ। ਓ ਬੱਲੇ, ਕੀ ਸੁਣਾਉਂਗੇ?
1: ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ,
0: ਬੜੀ ਸਾਇਲੈਂਟ ਬੋਲੀ ਖਰਾਬ

0: Sono
1: bella babra, Giovanni, bella sana.
0: Belle, belle, belle, belle, belle, belle, belle, belle,
2: belle, belle,
1: belle, belle, belle, belle, belle, belle, belle, belle, belle, belle, belle, belle,
0: belle, belle, belle, belle, belle, belle, belle, belle, belle, belle, belle, belle, belle, belle, belle, belle, belle, belle, belle, ਤੁਹਾਡਾ ਦਿਨ ਵਧੀਆ ਵਧੀਆ ਰਵੇ
1: ਤੇ ਮੈਂ ਐਸ਼ਲਿਨ ਹੈਗੇ
0: ਤੁਸੀਂ ਐਸ਼ਲਿਨ ਹੈਗੇ ਮੈਨੂੰ ਪਤਾ ਹੈਗੇ ਆ
2: ਕਿਊਟ ਕਿਊਟ ਸਿਰਫ ਐਸ਼ਲਿਨ ਹੋ ਸਕਦੀ ਹੈ
0: ਮੈਨੂੰ ਪਤਾ ਹੈਗੇ ਆ ਤੁਸੀਂ ਐਸ਼ਲਿਨ ਹੈਗੇ ਹੋ
1: ਤੇ ਵੀ ਜਿਹਨੇ ਦੂਰਬੀਨ ਲਈ
0: ਹੈ
1: ਤੇ ਜੇ ਡੀਵੀ ਜਿਹਨੇ ਦੂਰਬੀਨ ਲਈ ਜਿਹੜੀ
0: ਅੱਛਾ ਉਹਨਾਂ ਉਹ ਸੜਕ ਦੇਖਦੇ ਹੋਣੇ ਨਾ ਕਿ ਖਾਲੀ ਹੈ ਕਿ ਨਹੀਂ
2: ਐਗਜ਼ੈਕਟਲੀ
0: ਵੀਰਾ ਵੀਰਾ ਪੂਰਾ ਇਨਟੂ ਹੈ ਉਹ ਜੌਬ
1: ਦੇ ਡੰਪਲਿੰਗ ਸਕੁਸ਼ੀ ਦੇਖਿਆ
0: ਵਾਹ
2: ਆਈ ਲਵ ਡੰਪਲਿੰਗ ਸਕੁਸ਼ੀਜ਼ ਐਸ ਵੈਲ ਯਮ ਯੂ ਨੋ ਯੂ ਫੀਲ ਲਾਈਕ ਚੂਇੰਗ ਇਟ
0: ਅੱਛਾ ਖਾਣਾ ਨਹੀਂ ਹੈ ਤੁਸੀਂ ਖਾਇਓ ਨਾ ਤੇ ਆਪਾਂ ਫਿਰ ਹੁਣ ਅੱਗੇ ਵਧੀਆ ਫਿਰ ਥੈਂਕ ਯੂ ਆ ਟੇਕ ਕੇਅਰ ਸਤਿ ਸ਼੍ਰੀ ਅਕਾਲ ਹੈਵ ਅ ਨਾਈਸ ਡੇ ਆ ਬਈ ਵੈਰੀ ਗੁੱਡ ਬਈ ਵੈਰੀ ਗੁੱਡ ਬਾਏ ਬਾਏ ਬਾਏ ਬਾਏ ਬਾਏ ਤੇ ਅਗਲੇ ਕਾਲਰ ਨੇ ਸਾਡੇ ਨਾਲ ਅਨਾਹਤ
2: ਸਤਿ ਸ਼੍ਰੀ ਅਕਾਲ
1: ਆਂਟੀ ਜੀ ਤੇ ਅੰਕਲ ਜੀ
2: ਸਤਿ ਸ਼੍ਰੀ ਅਕਾਲ ਅਨਾਹਤ ਜੀ ਕੀ ਹਾਲ ਚਾਲ ਨੇ ਜੀ
1: ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ
2: ਮੇਰਾ ਹਾਲ ਨਾ ਪੁੱਛੋ ਪੁੱਤ ਪੂਰੀ ਦਿਨ ਲੰਘ ਜਾਣਾ ਆ
0: ਤੁਹਾਡੇ ਚੱਕਰ ਚ ਯਾਰ ਆਪਾਂ ਸ਼ੋ ਅੱਗੇ ਵੀ ਵਧਾਣਾ ਤੁਸੀਂ ਛੱਡੋ ਯਾਰ ਸਾਡਾ ਹਾਲ ਨਾ ਪੁੱਛੋ ਸਾਨੂੰ ਸਾਡੇ ਹਾਲ ਚ ਰਹਿਣ ਦੋ ਆਪਣਾ ਦੱਸੋ ਬਾਈ ਤੁਹਾਡਾ ਕੀ ਹਾਲ ਚਾਲ
2: ਸੁਣਾਓ
1: ਅੱਜ ਮੈਂ ਤੁਹਾਨੂੰ ਇੱਕ ਅੱਜ ਦਾ ਵਿਚਾਰ ਸੁਣਾਉਂਦੀ ਹਾਂ
0: ਲਓ ਜੀ ਲਓ
1: ਅਰਦਾਸ ਤੇ ਵਿਸ਼ਵਾਸ ਦੋਨੋਂ ਨਜ਼ਰ ਤਾਂ ਨਹੀਂ ਆਉਂਦੇ ਪਰ ਦੋਨਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਸਕਦੇ ਹਨ ਇਸ ਦਾ ਮੀਨਿੰਗ ਹੈ ਕਿ ਸਾਨੂੰ ਹਮੇਸ਼ਾ ਸਰਬੱਤ ਦੇ ਪੱਲੇ ਲਈ ਅਰਦਾਸ ਕਰਨੀ ਚਾਹੀਦੀ ਹੈ ਤੇ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਉਹਦੇ ਓਟ ਨਾਲ ਸਾਰੇ ਕੰਮ ਸਿਰੇ ਚੜ ਜਾਂਦੇ ਹਨ
2: ਵੈਰੀ ਨਾਈਸ ਬਹੁਤ ਸਿਆਣੀ ਸਿਆਣੀ ਗੱਲਾਂ ਕਰਨ ਲੱਗੇ ਸੋਹਣੇ ਪੁੱਤੂ
0: ਵੈਰੀ ਗੁੱਡ
1: ਥੈਂਕ ਯੂ
2: ਗੋਡ ਬਲੈਸ ਯੂ ਅਨਹਤ
1: ਥੈਂਕ ਯੂ
2: ਹੈਵ ਅ ਨਾਈਸ ਡੇ
0: ਵਧੀਆ ਵਧੀਆ ਜਾਏ ਵੀਕਐਂਡ ਉਸ ਤੋਂ ਹੀ ਵਧੀਆ ਜਾਏ ਹੈਵ ਅ ਨਾਈਸ ਡੇ ਬਾਈ ਹੈਵ ਅ ਨਾਈਸ ਡੇ
2: ਬਾਏ
1: ਬਾਏ
0: ਬਾਏ ਬਾਏ ਬਾਏ ਬਾਏ ਤੇ ਲਾਲ ਜੀ ਜੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਛੇਤੀ ਛੇਤੀ ਦੁਬਾਰਾ ਕਰ ਲਓ ਮੈਂ ਸੋਰੀ ਪਿਕ ਨਹੀਂ ਕਰ ਪਾਇਆ ਰੀਅਲੀ ਸੋਰੀ ਮਾਈ ਬ੍ਰਦਰ ਰੀਅਲੀ ਸੋਰੀ ਆਪਾਂ ਤਦ ਤੱਕ ਮੈਸੇਜਾਂ ਵੱਲ ਝਾਤ ਮਾਰ ਲਈ
2: ਹਾਉ ਕਮ ਕ੍ਰਿਸ਼ਨ ਲਾਲ ਬਸੰਤ ਲਾਲ ਦਾ ਫੋਨ ਚੱਕ ਪਾਇਆ
0: ਮਾਈ ਗੋਡ ਉਹ ਸਾਡਾ ਲਾਲ ਨਾ ਲਾਲ ਕੈਂਸਲ ਹੋ ਗਿਆ ਨਾ ਤਾਂ ਕਰਕੇ ਇਹ ਪੰਗਾ ਪੈ ਜਾਂਦਾ ਮੈਥ ਮੇਰਾ ਨਾ ਸ਼ੁਰੂ ਤੋਂ ਹੀ ਥੋੜਾ ਇਸ ਤਰ੍ਹਾਂ ਹੀ ਹੈ ਕਿ ਨਾ ਹੀ ਹੁੰਦਾ ਤਾਂ ਵੀ ਠੀਕ ਸੀ ਹੈ
2: ਮੈਨੂੰ ਲੱਗਦਾ ਥੋੜੀ ਲਾਲ ਨਾਲ ਥੋੜੀ ਲੱਗਦੀ ਹੈ
0: ਉਹ ਨਹੀਂ ਯਾਰ ਕਿਉਂ ਇਹ ਪੰਗਾ ਪਾਉਂਦੇ ਮੈਨੂੰ ਵੈਸੇ ਹੀ ਲੱਗਦਾ ਕੋਈ ਨਾ ਨਵਾਂ ਬੰਦਾ ਲੱਭ ਰਹੇ ਨੇ ਆਪਣੇ ਜੋਕਸ ਵਾਸਤੇ ਮੈਂ ਹਿੱਸਾ ਨਹੀਂ ਬਣਨਾ ਚਾਹੁੰਦਾ ਮੈਂ ਰੋਜ਼ ਜਦੋਂ ਘਰ ਜਾਂਦਾ ਮੈਨੂੰ ਸੈਮੀ ਪਹਿਲੀ ਬਹੁਤ ਅਫਸੋਸ ਹੁੰਦਾ ਜਾਂਦਾ ਮੈਂ ਅਫਸੋਸ ਆਪਣੇ ਲਈ ਨਹੀਂ ਫੀਲ ਕਰਨਾ ਚਾਹੁੰਦਾ
2: ਫੀਲ ਪ੍ਰਿਵਿਲੇਜਡ ਕਿ ਤੁਹਾਨੂੰ ਕਿੰਨਾ ਪਿਆਰ ਮਿਲਦਾ
0: ਹਾਂ ਬਿਲਕੁਲ ਬਿਲਕੁਲ ਪਿਆਰ ਸ਼ਾਇਦ ਵਧਾਉਣ ਲਈ ਆਊਟ ਆਫ ਸਿਲੇਬਸ ਹੋ ਗਿਆ ਕੰਮ ਜੀ ਲਾਲ ਜੀ ਨਹੀਂ ਆਏ ਪਰ ਜੱਸੋਵਾਲ ਜੀ ਆ ਗਏ ਨੇ ਸਤਿ ਸ਼੍ਰੀ ਅਕਾਲ ਵੀਰ ਜੀ
2: ਸਾਡੇ ਪਤਲੇ ਪਟਲੇ ਭਾਈ ਸਾਹਿਬ
0: ਮਾਈ ਗੋਡ
3: ਸਤਿ
2: ਸ਼੍ਰੀ ਅਕਾਲ ਜੱਸੋਵਾਲ ਸਾਹਿਬ ਜੀ ਕੀ ਹਾਲ ਚਾਲ
3: ਬਸ ਪੁੱਛੋ ਨਾ ਭੈਣੇ ਇੰਟਰਸਟ ਰੇਟ ਵਧਿਆ ਹੋਇਆ
0: ਤੁਸੀਂ ਇੰਟਰਸਟ ਨਾ ਲਓ ਨਾ ਫਿਰ ਤੁਸੀਂ ਇੰਟਰਸਟਿਡ ਕਿਉਂ ਹੋ ਜਾਂਦੇ
2: ਇਹਨਾਂ ਨੂੰ ਵੀ ਮੇਰੇ ਵਾਂਗੂ ਗਲਤੀ ਕਰ ਲਈ ਪੁੱਛ ਕੇ ਕੀ ਹਾਲ ਚਾਲ ਆ ਫੋਨ ਕੱਟੋ ਛੇਤੀ
0: ਬ੍ਰਦਰ ਸਿੰਪਲ ਜਸਟ ਡੋਨਟ ਟੇਕ ਇੰਟਰਸਟ ਇਨ ਇਟ ਐਸ ਸਿੰਪਲ ਐਸ ਦੈਟ
3: ਪਾਜੀ ਬੈਂਕ ਵਾਲੇ ਕਿਸ਼ਤ ਕੱਟ ਲੈਂਦੇ
0: ਆ ਇਹ ਵੀ ਗੱਲ ਠੀਕ ਹੈ ਬਈ ਫਿਲਾਸਫੀ ਦੀ ਇੱਥੇ ਤਾਂ ਕੀ ਹੁੰਦੀ ਹੈ ਬਸ ਮਾਰ
4: ਡਰੈਸ ਤੋਂ ਉੱਪਰ ਨਹੀਂ ਹੁੰਦੀ ਬਾਈ
3: ਨਹੀਂ ਮੈਂ ਨੋਨੀਆ ਜੀ ਵਾਲੀ ਟੋਨ ਬੋਲੀ ਸੀ ਮੈਂ ਹਾਲ ਨਾ ਪੁੱਛੋ ਹਾਲ ਪੁੱਛਦੇ ਹੋ ਹਾਲ ਫਕੀਰਾਂ ਦਾ ਹੈ ਜੀ ਤੁਹਾਡਾ ਨਦੀਓ ਵਿਛੜੇ ਨੀਰਾਂ ਦਾ
0: ਵਾਹ ਵਾਹ ਵਾਹ ਬਟਾਲਵੀ ਸਾਹਿਬ ਕੀ ਸੁਣਾਓਗੇ ਸਾਨੂੰ ਆਪਣਾ ਵਧੀਆ ਵਧੀਆ ਜੋਕ
3: ਮੈਂ ਜੋਕ ਇਹ ਆ ਵੀ ਪਹਿਲਾਂ ਕ੍ਰਿਸ਼ਨਾ ਜੀ ਤੁਹਾਡੇ ਤੇ ਸੁਣਾ ਦਿੰਦੇ ਆ
0: ਮੈਨੂੰ ਤੁਹਾਡੀ ਆਵਾਜ਼ ਨੀ ਆ ਰਹੀ ਹੈਲੋ ਹੈਲੋ
3: ਕੋਈ ਨੀ ਕੋਈ ਨੀ ਬਾਕੀਆਂ ਨੂੰ ਆ ਰਹੀ
0: ਲਿਓ ਜੀ ਲਿਓ
3: ਨੋਨੀਆ ਜੀ ਕ੍ਰਿਸ਼ਨਾ ਜੀ ਨੂੰ ਨਾ ਪੁਲਿਸ ਵਾਲਿਆਂ ਨੇ ਰੋਕ ਲਿਆ ਮੋਟਰਸਾਈਕਲ ਤੇ ਜਾਂਦਿਆਂ ਨੂੰ
0: ਠੀਕ
2: ਓਕੇ
3: ਕਹਿੰਦੇ ਲੈ ਵੀ ਕਾਗਜ਼ ਦਿਖਾ ਕ੍ਰਿਸ਼ਨਾ ਜੀ ਨੇ ਸਾਰੇ ਕਾਗਜ਼ ਕੱਢ ਕੇ ਦਿਖਾਤੇ ਕਹਿੰਦੇ ਅੱਖੇ ਆਰ ਸੀ ਵੀ ਠੀਕ ਆ ਪੋਲੂਸ਼ਨ ਸਰਟੀਫਿਕੇਟ ਉਹ ਵੀ ਦਿਖਾਤਾ ਤੇ ਸਾਰਾ ਕੁਛ ਦਿਖਾਤਾ ਤੇ ਪੁਲਿਸ ਵਾਲਿਆਂ ਨੂੰ ਕੁਛ ਲੱਭਿਆ ਨੀ ਕਹਿੰਦੇ ਕਿੱਥੋਂ ਆ ਕਿੱਥੋਂ ਰਿਹਾ ਕਹਿੰਦੇ ਕ੍ਰਿਕਟ ਖੇਡ ਕੇ ਆ ਰਿਹਾ
0: ਠੀਕ
3: ਕਹਿੰਦਾ ਅੱਛਾ ਪੁਲ ਜਾਣ ਲੱਗੇ ਜਦੋਂ ਭੇਜਣ ਲੱਗੇ ਇਹਨੂੰ ਤਾਂ ਪੁਲਿਸ ਵਾਲਾ ਕਹਿੰਦਾ ਹੈਲਮੇਟ ਕਿੱਥੇ ਆ ਤੇਰਾ ਕਹਿੰਦੇ ਜੀ ਮੈਂ ਤਾਂ ਬੋਲਰ ਆ
4: ਇਹ ਸੱਚ ਗੱਲ ਆ ਵੈਸੇ ਮੈਂ ਤਾਂ ਸਹੀ ਗੱਲ ਹੀ ਕੀਤੀ ਆ ਵੈਰੀ ਗੁੱਡ ਮੀਡੀਅਮ ਪੇਸਰ ਪੁਲਸੀਏ ਨੇ ਮੰਨਿਆ ਨੀ ਚਲਾਨ ਕੱਟਦਾ ਉਸ ਮੁਲਕ ਚ ਨਾ ਵੈਸੇ ਟੈਲੈਂਟ ਦੀ ਕਦਰ ਬਿਲਕੁਲ ਨਹੀਂ ਹੈ ਜਸਵਾਲ ਸਾਹਿਬ ਥੈਂਕ ਯੂ ਮੇਰੀ ਪੀੜਾ ਦੱਸਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ
3: ਨੋਨੀਆ ਜੀ ਦੀ ਸਹੇਲੀ ਜਿਹੜੀ ਸਾਈਕਲ ਤੋਂ ਗਿਰ ਗਈ ਸੀ ਮੱਝ ਚ
0: ਟ੍ਰੈਜਡੀ ਕਾਮੇਡੀ
3: ਕ੍ਰਿਸ਼ਨਾ ਜੀ ਨੋਨੀਆ ਜੀ ਨੂੰ ਡਿੱਗੇ ਪਏ ਨੋਨੀਆ ਜੀ ਨਾਲ ਹੀ ਸੀ ਨਾ ਸਾਈਕਲ ਤੇ ਨੋਨੀਆ ਜੀ ਵੀ ਗਿਰੇ ਪਏ ਥੱਲੇ ਤੇ ਕੋਲ ਦੀ ਲਾਲ ਜੀ ਲੰਘੇ ਤੇ ਨੋਨੀਆ ਜੀ ਕਹਿੰਦੇ ਭਾਈ ਮਦਦ ਦੀ ਕਰਦੇ ਥੋੜੀ ਜੀ ਲਾਲ ਜੀ ਨੇ ਹੱਥ ਵਧਾਇਆ ਚੱਕਣ ਨਹੀਂ ਕਹਿੰਦੇ 5,000 rupees ਚਾਹੀਦਾ
2: ਬਈ ਦੇਖੋ ਮੈਨੂੰ ਛੋਟੇ ਹੁੰਦੇ ਤੋਂ ਪਤਾ ਸੀ ਬਾਪ ਬੜਾ ਨਾ ਭਈਆ ਸਭ ਤੋਂ ਬੜਾ ਰੁਪਈਆ
0: ਵੈਰੀ
2: ਨਾਈਸ ਜਸਵਾਲ ਸਾਹਿਬ ਜੀ ਹੈਵ ਅ ਵੈਰੀ ਨਾਈਸ ਡੇ
0: ਵੈਰੀ ਨਾਈਸ
2: ਥੈਂਕ ਯੂ ਜੀ
0: ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਆਪਾਂ ਛੇਤੀ ਛੇਤੀ ਫਿਰ ਮੈਸੇਜਸ ਲੈਂਦੇ ਹਾਂ ਤੇ ਬ੍ਰੇਕ ਵੱਲ ਨੂੰ ਵੱਧਦੇ ਹਾਂ
2: ਠੀਕ
0: ਹੈ ਜੀ ਤੇ ਹੋਰ ਆਪਾਂ ਕਾਲਸ ਨਹੀਂ ਲੈ ਪਾਵਾਂਗੇ ਹੁਣ ਮੈਸੇਜਸ ਵੱਲ ਆਪਾਂ ਧਿਆਨ ਕਰਦੇ ਹਾਂ ਤੇ ਜੀ ਪਹਿਲਾ ਮੈਸੇਜ ਸਾਨੂੰ ਨਵੀਂ ਕੰਬੋਜ ਜੀ ਭੇਜਦੇ ਨੇ ਕਿ ਸੈਮੀ ਸਾਹਿਬ ਭਾਬੀ ਜੀ ਨੂੰ ਆ ਪੱਗ ਦਾ ਲੜ ਫੜੀ ਪੂਣੀ ਕਰਨੀ ਆ ਭਾਬੀ ਜੀ ਮੈਂ ਨਹੀਂ ਫੜਦੀ ਕੋਈ ਲੜ ਲੁੜ ਫਿਰ ਇੱਕ ਵਾਰ ਤੇਰਾ ਲੜ ਫੜਿਆ ਸੀ ਹੁਣ ਤੱਕ ਪਛਤਾ ਰਹੀ ਹਾਂ ਓ ਯਾਰ ਸੈਮੀ ਭਾਜੀ ਪਟੀਸ਼ਨ ਫਾਇਲ ਕਰੋ ਯਾਰ ਗਲਤ ਹੋ ਰਿਹਾ ਜੋ ਹੋ ਰਿਹਾ ਆਈ ਐਮ ਨੋਟ ਲਾਈਕਿੰਗ ਇਟ ਪਰਮਿੰਦਰ ਸੇਖੋ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ 144 ਜੀ ਕਹਿੰਦੇ ਨੇ ਜੀ ਐਸ ਐਸ ਏ ਭਾਜੀ ਅੱਜ ਮੇਰੇ ਹਸਬੈਂਡ ਪ੍ਰਿਤਪਾਲ ਗਿੱਲ ਦਾ ਬਰਥਡੇ ਆ ਪਲੀਜ਼ ਵਿਸ਼ ਕਰ ਦਿਓ ਜੀ ਬਿਲਕੁਲ ਜੀ ਬਿਲਕੁਲ ਹੈਪੀ ਬਰਥਡੇ

0: ਪ੍ਰਿਤਪਾਲ ਜੀ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਤੁਹਾਡਾ ਆਉਣ ਵਾਲਾ ਸਾਲ ਔਰ ਆਉਣ ਵਾਲੇ ਬਹੁਤ ਸਾਰੇ ਸਾਲ ਬਹੁਤ ਸਾਰੀਆਂ ਖੁਸ਼ੀਆਂ, ਤੰਦਰੁਸਤੀਆਂ, ਕਾਮਯਾਬੀਆਂ ਲੈ ਕੇ ਆਵੇ ਤੁਹਾਡੇ ਲਈ, ਔਰ ਤੁਸੀਂ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ ਔਰ ਸੁਣਦੇ ਰਹੋ ਰੇਡੀਓ ਹਾਂਜੀ
1: 1674 AM ਜੀ। ਵਿਦਾ ਲਈਏ
0: ਨਾ, ਮੈਂ ਤਾਂ ਲੈਣੀ ਵਿਦਾ।
1: ਨਹੀਂ ਨਹੀਂ, ਮਤਲਬ
0: ਮੈਂ ਕਿੰਨੀ ਵਾਰੀ ਵਿਦਾ ਹੋਈ ਜਾਵਾਂ ਯਾਰ,
1: ਦੇਖਿਆ ਉਹੀ ਚੱਕਰ ਹੋ ਗਿਆ, ਉਹੀ ਪੰਗਾ ਪੈ ਗਿਆ। ਆਈ ਮੀਨ ਲੈਟਸ ਗੋ ਟੂ ਅਨਦਰ ਸੈਗਮੈਂਟ, ਅਨਦਰ ਸੈਗਮੈਂਟ, ਯਾ। ਸੋ ਆਪਾਂ ਛੇਤੀ ਆਉਂਦੇ ਜੀ ਤੁਹਾਡੇ ਨਾਲ ਅਗਲੇ ਸੈਗਮੈਂਟ ਤੇ, ਤਦ ਤੱਕ ਤੁਸੀਂ ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।
2: ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ, ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਸਮਿਥ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
4: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
10: ਬਲਜੀਤ, ਵਿਆਹ ਵਾਸਤੇ ਜੁਐਲਰੀ ਦੇਖਣ ਧੁੰਨਾ ਜੁਐਲਰਸ ਚੱਲੀਏ?
7: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
10: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
11: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
12: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
11: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
12: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
13: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
14: ਹਾਂਜੀ, ਓਏ ਹਾਂਜੀ ਹਾਂਜੀ,
15: ਰੇਡੀਓ
16: ਓਪਿਟ ਹੋ।
6: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
14: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
12: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
15: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
12: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
14: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
12: ਰਿਲੀਜ਼ਿੰਗ ਔਨ 31st July।
16: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
17: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

ਰੇਡੀਓ ਹਾਂਜੀ 1674 AM ਤੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 7 ਅਗਸਤ 2026 ਸ਼ੁੱਕਰਵਾਰ ਦਾ ਦਿਨ ਹੈ। ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕੌਮਾਂਤਰੀ ਖਿੱਤੇ ਦੇ ਵਿੱਚ ਬਹੁਤ ਕੁਝ ਹੋ ਵਾਪਰ ਰਿਹਾ ਹੈ, ਖਾਸ ਤੌਰ ਦੇ ਉੱਤੇ ਮੱਧ ਪੂਰਬ ਦੇ ਵਿੱਚ ਕੀ ਹੋ ਰਿਹਾ ਹੈ ਇਸ ਦੀ ਸੁਗਬੁਗਾਹਟ ਮੀਡੀਆ ਦੇ ਵਿੱਚ ਤਾਂ ਸਾਹਮਣੇ ਨਹੀਂ ਆਈ ਹੈ, ਔਰ ਨੇਤਾਵਾਂ ਨੂੰ ਵੀ ਪਤਾ ਹੈ ਕਿ ਆਪਸ 'ਚ ਕੀ ਗੱਲ ਹੋ ਰਹੀ ਹੈ। ਖੈਰ, ਉਸ ਦੇ ਨਾਲ ਜੁੜੀ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਪਹਿਲਾਂ ਸੈਂਟਰਲ ਯਮਨ ਦੇ ਵਿੱਚ ਹੁਤੀ ਵਿਦਰੋਹੀਆਂ ਦੀ ਤਰਫ ਤੋਂ ਫੌਜੀ ਕੈਂਪਾਂ ਦੇ ਉੱਤੇ ਕੀਤੇ ਗਏ ਹਮਲਿਆਂ 'ਚ ਯਮਨ ਦੀ ਸਰਕਾਰੀ ਫੌਜ ਦੇ ਘੱਟੋ ਘੱਟ 30 ਜਵਾਨ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਹਾਲੀਆ ਸਾਲਾਂ ਦੇ ਵਿੱਚ ਦੋਹਾਂ ਧਿਰਾਂ ਦੇ ਦਰਮਿਆਨ ਹੋਈ ਇਹ ਲੜਾਈ ਦਾ ਸਭ ਤੋਂ ਘਾਤਕ ਦਿਨ ਦੱਸਿਆ ਗਿਆ। ਯਮਨ ਦੇ ਰੱਖਿਆ ਮੰਤਰਾਲੇ ਦੇ ਮੁਤਾਬਕ ਮਾਰੀਬ ਅਤੇ ਹਦਰਾਮੌਤ ਸੂਬਿਆਂ ਦੇ ਵਿੱਚ ਫੌਜੀ ਕੈਂਪਾਂ ਦੇ ਉੱਤੇ ਬਲੈਸਟਿਕ ਮਿਜ਼ਾਈਲਾਂ ਡਰੋਨਸ ਦੇ ਨਾਲ ਹਮਲਾ ਕੀਤਾ ਜਾਂਦਾ। ਇਹਨਾਂ ਹਮਲਿਆਂ ਦੇ ਵਿੱਚ ਕਈ ਫੌਜੀਆਂ ਦੀ ਮੌਤ ਮੌਕੇ 'ਤੇ ਹੀ ਹੋਈ ਦੱਸੀ ਗਈ, ਕਈ ਜ਼ਖਮੀ ਹੋ ਗਏ। ਮੰਤਰਾਲੇ ਨੇ ਮ੍ਰਿਤਕਾਂ ਦੀ ਸਟੀਕ ਗਿਣਤੀ ਸਪਸ਼ਟ ਨਹੀਂ ਕੀਤੀ, ਪਰ ਰੱਖਿਆ ਮੰਤਰਾਲੇ ਨੇ ਇਹਨਾਂ ਹਮਲਿਆਂ ਨੂੰ ਧੋਖਾਧੜੀ ਦੱਸਿਆ। ਕਿਹਾ ਕਿ ਇਸ ਕਿਸਮ ਦੀ ਹਮਲਾਵਰ ਕਾਰਵਾਈ ਦਾ ਉਹ ਸਹੀ ਸਮਾਂ ਆਉਣ ਦੇ ਉੱਤੇ ਸਹੀ ਥਾਂ ਦੇ ਉੱਤੇ ਜਵਾਬ ਵੀ ਦੇਣਗੇ। ਉੱਤਰ ਪੱਛਮੀ ਯਮਨ ਦੇ ਵੱਡੇ ਹਿੱਸੇ ਦੇ ਉੱਤੇ ਕੰਟਰੋਲ ਰੱਖਣ ਵਾਲੇ ਅਤੇ ਈਰਾਨ ਦੀ ਹਮਾਇਤ ਦੇ ਨਾਲ ਚੱਲਣ ਵਾਲੀ ਇਹ ਜਮਾਤ, ਜਿਸ ਨੂੰ ਹੂਤੀ ਵਿਦਰੋਹੀ ਕਿਹਾ ਜਾਂਦਾ ਹੈ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਬਹੁਤ ਵੱਡੇ ਸਾਊਦੀ ਫੌਜੀ ਜਮਾਵੜਿਆਂ ਨੂੰ ਨਿਸ਼ਾਨਾ ਬਣਾਇਆ ਸੀ, ਜੋ ਕਿ ਕਥਿਤ ਤੌਰ ਦੇ ਉੱਤੇ ਫੌਜੀ ਮੁਹਿੰਮ ਦੀ ਤਿਆਰੀ ਕਰ ਰਹੇ ਸੀ ਔਰ ਉਹਨਾਂ ਦੇ ਖਿਲਾਫ ਹੀ ਇਹ ਮੁਹਿੰਮ ਹੋਰ ਨਿਬੜਨੀ ਸੀ। ਯਮਨ ਦੇ ਗ੍ਰਹਿ ਯੁੱਧ ਦੇ ਦਰਮਿਆਨ ਸਾਊਦੀ ਅਰਬ ਦੀ ਅਗਵਾਈ ਵਾਲਾ ਗੱਠਜੋੜ, ਜਿਹੜਾ ਕਿ ਸਰਕਾਰੀ ਫੌਜ ਦੀ ਹਮਾਇਤ ਕਰਦਾ, ਉਹਨਾਂ ਦੇ ਨਾਲ ਅਕਸਰ ਹੁਤੀਆਂ ਦੀ ਭੇਡ ਜਿਹੜੇ ਨੇ ਉਹ ਹੁੰਦੇ ਰਹਿੰਦੇ ਨੇ। ਇੱਕ ਅਲੱਗ ਹਮਲੇ ਦੇ ਵਿੱਚ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਦੀ ਤਰਫ ਤੋਂ ਦੱਸਿਆ ਗਿਆ ਕਿ ਸਾਊਦੀ ਅਰਬ ਦੇ ਨਜ਼ਰਾਨ ਖੇਤਰ ਦੇ ਵਿੱਚ 11 ਨਾਗਰਿਕ ਜ਼ਖਮੀ ਵੀ ਹੋਏ ਨੇ। ਇਹ ਵੀ ਹਮਲਾ ਹੁਤੀ ਵਿਦਰੋਹੀਆਂ ਦੀ ਤਰਫ ਤੋਂ ਕੀਤਾ ਗਿਆ ਸੀ। ਉਹਦੇ ਦੂਸਰੇ ਪਾਸੇ ਇੱਕ ਖਬਰ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਦੀ ਸ਼ਾਮ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਨੇ। ਅੱਜ ਸਵੇਰ ਵੇਲੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਇਹ ਗੱਲਬਾਤ ਜਿਵੇਂ ਹੁੰਦੀ ਹੈ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਾਊਦੀ ਅਰਬ ਪਹੁੰਚ ਚੁੱਕੇ ਨੇ। ਦੇਰ ਰਾਤ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦੋਆਨ ਵੀ ਸਾਊਦੀ ਅਰਬ ਪਹੁੰਚ ਰਹੇ ਨੇ, ਪਰ ਪੱਛਮ ਏਸ਼ੀਆ ਦੇ ਵਿੱਚ ਪਾਕਿਸਤਾਨ ਤੇ ਭਾਰਤ ਦਾ ਰੁੱਖ ਬਿਲਕੁਲ ਅੱਡ ਅੱਡ ਹੈ। ਭਾਰਤ ਇਜ਼ਰਾਈਲ ਦਾ ਦੋਸਤ ਹੈ, ਜਦਕਿ ਪਾਕਿਸਤਾਨ ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰੀ ਨਹੀਂ ਕਰਦਾ। ਤੁਰਕੀ ਦੇ ਨਾਲ ਨਾਲ ਪਾਕਿਸਤਾਨ ਦੀ ਦੋਸਤੀ ਨੂੰ ਵੀ ਭਾਰਤ ਦੇ ਹੱਕ ਦੇ ਵਿੱਚ ਨਹੀਂ ਦੇਖਿਆ ਜਾਂਦਾ। ਸਾਊਦੀ ਅਰਬ ਤੇ ਪਾਕਿਸਤਾਨ ਦੇ ਵਿੱਚ ਡਿਫੈਂਸ ਪੈਕਟ ਪਹਿਲਾਂ ਤੋਂ ਹੀ ਹੈ। ਇਹ ਡਿਫੈਂਸ ਪੈਕਟ ਦੇ ਵਿੱਚ ਦੋਹਾਂ ਦੇਸ਼ਾਂ ਦੇ ਵਿੱਚੋਂ ਕਿਸੇ ਦੇ ਉੱਤੇ ਵੀ ਇੱਕ ਦੇ ਉੱਤੇ ਹਮਲਾ ਹੁੰਦਾ ਤਾਂ ਉਸਨੂੰ ਦੂਜੇ ਦੇਸ਼ ਦੇ ਖਿਲਾਫ ਹਮਲਾ ਮੰਨਿਆ ਜਾਏਗਾ, ਇੱਕ ਕਿਸਮ ਦਾ ਨੇਟੋ ਵਰਗਾ ਸਮਝੌਤਾ। ਇਸ ਪੈਕਟ ਦੇ ਵਿੱਚ ਹੁਣ ਤੁਰਕੀ ਦੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਔਰ ਸਾਊਦੀ ਅਰਬ ਦੇ ਵਿੱਚ ਇਹ ਗੱਲਬਾਤ ਹੋਣੀ ਹੈ, ਔਰ ਸਾਊਦੀ ਅਰਬ ਦੇ ਕੋਲ ਵਿੱਤੀ ਤਾਕਤ ਵੀ ਹੈ। ਪਾਕਿਸਤਾਨ ਦੇ ਕੋਲ ਪਰਮਾਣੂ ਤਾਕਤ ਹੈ, ਬਲੈਸਟਿਕ ਮਿਜ਼ਾਈਲਾਂ ਨੇ ਅਤੇ ਮਨੁੱਖੀ ਸੰਸਾਧਨ ਨੇ, ਜਦਕਿ ਤੁਰਕੀ ਦੇ ਕੋਲ ਫੌਜ ਦਾ ਤਜਰਬਾ ਹੈ ਅਤੇ ਉਹਨਾਂ ਨੇ ਇੱਕ ਰੱਖਿਆ ਉਦਯੋਗ ਨੂੰ ਵਿਕਸਿਤ ਵੀ ਕੀਤਾ ਹੋਇਆ, ਨੇਟੋ ਦਾ ਇੱਕ ਮੈਂਬਰ ਵੀ ਹੈ। ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦੋਆਨ ਅੱਜ ਸਾਊਦੀ ਅਰਬ ਪਹੁੰਚ ਰਹੇ ਨੇ ਅਤੇ ਉੱਥੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਨਾਲ ਮੁਲਾਕਾਤ ਵੀ ਕਰ ਰਹੇ ਨੇ। ਦੱਸ ਦਈਏ ਕਿ ਸ਼ਾਹਬਾਜ਼ ਸ਼ਰੀਫ ਵੀਰਵਾਰ ਦੇ ਦਿਨ ਹੀ ਸਾਊਦੀ ਅਰਬ ਪਹੁੰਚ ਚੁੱਕੇ ਸੀ। ਇਹ ਬੈਠਕ ਅਜੇ ਸਮੇਂ 'ਚ ਹੋ ਰਹੀ ਹੈ ਜਦੋਂ ਤਿੰਨੇ ਖੇਤਰੀ ਤਾਕਤਾਂ ਦੇ ਦਰਮਿਆਨ ਸਹਿਯੋਗ ਵਧਾਏ ਜਾਣ ਨੂੰ ਲੈ ਕੇ ਲਗਾਤਾਰ ਤਿੰਨਾਂ ਦੇਸ਼ਾਂ ਦੇ ਮੀਡੀਆ ਦੀ ਤਰਫ ਤੋਂ ਚਰਚਾ ਕੀਤੀ ਜਾ ਰਹੀ। ਤੁਰਕੀ ਦੇ ਰਾਸ਼ਟਰਪਤੀ ਦੇ ਜਿਹੜੇ ਕਮਿਊਨੀਕੇਸ਼ਨ ਦੇ ਪ੍ਰਮੁੱਖ ਨੇ ਬਹਾਰਨ ਦੀ ਦੌਰਾਨ, ਉਹਨਾਂ ਨੇ ਵੀਰਵਾਰ ਦੇ ਦਿਨ ਦੱਸਿਆ ਸੀ ਕਿ ਇਸ ਇੱਕ ਦਿਨਾਂ ਦੌਰੇ ਦੇ ਵਿੱਚ ਅਰਦੋਆਨ, ਮੁਹੰਮਦ ਬਿਨ ਸਲਮਾਨ ਅਤੇ ਸ਼ਾਹਬਾਜ਼ ਸ਼ਰੀਫ ਦੋਹਾਂ ਦੇ ਨਾਲ ਤ੍ਰਿਕੋਣੀ ਗੱਲਬਾਤ ਦੇ ਵਿੱਚ ਬੈਠਣਗੇ, ਔਰ ਅਰਦੋਆਨ 7 ਅਗਸਤ 2026 ਨੂੰ ਇੱਕ ਦਿਨ ਦੇ ਲਈ ਇਹ ਸਾਊਦੀ ਅਰਬ ਦੀ ਯਾਤਰਾ ਹੀ ਕਰ ਰਹੇ ਨੇ, ਉਸ ਤੋਂ ਬਾਅਦ ਉਹ ਵਾਪਸ ਆ ਜਾਣਗੇ, ਪਰ ਇਹ ਕਾਫੀ ਅਹਿਮ ਹੋ ਜਾਂਦਾ ਹੈ, ਮੰਨਿਆ ਜਾ ਰਿਹਾ ਹੈ। ਇਸ ਦਰਮਿਆਨ ਹਾਲਾਂਕਿ ਅੰਕਾਰਾ ਯਾਨੀ ਕਿ ਤੁਰਕੀ ਦੀ ਰਾਜਧਾਨੀ ਸ਼ਹਿਰ ਦੀ ਤਰਫ ਤੋਂ, ਜਿੱਥੇ ਪ੍ਰਧਾਨ ਮੰਤਰੀ ਦਾ ਨਿਵਾਸ ਸਥਾਨ ਵੀ ਹੈ, ਰਾਸ਼ਟਰਪਤੀ ਦਾ ਨਿਵਾਸ ਸਥਾਨ ਹੈ ਤੁਰਕੀ ਦੇ, ਉਹਨਾਂ ਦੀ ਤਰਫ ਤੋਂ ਇਸ ਦਾ ਕੋਈ ਫਾਰਮਲ ਏਜੰਡਾ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਹੈ। ਕਤਰ ਦੀ ਤਰਫ ਤੋਂ ਵੀ ਇਹ ਗੱਲ ਦੱਸੀ ਜਾ ਰਹੀ ਹੈ ਕਿ ਤੁਰਕੀ, ਸਾਊਦੀ ਅਰਬ ਅਤੇ ਪਾਕਿਸਤਾਨ ਫੌਜੀ ਗੱਠਜੋੜ ਦਾ ਐਲਾਨ ਜਲਦੀ ਕਰ ਸਕਦੇ ਨੇ। ਪਿਛਲੇ ਕਈ ਮਹੀਨਿਆਂ ਤੋਂ ਇਸ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ। ਨੇਟੋ ਮੈਂਬਰਾਂ ਦੇ ਵਿੱਚ ਤੁਰਕੀ ਅਤੇ ਪਰਮਾਣੂ ਤਾਕਤ
ਦੇ ਨਾਲ ਭਰਪੂਰ ਪਾਕਿਸਤਾਨ ਉਹਨਾਂ 14 ਦੇਸ਼ਾਂ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਸਾਊਦੀ ਅਰਬ ਦੀ ਅਗਵਾਈ ਵਾਲੇ ਇੱਕ ਸੰਗਠਨ ਦਾ ਪਹਿਲਾਂ ਵੀ ਹਮਾਇਤ ਕੀਤਾ ਸੀ। ਸਾਊਦੀ ਅਰਬ ਪਹਿਲਾਂ ਵੀ ਅਲੱਗ ਅਲੱਗ ਕਿਸਮ ਦੇ ਗੱਠਜੋੜ ਤਿਆਰ ਕਰਦਾ ਰਿਹਾ। ਅਜਿਹੇ ਦੇ ਵਿੱਚ ਤੁਰਕੀ, ਸਾਊਦੀ ਅਰਬ ਅਤੇ ਪਾਕਿਸਤਾਨ ਨੇ ਜਿਹੜੇ ਤਿੰਨੇ ਇਜ਼ਰਾਈਲ ਦੇ ਹੱਕ ਦੀ ਗੱਲ ਕਦੇ ਨਹੀਂ ਕਰਦੇ, ਇਸ ਕਰਕੇ ਇਜ਼ਰਾਈਲ ਦੇ ਲਈ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੋ ਸਕਦਾ। ਭਾਰਤ ਦੇ ਲਈ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਹੀ। ਖੈਰ, ਅਮਰੀਕਾ ਵੀ ਇਸ ਸਮਝੌਤੇ ਨੂੰ ਸਿਰੇ ਚੜ੍ਹਦਾ ਦੇਖਣਾ ਚਾਹੁੰਦਾ ਹੈ ਜਾਂ ਨਹੀਂ, ਇਸ ਦੇ ਉੱਤੇ ਹਾਲੇ ਕੋਈ ਵਿਚਾਰ ਸਾਹਮਣੇ ਨਹੀਂ ਆਏ ਨੇ। ਕੌਮਾਂਤਰੀ ਖਿੱਤੇ ਦੇ ਵਿੱਚੋਂ ਜੁੜੀਆਂ ਦੂਜੀਆਂ ਖਬਰਾਂ, ਜਿੱਥੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਅਮਰੀਕਾ ਦੇ ਨਿਊ ਮੈਕਸੀਕੋ ਦੇ ਵਿੱਚ ਇੱਕ ਇਤਿਹਾਸਕ ਮੁਕੱਦਮੇ ਦੇ ਵਿੱਚ ਹਾਰ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੇਟਾ ਨੂੰ ਹੁਣ ਵੱਡਾ ਝਟਕਾ ਲੱਗਿਆ। ਅਦਾਲਤ ਨੇ ਕੰਪਨੀ ਨੂੰ $567 million ਖਰਚ ਕਰਕੇ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਸੁਰੱਖਿਆ ਦੇ ਨਾਲ ਜੁੜੇ ਹੋਏ ਉਪਾਅ ਲਾਗੂ ਕਰਨ ਦਾ ਹੁਕਮ ਦਿੱਤਾ। ਇਹ ਰਕਮ ਅਲੱਗ ਅਲੱਗ ਮੈਡੀਕਲ ਸੇਵਾਵਾਂ, ਜਾਗਰੂਕਤਾ ਪ੍ਰੋਗਰਾਮਾਂ, ਆਨਲਾਈਨ ਸੁਰੱਖਿਆ ਵਿਵਸਥਾ ਨੂੰ ਬਿਹਤਰ ਬਣਾਉਣ ਦੇ ਉੱਤੇ ਖਰਚ ਕੀਤੀ ਜਾਏਗੀ। ਅਦਾਲਤ ਦਾ ਮੰਨਣਾ ਹੈ ਕਿ ਡਿਜੀਟਲ ਦੁਨੀਆ ਦੇ ਵਿੱਚ ਬੱਚਿਆਂ ਅਤੇ ਨਾਬਾਲਗਾਂ ਦੀ ਸੁਰੱਖਿਆ ਕੇਵਲ ਪਰਿਵਾਰਾਂ ਦੀ ਹੀ ਨਹੀਂ ਬਲਕਿ ਸੋਸ਼ਲ ਮੀਡੀਆ ਕੰਪਨੀਆਂ ਦੀ ਵੀ ਜ਼ਿੰਮੇਵਾਰੀ ਹੈ। ਨਿਊ ਮੈਕਸੀਕੋ ਦੀ ਅਦਾਲਤ ਨੇ ਵੀਰਵਾਰ ਦੇਰ ਰਾਤ ਦਿੱਤੇ ਆਪਣੇ ਫੈਸਲੇ 'ਚ ਮੇਟਾ ਨੂੰ $567 million ਖਰਚ ਕਰਨ ਦਾ ਇਹ ਨਿਰਦੇਸ਼ ਦਿੰਦਿਆਂ ਹੋਇਆ ਕਿਹਾ ਕਿ ਇਸ ਦਾ ਵੱਡਾ ਹਿੱਸਾ ਤਾਂ ਮੈਂਟਲ ਹੈਲਥ ਦੇ ਲਈ ਖਰਚ ਕੀਤਾ ਜਾਵੇ। ਅਦਾਲਤ ਨੇ ਇਹ ਵੀ ਕਿਹਾ ਹੈ ਕਿ $420 million ਅਲੱਗ ਅਲੱਗ ਉਪਚਾਰ ਸੇਵਾਵਾਂ ਔਰ ਅਲੱਗ ਅਲੱਗ ਸਰਵਿਸਿਜ਼ ਦੇ ਉੱਤੇ ਖਰਚ ਕੀਤਾ ਜਾਵੇ ਜਿਨ੍ਹਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਸ਼ਾਮਲ ਹੋਵੇ, ਰੋਕਥਾਮ ਦੇ ਪ੍ਰੋਗਰਾਮ ਸ਼ਾਮਲ ਹੋਣ, ਸਕਰੀਨਿੰਗ ਸੇਵਾਵਾਂ ਸ਼ਾਮਲ ਹੋਣ ਔਰ ਅਲੱਗ ਅਲੱਗ ਸੁਰੱਖਿਆ ਦੇ ਉਪਾਅ ਜਿਹੜੇ ਨੇ ਉਹ ਅਗਲੇ 5 ਸਾਲਾਂ ਦੇ ਵਿੱਚ ਤੈਅ ਕਰ ਲਏ ਜਾਣ ਕਿ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਇਹ ਕਿਸ ਤਰੀਕੇ ਦੇ ਨਾਲ ਨੌਜਵਾਨ ਬੱਚਿਆਂ ਨੂੰ, ਨਾਬਾਲਗਾਂ ਨੂੰ ਸੁਰੱਖਿਅਤ ਰੱਖਣਗੀਆਂ। ਇਹ ਮਾਮਲਾ ਪਹਿਲਾਂ ਵੀ ਮੇਟਾ ਦੇ ਲਈ ਵੱਡਾ ਝਟਕਾ ਸਾਬਤ ਹੋ ਚੁੱਕਿਆ। ਮੁਕੱਦਮੇ ਦੇ ਪਹਿਲੇ ਗੇੜ ਦੇ ਵਿੱਚ ਜਿਊਰੀ ਨੇ ਕੰਪਨੀ ਦੇ ਉੱਤੇ $375 million ਦਾ ਸਿਵਲ ਜੁਰਮਾਨਾ ਵੀ ਲਗਾਇਆ ਸੀ। ਜਿਊਰੀ ਦਾ ਮੰਨਣਾ ਹੈ ਕਿ ਮੇਟਾ ਨੂੰ ਬੱਚਿਆਂ ਅਤੇ ਨਾਬਾਲਗਾਂ ਦੀ ਮਾਨਸਿਕ ਸਿਹਤ ਦੇ ਉੱਤੇ ਪੈ ਰਹੇ ਨਕਾਰਾਤਮਕ ਪ੍ਰਭਾਵ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ। ਬਾਵਜੂਦ ਇਸ ਦੇ ਕੰਪਨੀ ਨੇ ਉਸ ਕਿਸਮ ਦੇ ਨਾਲ ਆਪਣੇ ਆਪਰੇਸ਼ਨ ਜਾਰੀ ਰੱਖੇ ਇਹਨਾਂ ਨੂੰ ਰੋਕਣ ਦੀ ਬਜਾਏ। ਨਾਲ ਹੀ ਇਹ ਵੀ ਦੋਸ਼ ਮੜਿਆ ਕਿ ਕੰਪਨੀ ਨੇ ਆਪਣੇ ਪਲੇਟਫਾਰਮ ਦੇ ਉੱਤੇ ਬਾਲ ਜਿਨਸੀ ਸ਼ੋਸ਼ਣ ਦੇ ਨਾਲ ਜੁੜੇ ਹੋਏ ਜ਼ੋਖਮਾਂ ਦੇ ਬਾਰੇ ਕੋਈ ਵੀ ਜਾਣਕਾਰੀ ਕਦੇ ਵੀ ਜਨਤਕ ਨਹੀਂ ਕੀਤੀ। ਉਧਰ ਅਗਲੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਵੀ ਟੈਕ ਕੰਪਨੀ ਦੇ ਨਾਲ ਜੁੜੀ, ਜਿੱਥੇ ਟੈਕਨੋਲੋਜੀ ਕੰਪਨੀ ਗੂਗਲ ਸਾਲ 2026 'ਚ ਭਾਰਤ ਦੀ ਸਭ ਤੋਂ ਆਕਰਸ਼ਕ ਇੰਪਲਾਇਰ ਬ੍ਰਾਂਡ ਬਣ ਕੇ ਉਭਰੀ ਹੈ। ਰੈਡਸਟੈਂਡ ਇੰਪਲਾਇਰ ਬ੍ਰਾਂਡ ਰਿਸਰਚ ਯਾਨੀ REBR 2026 ਦੀ ਰਿਪੋਰਟ ਦੇ ਮੁਤਾਬਕ ਟਾਟਾ ਸਮੂਹ ਦੂਸਰੇ ਅਤੇ ਐਮਾਜ਼ਨ ਨੌਕਰੀਆਂ ਦੇਣ ਦੇ ਮਾਮਲੇ 'ਚ ਭਾਰਤ ਦੇ ਅੰਦਰ ਤੀਸਰੇ ਸਥਾਨ 'ਤੇ ਰਿਹਾ। ਟੋਪ 10 ਕੰਪਨੀਆਂ ਦੇ ਵਿੱਚ ਸੈਮਸੰਗ ਇੰਡੀਆ, ਇਨਫੋਸਿਸ, ਰਿਲਾਇੰਸ ਇੰਡਸਟਰੀਜ਼, ITC ਗਰੁੱਪ, ਹਿੰਦੁਸਤਾਨ ਯੂਨੀਲੀਵਰ, ਮਹਿੰਦਰਾ ਐਂਡ ਮਹਿੰਦਰਾ ਅਤੇ ਡੈੱਲ ਟੈਕਨੋਲੋਜੀਜ਼ ਵੀ ਸ਼ਾਮਲ ਨੇ। ਰਿਪੋਰਟ 34 ਦੇਸ਼ਾਂ ਦੇ 2.25 ਲੱਖ ਤੋਂ ਵੱਧ ਭਾਈਵਾਲ ਅਤੇ ਭਾਰਤ ਦੇ ਕਰੀਬ 3500 ਕਰਮਚਾਰੀਆਂ ਦੀ ਰਾਏ ਦੇ ਉੱਤੇ ਆਧਾਰਿਤ ਹੈ। ਸਰਵੇਖਣ ਦੇ ਮੁਤਾਬਕ ਭਾਰਤ ਦੇ ਵਿੱਚ 46% ਕਰਮਚਾਰੀ ਅਗਲੇ 6 ਮਹੀਨਿਆਂ 'ਚ ਨੌਕਰੀ ਬਦਲਣ ਦੀ ਯੋਜਨਾ ਵੀ ਬਣਾ ਰਹੇ ਨੇ, ਜਦਕਿ 32% ਲੋਕਾਂ ਨੇ ਪਿਛਲੇ 6 ਮਹੀਨਿਆਂ 'ਚ ਨੌਕਰੀ ਪਹਿਲਾਂ ਹੀ ਬਦਲ ਲਈ ਹੈ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕੰਮ ਅਤੇ ਨਿੱਜੀ ਜੀਵਨ ਦੇ ਵਿਚਕਾਰ ਸੰਤੁਲਨ ਯਾਨੀ ਵਰਕ ਲਾਈਫ ਬੈਲੈਂਸ, ਬਰਾਬਰੀ ਦੇ ਮੌਕੇ, ਕਰੀਅਰ ਦੇ ਵਿੱਚ ਤਰੱਕੀ, ਆਕਰਸ਼ਕ ਤਨਖਾਹਾਂ ਅਤੇ ਕੰਪਨੀ ਦੀ ਤਰਫ ਤੋਂ ਦਿੱਤੇ ਜਾਂਦੇ ਲਾਭ ਜਿਹੜੇ ਨੇ ਉਹ ਕਿਸੇ ਵੀ ਇੰਪਲੋਇਰ ਨੂੰ ਚੁਣਨ ਦੇ ਲਈ ਜਿਹੜੇ ਕੁਝ ਨੁਕਤੇ ਸੀ ਜਿਨ੍ਹਾਂ ਦੇ ਆਧਾਰ ਦੇ ਉੱਤੇ ਹੀ ਕੰਪਨੀਆਂ ਦੀ ਚੋਣ ਕੀਤੀ ਗਈ ਹੈ। ਵਧੀਆ ਜਿਹੜੀਆਂ ਕੰਪਨੀਆਂ ਇੱਕ ਕਰਮਚਾਰੀ ਦੇ ਲਿਹਾਜ਼ ਦੇ ਨਾਲ ਮੰਨੀਆਂ ਜਾ ਸਕਦੀਆਂ ਨੇ। ਉੱਥੇ ਭਾਰਤ ਦੇ ਵਿੱਚ ਸੁਪਰੀਮ ਕੋਰਟ ਨੇ ਬਹੁਚਰਚਿਤ ਅਤੇ ਸਿਆਸੀ ਤੌਰ 'ਤੇ ਸੰਵੇਦਨਸ਼ੀਲ ਬੋਫਰੋਸ ਰਿਸ਼ਵਤ ਕਾਂਡ ਦੇ ਵਿੱਚ ਲੰਮੀ ਪਈ ਆਖਰੀ ਅਪੀਲ ਨੂੰ ਵੀ ਖਾਰਜ ਕਰ ਦਿੱਤਾ। ਇਸ ਦੇ ਨਾਲ ਹੁਣ ਕਰੀਬ 40 ਸਾਲ ਇਸ ਮੁਕੱਦਮੇ ਨੂੰ ਕਾਨੂੰਨੀ ਤੌਰ ਦੇ ਉੱਤੇ, ਰਸਮੀ ਤੌਰ ਦੇ ਉੱਤੇ ਵੀ ਅੰਤ ਕਰ ਦਿੱਤਾ ਗਿਆ, ਇਸ ਨੂੰ ਖਤਮ ਕਰ ਦਿੱਤਾ ਗਿਆ। ਸੁਪਰੀਮ ਕੋਰਟ ਦੇ ਜਸਟਿਸ JB ਪਾਰਦੀਵਾਲਾ, ਜਸਟਿਸ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਵਕੀਲ RK ਅਗਰਵਾਲ ਦੀ ਉਸ ਅਪੀਲ ਦੇ ਉੱਤੇ ਅੱਗੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਵਿੱਚ ਸਾਲ 2005 ਦੇ ਦਿੱਲੀ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਸਾਲ 2005 'ਚ ਦਿੱਲੀ ਹਾਈਕੋਰਟ ਨੇ ਹਿੰਦੂਜਾ ਭਰਾਵਾਂ ਨੂੰ ਅਤੇ ਸਵੀਡਨ ਦੀ ਹਥਿਆਰ ਨਿਰਮਾਤਾ ਕੰਪਨੀ AB ਬੋਫਰੋਸ ਦੇ ਵਿਰੁੱਧ ਅਪਰਾਧਕ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਏਜੰਸੀ ਯਾਨੀ CBI ਦੀ ਜਾਂਚ ਨੂੰ ਲੈ ਕੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਸ ਜਾਂਚ ਦੇ ਉੱਤੇ ਸਰਕਾਰੀ ਖਜ਼ਾਨੇ 'ਚ ਲਗਭਗ 250 ਕਰੋੜ ਰੁਪਏ ਖਰਚ ਹੋ ਚੁੱਕੇ ਨੇ। ਇਸ ਤੋਂ ਪਹਿਲਾਂ November 2018 'ਚ ਵੀ ਸੁਪਰੀਮ ਕੋਰਟ ਨੇ CBI ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ ਕਿਉਂਕਿ ਜਾਂਚ ਏਜੰਸੀ 4,522 ਦਿਨਾਂ ਦੇ ਵਿੱਚ ਦੇਰੀ ਦੇ ਨਾਲ ਅਪੀਲ ਦਾਇਰ ਕਰਨ ਦਾ ਕੋਈ ਵੀ
ਤਸੱਲੀ ਬਖਸ਼ ਜਵਾਬ ਪੇਸ਼ ਨਹੀਂ ਕਰ ਸਕੀ। ਅਜਿਹੀ ਜਾਂਚ ਦਾ ਕੀ ਫਾਇਦਾ ਜਿਹੜੀ ਹਜ਼ਾਰਾਂ ਦਿਨ ਲੈ ਲਵੇ, ਕਈ ਕਈ ਸਾਲ ਤੱਕ ਜਾਂਚ ਚੱਲਦੀ ਰਹੇ ਔਰ ਕਰੋੜਾਂ ਡਾਲਰ ਕਰੋੜਾਂ ਰੁਪਏ ਜਿਹੜੇ ਨੇ ਭਾਰਤ ਦੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਖਰਚ ਕੀਤੇ ਜਾਣ ਸਿਰਫ ਇੱਕ ਜਾਂਚ ਏਜੰਸੀ ਦੀ ਜਾਂਚ ਨੂੰ ਚਲਾਉਣ ਦੇ ਲਈ, ਉਹ ਵੀ 40 ਸਾਲ ਪੁਰਾਣੇ ਮਾਮਲੇ ਦੇ ਵਿੱਚ। 1,437 ਕਰੋੜ ਰੁਪਏ ਦਾ ਸਮਝੌਤਾ 24 ਮਾਰਚ 1986 ਨੂੰ ਭਾਰਤ ਸਰਕਾਰ ਨੇ ਸਵੀਡਨ ਦੀ ਕੰਪਨੀ ਏਬੀ ਬੋਫਰੋਸ ਦੇ ਨਾਲ ਕੀਤਾ ਸੀ ਤਾਂ ਕਿ ਭਾਰਤੀ ਫੌਜ ਦੇ ਲਈ 400 ਦੇ ਕਰੀਬ ਹੋਵਿਜ਼ਰ ਤੋਪਾਂ ਜਿਹੜੀਆਂ ਨੇ ਉਹ ਖਰੀਦੀਆਂ ਜਾ ਸਕਣ। ਰਿਸ਼ਵਤ ਦੇ ਦਾਅਵੇ ਇਹ ਸੀ ਕਿ ਅਪ੍ਰੈਲ 1987 ਦੇ ਵਿੱਚ ਸਵੀਡਿਸ਼ ਰੇਡੀਓ ਦੇ ਮੁਤਾਬਕ ਇਸ ਸਮਝੌਤੇ ਨੂੰ ਦਬਾਉਣ ਦੇ ਲਈ ਭਾਰਤੀ ਨੇਤਾਵਾਂ ਅਤੇ ਰੱਖਿਆ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਕਮਿਸ਼ਨ ਇੱਕ ਤਰ੍ਹਾਂ ਦੀ ਰਿਸ਼ਵਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਇੱਕ ਵੱਡਾ ਸਿਆਸੀ ਤੂਫਾਨ ਖੜ੍ਹਾ ਹੋ ਗਿਆ ਸੀ। ਸੀ ਬੀ ਆਈ ਨੇ ਜਨਵਰੀ 1990 'ਚ ਮਾਮਲਾ ਦਰਜ ਕਰਕੇ ਬੋਫਰੋਸ ਦੇ ਸਾਬਕਾ ਪ੍ਰਧਾਨ ਮਾਰਟਿਨ ਆਡਬੋ ਅਤੇ ਵਿਨ ਚੱਡਾ ਹਿੰਦੂਜਾ ਭਰਾਵਾਂ ਅਤੇ ਇਟਾਲੀਅਨ ਕਾਰੋਬਾਰੀ ਉਤਾਵੀਆ ਕਵਾਚੋਰੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਸਮੇਂ ਦੇ ਨਾਲ ਕਈ ਦੋਸ਼ੀ ਜਾਂ ਤਾਂ ਅਦਾਲਤ ਵੱਲੋਂ ਬਰੀ ਹੋ ਗਏ ਜਾਂ ਫਿਰ ਜਾਂਚ ਦੇ ਦੌਰਾਨ ਹੀ ਉਹਨਾਂ ਦਾ ਦੇਹਾਂਤ ਹੋ ਗਿਆ। ਸਾਲ 2011 'ਚ ਅਦਾਲਤ ਨੇ ਮੁੱਖ ਮੁਲਜ਼ਮਾਂ 'ਚੋਂ ਇੱਕ ਉਤਾਵੀਓ ਕਵਾਤੋਚੀ ਨੂੰ ਰਾਹਤ ਵੀ ਦੇ ਦਿੱਤੀ ਸੀ। ਹੁਣ ਸੁਪਰੀਮ ਕੋਰਟ ਵੱਲੋਂ ਇਸ ਆਖਰੀ ਲੰਬਿਤ ਪਈ ਅਪੀਲ ਨੂੰ ਵੀ ਖਾਰਜ ਕੀਤੇ ਜਾਣ ਤੋਂ ਬਾਅਦ ਬੋਫਰੋਸ ਘੁਟਾਲੇ ਦੇ ਨਾਲ ਜੁੜੀਆਂ ਸਾਰੀਆਂ ਨਿਆਇਕ ਕਾਰਵਾਈਆਂ ਦਾ ਰਸਮੀ ਤੌਰ 'ਤੇ ਭੋਗ ਪੈ ਗਿਆ ਹੈ। ਉੱਥੇ ਹੀ ਸਿਆਸਤ ਦੇ ਨਾਲ ਜੁੜੀ ਇੱਕ ਅਗਲੀ ਖਬਰ, ਜਿੱਥੇ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ JSSC ਅਤੇ JPSC ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਨਾਲ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਨੇਤਾ ਪਿਊਸ਼ ਕੁਮਾਰ ਨੇ ਕਿਹਾ ਕਿ ਪ੍ਰੀਖਿਆ ਰੱਦ ਕਰਨ, ਜਾਂਚ ਅਤੇ ਸੁਧਾਰ ਨੂੰ ਲੈ ਕੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਗੱਲਾਂ ਰਾਹੁਲ ਗਾਂਧੀ ਜੀ ਨੂੰ ਦੱਸੀਆਂ ਨੇ। ਰਾਹੁਲ ਗਾਂਧੀ ਜੀ ਨੇ ਕਿਹਾ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਦੇ ਨਾਲ ਖੜ੍ਹੇ ਹਾਂ, ਅਸੀਂ ਸਰਕਾਰ ਨੂੰ ਇਸ ਸੰਬੰਧ ਦੇ ਵਿੱਚ ਮਨਾ ਲਵਾਂਗੇ ਅਤੇ ਅੱਗੇ ਚੱਲ ਕੇ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ। 81 ਮੈਂਬਰੀ ਝਾਰਖੰਡ ਵਿਧਾਨ ਸਭਾ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਾਰਟੀ ਦੇ ਕੋਲ 34 ਵਿਧਾਇਕ ਨੇ, ਕਾਂਗਰਸ ਦੇ ਕੋਲ 16 ਵਿਧਾਇਕ ਨੇ। ਕਾਂਗਰਸ ਨੇ ਆਪਣੀ ਹਮਾਇਤ ਦੇ ਨਾਲ ਹੇਮੰਤ ਸੋਰੇਨ ਦੀ ਸਰਕਾਰ ਝਾਰਖੰਡ ਦੇ ਵਿੱਚ ਚੱਲਦੀ ਰੱਖੀ ਹੈ। ਇਸ ਦੇ ਨਾਲ ਹੀ ਸੂਬੇ ਦੇ ਵਿੱਚ RJD ਦੇ 4 ਵਿਧਾਇਕਾਂ ਦੀ ਹਮਾਇਤ ਵੀ ਝਾਰਖੰਡ ਮੁਕਤੀ ਮੋਰਚਾ ਯਾਨੀ ਹੇਮੰਤ ਸੋਰੇਨ ਦੀ ਪਾਰਟੀ ਨੂੰ ਹੈ। ਅਜਿਹੇ 'ਚ ਰਾਹੁਲ ਗਾਂਧੀ ਦਾ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲ ਕਰਨਾ ਅਤੇ ਉਹਨਾਂ ਨੂੰ ਭਰੋਸਾ ਦੇਣਾ ਸਿਆਸੀ ਤੌਰ ਦੇ ਉੱਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਇਸ ਦਰਮਿਆਨ ਰਾਂਚੀ ਦੇ ਵਿੱਚ JPSC ਅਤੇ JSSC ਦੇ ਪ੍ਰੀਖਿਆਰਥੀਆਂ ਦੀ ਤਰਫ ਤੋਂ ਅੰਦੋਲਨ ਦੇ ਦਰਮਿਆਨ ਵਿਦਿਆਰਥੀਆਂ ਨੇ ਸੂਬਾਈ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਆਪਣੇ ਵਫ਼ਦ ਦਾ ਗਠਨ ਵੀ ਕਰ ਦਿੱਤਾ ਸੀ ਕੱਲ੍ਹ ਦੇ ਦਿਨ, ਔਰ ਇਸ ਦੀ ਖ਼ਬਰ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ। ਦੱਸਿਆ ਗਿਆ ਕਿ ਇਸ ਤੋਂ ਪਹਿਲਾਂ 2 ਜੁਲਾਈ ਨੂੰ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ ਯਾਨੀ JPSC ਦੀ 14ਵੀਂ ਪ੍ਰੀਖਿਆ ਦੇ ਨਤੀਜੇ ਵੀ ਆਏ ਸੀ। ਕੁੱਲ 2,204 ਪ੍ਰੀਖਿਆਰਥੀਆਂ ਨੇ ਮੇਨਸ ਯਾਨੀ ਕਿ ਮੁੱਖ ਪ੍ਰੀਖਿਆ ਦੇ ਲਈ ਕੁਆਲੀਫਾਈ ਵੀ ਕਰ ਲਿਆ। ਮੁੱਖ ਪ੍ਰੀਖਿਆ ਦੀ ਤਰੀਕ 18 ਤੋਂ 20 ਜੁਲਾਈ ਦੇ ਦਰਮਿਆਨ ਤੈਅ ਕੀਤੀ ਗਈ ਸੀ। ਰਿਜ਼ਲਟ ਆਉਂਦੇ ਹੀ ਸਵਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਕੈਟੇਗਰੀ ਵਾਈਜ਼ ਕੱਟ ਆਫ ਜਾਰੀ ਨਹੀਂ ਸੀ ਹੋਈ। ਇਸ ਦਰਮਿਆਨ ਇੱਕ ਪ੍ਰੀਖਿਆਰਥੀ ਨੇ ਕਥਿਤ ਤੌਰ 'ਤੇ OMR ਸ਼ੀਟ ਨੂੰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤਾ। ਕਥਿਤ ਤੌਰ ਦੇ ਉੱਤੇ ਉਹਨੇ ਸਿਰਫ 48 ਹੀ ਸਵਾਲ ਭਰੇ ਸੀ, ਪਰ ਫਿਰ ਵੀ ਉਸਦਾ ਮੇਨਸ ਪ੍ਰੀਖਿਆ ਦੇ ਲਈ ਚੋਣ ਹੋ ਗਿਆ। ਨਾਲ ਹੀ ਨਤੀਜੇ ਵੀ ਜਿਹੜੇ ਜਾਰੀ ਕੀਤੇ ਗਏ ਉਸ ਦੇ ਉੱਤੇ ਵੀ JPSC ਦੇ ਪ੍ਰਮੁੱਖ, ਸਕੱਤਰ ਜਾਂ ਮੈਂਬਰਾਂ ਦੇ ਹਸਤਾਖਰ ਨਹੀਂ ਸੀ, ਜੋ ਕਿ ਨਿਯਮ ਮੁਤਾਬਕ ਹੋਣੇ ਚਾਹੀਦੇ ਨੇ। ਇਹ ਸਾਰੀਆਂ ਗੜਬੜਾਂ ਜਦੋਂ ਸਾਹਮਣੇ ਆਈਆਂ, ਇਸ ਤੋਂ ਬਾਅਦ JPSC ਦੇ ਪੇਪਰ ਲੀਕ ਦੇ ਵੀ ਮਾਮਲੇ ਸਾਹਮਣੇ ਆਏ, ਸੀਟਾਂ ਵੇਚਣ ਦੇ ਵੀ ਦੋਸ਼ ਲੱਗੇ, ਅਤੇ ਫਿਰ CID ਤੋਂ ਜਾਂਚ ਕਰਵਾਈ ਗਈ, ਜਿਸ ਦੇ ਉੱਤੇ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਨਹੀਂ ਹੈ, ਮਾਮਲੇ ਦੀ ਜਾਂਚ ED ਜਾਂ CBI ਤੋਂ ਕਰਵਾਈ ਜਾਵੇ। ਦੱਸ ਦਈਏ ਕਿ ਇਹਨਾਂ ਮੰਗਾਂ ਨੂੰ ਲੈ ਕੇ ਹੀ 25 ਜੁਲਾਈ ਤੋਂ ਰਾਂਚੀ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਉੱਥੇ ਆਸਾਮ ਦੇ ਵਿੱਚ ਹੜ੍ਹ ਦੀ ਸਥਿਤੀ ਵੀਰਵਾਰ ਦੇ ਦਿਨ ਹੋਰ ਵੀ ਗੰਭੀਰ ਹੋ ਗਈ। ਇਸ ਦਰਮਿਆਨ ਹੜ੍ਹ ਦੇ ਕਾਰਨ 2 ਹੋਰ ਜ਼ਿਲ੍ਹਿਆਂ ਦੇ ਵਿੱਚ ਮੌਤਾਂ ਦੀ ਖਬਰ ਸਾਹਮਣੇ ਆਈ ਹੈ। ਹੁਣ ਤੱਕ 97 ਲੋਕਾਂ ਦੀ ਮੌਤ ਆਸਾਮ ਦੇ ਵਿੱਚ ਹੋ ਚੁੱਕੀ ਹੈ। ਇਸ ਦਰਮਿਆਨ 15 ਜ਼ਿਲ੍ਹਿਆਂ ਦੇ ਵਿੱਚ ਪ੍ਰਭਾਵਿਤ ਲੋਕਾਂ ਦੀ ਗਿਣਤੀ 1,68,000 ਤੋਂ ਵੱਧ ਹੋ ਗਈ ਹੈ। ਇਸ ਦੀ ਜਾਣਕਾਰੀ ਅਧਿਕਾਰਤ ਬੁਲੇਟਿਨ ਦੇ ਵਿੱਚ ਦਿੱਤੀ ਗਈ। ਆਸਾਮ ਰਾਜ ਆਫਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਗੋਲਾਘਾਟ ਅਤੇ ਉਦਲਗੜੀ ਜ਼ਿਲ੍ਹਿਆਂ ਦੇ ਵਿੱਚ 1-1 ਵਿਅਕਤੀ ਦੀ ਮੌਤ ਵੀ ਹੋਈ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਨੇ ਚੀਨ ਨੂੰ ਪੈਸੀਫਿਕ ਸਮੁੰਦਰੀ ਪਾਣੀਆਂ ਦੇ ਵਿੱਚ ਬਲੈਸਟਿਕ ਮਿਜ਼ਾਈਲ ਟੈਸਟ ਕਰੇ ਜਾਣ ਦੇ ਮਾਮਲੇ ਦੇ ਉੱਤੇ ਹੁਣ ਇੱਕ ਨੋਟਿਸ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਚੀਨ ਦੀ ਤਰਫ ਤੋਂ ਇਹ ਉਕਸਾਊ ਕਾਰਵਾਈ ਕੀਤੀ ਗਈ ਸੀ। 6 ਜੁਲਾਈ ਦੇ ਦਿਨ ਚੀਨ ਨੇ ਆਈਲੈਂਡ ਯਾਨੀ ਕਿ ਪੈਸੀਫਿਕ ਸਮੁੰਦਰ ਦੇ ਵਿੱਚ ਟਾਪੂਆਂ ਦੇ ਕੋਲ ਇੱਕ ਬਲੈਸਟਿਕ ਮਿਜ਼ਾਈਲ ਫਾਇਰ ਕਰ ਦਿੱਤੀ ਸੀ। ਚੀਨ ਦਾ ਕਹਿਣਾ ਸੀ ਕਿ ਇੱਕ ਰੈਗੂਲਰ ਫੌਜੀ ਜਾਂ ਮਿਲਟਰੀ ਕਾਰਵਾਈ ਦਾ ਇੱਕ ਹਿੱਸਾ ਸੀ।
ਮਿਜ਼ਾਈਲ ਨੇ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਪਰ ਕਿਹਾ ਜਾ ਰਿਹਾ ਸੀ ਕਿ ਇਸ ਦੇ ਵਿੱਚ ਇੱਕ ਡਮੀ ਵਾਰ ਹੈਡ ਜੁੜਿਆ ਹੋਇਆ ਯਾਨੀ ਕਿ ਆਮ ਤੌਰ ਦੇ ਉੱਤੇ ਮਿਜ਼ਾਈਲਾਂ ਦੇ ਵਿੱਚ ਗੋਲਾ ਬਾਰੂਦ ਭਰਿਆ ਜਾਂਦਾ ਇਸ ਦੇ ਵਿੱਚ ਡਮੀ ਵਾਰ ਹੈਡ ਸੀ ਜਿਸ ਦੀ ਬਲੈਸਟਿਕ ਮਿਜ਼ਾਈਲ ਦਾ ਇਸਤੇਮਾਲ ਪਰਮਾਣੂ ਤਾਕਤ ਦੇ ਨਾਲ ਲੈਸ ਡਮੀ ਵਾਰ ਹੈਡ ਤੈਨਾਤ ਕਰਕੇ ਕੀਤਾ ਜਾ ਸਕਦਾ ਹੈ ਅਜਿਹੇ ਦੇ ਵਿੱਚ ਇਹ ਹੋਰ ਵੀ ਵੱਧ ਖਤਰਾ ਬਣ ਜਾਂਦੀ ਸੀ ਕਿਹਾ ਗਿਆ ਹੈ ਕਿ ਇਹ ਮਿਜ਼ਾਈਲ ਟੁਵਾਲੂ ਦੇ ਐਕਸਕਲੂਸਿਵ ਇਕਨੋਮਿਕ ਜ਼ੋਨ ਯਾਨੀ EEZ ਦੇ ਕੋਲ ਜਾ ਕੇ ਡਿੱਗੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਪਾਪੂਆ ਨਿਊ ਗਿਨੀ ਦੇ ਨਾਲ ਰਲ ਕੇ ਅਤੇ ਹੋਰ ਕੁਝ ਦੂਜੇ ਮੁਲਕਾਂ ਜਿਨ੍ਹਾਂ 'ਚ ਫਿਲੀਪੀਨਸ ਸੋਲਮਨ ਆਈਲੈਂਡ ਆਦਿ ਸ਼ਾਮਲ ਸੀ ਇਹਨਾਂ ਨੇ ਸਾਰਿਆਂ ਨੇ ਚੀਨ ਦੀ ਨਿਖੇਧੀ ਕੀਤੀ ਸੀ ਕਿਹਾ ਸੀ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਆਲੇ ਦੁਆਲੇ ਦੇ ਟਾਪੂ ਮੁਲਕਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ ਚੀਨ ਦਾ ਕਹਿਣਾ ਸੀ ਕਿ ਸਮਾਂ ਰਹਿੰਦੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਹਾਲਾਂਕਿ ਇਹਨਾਂ ਦੇਸ਼ਾਂ ਦਾ ਦੋਸ਼ ਇਹ ਸੀ ਕਿ ਇਹ ਮਹਿਜ਼ 1 ਤੋਂ 1.5 ਘੰਟੇ ਪਹਿਲਾਂ ਹੀ ਸੂਚਨਾ ਸਾਹਮਣੇ ਆਈ ਸੀ ਜਿਸ ਦੇ ਚੱਲਦਿਆਂ ਮਰੀਨ ਆਪਰੇਸ਼ਨਸ ਜਾਂ ਸਮੁੰਦਰੀ ਪਾਣੀ ਦੇ ਨਾਲ ਜੁੜੀਆਂ ਹੋਰ ਕਾਰਵਾਈਆਂ ਇੰਨੀ ਛੇਤੀ ਸਮੇਟੀਆਂ ਨਹੀਂ ਜਾ ਸਕਦੀਆਂ ਉੱਧਰ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਪੈਸੀਫਿਕ ਆਈਲੈਂਡ ਫੋਰਮ ਯਾਨੀ PIF ਦੇ ਵਿੱਚ ਇਹ ਉਮੀਦ ਵਿੱਚ ਤਾਈ ਕਿ ਉਮੀਦ ਹੈ ਕਿ ਅੱਗੇ ਤੋਂ ਚੀਨ ਇੱਧਰਲੇ ਪਾਣੀਆਂ ਦੇ ਵਿੱਚ ਕੋਈ ਵੀ ਆਪਣੀ ਫੌਜੀ ਕਾਰਵਾਈ ਕਰਨ ਤੋਂ ਪਹਿਲਾਂ ਚੁਕੰਨਾ ਰਹੇਗਾ ਸੁਚੇਤ ਰਹੇਗਾ ਅਤੇ ਜਾਗਰੂਕ ਰਹੇਗਾ ਇਸ ਦਰਮਿਆਨ ਅਗਲੀ ਖਬਰ ਆਸਟ੍ਰੇਲੀਆ ਤੋਂ ਫੈਡਰਲ ਪੋਲੀਟਿਕਸ ਦੇ ਨਾਲ ਜੁੜੀ ਹੋਈ ਜਿੱਥੇ ਹੁਣ ਆਸਟ੍ਰੇਲੀਆ ਦੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਕਿਹਾ ਹੈ ਕਿ ਜਿਹੜੇ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਟੋਨੀ ਬਰਕ ਦੀ ਤਰਫ ਤੋਂ ਮਾਈਗ੍ਰੇਸ਼ਨ ਪਾਲਿਸੀ ਲੈ ਕੇ ਆਈ ਜਾਣੀ ਸੀ ਉਸ ਨੂੰ ਲੈ ਕੇ ਸੱਤਾਧਾਰੀ ਧਿਰ ਦੇ ਵਿੱਚ ਇੱਕਜੁੱਟਤਾ ਹੈ ਅਜਿਹੀ ਕੋਈ ਗੱਲ ਨਹੀਂ ਹੈ ਕਿ ਉਹਨਾਂ ਦੇ ਇਸ ਪਾਲਿਸੀ ਨੂੰ ਲੈ ਕੇ ਅਲੱਗ ਅਲੱਗ ਮਸ਼ਵਰੇ ਨੇ ਅਲੱਗ ਅਲੱਗ ਵਿਚਾਰ ਨੇ ਰਿਚਰਡ ਮਾਲਸ ਜਿਹੜੇ ਕਿ ਡਿਪਟੀ ਪ੍ਰਧਾਨ ਮੰਤਰੀ ਵੀ ਨੇ ਇਸ ਵਕਤ ਐਕਟਿੰਗ ਪ੍ਰਾਈਮ ਮਿਨਿਸਟਰ ਦੀ ਵੀ ਭੂਮਿਕਾ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਸੀ ਕਿ ਇਸ ਪਾਲਿਸੀ ਦੇ ਨਾਲ ਆਸਟ੍ਰੇਲੀਆ ਨੂੰ ਆਪਣੀ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਮਾਮਲਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਮੌਕਾ ਵੀ ਮਿਲੇਗਾ ਉੱਧਰ ਸ਼ੈਡੋ ਟ੍ਰੈਜਰ ਟਿਮ ਵਿਲਸਨ ਨੇ ਪੌਲਿਨ ਹੈਨਸਨ ਵਨ ਨੇਸ਼ਨ ਪਾਰਟੀ ਦੀ ਨੇਤਾ ਦੇ ਉੱਤੇ ਇਲਜ਼ਾਮ ਮੜਿਆ ਕਿ ਪੌਲਿਨ ਹੈਨਸਨ ਨੇ ਜਿਹੜੇ ਆਮ ਲੋਕ ਨੇ ਜਿਹੜੇ ਉਹਨਾਂ ਦੀ ਪਾਰਟੀ ਦੇ ਉੱਤੇ ਭਰੋਸਾ ਕਰਕੇ ਉਹਨਾਂ ਨੂੰ ਚੰਦਾ ਦਿੰਦੇ ਨੇ ਉਸ ਰਕਮ ਦਾ ਦੁਰਉਪਯੋਗ ਕੀਤਾ ਦੱਸ ਦਈਏ ਕਿ ਪੌਲਿਨ ਹੈਨਸਨ ਇਹ ਕਹਿੰਦੇ ਰਹੇ ਨੇ ਕਿ ਲੰਡਨ ਦੇ ਹੋਟਲਾਂ ਦੇ ਵਿੱਚ ਅਤੇ ਇਟਲੀ ਦੇ ਵਿੱਚ ਘੁੰਮਣ ਜਾਣ ਦਾ ਫੈਸਲਾ ਜਿਹੜਾ ਸੀ ਔਰ ਉਹਦਾ ਖਰਚਾ ਜਿਹੜਾ ਸੀ ਉਹਨਾਂ ਨੇ ਕੀਤਾ ਸੀ ਅਜਿਹੇ ਦੇ ਵਿੱਚ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਦੇ ਨਾਲ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਘੁੰਮਣ ਦੇ ਉੱਤੇ ਕਿੰਨਾ ਖਰਚ ਹੋਇਆ ਇਹ ਵਾਰ ਵਾਰ ਸਵਾਲ ਜਵਾਬ ਕੀਤੇ ਜਾ ਰਹੇ ਸੀ ਕਿਹਾ ਗਿਆ ਕਿ ਇਸ ਦਰਮਿਆਨ ਕੁਝ ਇੱਕ ਹੋਟਲਾਂ ਦੇ ਖਰਚ ਜਿਹੜੇ ਸੀ ਜਿਹੜੇ $1,000 ਪ੍ਰਤੀ ਨਾਈਟ ਤੋਂ ਵੀ ਜ਼ਿਆਦਾ ਸੀ ਉਹ ਖਰਚ ਪੌਲਿਨ ਹੈਨਸਨ ਨੇ ਉਸ ਚੰਦੇ ਦੀ ਰਕਮ ਦੇ ਵਿੱਚੋਂ ਕੀਤਾ ਜਿਸ ਨੂੰ ਕੁਝ ਹਫ਼ਤੇ ਪਹਿਲਾਂ ਹੀ ਵਨ ਨੇਸ਼ਨ ਨੇ ਲੇਬਰ ਪਾਰਟੀ ਦੇ ਖਿਲਾਫ਼ ਇੱਕ ਕੈਂਪੇਨ ਚਲਾ ਕੇ ਇਕੱਠਾ ਕੀਤਾ ਸੀ ਵਨ ਨੇਸ਼ਨ ਦੀ ਤਰਫ ਤੋਂ ਦਾਅਵਾ ਕੀਤਾ ਸੀ ਕਿ ਉਹਨਾਂ ਨੇ $5 million ਚੰਦੇ ਦੇ ਰੂਪ ਦੇ ਵਿੱਚ ਆਸਟ੍ਰੇਲੀਆ ਭਰ ਦੇ ਵਿੱਚੋਂ ਇਕੱਠੇ ਕਰ ਲਏ ਨੇ ਅਜਿਹੇ ਦੇ ਵਿੱਚ ਪੌਲਿਨ ਹੈਨਸਨ ਹਾਲ ਫਿਲਹਾਲ ਇਹਨਾਂ ਦੋਸ਼ਾਂ ਤੋਂ ਇਨਕਾਰ ਕਰ ਰਹੇ ਨੇ ਉੱਧਰ ਪੌਲਿਨ ਹੈਨਸਨ ਦਾ ਕਹਿਣਾ ਹੈ ਕਿ ਉਹਨਾਂ ਨੇ ਜੀਨਾ ਰਾਈਨਹਾਰਟ ਦੇ ਨਾਲ ਜਿਹੜਾ ਇਹ ਯੂਰਪ ਦਾ ਦੌਰਾ ਕੀਤਾ ਸੀ ਉਸ ਦੇ ਵਿੱਚ ਖਰਚ ਜਿਹੜਾ ਸੀ ਉਹਨਾਂ ਦੀ ਤਰਫ ਤੋਂ ਹੀ ਕੀਤਾ ਗਿਆ ਸੀ ਔਰ ਲੰਡਨ ਦੀ ਅਕੋਮੋਡੇਸ਼ਨ ਤਾਂ ਬਲਕਿ ਉਹਨਾਂ ਨੇ ਇਟਲੀ ਦੇ ਟ੍ਰਿਪ ਦੇ ਦਰਮਿਆਨ ਕੈਂਸਲ ਵੀ ਕਰ ਦਿੱਤੀ ਸੀ ਦੱਸ ਦਈਏ ਕਿ ਅਦਾਰੇ 9 ਅਤੇ ਚੈਨਲ 7 ਦੇ ਸਪੋਟਲਾਈਟ ਪ੍ਰੋਗਰਾਮ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਫਾਇਰ ਦੀ ਲਾਇਰ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ਼ ਇੱਕ ਕੈਂਪੇਨ ਜਿਹੜਾ ਪੌਲਿਨ ਹੈਨਸਨ ਨੇ ਚਲਾਇਆ ਸੀ ਉਸ ਕੈਂਪੇਨ ਦੇ ਵਿੱਚ ਜਿਹੜੇ ਪੈਸੇ ਇਕੱਠੇ ਕੀਤੇ ਸੀ ਪ੍ਰਧਾਨ ਮੰਤਰੀ ਨੂੰ ਹਟਾਉਣ ਦੇ ਨਾਂ ਦੇ ਉੱਤੇ ਉਹਨਾਂ ਹੀ ਪੈਸਿਆਂ ਦੀ ਮਦਦ ਦੇ ਨਾਲ ਇਹਨਾਂ ਨੇ ਇਟਲੀ ਦੇ ਵਿੱਚ $860 ਪ੍ਰਤੀ ਨਾਈਟ ਦੇ ਖਰਚੇ ਵਾਲੇ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਟਿਕਟਾਂ ਵੀ ਬੁੱਕ ਕੀਤੀਆਂ ਆਪਣੀ ਬੁਕਿੰਗ ਵੀ ਕੀਤੀ ਔਰ ਉਸ ਦੇ ਉੱਤੇ ਇਹ ਖਰਚ ਜਿਹੜਾ ਸੀ ਇਹ ਸਾਰਾ ਉਸ ਚੰਦੇ ਦੀ ਰਕਮ ਦੇ ਵਿੱਚੋਂ ਕੀਤਾ ਗਿਆ ਹੈ ਉੱਥੇ NDIS ਦੀ ਇੱਕ ਸੈਨੇਟ ਇਨਕੁਆਇਰੀ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਦੱਸ ਦਈਏ ਕਿ NDIS ਯਾਨੀ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਦੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਇਨਕੁਆਇਰੀ ਸ਼ੁਰੂ ਕੀਤੀ ਗਈ ਹੈ ਸਰਕਾਰ ਦੀ ਤਰਫ ਤੋਂ ਗਠਿਤ ਕੀਤੀ ਇਸ ਕਮੇਟੀ ਦੇ ਵਿੱਚ ਪਤਾ ਇਹ ਕੀਤਾ ਜਾਏਗਾ ਕਿ NDIS ਦੇ ਨਾਂ ਦੇ ਉੱਤੇ ਦੇਸ਼ ਦੇ ਵਿੱਚ ਕਿਹੜੀਆਂ ਕਿਹੜੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾਇਆ ਮੰਨਿਆ ਜਾ ਰਿਹਾ ਹੈ ਕਿ NDIS ਦੇ ਵਿੱਚ ਖਰਚ ਅਗਲੇ 4 ਸਾਲਾਂ ਦੇ ਦਰਮਿਆਨ $30 billion ਪ੍ਰਤੀ ਸਾਲ ਤੱਕ ਹੋਣ ਲੱਗ ਪਏਗਾ ਅਜਿਹੇ ਦੇ ਵਿੱਚ ਅਲੱਗ ਅਲੱਗ ਜਿਹੜੀਆਂ ਸੈਨੇਟ ਇਨਕੁਆਇਰੀਜ਼ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਪਤਾ ਕੀਤਾ ਜਾਏਗਾ ਕਿ 3 ਲੱਖ ਪਾਰਟੀਸੀਪੈਂਟਸ ਜਿਨ੍ਹਾਂ ਦੇ ਹਵਾਲੇ ਦੇ ਨਾਲ ਅਲੱਗ ਅਲੱਗ ਸ਼ਿਕਾਇਤਾਂ
ਸਿੱਧੇ ਅਸਿੱਧੇ ਤੌਰ ਦੇ ਉੱਤੇ ਹਾਸਲ ਹੋਈਆਂ ਨੇ ਉਹਨਾਂ ਨੂੰ ਵੀ ਇਸ ਇਨਕੁਆਇਰੀ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਹਾਲਾਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਪੱਧਰ ਦੀ ਇੱਕ ਪੜਤਾਲ ਹੋਏਗੀ ਜਿਹੜੀ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਅੱਜ ਤੱਕ ਨਹੀਂ ਕੀਤੀ ਗਈ। ਉੱਧਰ ਦੂਸਰੇ ਪਾਸੇ ਵਿਕਟੋਰੀਆ ਤੋਂ ਖਬਰ, ਜਿੱਥੇ ਵਿਕਟੋਰੀਆ ਦੇ ਵਿੱਚ ਬਹੁਤੇ ਟੈਕਸ ਪੇਅਰਸ ਇਹ ਮੰਨਦੇ ਨੇ ਕਿ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਬੁੱਤ ਦੇ ਉੱਤੇ ਫਾਲਤੂ ਰਕਮ ਖਰਚ ਨਹੀਂ ਕਰਨੀ ਚਾਹੀਦੀ। ਲੇਬਰ ਪਾਰਟੀ ਦੇ ਸਰੋਤਾਂ ਦੀ ਤਰਫ ਤੋਂ ਅਦਾਰੇ ਹੈਰਾਲਸਨ ਨੂੰ ਇਹ ਖਬਰ ਦਿੱਤੀ ਗਈ ਕਿ $1,34,000 ਖਰਚ ਕੇ ਜਿਹੜਾ ਇੱਕ ਸਕਲਪਚਰ ਤਿਆਰ ਕੀਤਾ ਜਾਣਾ, ਇੱਕ ਕਿਸਮ ਦੀ ਮੂਰਤੀ ਤਿਆਰ ਕੀਤੀ ਜਾਣੀ ਹੈ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੀ, ਉਸ ਦੇ ਉੱਤੇ ਉਹ ਖਰਚ ਫਾਲਤੂ ਹੈ, ਅਜਾਈਂ ਹੈ। ਉਸ ਦੀ ਬਜਾਏ ਪ੍ਰਾਇਓਰਿਟੀ ਦੇ ਕੰਮਾਂ ਦੇ ਉੱਤੇ ਵਿਕਟੋਰੀਆ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਫਰੈਸ਼ ਵਾਟਰ ਸਟ੍ਰੈਟੇਜੀ ਦੀ ਤਰਫ ਤੋਂ ਇੱਕ ਸਰਵੇਖਣ ਇਸ ਕਿਸਮ ਦੇ ਨਾਲ ਕਰਵਾਇਆ ਗਿਆ ਸੀ ਕਿ ਵੋਟਰ ਕਿਹੜੇ ਕਿਹੜੇ ਕੰਮਾਂ ਨੂੰ ਤਰਜੀਹ ਦਿੰਦੇ ਨੇ। 74% ਵਿਕਟੋਰੀਅਨ ਨੇ ਮੰਨਿਆ ਕਿ ਇਸ ਸਟੈਚੂ ਦਾ ਨਿਰਮਾਣ ਕੈਂਸਲ ਹੋ ਜਾਣਾ ਚਾਹੀਦਾ। 19% ਨੇ ਇਹ ਮੰਨਿਆ ਕਿ ਉਹ ਟੈਕਸਪੇਅਰਸ ਦੇ ਜੇਬ ਦੇ ਵਿੱਚੋਂ ਇਕੱਠਾ ਕੀਤਾ ਹੋਇਆ ਪੈਸਾ ਜਿਹੜਾ ਹੈ ਉਸੇ ਦੇ ਆਧਾਰ ਦੇ ਉੱਤੇ ਇਸ ਬੁੱਤ ਨੂੰ ਬਣਦੇ ਦੇਖਣਾ ਚਾਹੁੰਦੇ ਨੇ, ਯਾਨੀ ਕਿ ਨਾ ਬਣਦੇ ਦੇਖਣ ਵਾਲਿਆਂ ਦੀ ਗਿਣਤੀ ਅਤੇ ਬਣਦੇ ਦੇਖਣ ਵਾਲਿਆਂ ਦੀ ਗਿਣਤੀ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਇਸ ਤੋਂ ਇਲਾਵਾ 2/3 ਵਿਕਟੋਰੀਅਨ, ਜਾਂ ਇੰਝ ਕਹਿ ਲਈਏ ਕਿ ਲਗਭਗ 68% ਵਿਕਟੋਰੀਅਨ ਨੇ ਇਸ ਮੋਨੂਮੈਂਟ ਦੀ ਵਿਰੋਧਤਾ ਕੀਤੀ ਹੈ, ਔਰ 58% ਨੇ ਸਟਰੋਂਗਲੀ ਅਪੋਜ਼ ਕੀਤਾ ਹੈ, ਯਾਨੀ ਕਿ ਬੜੀ ਸਖਤੀ ਦੇ ਨਾਲ ਇਸ ਜਿਹੜਾ ਬੁੱਤ ਹੈ ਉਸਦੀ ਆਲੋਚਨਾ ਕੀਤੀ ਹੈ। ਸਿਰਫ 15% ਵਿਕਟੋਰੀਅਨ ਹੀ, ਜਿਹੜੇ 1020 ਵਿਕਟੋਰੀਅਨ ਲੋਕਾਂ ਤੋਂ ਸਵਾਲ ਪੁੱਛੇ ਗਏ ਸੀ, ਉਹਦੇ 'ਚੋਂ 15% ਨੇ ਹੀ ਇਸ ਬੁੱਤ ਨੂੰ ਬਣਨ ਦੇ ਲਈ ਸਪੋਰਟ ਕੀਤੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਇੱਕ ਮੰਦਭਾਗੀ ਖਬਰ ਤਸਮੇਨੀਆ ਤੋਂ ਵੀ ਸਾਹਮਣੇ ਆਉਂਦੀ ਹੈ, ਜਿੱਥੇ ਤਸਮੇਨੀਆ ਦੇ ਜਾਰਜ ਟਾਊਨ ਦੇ ਵਿੱਚ ਸਥਿਤ ਮੈਗਨੀਜ਼ ਦੀ ਇੱਕ ਖਦਾਨ ਬੰਦ ਹੋਣ ਦੇ ਚੱਲਦਿਆਂ ਸੈਂਕੜਿਆਂ ਨੌਕਰੀਆਂ ਖਤਮ ਹੋ ਜਾਣ ਦਾ ਖਦਸ਼ਾ ਪੈਦਾ ਹੋ ਗਿਆ। ਦੱਸ ਦਈਏ ਕਿ ਇਹ ਕੰਪਨੀ ਜਿਸਦਾ ਨਾਂ ਲਿਬਰਟੀ ਦੱਸਿਆ ਗਿਆ, ਮੈਗਨੀਜ਼ ਦੇ ਉਤਪਾਦਨ ਦੇ ਵਿੱਚ ਇਨਵੋਲਵ ਹੈ, ਔਰ ਜੇਕਰ ਉਹਨਾਂ ਦੀ ਯੂਨਿਟ ਦੇ ਵਿੱਚ ਉਹਨਾਂ ਦੀ ਕੰਪਨੀ ਦੇ ਵਿੱਚ ਜਿਹੜੀਆਂ ਉਹ ਬਾਜ਼ਾਰ ਦੀ ਮੁਕਾਬਲੇਬਾਜ਼ੀ ਨੂੰ ਨਾ ਬਣਾਏ ਰੱਖਣ ਦੀਆਂ ਜਿਹੜੀਆਂ ਕਮੀਆਂ ਦਿਖਾਈ ਦੇ ਰਹੀਆਂ ਨੇ, ਜਿਸ ਦੇ ਚੱਲਦਿਆਂ ਕੰਪਨੀ ਆਪਣੇ ਕਾਰੋਬਾਰ ਨੂੰ ਬੰਦ ਕਰ ਦੇਗੀ। ਲਗਭਗ 200 ਨੌਕਰੀਆਂ ਖਤਰੇ ਦੇ ਵਿੱਚ ਆ ਗਈਆਂ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਮੈਲਬਨ ਦੇ ਵਿੱਚ ਇੱਕ ਟੀਨੇਜਰ ਦੇ ਉੱਤੇ ਮਸ਼ੈਟੀ ਦੇ ਨਾਲ ਅਟੈਕ ਕੀਤਾ ਗਿਆ। ਦੱਸ ਦਈਏ ਕਿ $10,000 ਦੀ ਉਸਦੀ ਈ ਬਾਈਕ ਵੀ ਚੋਰੀ ਕਰ ਲਈ ਗਈ। ਇਹ ਹਾਦਸਾ ਜਿਹੜਾ ਸੀ, ਇਹ ਦੱਸਿਆ ਗਿਆ ਕਿ ਕੱਲ੍ਹ ਦੇ ਦਿਨ ਵੈਂਟੀਨਾ ਨਾਮ ਦੇ ਸਬਰਬ ਦੇ ਵਿੱਚ 6:15 ਦੇ ਆਸ ਪਾਸ JW ਮਾਨਸਨ ਰਿਜ਼ਰਵ ਦੇ ਵਿੱਚ ਵਾਪਰਿਆ, ਜਦੋਂ 17 ਦਾ ਨੌਜਵਾਨ ਆਪਣੀ ਬਾਈਕ ਤੋਂ ਥੱਕਿਆ ਥੋੜ੍ਹੀ ਦੇਰ ਦੇ ਲਈ ਬੈਂਚ 'ਤੇ ਬੈਠਾ ਸੀ ਅਤੇ ਫੋਨ ਦੇਖਣ ਲੱਗਿਆ ਸੀ। ਪਿੱਛੋਂ ਆ ਕੇ ਦੋ ਨੌਜਵਾਨਾਂ ਨੇ ਉਸ ਦੇ ਉੱਤੇ ਮਸ਼ੈਟੀ ਦੇ ਨਾਲ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸੋਹਣਾ ਲੱਗਦਾ ਚਿਹਰਾ, ਅਤੇ ਕੌਣ ਨਹੀਂ ਸੋਹਣਾ ਲੱਗਣਾ ਚਾਹੁੰਦਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਦੋ ਦੋਸਤ ਸਨ ਜਿਨ੍ਹਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ, ਇੰਨਾ ਪ੍ਰੇਮ ਕਿ ਉਹਨਾਂ ਨੇ ਘਰ ਵੀ ਆਂਢ ਗੁਆਂਢ ਦੇ ਵਿੱਚ ਬਣਾ ਲਿਆ। ਅੱਗੇ ਔਲਾਦ ਹੋਈ, ਹੌਲੀ ਹੌਲੀ ਫਿੱਕ ਵੱਧਦੀ ਜਾਂਦੀ। ਬਲਵੀਰ ਸਿੰਘ ਦੇ 3 ਪੁੱਤ ਹੋਏ, ਇੱਕ ਵਿਆਹਿਆ ਸੀ, ਦੂਸਰਾ ਹਾਲੇ ਵਿਆਹੁਣ ਜੋਗਾ ਹੋਇਆ ਸੀ, ਅਤੇ ਤੀਸਰਾ ਹਾਲੇ ਚੜ੍ਹਦੀ ਜਵਾਨੀ ਦੇ ਵਿੱਚ। ਉਧਰੇ ਦੂਸਰੇ ਦੋਸਤ ਦੇ ਪੁੱਤ ਰਹਿੰਦੇ ਬਿਲਕੁਲ ਗੁਆਂਢ ਦੇ ਵਿੱਚ। ਦੋਵਾਂ ਦੇ ਵਿੱਚੋਂ ਇੱਕ ਚੜ੍ਹਾਈ ਕਰ ਗਿਆ। ਇੱਕ ਨੇ ਬੜੀ ਹਿੰਮਤ ਕੀਤੀ ਕਿ ਆਪਸ ਦੇ ਵਿੱਚ ਦੋਵਾਂ ਪਰਿਵਾਰਾਂ ਦਾ ਪਿਆਰ ਬਣਿਆ ਰਹੇ, ਪਰ ਨਿੱਕੀ ਨਿੱਕੀ ਗੱਲ ਤੋਂ ਹੌਲੀ ਹੌਲੀ ਆਪਸ ਦੇ ਵਿੱਚ ਖਟਾਸ ਵੱਧਦੀ ਜਾਂਦੀ। ਹੋਇਆ ਕੁਛ ਇਸ ਤਰੀਕੇ ਦੇ ਨਾਲ ਕਿ ਬਲਦੇਵ ਦੀ ਨੌਂ ਨੇ ਕੁੱਕੜੀਆਂ ਰੱਖੀਆਂ ਸੀ। ਉਹ ਹਰ ਰੋਜ਼ ਇੱਕ ਤੈਅ ਥਾਂ ਦੇ ਉੱਤੇ ਆਂਡਾ ਦਿੰਦੀਆਂ, ਅਤੇ ਉਹ ਚੁੱਕ ਕੇ ਬੜੀ ਖੁਸ਼ੀ ਮਹਿਸੂਸ ਕਰਦੀ। ਉਹਨੂੰ ਇੱਦਾਂ ਲੱਗਦਾ ਕਿ ਉਹ ਵੀ ਕੁਛ ਕਰ ਰਹੀ ਹੈ, ਉਹ ਵੀ ਕਮਾਈ ਕਰ ਰਹੀ ਹੈ, ਵੱਡੀ ਉਪਲਬਧੀ ਲੱਗਦੀ ਉਹਨੂੰ। ਇੱਕ ਦਿਨ ਜਾ ਕੇ ਕੀ ਵੇਖਦੀ ਆ ਕਿ ਉਹਨੂੰ ਉਸ ਤੈਅ ਥਾਂ ਤੋਂ ਆਂਡਾ ਨਹੀਂ ਲੱਭਾ। ਇੱਧਰ ਉੱਧਰ ਧਿਆਨ ਮਾਰਦੀ ਆ, ਅਤੇ ਦਿਓਰ ਨੇ ਦੂਰੋਂ ਆਵਾਜ਼ ਦਿੱਤੀ, ਭਾਬੀ ਕੁੱਕੜੀ ਸ਼ਾਇਦ ਡਰ ਗਈ ਸੀ। ਡਰ ਕੇ ਉਧਰ ਤਾਏ ਹੁਣਾਂ ਵੱਲ ਟੱਪ ਗਈ, ਸ਼ਾਇਦ ਉੱਧਰ ਨਾ ਆਂਡਾ ਦੇ ਆਈ ਹੋਵੇ। ਨਹੁੰ ਲੱਭਦੀ ਉਹਨਾਂ ਦੇ ਵਿਹੜੇ 'ਚ ਜਾ ਵੜੀ।

ਅੰਦਰੋਂ ਤਾਈ ਨੇ ਆਵਾਜ਼ ਮਾਰੀ। ਨਹੀਂ ਕੀ ਲੱਭਦੀ ਹੈ? ਕੁਛ ਨਹੀਂ ਤਾਈ, ਆਂਡਾ ਲੱਭਦੀ ਹਾਂ। ਕੁੱਕੜੀ ਸ਼ਾਇਦ ਅੱਜ ਤੁਹਾਡੇ ਵਿਹੜੇ ਆਂਡਾ ਦੇਗੀ। ਨਾ, ਅਸੀਂ ਕਦੀ ਆਂਡੇ ਨਹੀਂ ਵੇਖੇ। ਤੂੰ ਹੁਣ ਆਂਡਿਆਂ ਦੇ ਵੀ ਦੋਸ਼ ਸਾਡੇ ਸਿਰ ਲਾਏਂਗੀ। ਇਹਨਾਂ ਨਵੀਆਂ ਆਈਆਂ ਨੇ, ਪਤਾ ਨਹੀਂ ਹਲੇ ਕੀ ਕੀ ਗੁਲ ਖਿਲਾਉਣੇ ਨੇ। ਨੌ ਕੋ ਵੀ ਬੋਲ ਬਰਦਾਸ਼ਤ ਨਹੀਂ ਹੋਏ, ਉਹਨੇ ਵੇਖੋ ਚਾਰ ਸੁਣਾ ਦਿੱਤੀ। ਹੌਲੀ ਹੌਲੀ ਇਹ ਲੜਾਈ ਹੋਰ ਜ਼ਿਆਦਾ ਤਿੱਖੀ ਹੋ ਗਈ। ਉਧਰੋਂ ਤਾਇਆ ਆ ਗਿਆ, ਇੱਧਰੋਂ ਸਹੁਰਾ ਆ ਗਿਆ, ਉਧਰੋਂ ਇਹਦੀ ਸੱਸ ਆ ਗਈ, ਉਧਰੋਂ ਉਹਦੀ ਸੱਸ ਆ ਗਈ। ਸਾਰੇ ਪਰਿਵਾਰ ਨੇ ਰਲ ਮਿਲ ਕੇ ਖੂਬ ਸੋਹਣੀ ਲੜਾਈ ਕੀਤੀ। ਇੱਕ ਦੂਸਰੇ ਦੇ ਵਾਲ ਖੋਣ ਤੱਕ ਗਏ। ਜਨਾਨੀਆਂ ਤੋਂ ਹੁੰਦੀ ਹੁੰਦੀ ਲੜਾਈ ਹੁਣ ਬੰਦਿਆਂ ਤੱਕ ਪਹੁੰਚ ਗਈ। ਬਲਦੇਵ ਤੇ ਦਵਿੰਦਰ ਇੱਕ ਸਮੇਂ ਆਪਸ ਦੇ ਵਿੱਚ ਸੋਹਣੇ ਦੋਸਤ ਸੀ, ਬਚਪਨ ਤੋਂ ਇਕੱਠੇ ਖੇਡੇ, ਅੱਜ ਆਪਸ ਦੇ ਵਿੱਚ ਹੱਥੋਂ ਪਾਈ ਹੋ ਗਏ। ਸਾਰੇ ਪਿੰਡ ਦੇ ਵਿੱਚ ਚਰਚਾ ਹੋਈ ਵੀ ਪਹਿਲਾਂ ਤਾਂ ਨਿੱਕਾ ਮੋਟਾ ਬੁਲਾਰਾ ਹੁੰਦਾ ਸੀ, ਅੱਜ ਦੋਵੇਂ ਇੱਕ ਦੂਸਰੇ ਦੇ ਹੱਥੀਂ ਪਏ ਨੇ। ਇਹ ਗੱਲ ਦਵਿੰਦਰ ਤੋਂ ਬਰਦਾਸ਼ਤ ਨਹੀਂ ਹੋਈ, ਪਰ ਇਹਦੇ ਵਿੱਚ ਗੱਲ ਲੈ ਕੇ ਚਲਾ ਗਿਆ। ਆਪਣੀ ਦਾੜੀ ਦੇ ਵਾਲ ਪਰੇ ਦੇ ਵਿੱਚ ਵਿਖਾਉਂਦਾ ਕਹਿਣ ਲੱਗਾ, ਆ ਪੰਚੋ ਵੇਖ ਕੇ ਤਾਂ ਦੱਸੋ, ਮੈਂ ਦਾੜੀ ਇਸ ਕਰਕੇ ਰੱਖੀ ਹੈ। ਆ ਬਲਦੇਵ ਸਿੰਘ ਨੇ ਜਿਹੜੀ ਆਪਣੇ ਪੁੱਤਾਂ ਨਾਲ ਰਲ ਕੇ ਮੇਰੇ 'ਤੇ ਚੜ੍ਹਾਈ ਕੀਤੀ ਹੈ, ਕੀ ਇਹ ਕਰਨੀ ਬਣਦੀ ਹੈ? ਇਹਨੂੰ ਬਣਦੀ ਸਜ਼ਾ ਦਿੱਤੀ ਜਾਵੇ। ਬਸ ਫਿਰ ਕੀ ਸੀ, ਇਹ ਸਿਲਸਿਲਾ ਕਦੀ ਰੁਕਿਆ ਹੀ ਨਹੀਂ। ਇੱਕ ਦੂਸਰੇ ਦੇ ਉੱਤੇ ਕੋਈ ਮੌਕਾ ਨਾ ਛੱਡਦੇ ਆਂਢ ਗੁਆਂਢ ਕਿਸੇ ਵੀ ਤਰ੍ਹਾਂ ਦੀ ਚੜ੍ਹਾਈ ਕਰਨ ਦਾ। ਇਹ ਸਭ ਦੇ ਦਰਮਿਆਨ ਬਲਦੇਵ ਸਿੰਘ ਦਾ ਪਿਓ ਹੱਲੇ ਜਿਉਂਦਾ ਸੀ। ਚਾਹੇ ਉਹਦਾ ਦੋਸਤ ਇਸ ਦੁਨੀਆਂ ਤੋਂ ਚੜ੍ਹਾਈ ਕਰ ਗਿਆ ਸੀ, ਜਿਹਦੀ ਬਦੌਲਤ ਇਹ ਆਂਢ ਗੁਆਂਢ ਆ ਵਸੇ ਸੀ। ਬਲਦੇਵ ਸਿੰਘ ਦੇ ਪਿਓ ਨੇ ਬੜਾ ਸਮਝਾਇਆ, ਉਹ ਨਿੱਕੀ ਨਿੱਕੀ ਗੱਲ ਤੋਂ ਨਾ ਲੜੋ, ਤੁਸੀਂ ਬਚਪਨ ਦੇ ਵਿੱਚ ਇਕੱਠੇ ਖੇਡੇ ਹੋ, ਕਿੰਨਾ ਪਿਆਰ ਸੀ ਤੁਹਾਡਾ, ਸਾਡੀ ਸ਼ਰਮ ਕਰ ਲਓ। ਅਸੀਂ ਦੋਵੇਂ ਯਾਰ ਦੋਸਤ ਇੱਕ ਦੂਸਰੇ ਤੋਂ ਜਾਨ ਵਾਰਦੇ ਸੀ, ਉਹ ਲਾਗੇ ਬੰਨੇ ਦੇ 7 ਪਿੰਡਾਂ ਦੇ ਵਿੱਚ ਲੋਕ ਸਾਡੀ ਸਾਧੀ ਭਰਦੇ ਸੀ। ਉਹ ਸਾਡੇ ਬਾਰੇ ਦੱਸ ਦੱਸ ਕੇ ਲੋਕ ਆਪਣੇ ਨਿਆਣਿਆਂ ਨੂੰ ਸਮਝਾਉਂਦੇ ਸੀ, ਯਾਰ ਦੋਸਤ ਹੋਣ ਤੇ ਇਦਾਂ ਦੇ ਹੋਣ, ਤੁਸੀਂ ਲੱਗੇ ਜੇ ਨੱਕ ਵਢਾਉਣ। ਕਿਤੇ ਇੱਕ ਜਣਾ ਵਾਂਢੇ ਟਿੰਡੇ ਚਲਿਆ ਜਾਂਦਾ ਤੇ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਉਹਦੀ ਫਸਲ ਕਦੋਂ ਬੀਜੀ ਜਾਂਦੀ ਸੀ। ਸੋਚਿਆ ਸੀ ਤੁਸੀਂ ਆਪਸ ਦੇ ਵਿੱਚ ਰਲ ਮਿਲ ਕੇ ਵਾਈ ਖੇਤੀ ਦਾ ਕੰਮ ਹੋਰ ਅੱਗੇ ਤੋਰੋਗੇ, ਸਵਾਹ ਤੋਰਨਾ, ਤੁਸੀਂ ਤਾਂ ਪਹਿਲਾਂ ਵੀ ਬੇੜਾ ਗਰਕ ਕਰ ਦਿੱਤਾ, ਵਾਈ ਖੇਤੀ ਵੱਲ ਧਿਆਨ ਕੀ ਦੇਣਾ ਤੁਸੀਂ, ਤੁਹਾਨੂੰ ਪਰੇ ਪੰਚਾਇਤਾਂ ਦੇ ਵਿੱਚੋਂ ਵਿਹਲ ਨਹੀਂ ਮਿਲਦਾ, ਮੈਨੂੰ ਦੱਸ ਭਲਾ ਨਿੱਕੀਆਂ ਨਿੱਕੀਆਂ ਗੱਲਾਂ 'ਚ ਰੱਖਿਆ ਕੀ ਆ, ਪਰ ਉਹਦੀ ਕੌਣ ਸੁਣੇ। ਬੁੱਢੇ ਦੀ ਮਾੜੀ ਮੋਟੀ ਕੁਛ ਸੁਣਦਾ ਵੀ ਤੇ ਫਿਰ ਜਨਾਨੀਆਂ ਆ ਕੇ ਤੇਲ ਪਾ ਦਿੰਦੀਆਂ। ਦਮੇ ਦਾ ਮਾਰਿਆ ਬਾਪੂ ਫਿਰ ਉਸੇ ਮੰਜੀ ਦੇ ਉੱਤੇ ਬੈਠਾ ਰਹਿ ਜਾਂਦਾ, ਉੱਚੀ ਉੱਚੀ ਖੰਘਦਾ, ਖਰੇ ਆਖਰੀ ਸਾਵਾਂ ਤੋਂ ਮੁੜਦਾ, ਪਰ ਕਿਸੇ ਨੂੰ ਕੀ ਪਰਵਾਹ। ਇਹ ਲੜਾਈ ਹੌਲੀ ਹੌਲੀ ਅੱਗੇ ਵੱਧਦੀ ਗਈ। ਉਹਨੇ ਮੈਨੂੰ ਆ ਕਿਹਾ, ਇਹਨੇ ਮੈਨੂੰ ਆ ਕਿਹਾ, 1 ਸਾਲ, 2 ਸਾਲ, 4 ਸਾਲ ਇਸੇ ਤਰ੍ਹਾਂ ਚਿਕ ਚਿਕ ਚੈਂ ਚੈਂ ਚੱਲਦੀ ਰਹੀ। ਇੱਕ ਦਿਨ ਬਲਦੇਵ ਸਿੰਘ ਦੀ ਨੌਂ ਕਿਸੇ ਵਿਆਹ ਦੇ ਉੱਤੇ ਫਿਰ ਦਵਿੰਦਰ ਸਿੰਘ ਦੇ ਨਾਲ ਭਿੜ ਗਈ, ਕਿਸੇ ਗੱਲੋਂ ਕੋ ਬੋਲੀ ਮਾਰੀ। ਦਵਿੰਦਰ ਸਿੰਘ ਕੋ ਉਹ ਜਰੀ ਨਹੀਂ ਗਈ, ਪੁੱਟੀ ਦਾੜੀ ਹਲੇ ਵੀ ਉਹਦੇ ਦਿਮਾਗ 'ਚ ਰੜਕਦੀ ਸੀ। ਗੁੱਸੇ ਚ ਆਏ ਨੇ ਘਸੁੰਨ ਮਾਰਿਆ, ਸੱਟ ਤਾਂ ਹਲੇ ਨਹੀਂ ਲੱਗੀ, ਪਰ ਬਲਦੇਵ ਸਿੰਘ ਨੇ ਮਨ ਹੀ ਮਨ ਇਸ ਚੀਜ਼ ਦਾ ਚਾਅ ਕੀਤਾ। ਚਾਅ ਇਸ ਕਰਕੇ ਕਿਉਂਕਿ ਉਹਨੂੰ ਲੱਗਦਾ ਸੀ ਕਿ ਹੁਣ ਮੈਨੂੰ ਜੇਲ੍ਹ ਭੇਜੂੰਗਾ, ਹੁਣ ਮੈਨੂੰ ਸਜ਼ਾ ਦਵਾਊਂਗਾ। ਸਾਡੀ ਨੌਂ ਦਾ ਪੈਰ ਭਾਰੀ ਸੀ,
ਤਾਂ ਵੀ ਇਹਨੇ ਨਹੀਂ ਪਰਹੇਜ਼ ਕੀਤਾ। ਜਾ ਥਾਣੇ ਦੇ ਵਿੱਚ ਰਿਪੋਰਟ ਲਿਖਾਈ, ਹਸਪਤਾਲ ਤੋਂ ਰਿਪੋਰਟ ਆਈ ਤਾਂ ਪਤਾ ਲੱਗਾ ਕੋਈ ਖਾਸ ਸੱਟ ਪੇਟ ਨਹੀਂ ਸੀ, ਪਰ ਬਲਦੇਵ ਸਿੰਘ ਨੂੰ ਚੈਨ ਨਾ ਆਵੇ। ਮੁਨਸ਼ੀ ਨੂੰ ਪੱਲਿਓਂ ਪੈਸੇ ਦੇ ਕੇ ਕੇਸ ਮੋਟਾ ਕਰਾ ਲਿਆ, ਜੋ ਚਾਹੁੰਦਾ ਸੀ ਉਹੀ ਹੋਇਆ। ਅਦਾਲਤ ਦੇ ਵਿੱਚ ਉਹਨੂੰ 20 ਕੋੜਿਆਂ ਦੀ ਸਜ਼ਾ ਕਰਵਾ ਦਿੱਤੀ। ਹਲੇ ਅਦਾਲਤ ਤੋਂ ਬਾਹਰ ਹੀ ਨਿਕਲੇ, ਟਹਿਲ ਦੇ ਗੱਲਾਂ ਬਾਤਾਂ ਹੀ ਕਰ ਰਹੇ ਸੀ ਕਿ ਉੱਧਰੋਂ ਦਵਿੰਦਰ ਸਿੰਘ ਨੇ ਕਿਹਾ, ਵੇਖੀ ਤੇਰਾ ਮੈਂ ਛੱਡਣਾ ਕੱਖ ਨਹੀਂ, ਤੇਰਾ ਮੈਂ ਤੀਲਾ ਤੀਲਾ ਨਾ ਨਾ ਸਾੜ ਦਿੱਤਾ, ਤੇ ਮੇਰਾ ਨਾਂ ਵੀ ਦਵਿੰਦਰ ਸੋਨੀ। ਬਲਦੇਵ ਸੋਨੇ ਜਦੋਂ ਬ੍ਰੇਕ ਤੋਂ ਬਾਅਦ ਅੰਦਰ ਅਦਾਲਤ ਗਏ ਤਾਂ ਜਾ ਕੇ ਉੱਥੇ ਸਾਰੀ ਕਹਾਣੀ ਸੁਣਾ ਦਿੱਤੀ। ਜੀ ਇਹ ਮੇਰਾ ਘਰ ਬਾਹਰ ਸਾੜਨ ਦੀ ਗੱਲ ਕਰਦਾ, ਹੋਵੇ ਨਾ ਤਾਂ ਇਹਦੀ ਸਜ਼ਾ ਹੋਰ ਵਧਾਈ ਜਾਵੇ। ਕੱਲ੍ਹ ਨੂੰ ਮੇਰੇ ਘਰ ਨੂੰ ਅੱਗ ਲੱਗ ਗਈ, ਕੱਲ੍ਹ ਨੂੰ ਮੇਰੀ ਫਸਲ ਨੂੰ ਅੱਗ ਲੱਗ ਗਈ ਤਾਂ ਕੌਣ ਜ਼ਿੰਮੇਵਾਰ? ਇਹ ਤਾਂ ਸ਼ਰੇਆਮ ਮੈਨੂੰ ਧਮਕੀਆਂ ਦਿੰਦਾ। ਆਹ ਚਾਰ ਬੰਦੇ ਬਾਹਰ ਖੜ੍ਹੇ ਸੀ, ਯਕੀਨ ਨਹੀਂ ਤਾਂ ਇਹਨਾਂ ਨੂੰ ਪੁੱਛ ਲਓ। ਜੱਜ ਸਾਹਿਬ ਨੇ ਚੇਤਾਵਨੀ ਦਿੱਤੀ, ਉਹ ਦਵਿੰਦਰ ਸਿੰਘ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਿਉਂ ਗਵਾਂਢ 'ਚ ਵਿਗਾੜਨਾ? ਇੱਦਾਂ ਕਰ, ਆਪਣੇ ਗੁਨਾਹ ਦੀ ਮਾਫ਼ੀ ਮੰਗ, ਅੱਗੇ ਤੋਂ ਆਪਸ ਵਿੱਚ ਪਿਆਰ ਦੇ ਨਾਲ ਰਹੋ, ਅਤੇ ਮੈਂ ਵੀ ਸੋਚ ਵਿਚਾਰ ਕਰਦਾ, ਤੇਰੀ ਸਜ਼ਾ ਹਲਕੀ ਕਰ ਦਿੰਦੇ ਹਾਂ। ਪਰ ਦਵਿੰਦਰ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ। ਕਹਿਣ ਲੱਗਾ, ਜੱਜ ਸਾਹਿਬ 50 ਵਰ੍ਹਿਆਂ ਦਾ ਹੋ ਗਿਆ, ਜਿੰਨੀ ਇਹ ਬੇਇੱਜ਼ਤੀ ਮਹਿਸੂਸ ਕਰਾਉਂਦੇ ਨੇ ਨਾ, ਜਿੰਨਾ ਇਹ ਝੂਠ ਸਾਰਾ ਦਿਨ ਜਿੰਨਾ ਇਹ ਕੁਫਰ ਤੋਲਦੇ ਨੇ, ਉਹਦੇ ਨਾਲੋਂ ਤਾਂ ਕੋੜੇ ਖਾ ਲੈਣੇ ਚੰਗੇ। ਗੱਲ ਕਾਹਦੀ ਕਿ ਦੋਵੇਂ ਧਿਰਾਂ ਟਸ ਤੋਂ ਮਸ ਨਾ ਹੋਣ, ਹੌਲੀ ਹੌਲੀ ਲੜਾਈ ਝਗੜਾ ਹੋਰ ਵੱਧਦਾ ਜਾਵੇ। ਬਲਦੇਵ ਸਿੰਘ ਭਾਵੇਂ ਪਹਿਲਾਂ ਖੁਸ਼ ਲੱਗਦਾ ਸੀ ਪਰ ਅੰਦਰੋਂ ਖੁਸ਼ ਨਹੀਂ ਸੀ, ਫਿਰ ਵੀ ਕਿਤੇ ਨਾ ਕਿਤੇ ਬਚਪਨ ਦੇ ਵਿੱਚ ਯਾਰ ਰਿਹਾ ਸੀ। ਉਹਨੂੰ ਘਰ ਤੁਰੇ ਆਉਂਦੇ ਨੂੰ ਯਾਦ ਆਵੇ ਕਿੱਦਾਂ ਕਿੱਦਾਂ ਕੋੜੇ ਖਾਣ ਦੇ ਲਈ ਜਦੋਂ ਕੰਧ ਵੱਲ ਨੂੰ ਮੂੰਹ ਕੀਤਾ ਤਾਂ ਰੋਣ ਨਿਕਲ ਗਿਆ ਸੀ ਉਹਦਾ। ਦਵਿੰਦਰ ਸਿੰਘ ਦੇ ਅਥਰੂ ਉਹਦੇ ਉਹਨੇ ਵੇਖੇ ਸੀ, ਦਿਲ ਉਹਦਾ ਵੀ ਪਸੀਜਿਆ ਸੀ। ਪੈਰ ਘਰ ਨੂੰ ਨਾ ਪੁੱਟਿਆ ਜਾਵੇ, ਆਪਣੇ ਆਪ ਨੂੰ ਦੋਸ਼ੀ ਜਿਹਾ ਮਹਿਸੂਸ ਕਰੇ। ਘਰ ਪਹੁੰਚਿਆ ਤਾਂ ਉਧਰੋਂ ਬਾਪੂ ਨੇ ਫੇਰ ਘੇਰ ਲਿਆ, ਕਰਤਾ ਨਾ ਉਹੀ ਕੰਮ, ਬੜਾ ਟਾਲਿਆ ਸੀ ਤੈਨੂੰ, ਪਤਾ ਨਹੀਂ ਇਸ ਲੜਾਈ ਦੇ ਵਿੱਚੋਂ ਕੱਢਣਾ ਕੀ ਚਾਹੁੰਦਾ ਤੂੰ, ਸਾਰੇ ਪਰਿਵਾਰ ਦਾ ਤੂੰ ਜੀਣਾ ਹਰਾਮ ਕਰਤਾ। ਕਦੀ ਤੂੰ ਸੋਚਿਆ ਸਾਡੀ ਫਸਲ ਹੁਣ ਉਨੀ ਹੁੰਦੀ ਨਹੀਂ? ਪਿਛਲੀ ਵਾਰੀ ਤਾਂ ਕਣਕ ਵੀ ਬੀਜਣੋਂ ਰਹਿ ਗਈ ਸੀ। ਤੈਨੂੰ ਕੋਟਾਂ ਕਚਹਿਰੀਆਂ ਥਾਣਿਆਂ ਤੋਂ ਇਹ ਪਰੇ ਪੰਚਾਇਤਾਂ ਤੋਂ ਵੇਲ ਮਿਲੇ ਤੇ ਫਿਰ ਤੂੰ ਫਸਲ ਬੀਜੇ, ਆਪਣੀ ਛੱਡ ਆਪਣੇ ਮੁੰਡਿਆਂ ਨੂੰ ਕੀ ਸਿਖਾਉਣਾ ਤੂੰ? ਤੂੰ ਉਹਨਾਂ ਦੇ ਵੀ ਸਿਰ ਪੜਵਾਉਣੇ ਚਾਹੁੰਦਾ, ਹੰਕਾਰ ਕਾਹਦਾ ਤੈਨੂੰ? ਸਿਆਣੇ ਕਹਿੰਦੇ ਨੇ ਗਵਾਂਢ ਦੇ ਨਾਲ ਬਣਾ ਕੇ ਰੱਖੀ ਦੀ ਹੈ, ਕਾਹਦੀ ਖੁਸ਼ੀ ਹੋਈ ਤੈਨੂੰ ਉਹਨੂੰ ਸਜ਼ਾ ਕਰਾ ਕੇ? ਚੱਲ ਮੈਨੂੰ ਦੱਸ ਤੈਨੂੰ ਮਿਲ ਕੀ ਜਾਊ? ਕਹਿਣ ਲੱਗਾ, ਮਿਲਣਾ ਤਾਂ ਬਾਪੂ ਕੁਝ ਨਹੀਂ, ਗਾਂ ਤੋਂ ਸੋਚ ਸਮਝ ਕੇ ਕਰੂ ਕੋਈ ਜੋ ਵੀ ਕਰਨਾ, ਨਾ ਤਾਂ ਫੇਰ ਬੜੀ ਕਰਤੂਤ ਆ ਤੇਰੀ। ਓਏ ਮੇਰੀ ਮਨ, ਉਹਨੂੰ ਪਿਆਰ ਦੇ ਨਾਲ ਕਹਿ ਦੇ ਅੱਜ ਤੋਂ ਬਾਅਦ ਮੇਰੀ ਤੇਰੀ ਲੜਾਈ ਖਤਮ, ਜੇ ਨਾ ਹੋਊ ਤੇ ਮੇਰੀ ਦਾੜੀ ਮੂਤ ਨਾ ਮੁੰਦੀ, ਇੱਦਾਂ ਲੜਾਈਆਂ ਖਤਮ ਨਹੀਂ ਹੁੰਦੀਆਂ। ਦੁਨੀਆਂ 'ਤੇ ਵੱਡੇ ਵੱਡੇ ਪੈਗੰਬਰ ਇਹੋ ਹੀ ਦੱਸਦੇ ਚਲੇ ਗਏ, ਓਏ ਨਾ ਤੂੰ ਸਿੱਖਿਆ ਕੀ? ਗੁਰਦੁਆਰੇ ਵਾਲੇ ਭਾਈ ਕੋਲ ਜਾ ਕੇ ਬਹਿ ਜਾਂਦਾ, ਉਹਦੀ ਕਦੀ ਗੱਲ ਕੋਈ ਪੱਲੇ ਵੀ ਬੰਨੀ? ਥੋੜ੍ਹਾ ਜਿਹਾ ਮਨ ਬਲਦੇਵ ਸਿੰਘ ਦਾ ਵੀ ਪਸੀਜਿਆ, ਗੱਲ ਤਾਂ ਸਹੀ ਕਹਿੰਦਾ ਬਾਪੂ, ਹੋਵੇ ਨਾ ਤਾਂ ਮੈਨੂੰ ਇਹ ਲੜਾਈ ਇੱਥੇ ਮੁਕਾ ਹੀ ਦੇਣੀ ਚਾਹੀਦੀ। ਉਹਦਾ ਮਨ ਹਲੇ ਥੋੜ੍ਹਾ ਜਿਹਾ ਪੰਗਰ ਹੀ ਰਿਹਾ ਸੀ ਕਿ ਉੱਧਰੋਂ ਜਨਾਨੀਆਂ ਨੇ ਫਿਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਨਾ ਸੁਣਨ ਦੇ ਵਿੱਚ ਆਇਆ, ਕੋੜੇ ਖਾ ਕੇ ਹੋਰ ਤੱਤਾ ਹੋਇਆ ਫਿਰਦਾ। ਅੱਗੇ ਤਾਂ ਬੰਦੇ ਬੰਦਿਆਂ ਨੂੰ ਗਾਲਾਂ ਕੱਢਦੇ ਸੀ, ਅੱਜ ਸੁਣਿਆ ਉਹ ਜਨਾਨੀਆਂ ਨੂੰ ਵੀ ਗਾਲਾਂ ਕੱਢੀ ਜਾਂਦਾ।
ਸਾਨੂੰ ਤਾਂ ਛੱਡੋ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ, ਛੋਟੇ ਛੋਟੇ ਬਾਲਾਂ ਨੂੰ ਵੀ ਨਹੀਂ ਬਖਸ਼ਦਾ। ਹਰ ਇੱਕ ਦੇ ਸਾਹਮਣੇ ਉਹ ਸਾਡੀ ਬਖਤੋਈ ਕਰਦਾ। ਜਿਹੜਾ ਮਾੜਾ ਮੋਟਾ ਮਨ ਬਲਦੇਵ ਸਿੰਘ ਦਾ ਬਦਲ ਰਿਹਾ ਸੀ, ਫਿਰ ਕਹਾਣੀ ਚੱਲਦੀ ਬਣੀ। ਉਹਨੇ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਜਦੋਂ ਮੰਜੇ 'ਤੇ ਨਾ ਪਿੰਡਾਂ ਲੱਗਾ, ਲੱਗ ਪਤੇ ਜਾਣਗੇ। ਮੈਂ ਵੀ ਵੇਖਦਾ ਕਦੋਂ ਕੁ ਤੱਕ ਇਹ ਕ੍ਰੋਧ ਰੱਖਦਾ। ਅੱਜ ਜਦੋਂ ਸ਼ਾਮਾਂ ਪਈਆਂ ਤਾਂ ਹਲਕੀ ਹਲਕੀ ਜਿਹੀ ਹਵਾ ਵਗਦੀ ਸੀ। ਸਾਰੇ ਜੀ ਆਪੋ ਆਪਣੀ ਥਾਈਂ ਆਪਣੇ ਆਪਣੇ ਕੰਮ ਕਾਰ ਕਰੀ ਜਾਣ। ਬਲਦੇਵ ਸਿੰਘ ਦੇ ਮਨ ਨੂੰ ਚੈਨ ਕਿੱਥੇ ਆਵੇ? ਪਤਾ ਨਹੀਂ ਕਿਉਂ ਮਨ ਦੇ ਵਿੱਚ ਅਚਾਨਕ ਖਿਆਲ ਆਇਆ, ਇਹ ਜਿਹੜੀਆਂ ਦਿਨੇ ਗੱਲਾਂ ਕਰਦਾ ਸੀ, ਕਿਤੇ ਘਰ ਨੂੰ ਅੱਗ ਹੀ ਨਾ ਲਾ ਦੇਵੇ। ਹੋਵੇ ਨਾ ਤਾਂ ਮੈਂ ਅੱਜ ਰਾਖੀ ਰੱਖਾਂ। ਥੋੜ੍ਹਾ ਜਿਹਾ ਹਨੇਰਾ ਪਸਰ ਰਿਹਾ ਸੀ। ਘਰ ਦੇ ਪਿਛਲੇ ਪਾਸੇ ਗੇੜਾ ਮਾਰਨ ਗਿਆ ਤਾਂ ਐਂ ਜਿੱਦਾਂ ਝੋਲਾ ਜਿਹਾ ਪਿਆ। ਭੱਜ ਕੇ ਜਾ ਕੇ ਵੇਖਿਆ, ਕੁਛ ਨਹੀਂ ਸੀ। ਵਾਪਸ ਮੁੜਨ ਲੱਗਾ ਤਾਂ ਫਿਰ ਇੱਦਾਂ ਲੱਗਾ ਜਿਵੇਂ ਕੋਈ ਅੱਗ ਬਾਲ ਰਿਹਾ ਹੋਵੇ। ਭੱਜ ਕੇ ਗਿਆ, ਇੱਕਦਮ ਅੱਗ ਦੀ ਲਪਟ ਦੇ ਵਿੱਚ ਉਹਨੂੰ ਦਵਿੰਦਰ ਸਿੰਘ ਦਾ ਚਿਹਰਾ ਦੇਖਿਆ। ਭੱਜ ਕੇ ਫੜਨ ਦੀ ਕੋਸ਼ਿਸ਼ ਕੀਤੀ, ਉਹਦਾ ਤਾਂ ਮਾਸਾ ਜਿਹਾ ਕੁੜਤਾ ਹੀ ਹੱਥ ਆਇਆ ਸੀ। ਦਵਿੰਦਰ ਸਿੰਘ ਭੱਜਣ 'ਚ ਕਾਮਯਾਬ ਹੋ ਗਿਆ। ਜੇ ਸ਼ਾਇਦ ਚਾਹੁੰਦਾ ਤਾਂ ਉਹ ਉਸ ਅੱਗ ਨੂੰ ਉੱਥੇ ਬੁਝਾਉਣ ਦੀ ਕੋਸ਼ਿਸ਼ ਕਰਦਾ, ਪਰ ਨਹੀਂ, ਉਹਨੇ ਭੱਜ ਕੇ ਦਵਿੰਦਰ ਸਿੰਘ ਨੂੰ ਫੜਨਾ ਚਾਹਿਆ। ਇਹਨੇ ਨੂੰ ਉਹ ਭੱਜ ਕੇ ਆਪਣੇ ਘਰ ਆਉਣ ਵੜਿਆ। ਘਰ ਵੜਦੇ ਨੂੰ ਫਿਰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅਗਲੇ ਨੇ ਡਾਂਗ ਕੱਢ ਮਾਰੀ। ਡਾਂਗ ਕਿਤੇ ਟਿਕਾਣੇ ਵੱਜੀ, ਉੱਥੋਂ ਡਿੱਗ ਕੇ ਬਾਅਦ 'ਚ ਛੇਤੀ ਉੱਠ ਹੀ ਨਹੀਂ ਪਾਇਆ। ਜੇ ਉੱਠਿਆ ਤਾਂ ਇੱਦਾਂ ਲੱਗੇ ਜਿੱਦਾਂ ਪੈਰਾਂ 'ਤੇ ਚੱਲਿਆ ਨਾ ਜਾਵੇ। ਖਾਧੀ ਨੇਰਨੀ ਤੋਂ ਜ਼ਰਾ ਕੁ ਜਿੰਨੀ ਹੋਸ਼ ਆਈ ਤਾਂ ਕੀ ਵੇਖਦਾ, ਪਿਛਲੇ ਪਾਸਿਓਂ ਅੱਗ ਨੇ ਲਪਟਾਂ ਫੜ ਲਈਆਂ। ਪਿਛਲੇ ਵਾੜੇ 'ਚੋਂ ਹੁੰਦੀ ਹੋਈ ਘਰ ਤੱਕ ਅੱਗ ਪਹੁੰਚ ਗਈ। ਗੱਲ ਕਾਹਦੀ ਕਿ ਉਹਦੇ ਘਰ ਤੱਕ ਸੀਮਤ ਨਹੀਂ ਰਹੀ। ਬਲਦੇਵ ਸਿੰਘ ਦਾ ਘਰ ਸੜਨ ਤੋਂ ਬਾਅਦ ਗਵਾਂਢ ਦੇ ਵਿੱਚ ਦਵਿੰਦਰ ਸਿੰਘ ਦਾ ਘਰ ਵੀ ਸੜਿਆ। ਇਕੱਲੇ ਉਹਨਾਂ ਦੇ ਘਰ ਨਹੀਂ ਸੜੇ, ਅੱਧਾ ਪਿੰਡ ਸੜ ਗਿਆ। ਅੱਧੇ ਪਿੰਡ ਦੀਆਂ ਪਾਥੀਆਂ ਸੜ ਗਈਆਂ, ਕਿਸੇ ਦਾ ਡੰਗਰ ਵੱਛਾ ਭੁੱਜ ਗਿਆ, ਕਿਸੇ ਦੇ ਕੁੱਕੜ ਸੜ ਗਏ, ਕਿਸੇ ਦਾ ਘੋੜਾ ਝੁਲਸ ਗਿਆ। ਹੁਣ ਕਿਸੇ ਦੇ ਕੋਲ ਬਹਿਣ ਦੇ ਲਈ ਮੰਜੇ ਨਹੀਂ ਸੀ ਬਚੇ, ਕਿਸੇ ਕੋਲ ਪੀੜੀਆਂ ਨਹੀਂ ਸੀ ਬਚੀਆਂ, ਕਿਸੇ ਕੋਲ ਬਾਲਣ ਦੇ ਲਈ ਬਾਲਣ ਨਹੀਂ ਸੀ ਬਚਿਆ। ਬੜਿਆਂ ਦੇ ਸਿਰ ਦੇ ਉੱਤੇ ਛੱਤ ਨਹੀਂ ਸੀ ਰਹੀ। ਉਹ ਚੰਗਾਰੀ ਨੇ ਅੱਧਾ ਪਿੰਡ ਝੁਲਸ ਦਿੱਤਾ। ਅੱਜ ਫਿਰ ਪਾਪੂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਬੜੀ ਦੇਰ ਹੋ ਚੁੱਕੀ ਸੀ। ਕਿਉਂਕਿ ਅਗਲੇ ਦਿਨ ਚੌਧਰੀਆਂ ਦੇ ਮੁੰਡੇ ਨੇ ਆ ਕੇ ਦੱਸਿਆ ਤਾਇਆ ਤੇਰਾ ਬਾਪੂ ਸਾਡੇ ਘਰ ਹੈ। ਜਦੋਂ ਅੱਗ ਲੱਗੀ ਸੀ ਤਾਂ ਅੱਧੇ ਭੁੱਜੇ ਨੂੰ ਚੁੱਕ ਕੇ ਆਪਾਂ ਲੈ ਗਏ ਸੀ ਬਚਾਉਣ ਦੀ ਕੋਸ਼ਿਸ਼ ਕੀਤੀ। ਲੱਗਦਾ ਉਹਨੇ ਬਚ ਨਹੀਂ ਪਾਉਣਾ ਤੈਨੂੰ ਬੁਲਾਉਂਦਾ। ਲੈ ਪੈ ਗਈ ਠੰਡ। ਮੈਂ ਜਾਂਦੇ ਜਾਂਦੇ ਦੀ ਇੱਕ ਗੱਲ ਮੰਨ, ਬਲਦੇਵ ਸਿੰਘ ਇਸ ਲੜਾਈ ਨੂੰ ਇੱਥੇ ਮੁਕਾ ਦੇ। ਮੈਨੂੰ ਪਤਾ ਤੇਰੇ ਮਨ ਦੇ ਵਿੱਚ ਕੀ ਚੱਲਦਾ, ਹੁਣ ਮੈਂ ਕਿਹੜੇ ਮੂੰਹ ਨਾਲ ਮੁਕਾਵਾਂ। ਸਾਲਾਂ ਦਰ ਸਾਲ ਮੈਂ ਇਸ ਲੜਾਈ ਨੂੰ ਇੰਨਾ ਕੁ ਹੱਥੀਂ ਪਾਲਿਆ, ਹੁਣ ਤਾਂ ਚਾਹ ਕੇ ਵੀ ਨਹੀਂ ਮੈਂ ਕੁਛ ਕਰ ਸਕਦਾ। ਪਰ ਯਕੀਨ ਮੰਨੀ, ਮਾਫ਼ ਕਰਨ ਵਾਲਾ ਹਮੇਸ਼ਾ ਵੱਡਾ ਹੁੰਦਾ। ਕੋਈ ਫਰਕ ਨਹੀਂ ਪੈਣ ਲੱਗਾ। ਕਹਿੰਦੇ ਨੇ ਲੱਖ ਗੁਨਾਹ ਕੀਤੇ ਹੋਣ, ਇੱਕ ਮਾਫ਼ੀ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੀ ਹੈ।
ਬਸ ਫਿਰ ਕੀ ਸੀ, ਪਿਓ ਸਮਝਾਉਂਦਾ ਤੁਰ ਗਿਆ। ਬਲਦੇਵ ਸਿੰਘ ਜਿੱਦਾਂ ਸੁਣਨ ਹੋਇਆ ਰਹਿ ਗਿਆ, ਸਮਝ ਨਹੀਂ ਸੀ ਆਉਂਦੀ ਹੁਣ ਕਰਾਂ ਕੀ। ਉੱਧਰ ਦਵਿੰਦਰ ਸਿੰਘ ਨੂੰ ਆਪਣਾ ਡਰ ਸਤਾਈ ਜਾਵੇ, ਸਾਰੇ ਪਿੰਡ ਦਾ ਖਮਿਆਜਾ ਭੁਗਤਣਾ ਪੈਣਾ। ਪਰ ਬਲਦੇਵ ਸਿੰਘ ਆਪਣੇ ਆਪ ਨੂੰ ਵੀ ਦੋਸ਼ੀ ਮੰਨ ਰਿਹਾ ਸੀ, ਸ਼ੁਰੂਆਤ ਤਾਂ ਕਿਤੇ ਨਾ ਕਿਤੇ ਉਹਦੇ ਵੱਲੋਂ ਵੀ ਹੋਈ ਸੀ, ਹਿੱਸੇਦਾਰੀ ਤਾਂ ਉਹਦੀ ਵੀ ਪੂਰੀ ਸੀ, ਕਸੂਰਵਾਦ ਤਾਂ ਉਹ ਵੀ ਪੂਰਾ ਸੀ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਦਵਿੰਦਰ ਸਿੰਘ ਨੂੰ ਯਕੀਨ ਨਾ ਆਵੇ ਕਿ ਬਲਦੇਵ ਸਿੰਘ ਆਖਿਰਕਾਰ ਬੋਲਿਆ ਕਿਉਂ ਨਹੀਂ, ਪਰੇ ਦੇ ਸਾਹਮਣੇ ਇਹਨੇ ਮੇਰਾ ਨਾਂ ਕਿਉਂ ਨਹੀਂ ਲਿਆ। ਉਹਨੂੰ ਲੱਗੇ ਕਿ ਇਹ ਕਿਸੇ ਚਾਲ ਦੇ ਉੱਤੇ ਆ। ਪਰ ਹੌਲੀ ਹੌਲੀ ਹੌਲੀ ਹੌਲੀ ਉਹਨੂੰ ਯਕੀਨ ਹੋ ਗਿਆ ਕਿ ਬਲਦੇਵ ਹੁਣ ਬਦਲ ਗਿਆ, ਉਹਨੇ ਮੇਰਾ ਨਾਂ ਨਹੀਂ ਲਿਆ। ਜੋ ਚਾਹੁੰਦਾ ਤਾਂ ਮੈਨੂੰ ਸਜ਼ਾ ਦਵਾ ਸਕਦਾ ਸੀ। ਹੁਣ ਉਹ ਲੜਾਈ ਹੌਲੀ ਹੌਲੀ ਠੰਡੀ ਤਾਂ ਪੈ ਗਈ। ਆਂਢ ਗੁਆਂਢ ਦੇ ਵਿੱਚ ਹੁਣ ਸ਼ਾਂਤੀ ਤਾਂ ਪਸਰ ਗਈ ਹੈ, ਨਜ਼ਰ ਤੇ ਆਉਂਦੀ ਹੈ। ਪਰ ਕਦੋਂ, ਜਦੋਂ ਦੋਵਾਂ ਦੇ ਘਰ ਸੜ ਗਏ, ਜਦੋਂ ਉਹਨੇ ਇਸ ਲੜਾਈ ਦੇ ਵਿੱਚ ਆਪਣਾ ਬਾਪ ਗਵਾ ਲਿਆ, ਜਦੋਂ ਪਤਾ ਨਹੀਂ ਕਿੰਨੀਆਂ ਕੁ ਫਸਲਾਂ ਆਪਣੀਆਂ ਗਵਾ ਲਈਆਂ, ਕਿੰਨਾ ਕੁ ਸਮਾਂ ਵਿਅਰਥ ਗਵਾ ਲਿਆ। ਗੁੱਸੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਬਦਦੁਆਵਾਂ ਲੈ ਲਈਆਂ, ਕਮਾਇਆ ਕੀ। ਇੱਕ ਇੱਕ ਆਂਡੇ ਤੋਂ ਸ਼ੁਰੂ ਹੋਈ ਲੜਾਈ ਕਿੱਥੇ ਜਾ ਕੇ ਨਿਬੜੀ। ਕਈ ਵਾਰੀ ਗੱਲ ਨਿੱਕੀ ਜਿਹੀ ਹੁੰਦੀ ਹੈ, ਪਰ ਉਹ ਵੱਧਦੀ ਵੱਧਦੀ ਕਿੱਥੋਂ ਤੱਕ ਪਹੁੰਚ ਜਾਂਦੀ ਹੈ, ਇਨਸਾਨ ਸਮਝ ਹੀ ਨਹੀਂ ਪਾਉਂਦਾ। ਹੁੰਦਾ ਉਹਦੇ ਆਪਣੇ ਹੱਥ ਹੀ ਆ, ਜਿਹੜੇ ਮੋੜ 'ਤੇ ਚਾਹੇ, ਜਿੱਥੇ ਚਾਹੇ ਉਸ ਲੜਾਈ ਨੂੰ ਉਹ ਮੁਕਾ ਸਕਦਾ ਹੁੰਦਾ। ਲੜਾਈ ਇਹ ਘਰ ਘਰ ਦੀ ਕਿਤੇ ਆਂਡੇ ਤੋਂ ਸ਼ੁਰੂ ਹੁੰਦੀ ਆ, ਕਿਤੇ ਖੀਰੇ ਤੋਂ, ਕਿਤੇ ਸਬਜ਼ੀ ਤੋਂ, ਕਿਤੇ ਦਾਲ ਤੋਂ, ਕਿਤੇ ਚਾਹ ਦੇ ਕੱਪ ਤੋਂ, ਕਿਤੇ ਭਾਂਡਾ ਇੱਥੋਂ ਚੁੱਕੇ ਉੱਥੇ ਰੱਖਿਆ, ਅਤੇ ਕਿਤੇ ਸਾਫ਼ ਸਫਾਈ ਤੋਂ, ਅਤੇ ਕਈ ਵਾਰੀ ਤਾਂ ਐਵੇਂ ਹੀ ਲੱਸੀ ਵਾਂਗੂ ਵੱਧਦੀ ਜਾਂਦੀ। ਜਿੰਨੀ ਮਰਜ਼ੀ ਵਧਾਈ ਜਾਓ, ਕੋਸ਼ਿਸ਼ ਕਰੀਏ ਆਪਾਂ ਜਿੱਥੇ ਵੀ, ਜਿਹੜੇ ਮੋੜ ਦੇ ਉੱਤੇ ਵੀ ਹਾਂ, ਇੱਥੇ ਹੀ ਇਹਦੇ ਉੱਤੇ ਸਟੋਪ ਲਾ ਦਈਏ, ਇੱਥੇ ਫੁੱਲ ਸਟੋਪ ਲਾ ਦਈਏ। ਕਿਉਂਕਿ ਲੜਾਈ ਦੇ ਵਿੱਚੋਂ ਕਦੀ ਕਿਸੇ ਨੇ ਕੁਛ ਨਹੀਂ ਖੱਟਿਆ। ਬੰਦੇ ਨੂੰ ਲੱਗਦਾ ਕਿ ਮੈਂ ਜਿੱਤ ਰਿਹਾ, ਪਰ ਅਸਲੀਅਤ ਦੇ ਵਿੱਚ ਉਹ ਹਾਰ ਰਿਹਾ ਹੁੰਦਾ। ਇਸ ਚੀਜ਼ ਦਾ ਅਹਿਸਾਸ ਉਦੋਂ ਹੁੰਦਾ ਜਦੋਂ ਆਪਣਾ ਬਹੁਤ ਕੁਛ ਗਵਾ ਪੈਂਦਾ, ਬਹੁਤ ਕੁਛ ਗਵਾਉਣ ਤੋਂ ਪਹਿਲਾਂ। ਆਓ ਆਪਣੇ ਗੁੱਸੇ 'ਤੇ ਕਾਬੂ ਕਰੀਏ, ਮਾਫ਼ ਕਰਕੇ, ਮਾਫ਼ੀ ਮੰਗ ਕੇ ਹੋਰ ਵੱਡੇ ਬਣਨ ਦੀ ਕੋਸ਼ਿਸ਼ ਕਰੀਏ। ਇਹ ਕਹਾਣੀ ਲਿਖੀ ਸੀ ਲੀਓ ਟੋਲਸਟਾ ਨੇ, ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਮਾਫ਼ੀ। ਆਸ ਕਰਦਾ ਕਿ ਇਹਦੇ ਵਿਚਲਾ ਸਾਰ ਜ਼ਰੂਰ ਤੁਸੀਂ ਸਮਝੇ ਹੋਗੇ, ਰਾਈਟਰ ਕੀ ਕਹਿਣਾ ਚਾਹ ਰਿਹਾ ਇਹ ਜ਼ਰੂਰ ਤੁਸੀਂ ਸਮਝੇ ਹੋਗੇ, ਅਤੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਜ਼ਰੂਰ ਲਾਗੂ ਕਰਕੇ ਵੇਖਿਓ। ਧੰਨਵਾਦ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
4: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
8: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
9: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
10: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
11: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
12: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ, ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
13: ਸੋਨਾ ਚਾਹੀਦਾ,
14: ਭਰੋਸਾ ਚਾਹੀਦਾ,
13: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
15: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ
6: ਖੁੱਲਦੇ ਲੰਘ ਜਾਂਦੇ ਨੇ।
14: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
15: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
14: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
6: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
14: ਰਿਲੀਜ਼ਿੰਗ ਔਨ 31 ਜੁਲਾਈ।
6: ਦੱਸੋ
16: ਮਾਹਿਰ ਬੈਠੇ ਨੇ। ਹੁਣੇ ਅਪੋਇੰਟਮੈਂਟ ਲਈ ਕਾਲ ਕਰੋ 0410-530-530
17: ਜਾਂ 90-77-97-33
16: ਜਾਂ ਈਮੇਲ info@vivaimmigration.com.au।
17: ਯਾਦ ਰੱਖੋ 9077-9733।
16: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
17: ਹਰ ਕਦਮ ਤੁਹਾਡੇ ਨਾਲ।
18: ਹਾਂਜੀ।

0: ਜੇ ਬੁੱਲ ਸੁੱਕ ਗਏ ਨੇ ਜਾਨ ਜਾਨ ਬੁਲਾਉਂਦੇ, ਤੂੰ ਲਿਪਸਟਿਕ ਲਾ ਲਾ, ਚਿਪਸਟਿਕ ਲਾ ਲਾ, ਵੈਸਲੀਨ ਲਾ ਲਾ, ਮੱਖਣ ਲਾ ਲਾ, ਕੁਛ ਲਾ ਲਾ, ਤੂੰ ਹੱਦੋਗੀ ਯਾਰ,
1: ਸੁੱਕ ਗਏ
0: ਆਪਾਂ ਦੇਖੋ ਤੁਹਾਨੂੰ, ਆਪਾਂ ਤੁਹਾਨੂੰ ਇਲਾਜ ਦੇ ਦਿੱਤਾ ਯਾਰ। ਬਾਕੀ ਵੈਲਕਮ ਬੈਕ ਐਵਰੀਬਡੀ ਔਨ ਫਰਾਈਡੇ ਮਾਰਨਿੰਗ, ਸਾਰੇ ਜਣਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਅੱਜ ਫਰਾਈਡੇ ਮਸਤੀ ਦੇ ਵਿੱਚ, ਯਾਨੀ ਕਿ ਫੁੱਲ ਫੈਂਟੈਸਟਿਕ ਮਸਤੀ ਦੇ ਵਿੱਚ ਤੁਹਾਡੇ ਨਾਲ ਅਸੀਂ ਆ ਗਏ ਹਾਂ
2: ਰੇਡੀਓ, ਹਾਂਜੀ 1674 AM ਤੇ
0: ਕ੍ਰਿਸ਼ਨਾ ਜੀ ਐਂਡ
2: ਨੋਨੀਆ ਜੀ,
0: ਥੈਂਕ ਯੂ ਵੈਰੀ ਮੱਚ ਯਾਰ। ਅੱਜ ਜਦੋਂ ਤੁਸੀਂ ਜੀ ਜਾ ਕਹਿੰਦੇ ਹੋ, ਬੜਾ ਬੜਾ ਦਿਲ
2: ਕਹਿਣਾ ਚਾਹੀਦਾ ਬਈ,
0: ਕੋਈ ਤਾਂ ਇੱਜ਼ਤ ਕਰਦਾ।
2: ਨਹੀਂ ਨਹੀਂ ਨਹੀਂ, ਤੁਹਾਡੀ ਬੰਦੀ ਇੱਜ਼ਤ ਯਾਰ, ਆ ਕਿੱਦਾਂ ਦੀ ਗੱਲ ਕੀਤੀ ਆ।
0: ਸੋ ਸਵੀਟ, ਗੋਡ ਬਲੈਸ ਯੂ,
2: ਹੈਪੀ ਹੈਪੀ ਫਰਾਈਡੇ। ਪਹਿਲਾਂ ਤਾਂ ਆਮ ਵੈਰੀ ਮੱਚ ਐਕਸਾਈਟਡ, ਅੱਜ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਸ਼ੋਅ ਕਰਨ ਜਾ ਰਿਹਾ।
0: ਹਾਈ ਫਾਈ ਹਾਈ
2: ਫਾਈ ਰੇਡੀਓ, ਹਾਂਜੀ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਦਿਨ ਹੈ ਸ਼ੁੱਕਰਵਾਰ, ਮਤਲਬ ਕਿ ਖੁੱਲਾ ਅਖਾੜਾ। ਆਓ ਸਾਨੂੰ ਗਾਣੇ ਸੁਣਾਓ, ਸ਼ਾਇਰੀ ਸੁਣਾਓ, ਚੁਟਕਲਾ ਸੁਣਾਓ, ਬੁਝਾਰਤ ਪਲੀਜ਼ ਨਾ ਨਾ ਸੁਣਾਉਣਾ, ਠੀਕ
0: ਹੈ? ਗਿੱਧੇ ਦੀਆਂ ਬੋਲੀਆਂ ਸੁਣਾਓ।
2: ਯੈਸ,
0: ਯੂ ਨੋ ਕੋਈ ਵਿਆਹ ਵਾਲਾ ਗੀਤ ਪੁਰਾਣਾ ਹੋਵੇ ਉਹ ਗਾ ਕੇ ਸੁਣਾਓ।
2: ਓ ਮਾਈ ਗਾਡ, ਯਾ,
0: ਯੂ ਨੋ ਆਈ ਮਿਸ ਕੇ ਜਿਹੜਾ ਉਹ ਲੇਡੀ ਸੰਗੀਤ ਦੇ ਜਿਹੜੇ ਗਾਣੇ ਨਹੀਂ ਸੀ ਗਾਉਂਦੀ ਹੁੰਦੀਆਂ ਲੇਡੀਜ਼, ਉਹ ਡੀਜੇ ਵਾਲਾ ਮਜ਼ਾ ਨਹੀਂ ਆਉਂਦਾ ਅੱਜਕੱਲ੍ਹ ਜਿਹੜੀ ਲੇਡੀ ਸੰਗੀਤ,
1: ਲੇਡੀ ਸੰਗੀਤ ਤੇ ਲੇਡੀਜ਼ ਗਾ ਰਹੀਆਂ ਸੀ। ਵਾਹ, ਕੀ ਬਾਤ ਹੈ।
0: ਨਹੀਂ ਨਹੀਂ, ਜਿਹਨੂੰ
2: ਜਿਹਨੂੰ 7 ਕਰੋੜ
0: ਨਹੀਂ ਨਹੀਂ, ਹੁਣ ਲੇਡੀ ਸੰਗੀਤ ਹੋ ਗਿਆ ਨਾ, ਪਹਿਲਾਂ ਤਾਂ ਉਹਨੂੰ ਕਹਿੰਦੇ ਹੁੰਦੇ ਸੀ ਗਾਉਣ ਬਿਠਾਉਣਾ ਆ। ਐਵਰੀ ਨਾਈਟ ਸਾਰੇ ਜਣੇ ਖਾਣਾ ਵਾਣਾ ਖਾਣ ਤੋਂ ਬਾਅਦ ਦਿਲ ਸਿੱਟ ਦੇ ਸਿੰਗ ਢੋਲਕੀ ਵੱਜਦੀ ਸੀ, ਐਂਡ ਦੈਨ ਆਰਾਮ ਨਾਲ ਫਿਰ ਗਰਮ ਗਰਮ ਦੁੱਧ ਪਿਲਾਇਆ ਜਾਂਦਾ ਸੀ, ਮਜ਼ਾ ਆ ਜਾਂਦਾ ਹੁੰਦਾ ਸੀਗਾ। ਗ੍ਰੇਟ ਟਾਈਮ, ਯੈਸ। ਸੋ ਅੱਜ ਵੀ ਅਸੀਂ ਉਵੇਂ ਦਾ ਹੀ ਮਹਿਸੂਸ ਕਰਨਾ ਚਾਹਾਂਗੇ। ਫਰਾਈਡੇ ਦਾ ਦਿਨ ਆ, ਮਸਤੀ ਦੇ ਨਾਲ ਕੁਛ ਵੀ ਚੀਜ਼ ਤੁਸੀਂ ਸੁਣਾਉਣਾ ਚਾਹੋ ਤਾਂ ਸੁਣਾ ਸਕਦੇ
2: ਹੋ। ਹਾਂਜੀ, ਜੋ ਮਰਜ਼ੀ ਸੁਣਾਉਣਾ ਸੁਣਾਓ। ਜੇ ਕੁਛ ਤੁਹਾਡੇ ਨਾਲ ਹਫ਼ਤੇ 'ਚ ਜੋ ਵੀ ਸਭ ਤੋਂ ਬੈਸਟ ਚੀਜ਼ ਹੋਈ ਹੈ ਉਹ ਵੀ ਸਾਡੇ ਨਾਲ ਸਾਂਝੀ ਕਰੋ, ਸਾਨੂੰ ਕਾਲ ਕਰਕੇ ਦੱਸੋ। ਪਰ ਹਾਂ, ਅਗੇਨ ਉਹੀ ਵਾਲੀ ਗੱਲ ਜਿਹੜੀ ਹਰ ਵਾਰ ਕਹੀ ਦੀ, ਇਸ ਤਰ੍ਹਾਂ ਨਹੀਂ ਕਹਿਣਾ ਇਟਸ ਆਲਵੇਜ਼ ਗ੍ਰੇਟ, ਮਜ਼ਾਮਾ ਲਾਈਫ, ਪਤਾ ਲਾਈਫ ਮਜ਼ਾਮਾ। ਪਰ ਮਤਲਬ ਗੱਲ ਇਹ ਕਿ ਉਹ ਇੱਕ ਪਰਟੀਕੁਲਰ ਚੀਜ਼ ਕਿਹੜੀ ਸੀ ਜਿਹੜੀ ਹੈ ਨਾ ਬੈਸਟ ਹੋਈ ਹੋਵੇ ਉਹ ਸਾਨੂੰ ਜ਼ਰੂਰ ਦੱਸੋ। ਬਾਕੀ ਜਿਹੜੇ ਮੰਡੇ ਟੂ ਥਰਸਡੇ ਹੋਏ ਸੀਗੇ ਟੌਪਿਕਸ, ਜੇ ਉਹਨਾਂ ਤੋਂ ਰਿਲੇਟਡ ਕੋਈ ਗੱਲ ਕਰਨਾ ਚਾਹੁੰਦੇ ਹੋ ਤੂੰ ਵੀ ਕਰ ਲਿਓ ਭਾਈ, ਮਤਲਬ ਵੀ ਆਰ ਫ੍ਰੀ ਐਕਚੁਅਲੀ।
0: ਦੇਖੋ ਅਸੀਂ ਫ੍ਰੀ ਹਾਂ ਅੱਜ ਸੁਣਨ ਲਈ ਤੁਹਾਡੀਆਂ ਖਰਮਸਤੀਆਂ,
2: ਬਸ ਤੁਸੀਂ ਆਪਣਾ ਗੁਬਾਰ ਕੱਢ ਦਿਓ।
0: ਐਗਜ਼ੈਕਟਲੀ। ਅੱਛਾ, ਗੁਬਾਰ ਤੋਂ ਯਾਦ ਹੈ ਮੇਰੇ ਨਾ ਦਿਲ 'ਚ ਇੱਕ ਗੁਬਾਰ ਅੜਿਆ ਹੋਇਆ, ਠੀਕ ਹੈ ਕ੍ਰਿਸ਼ਨਾ ਜੀ,
2: ਕੀ ਹੈ
0: ਜਿਹੜਾ ਮਸ਼ਰੂਮ ਆ,
2: ਓਕੇ,
0: ਉਹ ਸਾਰੀਆਂ ਪਾਰਟੀਆਂ 'ਚ ਫੇਮਸ ਕਿਉਂ ਆ, ਸਾਰੇ ਉਹਨੂੰ ਕਿਉਂ ਬੁਲਾਉਂਦੇ ਨੇ,
2: ਕਿਉਂ ਬੁਲਾਉਂਦੇ ਆ,
0: ਯੂ ਟੈਲ ਮੀ,
2: ਆਈ ਹੈਵ ਨੋ ਕਲੂ।
0: ਹੱਦ ਕਰਤੀ ਯਾੜੀ, ਗੈਸ ਤਾਂ ਮਾਰੋ ਕੁਛ।
2: ਮਸ਼ਰੂਮ ਕਿਉਂਕਿ ਆਈ ਡੋਂਟ ਨੋ, ਪੀਪਲ ਹੈਵ ਵੈਰੀ ਬੈਡ ਟੇਸਟ, ਮੈਨੂੰ ਤਾਂ ਚੰਗਾ ਨਹੀਂ ਲੱਗਦਾ। ਲੋਕਾਂ ਨੂੰ ਮਤਲਬ ਕਿਉਂ ਇੰਨੀ ਇੱਜ਼ਤ ਦੇ ਰਹੇ ਮਸ਼ਰੂਮ ਨੂੰ, ਆਈ ਹੈਵ ਨੋ ਕਲੂ, ਪਰ ਚਲੋ ਬਈ।
0: ਯੂ ਨੋ ਹਾਊ ਗੁੱਡ ਇਟ ਇਜ਼,
2: ਬਸ ਇਹੀ, ਥੈਂਕ ਯੂ ਮੰਮੀ, ਪਤਾ ਮੈਨੂੰ ਸਾਰੀਆਂ ਲਾਈਨਾਂ ਪਤਾ ਮੈਨੂੰ, ਪਲੀਜ਼ ਥੈਂਕ ਯੂ।
0: ਓਕੇ, ਜਿਹੜੀ ਜਿਹੜੀ ਗੱਲ ਨਹੀਂ ਪਤਾ ਉਹ ਮੈਂ ਦੱਸਦੀ ਹਾਂ ਬੇਟਾ ਜੀ, ਬਿਕਾਜ਼ ਹੀ ਇਜ਼ ਅ ਫੰਗੀ।
2: ਅਬੇ ਯਾਰ, ਮੈਂ ਸੋਚਦਾ ਸੀ ਮੈਂ ਹੀ ਲੇਮ ਜੋਕਸ
0: ਮਾਰਾਂ। ਨੋ ਨੋ ਨੋ
2: ਨੋ ਨੋ ਨੋ ਜੀ, ਸਰਦਾਰ ਏ ਲੇਮ ਜੋਕ,
0: ਯੈਸ,
2: ਸ਼ਾਹ ਏ ਲੇਮ ਜੋਕਸ, ਪੀ ਪੂਰ ਜੋਕਸ। ਵਾਹ ਯਾਰ, ਪਰ ਮੇਰੇ ਮਾਈਂਡ ਚ ਆਣਾ ਚਾਹੀਦਾ ਸੀਗਾ, ਆਈ ਐਮ ਡਿਸਅਪੋਇੰਟਡ ਬਾਈ ਮਾਈ ਸੈਲਫ, ਮੈਨੂੰ ਪਤਾ ਹੋਣਾ ਚਾਹੀਦਾ ਸੀ।
0: ਇੱਕ ਇੱਕ ਹੋਰ,
2: ਹਾਂ ਹਾਂ,
0: ਉਹ ਕਿਹੜੀ ਸਬਜ਼ੀ ਹੈ ਜਿਹੜੀ ਫਟਾਫਟ ਬਲੇਮ ਲੈ ਲੈਂਦੀ ਹੈ,
2: ਫਟਾਫਟ ਬਲੇਮ ਲੈ ਲੈਂਦੀ ਹੈ,
0: ਮਤਲਬ ਕੁਝ ਵੀ ਗਲਤ ਹੋਇਆ ਹੋਵੇ, ਸ਼ੀ ਟੇਕ ਦਾ ਬਲੇਮ।
2: ਅਸੂਲਨ ਤੌਰ ਤੇ ਤਾਂ ਘੀਆ ਜਾਂ ਟਿੰਡੇ ਹੋਣੇ ਚਾਹੀਦੇ ਆ। ਅਸੂਲਨ ਤੌਰ ਤੇ ਤਾਂ ਉਹਨਾਂ ਨੂੰ ਮਤਲਬ ਜਦੋਂ ਕੱਚੀਆਂ ਕੱਚੀਆਂ ਹੀ ਹੁੰਦੀਆਂ ਤਾਂ ਹੀ ਮਾਫੀਆਂ ਮੰਗਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਕਿ ਅਸੀਂ ਪੱਕਣ ਲੱਗੀਆਂ,
0: ਪਰ ਬੀਜ ਚੋਂ ਪੁੰਗਰਨ ਲੱਗੇ।
2: ਹਾਂ ਹਾਂ, ਉਦੋਂ ਹੀ ਉਦੋਂ ਹੀ ਮੈਂ ਕਹਿੰਦਾ ਜਦੋਂ ਬੀਜ ਆਉਂਦਾ ਨਾ ਉਹਨਾਂ ਦਾ ਮਾਰਕੀਟ ਵਗੈਰਾ ਜਿੱਥੋਂ, ਉੱਥੋਂ ਹੀ ਸੌਰੀ
0: ਫੁੱਲ ਖਿਲਾ,
2: ਹਾਂ ਹਾਂ, ਉੱਥੋਂ ਹੀ ਸੌਰੀ ਮੰਗਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਹੈ ਨਾ। ਜੱਜ ਕਰਨਾ ਚਾਹੀਦਾ ਉਹ ਬੰਦੇ ਨੂੰ ਜਿਹੜਾ ਉਹਨਾਂ ਨੂੰ ਬੀਜਣ ਲੱਗਾ ਕਿ ਕੀ ਕਰੀ ਜਾਂਦਾ ਮੈਂ ਯਾਰ। ਪਰ ਹਾਂ, ਪਰ ਮੈਨੂੰ ਪਤਾ ਇਹ ਆਂਸਰ ਨਹੀਂ ਹੋਏਗਾ, ਸੋ ਕੀ ਆਂਸਰ ਹੈ?
0: ਮੈਂ ਥੀ।
2: ਅਬੇ, ਓਕੇ ਗਾਇਸ, ਦੈਟ ਵਾਸ ਆਲ ਫॉर ਟੁਡੇ। ਉਮੀਦ ਕਰਦੇ ਤੁਹਾਡਾ ਅੱਜ ਦਾ ਬਹੁਤ ਚੰਗਾ ਚੰਗਾ ਨਿਕਲਿਆ।
0: ਪਾਰਟੀ ਹੈਵ ਜਸਟ ਸਟਾਰਟਡ।
2: ਮੈਂ ਥੀ ਯਾਰ, ਇਹ ਵੀ ਸੌਖਾ ਸੀ, ਹੈ ਨਾ, ਇਹ ਵਾਲੇ, ਹੈ ਨਾ, ਇਹ ਸਮਾਰਟ ਜੋਕਸ ਦਾ ਹੀ ਇਸ਼ੂ ਹੁੰਦਾ, ਬੰਦਾ ਬਾਅਦ ਚੋਂ ਕਹਿੰਦਾ ਯਾਰ ਥੋੜਾ ਜਿਹਾ ਤਾਂ ਅਕਲ ਲਾਣੀ ਚਾਹੀਦੀ ਸੀ। ਅਮੇਜ਼ਿੰਗ, ਅਮੇਜ਼ਿੰਗ। ਵੈਰੀ ਨਾਈਸ
0: ਕੁਛ ਕੁਛ ਤਾਂ ਥੋੜਾ ਥੋੜਾ ਜਿਹਾ
2: ਹੁਣ ਹੁਣ ਮੈਂ ਵੀ ਯਾਦ ਕਰਕੇ ਕੁਛ ਨਾ ਕੁਛ ਦੀ ਆਈਟਮ ਪੇਸ਼ ਕਰਾਂਗਾ ਕਦੀ ਨਾ ਕਦੀ ਬਸ ਮੈਂ ਹੁਣ ਮੇਰਾ ਵੀ ਧੁਰੰਦਰ ਦਾ ਰਿਵੈਂਜ ਹੁਣ ਹੋਏਗਾ ਕਦੀ ਨਾ ਕਦੀ ਮੈਂ ਵੀ ਕੋਈ ਆਈਟਮ ਇਸ ਪੇਸ਼ ਕਰਾਂਗਾ ਹਨਾ
0: ਯੈਸ
2: ਤੁਹਾਡਾ ਹਫ਼ਤਾ ਕਿਸ ਤਰ੍ਹਾਂ ਰਿਹਾ ਸਾਰਾ ਸਾਰਾ
0: ਹਫ਼ਤਾ ਵਾਸ ਫੈਂਟੈਸਟਿਕ ਹਫ਼ਤੇ 'ਚ ਮੈਂ ਕੀ ਕੀਤਾ ਮੰਡੇ ਆਈ ਡਿਡ ਨਥਿੰਗ
2: ਓਕੇ ਵੈਲ ਡਨ
0: ਟਿਊਜ਼ਡੇ ਨੋ ਨੋ ਨੋ ਨੋ ਨੋ ਘਰ ਸਾਫ਼ ਕਰਵਾਇਆ ਟਿਊਜ਼ਡੇ I gone to dentist. I visit the dentist.
2: Oh, that must be hard.
0: Very hard. I'm still paining. Still my cheek is swollen.
2: Swollen.
0: Right. And Wednesday mein ki kita fir kuch nahi.
2: Oh, very good. My kind of people.
0: Yes.
2: Acha.
0: Maje di gal suno. Fir aaya Thursday. Thursday mein fir nahi kuch kita.
2: Aay yaar, jio. ਬਾਤ ਕਰੇ ਬਾਤ ਕਹਿੰਦਾ ਅੱਜ ਮੇਰਾ ਮੌਨ ਵਰਤ ਹੈ ਉਹ ਬੰਦਾ ਦੇਖ ਰਿਹਾ ਹੈ ਫਿਰ ਤਾਂ ਬੋਲ ਰਿਹਾ ਕਹਿੰਦਾ ਦੱਸਣ ਲਈ ਕੀਤਾ ਕਹਿੰਦਾ ਫਿਰ ਬੋਲ ਰਿਹਾ ਫਿਰ ਉਹਨੇ ਸਿਰੇ ਲਾ ਕੇ ਚਲਾ ਗਿਆ ਕਹਿੰਦਾ ਯਾਰ ਇਹ ਤਾਂ ਲੂਪ ਚ ਹੀ ਰਹਿ ਜਾਂਗੇ ਆਪਾਂ ਪੂਰਾ ਦਿਨ
0: ਪੋਲੀਟੀਸ਼ੀਅਨ ਐਵੇਂ ਨਹੀਂ ਬਣਿਆ ਜਾਂਦਾ ਪੋਲੀਟੀਸ਼ੀਅਨ ਬਣਨਾ ਸੌਖਾ ਨਹੀਂ ਆ
2: ਨਹੀਂ ਪਰ ਮੈਨੂੰ ਉਹ ਦੱਸੋ ਕਿ ਸਟੈਂਡ ਆਊਟ ਕੀ ਕੀਤਾ ਪੂਰੇ ਵੀਕ ਦੇ ਅੰਦਰ ਤੁਹਾਡੇ ਲਈ
0: ਪੂਰੇ ਵੀਕ ਚ ਸਟੈਂਡ ਆਊਟ ਕੀ ਕੀਤਾ ਸਟੈਂਡ ਆਊਟ ਇਹ ਕੀਤਾ ਵੀ ਮੈਂ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਸੌਂਗ ਖਾਧੀ
2: ਓਕੇ
0: ਵੀ ਮੈਂ ਰੋਜ਼ ਵਾਕ ਕਰਨੀ ਹੈ ਰੋਜ਼ ਜਿਮ ਐਟਲੀਸਟ ਦੋ ਵਾਰੀ ਜਿਮ ਜਾਣਾ ਹੈ ਆ ਸਟੈਂਡ ਆਊਟ ਸੀਗਾ
2: ਪਰ ਸਟੈਂਡ
0: ਹੋਇਆ ਹੀ ਨਹੀਂ
2: ਓ ਅਗੇਨ ਮਾਈ ਕਾਈਂਡ ਆਫ ਪੀਪਲ ਅਕ੍ਰੋਸ ਜੈਂਡਰ ਅਕ੍ਰੋਸ ਏਜ ਵੀ ਆਰ ਸੇਮ ਵੈਰੀ ਗੁੱਡ ਸਿਸਟਰ ਵੈਰੀ ਗੁੱਡ
0: ਯੋ ਕਹਿੰਦੇ ਨਾ ਬਰਡ ਆਫ ਸੇਮ ਫੈਦਰ ਫਲੌਕ ਟੁਗੇਦਰ
2: ਹਾਂ ਨਹੀਂ ਉਹੀ ਗੱਲ
0: ਅਸੀਂ ਉਹੀ ਕੈਟਾਗਰੀ ਹਾਂ
2: ਨਹੀਂ ਪਰ ਮੈਂ ਗੱਲ ਦੱਸਾਂ ਮੈਂ ਇਸ ਗੱਲੋਂ ਠੀਕ ਹਾਂ ਨਹੀਂ ਮੈਂ ਉਦਾਂ ਦੱਸ ਦਵਾਂ ਕਿਉਂਕਿ ਮੈਨੂੰ ਨਾ ਮੇਰੀ ਵਾਈਫ ਨੇ ਇਹ ਧਿਆਨ ਚ ਦਿਲਾਇਆ ਕਿ ਤੂੰ ਕੁਛ $1,200 ਦੇ ਚੁੱਕਾ ਇਸ ਜਿਮ ਨੂੰ ਪਿਛਲੇ ਇੱਕ ਸਵਾ ਸਾਲ ਚ ਬਹੁਤ ਬਦਤਮੀਜ਼ ਆਦਮੀ ਹੈ ਮੈਂ ਇਸ ਕਰਕੇ ਮੈਂ ਦੂਸਰੇ ਨੂੰ ਹੁੰਦੇ ਨੇ ਸ਼ੁਰੂ ਕਰਤੇ ਦੇਖੋ ਵੰਡੋ ਪੈਸੇ ਤਰੀਕੇ ਨੇ ਠੀਕ ਹੈ ਨਾ ਫਿਰ ਮੈਂ 3 ਮਹੀਨੇ ਬਾਅਦ ਉਹ ਬੰਦ ਕੀਤਾ ਹੁਣ 2 ਹਫ਼ਤੇ ਹੋਇਆ ਨਵੇਂ ਵਾਲੇ ਨੂੰ ਦੇਣੇ ਸ਼ੁਰੂ ਕੀਤੇ ਹੈ ਨਾ ਕਿ ਇਕੋਨਮੀ ਵੱਧਦੀ ਰਹਿਣੀ ਚਾਹੀਦੀ ਹੈ ਜੀ
0: ਬਿਨ ਮਾਂਗੇ ਮੋਤੀ ਮਿਲੇ ਮਿਲੇ ਨਾ ਮਾਂਗੇ ਭੀਖ ਸੋ ਅਸਿਊਮ ਲਾਈਕ ਯੂ ਆਰ ਪੀ ਆਰ ਮੈਟਰ ਆਫ ਫੈਕਟ ਯੂ ਆਰ ਸਿਟੀਜ਼ਨ ਹੀਅਰ
2: ਨਹੀਂ ਨਹੀਂ ਮੈਂ ਗਲੋਬਲ ਸਿਟੀਜ਼ਨ ਹਾਂ ਮੈਂ ਤਾਂ ਫੀਲਿੰਗ ਮੈਂ ਜਦੋਂ ਸਵੇਰੇ ਉੱਠਦਾ ਮੈਂ ਇਸ ਤਰ੍ਹਾਂ ਹੀ ਫੀਲਿੰਗ ਚੱਕਦਾ ਸੋ ਓਮ ਸ਼ਾਂਤੀ ਉਹਨਾਂ ਦਾ ਉਹ ਸ਼ਾਹਰੁਖ ਖਾਨ ਦਾ ਦੂਸਰਾ ਜਨਮ ਨਹੀਂ ਹੁੰਦਾ ਓਮ ਕਪੂਰ ਮੈਂ ਇਸ ਤਰ੍ਹਾਂ ਉੱਠਦਾ ਆਪਣੀ ਐਸ ਹੈ ਬਈ ਬਾਕੀ ਦਾ ਬੰਦੇ ਆਪਣੀ ਐਸ ਹੈ
0: ਬਸ ਅੱਛਾ ਇੱਕ ਟੰਗ ਟਵਿਸਟਰ ਕਰੀਏ ਫਿਰ ਆਪਾਂ
2: ਅੱਛਾ ਲਿਆਓ
0: ਇੱਕ ਚੈਲੰਜ ਦਿੰਦੇ ਆ ਸਾਰੇ ਜਣੇ ਆ ਕੇ ਦੇਖਦੇ ਆ ਕੌਣ ਕੌਣ ਬੋਲਦਾ ਹੈ
2: ਅੱਛਾ ਲਿਆਓ ਜੀ ਟੰਗ ਟਵਿਸਟਰ ਅੱਜ ਦਾ
0: ਕਹਿੰਦੇ ਜੋ ਕੋ ਖੋਜੋ
2: ਓਕੇ ਜੋ ਖੋਜੋ
0: ਹਾਂ ਮੈਂ ਸਲੋ ਸਲੋ ਬੋਲੂੰਗੀ ਫਿਰ ਤੋਂ ਬਾਅਦ ਉਹਨੂੰ ਆਪਾਂ ਫਾਸਟ ਚ ਕਰਾਂਗੇ ਨਾ
2: ਓਕੇ
0: ਜੋ ਕੋ ਖੋਜੋ ਖੋਜੋ
2: ਜੋ ਕੋ ਖੋਜੋ ਖੋਜੋ ਜੋ ਕੋ
0: ਜੋ ਜੋ ਕੋ ਜੋ ਜੋ ਕੋ ਨਾ ਖੋਜੇ ਜੋ ਖੋਜੇ ਜੋ ਖੋ ਜਾਏਗਾ ਜੋ
2: ਆਊਟ ਆਫ ਸਿਲੇਬਸ ਜੋ ਕੋ ਖੋਜੋ ਜੋ ਖੋਜੋ
0: ਖੋਜੋ ਜੋ ਕੋ
2: ਖੋਜੋ ਜੋ ਕੋ
0: ਯੈਸ
2: ਜੋ ਕੋ ਨਾ ਖੋਜੇ ਵੋ
0: ਜੋ ਖੋ ਖਾ ਖੋ ਜਾਏ ਜੋ
2: ਖੋ ਜਾਏਗਾ
0: ਖੋ ਜਾਏ ਜੋ
2: ਤੋ ਖੋ ਜਾਏ ਜੋ ਸੁਣ ਲੋ ਬਈ
0: ਜੋ ਕੋ ਦੇਖੋ ਦੋ ਵਾਰੀ ਜੋ ਆ ਗਿਆ ਨਾ ਜੋ ਕੋ ਖੋਜੋ ਦੋ ਵਾਰੀ ਜੇ ਦੋ ਵਾਰੀ ਕੇ
2: ਓਕੇ ਫਿਰ ਕੋ ਖੋਜੋ
0: ਹਾਂ
2: ਠੀਕ ਹੈ
0: ਫਿਰ ਕੇ ਜੇ ਕੇ ਖੋਜੋ
2: ਖੋਜੋ
0: ਜੋ
2: ਕੋ ਖੋਜੋ
0: ਹਾਂ ਫਿਰ ਦੋ ਜੇ ਦੋ ਕੇ ਜੋ ਕੋ ਨਾ ਖੋਜੇ ਤੋ ਖੋ ਜਾਏ ਜੋ
2: ਰਣਜੋਤ ਭਾਜੀ ਮੁਝੇ ਘਰ ਜਾਣਾ ਇਹ ਬਹੁਤ ਔਖਾ ਪਾਤ ਥੋੜਾ ਮਤਲਬ ਕੱਚਾ ਦੋ ਲਾਈਨਾਂ
0: ਦੋ ਲਾਈਨਾਂ ਰੱਖ ਲੈਂਦੇ ਆਪਾਂ ਚਾਰ
2: ਦੋ ਲਾਈਨਾਂ ਹੋ ਗਈਆਂ ਵੀ ਤੁਹਾਨੂੰ 3 ਵਾਰੀ
0: ਜੋ ਕੋ ਖੋਜੋ
2: ਹਾਂਜੀ
0: ਖੋਜੋ ਜੋ ਕੋ
2: ਹਾਂ
0: ਯੂ ਨੋ ਰਿਪੀਟ ਕਰਨਾ ਫਟੀ
2: ਹਾਂ ਠੀਕ
0: ਫਟਾਫਟੀ
2: ਹਾਂ 12 ਵਾਰੀ ਦਰਜਨ ਵਾਰ
0: ਨਹੀਂ ਯਾਰ ਟੂ ਮੱਚ ਹੋ ਜਾਣਾ
2: 10 ਟਾਈਮਸ इस तरह कर दे ਜਿਹੜਾ ਪੰਜ ਵਾਰੀ ਸੁਣਾ ਗਿਆ ਤੇ ਸਾਡਾ ਕੱਲ ਨੂੰ ਪਰਵਾਨੇ ਇਵੈਂਟ ਆ ਉਹਦੇ ਕੁਝ ਪਾਸਸ ਨੇ ਸਾਡੇ ਕੋਲ
0: ਨਾਓ ਯੂ ਟਾਕਿੰਗ ਕ੍ਰਿਸ਼ਨਾ ਜੀ
2: ਫਿਰ ਆਪਕੋ ਜੀ ਡੌਕਲੈਂਡਸ ਮੇ ਜੋ ਹਮਾਰਾ ਓਪਨ ਮਾਈਕ ਹੈ ਨਾ ਵਹਾਂ ਪਰ ਸ਼ਾਇਰੀ ਵਾਇਰੀ ਹੋਣੀ ਹੈ ਤੋ ਵਹਾਂ ਪਰ ਆਪਕੋ ਹਮ ਲੋਗ ਸੱਦੇਂਗੇ ਔਰ ਆਪ ਆ ਕੇ ਫਿਰ ਇੰਜੋਏ ਕਰਨਾ ਚੈੱਕ ਕਰਨਾ ਮਾਹੌਲ ਚਾਲ ਉਪਰੋਂ ਫਿਰ ਹੈ ਨਾ ਐਨ ਹੈਵੀ ਇਕਦਮ ਨਦੀ ਕਿਨਾਰੇ ਹੈ ਨਾ ਉਹ ਨਦੀ ਕਿਨਾਰੇ ਵਸਿਆ ਸ਼ਹਿਰ ਨਹਿਰ ਵਿੱਚੋਂ ਨਿਕਲਦੀ ਸ਼ਹਿਰ ਸ਼ਹਿਰ ਦਾ ਨਾਮ ਮੈਲਬਨ ਮੈਲਬਨ ਮੈਲਬਨ ਜਿਨ੍ਹਾਂ ਨੂੰ ਪਤਾ ਹੈ ਕਿੰਨੇ ਗਿਆ ਉਹਨਾਂ ਨੂੰ ਪਤਾ ਮੈਂ ਸਿੰਗਰ ਸਾਹਿਬ ਦਾ ਨਾਮ ਨਹੀਂ ਲੈ ਸਕਦਾ ਪਰ ਜਿਨ੍ਹਾਂ ਨੂੰ ਜਿਨਕੋ ਪਤਾ ਉਹਨਾਂ ਕੋ ਪਤਾ
0: ਜਿੱਥੇ ਦੇਖੋ ਤੁਸੀਂ ਕਿੰਨਾ ਨਾ ਰੋਮਾਂਚਕ ਜੇ ਤਰੀਕੇ ਨਾਲ ਕਿਹਾ ਨਾ ਨਦੀ ਦੇ ਕਿਨਾਰੇ ਵਸਿਆ ਸ਼ਹਿਰ ਪਰਵਾਨੇ ਮੇਰੇ ਵਰਗਾ ਬੰਦਾ ਕੀ ਸੋਚੂਗਾ ਨਦੀ ਦੇ ਕਿਨਾਰੇ ਅਸੀਂ ਨੀ ਜਾਣਾ ਠੰਡ ਚ ਮਰਨਾ
2: ਪਰ ਹਾਂ ਜਿਹੜਾ ਅੱਜ ਸਾਨੂੰ ਇਹ ਸੁਣਾਏਗਾ ਹਨਾ ਉਹ ਫਿਰ ਪਾਸ ਲੈ ਜਾਏਗਾ
0: ਜੋ ਜੋ ਕੋ ਖੋਜੋ
2: ਠੀਕ ਹੈ
0: ਖੋਜੋ ਜੋ ਜੋ ਕੋ
2: ਜੋ ਜੋ ਕੋ ਖੋਜੋ ਖੋਜੋ ਜੋ ਜੋ ਕੋ
0: ਯੈਸ ਦੇਖੋ ਜਿਹੜਾ ਜਿਹੜਾ ਜਣਾ ਇਹ ਕਰ ਜੂਗਾ ਉਹ ਠੀਕ ਆ
2: ਓਕੇ ਰਿਪੋਰਟ ਹੈ
0: ਜਿਹੜਾ ਨਹੀਂ ਕਰੂਗਾ ਉਹ ਵੀ ਠੀਕ ਆ ਗਲਤ ਤਾਂ ਸਾਡੀ ਨਜ਼ਰ 'ਚ ਕੋਈ ਹੈ ਹੀ ਨਹੀਂ
2: ਗਲਤ ਅਸੀਂ ਆਪ ਨਹੀਂ ਆਪਣੇ ਆਪ ਨੂੰ ਠੀਕ ਕਰ ਪਾਏ ਐਟਲੀਸਟ ਫੋਰ ਮੀ ਮੈਂ ਤਾਂ ਆਪਣੀ ਗੱਲ ਇਹੀ ਕਹੂੰਗਾ ਬਈ ਹਨਾ
0: ਲੁੱਕ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਇਸ ਕੈਟਾਗਰੀ 'ਚ ਰੱਖਦੇ ਹਾਂ ਨਾ ਵੀ ਕੀਪ ਇੰਪਰੂਵਿੰਗ ਆਰ ਸੈਲਫ
2: ਹਾਂ ਇਹ ਗੱਲ ਹੈ ਹਨਾ
0: ਸੋ ਆਲਵੇਜ਼ ਕੀਪ ਯੋਰ ਸੈਲਫ ਇਨ ਦੈਟ ਕੈਟਾਗਰੀ
2: ਹਾਂ ਹਾਂ ਹਾਂ ਉਹ ਸੁਕਰਾਤ ਦੀ ਸਭ ਤੋਂ ਮਸ਼ਹੂਰ ਗੱਲ ਇਹੀ ਨਾ ਸੋਕ੍ਰੈਟਿਸ ਦੀ ਕਿ ਜਦੋਂ ਸਾਰੇ ਉਹਦੇ ਕੋਲ ਰਲ ਕੇ ਗਏ ਐਥੈਂਸ ਦੇ ਅੰਦਰ ਕਿ ਯਾਰ ਅਸੀਂ ਚੁਣ ਲਿਆ ਕਿ ਤੂੰ ਸਭ ਤੋਂ ਜ਼ਿਆਦਾ ਵਾਈਜ਼ ਆਦਮੀ ਆ ਤੇਰੇ ਤੋਂ ਜ਼ਿਆਦਾ ਅਕਲ ਵਾਲਾ ਆਦਮੀ ਕੋਈ ਹੈ ਹੀ ਨਹੀਂ ਤੇ ਉਹ ਕਹਿੰਦਾ ਕਿ ਮੈਂ ਦੱਸਦਾ ਕਿ ਤੁਸੀਂ ਇਹ ਕਿਉਂ ਸੋਚਦੇ ਹੋ ਕਿ ਮੇਰੇ ਤੋਂ ਜ਼ਿਆਦਾ ਕੋਈ ਅਕਲ ਵਾਲਾ ਆਦਮੀ ਨਹੀਂ ਹੈ ਕਹਿੰਦਾ ਕਿਉਂ ਤੋ ਉਹ ਕਹਿੰਦਾ ਉਹਦੇ ਪਿੱਛੇ ਕਾਰਨ ਇਹ ਹੈ ਕਿ ਮੈਨੂੰ ਪਤਾ ਕਿ ਮੈਨੂੰ ਸਭ ਕੁਛ ਨਹੀਂ ਪਤਾ
0: ਯੈਸ
2: ਉਹ ਗੱਲ ਸਹੀ ਹੈ ਬਈ ਜਿਉਂਦਾ ਰਹੇ ਸੁਕਰਾਤ ਭਰਾ ਰਹਿੰਦੀ ਦੁਨੀਆ ਤੱਕ ਰਹੂਗਾ ਤੇਰਾ ਨਾਂ
0: ਦੇਖੋ ਦੇਖੋ ਪੋਜ਼ਿਟਿਵਿਟੀ ਆਪਣੀ ਸ਼ੇਰੋ ਸ਼ਾਇਰੀ ਚ ਪੋਜ਼ਿਟਿਵਿਟੀ ਆ ਗਈ ਹੈ
2: ਯੈਸ ਯੈਸ ਯੈਸ
0: ਅੱਛਾ ਇੱਕ ਸ਼ੇਰ ਯਾਦ ਆ ਗਿਆ ਸੀ ਤੋ ਇੱਕ
2: ਸੁਣਾਓ ਜੀ ਸੁਣਾਓ
0: ਕਹਿੰਦੇ ਘਾਇਲ ਤੋ ਜਹਾਂ ਹਰ ਪਰਿੰਦਾ ਹੈ
2: ਵਾਹ
0: ਘਾਇਲ ਤੋ ਯਹਾਂ ਹਰ ਪਰਿੰਦਾ ਹੈ
2: ਜੀ
0: ਮਗਰ ਜੋ ਫਿਰ ਸੇ ਉੜ ਸਕਾ ਵਹੀ ਤੋ ਜ਼ਿੰਦਾ ਹੈ
2: ਵਾਹ ਬਿਊਟੀਫੁਲ
0: ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਆ ਹਰ ਚੀਜ਼ਾਂ ਹੁੰਦੀਆਂ ਨੇ ਸੋ ਡੋਂਟ ਵਰੀ
2: ਬੀ ਹੈਪੀ
0: ਪੂਰਾ ਹਫਤਾ ਨਿਕਲਿਆ ਕੋਈ ਗੱਲ ਨਹੀਂ ਤੁਸੀਂ ਪੂਰਾ ਹਫਤਾ ਸਹਿ ਲਿਆ ਹੁਣ ਫਰਾਈਡੇ ਆ ਗਿਆ ਫਰਾਈਡੇ ਆ ਕੇ ਹੁਣ ਤੁਸੀਂ ਮਸਤੀ ਕਰਨੀ ਸ਼ੁਰੂ ਕਰ ਦੋ
2: ਸੈਟਰਡੇ ਸੰਡੇ ਸਹੀ ਹੈ ਆਪਾਂ ਕਾਲਰ ਆਪਣਾ ਪਹਿਲਾਂ
0: ਜੀ ਪਲੀਜ਼
2: ਚਲੋ ਜੀ ਲੈਂਦੇ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਖੁੱਲੇ ਅਖਾੜੇ ਦੀ ਤੇ ਪਹਿਲੇ ਕਾਲਰ ਜੀ ਨੇ ਸਾਡੇ ਨਾਲ ਕਰਮ ਸੋਢੀ ਜੀ
0: ਓ ਵਾਹ ਕਰਮ ਜੀ ਬੜੇ ਦਿਨਾਂ ਬਾਅਦ ਆਏ ਹੋ
2: ਜਿਹੜੀਆਂ
0: ਲਾਈਨਾਂ ਮਾਰ ਮਾਰ ਕੇ ਦਿਨ ਕੱਟਣੇ ਹੁੰਦੇ ਆ ਨਾ ਉਹਨਾਂ ਨੂੰ ਔਸੀਆਂ ਪਾਉਣਾ ਕਹਿੰਦੇ ਨੇ ਵੇਟ ਉਡੀਕਣਾ
2: ਓਕੇ ਕੀ ਬਾਤ ਹੈ ਕੀ ਬਾਤ ਹੈ ਜੀ ਵੈਰੀ ਨਾਈਸ
3: ਹਾਂਜੀ ਕੱਲ ਨਾ ਕ੍ਰਿਸ਼ਨਾ ਜੀ ਤੁਸੀਂ ਸੀਗੇ ਰਣਜੋਤ ਭਾਜੀ ਨਾਲ, ਤੇ ਮੈਂ ਨਾ ਗਾਰਡਨ ਚ ਕੋਈ ਕੰਮ ਕਰ ਰਿਹਾ ਸੀ ਤੇ ਮੈਂ ਥੋੜੇ ਪੈਰ ਪੂਰ ਲਿਬੜੇ ਪਏ ਸੀ, ਉਹ ਜਿੱਦਾਂ ਮਿੱਟੀ ਮੁੱਟੀ ਜੀ ਵਿਛਾ ਰਿਹਾ ਸੀ, ਮੈਂ ਘਰ ਲਾਉਣਾ ਸੀ ਕਰਕੇ, ਤੇ ਮੈਂ ਨਾ ਜਿੱਦਾਂ ਹੋਲਡ ਕੀਤਾ ਸੀ, ਮੈਂ ਪਾਣੀ ਪੀਤਾ ਸੀ ਅਰਲੀ, ਤੇ ਮੈਂ ਹੋਲਡ ਕੀਤਾ ਸੀ, ਮੈਂ ਚੱਲ 10 ਮਿੰਟ ਦਾ ਕੰਮ ਆ ਕਰਕੇ ਤੇ ਫਿਰ ਮੈਂ ਜਾਊਂਗਾ ਵਾਸ਼ਰੂਮ, ਹੈ ਨਾ। ਤੇ ਸਡਨਲੀ ਫਿਰ ਪੰਮੀ ਬਾਈ ਜੀ ਦਾ ਗਾਣਾ ਆਇਆ, ਪਾਣੀ ਭਰੇ ਨੀ ਆ ਸ਼ਿਸ਼, ਉਹ ਐਸੀ ਸ਼ਿਸ਼ੀ ਐਸੀ ਤੈਸੀ ਕੰਮ ਨੀ ਪਹਿਲਾਂ ਮੈਂ ਜਾਂਦੀ ਆ।
2: ਇਹ ਸ਼ਕਤੀਆਂ ਤਾਂ ਉਹਨਾਂ ਨੂੰ ਵੀ ਨੀ ਪਤਾ ਹੋਣਾ ਆਪਣੀਆਂ।
3: ਹਫਤਾ ਬਹੁਤ ਵਧੀਆ ਗਿਆ ਜੀ, ਹਫਤਾ ਸਾਰਾ ਗਾਰਡਨ ਚ ਸਪੈਂਡ ਕੀਤਾ, ਮੈਂ ਥੋੜਾ ਜਿਹਾ ਲੱਗਾ ਕੰਮ ਕਰਨ ਗਾਰਡਨ ਚ, ਤੇ ਉਹਦੇ ਕਰਕੇ ਵਧੀਆ ਗਿਆ ਜੀ, ਸੋਹਣਾ ਬਣਾ ਰਹੇ ਆ ਕੁਛ।
0: ਗਾਰਡਨਿੰਗ ਦਾ ਸ਼ੌਂਕ ਆ ਤੁਹਾਨੂੰ?
3: ਗਾਰਡਨਿੰਗ ਦਾ ਸ਼ੌਂਕ ਨੀ ਬਹੁਤਾ, ਪਰ ਜਿੱਦਾਂ ਥੋੜਾ ਜਿਹਾ ਸਜਾਵਟ ਦਾ ਸ਼ੌਂਕ ਹੈ, ਜਿੱਦਾਂ ਥੋੜੀ ਜਿਹੀ ਲੈਂਡਸਕੇਪਿੰਗ ਵੀ ਆਪ ਹੀ ਕਰਨ ਲੱਗੀ ਹੋ ਸਕੇ।
0: ਅੱਛਾ,
3: ਉਹ ਥੋੜਾ ਜਿਹਾ,
0: ਮੈਂ ਕਿਹਾ ਜੀ ਗਾਰਡਨਿੰਗ ਦਾ ਸ਼ੌਂਕ ਆ ਤਾਂ ਫਿਰ ਮੈਨੂੰ ਤੁਹਾਡੇ ਨਾਲ ਦੋਸਤੀ ਪਾਉਣੀ ਪੈਣੀ ਆ, ਕਿਉਂਕਿ ਮੈਨੂੰ ਗਾਰਡਨਿੰਗ ਦਾ ਸ਼ੌਂਕ ਹੈਗਾ ਪਰ ਕਰਾਉਣ ਦਾ ਨਾ ਕਰਨ ਦਾ।
3: ਆਪਾਂ ਗਾਰਡਨਿੰਗ ਚੋਂ ਹੁਣ ਗਾਰਡਨਿੰਗ ਚੋਂ ਕੀ ਕੱਢ ਲਾਂਗੇ ਨੋਨੀਆ ਜੀ, ਆਪਣੇ ਕੋਲ ਤ੍ਰਿਫਲਾ ਘਰੇ ਪਿਆ ਬਣਿਆ ਬਣਾਇਆ, ਪੁੱਟਾ ਘਰੇ ਪਿਆ, ਮੇਥੀ ਦਾਣਾ, ਧਨੀਆ, ਜਵੈਣ, ਜੀਰਾ, ਸੌਂਫ, ਸਾਰਾ ਕੁਛ ਆਪਣੇ ਘਰ ਪਿਆ।
2: ਮਾਈ ਕਾਇੰਡ ਆਫ ਪਰਸਨ, ਮੇਰੀ ਵੀ ਇਹੀ ਸੋਚ ਹੈ ਇਹਨਾਂ ਚੀਜ਼ਾਂ ਲੈ ਕੇ, ਵੈਰੀ ਨਾਈਸ, ਆ ਬਿਲਕੁਲ ਖਰੀ ਗੱਲ ਕੀਤੀ ਤੁਸੀਂ।
3: ਮੈਂ ਤੁਹਾਨੂੰ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਪੈਂਟਰੀ ਦੇ ਵਿੱਚ ਲਫਾਫੇ ਜ਼ਿਆਦਾ ਜਮਾ ਹੋਏ ਹੋਏ, ਸਮਾਨ ਘੱਟ ਰਿਹਾ ਆ।
0: ਨਹੀਂ, ਉਹਨਾਂ ਨੂੰ ਲੇਬਲਿੰਗ ਕਰਕੇ ਸੋਹਣਾ ਤਰੀਕੇ ਨਾਲ ਬਣਾ ਕੇ ਰੱਖੋ ਨਾ, ਤਾਂ ਕਿ ਐਂ ਲੱਗੇ ਵੀ ਕਿਸੇ ਵੀ ਟਾਈਮ ਯੂਜ਼ ਚ ਆ ਜਾਣੇ ਆ।
3: ਨਹੀਂ ਨਹੀਂ, ਇਦਾਂ ਤਾਂ ਯੂਜ਼ ਕਰੀ ਦੇ ਰੱਖਿਓ ਦੇ ਇਸ ਹਿਸਾਬ ਨਾਲ ਹੀ ਆ।
2: ਓਕੇ ਓਕੇ
0: ਜੀ, ਤੇ ਸੋੜੀ ਸਾਹਿਬ ਅੱਜ ਕੀ ਲੈ ਕੇ ਆਏ ਹੋ ਫਿਰ ਸਾਡੇ ਲਈ ਜੀ?
3: ਅੱਜ ਲਿਖਿਆ ਸੀ ਜੀ ਫੇਰ ਕੁਛ ਦੁਬਾਰਾ, ਤੇ ਇਹਦਾ ਨਾਮ ਹੈ ਜੀ ਮਰਜ਼ੀ ਤੇਰੀ
2: ਜੀ।
0: ਮੇਰੀ ਮਰਜ਼ੀ ਤਾਂ ਕੁਛ ਹੁੰਦੀ ਅੱਜ
3: ਤੇ। ਗੁੱਡ ਲੱਕ ਤੁਹਾਨੂੰ ਕ੍ਰਿਸ਼ਨਾ ਜੀ, ਮੈਨੂੰ ਲੱਗਦਾ ਤੁਹਾਡਾ ਪਹਿਲਾ ਸ਼ੋਅ ਨੂੰ ਨਹੀਂ ਜੀ ਨਾ।
2: ਜੀ ਜੀ ਜੀ, ਥੈਂਕ ਯੂ ਸੋ ਮਚ।
3: ਤੇ ਅਸੀਂ ਤੁਹਾਨੂੰ ਇੱਕ ਕੱਪ ਕਾਫੀ ਦਾ ਐਕਸਟਰਾ ਸਪਾਂਸਰ ਕਰਦੇ ਹਾਂ, ਪੀ ਲਿਓ ਪਲੀਜ਼।
2: ਥੈਂਕ ਯੂ ਬ੍ਰਦਰ, ਥੈਂਕ ਯੂ।
0: ਜੇ ਇਹਨਾਂ ਨੂੰ ਕਾਫੀ ਦੇਣੀ ਫਿਰ ਮੈਨੂੰ ਤਾਂ ਕੁਝ ਹੋਰ ਹੀ ਚਾਹੀਦਾ
3: ਜੀ।
2: ਜੀ
3: ਚਲੋ ਸੁਣਾਉਂਦੇ ਆ ਜੀ ਫਿਰ
0: ਜੀ,
3: ਥੋੜਾ ਜਿਹਾ ਗਾ ਕੇ। ਓਕੇ ਜੀ। ਜਿੰਨਾ ਮਰਜ਼ੀ ਕਰ ਲੈ ਇੱਥੇ ਮੁੱਲ ਕਿਸੇ ਨੀ ਪਾਉਣਾ, ਜ਼ਿੰਦਗੀ ਤੇਰੀ ਮਰਜ਼ੀ ਤੇਰੀ, ਸਿੱਖ ਲੈ ਕਿੱਦਾਂ ਜਿਉਣਾ, ਸਿੱਖ ਲੈ ਕਿੱਦਾਂ ਜਿਉਣਾ। ਬਹੁਤੇ ਪਾਸੇ ਪੈਰ ਪਸਾ ਕੇ ਮਨ ਨੀ ਭਰਨਾ ਤੇਰਾ, ਆ ਵੀ ਹੋ ਜਾਏ ਮੇਰਾ ਨਾਲੇ ਉਹ ਵੀ ਹੋ ਜਾਏ ਤੇਰਾ, ਅੰਤ ਨੂੰ ਨਾਲੇ ਜਾਣਾ ਹੋਈ ਜਿਹੜਾ ਕਰਮ ਕਮਾਉਣਾ, ਜ਼ਿੰਦਗੀ ਤੇਰੀ ਮਰਜ਼ੀ ਤੇਰੀ, ਸਿੱਖ ਲੈ ਕਿੱਦਾਂ ਜਿਉਣਾ, ਸਿੱਖ ਲੈ ਕਿੱਦਾਂ ਜਿਉਣਾ। ਚਾਰ ਦਿਨਾਂ ਦੀ ਕਹਿੰਦੇ ਜ਼ਿੰਦਗੀ ਉਦੋਂ ਗੱਲ ਇਹ ਗੱਲ ਝੂਠ ਜੀ ਜਾਪੇ, ਮੈਂ ਦੁਬਾਰਾ ਗਾਉਣਾ ਜੀ। ਚਾਰ ਦਿਨਾਂ ਦੀ ਕਹਿੰਦੇ ਜ਼ਿੰਦਗੀ ਉਦੋਂ ਗੱਲ ਇਹ ਝੂਠ ਜੀ ਜਾਪੇ, ਜਿੰਨਾ ਚਿਰ ਨੇ ਭੈਣ ਭਾਈ ਤੇ ਸਿਰ ਤੇ ਬੈਠੇ ਮਾਪੇ, ਉਹਨਾਂ ਨੇ ਵੀ ਤੁਰ ਜਾਣਾ ਏ ਤੇ ਨਾ ਤੂੰ ਹੀ ਬੈਠਾ ਰਹਿਣਾ, ਜ਼ਿੰਦਗੀ ਤੇਰੀ ਮਰਜ਼ੀ ਤੇਰੀ, ਸਿੱਖ ਲੈ ਕਿੱਦਾਂ ਜਿਉਣਾ, ਸਿੱਖ ਲੈ ਕਿੱਦਾਂ ਜਿਉਣਾ। ਜਦ ਬੰਦਾ ਔਕਾਤ ਭੁੱਲ ਗਿਆ, ਰੱਬ ਦੀ ਦਿੱਤੀ ਜਾਤ ਭੁੱਲ ਗਿਆ, ਭੁੱਲ ਬੈਠਾ ਸਭ ਸਾਂਝਾਂ ਨੂੰ ਤੇ ਉਹਦੀ ਦਿੱਤੀ ਦਾਤ ਭੁੱਲ ਗਿਆ, ਕਰਮ ਭੁੱਲੀ ਨਾ ਤੂੰ ਜਜ਼ਬਾਤਾਂ ਨੂੰ ਤੇ ਨਾ ਹੀ ਫਰਜ਼ ਨਿਭਾਉਣਾ, ਜ਼ਿੰਦਗੀ ਤੇਰੀ ਮਰਜ਼ੀ ਤੇਰੀ, ਸਿੱਖ ਲੈ ਕਿੱਦਾਂ ਜਿਉਣਾ, ਸਿੱਖ ਲੈ ਕਿੱਦਾਂ ਜਿਉਣਾ। ਧੰਨਵਾਦ ਜੀ।
2: ਬਹੁਤ ਖੂਬ, ਬਹੁਤ ਖੂਬਸੂਰਤ ਬਾਈ ਜੀ,
0: ਥੈਂਕ ਯੂ, ਥੈਂਕ ਯੂ ਵੈਰੀ ਨਾਈਸ ਸੋਡੀ ਸਾਹਿਬ, ਬਹੁਤ ਸੋਹਣਾ ਲਿਖਿਆ ਵੀ
2: ਤੁਸੀਂ ਅੱਜ ਤੇ
0: ਔਰ ਗਾਇਆ ਵੀ ਬਹੁਤ ਸੋਹਣਾ। ਨਾ ਖੋਜੇ ਤੋ ਖੋ ਜਾਏ ਜੋ ਜੋ
3: ਲੰਬਾ ਨੀ ਕਰਦਾ ਹੁਣ
0: ਚਲੋ ਚਲੋ ਦੋ ਲੈਣਾ ਰੱਖ ਲੈਣੇ
2: ਰਾਈਟਰ ਬੰਦੇ ਨੂੰ ਥੋੜਾ
0: ਚਲੋ ਠੀਕ ਹੈ ਦੋ ਰੱਖ ਲੈਣੇ ਛੋਟੀ ਸਾਹਿਬ ਆਪਣਾ ਜਾਣ ਕੇ
3: ਅਸੀਂ ਲੈ ਕੇ ਸੁਣਾਉਣ ਵਾਲਿਆਂ ਜੋ ਸਾਨੂੰ
0: ਜੋ ਜੋ ਕੋ ਖੋਜੋ ਖੋਜੋ
3: ਅੱਛਾ ਲੈਣੇ ਆ ਜੋ ਜੋ ਕੋ ਖੋਜੋ
0: ਖੋਜੋ
3: ਜੋ ਜੋ ਕੋ ਇਹ ਲੈਣੇ
0: ਹਾਂ ਇਹ ਇਹ ਲਾਈਨ ਆ
3: ਓਕੇ
0: ਚਲੋ ਤੁਹਾਨੂੰ ਅੱਧੀ ਕਰਦੇ
3: ਕਿੰਨੀ ਵਾਰ ਬੋਲਣਾ ਜੀ
0: ਪੰਜ ਵਾਰੀ ਬੋਲਣਾ ਬਿਨਾ ਅੜ ਕੇ
3: ਪੰਜ ਵਾਰੀ
0: ਜੀ
3: ਓਕੇ ਜੋਜੋ ਕੋ ਖੋਜੋ ਖੋਜੋ ਜੋਜੋ ਕੋ ਜੋਜੋ ਕੋ ਖੋਜੋ ਖੋਜੋ ਜੋਜੋ ਕੋ ਜੋਜੋ ਕੋ ਖੋਜੋ ਖੋਜੋ ਜੋਜੋ ਕੋ ਜੋਜੋ ਕੋ ਖੋਜੋ ਖੋਜੋ ਜੋਜੋ ਕੋ ਜੋਜੋ ਕੋ ਖੋਜੋ ਖੋਜੋ ਜੋਜੋ ਕੋ
0: ਤੁਸੀਂ ਕ੍ਰਿਸ਼ਨਾ ਜੀ ਨੂੰ ਬੀਟ ਕਰ ਗਏ ਹੋ
2: ਵੈਰੀ ਨਾਈਸ ਬਾਈ
3: ਰਾਮ ਜੀ ਤੇ ਹੈ 1
0: ਕਰੋੜ ਮੈਂ ਤਾਂ 10 ਕਰੋੜ ਦੀ ਲਿਮਿਟ ਰੱਖੀ ਹੋਈ ਤੁਸੀਂ
2: ਵੈਸੇ ਅਮਿਤਾਬ ਬੱਚਨ ਨੂੰ 7 ਕਰੋੜ ਕਰਤਾ ਹੋਇਆ
3: ਅੱਛਾ 7 ਹੋ ਗਿਆ
0: ਔਰ ਅਮਿਤਾਬ ਬੱਚਨ
2: ਮੈਨੀਫੈਸਟੇਸ਼ਨ ਠੀਕ ਕਰਿਆ ਕਰੋ ਬਾਈ ਜੀ ਇਸ ਤਰ੍ਹਾਂ ਨਾ ਕਰੋ ਨਾ ਯਾਰ ਤੁਸੀਂ 6 ਕਰੋੜ ਦਾ ਨੁਕਸਾਨ ਕਰਾ ਲੈਣਾ ਸੀ ਉਹਨੇ
0: 10 ਕਰੋੜ ਦੀ ਹੈ ਨਹੀਂ
3: ਤੁਹਾਨੂੰ ਇੱਧਰ ਡੰਡ ਲਾਂਗੇ ਨਾ ਮੈਂ ਵੀ 7 ਕਰੋੜ 7 ਕਰੋੜ ਤੋਂ ਮੈਂ ਵੀ ਕੀ ਕਰਾਉਣਾ ਆਪਾਂ ਭੈਣ ਤੇ ਡੰਡ ਲਾਂਗੇ ਹੌਲੀ ਹੌਲੀ
0: ਨੋ ਨੋ ਮੈਂ 10 ਕਰੋੜ ਦੇ ਰਹੀ ਹਾਂ ਅੜੀ ਹੱਦ ਕਰਦੀ ਹਾਂ
2: ਓਹੋ ਚਲੋ
3: ਐਡਜਸਟ ਕਰ ਦਾਂਗੇ ਉਹ ਵੀ ਕਿਸੇ ਪਾਸੇ
2: ਡਨ ਹੋ ਗਿਆ ਜੀ
0: ਥੋੜਾ ਥੋੜਾ ਨਾ ਇੱਦਾਂ ਲੱਗ ਰਿਹਾ ਸੀ ਜਿੱਦਾਂ ਪੁਰਾਣੇ ਟਾਈਮ 'ਚ ਨਹੀਂ ਚਲੇ ਗਏ ਉਹ ਆਈ ਫੋਰਗੋਟ ਦਾ ਨੇਮਸ ਬਹੁਤ ਮਸ਼ਹੂਰ ਨੇ ਜਿਨ੍ਹਾਂ ਦੀ ਆਪਣੀ ਫੋਟੋ ਵੀ ਬਣੀ ਹੋਈ ਆ ਯਮਲਾ ਜੱਟ ਸਾਹਿਬ
2: ਜੀ ਜੀ ਜੀ ਜੀ
0: ਸਟਾਈਲ ਜਿਹੜਾ ਉਹਨਾਂ ਦਾ ਤਾਂ ਨਹੀਂ ਉਹਨਾਂ ਨੂੰ ਅਸੀਂ ਕਦੇ ਕਰ ਸਕਦੇ ਹੈਗੇ ਬੀਟ
2: ਪਰ ਕੰਪੋਜੀਸ਼ਨ
0: ਹਾਂ ਹਾਂ ਥੋੜਾ ਜਿਹਾ ਉਹ ਸਟਾਈਲ ਨੂੰ ਮੇਦਾ ਯੂ ਨੋ
2: ਮਤਲਬ ਜਦੋਂ ਬੀਟਸ ਨਹੀਂ ਆਈਆਂ ਪੰਜਾਬੀ ਗਾਣਿਆਂ ਦੇ ਤਾਂ ਆਹੀ ਕੰਪੋਜੀਸ਼ਨਾਂ ਹੁੰਦੀਆਂ ਸੀ ਨਾ ਯੂਜੂਲੀ ਹੁਣ ਤੇ ਮਤਲਬ ਐਵਰੀਥਿੰਗ ਇਜ਼ ਔਨ ਲੈਪਟਾਪ ਐਂਡ ਆਲ ਇਹ ਵਾਲਾ ਸੀਨ ਹੈ ਤਾਂ ਹੀ ਦੇਖੋ ਬੀਟ ਵਾਲੇ ਗਾਣੇ ਲੱਭਣੇ ਕਿੰਨੇ ਔਖੇ ਹੋ ਜਾਂਦੇ ਆ

0: ਗੋਵਿੰਦਰ ਦੀ ਕਿਹੜੀ ਫਿਲਮ ਸੀ ਉਹ ਹਦਕਰ ਦੀ, ਆਪਨੇ ਦੇਖੀ ਤੁਸੀਂ ਗੋਵਿੰਦਰ ਦੀ? ਉਹਦੇ ਅੰਦਰ ਉਹਦੀ ਸਾਰੀ ਫੈਮਿਲੀ ਗੋਵਿੰਦਾ ਹੀ ਪਲੇ ਕਰ ਰਿਹਾ ਹੁੰਦਾ ਨਾ, ਪਾਪਾ ਵੀ ਹੋਈ, ਮੰਮੀ ਵੀ ਹੋਈ, ਦਾਦਾ ਵੀ ਹੋਈ, ਦਾਦੀ ਵੀ ਹੋਈ, ਉਹ ਸਾਰੀ ਕੰਪੋਜੀਸ਼ਨ ਇੱਦਾਂ ਹੀ ਲੱਗਦੀਆਂ, ਇਹੀ ਵਾਲਾ ਕੰਮ ਲੱਗਦਾ। ਤੇ ਹੁਣ ਆਪਾਂ ਹੋਰ ਕਾਲਰ ਲਈਏ ਕਿ ਬ੍ਰੇਕ ਲਈਏ ਕਿ ਤੁਸੀਂ ਕੁਝ ਸੁਣਾਉਣਾ ਚਾਹੋਗੇ? ਤੁਸੀਂ ਮੈਨੂੰ ਇੱਕ
1: ਕਾਲਰ ਲੈ ਲੈਣੇ ਆ,
0: ਕਾਲਰ ਲਈਏ। ਚਲੋ ਡਨ ਹੋ ਗਿਆ ਜੀ। ਸਾਡੇ ਨਾਲ ਜੁੜ ਗਏ ਨੇ ਜਪਮਨ।
1: ਓਹ ਸਿਡਨੀ ਵਾਲਾ,
0: ਸਿਡਨੀ ਵਾਲਾ ਜੀ, ਬਿਲਕੁਲ।
1: ਸਤਿ ਸ੍ਰੀ ਅਕਾਲ ਜਪਮਨ ਜੀ, ਨੀਤੂ ਜੀ ਹੋਣਗੇ?
0: ਹਾਂ, ਟ੍ਰਿਕ ਕਰਤਾ ਮੈਂ ਕਿਹਾ, ਤੁਸੀਂ ਮੈਨੂੰ ਟ੍ਰਿਕ ਕਰ ਰਹੇ ਨੇ, ਟਾਈਮ ਤੋਂ ਮੈਂ ਵੀ ਕਰਾਂਗਾ।
1: ਹੈਲੋ, ਜਰਾ ਹੋਸ਼ਿਆਰ ਨਹੀਂ ਆ
2: ਤੋ ਨਹੀਂ,
0: ਵੀਨੋ ਵੀਨੋ,
2: ਮੈਂ ਘਾਇਲ ਤੋ ਨਹੀਂ,
0: ਆਈ ਟੋਟਲੀ ਨੋ,
2: ਮਗਰ ਜਬ ਸੇ ਆ ਗਈ ਹੈ ਬੀਵੀ ਮੈਂ ਤੋ ਫਿਰ ਸੇ ਘਾਇਲ ਹੋ ਗਈ,
1: ਔਰ ਮੈਂ ਇਧਰ ਸੇ ਭੇਜਤੀ ਹੂੰ ਇੱਕ ਟਰੱਕ ਭਰ ਕੇ ਬੀਟਾ ਡੀਨ ਕਾ,
2: ਅੱਜ ਤਾਂ ਮੈਂ ਫੋਨ ਲਗਾਇਆ, ਨਾਲ ਦੀ ਨਾਲ ਫੋਨ ਚੱਕ ਲਿਆ, ਮੈਨੂੰ ਤਾਂ ਇੰਨੀ ਲੰਬੀ ਵੇਟਿੰਗ ਪਾਈ ਜਾਂਦੀ ਹੈ, ਮੈਂ ਕਿਹਾ ਆ ਕੀ ਨਾਲ ਦੀ ਨਾਲ ਲੈ ਵੀ ਲਿਆ।
1: ਕ੍ਰਿਸ਼ਨ ਜੀ ਤੋਂ ਗਲਤੀ ਹੋ ਗਈ,
0: ਆਈ ਐਮ ਰੀਅਲੀ ਸੌਰੀ ਫੋਰ ਦੈਟ।
2: ਨਹੀਂ ਨਹੀਂ ਨਹੀਂ ਕੋਈ ਗੱਲ ਨਹੀਂ, ਆਪਾਂ ਬਾਬਾ ਜੀ ਵੈਸੇ ਨਾ ਜੋ ਕਰਦੇ ਆ ਤੁਹਾਨੂੰ ਪਤਾ ਵਧੀਆ ਕਰਦੇ ਆ। ਅੱਜ ਮੇਰਾ ਬਹੁਤ ਹੀ ਬਿਜ਼ੀ ਡੇ ਸੀਗਾ ਤੇ ਮੈਂ ਕੁਕਿੰਗ ਚ ਇੰਨਾ ਜ਼ਿਆਦਾ ਬਿਜ਼ੀ ਹੋ ਜਾਣਾ, ਤੁਸੀਂ ਦੇਖੋ ਕਿੰਨਾ ਵਧੀਆ ਹੋ ਗਿਆ ਨਾ, ਮੈਂ ਫ੍ਰੀ ਹੋ ਜਾਂਗੀ, ਮੈਂ ਆਰਾਮ ਨਾਲ ਸਭ ਦੀਆਂ ਗੱਲਾਂ ਬਾਤਾਂ ਹੋਰ ਸੁਣਾਂਗੀ, ਤੁਹਾਡੀਆਂ ਗੱਲਾਂ ਬਾਤਾਂ ਨਾਲ ਕੁਕਿੰਗ ਕਰਾਂਗੀ। ਮੈਨੂੰ
0: ਹੁਣ ਪਤਾ ਲੱਗਾ ਜੇਠਾ ਲਾਲ ਅਲੀ ਕਿਉਂ ਛੱਡ ਕੇ ਗਈ ਸ਼ੋ, ਹੈ ਏਦਾਂ ਦੇ ਫੈਨ ਨੇ, ਮੈਂ ਰਹਿ ਨੀ ਦਿੰਦੀ, ਇਹੀ ਕਮਾਈ ਖੱਟੀ ਆ ਮੈਂ।
2: ਅਰੇ ਕ੍ਰਿਸ਼ਨਾ ਜੀ, ਆਪ ਕੀ ਵੀ ਬਹੁਤ ਬੜੀ ਬਾਤ ਹੈ, ਆਪ ਨੂੰ ਨਹੀਂ ਪਤਾ, ਆਪ ਮੈਂ ਵੀ ਬਹੁਤ ਟੈਲੈਂਟ ਹੈ, ਮੇਰਾ ਤਾਂ ਚਾਹ ਥੋੜਾ ਕਮ ਹੈ, ਲੇਕਿਨ ਹਾਂ ਬਹੁਤ ਟੈਲੈਂਟ ਹੈ।
0: ਇਹ ਸਤ ਵਚਨ ਨੇ ਤੁਹਾਡੇ, ਐਬਸੋਲੂਟਲੀ ਰਾਈਟ, ਇਸ ਗੱਲੋਂ ਬਿਲਕੁਲ ਸਹੀ ਕਿਹਾ।
1: ਫਿਰ ਨੀਤੂ ਜੀ ਅੱਜ ਕੀ ਸੁਣਾਓਗੇ?
2: ਹਾਂਜੀ, ਮੈਂ ਸੁਣਾਉਣਾ ਤਾਂ ਕੋਈ ਗੱਲ ਨੀ, ਗੱਲਾਂ ਤਾਂ ਸੁਣ ਲਓ ਚਾਹੇ ਗਾਣੇ ਸੁਣ ਲਓ, ਬਟ ਇੱਕ ਅੱਜ ਨਾ ਮੈਂ ਇੱਕ ਚੰਗੀ ਆਪਾਂ ਜੋ ਕੰਸੈਪਟ ਬਣਾਇਆ ਨਾ, ਅੱਜ ਮੈਂ ਉਹ ਸ਼ੇਅਰ ਕਰ ਰਹੀ ਹਾਂ,
1: ਹੈ ਨਾ।
2: ਹਾਂਜੀ, ਉਹ ਮੈਨੂੰ ਬੜਾ ਵਧੀਆ ਲੱਗਾ, ਵੈਸੇ ਚੰਗੀ ਤੋਂ ਵੀ ਚੰਗਾ ਹੋ ਗਿਆ, ਬਟ ਕੀ ਕਰੀਏ ਨਾ, ਜਿਹੜਾ ਸੁਣਾਉਣਾ ਇੱਕ ਹੀ ਹੁੰਦਾ ਨਾ ਤੇ ਵਧੀਆ ਵੀ ਲੱਗਦਾ ਨਾ, ਮਜ਼ੇਦਾਰ ਨਾ। ਐਕਚੁਅਲੀ ਨਾ ਕਾਫੀ ਟਾਈਮ ਹੋ ਗਿਆ ਸੀ ਨਾ, ਉਹ ਲਿਆ ਕੇ ਰੱਖਿਆ ਹੋਇਆ ਸੀਗਾ ਚੂਮਰ, ਹੁਣ ਇੰਗਲਿਸ਼ ਚ ਤੁਸੀਂ ਆਪਣੇ ਆਪ ਕੱਢ ਲਈ, ਔਰ ਤੂੰ ਮੈਂ ਤੁਹਾਨੂੰ ਦੱਸਾਂ, ਕਈ ਵਾਰੀ ਨਾ ਕੁਛ ਵਰਡਸ ਆਪਣੇ ਮਾਇੰਡ ਚੱਲ ਰਹੇ ਹੁੰਦੇ ਆ, ਤਾਂ ਤੁਹਾਨੂੰ ਪਤਾ ਆਪਾਂ ਗੱਲਾਂ ਕਰਦੇ ਹਾਂ, ਮੈਨੀਫੈਸਟ ਲਗਾ ਲਓ ਜਾਂ ਕੁਛ ਲਗਾ ਲਓ, ਉਹ ਵਰਡ ਨਾ ਆਪਣੇ ਮਾਇੰਡ ਚ ਆਈ ਜਾਂਦੇ। ਹੁਣ ਥੋੜੀ ਦੇਰ ਪਹਿਲਾਂ ਨਾ ਉਹ ਵਰਡ ਦਾ ਤੁਸੀਂ ਨਾਮ ਵੀ ਲਿੱਤਾ, ਮੈਨੂੰ ਇੰਗਲਿਸ਼ ਚ ਮੈਨੂੰ ਉਹ ਨਾਮ ਨੀ ਪਤਾ ਉਹਨੂੰ ਕੀ ਕਹਿੰਦੇ ਆ, ਨੋਨੀਆ ਦੀ ਤੁਹਾਨੂੰ ਪਤਾ ਹੋਣਾ, ਉਹਨੂੰ ਕਹਿੰਦੇ ਆ
1: ਆਪਣਾ
2: ਚੈਂਡਲੀਅਰ ਬੋਲਦੇ ਆ, ਮੈਂ ਕੈਲੰਡਰ ਤੋਂ ਯਾਦ ਰੱਖਣੀ ਸੀ ਉਹ ਥੋੜੀ ਦੇਰ ਪਹਿਲਾਂ, ਹਾਂ ਉਹ ਯਾਦ ਰਹਾ, ਤੇ ਉਹ ਮੈਂ ਕਿਹਾ ਵਾਓ, ਮੈਂ ਏਦਾਂ ਹੀ ਕਹਿਣਾ ਸੀਗਾ ਤੇ ਵਾਓ ਵਰਡ ਵੀ ਯੂਜ਼ ਹੋ ਗਿਆ, ਦੇਖੋ ਕਿਆ ਕਿਆ ਬਾਤ ਹੈ ਨਾ। ਤੇ ਉਹ ਨਾ ਕਾਫੀ ਟਾਈਮ ਦਾ ਲਿਆ ਕੇ ਰੱਖਿਆ ਹੋਇਆ ਸੀਗਾ, ਕਿਉਂਕਿ ਤੁਹਾਨੂੰ ਪਤਾ ਹੈ ਨਾ ਕਿ ਜਦੋਂ ਆਪਾਂ ਇਲੈਕਟ੍ਰੀਸ਼ਨ ਨੂੰ ਬੁਲਾਉਂਦੇ ਆਪਾਂ ਨੂੰ ਇੱਦਾਂ ਹੁੰਦਾ ਕਿ ਇੱਕ ਕੰਮ ਲਈ ਥੋੜੀ ਨਾ, ਹੈ ਨਾ, ਚੱਲ ਹੋਰ ਵੀ ਕੰਮ ਇਕੱਠੇ ਕਰ ਲਈਏ ਆਪਾਂ। ਲਾਸਟ ਈਅਰ ਦਾ ਮੰਗਾਇਆ ਜਦੋਂ ਗਰਮੀਆਂ ਚ ਵੀ ਪੱਖੇ ਵੀ ਲਗਵਾਵਾਂਗੇ ਨਾ, ਤੇ ਬਾਹਰ ਵਾਲੀਆਂ ਲਾਈਟਾਂ ਵੀ ਲਗਾਉਣੀਆਂ ਸੀ, ਉਹ ਇੰਨੇ ਟਾਈਮ ਦਾ ਮੰਗਾ ਕੇ ਰੱਖਿਆ ਹੋਇਆ, ਮੈਂ ਕਿਹਾ ਮੇਰੇ ਦਿਲ ਨੂੰ ਵੀ ਕੁਛ ਵੀ ਸੋਹਣਾ ਲੱਗਦਾ ਨਾ, ਡਰਾਇੰਗ ਰੂਮ ਚ ਲੱਗਿਆ ਹੋਇਆ ਹੈਵੀ ਗੋਲਡਨ ਕਲਰ, ਹੈ ਨਾ, ਮੈਂ ਕਿਹਾ ਹਾਏ, ਮੈਂ ਉਹਦੇ ਨਾਲ ਗੱਲਾਂ ਕਰਦੀ ਰਹਿੰਦੀ। ਉਹਨੂੰ ਪਹਿਲਾਂ ਗਰਾਹ ਚ ਪਿਆ ਸੀ, ਗਰਾਹ ਚ ਲਿਆ ਕੇ ਨਾ ਹੌਲੀ ਹੌਲੀ ਮੈਂ ਨਾ ਡਾਇਨਿੰਗ ਟੇਬਲ ਦੇ ਕੋਲ ਰੱਖਤਾ, ਵੀ ਹੌਸਲਾ ਜਿਹਾ ਹੋ ਗਿਆ ਵੀ ਹੁਣ ਆ ਜੂਗਾ, ਉੱਥੋਂ ਜਗ੍ਹਾ ਫ੍ਰੀ ਹੋ ਗਈ, ਇੱਥੇ ਤੱਕ ਲੈ ਕੇ ਆਵਾਂ ਮੈਂ। ਫਿਰ ਹੁਣ ਇਸ ਵਾਰ ਨਾ ਮੈਨੇ ਸੋਚ ਲਿਆ ਇਸ ਹਫ਼ਤੇ, ਮੈਂ ਕਿਹਾ ਪੱਖੇ ਚਾਹੇ ਹਜੇ ਹੁਣ ਵੀ ਲੋੜ ਹੈਗੀ, ਆਉਣ ਵਾਲੇ ਟਾਈਮ ਚ ਮਹੀਨੇ ਦੋ ਮਹੀਨੇ ਤੱਕ ਸ਼ੁਰੂ ਹੋ ਜੂਗਾ, ਮੈਂ ਕਿਹਾ ਕਰਾਂ, ਮੈਂ ਕੰਮ ਹੋਰ ਇਕੱਠੇ ਕਰ ਲਿਆ, ਫਿਰ ਬੋਲਦੇ ਨਾ ਕੰਮ ਐਸੀ ਦੀ ਤੇ ਐਸੀ ਕਰਾਣ ਪੱਖੇ ਯੇ ਵੋ ਹੈ, ਮੈਂ ਆਪਣਾ ਜਿਹੜਾ ਝੂਮਰ ਹੈ ਇਹ ਤਾਂ ਲਗਵਾਵਾਂ ਕੀ ਆ, ਮੈਨੂੰ ਨੀ ਪਤਾ ਮੇਰੇ ਨਾਲ ਬਹੁਤ ਹੋ ਗਿਆ ਮੈਂ ਫਿਰ ਨਾ। ਹਾਂ ਅੱਛਾ ਮੈਂ ਜਦੋਂ ਲਗਵਾਉਣੇ ਨਾ ਇਲੈਕਟ੍ਰੀਸ਼ਨ ਨੇ ਜਦੋਂ ਲਗਾਉਣਾ ਸੀ ਨਾ ਉਹਦੀ ਆਵਾਜ਼ ਨੀ ਮਿਲਣੀ ਉੱਥੋਂ ਜਿੱਥੋਂ ਕਨੈਕਸ਼ਨ ਕਰਨਾ ਸੀ, ਕਿਉਂਕਿ ਉਹ ਇੱਕ ਅਲੱਗ ਹੀ ਸੋਹਣਾ ਲੱਗਦਾ ਨਾ ਕਿ ਉਹਦੀ ਜਿਹੜੀ ਲਾਈਟ ਹੈ ਉਹ ਅਲੱਗ ਤੋਂ ਹੀ ਹੋਏ ਤਾਂ ਕਿ ਚੱਲੇ ਬੋਮਸ ਜਾਂ ਲਾਈਟ ਹੋਣ ਹਨਾ।

0: ਚਲੋ ਜਦੋਂ ਉਹਨਾਂ ਨੇ ਲਗਾਇਆ ਹਨਾ, ਤੇ ਫਿਰ ਮੈਨੂੰ ਇਹ ਟੈਨਸ਼ਨ ਹੋ ਗਈ, ਮੈਂ ਕਿਹਾ ਕਦੋਂ ਦਾ ਮੰਗਾਏ, ਇਹਦੇ ਤਾਂ ਇਹ ਨੀ ਪਤਾ ਵਾਰੰਟੀ ਵੀ ਨਾ ਮੁੱਕ ਗਈ ਹੋਵੇ ਹਨਾ, ਫਿਰ ਇਹ ਟੈਨਸ਼ਨ। ਅੱਛਾ ਫਿਰ ਉਸ ਤੋਂ ਬਾਅਦ ਉਹਦੀ ਕ੍ਰਿਸਟਲ ਕ੍ਰਿਸਟਲ ਲਗਾ ਕੇ ਤਾਂ ਚਲੋ ਬਾਅਦ ਚ ਲੱਗਣੀ ਸੀ, ਉਹਦੀ ਜਿਹੜੀ ਲਾਈਟ ਸੀ ਨਾ, ਤੇ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਲੈ ਆਈਓ, ਔਰ ਇਹ ਵੀ ਮੈਂ ਕਹਿਣਾ ਸੀਗਾ ਕਿ ਕਿਹੜੀਆਂ ਲਾਈਟ ਚਾਹੀਦੀਆਂ ਨੇ ਨਾ, ਕੋਲਡ ਲਾਈਟ ਵਾਰਮ ਲਾਈਟ ਕਿਹੜੀਆਂ। ਉਹ ਨਾ ਮਤਲਬ ਲੇ ਤਾਂ ਆਏ, ਹੁਣ ਉਹ ਕਹਿੰਦੇ ਲਗਾ ਕੇ ਪਤਾ ਲੱਗੂਗਾ, ਇੱਥੇ ਲਿਖਿਆ ਵੀ ਨਹੀਂ ਹੋਇਆ। ਹਾਏ ਮੈਂ ਬਾਬਾ ਜੀ ਨੂੰ ਪ੍ਰੇ ਕਰੀ ਜਾਵਾਂ, ਬਾਬਾ ਜੀ ਵਾਰਮ ਲਾਈਟ ਹੀ, ਉਹਨ ਚ ਉਮਰ ਵੀ ਮੇਰੀ ਮਰਜ਼ੀ ਦਾ ਇੰਨਾ ਸੋਹਣਾ ਇੰਨੇ ਟਾਈਮ ਬਾਅਦ ਲੱਗ ਰਿਹਾ ਨਾ, ਤੇ ਹਨਾ ਮੈਂ ਕਰੀ ਜਾਵਾਂ, ਕਿਉਂਕਿ ਹੁਣ ਇਹਨਾਂ ਦਾ ਵੀ ਕੀ ਕਸੂਰ ਹੈ, ਮੈਂ ਨੀ ਨਾ ਦੱਸਿਆ ਇਹਨਾਂ ਨੂੰ ਕਿ ਤੁਸੀਂ ਵਾਰਮ ਲਾਈਟ ਲੈ ਕੇ ਆਣੀ ਹੈ ਨਾ, ਤੇ ਉਹ ਲੱਗਿਆ ਬੜਾ ਟਾਈਮ ਲਗਾ ਕੇ ਨਾ, ਤਾਰ ਨੀ ਸੀ ਮਿਲ ਰਹੀਆਂ, ਜੇ ਵੋ ਮੈਂ ਨਾਲ ਨਾਲ ਕੁਕਿੰਗ ਕਰੀ ਜਾਵਾਂ, ਮੈਂ ਕਿਹਾ ਮੇਰੇ ਨਾ ਅੰਦਰ ਨੀ ਜਾ ਰਿਹਾ, ਜਦੋਂ ਤੱਕ ਇਹਦੀ ਲਾਈਟਾਂ ਨੀ ਜਗਦੀਆਂ ਨਾ, ਮਤਲਬ ਮੈਨੂੰ ਦਿਖ ਜਾਵਾ ਸੀ ਚੱਲਦਾ ਇੱਕ ਵਾਰੀ ਹਨਾ, ਮੈਂ ਫੀਲ ਕਰਾਂ। ਹਾਏ ਜਦੋਂ ਚੱਲਿਆ ਓਏ ਹੋਏ ਵਾਰਮ ਲਾਈਟ ਹੀ ਉੱਪਰੋਂ, ਓਏ ਹੋਏ ਹੋਏ ਮੈਂ ਦੱਸ ਰਹੀ ਸਾਰੀ ਕਿਆ
1: ਲੱਗੀ ਲੱਗੀ ਲੱਗੀ ਲੱਗੀ ਲਾਈਟ।
0: ਡਾਇਨਿੰਗ ਟੇਬਲ ਦੇ ਨਾ ਉੱਪਰ ਥੋੜਾ ਜਿਹਾ ਕ੍ਰਿਸਟਲ ਇੰਨੇ ਸਾਰੇ ਲੱਗੇ, ਉਸੇ ਦਿਨ ਇਹਨਾਂ ਨੇ ਰਾਤ ਨੂੰ ਲਗਾ ਤੇ ਨਾ, ਉਹ ਹੋਰ ਜ਼ਿਆਦਾ ਸੋਹਣਾ ਲੱਗਣ ਲੱਗ ਗਿਆ ਨਾ।
2: ਬਿਊਟੀਫੁਲ।
0: ਤੇ ਹਾਂ ਉਹ ਡਾਇਨਿੰਗ ਟੇਬਲ ਹੈ ਵੀ ਗੋਲਡਨ ਗੋਲਡਨ ਸਾਰਾ, ਮਤਲਬ ਇੱਦਾਂ ਲੱਗਦਾ ਆਪਣੇ ਆਪ ਨੂੰ ਦੇਖੋ, ਮੈਨੂੰ ਨੀ ਪਤਾ ਸੱਚੀ, ਮੈਨੂੰ ਤਾਂ ਇੱਦਾਂ ਫੀਲ ਕਰਦੀ, ਮੈਂ ਤੁਹਾਨੂੰ ਫੋਟੋ ਵੀ ਸ਼ੇਅਰ ਕਰਦੀ ਹਾਂ, ਜਿਹਦਾ ਰੋਇਲ ਲੁੱਕ ਨੀ ਹੁੰਦੀ, ਰੋਇਲ ਵੈਰ ਫਿਲਮ ਚ ਲਾਈਕ ਲਾਵ
2: ਫ੍ਰੈਂਡਲੀ। ਵੈਰੀ ਗੁੱਡ ਨੀਤੂ ਜੀ, ਵੈਰੀ ਗੁੱਡ, ਬਹੁਤ ਬਹੁਤ ਮੁਬਾਰਕਾਂ ਰੋਇਲ ਲੁੱਕ ਕਰਨ ਦਾ ਆਪਣੇ, ਵੈਲ ਡਨ।
3: ਜਦੋਂ ਤੁਸੀਂ ਕਿਹਾ ਨਾ ਇਲੈਕਟ੍ਰੀਸ਼ੀਅਨ, ਮੈਨੂੰ ਇੱਕ ਜੋਕ ਯਾਦ ਆ ਗਿਆ।
2: ਹਾਂਜੀ ਹਾਂਜੀ
0: ਹਾਂਜੀ, ਆਨ ਦੋ ਆਨ।
3: ਕਹਿੰਦੇ ਮੋਸਟਲੀ ਪੀਪਲ ਆਰ ਸ਼ੌਕਡ ਵੈਨ ਦੇ ਫਾਈਂਡ ਆਊਟ ਦੈਟ ਆਈ ਐਮ ਇਲੈਕਟ੍ਰੀਸ਼ੀਅਨ।
0: ਚਲੋ ਠੀਕ ਹੈ, ਸਾਰੇ ਜਾਣੇ ਤੇ ਮਿਹਨਤ ਕਰਦੇ ਆ ਪਰਮਾਤਮਾ ਹਨਾ, ਪਰ ਉਹਨਾਂ ਦੇ ਦੇਖੋ ਚਾਹੇ ਪਲੰਬਰ ਹੈ ਇਲੈਕਟ੍ਰੀਸ਼ਨ ਹੈ, ਉਹਨਾਂ ਦੇ ਜੋ ਚਾਰਜ ਹੁੰਦੇ ਆ, ਮੈਨੂੰ ਤਾਂ ਲੱਗਦਾ ਜਿੰਨੇ ਦਾ ਮੇਰਾ ਹੈਗਾ ਸੀ ਜਾਂ ਹੋਰ ਕੰਮ ਹੈ, ਇੱਕ ਵਾਰ ਤਾਂ ਬੜੀ ਖੁਸ਼ੀ ਹੋਈ ਕੰਮ ਲੱਗ ਰਿਹਾ, ਹੁਣ ਪੈਸੇ ਤਾਂ ਮੇਰੇ ਬੰਦੇ ਨੀ ਦੇਣੇ ਸੀ, ਚਲੋ ਉਹਨਾਂ ਨੇ ਹੱਥ ਕੇ ਦਿੱਤੇ, ਦੇਖੋ ਉਹਨਾਂ ਦੀ ਮਿਹਨਤ ਹੈ। ਮੈਂ ਤਾਂ ਉਸ ਮੰਨ ਲਈ ਕਿਹਾ, ਮੈਂ ਕਿਹਾ ਜੱਪਨ ਤੈਨੂੰ ਤਾਂ ਮੈਂ ਪੱਕਾ ਇਲੈਕਟ੍ਰੀਸ਼ਨ ਪਲੰਬਰ। ਬਹੁਤ ਖੁਸ਼ੀ ਹੋਈ ਹੁੰਦਾ ਨਾ, ਕਿਉਂਕਿ ਚੀਜ਼ਾਂ ਦੇ ਨਾਲ ਆਪਣੀ ਪਈ ਹੋਈ ਹੈ ਲੱਗੀ, ਪਰ ਕਈ ਵਾਰ ਆਪਾਂ ਨੂੰ ਕਿਹੜੀ ਚੀਜ਼ ਆਪਾਂ ਨੂੰ ਕਿਹੜੀ ਖੁਸ਼ੀ ਦਿੰਦੀ ਹੈ। ਔਰ ਤੁਹਾਨੂੰ ਪਤਾ ਮੇਨ ਥਿੰਗ, ਔਰ ਮੈਂ ਜਿੱਥੇ ਬੈਠ ਕੇ ਹੁਣ ਗੱਲ ਕਰ ਰਹੀ ਹਾਂ ਨਾ, ਮੇਰਾ ਜਿਹੜਾ ਕੈਲੰਡਰ ਹੈ ਨਾ, ਉਹ ਮੈਨੂੰ ਸਾਹਮਣੇ ਦਿਖ ਰਿਹਾ।
2: ਵੈਰੀ ਗੁੱਡ ਜੀ, ਕੈਲੰਡਰ ਤੁਸੀਂ ਕੈਲੰਡਰ ਨੂੰ ਕਰੋ ਇੰਜੋਏ,
3: ਇੰਜੋਏ ਕਰੋ ਕੈਲੰਡਰ
2: ਤੇ ਹੈਵ ਅ ਗ੍ਰੇਟ ਟਾਈਮ ਵਿਦ ਯੋਰ ਕੈਲੰਡਰ, ਤੇ ਨਾਲ ਸੁਣੋ ਪ੍ਰੋਗਰਾਮ
0: ਨਾਲੇ ਕੁਕਿੰਗ ਕਰਦੇ ਆ।
2: ਓਕੇ ਜੀ, ਹੈਵ ਅ ਨਾਈਸ ਡੇ। ਥੈਂਕ ਯੂ। ਵੈਰੀ ਗੁੱਡ ਜੀ, ਬਹੁਤ ਬਹੁਤ ਮੁਬਾਰਕਾਂ ਹੋ ਜੀ। ਸ਼ੈਂਡਲੀਅਰ ਲੱਗ ਗਿਆ,
3: ਕੈਲੰਡਰ ਲੱਗ ਗਿਆ,
2: ਕੈਲੰਡਰ ਲੱਗ ਗਿਆ, ਵੈਰੀ ਗੁੱਡ। ਅੱਛਾ, ਜਿਨ੍ਹਾਂ ਜਿਨ੍ਹਾਂ ਦੀਆਂ ਮੈਂ ਕਾਲਸ ਮਿਸ ਕੀਤੀਆਂ ਸੀਗੀਆਂ, ਪਲੀਜ਼ ਤੁਸੀਂ ਹੁਣ ਕਰ ਸਕਦੇ ਹੋ, ਆਪਾਂ ਤੁਹਾਨੂੰ ਆਨਲਾਈਨ ਦੁਬਾਰਾ ਲੈ ਲਵਾਂਗੇ ਜੀ। ਤੇ ਹੁਣ ਆਪਾਂ ਮੈਸੇਜਾਂ ਵੱਲ ਨੂੰ ਰੁੱਖ ਕਰਦੇ ਹਾਂ, ਫਿਰ ਜਾਂਦੇ ਛੋਟੀ ਜਿਹੀ ਬ੍ਰੇਕ ਵੱਲ, ਫਿਰ ਦੁਬਾਰਾ ਆ ਕੇ ਸਾਂਝ ਪਾਵਾਂਗੇ ਸਾਰਿਆਂ ਨਾਲ। ਤੇ ਮੈਸੇਜ ਜਿਹੜੇ ਆਏ ਸੀਗੇ ਮੈਂ ਉਹ ਪੜ੍ਹ ਦੇਵਾਂ, ਐਂਡ ਸਾਰਿਆਂ ਨੂੰ ਪਹਿਲਾਂ ਹੀ ਮਾਫ਼ੀ, ਕਿਉਂਕਿ ਮੈਂ ਹਜੇ ਤੱਕ ਆਪਣੀਆਂ ਐਨਕਾਂ ਨਹੀਂ ਬਣਵਾਈਆਂ, ਮੈਂ ਪਹਿਲਾਂ ਹੀ ਦੱਸ ਦੇਵਾਂ। ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਨਵੀਂ ਕੰਬੋਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਹਰਚੰਦ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਰਿਚਰਡ ਜੀ ਕਹਿੰਦੇ ਨੇ ਕਾਈਂਡਲੀ ਜੁਆਇਨ ਮੀ ਟੂ ਵਿਸ਼ ਮਾਈ ਬ੍ਰਦਰ ਫਰੋਮ ਅਨਦਰ ਮਦਰ ਪ੍ਰਿਤਪਾਲ ਸਿੰਘ, ਹੂ ਆਈ ਵਾਜ਼ ਬਲੈਸਡ ਟੂ ਮੀਟ ਲਾਸਟ ਈਅਰ ਥਰੂ ਰੇਡੀਓ। ਹਾਂਜੀ, ਮੇ ਹੀ ਹੈਵ ਅ ਸਪੀਡੀ ਰਿਕਵਰੀ ਜੀ, ਬਿਲਕੁਲ ਮੇ ਹੀ ਹੈਵ ਸਪੀਡੀ ਰਿਕਵਰੀ ਜੀ। ਅਤੇ ਡੈਲੀ ਜੁਐਲਰਸ ਤੋਂ ਨਵਪ੍ਰੀਤ ਜੀ ਕਹਿੰਦੇ ਨੇ ਕਿ ਅੱਜ ਦਾ 22 ਕੈਰਟ ਗੋਲਡ ਦਾ ਜਿਹੜਾ ਰੇਟ ਹੈ ਉਹ ਹੈ ਜੀ $186 ਪਰ ਗ੍ਰਾਮ।
3: ਕੱਲ੍ਹ 80 ਸੀਗਾ, ਅੱਜ 86 ਹੋ ਗਿਆ।
2: ਹਾਂਜੀ ਹਾਂਜੀ ਹਾਂਜੀ, ਕਿਆ ਕਰੇ ਆਦਮੀ,
3: ਕਿਆ
2: ਕਰੇ ਆਦਮੀ। ਪਰਮਿੰਦਰ ਸਿੱਖੋ ਜੀ ਵੈਲਕਮ ਬੈਕ, ਨੋਨੀਆ ਜੀ ਕਹਿੰਦੇ ਨੇ, ਰਾਏ ਜੀ ਗੁੱਡ ਮਾਰਨਿੰਗ ਭੇਜਦੇ ਨੇ, ਦੋ ਸਾਨੂੰ ਗਾਣਿਆਂ ਦੀ ਰਿਕੁਐਸਟ ਆਈਆਂ, ਕੋਸ਼ਿਸ਼ ਕਰਾਂਗੇ ਜੀ ਜ਼ਰੂਰ ਗਾਣੇ ਵੀ ਤੁਹਾਡੇ ਸੁਣਾਉਣ ਦੀ ਤੁਹਾਨੂੰ। ਤੇ ਹਰਸ਼ਦੀਪ,
3: ਮੈਨੂੰ ਦੱਸੋ ਕਿਹੜੇ ਗਾਣੇ, ਮੈਂ ਹੁਣ ਤੁਹਾਨੂੰ ਮਿੰਟ ਸੁਣਾਉਂਦੀ
2: ਹਾਂ। ਪੀ ਆਰ ਪਿੰਡਾਂ ਦੀ ਆਇਆ ਹੁਸਤਿੰਦਰ ਦਾ, ਹੁਣੇ ਸੁਣਾਓ, ਹੁਣੇ ਸਰ।
3: ਪੀ ਆਰ ਪਿੰਡਾਂ ਦੀ,
2: ਯੇ
3: ਪੀ ਆਰ ਪਿੰਡਾਂ ਦੀ।
2: ਹਾਂਜੀ, ਆਈ ਰੀਅਲੀ ਹੋਪ ਤੁਸੀਂ ਖੁਸ਼ ਹੋਵੋਗੇ, ਤੁਸੀਂ ਅੱਜ ਦੇ ਅੱਜ ਹੀ ਹਸਤਿੰਦਰ ਨੂੰ ਬਲੌਕ ਕਰ ਦੋਗੇ, ਸਿਰਫ ਨੋਨੀ ਜੀ ਦੇ ਗਾਣੇ ਸੁਣੋਗੇ। ਹਰਸ਼ਦੀਪ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਵੈਲਕਮ ਬੈਕ ਕਹਿੰਦੇ ਨੇ ਨੋਨੀਆ ਜੀ ਨੂੰ। ਤੇ ਸੁਖਵਿੰਦਰ ਜੀ ਸਾਨੂੰ ਮੇਰੇ ਖਿਆਲ ਨਾਲ ਜੋਕ ਭੇਜਦੇ ਨੇ, ਨਹੀਂ ਜੋਕ ਨਹੀਂ ਹੈ ਜੀ, ਇੱਕ ਲਿਖਾਵਟ ਭੇਜਦੇ ਨੇ, ਲਿਖਿਆ ਜੀ ਕਿ ਥੱਕ ਗਿਆ ਥਾ ਮੈਂ ਜ਼ਿੰਦਗੀ ਸੇ ਮਗਰ ਜੀਨੇ ਕੀ ਵਜ੍ਹਾ ਵੀ ਵਹੀਂ ਥੀ, ਰੁਕ ਜਾਤਾ ਤੋ ਹਾਰ ਜਾਤਾ, ਚਲਤਾ ਰਹਾ तो खुद से लड़ता रहा। कुछ रिश्ते अधूरे रह गए, कुछ सपने बिखर गए, मगर मुस्कुराना नहीं छोड़ा, क्योंकि अपनों के लिए जीना था। वक्त ने पूछा, क्या पाया तूने? मैंने कहा, सबक बहुत मिले, और सब्र ने कहा, बस थोड़ा और चल, मंजिल अभी बाकी है। शिकायतें तो आज भी हैं ए जिंदगी, मगर शुक्रिया भी तेरा, क्योंकि तूने गिराकर ही सही मुझे संभलना सिखा दिया। वाह वाह वाह, क्या बात है, बड़ा हैवी शेवी मैसेज आया जी। थैंक यू सो मच, थैंक यू सो मच। ते लिए जी ब्रेक फिर वधिया
3: जी, एक छोटी जी ब्रेक, और ब्रेक के बाद थांडे नाल जुड़दे हैं, फिर तो सुनदे हैं, ते तुसी भी सुनदे रहो रेडियो हां जी 1674 AM
2: AM जी AM।
4: बलजीत व्याह वास्ते ज्वेलरी देखन तुन्ना ज्वेलर्स चलिए।
5: डकैत तो साडे सारे दे अंदर हो, मौका मिलदा है जो हाथ लगदा है ओ लुट लैंदा है।
6: सिर्फ फिल्म ही नहीं, ए है पंजाब दी सब तो वड्डी चोरी, द ग्रेट पंजाब रॉबरी।
5: जदों ए जोकर तख्त ते बैंदा है तां ओ राजा नहीं बनदा, ओ पूरे राज नूं सर्कस बना लैंदा है।
6: स्टारिंग राज कुंद्रा, पायल राजपूत, गर्विता सधवानी अते होर कई साथी कलाकार, 7 अगस्त तो तुहाडे नेड़ले सिनेमा घरां विच।
7: जे तुसी बीमार हो तां AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
8: मेरे नाल ता कोई खेड़दा ही नहीं, सब खोल दी लंग चलते ने।
6: वादवा प्रोडक्शंस अते पेनोरमा स्टूडियोज पेश करदे हन नवी पंजाबी फिल्म बंद अखां नाल किसे अपने नू वेखण दी कहानी, कणकां दे ओले।
9: साडा रब वसदा ए कणकां दे ओले दी।
6: स्टारिंग गुरप्रीत गुग्गी, तानिया, किश्तू के अते होर कई साथी कलाकार।
10: हुण दस्सो मैनू कणकां दे ओले कौन।
6: रिलीजिंग ऑन 31 जुलाई।
10: दस्सो।
7: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
11: Smith's Lane by Molec Witch, अपने भविख की शुरुआत करो, हुणे कदम चुको अते Smith's Lane दे चुने हुए लॉट्स दे सीमित समय लई मिलन वाले $30,000 तक दी लैंड रिबेट दा फायदा लवो। चुनवे योग लॉट्स दे हाउस एंड लैंड पैकेज बुक करन ते हिस्सा लै रहे बिल्डर्स वल्लों वाधू $15,000 डिस्काउंट मिल सकता है। ए ऑफर 15 सितंबर 2026 नूं खत्म है, अजिहे मौके ज्यादा देर नहीं रहंदे। होर जानकारी लई अज ही smithslane.mirvac.com ते जाओ। नियम शर्तां अते योग्यता दे मापदंड लागू हन। ऑफर 15 सितंबर 2026 नूं खत्म।
7: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नूं 0433-280-252 ते 0433-280-252 ते।
12: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
13: यार तू इतने इनी चेती आके पक्का भी हो गया, की जुगाड़ लाया है?
14: जुगाड़ नहीं, ये है 8 साला तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू PR दी राह भी विखाई। इन्ना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
13: नंबर दा दे बंसल इमीग्रेशन वालियां दा।
14: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
13: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
15: अमृत ए कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दुध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है कि प्लास्टिक दे डब्बियां च नहीं बल्कि ग्लास कंटेनर च पैक हुंदा है।
13: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com।
16: चलदी दा नाम गड्डी आते सुनिया ही होना ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au।
17: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
18: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪਾ ਹੈ।
17: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
19: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
17: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
20: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
17: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
21: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
22: ਸੋਨਾ ਚਾਹੀਦਾ,
23: ਭਰੋਸਾ ਚਾਹੀਦਾ,
22: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360422।
24: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
25: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
24: ਫਿਰ ਲਵਾਈਏ ਕਿੱਥੋਂ?
25: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
24: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ब्यूटीफुल हुस्तंदर यार, क्या गाने गांदा, लव हिम, व्हाट अ सॉन्ग है ना. मेरे से को दिल ते लग गया, वो कहंदा कि थानू की कहंदा बेसिकली ही इज ट्राइंग टू से एट सम पॉइंट कि थानू ओदी लोड नहीं है भाई आ वीजे दी मेनू कि आई कैन गो एंड सी माय मामा मामी मास्टर एंड है ना नानका, पर सानू तो लेना पंदा ना वीजा. सो इट हिट्स हार्ड, वेल डन, गुड, इट हिट डिफरेंट,
1: यस,
0: दैट इज राइट, दैट इज राइट,
1: यस.
0: ते असी आ गए जी ब्रेक तो बाद दोबारा थोड़े नाल सांझ पान ली खुले अखाड़े ते,
1: है ना, अखाड़े ते, यस,
0: क्या बात है. मैं
1: भी खुले अखाड़े दे विच की होगा आज, बोलियां,
0: बोलियां,
1: गाने, टप्पे,
0: शायरी, गाने,
1: शायरी,
0: जो
1: whatever
0: you like,
1: rocks your boat,
0: yeah,
1: बस वो पर सारे नहीं इन्ना हुए कि सारे भी उसे enjoy करन.
0: हाँ हाँ
1: हाँ, इधर नहीं है भी हाय मेरी ताँ किडनी चकड़ेल पहगी.
0: हाँ please,
1: इधर नहीं.
0: हाँ
1: वो सारा दिन उधर दही नागदा होंडा या आज दा दिन ऐसी सिर्फ और सिर्फ मस्ती में नॉनली रख दिया. Friday यानी कि
0: Friday
1: मौसम देखो कितना बढ़िया है.
0: मौसम अच्छा, मैं जरूर सवेरे आया, इट वाज थोड़ा नेरा नेरा जाना, सो आई डोंट रियली नो कि मौसम किस तरह था. तुसी थोड़े बढ़िया टाइम ते आए हो.
1: हाउ वाज द मौसम? मौसम हमेशा ही बढ़िया होता है.
0: इन्ना भी थोड़ा ना पॉजिटिव होना चाहिए था.
1: नहीं
0: अच्छा चलो,
1: तुसी फिर अपना फोन नाल लेके नहीं तुरदे ना.
0: अच्छा क्यों? मैं ते फोन छड़ नहीं पांदा.
1: नहीं नहीं, फोन दी फिर बैटरी च गए करो जिन्नी रहनी.
0: मेरा तो इन्ना बुरा हाल है, मैं उस दिन स्पेशली नवी वाली देखने गया स्पाइडर मैन, ते मैं वो फिल्म वेखते हुए भी ना बिना गलो फोन काढ़ लिया. तो मेरे नाल मेरे दीदी से कहते बस कर जा नशेड़ी आदमी अंदर रख दे.
1: यू नो दिस इज एडिक्शन.
0: हाँ हाँ बिल्कुल.
1: यू नो इट मींस दैट योर कोर्टिसोल लेवल इज टू हाई.
0: यार सवेर दा तुसी ड्राई आ रहे हो मेनू. रंजोत भाजी मुझे घर जाना. ये डन हो गया अपना.
1: नहीं नहीं नहीं नहीं नहीं, देखो हर चीज होंगी, पर हाँ जड़ी जड़ी जड़ी बीमारी हैगी वो हैगी है, उन्हें मुकरना नहीं असी.
0: हाँ सही है जी, सही.
1: फर्दर डराता,
0: फर्दर हो डराओ मेनू. डराई जाने तुसी मेनू. मैं कहना आप इस चक्कर चे इदा कर दें, फिर एक कॉलर ले लिए.
1: यस प्लीज.
0: लो जी लो कॉलर लेने आप. 227 जी तुसी ऑन एयर हो. हेलो हेलो हेलो हेलो हेलो हेलो हेलो.
1: देखो भी आजो जिन्हें आना है.
0: अरे यार संग दे. ओ लागी लागी. हेलो हाँ जी.
2: हेलो हाँ जी नमस्कार जी. कृष्णा नोर नोनिया जी नो मेरी प्यार भरी नमस्कार.
0: पेरे बेना मम्मी हाउ आर यू?
2: ब्लेस यू बच्चे.
0: पनीर वाज सो गुड, आई जस्ट हैड इट, मजा आ गया.
2: You just had it and you just changed the container. You know, bowl was another.
0: अच्छा मैं भूल गया कुछ. चलो ये
2: हां जी
0: प्रॉब्लम. अपन सारे ने दसना मां कोई ना कोई. ना ना ना ना
1: नहीं नहीं नहीं. शेयर शेयर शेयर करो जी, शेयर करो
0: यार.
2: शेयर बेस्ट है कि मेनू काफी ज्यादा हमेशा ही टेंशन रहनी कि मैं कृष्णा ने कुछ बनाया ते अनु प्रॉपर्ली दिखानी कि बेटा आ हां चीजें पईया तुसी ले जाइयो जान लगे. आज भी वो जड़ा फैमिली पनीर रखा सी वो वाला कंटेनर ले गए ने अपना बाउल छोड़.
0: ओहो मैं खानदान का खाना खा गया. ये राम
2: हले काफी राती मैं उन्होंने दिखाया सी अच्छी तरह दे नाल पैक करके कि फ्रिज ए वाला जड़ा पॉलीथिन है इस तरह ही उठा के ले जाना.
0: मम्मी यार सॉरी.
2: पर बहुत
1: सो स्वीट, सो स्वीट.
2: मेरा ना बहुत ही स्वीट बच्चा है.
0: थैंक यू मम्मा.
1: नहीं मैं कुछ नहीं कहूंगी जी आज ना. कुटूंगी नहीं.
0: ये टाइम क्या है? 11:15 हुए. ठीक है घंटा और. कृष्णा घंटा और, घंटा और डटे रहो.
2: तुसी आज क्या कि थोड़ा फ्राइडे है, तुसी किसी ना किसी नु फ्राई करना है. मैं सोचा कि चल आज थोड़ा प्रोग्राम बड़ा अच्छा. मैं फर्स्ट टाइम ही सुनिया है अज ते जो सिंजी ना जेड़ा तुसी कर दे हो जिवें कल तुसी कर रहे हो सी खुशियां बारे गल कर रहे सी कि लोकी हुण अजकल डोपामाइन लैंदे ने खुश होण वास्ते कि ओदी स्टोरी सुना रहे सी. ता मैनूं कल भी बड़ा इक याद आ रहा सी कि खुश रहण वास्ते ਵਾਸਤੇ ਇਨਸਾਨ ਨੂੰ ਕਿਧਰੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ, ਉਹਦੇ ਅੰਦਰ ਹੀ ਉਹ ਖੁਸ਼ੀਆਂ ਹੁੰਦੀਆਂ ਨੇ, ਪਰ ਉਹ ਲੱਭ ਨਹੀਂ ਪਾਉਂਦਾ ਕਿਉਂਕਿ ਉਹ ਹਮੇਸ਼ਾ ਆਪਣੇ ਬਾਹਰਲੇ ਪਾਸੇ ਹੀ ਰਹਿੰਦਾ, ਆਪਣੇ ਅੰਦਰ ਜਾਣ ਦੀ ਕੋਸ਼ਿਸ਼ ਨਹੀਂ ਕਰਦਾ, ਅੰਦਰ ਨਹੀਂ ਝਾਕਦਾ। ਜਿੱਥੇ ਉਹ ਰੱਬ ਬੈਠਾ ਤੇ ਉਹ ਸਾਰਿਆਂ ਨੂੰ ਖੁਸ਼ੀਆਂ ਦੇਣ ਦੀ ਗੱਲ ਕਰਦਾ। ਉਹ ਕਹਿੰਦਾ ਕਿ ਤੁਮ ਬੇਸਹਾਰਾ ਹੋ ਤੋ ਕਿਸੀ ਕਾ ਸਹਾਰਾ ਬਣੋ, ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਜੁੜਦੇ ਜਾਓ ਦੁਨੀਆਂ ਦੇ ਅੰਦਰ, ਕੁਛ ਕਿਸੇ ਦਾ ਭਲਾ ਕਰੋ, ਕੁਛ ਕਰੋ, ਬਹੁਤ ਖੁਸ਼ੀ ਮਿਲਦੀ ਹੈ। ਬਸ ਖੁਸ਼ੀਆਂ ਲਈ, ਬਾਕੀ ਖੁਸ਼ੀਆਂ ਤੇ ਮੈਂ ਇੱਕ ਵਾਰੀ ਇੱਕ ਲਿਖਿਆ ਸੀ, ਲਾਈਨ ਲਿਖੀ ਸੀ ਕਿ ਖੁਸ਼ੀ ਕੀ ਕੋਈ ਸਹੇਲੀ ਨਹੀਂ ਹੋਤੀ ਔਰ ਗਮੋ ਕੇ ਬਹੁਤ ਯਾਰ ਹੋਤੇ ਹੈ।
0: ਕਿਉਂਕਿ
2: ਤੁਸੀਂ ਖੁਸ਼ ਹੋ ਨਾ ਤਾਂ ਤੁਸੀਂ ਸ਼ਾਇਦ, ਜ਼ਮਾਨਾ ਵੀ ਇਸ ਤਰ੍ਹਾਂ ਦਾ ਆ ਗਿਆ ਕਿ ਕੋਈ ਤੁਹਾਨੂੰ ਖੁਸ਼ ਦੇਖਣਾ ਸ਼ਾਇਦ ਚਾਹੁੰਦਾ ਨਹੀਂ, ਇਸ ਤਰ੍ਹਾਂ ਦੀ ਵੀ ਦੁਨੀਆ ਹੋ ਗਈ ਹੈ। ਔਰ ਤੁਸੀਂ ਕਿਸੇ ਨੂੰ ਕਹੋਗੇ ਨਾ ਤੁਹਾਡਾ ਕੀ ਹਾਲ ਹੈ, ਤੇ ਉਹਨੇ ਕਈ ਤਰ੍ਹਾਂ ਦੇ ਗਮ, ਕਈ ਤਰ੍ਹਾਂ ਦੇ ਉਹ ਸਾਰੇ ਸੁਣਾ ਦੇਣੇ ਨੇ ਜਿਹੜੀ ਖੁਸ਼ੀ ਉਹ ਲੁਕੋ ਲੈਣੀ ਹੈ। ਇਸੇ ਕਰਕੇ ਕਿ ਖੁਸ਼ੀ ਕੀ ਕੋਈ ਸਹੇਲੀ ਨਹੀਂ ਹੋਤੀ ਔਰ ਗਮੋ ਕੇ ਹਜ਼ਾਰੋਂ ਯਾਰ ਹੋਤੇ
1: ਹੈਂ। ਯਾਰ ਵੈਰੀ ਨਾਈਸ ਲਾਈਨ, ਵੈਰੀ ਨਾਈਸ ਲਾਈਨ, ਥੈਂਕ ਯੂ ਵੈਰੀ ਮੱਚ ਜੀ।
0: ਔਰ ਜੋ ਖਾਣਾ ਲੈ ਕੇ ਜਾਣਾ ਭੁੱਲ ਜਾਓ, ਕ੍ਰਿਸ਼ਨਾ ਭਾਰਦਵਾਜ ਹੋਤੇ ਹੈ। ਥੈਂਕ ਯੂ ਮਾਂ, ਥੈਂਕ ਯੂ ਫੋਰ ਕਾਲਿੰਗ।
2: ਬਾਕੀ ਅੱਜ ਤੁਹਾਡਾ ਜਿਹੜਾ ਟੰਗ ਟਵਿਸਟਰ ਸੀਗਾ ਉਹ ਤੁਸੀਂ ਬੜਾ ਵਧੀਆ ਸੀਗਾ। ਜੇ ਮੈਂ ਤੁਹਾਨੂੰ ਟੰਗ ਟਵਿਸਟਰ ਦਵਾਂ ਤਾਂ ਤੁਸੀਂ ਇੱਕ ਮਨ ਬੋਲ ਕੇ ਦਿਖਾਓਗੇ?
1: ਆਫ ਕੋਰਸ ਯੂ ਟ੍ਰਾਈ ਜ਼ਰੂਰ ਕਰ ਸਕਦੇ, ਚੈਲੰਜ ਲੈ
0: ਸਕਦੇ।
2: ਚਲੋ ਚਲੋ, ਕ੍ਰਿਸ਼ਨਾ ਨੂੰ ਤੇ ਕਾਫੀ ਕੀਤਾ ਹੋਇਆ ਸ਼ਾਇਦ, ਕਰਵਾਇਆ ਹੋਣਾ ਮੈਂ ਜ਼ਰੂਰ। ਇੱਕ ਬੜਾ ਪੁਰਾਣਾ ਸਾਡੇ ਟਾਈਮ ਦਾ ਸੀ, ਰਾਜਾ ਗੋਪ ਪੰਗਮ ਦਾਸ,
1: ਰਾਜਾ ਗੋਪ ਗੰਗਮ ਦਾਸ।
0: ਚਲੋ ਠੀਕ ਹੈ, ਅਸੀਂ ਫਿਰ ਅਸੀਂ ਨਾ ਪਹੁੰਚੀ ਪਰ ਮੰਨੇ ਤੁਹਾਡਾ ਕਹਿਣ ਦਾ ਪੁਆਇੰਟ ਹੈ।
2: ਅਸੀਂ ਤੁਹਾਡਾ ਜੋ ਜੋ ਕੋ ਖੋਜੋ ਜੋ ਜੋ
1: ਜੋ ਜੋ ਕੋ ਖੋਜੋ ਜੋ ਜੋ ਕੋ ਖੋਜੋ ਜੋ ਜੋ ਕੋ ਖੋਜੋ ਜੋ ਜੋ ਕੋ ਖੋਜੋ ਜੋ ਜੋ ਕੋ ਖੋਜੋ ਜੋ ਜੋ ਕੋ ਖੋਜੋ ਜੋ ਜੋ ਕੋ ਖੋਜੋ ਜੋ ਜੋ ਕੋ ਖੋਜੋ ਜੋ ਜੋ ਕੋ ਖੋਜੋ ਜੋ ਜੋ ਕੋ ਖੋਜੋ ਜੋ ਜੋ ਕੋ ਖੋਜੋ ਜੋ ਜੋ ਕੋ ਖੋਜੋ ਜੋ ਜੋ ਕੋ ਖੋਜੋ ਜੋ ਜੋ ਕ
2: ਨਾ ਖੋਜੇ
1: ਤੋ ਖੋ ਜਾਏ ਜੋ ਜੋ
2: ਜੋ
1: ਸੋਨੇ
2: ਜਿਵੇਂ ਸੋਨਾ ਚੜ ਰਿਹਾ ਨਾ ਇਸ ਤਰ੍ਹਾਂ ਹੀ ਤੁਹਾਡੀਆਂ ਚੜ੍ਹਾਈਆਂ ਹੁੰਦੀਆਂ ਰਹਿਣ ਚੜ੍ਹਦੀ ਕਲਾ ਚ ਰੱਬ ਰੱਖ
0: Thank you, Thank you, Bye. And ਸੁਣਨ ਵਾਲਿਓ ਮੈਂ ਦੱਸ ਦਵਾਂ ਮੈਂ ਹਮੇਸ਼ਾ ਨਹੀਂ ਖਾਣਾ ਭੁੱਲਦਾ ਪਰ ਜਦੋਂ ਮੈਂ ਭੁੱਲਦਾ ਮੈਂ ਸਾਰੇ ਘਰ ਦਾ ਖਾਣਾ ਲੈ ਜਾਂਦਾ ਯਾਰ ਅੱਛਾ ਮੈਂ ਸੋਚ ਰਿਹਾ ਮੈਂ ਕਿਹਾ ਕਾਫੀ ਵੱਡਾ ਬਾਕਸ ਹੈ ਯਾਰ ਮੰਮੀ ਨੇ ਕਾਲੀ ਕਾਲੀ ਚ ਰੱਖਤਾ ਨਾ ਕੋਈ ਗੱਲ ਚਲੋ ਇਟ ਇਜ਼ ਵਾਟ ਇਟ ਇਜ਼
1: ਇਹਨੂੰ ਕਹਿੰਦੇ ਨੇ ਦਾਣੇ ਦਾਣੇ ਪੇ ਲਿਖਾ ਹੈ ਖਾਣੇ ਵਾਲੇ ਕਾ ਨਾਮ
0: ਦਾਣੇ ਦਾਣੇ ਪੇ ਲਿਖਾ
1: ਆਧਾ ਵਰਜ਼ੇ ਆਧਾ ਵਰਜ਼ੇ
0: ਕੀ ਬਾਤ ਹੈ ਮੇਰੇ ਗਲਬ ਵੈਲ ਡਨ
1: ਗਲਬੀ
0: ਗਲਬੀ ਗਲ ਹਾਂ ਗਲਬੀ
1: ਯੇ ਗਲਬੀ
0: ਗਲਬੀ
1: ਯੈਸ
0: ਮੈਂ ਵੀ ਤੁਹਾਨੂੰ ਸੁਣਾਉਣਾ ਕੁਝ ਬਹੁਤ ਵਧੀਆ
1: ਜਿੱਦਾਂ ਕੌਰਬੀ
0: ਬਹੁਤ ਤਗੜੇ ਸ਼ਾਇਰ ਨੇ ਨਾ ਮੈਂ ਕਰਾਂ ਸੋਰੀ ਸੋਰੀ ਮੈਂ ਕਰਾਂ ਵੇਟ ਖੜੀ ਪੀਜ਼ਾ ਹੱਟ ਤੇ ਮੈਂ ਕਰਾਂ ਵੇਟ ਖੜੀ
1: ਪੀਜ਼ਾ ਹੱਟ ਤੇ
0: ਜੱਟ ਖੜਾ ਵੱਟ ਤੇ
1: ਮਾਰਾ ਲੱਫੜ ਖੱਟ ਕੇ
0: ਯਾਰ ਨੋਨੀਆ ਜੀ ਜ਼ਿੰਦਾਬਾਦ
1: ਵੀ ਤੁਕਬੰਦੀ ਚ ਅਸੀਂ ਫਿਰ ਅਸੀਂ ਛੱਡਣਾ ਨਹੀਂ ਹੈ ਨਾ।
0: ਹਮਾਰੀ ਨੋਨੀਆ ਜੀ ਜ਼ਿੰਦਾਬਾਦ ਹੈ, ਜ਼ਿੰਦਾਬਾਦ ਥੀ, ਜ਼ਿੰਦਾਬਾਦ ਰਹੇਂਗੀ। ਬਹੁਤ ਬੜੀਆ,
1: ਹਮ ਗ੍ਰੇਟ ਸਨੀ ਦਿਓਲ, ਵਾਹ ਕੀ ਬਾਤ, ਕੀ ਬਾਤ।
0: ਤੇ ਜੀ ਹਾਂਜੀ, ਲਾਈਨਸ ਆਰ ਓਪਨ,
1: ਯੈਸ
0: ਕਰੋ ਬਈ ਕਾਲ ਸ਼ਾਲ, ਸਾਨੂੰ ਗੱਲਾਂ ਬਾਤਾਂ ਸੁਣਾਓ।
1: ਜੇ ਕਿਸੇ ਨੇ ਨਹੀਂ ਕਰਨੀ ਓਪਨ ਨਾ, ਫਿਰ ਮੈਂ ਆਪਣੀ ਡਾਇਰੀ ਓਪਨ ਕਰ ਲੈਣੀ
0: ਹੈ। ਕਰੋ ਕਰੋ ਸੁਣਾਓ,
1: ਤੁਸੀਂ ਸਾਰਿਆਂ ਨੇ ਫਿਰ ਤੰਗ ਆ ਜਾਣਾ ਹੈ।
0: ਸੁਣਾ ਨਹੀਂ ਰਹੇ ਕੁਝ, ਸੁਣਾਓ ਮੈਨੂੰ।
1: ਚਲੋ ਠੀਕ ਆ ਫਿਰ, ਸੁਣਾਉਂਦੇ ਆ ਤੁਹਾਨੂੰ। ਯਾਦ ਰੱਖਿਓ ਕੋਈ ਆ ਨਾ ਜਾਵੇ ਵਿੱਚ।
0: ਨਹੀਂ ਨਹੀਂ ਨਹੀਂ, ਮੈਂ ਆ ਨਹੀਂ ਦੇਣਾ ਕਿਸੇ।
1: ਨਹੀਂ ਨਹੀਂ ਨਹੀਂ, ਜੇ ਕੋਈ ਆ ਗਿਆ ਫਿਰ ਪ੍ਰਾਇਓਰਿਟੀ ਉਹਨਾਂ ਨੂੰ, ਆਪਾਂ ਚਾਹੇ ਅੱਧਾ ਛੱਡਣਾ ਪਵੇ ਉਹਨੇ ਸਾਹ ਲੈਣਾ ਮਿਲ ਜੂਗਾ ਨਾ।
0: ਇਹ ਗੱਲ ਹੈ ਨਾ ਪਿਛਲੀ।
1: ਉਸਨੇ ਮੁਝੇ ਧੋਖਾ ਦਿਆ।
0: ਵਾਹ,
1: ਇਹਨੂੰ ਆਪਾਂ ਥੋੜਾ ਜਿਹਾ ਹਿੰਦੀ ਪੰਜਾਬੀ ਮਿਕਸ ਕਰਕੇ ਸੁਣਾਵਾਂਗੇ।
0: ਓ ਗੁੱਡ,
1: ਥੋੜਾ ਫਨੀ ਫੈਕਟਰ ਕ੍ਰੀਏਟ ਕਰਾਂਗੇ।
0: ਓ ਗੁੱਡ ਗੁੱਡ।
1: ਉਸਨੇ ਮੁਝੇ ਧੋਖਾ ਦਿਆ, ਉਸਕੀ ਵੀ ਕੋਈ ਕਹਾਣੀ ਹੈ। ਠੀਕ ਹੈ
0: ਜੀ,
1: ਰਿਪੀਟ ਕਰੋ।
0: ਉਸਨੇ ਮੁਝੇ ਧੋਖਾ ਦਿਆ, ਉਸਕੀ ਵੀ ਕੋਈ
1: ਕਹਾਣੀ ਹੈ
0: ਜੀ।
1: ਮਛਲੀ ਜਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ।
0: ਵਾਹ ਵਾਹ ਵਾਹ ਵਾਹ,
1: ਅਦਭੁਤ,
0: ਕੀ ਬਾਤ ਹੈ, ਕੀ ਬਾਤ ਹੈ। ਇਹਦੇ ਇਸ ਤੋਂ ਵੀ ਅੱਗੇ ਕੁਝ ਲਿਖਿਆ?
1: ਪਲੀਜ਼ ਪਲੀਜ਼, ਹੋਲ ਤਸ਼ੱਦਦ ਜਾਰੀ ਹੈ।
0: ਨਹੀਂ, ਪੂਰੀ ਨਜ਼ਮ ਸੁਣਾਓ।
1: ਮੇਰੀ ਸ਼ਾਦੀ ਮੇ ਬਿਨਾ ਬੁਲਾਏ ਆਨਾ ਨਹੀਂ।
0: ਓਕੇ ਓਕੇ।
1: ਮੇਰੀ ਸ਼ਾਦੀ ਮੇ ਬਿਨਾ ਬੁਲਾਏ ਆਨਾ ਨਹੀਂ
0: ਜੀ।
1: ਮੂੰਗਫਲੀ ਮੇ ਦਾਨਾ ਨਹੀਂ,
0: ਹਮ ਤੁਹਾਰੇ ਮਾਮਾ
1: ਨਹੀਂ। ਨਾ ਨਾ ਨਹੀਂ,
0: ਬਿਊਟੀਫੁਲ
1: ਸੀ। ਐਡਾ ਦੇਖੋ ਕਿੱਡਾ ਡੂੰਘੇ,
0: ਕਾਫੀ ਕਾਫੀ ਡੂੰਘਾ ਆਸ਼ਾਰ। ਫੈਜ਼ ਅਹਿਮਦ ਫੈਜ਼ ਸਾਹਿਬ ਅੱਜ ਦੁਬਾਰਾ ਫੌਤ ਹੋ ਗਏ ਇਹ ਸੁਣ ਕੇ। ਨਹੀਂ, ਆਓ ਆਓ ਆਓ, ਤੁਸੀਂ ਨਹੀਂ, ਤੁਸੀਂ ਨਹੀਂ ਰੁਕਣਾ। ਰੁਕਨੇ ਕਾ ਨਹੀਂ, ਥਮਨੇ ਕਾ ਨਹੀਂ।
1: ਰੁਕਨੇ ਕਾ ਨਹੀਂ, ਥਮਨੇ ਕਾ ਨਹੀਂ। ਉਸਸੇ ਧੋਖਾ ਮਿਲਨੇ ਬਾਦ ਮੇ ਘਰ ਆਇਆ।
0: ਓਕੇ ਓਕੇ, ਯਾ ਯਾ।
1: ਉਸਸੇ ਧੋਖਾ ਮਿਲਨੇ ਕੇ ਬਾਦ ਮੈਂ ਘਰ ਆਇਆ, ਔਰ ਘਰ ਆ ਕੇ ਸੋ ਰਹਾ ਥਾ, ਬੰਦਰ ਨੇ ਲਾਤ ਮਾਰੀ, ਰੋ ਰਹਾ ਥਾ।
0: ਵਾਹ ਵਾਹ,
1: ਅਤਵਰਸ,
0: ਕਿਆ ਬਾਤ,
1: ਅਤਵਰਸ ਅਤਵਰਸ। ਵੋ ਚਲੀ ਗਈ ਤੋ ਕਿਆ ਆਜ ਵੀ, ਵੋ ਚਲੀ ਗਈ ਤੋ ਕਿਆ ਆਜ ਵੀ ਉਸਕਾ ਇੰਤਜ਼ਾਰ ਹੈ।
0: ਬਹੁਤ ਸੋਹਣਾ ਮਤਲਬ ਹੈ ਵੈਸੇ।
1: ਯੈਸ,
0: ਪਲੀਜ਼ ਇਹਨੂੰ ਖਰਾਬ ਨਾ ਕਰੇ।
1: ਆਜ ਸ਼ੁਕਰਵਾਰ ਹੈ, ਕ੍ਰਿਸ਼ਨਾ ਕੋ ਬੁਖਾਰ
0: ਹੈ। ਯਾਰ ਬਿਊਟੀਫੁਲ, ਇਸ ਤੋਂ ਬਾਅਦ ਰਾਹਤ ਦੁਆਰੀ ਸਾਹਿਬ ਦੁਆਰਾ ਫੌਤ ਹੋ ਗਏ। ਵੈਰੀ ਗੁੱਡ।
1: ਅੱਜ ਕਿੰਨੇ ਸ਼ਾਇਰ ਬਹੁਤ ਕਰੋਗੇ?
0: ਪਤਾ ਨਹੀਂ ਬਈ,
1: ਕਿੰਨੇ ਦਾ ਜਨਾਜ਼ਾ ਚੱਕੋਗੇ?
0: ਪਤਾ ਨਹੀਂ ਕਿੰਨਾ ਕਿੰਨਾ ਜਨਾਜ਼ਾ ਚੱਕਣਾ ਤੁਸੀਂ ਅੱਜ।
1: ਇਸ ਤਰ੍ਹਾਂ ਬੇਰੁਜ਼ਗਾਰ ਹੂੰ ਕਿ ਲਗਤਾ ਹੈ ਦੁਨੀਆ ਮੇ ਮੇਰਾ ਕੁਛ ਕਾਮ ਨਹੀਂ।
0: ਵਾਹ,
1: ਇਸ ਤਰ੍ਹਾਂ ਬੇਰੁਜ਼ਗਾਰ ਹੂੰ ਕਿ ਲਗਤਾ ਹੈ ਕਿ ਦੁਨੀਆ ਮੇ ਮੇਰਾ ਕੁਛ ਕਾਮ ਨਹੀਂ
0: ਜੀ ਜੀ।
1: ਔਰ ਆਜ ਕੱਲ ਮੁਝੇ ਹੋ ਗਈ ਹੈ ਜ਼ੁਕਾਮ।
0: ਜੀ ਜੀ ਜੀ ਜੀ ਜੀ, ਨਹੀਂ ਨਹੀਂ, ਰੁਕਣਾ ਨਹੀਂ ਹੈ, ਰੁਕਣਾ ਨਹੀਂ ਹੈ, ਬਿਲਕੁਲ ਬਿਲਕੁਲ।
1: ਰੁਕਣਾ ਤਾਂ ਬਿਲਕੁਲ ਨਹੀਂ ਹੈ
0: ਜੀ।
1: ਉਸਕੀ ਯਾਦ ਮੇ ਮੈਂ ਕੁਛ ਇਸ ਤਰ੍ਹਾਂ ਖੋ ਗਿਆ
0: ਜੀ ਜੀ।
1: ਉਸਕੀ ਯਾਦ ਮੇ ਮੈਂ ਕੁਛ ਇਸ ਤਰ੍ਹਾਂ ਖੋ ਗਈ, ਨਾਨੀ ਤੇਰੀ ਮੋਰਨੀ ਕੋ ਚੋਰ ਲੈ ਗਈ।
0: ਵਾਹ, I would like to apologize to my nanny also. Yeah. And your nanny also. Yes. And is jahan diyan jinniyan naniyan chaiyan dadiyan ne saryan ton main maafi mangna chahna. But very nice written. Main vi ek chota jaha dara likhya hoya, bahut gham bharya hai na.
1: Ah,
0: chaal mein
1: chaal
0: mein uski ek damak hai.
1: Chaal mein uski ek damak hai.
0: Jugnu si aankhon mein chamak hai.
1: Jugnu si aankhon mein chamak hai.
0: Liyaqat to dekhe meri jaan ki.
1: ਲਿਆਕਤ ਤੋ ਦੇਖੇ ਮੇਰੀ ਜਾਂ ਕੀ,
0: ਮੁਸਕੁਰਾ ਕਰ ਮੂੰਹ ਫੇਰ ਲੇਤੀ ਹੈ ਮੈਂ ਜਬ ਵੀ ਪੁੱਛਤਾ ਹੂੰ ਕਿ ਕਿਆ ਤੁਮਹਾਰੇ ਟੂਥਪੇਸਟ ਮੇ ਨਮਕ ਹੈ।
1: ਵਾਹ ਵਾਹ ਵਾਹ ਵਾਹ ਵਾਹ ਵਾਹ
0: ਵਾਹ
1: ਵਾਹ ਵਾਹ ਵਾਹ। ਹੁਣ ਮੈਨੂੰ ਕਿਸੇ ਸ਼ਹਿਰ ਦਾ ਨਾਮ ਨਹੀਂ ਆ ਰਿਹਾ ਜਿਸ ਕੋ ਮੈਂ ਬਹੁਤ ਕਰ ਦੂੰ।
0: ਨਹੀਂ ਨਹੀਂ, ਮੈਂ ਜੋਨ ਅਲੇ ਸਾਹਿਬ ਨੂੰ ਮੈਂ ਕਰ ਦਿੰਦਾ, ਜੇ ਤੁਹਾਡੇ ਵਾਲੇ ਚੱਕਾਏ ਆਪਣੇ ਵਾਲਾ ਤਾਂ ਮੈਂ ਆਪ ਹੀ ਚੱਕੂੰਗਾ, ਇਹ ਥੋੜਾ ਨਾ ਕੋਈ ਗੱਲ ਹੋਈ।
1: ਜੋੜੀ ਇਮਾਨਦਾਰੀ ਤੇ ਜੱਜਦੀ ਹੈ।
0: ਬਾਕੀ ਸੈਂਡੀ ਸੰਦੀਪ ਜੀ ਕਹਿੰਦੇ ਨੇ ਨੌਨੀਆ ਜੀ ਦੀ ਸ਼ਾਇਰੀ ਸੁਣ ਕੇ ਕਈ ਸ਼ਾਇਰ ਨੇ ਕਬਰਾਂ ਡੂੰਘੀਆਂ ਕਰ ਲਈਆਂ। ਸਹੀ ਪਕੜੇ ਹੈ, ਸਹੀ ਪਕੜੇ,
1: ਸਹੀ ਪਕੜੇ ਹੈ
0: ਨਾ
1: ਸੈਂਡੀ ਜੀ।
0: ਸੈਂਡੀ ਜੀ ਨੇ ਅੱਤ ਕਰਾਤੀ ਹੈ। ਤੇ ਸੁਖਵਿੰਦਰ ਕੌਰ ਜੀ ਜੀ ਆਪਣਾ ਪਲੀਜ਼ ਫੋਨ ਕਾਲਰ ਜਿਹੜੇ ਵੀ ਨੇ ਪਲੀਜ਼ ਮਿਊਟ ਤੇ ਰੱਖਣ।
1: ਹਾਂ 2 ਮਿੰਟ ਮਿਊਟ
0: ਤੇ ਰੱਖਣ, ਲਵਾਂਗੇ ਦੁਬਾਰਾ। ਤੇ ਜੀ ਸੁਖਵਿੰਦਰ ਕੌਰ ਜੀ ਭੇਜਦੇ ਨੇ ਕਿ ਤੇਰੀ ਦੋਸਤੀ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ, ਮੇਰੇ ਉਦਾਸ ਚਿਹਰੇ ਕੋ ਮੁਸਕੁਰਾਨਾ ਸਿਖਾਇਆ ਹੈ, ਮੈਂ ਸ਼ੁਕਰਗੁਜ਼ਾਰ ਹੂੰ ਆਪਣੇ ਰੱਬ ਕਾ, ਆਏ ਮੇਰੇ ਅਜ਼ੀਜ਼ ਦੋਸਤ ਜਿਸ ਨੇ ਮੁਝੇ ਤੇਰੇ ਜੈਸੇ ਦੋਸਤ ਸੇ ਮਿਲਾਇਆ ਹੈ।
1: ਵਾਹ ਵਾਹ ਵਾਹ,
0: ਕਿਆ ਬਾਤ ਹੈ ਸੁਖਵਿੰਦਰ ਜੀ, ਆਪਕੇ ਅੰਦਰ ਕੋਈ ਸ਼ਾਇਰਾ ਦਬੀ ਹੋਈ ਹੈ, ਉਹਨੇ ਦਬੇ ਮਤ ਰਹਿਣਾ। ਔਰ ਯਹਾਂ ਪੇ ਕੁਛ ਲੋਕ ਸ਼ਾਇਰੀ ਕਰ ਰਹੇ ਹੈ, ਉਨਕੋ ਆਪਣੇ ਸ਼ਾਇਰ ਕੋ ਦਬਾ ਦੇਣਾ ਚਾਹੀਏ। ਪਰ ਮੈਂ ਹੁਣ ਅਗਲੀ ਜਿਹੜੀ ਪੇਸ਼ਕਸ਼ ਹੈ ਸਾਡੇ ਇਨ ਹਾਊਸ ਗਾਲਿਬ ਸਾਹਿਬ ਜਿਹੜੇ ਨੇ ਸੁਖਦੀਪ ਸਿੰਘ ਘੁੰਮਣ ਜੀ, ਉਹਨਾਂ ਵੱਲੋਂ ਜੀ ਕਹਿੰਦੇ, ਜੀਪ ਦੇ ਅੰਦਰ ਪੈ ਗਏ ਕਈ ਸਾਰੇ ਵੱਲ,
1: ਜੀਪ ਦੇ ਅੰਦਰ ਪੈ ਗਏ ਕਈ ਸਾਰੇ ਵੱਲ,
0: ਦਿਮਾਗ 'ਚ ਵੀ ਖੜਕਣ ਤਰ੍ਹਾਂ ਤਰ੍ਹਾਂ ਦੇ ਟਲ,
1: ਦਿਮਾਗ 'ਚ ਵੀ ਖੜਕਣ ਕਈ ਤਰ੍ਹਾਂ ਦੇ ਟਲ,
0: ਇਹਨਾਂ ਟਵਿਸਟਰਾਂ ਦਾ ਨਾਂ ਲੱਭੋ ਕੋਈ ਹੱਲ, ਇੱਕੋ ਸਾਹ 'ਚ ਬੋਲਣ ਵਾਲੇ ਬਣਨਗੇ ਹਾਂਜੀ ਅਖਾੜੇ ਦੇ ਮੱਲ।
1: ਵਾਹ,
0: ਤੋਹਫੇ ਵਜੋਂ ਉਹਨਾਂ ਨੂੰ ਪਿਆਇਆ ਜਾਏਗਾ ਕੱਲ ਨੂੰ ਡੌਕਲੈਂਡਸ ਸਿਟੀ ਦਾ ਜਲ
1: ਜਲ
0: ਜਲ। ਕਿਆ ਬਾਤ ਹੈ, ਐਵਰੀ ਪਲ
1: ਪਲ
0: ਤੁਹਾਡੀ ਸ਼ਾਇਰੀ ਲੱਗਦਾ ਕਿ ਸੁਣਾ ਅੱਜ ਤੇ
1: ਕੱਲ। ਵਾਹ ਵਟ ਵਟ ਵਟ, ਥੈਂਕ ਯੂ,
0: ਵੈਰੀ ਨਾਈਸ, ਵੈਰੀ ਨਾਈਸ, ਵੈਰੀ ਨਾਈਸ। ਤੇ ਜਸਮ੍ਰਿਤ ਸਿੰਘ ਜਗਪਾਲ ਜੀ ਕਹਿੰਦੇ ਲਾ ਦਿਓ ਸਨੀ ਦਿਓਲ ਦਾ ਕੋਈ ਸੌਂਗ, ਖਾਲੀ ਦਾ ਫੇਰ, ਖਾਲੀ ਖਾਲੀ ਖਾਲੀ ਖਾਲੀ ਦੇ ਗਾਣਿਆਂ ਨੇ ਸ਼ੁਰੂ ਹੋ ਗਏ।
3: ਸਨੀ
0: ਦਿਓਲ ਕੇ ਕੋਈ ਨਾ ਕੋਈ ਗਾਣਾ ਆਪਕੋ ਮੈਂ ਸੁਣਾਉਂਗਾ, ਮੁਝੇ ਲੱਗਤਾ ਮੇਰੇ ਸਨੀ ਦਿਓਲ ਕੋ ਵੀ ਨਿਮੋਨੀਆ ਹੋਇਆ ਹੁਆ, ਵੋ ਹਲਕਾ ਸਾ ਵੈਵ ਸੈਫ ਅਲੀ ਖਾਨ ਬਣਾ ਹੁਆ ਯੇ ਕਰੀਨਾ ਵੈਵ। ਜਸਵੀਰ ਕੌਰ ਜੀ ਕਹਿੰਦੇ ਨੇ ਹੈਵਿੰਗ ਮਾਈ ਕੱਪ ਆਫ ਟੀ ਐਂਡ ਇੰਜੋਇੰਗ ਦਾ ਮਿਊਜ਼ਿਕ ਜੀ। ਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਸੁਪਰ ਹਿੱਟ ਡੀ ਜੇ ਕ੍ਰਿਸ਼ਨਾ ਜੀ ਐਂਡ ਨੋਨੀਆ ਜੀ, ਤਾਜਵੀਰ ਆਲਸੋ ਇੰਜੋਇੰਗ ਡੀ ਜੇ ਜੀ, ਉਹਨੂੰ ਡੀ ਜੇ ਹੀ ਇੰਜੋਏ ਕਰਵਾਇਆ ਕਰੋ। ਐਂਡ ਥੈਂਕ ਯੂ ਸੋ ਮਚ ਜੀ,
1: ਥੈਂਕ
0: ਯੂ ਸੋ ਮਚ। ਤੇ ਹੁਣ ਲਈਏ ਜੀ ਆਪਾਂ ਕਾਲਰ ਲਈਏ।
1: ਯੈਸ ਪਲੀਜ਼,
0: ਲਓ ਜੀ ਆਪਾਂ ਕਾਲਰ ਲੈਂਦੇ ਹਾਂ ਜੀ। ਤੇ ਆਪਣੇ ਜਿਹੜੇ ਕਾਲਰ ਨੇ ਅਮਰ ਸ਼ੋਕਰ ਜੀ, ਤੁਸੀਂ ਔਨ ਏਅਰ ਹੋ।
1: ਓ ਵਾਹ, ਸਤਿ ਸ਼੍ਰੀ ਅਕਾਲ ਸ਼ੋਕਰ ਸਾਹਿਬ।
4: ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਕ੍ਰਿਸ਼ਨ ਭਾਈ, ਕੀ ਹਾਲ ਹੈ ਜੀ?
0: ਵਧੀਆ ਜੀ, ਵਧੀਆ, ਤੁਸੀਂ ਸੁਣਾਓ
1: ਜੀ, ਤੁਸੀਂ ਸੁਣਾਓ।
4: ਵਧੀਆ ਜੀ ਭੈਣ ਜੀ, ਪਹਿਲਾਂ ਤੁਸੀਂ ਜੇਤੂ ਰਹਿ। ਮੈਂ ਜਦੋਂ ਤੁਸੀਂ ਕਿਹਾ ਵੀ ਕਾਲ ਹੈ ਨਾ ਕੋਈ ਆਵੇ ਨਾ ਕ੍ਰਿਸ਼ਨ ਜੀ ਨੂੰ, ਮੈਂ ਉਹ ਤੋਂ ਪਹਿਲਾਂ ਆਪਣੀ ਡੈਰੀ ਕੱਢਾ ਰਿਹਾ, ਮੈਂ ਬੜੀ ਟਰਾਈ ਕੀਤੀ ਵੀ 30 ਸੈਕਿੰਡ ਦੇ ਵਿੱਚ ਕਾਲ ਕਰ ਦਵਾਂ, ਕੋਈ ਨੀ ਉਹਦੇ ਲਈ ਮਾਫ਼ੀ ਚਾਹੁੰਦਾ।
1: ਚਲੋ ਬਾਕੀ ਤਸ਼ੱਦਦ ਜਿਹਨੇ ਸਹਿਣਾ ਹੁੰਦਾ ਸਹਿਣਾ ਹੀ ਹੁੰਦਾ,
4: ਸਹਿਣਾ ਹੀ ਹੁੰਦਾ। ਉਹ ਮਾੜੀ ਮੈਂ ਡੈਰੀ ਕੱਢਣ ਤੋਂ ਪਹਿਲਾਂ ਮੈਂ ਬੜੀ ਟਰਾਈ ਕੀਤੀ, ਇਸ ਕਰਕੇ ਤੁਸੀਂ ਜੇਤੂ ਰਹਿ,
0: ਕਿਹੜੀ ਗੱਲ
4: ਤੇ ਬਾਕੀ ਸਾਰੇ ਵੀ ਸਤਿ ਸ਼੍ਰੀ ਅਕਾਲ। ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ,
0: ਮਜ਼ਾ ਆ ਰਿਹਾ, ਥੈਂਕ ਯੂ ਸੋ ਮਚ।
4: ਗੱਲ ਏਦਾਂ ਆ ਵੀ ਮੈਂ ਕੁਛ ਮਤਲਬ ਕਾਮਨ ਜਿਹਾ ਆਇਆ ਗੱਲ, ਮਤਲਬ ਲਿਖਿਆ ਵੀ ਸ਼ਾਇਦ ਮੈਂ ਟਰਾਈ ਕਰਦਾ ਵੀ ਜੇ ਮਜ਼ਾ ਆਵੇ, ਉਹਨੂੰ ਮੈਂ ਬਹੁਤਾ ਟਾਈਮ ਨਹੀਂ ਲਊਂਗਾ। ਮੈਂ ਬਾਕੀ ਭਾਈ ਸਾਹਿਬ ਜਿਹੜੇ ਹੋਲਡ ਤੇ ਪਏ ਆ ਉਹਨਾਂ ਨੂੰ 2-4 ਵਾਰ ਮੈਂ ਸੁਣ ਲਿਆ, ਉਹਨੂੰ ਵੀ ਭੇਜਣਾ। ਰਾਤੀ ਮੈਨੂੰ ਇੱਕ ਸੁਪਨਾ ਆਇਆ, ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ। ਰਾਤੀ ਮੈਨੂੰ ਇੱਕ ਸੁਪਨਾ ਆਇਆ, ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ। ਤੜਕ ਸਵੇਰੇ ਭਾਈ ਦੇ ਪਾਠ ਕਰਦੇ ਦੀ ਆਵਾਜ਼ ਕੰਨੀ ਪਈ, ਵਾਹਿਗੁਰੂ ਵਾਹਿਗੁਰੂ ਕਰਦੀ ਬੀਬੀ ਮੇਰੇ ਮੰਜੇ ਤੇ ਆਣ ਕੇ ਹੋਈ। ਆਥੇ ਉੱਠ ਕੇ ਮੂੰਹ ਹੱਥ ਧੋ ਲੈ, ਤੇਰੀ ਚਾਹ ਪਿੰਨੀ ਰਸੋਈ ਵਿੱਚ ਪਈ। ਜੱਕਾ ਟੱਕਾ ਕਰਦੇ ਨੇ ਮੈਂ ਮਸਾਂ ਹੀ ਮੰਜੇ ਤੋਂ ਪੈਰ ਥੱਲੇ ਲਾਇਆ, ਰਾਤੀ ਮੈਨੂੰ ਇੱਕ ਸੁਪਨਾ ਆਇਆ, ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ, ਰਾਤੀ ਇੱਕ ਮੈਨੂੰ ਸੁਪਨਾ ਆਇਆ। ਡੰਗਰਾਂ ਦੇ ਸੰਗਲ ਖੜਕਣ ਲੱਗੇ ਜਿਵੇਂ ਭੁੱਖੇ ਬੜੇ ਨੇ, ਡੰਗਰਾਂ ਦੇ ਸੰਗਲ ਖੜਕਣ ਲੱਗੇ ਜਿਵੇਂ ਭੁੱਖੇ ਬੜੇ ਨੇ, ਖਤਮਾ ਦੂਜੇ ਪਾਸੇ ਵੇਖਿਆ ਬਾਪੂ ਜੀ ਪੱਠਿਆਂ ਦਾ ਟੋਕਰਾ ਲੈ ਕੇ ਖੜੇ ਨੇ, ਬਲਦਾਂ ਦੇ ਗਲ ਟੱਲੀਆਂ ਖੜਕਣ ਲੋਕੀ ਕੰਮ ਨੂੰ ਚੱਲ ਪਏ ਨੇ, ਧਾਰਾਂ ਚੋਣ ਵਾਲੀਆਂ ਬੀਬੀਆਂ ਨੇ ਵੀ ਆਪਣੇ ਭਾਂਡੇ ਚੱਕ ਰਹੇ ਆ, ਸਵੇਰੇ ਸਵੇਰੇ ਪੰਛੀਆਂ ਦੀਆਂ ਆਵਾਜ਼ਾਂ ਨੇ ਮੈਨੂੰ ਸੋਹਣਾ ਸੰਗੀਤ ਸੁਣਾਇਆ, ਰਾਤੀ ਮੈਨੂੰ ਇੱਕ ਸੁਪਨਾ ਆਇਆ, ਇੰਜ ਲੱਗੇ ਜਿਵੇਂ ਮੈਂ ਪਿੰਡ ਘੁੰਮ ਕੇ ਆਇਆ। ਬਹੁਤ ਵਾਰ ਬੰਦੇ ਬੰਨ ਕੇ ਪੱਗਾਂ ਚੌਂਕ ਵਿੱਚ ਖਲੋਤੇ ਨੇ, ਬਹੁਤ ਵਾਰ ਬੰਦੇ ਬੰਨ ਕੇ ਪੱਗਾਂ ਚੌਂਕ ਵਿੱਚ ਖਲੋਤੇ ਨੇ, ਸਬਜ਼ੀਆਂ ਵੇਚਣ ਵਾਲੇ ਭਾਈ ਵੀ ਆ ਗਏ ਦੇਣ ਲੱਗ ਪਏ ਹੋਕੇ ਨੇ, ਕਾਰ ਸੇਵਾ ਵਾਲਾ ਬਾਬਾ ਸਾਈਕਲ ਤੇ ਸ਼ਬਦ ਪਿਆ ਗਾਉਂਦਾ ਏ, ਆਖੇ ਗੁਰੂ ਘਰ ਦੀ ਕਰੋ ਸੇਵਾ ਜਿਹੜਾ ਨਿੱਤ ਹੀ ਦੁੱਧ ਪਵਾਉਂਦਾ ਏ, ਕਹਿੰਦੇ ਕੱਢਣਾ ਚਾਹੀਦਾ ਦਸਵੰਧ ਸਾਡੇ ਗੁਰੂਆਂ ਨੇ ਸਮਝਾਇਆ, ਰਾਤੀ ਮੈਨੂੰ ਇੱਕ ਸੁਪਨਾ ਆਇਆ, ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ, ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ, ਬੰਨ ਕੇ ਕੋਜਨੀਆਂ ਪੱਗਾਂ ਲਾ ਕੇ ਜਿੱਲਾਂ ਕਾਲਜੀ ਮੁੰਡੇ ਕਾਲਜ ਵੱਲ ਨੂੰ ਤੁਰ ਪਏ ਨੇ, ਬੰਨ ਕੇ ਕੋਜਨੀਆਂ ਪੱਗਾਂ ਲਾ ਕੇ ਜਿੱਲਾਂ ਕਾਲਜੀ ਮੁੰਡੇ ਕਾਲਜ ਵੱਲ ਨੂੰ ਤੁਰ ਪਏ ਨੇ, ਕੁੜੀਆਂ ਦੇ ਵੀ ਟੋਲੇ ਬੱਸ ਅੱਡੇ ਵੱਲ ਨੂੰ ਮੁੜ ਗਏ ਨੇ, ਸੂਰਜਾ ਸੂਰਜਾ ਫੱਟੀ ਸਕਾ ਬੱਚਿਆਂ ਰੌਲਾ ਪਾਇਆ ਏ, ਬਸ ਫੇਰ ਕੀ ਹੋਣਾ ਸੀ ਇਸ ਛੋਕਰ ਨੂੰ ਇਹ ਚੰਦਰੇ ਅਲਾਰਮ ਜਗਾਇਆ ਏ, ਔਰ ਤੜਕ ਸਵੇਰੇ ਕਾਹ ਤੇ ਹੰਝੂ ਆਇਆ ਏ, ਰਾਤੀ ਮੈਨੂੰ ਇੱਕ ਸੁਪਨਾ ਆਇਆ, ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ, ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ। ਧੰਨਵਾਦ ਜੀ, ਸਤਿ ਸ੍ਰੀ ਅਕਾਲ,
0: ਥੈਂਕ ਯੂ ਸੋ ਮਚ।
4: ਮੈਂ ਟਰਾਈ ਕੀਤੀ, ਧੰਨਵਾਦ, ਸਾਰਿਆਂ ਦਾ ਵੀਕਐਂਡ ਵਧੀਆ ਰਹੇ, ਸੁਣਦੇ ਰਹੋ ਰੇਡੀਓ ਹਾਂਜੀ, ਤੇ ਕੱਲ ਨੂੰ ਕਹਿੰਦੇ ਕਵੀ ਦਰਬਾਰ ਆ
0: ਜੀ,
4: ਇੱਦਾਂ ਹੀ ਆ ਜੀ, ਸਾਰਿਆਂ ਨੇ ਸ਼ਾਮਿਲ ਬੇਸ਼ੁਮਾਰ ਆ, ਜਿੰਨਾ ਵੀ ਤੁਹਾਡੇ ਜ਼ੋਰ ਲੱਗਦਾ ਪਾਰਕਿੰਗ ਜੇ ਮਿਲ ਗਏ ਤਾਂ ਵੀ ਧੰਨਵਾਦ ਆ, ਨਹੀਂ ਤਾਂ ਤੁਰ ਕੇ ਆ ਜਾਓ, ਡੋਗਲੈਂਡ ਕਿਹੜਾ ਬੜੀ ਫਾਰ ਆ। ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ,
0: ਥੈਂਕ ਯੂ ਜੀ,
4: ਭਲੇ ਆ ਜੀ, ਸੁਣਦੇ ਰਹੋ ਰੇਡੀਓ ਜੀ, ਬਾਏ
0: ਬਾਏ ਬਾਏ ਬਾਏ ਬਾਏ ਬਾਏ ਬਾਏ। ਕਿਆ ਵਧੀਆ ਐਡ ਕੀਤੀ ਹੈ ਯਾਰ,
1: ਵਧੀਆ ਸੀ,
0: ਬਿਊਟੀਫੁਲ, ਆਈ ਐਮ ਅ ਫੈਨ ਸ਼ੋਕਰ ਸਾਹਿਬ, ਆਈ ਐਮ ਅ ਫੈਨ ਫਰੋਮ ਨਾਓ।
1: ਕਵਿਤਾ ਤਾਂ ਜਿਹੜੀ ਸੁਣੀ ਸੁਣਾਈ ਸੁਣਾਈ, ਨਾਲ ਸਾਡੀ ਐਡਵਰਟਾਈਜ਼ਮੈਂਟ ਕਿੰਨੀ ਸੁਣੀ,
0: ਐਡਵਰਟਾਈਜ਼ਮੈਂਟ ਕਿੰਨੀ ਵਧੀਆ ਕੀਤੀ, ਵੈਰੀ ਨਾਈਸ,
1: ਥੈਂਕ ਯੂ ਵੈਰੀ ਮੱਚ। ਦੇਖੋ ਮੈਨੂੰ ਨਾ ਇੱਕ ਗੱਲ ਯਾਦ ਆਈ ਸ਼ੋਕਰ ਸਾਹਿਬ ਦੀ ਕਵਿਤਾ ਤੋਂ ਨਾ, ਜਦੋਂ ਕਹਿ ਰਹੇ ਸੀ ਨਾ ਕਿ ਮੌਤ ਬਾਰ ਪਿੰਡਾਂ ਨੇ ਚਿੜੀਆਂ ਨੇ ਚੈਂ ਚੈਂ ਲਾਈ, ਮੌਤ ਬਾਰ ਬੰਦਿਆਂ ਨੇ ਯੂਨੋ ਪੱਗ ਸਜਾਈ, ਸੋਰੀ ਜੇ ਮੇਰੀ ਲੈਂਗੁਏਜ, ਮੇਰੇ ਜੇ ਸ਼ਬਦ ਇੱਧਰ ਉੱਧਰ ਹੋ ਰਹੇ ਨੇ ਤਾਂ ਆਈ ਐਮ ਸੋ ਸੋਰੀ, ਤੇ ਪਰ ਸਾਰਿਆਂ ਨੂੰ ਪਤਾ ਲੱਗ ਗਿਆ। ਮੈਂ ਸੋਚਦੀ ਪਈ ਹਾਂ ਕਿ ਉਦੋਂ ਜਿਨ੍ਹਾਂ ਜਿਹਨੂੰ ਇਹ ਵਾਲੀ ਸੋਚ ਪਤਾ ਸੀਗੀ ਉਹਨਾਂ ਨੇ ਲਿਖਿਆ ਨਾ, ਹੁਣ ਜਿਹੜਾ ਅੱਜ ਕੱਲ ਦਾ ਸਾਡੀ ਦਿਨ ਚਰਿਆ ਆ, ਜੇ ਉਹਦੇ ਤੇ ਆਪਾਂ ਕਵਿਤਾ ਲਿਖਣੀ ਹੋਵੇ
0: ਕੀ ਲਿਖਾਂਗੇ ਦੱਸੋ।
1: ਸਵੇਰੇ ਉੱਠਦੇ ਹੀ ਅੱਖ ਖੋਲਦੇ, ਜਾ ਕੇ ਮੈਨੇ ਨੋਟੀਫਿਕੇਸ਼ਨ ਦਾ ਬੋਰਡ ਚੈੱਕ ਕੀਤਾ, ਉੱਤੇ 10-12 ਇੰਸਟਾ ਤੇ 25-50 ਵਟਸਐਪ ਤੇ ਮੈਸੇਜ ਚੈੱਕ ਕੀਤੇ, ਫਿਰ ਕਿਹਾ ਚੱਲ ਛੱਡ ਮਨਾ, ਇਹ ਤਾਂ ਸਾਰਾ ਕੁਛ ਚੱਲਦਾ ਹੀ ਰਹਿਣਾ ਆ, ਤੂੰ ਫੇਸਬੁੱਕ ਖੋਲ ਤੇ ਦੇਖ ਅੱਜ ਕੀ ਹੋ ਰਿਹਾ ਹੈ।
0: ਮੈਂ ਦੇਖਿਆ ਮੈਂ ਪਤਾ ਨੀ ਕਿਉਂ ਨੈਗੇਟਿਵ ਚਲਾ ਜਾਣਾ ਥੋੜਾ ਜਿਹਾ, ਬਹੁਤ ਪੋਜ਼ਿਟਿਵ ਆਊਟਲੁੱਕ ਨੀ ਮੇਰੇ ਲਾਈਫ ਨੂੰ ਲੈ ਕੇ।
1: ਉਹ ਕਹਿੰਦੇ ਹੁੰਦੇ ਨੇ ਨਾ ਕਿ ਇੱਕ ਇੱਕ ਤਾਂ ਪਹਿਲਾਂ ਤੁਹਾਨੂੰ ਚੁਟਕਲਾ ਬਾਅਦ ਚੋਂ ਸੁਣਾਉਂਗੀ, ਬਹੁਤ ਸਾਰਾ, ਪਰ ਇਹ ਦੇਖੋ ਕਿ
0: ਤੁਸੀਂ ਸਾਰੇ ਗੁਬਾਰ ਕੱਢੋ ਬਈ, ਅੱਜ
1: ਮੁਸ਼ਾਇਰਾ ਹੋ ਰਿਹਾ ਹੁੰਦਾ
0: ਜੀ ਜੀ ਜੀ ਜੀ,
1: ਮੁਸ਼ਾਇਰੇ ਦੇ ਵਿੱਚ ਇੱਕ ਸ਼ਾਇਰ ਸ਼ੇਰ ਸ਼ਾਇਰ ਆਉਂਦਾ ਹੈ
0: ਜੀ,
1: ਸ਼ਾਇਰ ਵੀ ਹੁੰਦਾ ਉਮਦਾ
0: ਜੀ,
1: ਮਤਲਬ ਉਹਦੀ ਕੋਈ ਵੀ ਉਹਦੀ ਆਵਾਜ਼ ਨੂੰ ਠੁਕਰਾ ਨਹੀਂ ਸਕਦਾ ਹੁੰਦਾ
0: ਜੀ,
1: ਤੇ ਕਹਿੰਦਾ ਕੁੱਤਾ, ਸਾਰੇ ਨੇ ਕਹਿੰਦੇ ਵਾਹ ਵਾਹ
0: ਵਾਹ ਵਾਹ ਵਾਹ ਵਾਹ,
1: ਕਹਿੰਦਾ ਕੁੱਤੇ ਕੀ ਧੁੰਮ ਪੇ ਕੁੱਤਾ,
0: ਵਾਹ ਵਾਹ ਵੈਰੀ ਨਾਈਸ ਵੈਰੀ ਨਾਈਸ, ਹੈ ਕੁਛ ਇਹਦੇ ਅੰਦਰ,
1: ਕੁੱਤੇ ਕੀ ਧੁੰਮ ਪੇ ਕੁੱਤਾ, ਦਸ ਮਿੰਟ ਇੱਦਾਂ ਹੋ ਜਾਂਦੇ ਵਾਹ ਵਾਹ
0: ਕਰਦੇ,
1: ਕੋਈ ਜਣਾ ਜ਼ਰੂਰਤ ਕੱਢ ਕੇ ਕਹਿੰਦਾ ਯਾਰ ਅੱਗੇ ਵੀ ਤਾਂ ਬੋਲ, ਕਹਿੰਦਾ ਅੱਗੇ ਨੂੰ ਮਾਰ ਗੋਲੀ ਤੂੰ ਬੈਲੈਂਸ ਦੇਖ।
0: ਨਹੀਂ ਯਾਰ ਬ੍ਰੇਕ ਵੱਲ ਨੂੰ ਤੁਰਾਂਗੇ
1: ਜੀ
0: ਹਾਂਜੀ ਤਰਲੋਕ ਜੀ ਤੁਸੀਂ ਆਉਣੇ ਰਹੋ
5: ਦੋਨਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
5: ਮੇਰੀ ਕਵਿਤਾ ਦਾ ਨਾਂ ਹੈਗਾ ਸਿਟੀ
1: ਸਿਟੀ
0: ਓਕੇ
5: ਸਿਟੀ ਹਾਂਜੀ
1: ਸਿਟੀ
5: ਸਿਟੀ ਮਤਲਬ ਜਿਹੜੀ ਬੱਸ ਵਾਲਾ ਕੰਟੈਕਟਰ ਵਜਾਉਂਦਾ
1: ਲੰਬੀ ਸਿਟੀ ਮਾਰ ਮਿੱਤਰ ਵਾਲੀ ਸਿਟੀ
5: ਹਾਂਜੀ ਹਾਂਜੀ ਕਈ ਵਾਰੀ ਜਵਾਨੀ ਚ ਬਹੁਤ ਬੰਦਿਆਂ ਨੇ ਮਾਰੀ ਹੁੰਦੀ ਸਿਟੀ
0: ਹਾਂਜੀ ਜੀ ਬਿਲਕੁਲ
1: ਤੁਹਾਡੀ ਸਿਟੀ ਤੋਂ ਇਸ ਵਾਲੀ ਸਿਟੀ ਤੋਂ ਮੈਨੂੰ ਇੱਕ ਹੋਰ ਜੋਕ ਯਾਦ ਆ ਗਿਆ
0: ਪਹਿਲੇ ਉਹਨਾਂ ਨੂੰ ਦੱਸ ਲੈਣ ਦੋ ਦੇਖੋ ਫਿਰ ਤੁਹਾਡੀ ਰਹਿ ਜਾਣੀ ਪੋਇਮ
1: ਪੋਇਮ ਨਹੀਂ ਜੋਕ
5: ਕੀ ਹੁੰਦਾ ਜੀ ਸੁਣਾ ਦਿਓ ਤਾਂ ਚੰਗੀ ਗੱਲ ਵਧੀਆ
1: ਮੈਂ ਕਿਸੇ ਨੂੰ ਨਾ ਪਿਕ ਕਰਨ ਗਈ ਫਰੈਂਡਸ ਨੂੰ ਨਾ ਏਅਰਪੋਰਟ ਤੇ ਮੈਂ ਥੋੜੀ ਜਿਹੀ ਹੋ ਗਈ ਲੇਟ ਤੇ ਉਹ ਕਹਿੰਦੇ ਅਸੀਂ ਨਾ ਜਿੱਥੇ ਹੋਟਲ ਵਾਲੀ ਪਾਰਕਿੰਗ ਵਾਲੇ ਪਾਸੇ ਅਸੀਂ ਉੱਧਰ ਖੜੇ ਹਾਂ ਤੇ ਮੈਂ ਉਹਨਾਂ ਨੂੰ ਦੇਖ ਲਿਆ ਪਰ ਮੈਂ ਦੂਜੀ ਲਾਈਨ ਚ ਸੀਗੀ ਤੇ ਮੈਂ ਹੁਣ ਉਹਨਾਂ ਨੂੰ ਕਿੱਦਾਂ ਕਹਿਣਾ ਜ਼ੋਰ ਦੀ ਬੋਲਿਆ ਕਿ ਇੰਨੀ ਸਾਰੀ ਟ੍ਰੈਫਿਕ ਹੁੰਦੀ ਹੈ ਨਹੀਂ ਸੁਣਿਆ ਨਾ ਮੈਂ ਉਹਨਾਂ ਨੂੰ ਸਿਟੀ ਮਾਰੀ
5: ਤਾਂ
1: ਉਹਨਾਂ ਨੂੰ ਸਿਟੀ ਦਾ ਵੀ ਨੀ ਪਤਾ ਲੱਗਿਆ ਉਦੋਂ ਹੱਥ ਲਾਇਆ ਫਿਰ ਦੇਖ ਗਿਆ ਤੇ ਉਹ ਜੇ ਗੱਡੀ ਚ ਆ ਕੇ ਬੈਠੇ ਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਹੋਰ ਸੋਰੀ ਮੈਂ ਪਹਿਲਾਂ ਤਾਂ ਅਪੋਲੋਜਾਈਜ਼ ਕੀਤਾ ਜੋ ਵੀ ਫਾਰਮੈਲਿਟੀ ਹੁੰਦੀ ਹੈ ਨਾ ਫਿਰ ਮੈਂ ਉਹਨੂੰ ਕਿਹਾ ਮੈਂ ਤਾਂ ਤੁਹਾਨੂੰ ਸਿਟੀ ਵੀ ਮਾਰੀ ਸੀਗੀ ਕਹਿੰਦੇ ਨਹੀਂ ਮੈਡਮ ਹੁਣ ਨਾ ਸਿਟੀ ਵਾਲੀ ਉਮਰ ਨਹੀਂ ਨਾ ਰਹੀ ਇਸ ਕਰਕੇ ਧਿਆਨ ਨਹੀਂ ਦਿੱਤਾ
0: ਸੈਲਫ ਅਵੇਅਰਨੈਸ ਇਸ ਦਾ ਕੀ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਵਾਹ ਵਾਹ ਵਾਹ
5: ਰੁਕ ਸਕਦਾ ਜੀ ਹਰ ਬੰਦਾ ਨੀ ਨਾ ਰੁਕ ਸਕਦਾ ਇਹੀ ਚੀਜ਼ ਟੀਟੀ ਦੇ ਕਵਿਤਾ ਹੈ ਇੱਕ ਟੀਟੀ ਵੱਜਣ ਦਾ ਮਕਸਦ ਕੋਈ ਖਾਸ ਹੁੰਦਾ ਟੀਟੀ ਵੱਜਣ ਦਾ ਮਕਸਦ ਕੋਈ ਖਾਸ ਹੁੰਦਾ ਹਰ ਇੱਕ ਨੀ ਵਜਾ ਸਕਦਾ ਸਿਟੀ ਸਿਟੀ ਵੱਜਣ ਦਾ ਮਕਸਦ ਕੋਈ ਸਾਸ ਹੁੰਦਾ ਹਰ ਇੱਕ ਤੋਂ ਨਾ ਹੁੰਦੀ ਵਜਾ ਸਿਟੀ ਸਿਟੀ ਚੱਲਦੀ ਹੋਈ ਬੱਸ ਨੂੰ ਰੋਕ ਦਿੰਦੀ ਸਿਟੀ ਚੱਲਦੀ ਹੋਈ ਬੱਸ ਨੂੰ ਰੋਕ ਦਿੰਦੀ ਰੁਕੀ ਹੋਈ ਨੂੰ ਦਿੰਦੀ ਚਲਾ ਸਿਟੀ ਸਿਟੀ ਮਾਸਟਰ ਦੇ ਗਲ ਵਿੱਚ ਪਾਈ ਹੁੰਦੀ ਸਿਟੀ ਮਾਸਟਰ ਦੇ ਗਲ ਵਿੱਚ ਪਾਈ ਹੁੰਦੀ ਲਾਈਨਾਂ ਦਿੰਦੀ ਸਿੱਧੀ ਕਰਾ ਸਿਟੀ ਵਿੱਚ ਮੈਦਾਨ ਦੇ ਰੈਫਰੀ ਕੋਲ ਹੁੰਦੀ ਵਿੱਚ ਮੈਦਾਨ ਦੇ ਰੈਫਰੀ ਕੋਲ ਹੁੰਦੀ ਖਹਿੜਾ ਰੇਡਰ ਦਾ ਦਿੰਦੀ ਚਿੜਾ ਸਿਟੀ ਵਿੱਚ ਰਸੋਈ ਦੇ ਬਣਦਾ ਹੈ ਜਦੋਂ ਖਾਣਾ ਵਿੱਚ ਰਸੋਈ ਦੇ ਬਣਦਾ ਹੈ ਜਦੋਂ ਖਾਣਾ ਸਬਜ਼ੀ ਮਿੰਟਾਂ ਵਿੱਚ ਦਿੰਦੀ ਆ ਬਣਾ ਸਿਟੀ ਹਾਂਜੀ ਇੱਕ ਖਾਸ ਹੋਰ ਸ਼ੇਅਰ ਇਹਦੇ ਵਿੱਚ ਮਾਵਾਂ ਵਾਸਤੇ ਜਦੋਂ ਮਾਂ ਨੇ ਪਿਆਰ ਨਾਲ ਬਜਾਈ ਹੁੰਦੀ ਜਦੋਂ ਮਾਂ ਨੇ ਪਿਆਰ ਨਾਲ ਬਜਾਈ ਹੁੰਦੀ ਸੂਸੂ ਬੱਚੇ ਦਾ ਦਿੰਦੀ ਆ ਕਢਾ ਸਿੱਟੀ
0: ਵਾਹ ਕਿਆ ਬਾਤ ਹੈ
5: ਮੱਖਣ ਬਰਾੜਾ ਕਿਸੇ ਸਕੂਲ ਕਾਲਜ ਕੋ ਨਾ ਮਾਰ ਬੈਠੀ ਮੱਖਣ ਬਰਾੜਾ ਕਿਸੇ ਸਕੂਲ ਕਾਲਜ ਕੋ ਨਾ ਮਾਰ ਬੈਠੀ ਉੱਥੇ ਦਿੰਦੀ ਆ ਛਿੱਤਰ ਪਵਾ ਸਿੱਟੀ ਕਿਸੇ ਮੇਲੇ ਜਾਂ ਕਿਸੇ ਦੇ ਮਗਰ ਨਾ ਮਾਰ ਬੈਠੀ ਉੱਥੇ ਦਿੰਦੀ ਆ ਛਿੱਤਰ ਸਿਟੀ ਹਰ ਜਗ੍ਹਾ ਨੀ ਮਾਰੀ ਜਾਂਦੀ ਸਿਟੀ ਸਿਟੀ ਦਾ ਹਿਸਾਬ ਤਾਬ ਹੁੰਦਾ ਜੀ ਬਹੁਤ ਸੋਹਣੀ ਸਿਟੀ ਵਜਾਈ ਆ
0: ਇੱਥੇ ਹੁਣ ਮੱਖਣ ਬਰਾੜ ਜੀ ਕੀ ਕਰਨਗੇ ਉਹ ਕੁਛ ਨਹੀਂ ਕਰ ਸਕਦੇ
5: ਸਾਡੀ ਤਾਂ ਸਿਟੀ ਦੰਦਾਂ ਵਿੱਚੋਂ ਹਵਾ ਨਿਕਲ ਜਾਂਦੀ ਸਿਟੀ ਵੱਜਦੀ
0: ਤੁਸੀਂ ਏਦਾਂ ਕਰਦੇ ਕਰੋ
5: ਨੌਨੀਆ ਜੀ ਤੁਸੀਂ ਬਹੁਤ ਸਮੇਂ ਬਾਅਦ ਆਏ ਆ ਤੁਹਾਡੀ ਆਵਾਜ਼ ਸੁਣ ਕੇ ਬੜਾ ਵਧੀਆ ਲੱਗਾ
1: ਥੈਂਕ ਯੂ ਵੈਰੀ ਮਚ ਜੀ
5: ਬਹੁਤ ਤੁਹਾਨੂੰ ਮਿਸ ਕੀਤਾ ਤੇ
1: ਮੈਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਯਾਦ ਕੀਤਾ
5: ਭਾਈ ਕ੍ਰਿਸ਼ਨਾ ਜੀ ਕੀ ਨਾਂ ਇਹਨਾਂ ਦਾ ਪੂਰਾ ਮੈਨੂੰ
0: ਕ੍ਰਿਸ਼ਨਾ ਕ੍ਰਿਸ਼ਨਾ ਭਾਰਦਵਾਜ
5: ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ
0: ਥੈਂਕ ਯੂ ਔਰ
5: ਜਿੱਦਾਂ ਕਹਿੰਦੇ ਹੁੰਦੇ ਵੀ ਟਣਕਵੀਂ ਆਵਾਜ਼ ਆ ਟਣਕਵੀਂ ਉਹ ਹਿਸਾਬ ਤਾਂ ਬਹੁਤ ਸੋਹਣੀ ਆਵਾਜ਼ ਆ ਤੁਹਾਡੀ
0: ਤੇ
5: ਤੁਹਾਡੀ ਨੋਨੀਆ ਦੇ ਨਾਲ ਆਵਾਜ਼ ਬਹੁਤ ਸੋਹਣੀ ਮੈਚ ਹੁੰਦੀ ਆ
0: ਦੇਖੋ ਹੁਣ ਤੇ ਸ਼ੋਅ ਪੱਕਾ ਬਣਿਆ ਲੈ ਤੁਹਾਨੂੰ ਬਣਾਵਾਂਗੇ ਚੀਫ ਗੈਸਟ ਮੋਦਵਾਰ ਬੰਦਾ ਤਾਂ ਚਾਹੀਦਾ ਨਾ ਵੀ ਤਗੜਾ ਤੁਸੀਂ ਆਉਂਗੇ ਥੈਂਕ ਯੂ ਜੀ ਥੈਂਕ ਯੂ ਸੋ ਮਚ
5: ਬਹੁਤ ਸੋਹਣਾ ਜਾਵੇ ਹੈਵ ਅ ਨਾਈਸ ਡੇ
1: ਥੈਂਕ ਯੂ ਵੈਰੀ ਮਚ ਜੀ ਤੁਹਾਡਾ ਵੀ ਦਿਨ ਬਹੁਤ ਸੋਹਣਾ ਜਾਵੇ
0: ਥੈਂਕ ਯੂ ਥੈਂਕ ਯੂ ਥੈਂਕ ਯੂ ਵਾਹ ਬਈ ਵਾਹ ਦੇਖੋ ਹੁਣ ਤਾਂ ਹਾਮੀ ਹੋ ਗਿਆ ਹੁਣ ਤੇ ਸ਼ੋਅ ਬਣ ਗਿਆ
1: ਬਸ
0: ਬਸ ਬਈ ਡਨ ਹੋ ਗਿਆ ਹੈ ਇਹ ਤਾਂ ਓਕੇ ਹੀ ਆ ਕੰਮ ਹੁਣ ਕਿ ਨਹੀਂ
1: ਸੀਲ ਕਰੋ ਡੀਲ ਨੂੰ,
0: ਡੀਲ ਹੋ ਗਈ ਹੈ ਸੀਲ। ਤੇ ਹੁਣ ਆਪਾਂ ਇੱਦਾਂ ਕਰਦੇ ਹਾਂ, ਆਪਾਂ ਹੁਣ ਜਾਵਾਂਗੇ ਬ੍ਰੇਕ ਵੱਲ ਨੂੰ, ਬ੍ਰੇਕ ਤੋਂ ਬਾਅਦ ਆਪਾਂ ਕਾਲਰ ਵੀ ਲਵਾਂਗੇ ਇੱਕ ਹੋਰ, ਤੇ ਜਾਂਦੇ ਜਾਂਦੇ ਪਹਿਲੇ ਮੈਸੇਜ ਪੜ੍ਹ ਲਈਏ ਥੋੜੇ ਜਿਹੇ।
1: ਯੈਸ ਪਲੀਜ਼।
0: ਓਕੇ ਓਕੇ ਲਓ ਜੀ, ਇੱਕ ਮਿੰਟ, ਕਰਨ ਕੇ ਪੀ ਜੀ ਭੇਜਦੇ ਨੇ, ਹੈਲੋ ਹੈਲੋ ਮੰਮੀ ਜੀ, ਥੈਂਕ ਯੂ ਫੋਰ ਦਾ ਕਾਲ। ਮੰਮੀ ਜੀ ਨੇ ਕ੍ਰਿਸ਼ਨਾ ਵੀਰ ਜੀ ਰੋਟੀ ਦਾ ਡੱਬਾ ਸਹੀ ਲੈ ਆਉਂਦੇ, ਤੁਸੀਂ ਫੋਨ ਨਹੀਂ ਸੀਗਾ ਕਰਨਾ, ਫਿਰ ਤਾਂ ਸਾਡਾ ਵੀਕਐਂਡ ਇੰਨਾ ਘੈਂਟ ਕਿਵੇਂ ਹੋਣਾ ਸੀ ਜੀ। ਬਿਲਕੁਲ ਕਰੋ ਕਰੋ, ਮੇਰੀ ਟ੍ਰੈਜਡੀ ਦੇ ਉੱਪਰ ਕਰੋ ਕਾਮੇਡੀ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਕਦੀ ਤੁਸੀਂ ਲੈ ਕੇ ਗਏ ਨਾ ਸਾਰੇ ਘਰ ਦਾ ਖਾਣਾ, ਫਿਰ ਮੈਨੂੰ ਯਾਦ ਕਰਿਓ ਤੁਸੀਂ।
1: ਕਹਿੰਦੇ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ।
0: ਤੇ ਜੀ 2 3 4 ਰੁਕੋ, ਪ੍ਰੋਪਰ ਦੱਸ ਹੀ ਦਿੰਦੇ ਹਾਂ ਕਿ ਨਹੀਂ, ਹੈ ਇੱਕ ਸੈਕਿੰਡ ਦੋ ਜੀ, ਜੀ 2 3 4 ਸਾਨੂੰ ਮੈਸੇਜ ਭੇਜਦੇ ਨੇ। ਯਾਦ, ਇਹ ਕਿਸੇ ਦੀ ਅੱਜ ਯਾਦ ਹੈ ਆਈ, ਚੰਨ ਦਾ ਲੱਗ ਸੁਰਜੀਆ ਵਾਲਾ, ਦੇਖੋ ਮੈਨੂੰ ਲਾਗੇ ਆ ਲੈਂਦੋ ਹਾਂ, ਚੰਨ ਦਾ ਲੌਂਗ ਬੁਰਜੀਆ ਵਾਲਾ ਪਾ ਕੇ ਨੱਕ ਵਿੱਚ ਰਾਤ ਹੈ ਆਈ, ਪੁੱਤਰ ਪਲੇਠੀ ਦਾ ਮੇਰਾ ਬਿਰਹਾ, ਝੋਰੀ ਚਾਨਣੀ ਕੁੱਛੜ ਝਾਈ, ਇਹ ਕਿਸ ਦੀ ਅੱਜ ਯਾਦ ਹੈ ਆਈ। ਬਹੁਤ ਭਾਈ, ਮਤਲਬ ਮੈਂ ਕਹਿੰਦਾ ਨੌਨੀਆ ਜੀ ਦਾ ਫੇਲ ਕਰਤਾ ਤੁਸੀਂ ਟੰਗ ਟਵਿਸਟਰ। ਉੜਦੇ ਬਦਲਾਂ ਦਾ ਇੱਕ ਖੰਡਰ, ਵਿੱਚ ਚਨੇ ਦੀ ਮੱਕੜੀ ਬੈਠੀ, ਝਿਟ ਝਿਟ ਵੇਖੇ ਬੁੱਧੀ ਭਾਣੀ, ਤਾਰਿਆਂ ਵੱਲੇ ਨਿੱਜ ਲਗਾਈ, ਰਿਸ਼ਮਾ ਦਾ ਇੱਕ ਜਾਲ ਵਿਛਾਈ। ਓ ਵਾਹ ਨਾਈਸ, ਰਿਸ਼ਮਾ ਦਾ ਇੱਕ ਜਾਲ ਵਿਛਾਈ, ਹੇ ਹੈ ਕਿਸੇ ਦੀ ਯਾਦ ਆ ਜਾਏ। ਵਾਹ ਵਾਹ ਵਾਹ ਵਾਹ ਵਾਹ, ਕੀ ਬਾਤ ਹੈ ਸਰਕਾਰ, ਵੈਲ ਡਨ।
1: ਫਿਰ ਤੁਮ ਕੋ
0: ਨਹੀਂ ਯਾਦ ਹੈ,
1: ਤੁਮਕੋ ਤੁਹਾਡੀ ਯਾਦ ਆਈ
0: ਹੈ। ਨਵੀਂ ਕੰਪੋਜ਼ ਜੀ ਕਹਿੰਦੇ ਨੇ, ਬੰਦਾ 10 ਸਾਲਾਂ ਤੋਂ ਕੋਮਾ ਵਿੱਚ ਸੀ, ਨੋਨੀਆ ਜੀ ਦੀ ਸ਼ਾਇਰੀ ਸੁਣ ਕੇ ਉਹਨੇ ਆਪ ਉੱਠ ਕੇ ਰੇਡੀਓ ਬੰਦ ਕੀਤਾ।
1: ਨਵੀਂ ਕੰਬੋਜ ਜੀ ਕਿੱਥੇ ਹੋ ਤੁਸੀਂ? ਹਾਂ
0: ਬਾਤ ਹੈ ਬਈ, ਜਸਵਾਲ ਸਾਹਿਬ ਕਹਿੰਦੇ ਨੇ ਰੁਕਣਾ ਨਹੀਂ ਥੰਮਣਾ ਨਹੀਂ, ਕਿਉਂਕਿ ਬਿਨਾਂ ਜਾਗ ਲਗਾਏ ਦਹੀਂ ਜੰਮਣਾ ਨਹੀਂ। ਵਾਹ, ਸਾਰਿਆਂ ਦੇ ਬੁਰੇ ਹਾਲਾਤ ਹੈ। ਉਹ ਕਹਿੰਦੇ ਨੋਨੀਆ ਜੀ ਕਹਿੰਦੇ, ਹਮ ਤੁਹਾਰੇ ਮਾਮਾ ਨੀ, ਯੇ ਵਾਕਿਆ ਐਸੇ ਪੂਰਾ ਹੁਆ, ਕਿਉਂਕਿ ਵੇ ਹੈ ਸਭ ਕੀ ਭੂਆ। ਵਾਹ
1: ਵਾਹ,
0: ਤੁਹਾਡੀ ਗੱਲ ਤੇ ਮੀਰ ਤਕੀ ਮੀਰ ਫੌਤ ਹੋ ਗਏ, ਵੈਰੀ ਗੁੱਡ, ਬਹੁਤ ਬਹੁਤ ਥੈਂਕ ਯੂ। ਰਿਚਰਡ ਜੀ ਨੇ ਕਿਹਾ ਜੀ, ਵੈਰੀ ਪ੍ਰੋਫਾਉਂਡ ਸ਼ਾਇਰੀ ਨੋਨੀਆ ਜੀ,
1: ਥੈਂਕ ਯੂ,
0: ਲਵ ਯੂ,
1: ਥੈਂਕ ਯੂ।
0: ਤੁਹਾਡੀ ਕਈ ਗੱਲ ਤੇ ਜੌਨ ਕੀਟਸ ਜ਼ਿੰਦਾ ਹੋ ਗਏ।
1: ਜੌਨ ਕੀਟਸ,
0: ਜੌਨ ਕੀਟ ਹੀ ਸੀਗਾ ਨਾ?
1: ਯੈਸ,
0: ਹਨਾ, ਮੈਂ ਰੋਬਰਟ ਕੀਟਸ ਤਾਂ ਨਹੀਂ ਸੀ,
1: ਜੌਨ
0: ਹੀ ਸੀਗਾ ਨਾ? ਚਲੋ ਠੀਕ ਹੈ, ਫਿਰ ਠੀਕ ਹੈ ਨਾ। ਤੇ ਮਨਦੀਪ ਔਲਖ ਜੀ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਬੋਥ ਆਫ ਯੂ ਐਂਡ ਲਿਸਨਰਸ। ਤੇ ਅੱਛਾ, ਕਹਿੰਦੇ ਕਿ ਜਿਸ ਦਿਨ ਨੀਤੂ ਜੀ ਦਾ ਘਰ ਸ਼ੈਂਡਲੀਅਰ ਲੱਗਾ, ਉਸ ਦਿਨ ਮੈਂ 2 ਵਾਰੀ ਖੁਸ਼ੀ 'ਚ ਡਿਨਰ ਕੀਤਾ। ਵੈਰੀ ਗੁੱਡ ਜੀ, ਵੈਰੀ ਗੁੱਡ, ਕੀ ਬਾਤਾਂ ਨੇ। ਦੇਖੋ ਇਹੀ ਹੈ ਨਾ, ਇਸ ਤਰ੍ਹਾਂ ਹੀ ਪਿਆਰ ਵੱਧਦਾ, ਸਹੀ ਕਿ ਨਹੀਂ?
1: 2 ਵਾਰ ਡਿਨਰ ਕਰਕੇ,
0: 2 ਵਾਰੀ ਕਰਕੇ
1: ਮੈਨੂੰ ਪਿਆਰ ਦਾ ਪਤਾ ਨੀ, ਢਿੱਡ ਜ਼ਰੂਰ ਵੱਜ ਜਾਂਦਾ।
0: ਤੇ ਉਹ ਕਹਿੰਦੇ ਨਾ ਕਿ ਆਦਮੀ ਦੇ ਪਿਆਰ ਦਾ ਕੀ ਰਸਤਾ ਪੇਟ ਤੋਂ ਹੋ ਕੇ ਨਿਕਲਦਾ, ਸਮਥਿੰਗ ਲਾਈਕ ਦੈਟ,
1: ਯੈਸ
0: ਲਾਈਕ ਦੈਟ, ਮੈਂ ਗਲਤ ਨਹੀਂ ਬੋਲਿਆ ਨਾ, ਹੋ ਸਕਦਾ। ਚਲੋ, ਸਿਮਰਨ ਜੀ ਕਹਿੰਦੇ ਨੇ, ਵਾਹ ਬਈ ਵਾਹ, ਅੱਜ ਕ੍ਰਿਸ਼ਨਾ ਜੀ ਨਾਲ ਸੁਦਾਮਾ ਜੀ ਵੀ ਆਏ ਨੇ। ਵਾਹ, ਹੇ ਰਾਮ, ਕੀ ਬਾਤ ਹੈ,
1: ਮੈਂ ਸੱਤੂ ਤੋਂ ਲਾਇਆ ਨਹੀਂ ਪ੍ਰਭੂ,
0: ਕੀ ਬਾਤ ਹੈ। ਸੁਨਤੇ ਹੀ ਦੌੜੇ ਚਲੇ ਆਏ ਮੋਹਨ, ਕੀ ਬਾਤ ਹੈ, ਕੀ ਬਾਤ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਤੇ 388 ਜੀ ਭੇਜਦੇ ਨੇ ਮੈਸੇਜ ਕਿ ਧਾਗਾ ਅਤੇ ਜ਼ੁਬਾਨ ਜਿੰਨੇ ਲੰਬੇ ਹੋਣ ਨਾ ਉਲਝ ਹੀ ਜਾਂਦੇ ਆ, ਇਸ ਲਈ ਹਮੇਸ਼ਾ ਧਾਗਾ ਲਪੇਟ ਕੇ ਤੇ ਜ਼ੁਬਾਨ ਸਮੇਟ ਕੇ ਰੱਖਣੀ ਚਾਹੀਦੀ ਹੈ। ਵਾਹ ਵਾਹ ਵਾਹ, ਕੀ ਬਾਤ ਹੈ, ਕੀ ਬਾਤ ਹੈ, ਫੋਟੋ ਬੜੀ ਘੈਂਟ ਜੀ ਬਣਾਈ ਹੈ, ਕੋਈ ਬੰਦਾ ਨਾ ਪੇਂਟ ਕਰ ਰਿਹਾ ਇਸ ਚੀਜ਼ ਨੂੰ, ਵੈਰੀ ਨਾਈਸ।
1: ਧਾਗਾ ਜੇ ਲਪੇਟ ਜਵੇ ਇਹਨੂੰ ਦੰਦਾਂ ਨਾਲ ਕੱਟ ਕੇ ਪਰਾਂ ਕਰ ਦੋ।
0: ਹੁਣ ਦੋ ਜਵਾਬ ਉਹਨਾਂ ਨੇ ਸਪੈਸ਼ਲੀ ਦਿਖਾਇਆ, ਕਿਸੇ ਨੇ ਪੇਂਟ ਕੀਤਾ, ਹੁਣ ਉਹਨਾਂ ਨੂੰ ਤਾਂ ਦੁਬਾਰਾ ਵਾਈਟ ਵਾਸ਼ ਕਰਾਉਣਾ ਪੈਣਾ ਨਾ, ਤੁਹਾਡਾ ਤੁਸੀਂ ਕੋਟ ਦਾ ਮੱਚ ਹੀ ਮਾਰਤਾ, ਹੁਣ ਕੀ ਰਹਿ ਗਿਆ, ਸਹੀ ਕਿ ਨਹੀਂ? ਅੰਮ੍ਰਿਤ ਭੈਣ ਜੀ ਭੇਜਦੇ ਨੇ,
1: ਫਰਾਈਡੇ ਦਾ ਦਿਨ,
0: ਹਾਂਜੀ ਅੱਜ ਫਰਾਈਡੇ, ਅੱਜ ਸਭ ਮਾਫ਼,
1: ਅੱਜ ਸਭ ਮਾਫ਼ ਆ।
0: ਅੰਮ੍ਰਿਤ ਭੈਣ ਜੀ ਭੇਜਦੇ ਨੇ ਕਿ ਉਹ ਚੰਦ ਲਮਹੇ ਜੋ ਗੁਜ਼ਰੇ ਹੈ ਤੇਰੇ ਸਾਥ, ਨਾ ਜਾਣੇ ਕਿੰਨੇ ਬਰਸ ਮੇਰੇ ਕੰਮ ਆਏਗੇ। ਗੁਲਜ਼ਾਰ ਸਾਹਿਬ ਦੀ ਲਿਖੀ ਹੋਈ ਲਿਖਤ ਸਾਡੇ ਨਾਲ ਸਾਂਝੀ ਕਰਨ ਲਈ ਥੈਂਕ ਯੂ ਸੋ ਮੱਚ ਜੀ।
1: ਇਹ ਆ ਗਏ ਨੇ ਕਿਉਂਕਿ ਹਲੇ ਤੱਕ ਗੁਲਜ਼ਾਰ ਸਾਹਿਬ ਦੇ ਤੁਸੀਂ ਪੜਦਾ ਨਹੀਂ ਸੀ ਪਾਇਆ।
0: ਹਾਂ ਬਸ ਉਹੀ ਬਚੇ ਆ,
1: ਉਹੀ ਬਚੇ ਨੇ,
0: ਹੈਨਾ, ਚਲੋ ਉਹਨਾਂ ਨੂੰ ਆਪਾਂ ਬਚਿਆ ਰਹਿਣ ਦਈਏ,
1: ਹਾਂ ਨਹੀਂ ਰਾਖੀ ਕਰਕੇ ਬਚਾ ਲਓ ਉਹਨਾਂ ਨੂੰ।
0: ਉਹਨਾਂ ਦਾ ਆਪਾਂ ਧਿਆਨ ਰੱਖੀਏ ਬਈ
1: ਯੈਸ
0: ਹਨਾ ਤੇ ਲੈ ਕੇ ਆਈਏ ਫਿਰ ਨਿੱਕੀ ਜੀ ਬ੍ਰੇਕ ਕੀ ਨਹੀਂ
1: ਛੋਟੀ ਜੀ ਬ੍ਰੇਕ
0: ਛੋਟੀ ਜਿਹੀ ਬ੍ਰੇਕ ਲੈ ਕੇ ਆਈਏ ਹਨਾ
1: ਜੀ
0: ਚਲੋ ਲਓ ਜੀ ਫਿਰ ਇੱਕ ਛੋਟੀ ਜਿਹੀ ਬ੍ਰੇਕ ਆ ਗਾਣੇ ਦਾ ਆਨੰਦ ਮਾਣੋ ਤੇ ਆਪਾਂ ਛੇਤੀ ਛੇਤੀ ਆਏ

0: ਇੱਕ ਮੋੜ ਆਇਆ, ਮੈਂ ਦਿਲ ਛੋੜ ਆਇਆ ਜੀ ਬਹੁਤ ਬੁਰੇ ਤਰੀਕੇ ਨਾਲ,
1: ਜਾ ਕੇ ਲੱਭ ਲਿਓ ਅੱਜ ਕੱਲ ਕਿੰਨਾ ਮਹਿੰਗੇ ਵੇਖਦੇ ਨੇ।
0: ਨਹੀਂ ਨਹੀਂ ਹੁਣ ਤੇ ਦਿਲ ਲੈ ਗਏ ਜੀ ਜਿਨ੍ਹਾਂ ਨੇ ਲੈ ਕੇ ਜਾਣਾ।
1: ਨਹੀਂ ਨਹੀਂ ਉਹ ਜਿਹੜਾ ਮੋੜ ਤੇ ਆ ਸਨੀ ਦਿਓਲ ਦਾ,
0: ਅੱਛਾ ਉਹ ਤਾਂ ਪਤਾ ਨਹੀਂ ਉਹ
1: ਬਲੈਕ ਮਾਰਕੀਟ ਚ ਕਿੰਨੇ ਵੇਖਦੇ ਆ।
0: ਉਹਨਾਂ ਦਾ ਗੇੜਾ ਰਹਿੰਦਾ ਹਮੇਸ਼ਾ ਪਾਕਿਸਤਾਨ ਦਾ ਹੈਂਡ ਪੰਪ ਉਹਨਾਂ ਨੇ
1: ਕਾੜਿਆ,
0: ਉਹਨਾਂ ਨੂੰ ਵੀ ਐਕਚੁਅਲੀ ਪਤਾ ਪਲੰਬਿੰਗ ਦੇ ਅੰਦਰ ਕਮਾਈ ਤਗੜੀ ਹੈ ਸ਼ਾਇਦ, ਪਤਾ ਨਹੀਂ ਬਈ, ਆਈ ਡੋਨਟ ਨੋ ਹਾਊ ਇਟ ਵਰਕਸ ਵਿਦ ਹਿਮ, ਬਟ
1: ਨਹੀਂ ਨਹੀਂ ਵੈਸੇ ਤਾਂ ਬਹੁਤ ਲੰਬੀ ਸੋਚ ਆ ਉਹਨਾਂ ਨੂੰ, ਪੰਪ ਹੈਂਡ ਪੰਪ ਦੇ ਟਾਈਮ ਪਤਾ ਸੀ ਵੀ ਪਲੰਬਿੰਗ ਬਹੁਤ ਮਹਿੰਗੀ ਹੈ।
0: ਹਾਂ ਨਾ, ਸਹੀ ਗੱਲ,
1: ਲੰਬੀ ਸੋਚ।
0: ਬੇਚਾਰੇ ਮਰੀਸ਼ ਪੁਰੀ ਹੋਰਾਂ ਦਾ ਖਰਚਾ ਕਰਾਤਾ, ਕੁੜੀ ਤਾਂ ਗਈ ਗਈ, ਜਾਂਦੇ ਜਾਂਦੇ ਵਿਚਾਰਾ ਅਗਲਾ ਹੁਣ ਹਾਂ ਕਾਉਂਸਲ ਦੇ ਖਰਚੇ ਭਰੂਗਾ ਕਿ ਇੰਨਾ ਨੁਕਸਾਨ ਕਰਾਤਾ ਨਾ। ਚਲੋ ਬਈ ਜਵਾਈ ਭਾਈ ਲਈ ਇਹਨਾਂ ਦਾ ਕਰਨਾ ਪੈਂਦਾ ਹੈ,
1: ਕੀ ਕਰੀਏ, ਧੀਆਂ ਜੰਮੀਆਂ ਨੇ ਤਾਂ ਫਿਰ ਆਹ ਦੁੱਖ ਵੀ ਸਹਿਣੇ ਪੈਂਦੇ ਨੇ,
0: ਇਹ ਦੁੱਖ ਵੀ ਸਹਿਣੇ ਪੈਂਦੇ ਆ, ਠੀਕ ਹੈ ਨਾ ਜੀ। ਉਮੀਦ ਕਰਦੇ ਹਾਂ
1: ਦਿਲ ਛੋੜ ਆਇਆ ਤਾਂ ਧੀਆਂ ਦੇ ਦੁੱਖ ਤੇ ਆ ਗਏ।
0: ਹਾਂ ਜੀ, ਮੈਂ ਉਹੀ ਕਹਿ ਰਿਹਾ ਕਿ देयर इज समथिंग नॉट रॉन्ग नॉट राइट विद अस, ਪਰ ਚਲੋ ਜੋ ਹੈ ਸੋ ਹੈ, ਹੈ ਨਾ।
1: ਤੇ
0: ਸਵਾਗਤ ਹੈ ਸਾਰਿਆਂ ਦਾ ਜੀ ਦੁਬਾਰਾ, ਟੁਵਰਡਸ ਦਾ ਐਂਡ ਆਫ ਦਾ ਸ਼ੋਅ ਚੱਲ ਰਿਹਾ ਆਪਾਂ, ਹੈ ਨਾ, ਖੁੱਲਾ ਅਖਾੜਾ ਸੀ ਅੱਜ ਤਾਂ ਬਈ, ਹਨੇਰੀਆਂ ਲਿਆ ਤੀਆਂ, ਫਨ ਸ਼ਨ ਹੋ ਗਿਆ ਪੂਰਾ ਦਾ ਪੂਰਾ,
1: ਪੂਰਾ ਪੂਰਾ ਪੂਰਾ
0: ਗੁੱਡ ਫਨ, ਹੈ ਨਾ।
1: ਅਸੀਂ ਕਰ ਰਹੇ ਹਾਂ, ਤੁਸੀਂ ਕਰ ਰਹੇ ਹੋ, ਨਹੀਂ ਕਰ ਰਹੇ ਤੁਸੀਂ, ਜਦ ਤੱਕ ਸਾਨੂੰ ਦੱਸੋਗੇ ਨਹੀਂ, ਅਸੀਂ ਤਾਂ ਜ਼ੂਮ ਹੀ ਕਰਕੇ ਚੱਲਣਾ ਵੀ ਤੁਸੀਂ ਬਹੁਤ ਮਜ਼ੇ ਕਰ ਰਹੇ ਹੋ,
0: ਫਿਰ ਤਾਂ ਅਸੰਪਸ਼ਨ ਹੀ ਹੈ, ਹੈ
1: ਨਾ। ਅਸੀਂ ਉਹਨਾਂ ਚੋਂ ਨਹੀਂ ਹੈਗੇ ਜਿਹੜੇ ਕਹਾਂਗੇ ਨਾ ਵੀ ਪਤਾ ਨਹੀਂ ਸੀ ਠੀਕ ਕਰਦੇ ਹਾਂ ਕਿ ਨਹੀਂ ਕਰਦੇ ਹਾਂ। ਮੇਰਾ ਮੰਨਣਾ ਇਹ ਹੈ ਵੀ ਕੋਈ ਤਾਰੀਫ ਕਰੇ ਨਾ ਕਰੇ, ਆਪਣੀ ਤਾਰੀਫ ਆਪ ਜ਼ਰੂਰ ਕਰ ਲੈਣੀ
0: ਚਾਹੀਦੀ ਹੈ, ਬੰਦਾ ਡਿਲੂਜਨ ਚ ਰੋਜ਼ ਨਾ ਰਹਿ ਸਕਦਾ।
1: ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੱਥਾ ਟੇਕੇ ਬੰਦਾ,
0: ਅੱਛਾ
1: ਯੇ ਕਿਸੀ ਕੀ ਜੈ ਕਰਨੇ ਸੇ ਪਹਿਲੇ ਖੁਦ ਕੀ ਜੈ ਕਰੇ।
0: ਤੁਸੀਂ ਉਹ ਵਾਲੀ ਗੱਲ ਕੀਤੀ ਨਾ, ਉਹ ਵੈਲਕਮ ਫਿਲਮ ਦੇ ਅੰਦਰ ਨੀ, ਨਾਨਾ ਪਾਟੇਕਰ, ਉਹਦਾ ਸੀਗਾ ਉਦੇ ਸ਼ੈਟੀ, ਤੋ ਪਹਿਲੇ ਆਪਣਾ ਸ਼ੀਸ਼ੇ ਚ ਆਪਣੇ ਆਪ ਨੂੰ ਵੇਖਦਾ ਸੀ, ਤਿਲਕ ਕਰਦਾ ਸੀਗਾ, ਮੱਥਾ ਟੇਕਦਾ ਸੀ, ਆਲੂ ਲੈ ਲੋ, ਕਾਂਦਾ ਲੈ ਲੋ, ਕਿਆ ਬਾਤ ਹੈ। ਨਾਨਾ ਪਾਟੇਕਰ ਇਜ਼ ਆਲਸੋ ਹਨਾ ਪਾਵਰ ਹਾਊਸ,
1: ਹੀ ਇਜ਼ ਅ ਡਿਫਰੈਂਟ ਲੈਵਲ, ਉਹਦਾ ਬ੍ਰੇਨ ਜਿਹੜੀ ਹੈ ਨਾ ਡਿਫਰੈਂਟ ਲੈਵਲ ਤੇ ਚੱਲਦਾ ਹੈ,
0: ਹਾਂ ਨਾ, ਘੈਂਟ
1: ਦਾ ਵੇ ਹੀ ਯੂ ਨੋ ਕੀ ਕਹਿੰਦੇ ਹੁੰਦੇ ਨੇ ਰਾਈਟ ਵਰਡ ਕੇ ਜਿਹੜੀਆਂ ਦਿਖਾਉਂਦਾ ਨਾ ਚੀਜ਼ਾਂ ਨੂੰ, ਹੀ ਇਜ਼ ਅ ਡਿਫਰੈਂਟ ਲੈਵਲ। ਕੁਛ ਕੁਛ ਆਰਟਿਸਟ ਨੇ ਜਿਹੜੇ ਵੈਰੀ ਡਿਫਰੈਂਟ ਨੇ, ਯੂ ਨੋ ਕੁਛ ਪੁਰਾਣੇ ਵਾਲੇ ਨੇ ਜਿਹੜੇ ਹੁਣ ਕਮਰਸ਼ੀਅਲ ਹੋ ਚੁੱਕੇ ਨੇ, ਜਿੱਦਾਂ ਨਸੀਰੁਦੀਨ ਸ਼ਾਹ, ਵੈਨ ਆਈ ਵਾਜ਼ ਯੰਗ ਨਸੀਰੁਦੀਨ ਸ਼ਾਹ ਵਾਜ਼ ਦਾ ਵਨ ਆਫ ਦੈਮ, ਨਸੀਰੁਦੀਨ ਸ਼ਾਹ ਐਂਡ ਵਿਵੇਕ ਵਾਸਵਾਨੀ, ਐਂਡ ਇੱਕ ਅਨਦਰ ਵਨ ਹੁੰਦਾ ਸੀਗਾ, ਯੂ ਨੋ ਇਹ ਥੋੜ੍ਹੇ
0: ਜਿਹੇ, ਓਮਪੁਰੀ
1: ਓਮਪੁਰੀ ਯੈਸ,
0: ਸਮਿਤਾ ਪਾਟਲ, ਮੈਂ ਕਾਲੀ ਮੰਨੂਗਾ, ਮੈਂ ਕਾਲੀ ਅਰਧ ਸੱਤੇ ਦੇਖੀ ਗੋਵਿੰਦ ਨਿਹਾਲਨੀ ਦੀ ਆਰਟ ਹਾਊਸ ਫਿਲਮ ਐਂਡ ਆਲ,
1: ਯੈਸ
0: ਠੀਕ ਸੀ, ਗੁੱਡ ਸੀ, ਮਤਲਬ ਜਿੰਨਾ ਕੁ ਨਾਮ ਸੁਣਿਆ ਸੀ ਮੈਨੂੰ ਉਨੀ ਖਰੀ ਨਹੀਂ ਲੱਗੀ।
1: ਨਹੀਂ ਨਹੀਂ ਉਹ ਸਾਰੀਆਂ ਪਿਕਚਰਸ ਨੂੰ ਤੁਸੀਂ ਜੇ ਦੇਖਣਾ ਸਮਝਣਾ ਨਾ, ਉਹਨੂੰ ਥੋੜ੍ਹੀ ਉਮਰ ਲੱਗਦੀ ਹੈ, ਤੁਹਾਨੂੰ ਉਨਾ ਉਸ ਲੈਵਲ ਤੇ ਮੈਚਿਓਰ ਹੋਣਾ ਪਊਗਾ, ਫਿਰ ਜਾ ਕੇ ਤੁਹਾਨੂੰ ਗ੍ਰਾਸਪ ਆਉਂਦੀ ਹੈ ਕਿ ਵਟ ਹੀ ਇਜ਼ ਟਰਾਇੰਗ ਟੂ ਟੈਲ।
0: ਤੁਸੀਂ ਮੇਰੇ ਫਾਦਰ ਸਾਹਿਬ ਵਰਗੀ ਗੱਲ ਕੀਤੀ, ਉਹ ਨਾ ਮੇਰੇ ਕਜ਼ਨ, ਉਹਨਾਂ ਦਾ ਭਤੀਜਾ ਹੈ ਨਾ, ਉਹਨਾਂ ਨੂੰ ਗਾਈਡ ਫਿਲਮ ਬਹੁਤ ਪਸੰਦ ਸੀ, ਬੈਠੇ ਦੇਖ ਰਹੇ ਉਹਨਾਂ ਦੇ ਨਾ, ਉਹ ਪੈਰ ਘੁੱਟਦੇ ਪਏ ਭਾਜੀ, ਤੇ ਕਹਿੰਦੇ ਅੰਕਲ ਤੁਸੀਂ ਆਹ ਫਿਲਮ ਬਹੁਤ ਵੇਖਦੇ ਹੋ, ਕਹਿੰਦੇ ਬੇਟਾ ਤੂੰ ਹਜੇ ਛੋਟਾ, ਤੈਨੂੰ 8 ਵਾਰ ਲੱਗਣਗੇ ਸਮਝਣ ਲਈ ਫਿਲਮ। ਉਹ ਇੰਨਾ ਸੀਰੀਅਸ ਲੈ ਗਿਆ, ਇੰਨਾ ਸੀਰੀਅਸ ਲੈ ਗਿਆ, ਉਹ ਡੀਵੀਡੀ ਦਾ ਟਾਈਮ ਆ ਚੁੱਕਾ ਸੀਗਾ, ਉਹਨੇ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਂਦੀ ਹਨਾ, ਫਿਰ ਬਾਅਦ ਚੋਂ ਜਦੋਂ ਆਪਾਂ ਵੈਨ ਵੀ ਵਰ ਵਿਜ਼ਿਟਿੰਗ ਦੈਮ, ਉਹਨੇ ਸਪੈਸ਼ਲੀ ਅੰਕਲ ਆ ਕੇ ਵੇਖੋ, ਮੈਂ ਕਹਿੰਦਾ ਮੈਂ ਦੇਖੋ ਫਿਲਮ ਦੇਖੀ ਇੱਕ ਵਾਰੀ ਦੇਖ ਲਿੱਤੀ ਹੈ, ਮੈਂ ਕਿਹਾ ਬਾਈ ਸਹੀ ਹੈ, ਪਾਪਾ ਦਾ ਸਾਰਕੈਜ਼ਮ ਮੈਨੂੰ ਖਤਮ ਕਰ।
1: ਜਿੱਦਾਂ ਮੈਂ ਮੇਰੇ ਦਾਦਾ ਜੀ ਨੂੰ ਪੁੱਛਦੀ ਜਦੋਂ ਮੈਂ ਛੋਟੀ ਸੀਗੀ ਨਾ, ਪੁੱਛਦਾ ਸੀ ਉਹਨਾਂ ਦੀ ਨਾ ਫੇਵਰੇਟ ਹੁੰਦੀ ਸੀਗੀ ਹੀਰੋਇਨ, ਵਟਸ ਹਰ ਨੇਮ,
0: ਵਿਜੰਤੀਮਾਲਾ,
1: ਨੋ ਨੋ ਨੋ ਨੋ ਨੋ, ਸੰਜੇ ਦੱਤ ਦੀ ਮਮ, ਮਜ਼ਾਕ ਮਜ਼ਾਕ ਚ ਪੁੱਛਿਆ ਮੰਮੀ ਖੇਡ, ਚਾਰ ਪੰਜ ਸਾਲਾਂ ਦਾ ਨਿਆਣਾ ਉਹਨੂੰ ਕੀ ਪਤਾ ਹੋਣਾ ਨਾ, ਆਈ ਸੈਡ ਨਰਗਿਸ ਕਿੰਨੀ ਜਿਹੜੀ ਮਦਰ ਇੰਡੀਆ ਕਿੰਨੀ ਵਾਰੀ ਦੇਖੀ ਨਾ, ਕਿਉਂਕਿ ਉਦੋਂ ਚਿਤਰਾਰ ਚ ਗਾਣੇ ਮੁਣੇ ਆਉਂਦੇ ਰਹਿੰਦੇ ਹੁੰਦੇ ਸੀ ਨਾ, ਤਾਂ ਕਰਕੇ ਆਈ ਨਿਊ ਇਟ, ਕਹਿੰਦੇ ਬੜੇ ਸੀਰੀਅਸ ਹੋ ਗਏ, ਕਹਿੰਦੇ ਭਾਈ ਸਾਨੂੰ ਪਤਾ ਹੀ ਨਹੀਂ ਆ, ਕਹਿੰਦੇ ਅਸੀਂ ਸਿਨੇਮਾ ਬਣਾਉਂਦੇ ਸੀਗੇ, ਕਹਿੰਦੇ ਜਦੋਂ ਜਦੋਂ ਵੀ ਬਸ ਦੇਖਦੇ ਦੇਖਦੇ ਥੱਕ ਜਾਂਦੇ ਸੀ ਉਦੋਂ ਉੱਠ ਕੇ ਘਰੇ ਆ ਜਾਂਦੇ ਸੀ
0: ਯਾਰ, ਈਜ਼ੀ ਟਾਈਮਸ ਹੈ ਨਾ,
1: ਈਜ਼ੀ ਟਾਈਮਸ,
0: ਕੋਈ ਚੱਕਰ ਨਹੀਂ, ਕੁਝ ਰੌਲਾ ਨਹੀਂ, ਰੱਪਾ ਨਹੀਂ,
1: ਬਿਊਟੀਫੁਲ, ਯੈਸ।
0: ਤੁਸੀਂ ਅੱਜ ਦਾ ਸੋਚੋ ਫਿਲਮ ਵੇਖਣ ਜਾਣੀ ਹੈ ਨਾ, ਮੈਂ ਮੈਂ ਓਡੀਸੀ ਆਈ 2 ਹਫ਼ਤੇ ਪਹਿਲਾਂ, ਤੇ ਮੈਂ ਬਹੁਤ ਫੈਨ ਹਾਂ ਕ੍ਰਿਸਟੋਫਰ ਨੋਲਨ ਦਾ, ਤੇ ਮੈਨੂੰ ਸੀਗਾ ਕਿ ਮੈਂ ਆਈਮੈਕਸ ਹੀ ਦੇਖਣੀ ਆ, ਸੋ ਮੈਨੂੰ ਉਹ ਫਿਲਮ ਦਾ ਆਈਮੈਕਸ ਦਾ ਸੈਸ਼ਨ ਬੁੱਕ ਕਰਨ ਲਈ ਉਹ ਪ੍ਰੀ ਸੇਲ ਓਪਨ ਹੋਈ, ਤੇ ਮੈਂ ਲੋਕਾਂ ਨਾਲ ਨਾ ਮਤਲਬ ਮੈਂ ਇੰਟਰਨੈਟ 'ਚ ਲਾਈਨ 'ਚ ਕਿਊਡ ਆਪਾਂ ਕਿ ਹਾਏ ਕਿਸੇ ਤਰੀਕੇ ਮੈਨੂੰ ਟਿਕਟ ਮਿਲ ਜਾਵੇ, ਫਿਰ ਆ ਕੇ ਤੁਸੀਂ ਪਾਰਕਿੰਗ ਲੱਭੋਗੇ, ਕਾਰਟਨ 'ਚ ਤਾਂ ਪਾਰਕਿੰਗ ਹੈ ਨਹੀਂ, ਬਾਅਦ ਚੋਂ ਪਾਰਕਿੰਗ ਵੈਲੀਡੇਟ ਕਰਾਓ ਫਿਰ ਬੰਦਾ ਫਿਲਮ ਵੇਖਣ ਜਾਂਦਾ ਕਿਤੇ ਐਂਡ ਦੇਖੋ ਦਾਦਾ ਜੀ ਕਹਿੰਦੇ ਯਾਰ ਜਦੋਂ ਸ਼ੁਰੂ ਹੋਈ ਖਤਮ ਹੋ ਗਿਆ ਮਨ ਉੱਠ ਗਿਆ ਚਲੇ ਗਏ ਸੁਨੀਲ ਦੱਤ ਮਰਿਆ ਨਹੀਂ ਮਰਿਆ ਬਾਅਦ ਦੀ ਗੱਲ ਮੇਰਾ ਮਨ ਨਹੀਂ ਸੀ ਮੈਂ ਆ ਗਿਆ
1: ਕਿਸੇ ਕਿਸੇ ਦਿਨ ਫੇਰ ਤੁਹਾਨੂੰ ਬੈਠ ਕੇ ਸੜਾਉਂਗੀ ਕਿਸੇ ਮੇਰੇ ਦਾਦਾ ਜੀ ਦੇ ਹੀ ਵਾਸ ਵੈਰੀ ਵੈਰੀ ਕਾਮ ਸੋਲ ਮਤਲਬ ਵੈਰੀ ਜੈਂਟਲ ਉਹਨਾਂ ਨੇ ਨਾ ਮਤਲਬ ਉਹਨਾਂ ਨੇ ਫਿਲਮ ਦੇਖਣਾ ਜਾਂ ਉਹਨਾਂ ਨਾਲ ਕੋਈ ਵੀ ਕੰਮ ਕਰਨਾ ਮੇਰੇ ਲਈ ਤਾਂ ਅੱਜ ਦਿਨ ਤੱਕ ਉਹ ਫੁੱਲ ਆਫ ਮੈਮਰੀਜ਼ ਨੇ
0: ਹੁੰਦਾ ਹਨਾ
1: ਉਹ ਇੱਕ ਵਾਰੀ ਬੈਠੇ ਬੈਠੇ ਨਾ ਫਿਲਮ ਦੇਖਦੇ ਪਏ ਨਾ ਉਹਨਾਂ ਨੂੰ ਹੁੰਦਾ ਸੀ ਜਦੋਂ ਫਿਲਮ ਦੇਖਣੀ ਹੈ ਨਾ ਫਿਰ ਕੋਈ ਪਰੇਸ਼ਾਨ ਨਾ ਕਰੇ
0: ਹਾਂ
1: ਮੇਰੀ ਦਾਦੀ ਜੀ ਕਹਿੰਦੇ ਲੈ ਨਿਆਣਿਆਂ ਨੂੰ ਕੀ ਸਮਝਾਉਣਾ ਆਪ ਤਾਂ ਤੂੰ ਟੀਵੀ ਅੱਗੇ ਚੁੱਕ ਗਿਆ
0: ਨਾਨਾ ਜੀ ਯਾਦ ਆ ਗਏ ਉਹਨਾਂ ਨੂੰ ਕ੍ਰਿਕਟ ਦਾ ਬਹੁਤ ਸ਼ੌਂਕ ਸੀ ਬਹੁਤ ਤੇ ਮੇਰਾ ਸਭ ਤੋਂ ਛੋਟਾ ਕਜ਼ਨ ਉਹਨਾਂ ਦਾ ਜਿਹੜਾ ਪੋਤਾ ਸੀ ਉਹਨੇ ਵੀ ਜਿਸ ਤਰ੍ਹਾਂ ਨਾ ਓਬਵੀਅਸਲੀ ਦਾਦਾ ਜੀ ਸੰਗਤ ਕਰਨੀ ਉਹਨੇ ਦੇਖੀ ਆ ਨਾ ਦੇਖੀ ਆ ਨਾ ਦੇਖੀ ਨਾ ਤੇ ਸਾਡੇ ਝਾਈ ਜੀ ਕਹਿੰਦੇ ਹਨਾ ਕਿ ਤੁਸੀਂ ਇਹਨੂੰ ਬਹੁਤ ਲਾਗੇ ਬਿਠਾਉਂਦੇ ਹੋ ਕਿ ਉਹ ਨਾ ਹੀ ਰਿਫਿਊਜ਼ ਟੂ ਵੇਅਰ ਐਨਕਾਂ ਐਵਰ ਹੀ ਵਾਸ ਲਾਈਕ ਕਿ ਮੈਨੂੰ ਤਾਂ ਲੱਗੀਆਂ ਹੀ ਨਹੀਂ ਸੋ ਕਾਫੀ ਨੇੜੇ
1: ਮੈਨੂੰ ਪਤਾ ਲੱਗਾ ਨਾਨੇ ਤੇ ਕੌਣ ਗਿਆ
0: ਉਹ ਹਾਂ ਥੈਂਕ ਯੂ ਸੋ ਮਚ ਉਹਨੂੰ ਕਿਹਾ ਕਿ ਇਹਨੂੰ ਗੋਦੀ 'ਚ ਬਿਠਾ ਕੇ ਰੱਖਿਆ ਹੋਇਆ ਕਿ ਇਹਨੇ ਲਾਗੇ ਹੋ ਵੇਖਦੇ ਇਹਦੇ ਤਾਂ ਐਨਕਾਂ ਲੱਗ ਜਾਣਗੀਆਂ ਉਹਨਾਂ ਨੇ ਪਿੱਕ ਕੀਤਾ

0: लब दा ना जस्ट स्टिक टू दैट परसन डू नॉट ट्राई टू चेंज दैट परसन डू नॉट ट्राई टू टेल दैट परसन के आ सही आ गलत आ नो ओ जड़ी एक ना एक कहंदे ना कूल ब्रीज जिंदगी दे विच ओ ही आ ओ एक जड़ी सादगी आ ओ एक जड़ा यू नो स्ट्रेट सीधा पंथी है ना ਉਹ ਵਾਲਾ ਹੁਣ ਮੈਨੂੰ ਯਾਦ ਆਈ ਅੱਜ ਇੱਕ ਮੇਰੀ ਸਾਡੇ ਇੱਕ ਬੇਟੀ ਆ ਜਿਹਦਾ ਉਹਦੇ ਅੱਜ ਸੇਰਾ ਉਹਦਾ ਨਾਮ ਸੇਰਾ ਆ ਤੇ ਗੋਰੀ ਆ ਤੇ ਉਹਦੇ ਅੱਜ ਅੱਜ ਸਵੇਰੇ ਸਵੇਰੇ ਫੋਨ ਆਇਆ ਕਿ ਆਂਟੀ ਆ ਵੀ ਹੈਡ ਅ ਵੀ ਆਰ ਬਲੈਸਡ ਵਿਦ ਅ ਬੇਬੀ ਬੋਏ ਥੈਂਕ ਯੂ ਮੈਂ ਉਹਨਾਂ ਨੂੰ ਅੱਜ ਮੈਸੇਜ ਫੋਰਵਰਡ ਕਰ ਦੂੰਗੀ ਉਹਨਾਂ ਦਾ ਹਸਬੈਂਡ ਹੀ ਇਜ਼ ਵੈਰੀ ਸਿੰਪਲ ਪਰਸਨ ਫਸਟ ਟਾਈਮ ਦੇ ਕੇਮ ਟੂ ਆਰ ਹੋਮ ਬਿਕੋਜ਼ ਮੇਰੀ ਬੇਟੀ ਦੇ ਫਰੈਂਡਸ ਨੇ ਦੇ ਕੇਮ ਟੂ ਆਰ ਹੋਮ ਦੇ ਸੈਡ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਨੂੰ ਪਤਾ ਸੀ ਸੇਰਾ ਇਜ਼ ਵੈਰੀ ਫਸੀ ਈਟਰ ਟੂ ਸਟਾਰਟ ਵਿਦ ਸ਼ੀ ਇਜ਼ ਅ ਫਸੀ ਈਟਰ ਔਰ ਮੈਨੂੰ ਪੁੱਛਿਆ ਸੀ ਡਿਲਨ ਆਰ ਯੂ ਅ ਫਸੀ ਈਟਰ ਲਾਈਕ ਹਰ ਔਰ ਯੂ ਕੈਨ ਟਰਾਈ ਹੀ ਸੈਡ ਯੇ ਆਈ ਕੈਨ ਟਰਾਈ ਉਹਨੇ ਜੋ ਵੀ ਸੀਗਾ ਟਰਾਈ ਕਰ ਲਿਆ ਉਹਨੇ ਬਾਅਦ ਚੋਂ ਨਾ ਮੈਨੂੰ ਕਿਹਾ ਚਾਹ ਦੇ ਨਾਲ ਨਾ ਮੈਨੂੰ ਪਿੰਨੀਆਂ ਬਣੀਆਂ ਹੋਈਆਂ ਸੀਗੀਆਂ ਯੂ ਵਾਂਟ ਟਰਾਈ ਦਿਸ ਹੀ ਸੈਡ ਵਟ ਇਜ਼ ਦਿਸ ਆਈ ਸੈਡ ਇਟਸ ਅ ਗੁੱਡ ਪਾਵਰ ਹਾਊਸ ਥਿੰਗ ਹੀ ਨੇ ਤਾਂ ਹੀ ਟਰਾਈਡ ਐਂਡ ਜਾਣ ਟਾਈਮ ਮੈਨੂੰ ਕਿਹਾ ਮੈਂ ਤੈਨੂੰ ਮੈਂ ਪੈਕ ਵੀ ਕਰਕੇ ਦੇ ਦਾਂ ਕਹਿੰਦਾ ਸੋ ਲੋਂਗ ਇਟਸ ਫਰੀ ਆਈ ਕੈਨ ਟੇਕ ਇਟ ਸੋ ਨਾਈਸ
1: ਮਤਲਬ
0: ਸਿੱਧੀ ਸਿੱਧੀ ਗੱਲ ਹੁਣ ਹੁਣ ਮੈਨੂੰ ਯਾਦ ਆ ਨਾ ਹੁਣ ਜਦੋਂ ਵੀ ਮੈਂ ਬਣਾਵਾਂ ਨਾ ਮੈਂ ਉਹਨੂੰ ਜ਼ਰੂਰ ਭਜਵਾਨੀ ਹੁੰਦੀ ਹੈ ਪਿੰਨੀਆਂ ਨਾ ਜ਼ਰੂਰ ਉਹਨੂੰ ਥੋੜ੍ਹੀ ਜਿਹੀ ਭਜਵਾ ਦੇਣੀ ਹੁੰਦੀ ਹੈ ਕਿ ਨਹੀਂ ਹੀ ਲਾਈਕ ਇਟ ਓਕੇ
1: ਅੱਛਾ ਪਿੰਨੀ ਨੂੰ ਪ੍ਰੋਟੀਨ ਬਾਲ ਹੀ ਕਹਿ ਸਕਦੇ ਹੋ ਬੈਟਰ
0: ਯੇ ਪ੍ਰੋਟੀਨ
1: ਹੋਰ ਕੁਝ ਨਹੀਂ ਮਤਲਬ ਗੋਰਿਆਂ ਨੂੰ ਬੰਦਾ ਕਿਸ ਤਰ੍ਹਾਂ ਹਨਾ ਕਵੇ ਪਿੰਨੀ ਦਾ
0: ਯੂ نو ਦੇ ਇਜ਼ ਅ ਪਾਵਰ ਬਾਲਸ ਔਰ ਦੇ ਵਿਲ ਸੇ ਪ੍ਰੋਟੀਨ ਬਾਲਸ ਯੂ نو
1: ਪਾਵਰ ਬਾਲ ਤਾਂ ਥੋੜੀ ਸਾ ਐਨੀਮੇ ਟਾਈਪ ਲੱਗਦਾ ਸਰ ਡਰੈਗਨ ਬਾਲਸ ਹੀ ਟਾਈਪ ਸ਼ੁਰੂ
0: ਨਹੀਂ ਆਇਆ ਬੰਦਾ ਲੋਟੋ ਖੇਡਣ ਜਾ ਰਿਹਾ
1: ਹਾਂ ਬਾਕੀ ਬੰਦਾ ਕਵੇ ਹਾਂਜੀ ਇੱਥੇ ਵੀ ਟਿਕਟਾਂ ਨਹੀਂ ਮਿਲਣੀਆਂ ਸ਼ੁਰੂ ਹੋਈਆਂ ਤੁਹਾਡੇ ਨਾਲ ਘਰੋਂ ਹੀ ਕੰਮ ਸ਼ੁਰੂ ਕਰਤਾ ਇਹ ਤਾਂ ਕਨਫਿਊਜ਼ ਨਾ ਪਾਵਰ ਬਾਲ ਇਜ਼ ਨਾਟ ਨਾਈਸ ਆਪਾਂ ਬਈ ਦੱਸੋ ਜਿੰਨਾ ਕੁ ਟਾਈਮ ਰਹਿ ਗਿਆ ਤੁਸੀਂ ਦੱਸੋ ਪਿੰਨੀਆਂ ਨੂੰ ਅੰਗਰੇਜ਼ੀ 'ਚ ਕਿਸੇ ਗੋਰੇ ਭਰਾ ਨੂੰ ਖਵਾਉਣੀ ਹੋਵੇ ਹਨਾ ਤੇ ਕੀ ਕਿਹਾ ਜਾਵੇ ਤਦ ਤੱਕ ਆਪਾਂ ਲੱਕੀ ਜੀ ਦੀ ਕਾਲ ਲੈ ਲੈਣਾ
0: ਯੈਸ ਪਲੀਜ਼
1: ਹਾਂਜੀ ਲੱਕੀ ਜੀ ਤੁਸੀਂ ਆਨਰ ਹੋ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਲੱਕੀ ਜੀ
2: ਸਤਿ
0: ਸ਼੍ਰੀ ਅਕਾਲ ਜੂਨੀਅਰ ਲੱਕੀ ਜੀ
1: ਕੀ ਹਾਲ ਲੱਕੀ ਆ ਗਏ ਹੈ
0: ਕੀ ਹਾਲ ਚਾਲ ਛੋਣੇ ਬੁੱਟੂ
2: ਠੀਕ ਹੈ
0: ਠੀਕ ਹੈ ਓਏ ਛੱਡ ਛੱਡ ਕਾਲ ਜੇ ਠੰਡ ਪੈਦੀ ਪਾਤੀ ਟਿੱਕਾ ਕਹਿ ਕੇ
1: ਠੀਕ ਹੈ ਹੈ
0: ਯੋ ਯੂਟ ਤੁਸੀਂ ਕਿੰਨੇ ਸਾਲ ਦੇ ਹੋਗੇ ਬੁੱਟੂ
2: Yeah.
0: Oh my Oye, god.
1: Big man.
0: You are a big boy.
1: Responsible boy ho gaye hun te.
0: Oh, dekho gallan bhi kinniyan suniyan karde ne. Tusi ki suna lene ho?
2: Hanji.
1: Hanji ha, amen.
0: Yes, acha thoda naam ki hai?
2: Yes, Fateh Singh. Hanji.
0: Good Fateh Singh.
2: No.
1: Si.
0: Ha.
1: Yes.
0: Gur Fateh. Aur main galat Sorry?
3: Sasikal Panji.
0: Sasikal Asi Saab ki hal chal.
3: Haan vadiya Sasikal Veer kidda hu?
1: Vadiya ji vadiya.
0: Main thodiyan reel.
1: Awaaz achanak hi change ho gayi bacche di ha. Bada main chor ho gaya apan hun hi kya 4 saal tak responsible ho gaye ho. Wah jadoo hai sade andar.
0: Asi Saab aaj jehdiyan tusi complaintaan paunde ho na main meri ghar wali bahut saua le jao apne ghar deyan nu. ਮੈਂ ਕਿਸੇ ਦਿਨ ਦੋ ਕੰਨਾਂ ਵਿਚਾਲੇ ਸਿਰ ਕਰ ਦੇਣੇ ਆ
1: ਤੇ
0: ਦੁਬਾਰਾ ਇਹੀ ਜੀ ਗੱਲ ਕਹੀ
1: ਕੀ ਚੱਲ ਰਿਹਾ
0: ਵੀ ਛੋਟੇ ਭਾਈ ਡਾਂਟ ਸਕਦੇ ਹੁੰਦੇ ਆ
1: ਠੀਕ ਹੈ ਬਾਈ ਠੀਕ ਹੈ
3: I'm a big boy now. ਮੈਨੂੰ ਕਹਿੰਦਾ ਮੈਂ ਗੱਲ ਕਰਨੀ ਹੈ ਤੇ ਤੂੰ ਬਸ ਕਰ ਪੈ ਫੋਨ ਤਾਂ ਮੈਂ ਲਾਇਆ ਸੀ ਤੂੰ ਕਿਉਂ ਗੱਲ ਕਰਦਾ ਪਿਆ
0: ਗੱਲ ਸਹੀ ਹੈ
1: ਗੱਲ ਸਹੀ ਹੈ ਜਿੰਨੇ ਫੋਨ ਲਾਇਆ ਉਹਦਾ ਬਣਦਾ
3: ਹਾਂਜੀ ਆਹ ਲੋ ਕਰ ਲੋ ਪਹਿਲਾਂ ਇਹਦੇ ਨਾਲ ਮੈਂ ਫਿਰ ਬਾਅਦ ਚ ਕਰਦਾ ਜੇ ਕੀ ਬੋਲੋ ਹੁਣ ਹੁਣ ਬੋਲ ਤਾ
0: ਮਾਣੋ ਬਿੱਲੀ ਕਿੱਥੋਂ ਆ ਗਈ
1: ਇਹ ਕੌਣ ਆ ਗਿਆ ਬਈ ਸਾਡੇ
0: ਘਰੇ ਵੀ ਸਨੀ ਦਿਓਲ ਜੰਮਿਆ ਹੋਇਆ ਸਨੀ ਦਿਓਲ ਆਸੀ
3: ਮੈਂ ਤੈਨੂੰ ਭੈਣ ਦੱਸ ਦਿੱਤਾ ਤੂੰ ਤੇ ਹੱਥ ਰੱਖ ਕੇ ਚੁੱਪ ਕਰਾਉਣਾ ਪੈਂਦਾ ਵਾ ਮੈਂ।

0: ਟੈਲਿੰਗ ਲਾਏ ਹਾਏ ਹਾਏ ਹਾਏ
1: ਪੰਜਾਬੀ ਵਰਜਨ ਬਣਾਇਆ ਇਹਨੇ
0: ਕਿਆ ਬਾਤ ਹੈ ਪੁੱਤਰਾ ਵਾਹ
1: ਠੀਕ ਹੈ ਓਕੇ ਡਨ ਹੁਣ ਪਾਪਾ ਗੱਲ ਕਰ ਲੈਣ ਹਾਂਜੀ ਹੁਣ ਠੀਕ ਹੈ
2: ਚਲੋ ਇਜਾਜ਼ਤ ਮਿਲ ਗਈ
0: ਇਜਾਜ਼ਤ ਮਿਲ ਗਈ ਬਾਈ
1: ਬਿਲਕੁਲ ਬਿਲਕੁਲ ਵੈਲਕਮ ਬੈਕ ਭੈਣ ਜੀ
2: ਥੈਂਕ ਯੂ ਵੈਰੀ ਮਚ ਐਸੀ ਸਾਹਿਬ
1: ਹਾਂਜੀ ਮੈਂ ਮੇਰਾ ਵੀ ਘੱਟ ਹੀ ਟਾਈਮ ਲੱਗਦਾ ਕਾਲ ਕਰਨ ਮੈਂ ਵੀ ਅੱਜ ਤਾਂ ਹੀ ਕੀਤਾ ਮੈਂ ਕਿਹਾ ਚਲੋ ਤੁਸੀਂ ਆਏ ਹੋ ਤਾਂ ਮੈਂ
2: ਸਵੀਟ
0: ਵਾਹ ਜੀ ਵਾਹ ਭਰਤ ਮਿਲਾਪ ਹੋ ਗਿਆ ਵੈਰੀ
2: ਹਾਂ ਭਰਤ ਮਿਲਾਪ
0: ਕਿਆ ਬਾਤ
1: ਬਿਲਕੁਲ ਬਿਲਕੁਲ ਹਾਂਜੀ
2: ਨਹੀਂ ਨਹੀਂ ਰੱਖੜੀਆਂ ਆਉਂਦੀਆਂ ਜਾਂਦੀਆਂ ਨੇ
0: ਓ ਹਾਂ ਲੈ ਬਈ ਯੈਸ ਕਿਆ ਬਾਤ
1: ਆਵਾਂਗੇ ਆਵਾਂਗੇ ਤੁਸੀਂ ਆਇਓ
2: ਯੈਸ ਯੈਸ ਦੇਖੋ ਦੇਖੋ ਜਿਹੜਾ ਇਹ ਪਿਆਰ ਆ ਨਾ ਦਿਸ ਇਜ਼ ਕਾਲਡ ਰੱਖੜੀ ਬਿਨਾ ਦਿਖਦਾ ਵੀ ਨਹੀਂ ਹੈ ਬੰਧਨ ਪਰ ਇੱਕ ਹੈਗਾ ਬੰਧਨ
1: ਹਾਂਜੀ ਨਹੀਂ ਬਿਲਕੁਲ
2: ਦੈਟ ਇਜ਼ ਅ ਗ੍ਰੇਟ ਵਨ
1: ਹਾਂਜੀ ਨਹੀਂ
2: ਬਿਲਕੁਲ ਐਂਡ ਆਈ ਐਮ ਲੱਕੀ ਆਈ ਹੈਵ ਆਈ ਐਮ ਲੱਕੀ ਆਈ ਹੈਵ ਅ ਬ੍ਰਦਰ ਲਾਈਕ ਨੇਮ ਲੱਕੀ
0: ਵਾਹ ਵਾਹ ਵਾਹ
1: ਹਾਂਜੀ ਅੱਛਾ ਜੀ ਭਾਜੀ ਨਹੀਂ ਆਇਆ
0: ਭਾਜੀ ਉਹੀ
2: ਚਾਰਲਸ ਤੇ ਨਾ ਕੈਮੀਲਾ ਨੇ ਰਾਟਾ ਪਾਇਆ ਹੋਈ ਰਾਤ ਦਾ
0: ਕੋਈ ਰੌਲਾ ਜਿਹਾ ਪਿਆ ਉਹਨਾਂ
1: ਦਾ ਉਹ
2: ਸੁਲਾ ਕਰਾਉਣ ਗਏ ਨੇ
0: ਅੱਜ ਬਾਬਾ ਰਣਜੋਤ ਜੀ ਉਧਰ ਪਾਸੇ ਉਧਰਲੇ ਪਾਸੇ ਗਏ ਨੇ
1: ਹਾਂਜੀ ਹਾਂਜੀ ਬਸ ਭਾਜੀ ਮੈਂ ਤਾਂ ਇਹਦੀ ਗੱਲ ਨਹੀਂ ਕਰਵਾਉਂਦੀ ਤੇ ਮੈਂ ਕਿਹਾ ਚਲੋ ਨਾਲ ਬਹਾਨੇ ਨਾ ਮੈਂ ਵੀ ਸਤਿ ਸ੍ਰੀ ਅਕਾਲ ਬੁਲਾ ਲੈਣਾ
2: ਯਾ ਸੋ ਸਵੀਟ
0: ਵੈਰੀ ਗੁੱਡ ਵੈਰੀ ਗੁੱਡ
2: ਸੋ ਸਵੀਟ ਆਸੀ ਸਾਹਿਬ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਕਵਿਤਾ ਨਹੀਂ ਲਿਖੀ ਕੋਈ
0: ਮੈਂ ਚੇਤਾ ਕਰਾਇਆ ਤੁਹਾਨੂੰ ਬੋਸ ਆਹ ਮਾੜਾ ਕੰਮ
2: ਨਹੀਂ ਬੋਲੋ
1: ਜੋ ਜੋ ਕੋ ਖੋਜੋ
2: ਸਾਡੀ ਮਰਜ਼ੀ ਪੰਜ ਤੋਂ ਬਾਅਦ ਅਸੀਂ ਸੱਤ ਵੀ ਕਰ ਸਕਦੇ
0: ਮੈਂ ਕਿਹੜਾ ਬਾਦਸ਼ਾਹ ਅਕਬਰ ਨੇ ਇੱਕ ਵਾਰੀ ਗੱਲ ਕਹਿਤੀ ਤਾਂ ਬਾਅਦ ਚੋਂ ਰੈਕਟੀਫਾਈ ਨਹੀਂ ਕਰ ਸਕਦਾ ਹੁਣ ਕਹਿ ਦਿੰਦੇ ਸਰ
1: ਖੋਜੋ
0: ਕਿਆ ਬਾਤ ਹੈ ਲੱਕੀ ਸਰ ਵੈਲ ਡਨ ਥੈਂਕ ਯੂ ਸੋ ਮਚ
1: ਨਹੀਂ ਆਲ ਗੁੱਡ ਜੀ ਆਲ ਗੁੱਡ ਆਲ ਗੁੱਡ ਚਲੋ ਬੋਲੀ ਸੁਣਾ ਦਿੰਦੇ ਆ ਫਿਰ
2: ਵੀ ਆ ਯੈਸ ਯੈਸ ਪਲੀਜ਼
1: ਹਨਾ
2: ਜੀ
1: ਤੇ ਐਟ ਲੀਸਟ ਸਮਥਿੰਗ
2: ਯੈਸ ਜੀ ਬੈਟਰ ਦੈਨ ਨਥਿੰਗ
1: ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਤੈਨੂੰ ਲੈਣ ਆ ਗਿਆ ਤੂੰ ਲੱਗ ਪੈਂਦੀ ਖੁੰਝੇ ਨੀ ਕੱਲੇ ਭੋਰ ਦਾ ਚਿੱਤ ਨੀ ਲੱਗਦਾ
0: ਬਲੇ ਬਲੇ ਬਲੇ ਬਲੇ
1: ਉਹ ਕੱਲੇ ਭੋਰ ਦਾ ਚਿੱਤ ਨੀ ਲੱਗਦਾ ਸੁਣੀ ਹਵੇਲੀ ਗੂੰਜੇ ਨੀ ਕਿਹੜਾ ਮੇਰੇ ਭਾਂਡੇ ਮਾਂਜੂ
2: ਬਲੇ ਬਲੇ ਬਲੇ ਬਲੇ ਬਲੇ
1: ਨੀ ਕਿਹੜਾ ਮੇਰੇ ਭਾਂਡੇ ਮਾਂਜੂ ਕੌਣ ਵੇਲੇ ਨੂੰ ਹੁੰਜੇ ਲੈ ਕੇ ਜਾਊਂਗਾ ਮੋਤੀ ਬਾਗ ਦੀ

0: ਬੱਲੇ ਬੱਲੇ
1: ਮੁਰਗਾ ਚੱਲੂਗਾ ਕੇ ਦਾਲ ਚੱਲੂਗੀ, ਮੁਰਗਾ ਚੱਲੂਗਾ ਕੇ ਦਾਲ ਚੱਲੂਗੀ, ਕਹਿੰਦੀ ਸੇਰੇ ਲਾ ਕੇ ਆ ਜਾ ਤੇਰੇ ਨਾਲ ਚੱਲੂਗੀ,
0: ਕਹਿੰਦੀ ਸੇਰੇ ਲਾ ਕੇ ਆ ਜਾ ਤੇਰੇ ਨਾਲ ਚੱਲੂਗੀ। ਵਾਹ ਜੀ ਵਾਹ,
2: ਵਾਹ ਵਾਹ ਵਾਹ। ਤੁਸੀਂ ਇੱਕ ਵਾਰੀ ਹੋਰ ਜੇ ਕਹਿ ਦਿੱਤਾ ਨਾ ਮੈਂ ਸਿਸਟਮ ਤੋੜ ਜਾਣਾ।
0: ਉਹਨਾਂ ਜੀ ਕ੍ਰਿਸ਼ਨਾ ਜੀ ਢੋਲਕੀਆਂ ਛੈਣੇ ਦੀ ਚੌਂਕੀ ਆ ਗਈ।
2: ਮੈਂ ਗਿੱਧਾ ਜਿਹਾ ਸਟਾਰਟ ਕਰ ਹੀ ਦਿੱਤਾ ਸੀ, ਤੁਸੀਂ ਥੰਮ ਜਾਓ ਹੁਣ। ਮੈਂ ਕਹਿੰਦਾ ਜੋ ਕੰਮ ਬੋਲੀਆਂ ਦਾ ਨਾ, ਬੋਲੀਆਂ ਦਾ ਹੀ ਆ,
0: ਬੋਲੀਆਂ ਚ ਜਿਹੜਾ ਮਜ਼ਾ ਨਾ ਉਹ ਕੋਈ ਡੀਜੇ ਤੇ ਨਹੀਂ ਆਉਂਦਾ।
2: ਹਾਂ, ਇਹ ਫੈਕਟ ਆ, ਇਹ ਫੈਕਟ ਆ।
0: ਮਤਲਬ ਜਿਹੜਾ ਜਿਹੜੀ ਨਾ ਇੱਕ ਤੁਸੀਂ ਇੱਕ ਜਿਹੜਾ ਬੋਲਦਾ ਹੁੰਦਾ ਨਾ, ਜਿਹੜੀ ਉਹਦੀ ਐਨਰਜੀ ਆ, ਉਹ ਐਨਰਜੀ ਇਜ਼ ਵੈਰੀ ਕੀ ਕਹਿੰਦੇ ਹੁੰਦੇ ਨਾ ਕੰਟੇਜੀਅਸ। ਉਹ ਫਿਰ ਸਾਰਿਆਂ ਨੂੰ ਜਦੋਂ ਲੱਗਦੀ ਹੈ ਨਾ, ਉਹ ਫਿਰ ਸਾਰਿਆਂ 'ਚ ਜੋਸ਼ ਆਉਂਦਾ ਵੀ ਯਾਰ ਮੈਨੂੰ ਵੀ ਕੋਈ ਪੁਰਾਣੀ ਆ ਜਾਵੇ, ਚਾਹੇ ਪੁਰਾਣੀ ਹੋਈ ਯਾਦ ਆ ਜਾਵੇ, ਚਾਹੇ ਦੂਜੀ ਵਾਰੀ ਰਿਪੀਟ ਕਰਦਾ, ਬੋਲੀ ਤਾਂ ਪਾਵਾਂ ਮੈਂ। ਇਟਸ ਇਟਸ ਇਟਸ ਐਨਰਜੀ, ਯੂ ਨੋ,
2: ਪੈਰ ਆਪੇ ਟੱਪਾ ਜਿਹਾ ਮਾਰਨਾ ਸ਼ੁਰੂ ਹੋ ਜਾਂਦਾ। ਹਾਂ,
0: ਐਗਜ਼ੈਕਟਲੀ।
2: ਸੋ ਰਾਈਟ, ਸੋ ਰਾਈਟ, ਸੋ ਰਾਈਟ, ਸੋ ਰਾਈਟ। ਤੇ ਇੱਥੇ ਅਮਰਿੰਦਰ ਸਿੰਘ ਸੰਧੂ ਜੀ ਕਹਿੰਦੇ ਨੇ ਕਿ ਪਿੰਨੀ ਇਨ ਇੰਗਲਿਸ਼ ਇਜ਼ ਫਿੰਨੀ।
0: ਫਿੰਨੀ,
2: ਓਹ ਯਾਰ, ਮੈਂ ਦੱਸਦਾ ਪਿੰਨੀ ਨੂੰ ਇੰਗਲਿਸ਼ ਕੀ ਕਹਿਣਾ ਚਾਹੀਦਾ।
0: ਕੀ ਕਹਿਣਾ ਚਾਹੀਦਾ?
2: ਫਿੰਨੀ। ਹੁਣ
0: ਆਪਾਂ ਹੱਸ ਰਹੇ ਸੀ ਨਾ, ਮੇਰੀ ਅੱਖਾਂ ਚ ਪਾਣੀ ਆ ਗਿਆ।
2: ਮਾਈ ਗੋਡ।
0: ਤੇ ਹੱਸਦੇ ਹੱਸਦੇ ਤੇ ਉਹਦੇ ਚ ਮੈਨੂੰ ਇੱਕ ਫੈਕਟ ਯਾਦ ਆ ਗਿਆ। ਕਹਿੰਦੇ ਕਿ ਜਦੋਂ ਸਾਡੀਆਂ ਅੱਖਾਂ ਚ ਹੰਝੂ ਆਉਂਦੇ ਨੇ ਨਾ, ਉਹ ਹੰਝੂਆਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹੁੰਦੇ ਹਾਂ ਵੀ ਇਹ ਕਿਸ ਤਰ੍ਹਾਂ ਦਾ ਉਹ ਆ ਹੰਝੂ ਆ।
2: ਓਕੇ,
0: ਇਹ ਗੁੱਸੇ ਪਰੇਸ਼ਾਨੀ ਵਾਲਾ ਆ ਜਾਂ ਪਿਆਰ ਵਾਲਾ ਆ ਜਾਂ ਕਿ ਚਿੰਤਾ ਵਾਲਾ ਆ।
2: ਓਕੇ,
0: ਉਹਦੀਆਂ ਇੱਕ ਨਿਸ਼ਾਨੀ ਹੁੰਦੀ ਆ, ਜਿੱਦਾਂ ਸਾਡੀ ਅੱਖ ਆ ਨਾ, ਇੱਕ ਨੱਕ ਵਾਲਾ ਕੋਨਾ ਹੁੰਦਾ ਆ, ਇੱਕ ਕੰਨ ਵਾਲਾ ਕੋਨਾ ਹੁੰਦਾ ਆ। ਸੋ ਫੋਰ ਇੰਸਟੈਂਟ ਵਿਲ ਸੇ ਜਿਹੜਾ ਨੱਕ ਵਾਲਾ ਕੋਨਾ ਨੰਬਰ 1
2: ਜੀ,
0: ਫਿਰ ਜਿਹੜਾ ਇੱਕ ਮਿਡਲ ਚ ਆ ਜਾਂਦਾ ਨੰਬਰ 2
2: ਜੀ,
0: ਐਂਡ ਜਿਹੜਾ ਕੰਨ ਵਾਲਾ ਕੋਨਾ ਉਹ ਨੰਬਰ 3
2: ਨੰਬਰ 3
0: ਜਸਟ ਟੂ ਐਕਸਪਲੇਨ, ਯੂ ਨੋ, ਜੇ ਰੇਡੀਓ ਤੇ ਆ ਤਾਂ ਕਰਕੇ ਇਸ ਤਰੀਕੇ ਨਾਲ ਐਕਸਪਲੇਨ ਕਰਨਾ ਪੈਣਾ ਹੈ ਨਾ। ਤੇ ਜਿਹੜਾ ਕਹਿੰਦੇ ਨੇ ਕਿ ਜਿਹੜਾ ਸਾਡਾ ਨੰਬਰ 1 ਚ ਆਉਂਦਾ ਨਾ, ਇਟਸ ਇਹ ਹੁੰਦੇ ਨੇ ਜਿਹੜੇ ਵਾਤ ਦੇ ਹੰਝੂ।
2: ਓਕੇ,
0: ਜਿਹੜੇ ਨੱਕ ਦੇ ਕੋਲੋਂ ਆਉਂਦੇ ਨੇ, ਦੇ ਆਰ ਵਾਤ ਦੇ ਹੰਝੂ, ਇਹ ਹੁੰਦੇ ਨੇ ਹਮੇਸ਼ਾ ਫੀਅਰ ਤੇ ਵਰੀ ਵਾਲੇ।
2: ਓਕੇ,
0: ਜਦੋਂ ਤੁਸੀਂ ਵੀ ਕਿਸੇ ਗੱਲ ਤੋਂ ਫੀਅਰ ਜਾਂ ਵਰੀ ਹੁੰਦੀ ਹੈ ਨਾ, ਉਦੋਂ ਜਿਹੜੇ ਹੰਝੂ ਨਿਕਲਦੇ ਨੇ ਉਹ ਵਾਤ ਵਾਲੀ ਸਾਈਡ ਤੋਂ ਨਿਕਲਦੇ ਨੇ। ਗੱਲ ਕੋਈ ਵੀ ਹੋਈ ਹੋਵੇ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੈਕ ਆਫ ਦੈਟ ਮਾਈਂਡ ਦੈਟ ਪਰਸਨ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ।
2: ਓਕੇ,
0: ਫਿਰ ਜਿਹੜਾ ਮਿਡਲ ਵਾਲਾ ਆ ਜਾਂਦਾ ਆ, ਇਟਸ ਕਾਲਡ ਪਿੱਤ ਦੇ ਹੰਝੂ।
2: ਓਕੇ,
0: ਉਹਦੇ 'ਚ ਜਦੋਂ ਤੁਸੀਂ ਹੰਝੂ ਕੇਰਦੇ ਹੋ ਜਾਂ ਨਿਕਲਦੇ ਨੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਨਾ, ਉਹ ਫਰਸਟ੍ਰੇਸ਼ਨ ਤੇ ਐਂਗਰੀ ਦੇ ਹੁੰਦੇ ਨੇ ਨਾ, ਐਂਗਰ ਦੇ ਹੁੰਦੇ ਨੇ। ਜਦੋਂ ਤੁਸੀਂ ਫਰਸਟ੍ਰੇਟਿਡ ਮਹਿਸੂਸ ਕਰਦੇ ਹੋ, ਯੂ ਨੋ, ਸਮਟਾਈਮ ਬੱਚੇ ਵੀ ਹੁੰਦਾ ਨਾ ਕਿ
2: ਪੈਰਾਨੋਇਡ ਵਗੈਰਾ ਫੀਲ ਕਰ ਰਹੇ
0: ਹੋ, ਫਰਸਟ੍ਰੇਟ ਕਰਦੇ ਕਿ ਮੇਰੀ ਗੱਲ ਕੋਈ ਸਮਝਦਾ ਕਿਉਂ ਨਹੀਂ ਹੈ, ਉਸ ਤਰ੍ਹਾਂ ਖਿੱਚ ਜਾਈ ਚ ਨਾ, ਉਹ ਵਾਲੇ ਮਿਡਲ ਚੋਂ ਆਉਂਦੇ ਨੇ। ਫਿਰ ਜਿਹੜਾ ਕੰਨ ਵਾਲੇ ਪਾਸੇ ਜਿਹੜਾ ਸਾਡਾ ਕੋਨਾ ਆ, ਇਟਸ ਕਾਲਡ ਕਾਫ, ਕਾਫ ਵਾਲੇ ਟੀਅਰ, ਹੈ ਨਾ, ਪਿਤਵਾਤ ਕਾਫ ਹੁੰਦਾ ਨਾ, ਉਹ ਕਾਫ ਵਾਲੇ ਟੀਅਰ ਹੁੰਦੇ ਨੇ, ਉਹ ਤੁਹਾਡੇ ਉਦੋਂ ਆਉਂਦੇ ਨੇ ਜਦੋਂ ਤੁਸੀਂ ਯੂਅਰ ਫੁੱਲ ਆਫ ਲਵ ਐਂਡ ਕੰਪੈਸ਼ਨ। ਇਹ ਨਾ ਮੈਨੂੰ ਰੀਅਲਾਈਜ਼ ਹੋਇਆ, ਮੈਂ ਹੁਣ ਜ਼ਿਆਦਾ ਰਿਸਰਚ ਜਿਹੜੀ ਕੀਤੀ ਸੀ ਥੋੜ੍ਹੇ ਟਾਈਮ ਪਹਿਲਾਂ ਕੀਤੀ ਸੀਗੀ ਮੈਂ, ਆਈ ਵੈਂਟ ਫੋਰ ਅ ਕਿਡਸ ਰਿੰਗ ਸੈਰੇਮਨੀ, ਔਰ ਉਹ ਬੱਚਿਆਂ ਨੂੰ ਜੋ ਤੁਸੀਂ ਦੇਖਦੇ ਹੋ ਨਾ ਕਿ ਦੇ ਵਰ 2-3 ਸਾਲਾਂ ਦੇ ਸੀਗੇ, ਐਂਡ ਨਾਓ ਯੂ ਨੋ ਦੇ ਆਰ ਗੈਟਿੰਗ ਅੰਗੇਜਡ ਐਂਡ ਐਵਰੀਥਿੰਗ, ਪਤਾ ਨਹੀਂ ਕਿਉਂ ਆਈ ਵਾਸ ਸੋ ਹੈਪੀ ਫੋਰ ਦੈਟ ਡੋਟਰ। ਮੇਰੇ ਨਾ ਅੱਖਾਂ 'ਚ ਹੰਝੂ ਆਈ ਜਾ ਰਹੇ ਸੀ ਬਾਰ ਬਾਰ, ਔਰ ਹੰਝੂ ਵੀ ਆ ਰਹੇ ਸੀ ਸਾਈਡ 'ਤੇ ਬਿਲਕੁਲ ਜਿਹੜੇ ਨੰਬਰ 3 ਵਾਲੇ।
2: ਵਾਹ,
0: ਐਂਡ ਦੈਨ ਆਈ ਸੈਡ ਵਾਈ ਯਾਰ ਹੰਝੂ ਇੱਧਰੋਂ ਕਿਉਂ ਆਈ ਜਾ ਰਹੇ ਨੇ, ਮੇਰਾ ਮੇਕਅਪ ਖਰਾਬ ਹੋ ਰਿਹਾ ਯਾਰ।
2: ਅਰੇ ਕਾ ਬੀਬੀਆਂ ਨੂੰ ਆਹ ਬੜੀ ਪ੍ਰੋਬਲਮ ਹੈ।
0: No, I ਲੱਗੇ maybe I'm emotional ਨਾ, ਹਮੇਸ਼ਾ ਬੱਚਿਆਂ ਨਾਲ I'm very close to all the kids regardless,
2: ਹਾਂ,
0: दिमाग च खुरापाती भी हुंदा ना व्हाई इट्स ऑन दिस कॉर्नर ओनली
2: वेरी इनक्विजिटिव
0: then I find out ki okay this type in any type de hale main inna kita hai udo agge bhi kar sakde hai par jidda hunda na ke audio and visual thadi language jehdi hundi hai dass dindi hai
2: ji bilkul ha
0: ke tusi sach bolde ho ke gal man ghadan to karde pe ho
2: ya basically they say ki 80% is body language jinni bhi communication
0: hundi hai you know I'm into that one so I thought okay agar auditory and sensory ਇਹ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਤਾਂ ਮਸਟ ਬੀ ਦਿਸ ਵਨ ਐਜ਼ ਵੈਲ ਐਂਡ ਦੈਨ ਦੈਟਸ ਵੇਅਰ ਆਈ ਗੋਨ ਬੈਕ ਐਂਡ ਆਈ ਡਿਡ ਟ੍ਰਾਈ ਟੂ ਫਾਈਂਡ ਆਊਟ
2: ਬਿਊਟੀਫੁਲ ਸਾਇੰਟਿਸਟ ਸਾਹਿਬਾ ਵੈਲ ਡਨ
0: ਮੈਰੀ ਕਿਊਰੀ ਅੱਪਾ ਹੀ ਬਣਦਾ ਅਗਲੇ
2: ਉਹ ਨਹੀਂ ਮੈਰੀ ਕਿਊਰੀ ਕੋ ਬਣਦਾ ਉਹ ਵੀ ਫਿਰ ਤਾਂ ਫੌਤ ਹੋ ਜਾਏਗੀ ਤੁਹਾਡੇ ਚੱਕਰ ਚ ਤੁਸੀਂ ਕਿਉਂ ਮਗਰ ਪਏ ਹੋ ਕਿਹੜਾ ਛੱਡੋ ਯਾਰ
0: ਮੈਂ ਸ਼ਾਇਰ ਫੌਤ ਕਰਦੇ ਹੁਣ ਸਾਇੰਟਿਸਟਾਂ ਦੀ ਵਾਰੀ ਆ ਗਈ
2: ਸਾਇੰਟਿਸਟਾਂ ਨੂੰ ਤਾਂ ਬਖਸ਼ੋ ਯਾਰ
0: ਸਾਇੰਟਿਸਟਾਂ ਨੂੰ ਲਾਓ ਪਰੇ
2: ਚਲੋ ਫਿਰ ਆਪਾਂ ਹੁਣ ਮੈਸੇਜਾਂ ਨੂੰ ਵੱਲ ਝਾਤ ਮਾਰਦੇ ਹਾਂ ਫਿਰ ਤੁਹਾਨੂੰ ਥੋੜੇ ਬਹੁਤ ਅਪਡੇਟਸ ਦੇਵਾਂਗੇ ਫਿਰ ਬਾਏ ਬਾਏ ਠਾਠਾ ਸਾਇਓਨਾਰਾ ਅੰਟਿਲ ਵੀ ਸੀ ਯੂ ਅਗੇਨ
0: ਠਾਠਾ
2: ਤੇ ਗੁਰਸੇਵਕ ਸਿੰਘ ਸੰਧੂ ਜੀ ਭੇਜਦੇ ਨੇ ਪਹਿਲੇ ਤਾਂ ਜੀ ਵਿਨੀਪੈਗ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਿੱਦਾਂ ਦਾ ਮੌਸਮ ਹੈ ਬਾਈ ਜੀ ਉੱਥੇ ਮੈਂ ਸੁਣਿਆ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਵਿਨੀਪੈਗ ਹਨਾ ਸੋ ਆਈ ਹੋਪ ਯੂ ਆਰ ਵੈਲ
0: ਨਹੀਂ ਹਲੇ ਤਾਂ ਗਰਮੀ ਹੋਗੀ
2: ਨਹੀਂ ਪਰ ਕਹਿੰਦੇ ਬੜਾ ਪਹਾੜੀ ਇਲਾਕਾ ਇਟਸ ਆਲਵੇਸ ਮਾਈਨਸ ਐਂਡ ਆਲ ਪਰ ਬਾਕੀ ਗਏ ਨਹੀਂ ਹਨਾ ਜ਼ਰੂਰ ਸਾਨੂੰ ਮੈਸੇਜ 'ਚ ਦੱਸ ਦਿਓ ਹਨਾ
0: ਵਿਨੀਪੈਗ ਨਹੀਂ ਅਸੀਂ ਗਏ ਹੈਗੇ
2: ਵਿਨੀਪੈਗ ਵੀ ਨਹੀਂ ਗਏ ਮੈਂ ਨਹੀਂ ਗਿਆ ਕਦੀ ਵਿਨੀਪੈਗ ਤੁਸੀਂ ਗਏ ਯੂ ਬਿਨ ਕੈਨੇਡਾ
0: ਕੈਨੇਡਾ ਗਈ ਹਾਂ ਪਰ ਨਾਟ
2: ਵਿਨੀਪੈਗ ਨਹੀਂ ਗਏ ਤੇ ਇਹ ਲਿਖਦੇ ਨੇ ਕਿ ਜੀ ਮੇਰੇ ਦਿਲ ਦੇ ਖੰਡਰ ਦੇ ਵਿੱਚ ਤੇਰੀ ਯਾਦ ਦੀ ਬੂਟੀ ਸੁੱਕਦੀ ਨਹੀਂ ਸੁਪਨੇ ਮੁੱਕ ਗਏ ਚਾਹ ਵੀ ਮੁੱਕ ਗਏ ਪਰ ਇਹ ਜ਼ਿੰਦਗੀ ਮੁੱਕਦੀ ਨਹੀਂ
0: ਵਾਹ ਵਾਹ ਵਾਹ
2: ਮੈਨੂੰ ਲੱਗਦਾ ਸਰਦੀ ਕਾਫੀ ਹੈ ਉੱਥੇ ਨਹੀਂ ਨਹੀਂ ਬਾਈ ਜੀ ਠੀਕ ਹੈ ਨਹੀਂ
0: ਜਦੋਂ ਚਾਹ ਦੀ ਗੱਲ ਆ ਜਾਂਦੀ ਹੈ ਨਾ
2: ਚਾਹ ਦੀ ਗੱਲ ਹੋਈ ਹੈ ਫਿਰ ਤਾਂ ਵਾਕਈ ਨਾ
0: ਯੈਸ
2: ਹੈਨਾ ਤੇ ਜੀ ਰੁਪਿੰਦਰ ਸ਼ਰਮਾ ਜੀ ਭੇਜਦੇ ਨੇ ਕਿ ਜਿਨਕੇ ਸੁਨਨੇ ਸੇ ਆ ਜਾਤੀ ਹੈ ਮੂੰਹ ਪੇ ਰੌਣਕ ਉਨਕਾ ਹੀ ਨਾਮ ਹੈ ਨੂਨੀਆ ਪੀਲ ਦਿਆਲ
0: ਵਾਹ ਥੈਂਕ ਯੂ
2: ਕਾਫੀ ਕਾਫੀ ਵਧੀਆ ਜੋੜਿਆ ਨਾਈਸ ਜੀ ਵੈਲ ਡਨ
0: ਥੈਂਕ ਯੂ
2: ਪੱਡਾ ਸਾਹਿਬ ਲਿਖ ਕੇ ਭੇਜਦੇ ਕ੍ਰਿਸ਼ਨਾ ਜੀ ਨੋਨੀਆ ਜੀ ਨੇ ਅੱਜ ਤੁਹਾਨੂੰ ਕਮਲਾ ਕਰ ਦੇਣਾ ਸੀਧੀ ਬਾਤ ਨੋ ਬਕਵਾਸ ਵੈਲ ਡਨ ਆਈ ਲਾਈਕ ਯੂ ਪੱਡਾ ਸਾਹਿਬ ਵੈਲ ਡਨ
0: ਸੀਧੀ ਬਾਤ ਨੋ
2: ਪਰਮ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਇੰਜੋਇੰਗ ਪ੍ਰੋਗਰਾਮ ਥੈਂਕ ਯੂ ਜੀ ਦੇਸ਼ ਬੰਧੂ ਭਾਰਦਵਾਜ ਜੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਹਾਂਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਹੈਪੀ ਵੀਕਐਂਡ ਕਹਿੰਦੇ ਨੇ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੀ ਵੀਕਐਂਡ ਬਹੁਤ ਬਹੁਤ ਘੈਂਟ ਰਵੇ ਤੇ ਨਰਿੰਦਰ ਸਿੰਘ ਸੈਮੀ ਜੀ ਕਹਿੰਦੇ ਨੇ ਨੋਨੀਆ ਜੀ ਦੀ ਸ਼ਾਇਰੀ ਸੁਣ ਕੇ ਲੱਗਦਾ ਇਹਨਾਂ ਦੀ ਇੱਕ ਗੋਲੀ ਵਧਾ ਦਿਓ ਅੱਛਾ ਇਹ ਵਿਚਲੀ ਗੱਲ ਇਹ ਸੀ ਕੋਈ ਦੱਸਦਾ ਨੀ ਮੈਨੂੰ ਯਾਰ
0: ਦੇਖੋ ਜਿਹੜੀ ਸਾਡੇ ਕੋਲ ਸਿਰਫ 6 ਹੀ ਪੈਂਦੀਆਂ ਨੇ
2: ਦੋ ਜਵਾਬ ਸੈਮੀ ਸਾਹਿਬ ਤੇ ਤੇ ਤੇ ਤੇ ਜੀ ਆਪਣਾ 786 ਭੇਜਦੇ ਨੇ ਹੈਲੋ ਟੂ ਬੋਥ ਆਫ ਯੂ ਵੈਰੀ ਨਾਈਸ ਸ਼ੋ ਐਂਡ ਲੋਟਸ ਆਫ ਲਾਫਟਰ ਗੋਰੇ ਲਾਈਕ ਫਿਨੀਸ ਦੇ ਕਾਲ ਇਟ ਐਨਰਜੀ ਬਾਲ ਗੁਲਜ਼ਾਰ ਸਾਹਿਬ ਵੱਲੋਂ ਇੱਕ ਹੋਰ ਆਇਆ ਜੀ ਕਿ ਕੁਛ ਰਿਸ਼ਤੇ ਮੁਕੰਮਲ ਹੋਕਰ ਵੀ ਅਧੂਰੇ ਰਹਿ ਜਾਤੇ ਹੈ ਕੁਛ ਲੋਕ ਮਿਲਕਰ ਵੀ ਕਭੀ ਆਪਣੇ ਨਹੀਂ ਬਣ ਪਾਤੇ ਜ਼ਿੰਦਗੀ ਕਾ ਸੱਚ ਯਹੀ ਹੈ ਕਿ ਜਿਸੇ ਹਮ ਦਿਲ ਸੇ ਚਾਹਤੇ ਹੈ ਵਕਤ ਅਕਸਰ ਉਸੇ ਹਮਸੇ ਦੂਰ ਲੈ ਜਾਤਾ ਹੈ ਵਾਹ ਬਹੁਤ ਖੂਬਸੂਰਤ ਥੈਂਕ ਯੂ ਸੋ ਮਚ
0: ਮੈਨੂੰ ਜਗਜੀਤ ਸਿੰਘ ਦਾ ਗਜ਼ਲ ਦਾ ਸ਼ੇਰ ਯਾਦ ਆ ਗਿਆ
2: ਜਗਜੀਤ ਸਿੰਘ ਸਾਹਿਬ ਨੇ ਕਾਫੀ ਗੁਲਜ਼ਾਰ ਸਾਹਿਬ ਦੀਆਂ ਚੀਜ਼ਾਂ
0: ਨਹੀਂ ਉਹਨਾਂ ਦਾ ਸੀ ਨਾ ਕਿ ਜ਼ਿੰਦਗੀ ਜਿਸ ਕੋ ਹਮ ਗੁਨਗੁਨਾ ਨਹੀਂ ਸਕਤੇ ਐ ਜ਼ਿੰਦਗੀ ਤੁਮਨੇ ਵੋ ਗੀਤ ਕਿਉਂ ਗਾਇਆ
2: ਹਾਂ ਹਾਂ
0: ਹਾਂ ਤੁਝਕੋ ਦੇਖਾ ਤੋ ਮੁਝੇ ਯਾਦ ਆਇਆ ਤੁਮਕੋ
2: ਦੇਖਾ ਤੋ ਯੇ ਖਿਆਲ ਆਇਆ ਮੈਨੂੰ ਖਿਆਲ ਆਇਆ ਕਿ ਮੈਨੂੰ ਕਿਹਾ ਗਿਆ ਕਿ ਰੇਡੀਓ ਤੇ ਗਾਣਾ ਨਹੀਂ ਹੈ
0: ਓਕੇ ਉਹ ਦੇਖੋ ਮੈਨੂੰ ਮੈਨੂੰ ਇੰਨੇ ਸਾਲਾਂ ਤੋਂ ਕਹੀ ਜਾਂਦੇ ਮੈਂ ਸੁਣੀ
2: ਵੈਰੀ ਗੁੱਡ ਬਾਕੀ ਹਰਪਾਲ ਜੀ ਸਿਡਨੀ ਚੋਂ ਕਹਿੰਦੇ ਨੇ ਕਿ ਪਤੀ ਮੈਥੋਂ ਗਲਤੀ ਹੋ ਗਈ ਤੇਰੇ ਨਾਲ ਵਿਆਹ ਕਰਾ ਕੇ ਮੈਂ ਤਾਂ ਸਾਲੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਤਨੀ ਤੁਹਾਡਾ ਸਾਂਡੂ ਵੀ ਇਹੀ ਸੋਚਦਾ
0: ਜਦੋਂ ਵੀ ਕੋਈ ਸ਼ਬਦ ਕੋਈ ਵੀ ਸ਼ਬਦ ਸਾਂਢੂ ਯੂਜ਼ ਕਰਦਾ ਨਾ ਮੈਨੂੰ ਸਾਂਢ ਯਾਦ ਆ ਜਾਂਦਾ।
2: ਅੱਛਾ ਵੀ ਦੇਖੋ ਨਾਮ ਕਿੱਦਾਂ ਦਾ ਹੈ ਨਾ ਸੋਚਿਆ। ਅੱਛਾ ਦੇਖੋ ਵੈਸੇ ਬੰਦਿਆਂ ਦੇ ਕਿਸ ਤਰ੍ਹਾਂ ਦੇ ਨਾਮ ਹੈ, ਚਾਚੀ ਮਾਮੀ ਹੈ ਨਾ, ਵੈਰੀ ਪ੍ਰੀਟੀ ਹੈ ਨਾ, ਨਾਈਸ ਨੇਮਸ, ਪਰ ਕੀ ਹੋ ਗਿਆ ਫੁੱਫੜ
0: ਪੁਰਾਣੇ ਟਾਈਮ ਚ ਬਣਦਾ ਹੁੰਦਾ ਸੀ ਘਰਾਂ ਚ ਨਾ ਪ੍ਰਸ਼ਾਦ ਲੱਗਣ ਲਈ ਚੂਰਮਾ ਬਣਦਾ ਹੁੰਦਾ ਸੀਗਾ, ਚੂਰਮਾ ਮੂੰਹ ਚ ਪਾ ਕੇ ਨਾ ਚਮਚਾ ਕਹਿਣਾ ਹੁਣ ਕਿਆ ਫੁੱਫੜ ਸੁਕਾਲਾ ਹੁੰਦਾ ਨਾ, ਫੁੱਫੜ ਸਾਰਾ ਉੜ ਜਾਂਦਾ ਸੀ।
2: ਵਾਹ ਜੀ ਵਾਹ। ਪਰਮਜੀਤ ਜੀ ਗੁੱਡ ਮਾਰਨਿੰਗ ਭੇਜਦੇ ਨੇ, ਤੇ ਤੇ ਤੇ ਜਸਵਾਲ ਸਾਹਿਬ ਕਹਿੰਦੇ ਨੇ ਕ੍ਰਿਸ਼ਨਾ ਜੀ ਨੋਨੀਆ ਜੀ ਤੋਂ ਅੱਜ ਤਾਂ ਡੀਲਰ ਦਾ ਨੰਬਰ ਲੈ ਹੀ ਲੋ
0: ਯਾਰ, ਵੀ ਅਸੀਂ ਐਡੀ ਐਡੀ ਐਡੀ ਛੇਤੀ ਛੇਤੀ ਨਹੀਂ ਦਿੰਦੇ ਡੀਲਰ, ਡੀਲਰ ਡਿਸਕਲੋਜ਼ ਨਹੀਂ ਕਰਨਾ ਸੀ।
2: ਜਸਵਾਲ ਸਾਹਿਬ ਸੌਰੀ, ਤੁਸੀਂ ਸਾਨੂੰ ਦੱਸਿਆ ਨਹੀਂ ਹੈ ਤਾਂ ਕੋਵਲਾ ਗੁੰਡ ਕੀ ਪੀਜ਼ੇ ਤੇ ਪੀਜ਼ਾ ਧਰ ਕੇ ਕਿੱਦਾਂ ਖਾਈਦਾ ਹੈ, ਅਸੀਂ ਤੁਹਾਨੂੰ ਦੱਸ ਦਈਏ ਅਸੀਂ ਕਿੱਦਾਂ ਖਾਈ ਦੀਆਂ ਆਪਣਾ ਹੋਮੋਪੈਥੀ ਦੀਆਂ ਗੋਲੀਆਂ, ਸੌਰੀ
0: ਅਸੀਂ ਨਹੀਂ ਦੱਸਦੇ ਡੀਲਰ ਦਾ ਨਾਮ,
2: ਸੌਰੀ ਬ੍ਰਦਰ, ਆਈ ਕੈਨ ਨਾਟ ਪਬਲਿਕ ਪਾਲਿਸੀ। ਤੇ ਜਾਂਦੇ ਜਾਂਦੇ ਜੀ ਤੁਹਾਨੂੰ ਦੱਸ ਦਿੰਦੇ ਕੀ ਕੀ ਹੋ ਰਿਹਾ।
0: ਯੈਪ,
2: ਹੋ ਇਹ ਰਿਹਾ ਜੀ ਕਿ ਬਟਵਾਰਾ 1947 ਆ ਰਹੀ ਹੈ ਸਨੀ ਦਿਓਲ ਕੇ, 14 ਅਗਸਤ ਕੋ ਦੇਖਣੇ ਜਾਏ, ਮਿਰਜ਼ਾਪੁਰ ਵੀ ਆ ਰਹੀ ਹੈ ਜੀ ਸਤੰਬਰ ਚ, ਯਾਰ ਜਿਗਰੀ ਕਸੂਤੀ ਡਿਗਰੀ ਜਿਹਦਾ ਸੀਜ਼ਨ ਬਣੇ ਸੀਗੇ ਹੁਣ ਉਹਨਾਂ ਦੀ ਫਿਲਮ ਵੀ ਬਣ ਗਈ ਹੋਈ ਹੈ ਜੀ, 7 ਅਗਸਤ ਨੂੰ ਉਹ ਆ ਰਹੀ ਹੈ। ਕਣਕਾਂ ਦੇ ਓਲੇ ਇਸ ਵਕਤ ਸਿਨੇਮਾ ਘਰਾਂ ਚ ਲੱਗੀ ਪਈ ਹੈ, ਗੁਰਪ੍ਰੀਤ ਘੁੱਗੀ ਤੇ ਤਾਨੀਆਂ ਦੀ ਫਿਲਮ ਹੈ ਜੀ ਇਹ, ਤੇ ਕੁੱਲ ਮਿਲਾ ਕੇ ਦਸਤਾਰ ਵੀ ਜੇ ਕਿਤੇ ਲੱਗੀ ਪਈ ਹੈ ਤਾਂ ਵੇਖ ਸਕਦੇ ਹੋ, ਜੇ ਇਸ਼ਕਨਾਮਾ ਕਿਤੇ ਲੱਗੀ ਪਈ ਉਹ ਅੰਕਲ ਜੀ ਜਿਹੜੇ ਆਪਣੀ ਕਹਾਣੀ ਸੁਣਾ ਰਹੇ ਸੀ, ਰਣਜੋਤ ਭਾਈ ਦੇ ਬਹੁਤ ਫੇਵਰੇਟ ਨੇ ਉਹ ਖੇਡ ਪਾਉਂਦੇ ਉਹਨਾਂ ਬਾਰੇ ਗੱਲ ਕਰਦੇ, ਬਾਪੂ ਜੀ ਯਾਰ ਇੱਕ ਫਿਲਮ ਨਹੀਂ ਹੈ ਇਸ਼ਕਨਾਮਾ, ਉਹ ਕੋਈ ਬਹੁਤ ਬਜ਼ੁਰਗ ਅੰਕਲ ਨੇ ਉਹਨਾਂ ਨੇ ਆਪਣਾ ਜਿਹੜੀ ਇਸ਼ਕ ਮਕਬੂਲ ਨਹੀਂ ਹੋ ਸਕਿਆ ਉਹਦੇ ਬਾਰੇ
0: ਹਨਾ
2: ਉਹ ਦੱਸਿਆ। ਬਾਕੀ ਸ਼ੋਅ ਆ ਰਿਹਾ ਜੀ, ਕਰਨ ਔਜਲਾ ਕਰ ਰਿਹਾ ਸ਼ੋਅ 18 ਦਾ, ਉਹਦਾ ਸੋਲਡ ਆਊਟ ਹੈ ਅਗਸਤ ਦਾ, 19 ਦੀਆਂ ਹਜੇ ਵੀ ਸ਼ਾਇਦ ਟਿਕਟਾਂ ਹੋਣ, ਵੇਖ ਲਿਓ ਬਈ ਲਾਈਵ ਨੇਸ਼ਨ ਤੇ ਜਾ ਕੇ ਜੇ ਹੈਗੀ ਹੈ ਕਿ ਨਹੀਂ ਹੈਗੀਆਂ ਸਾਨੂੰ ਵੀ ਦੱਸ ਦਿਓ, ਠੀਕ ਹੈ ਨਾ। ਹੋਰ ਕੁਛ ਹੋ ਰਿਹਾ, ਹਾਂ ਹਰਭਜਨ ਮਾਨ ਸਾਹਿਬ ਕੱਲ ਹੀ ਆ ਰਹੇ ਆ MCEC ਚ, ਬਾਅਦ ਚੋਂ ਸ਼ਪਟਨ ਵੀ ਹੋਣਗੇ, ਉਹਨਾਂ ਦੀ ਵੀ ਟਿਕਟਾਂ ਦੀ ਜਾਣਕਾਰੀਆਂ ਜਿਹੜੀਆਂ ਤੁਸੀਂ ਜੇ ਲੈਣਾ ਚਾਹੁੰਦੇ ਹੋ ਸਾਡੇ ਸਾਰੇ ਸੋਸ਼ਲ ਮੀਡੀਆ ਪੇਜਸ ਤੇ ਜਾ ਕੇ ਲੈ ਸਕਦੇ ਹੋ ਬਾਈ,
0: ਜਿੱਥੋਂ ਗ੍ਰੈਬ ਕਰਨੀਆਂ ਕਰ ਲਿਓ।
2: ਦੇਖੋ ਬਾਈ ਬਹੁਤ ਕੁਛ ਹੁੰਦਾ, ਇੰਨਾ ਕੁਛ ਹੁੰਦਾ ਨਾ ਮੈਲਬਰਨ ਦੇ ਅੰਦਰ, ਯੂ ਕੈਨ ਇੰਜੋਏ ਐਨੀਥਿੰਗ ਐਂਡ ਐਵਰੀਥਿੰਗ,
0: ਇਟਸ ਨਾਊ ਇਟਸ ਅ ਵੈਰੀ ਹੈਪਨਿੰਗ ਸਿਟੀ।
2: ਹਾਂ
0: ਹਨਾ, ਅੱਜ ਤੋਂ 20-30 ਸਾਲ ਪਹਿਲਾਂ ਇਟ ਵਾਜ਼ਨਟ ਦੈਟ ਹੈਪਨਿੰਗ, ਉਦੋਂ ਤਾਂ ਮਤਲਬ 5 ਵਜੇ ਤੋਂ ਬਾਅਦ ਤੁਹਾਨੂੰ ਟਾਵਾਂ ਟਾਵੇਂ ਦੀਵਾ ਕਿਤੇ ਦੀਨਾ ਹੁੰਦਾ ਸੀਗਾ, ਪਰ ਹੁਣ ਇਟਸ ਕੁਆਇਟ ਹੈਪਨਿੰਗ, ਮਤਲਬ ਵਿੰਟਰ ਦੇ ਟਾਈਮ ਚ ਵੀ ਯੂ ਨੋ ਤੁਸੀਂ ਸਿਟੀ ਚਲੇ ਜਾਓ, ਕੁਈਨ ਵਿਕਟੋਰੀਆ ਮਾਰਕੀਟ ਚਲੇ ਜਾਓ,
2: ਹਾਂ ਉਹਨਾਂ ਦੀ ਉਹ ਲੱਗਦੀ ਨਾ ਵਿੰਟਰ ਨਾਈਟ ਲੱਗਦੀ ਹੈ ਵੈਨਸਡੇ ਨੂੰ, ਹਾਂ ਇਟਸ ਵੈਰੀ ਗੁੱਡ, ਵੈਨਸਡੇ ਜਾਣਾ ਚਾਹੀਦਾ, ਇਟਸ ਨਾਈਸ,
0: ਇਟਸ ਐਕਸਪੀਰੀਅੰਸ। ਐਨੀਵੇ ਆਮ ਫੈਨ ਆਫ ਜਿਹੜੀਆਂ ਵੀ ਇਵੇਂ ਦੀਆਂ ਨਾ ਕੁਈਨ ਵਿਕਟੋਰੀਆ ਹੋ ਗਈ ਜਾਂ ਕੋਈ ਵੀ ਫਲੀ ਮਾਰਕੀਟਸ ਨੇ, ਆਈ ਡੋਨਟ ਨੋ, ਆਈ ਇੰਜੋਏ ਗੋਇੰਗ ਦੇਰ,
2: ਇੰਡੀਆ ਲਈ ਫੀਲ ਆਉਂਦੀ ਹੈ ਨਾ,
0: ਇਟਸ ਇਟਸ ਅ ਵੈਰਾਈਟੀ ਯੂ ਨੋ, ਇਨ ਸ਼ਾਪਿੰਗ ਸੈਂਟਰਸ ਐਵਰੀਥਿੰਗ ਇਜ਼ ਸਟੈਂਡਰਡਾਈਜ਼ਡ, ਉਹੀ ਦੁਕਾਨਾਂ ਉਹੀ
2: ਉਹੀ ਚਾਰ ਕਲਰ ਨੇ, ਉਹੀ ਚੀਜ਼ਾਂ ਵੇਚੀ ਜਾਂਦੀਆਂ,
0: ਐਂਡ ਉੱਥੇ ਜਾ ਕੇ ਜੋ ਤੁਸੀਂ ਸਵੇਰ ਨੂੰ ਬਿਲਕੁਲ ਅਰਲੀ ਮਾਰਨਿੰਗ ਜਾਂਦੇ ਹੋ ਨਾ, ਉੱਥੇ ਜਿਹੜੀ ਐਨਰਜੀ ਹੁੰਦੀ ਹੈ ਲੋਕਾਂ ਦੇ ਵਿੱਚ, ਜਿਹੜੀ ਵੇਚਣ ਵਾਲੀ ਇੱਕ ਹੁੰਦੀ ਹੈ ਨਾ ਜਿਹਨੂੰ ਕਹਿੰਦੇ ਨੇ ਕਿ ਐਨਰਜੀ ਜਾਂ ਕਹਿ ਲਓ ਤਾਂਘ ਕਹਿ ਲਓ ਜਾਂ ਅੱਗ ਕਹਿ ਲਓ, ਉਹ ਤੁਹਾਨੂੰ ਉੱਥੇ ਮਹਿਸੂਸ ਕਰਦੇ ਹੋ ਤੁਸੀਂ, ਯੂ ਫੀਲ ਲਾਈਕ ਯੂ ਆਰ ਅਲਾਈਵ, ਸੋ ਦੈਟਸ ਵਾਈ ਆਈ ਲਾਈਕ love going there.
2: ਠੀਕ ਹੈ ਜੀ, ਹੁਣ ਤਾਂ ਮੈਂ ਵੀ ਪੱਕਾ ਜਾਊਂਗਾ, ਐਂਡ ਆਈ ਆਲਸੋ ਹੋਪ ਕਿ ਤੁਹਾਡਾ ਹੁਣ ਜਿਹੜਾ ਬਾਕੀ ਦਾ ਹਫਤਾ ਬਚਿਆ ਵਧੀਆ ਵਧੀਆ ਨਿਕਲੇ, ਤੁਸੀਂ ਬਹੁਤ ਜ਼ਿਆਦਾ ਅਲਾਈਵ ਫੀਲ ਕਰੋ, ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM। ਮੈਂ ਕ੍ਰਿਸ਼ਨਾ ਤੁਹਾਡੇ ਤੋਂ ਇਜਾਜ਼ਤ ਲਵਾਂਗਾ, ਐਨੀ ਪਾਰਟਿੰਗ ਥਾਟਸ ਨੋਨੀਆ ਜੀ? ਫਿਰ
0: ਬਸ ਮੈਂ ਵੀ ਤੁਹਾਡੇ ਤੋਂ ਮੰਗਦੀ ਹਾਂ ਜੀ ਇਜਾਜ਼ਤ ਅੱਜ ਜਾਣ ਦੀ, ਔਰ ਵਾਅਦਾ ਕਰਦੇ ਹਾਂ ਅਗਲੇ ਫਰਾਈਡੇ ਆ ਕੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, ਹਾਸੇ ਠੱਠੇ ਕਰਨ ਦੀ, ਇਸ ਵਾਅਦੇ ਦੇ ਨਾਲ ਮੰਗਦੇ ਹਾਂ ਇਜਾਜ਼ਤ, ਪਰ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ
2: 1674 AM।
3: ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਕੈਸੇਟ ਚਿੱਠੀਏ ਨਹੀਂ ਚਿੱਠੀਏ ਨੂੰ ਭਰਪੂਰ ਹੰਗਾਰਾ ਦਿੱਤਾ। ਇੱਕ ਵਾਰ ਫਿਰ ਸੰਗੀਤਕਾਰ ਚਰਨਜੀਤ ਅਹੁਜਾ ਸਾਹਿਬ ਦੀਆਂ ਸੰਗੀਤਕ ਛੋਹਾਂ ਅਤੇ ਪਰਿਵਾਰਕ ਗੀਤਾਂ ਨਾਲ ਸ਼ਿੰਗਾਰੀ ਕੈਸੇਟ ਜੱਗ ਜਿਉਂਦਿਆਂ ਦੇ ਮੇਲੇ ਲੈ ਕੇ ਹਾਜ਼ਰ ਹੋਏ ਹਾਂ। ਉਮੀਦ ਕਰਦੇ ਹਾਂ ਕਿ ਆਪ ਇਸ ਕੈਸੇਟ ਨੂੰ ਵੀ ਪਸੰਦ ਕਰੋਗੇ।
4: ਇਹ ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
9: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स। ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
10: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
11: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
10: ਫਿਰ ਲਵਾਈਏ ਕਿੱਥੋਂ?
11: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
10: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ?
12: ਭਰੋਸਾ ਚਾਹੀਦਾ?
10: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
13: ਬਲਜੀਤ, ਵਿਆਹ ਵਾਸਤੇ ਜੁਵੈਲਰੀ ਵੇਖਣ ਤੁੰਨਾ ਜੁਵੈਲਰਸ ਚੱਲੀਏ?
14: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
13: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਵੈਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਵੈਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਵੈਲਰੀ ਵੀ। ਤੁੰਨਾ ਜੁਵੈਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
15: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
16: ਹਾਂਜੀ ਰੇਡੀਓ।
17: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
18: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
19: Wow, teri sabzi di khushbu ate taste vich kuch ta kamal hai. Mainu vi dass de secret.
20: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
19: Tusi vi ajj hi buy karo Gold Leaf da pure New Zealand tea apne nede de Indian grocery store to. Visit goldleafdairy.com.
21: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ,
12: डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तो हाडे ले कर देने, बंसल लॉयर्स, तो हाडा भरोसा, साडा तजरबा ते जित अपनी। कॉल 422-905-860 और विजिट bansallawyers.com.au। Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। House and Land Experts Orbit Homes अपने 44 वरियां दे तजुर्बे नाल थानू दिंदे ने 100% fixed price guarantee with an industry leading 24 month price lock। अज ही पहुंचो Orbit Homes Display Centers या कॉल करो हरपन चौहान नो 0433-280-252 ते
16: 04-93-280-252
21: ते राजा नहीं बनता पूरे राज
16: राज कुंद्रा पायल राजपूत गर्विता सधवानी अते होर कई साथी कलाकार 7 अगस्त तो तुहाडे नेड़े सिनेमा घरां विच।
22: इश्क कदे धर्म जात जां सरहदां वेख के नहीं हुंदा।
23: चढ़दे पंजाब बार्डर कबूतर नहीं टप सकदा ते तू किस तरह टप आया।
22: अते एक बार इश्क हो जावे ता आशिक माशूक लई हर हद टप सकदे ने।
24: बागी ते आशिक हद्दां सरहदां टप ही आउंदे ने।
22: ऐसे तरह दे जुनून भरे इश्क दी कहानी है इश्कनामा।
25: रांझे दित्ते 12 साल ते मैं दित्ती आ जिंदगी।
22: अरविंदर सिंह खैरा दी डायरेक्शन अते जय रंधावा अते शहनाज गिल दी जोड़ी दी कमाल दी केमिस्ट्री वेखो सिनेमा दे वड्डे पर्दे ते 24 जुलाई नू फिल्म इश्कनामा।

0: ਰੇਡੀਓ ਹਾਂਜੀ 1674 ਮੈਂ 201 ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ ਬੜੀ ਇੱਕ ਖਾਸ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ, ਇੱਕ ਐਸੀ ਸ਼ਖਸੀਅਤ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਜਿਨ੍ਹਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਦੁਨੀਆਂ ਦੇ ਉੱਤੇ ਇੱਕ ਦਸਤੂਰ ਹੈ, ਜਿਹੜਾ ਵੀ ਇਨਸਾਨ ਆਉਂਦਾ ਉਹਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜ਼ਰੂਰ ਜਾਣਾ। ਫਰਕ ਸਿਰਫ ਇਹ ਪੈਂਦਾ ਕਿ ਉਹ ਕੀ ਕਾਰਜ ਕਰਕੇ ਜਾ ਰਿਹਾ, ਉਹਨੂੰ ਆਪਾਂ ਉਹਦੇ ਜਾਣ ਤੋਂ ਬਾਅਦ ਉਹਦੇ ਕੀਤੇ ਕਾਰਜਾਂ ਦੇ ਕਰਕੇ ਜਾਣਦੇ ਹਾਂ। ਚੰਗੇ ਕੀਤੇ ਅਤੇ ਚੰਗਾ ਕਰਕੇ, ਜਾਂ ਫਿਰ ਜਿੱਦਾਂ ਦੇ ਵੀ ਕੀਤੇ ਆ ਉੱਦਾਂ ਦਾ ਕਰਕੇ ਆਪਾਂ ਉਹਨੂੰ ਜਾਣਦੇ ਹਾਂ। ਕਈ ਸ਼ਖਸੀਅਤਾਂ ਇੱਦਾਂ ਦੀਆਂ ਜਦੋਂ ਦੁਨੀਆਂ ਛੱਡ ਕੇ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਤਾਂ ਆਪਾਂ ਬੜਾ ਥੋੜ੍ਹਾ ਜਿਹਾ ਜਾਣਦੇ ਹਾਂ। ਉਹਨਾਂ ਨੇ ਜੋ ਵੀ ਕੀਤਾ ਉਹ ਜੋ ਸਾਡੇ ਗੁਰੂਆਂ ਨੇ, ਜੋ ਸਾਡੇ ਪੀਰ ਪੈਗੰਬਰਾਂ ਨੇ ਸਾਨੂੰ ਦੱਸਿਆ ਇੱਕ ਇਨਸਾਨ ਹੋਣ ਦਾ ਫਰਜ਼ ਕਿੱਦਾਂ ਨਿਭਾਉਣਾ, ਕਿੱਦਾਂ ਦੇ ਕਾਰਜ ਚਾਹੀਦੇ ਨੇ, ਲੁਕਾਈ ਦੇ ਕਿਹੜੇ ਕਿਹੜੇ ਕੰਮ ਜਿਹੜੇ ਤੁਸੀਂ ਕਰ ਸਕਦੇ ਹੋ, ਯਾਨੀ ਕਿ ਆਪਣਾ ਜੀਵਨ ਦੂਸਰਿਆਂ ਦੇ ਲੇਖੇ ਲਾਉਣਾ ਸ਼ਾਇਦ ਕਿਸੇ ਵਿਰਲੇ ਵਿਰਲੇ ਦੇ ਹਿੱਸੇ ਆਉਂਦਾ। ਅਤੇ ਇਸੇ ਕਰਕੇ ਆਪਾਂ ਉਹਨਾਂ ਨੂੰ ਜਾਣ ਤੋਂ ਬਾਅਦ ਬੜੇ ਆਦਰ ਮਾਣ ਸਤਿਕਾਰ ਦੇ ਨਾਲ ਹਮੇਸ਼ਾ ਯਾਦ ਕਰਦੇ ਰਹਿੰਦੇ ਹਾਂ। ਅਤੇ ਅੱਜ ਇੱਕ ਐਸੀ ਸ਼ਖਸੀਅਤ ਦੇ ਬਾਰੇ ਹੀ ਆਪਾਂ ਗੱਲ ਕਰਨ ਜਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸਵਰਨ ਸਿੰਘ ਭੰਗੂ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਖੈਰ, ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਸਾਂਝ ਪਾਈ ਅਤੇ ਹੋਰ ਵੀ ਵਧੇਰੇ ਆਪਾਂ ਡਿਟੇਲ 'ਚ ਗੱਲਬਾਤ ਕਰਦੇ ਰਹਾਂਗੇ। ਉਹਨਾਂ ਦੇ ਫਰਜ਼ੰਦ ਸਾਡੇ ਕੋਲ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ। ਬਾਕੀ ਭੰਗੂ ਜੀ, ਬੜੇ ਮਾਣ ਵਾਲੀ ਗੱਲ ਆ ਐਸੇ ਪਰਿਵਾਰ ਦੇ ਵਿੱਚ ਪੈਦਾ ਹੋਣਾ ਜਿੱਥੇ ਸਵਰਨ ਸਿੰਘ ਭੰਗੂ ਹੋਰਾਂ ਵਰਗੇ ਇਨਸਾਨ ਜਿਨ੍ਹਾਂ ਨੇ ਆਪਣਾ ਜੀਵਨ ਦਾ ਵੱਡਾ ਹਿੱਸਾ ਲੋਕਾਂ ਦੇ ਲੇਖੇ ਲਾ ਦਿੱਤਾ, ਕਿੱਦਾਂ ਕਿਵੇਂ ਕਿਹੜੇ ਕਿਹੜੇ ਕਾਰਜ ਉਹਨਾਂ ਨੇ ਕੀਤੇ, ਕਿਹੜੀਆਂ ਕਿਹੜੀਆਂ ਸੰਸਥਾਵਾਂ ਅਤੇ ਕਿਵੇਂ ਕਿਵੇਂ ਉਹਨਾਂ ਨੇ ਰਨ ਕੀਤੀਆਂ, ਇਹ ਸਾਰਾ ਕੁਛ ਆਪਾਂ ਜਾਣਾਂਗੇ ਅੱਜ ਦੇ ਦਿਨ ਗੱਲਬਾਤ ਭੰਗੂ ਸਾਹਿਬ ਦੇ ਨਾਲ ਆਪਾਂ ਕਰਾਂਗੇ। ਭੰਗੂ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਸਭ ਤੋਂ ਪਹਿਲਾਂ ਤਾਂ ਤੁਸੀਂ ਸਮਾਂ ਕੱਢਿਆ, ਬੜਾ ਦੁੱਖ ਹੋਇਆ ਅੰਕਲ ਹੋਰਾਂ ਬਾਰੇ ਸੁਣ ਕੇ।
1: ਹਾਂਜੀ, ਸਾਰਿਆਂ ਤੋਂ ਪਹਿਲਾਂ ਰਣਜੋਤ ਵੀਰੇ ਤੁਹਾਡਾ ਸਤਿ ਸ਼੍ਰੀ ਅਕਾਲ, ਤੁਹਾਨੂੰ ਅਤੇ ਰੇਡੀਓ ਹਾਂਜੀ ਦੇ ਪਰਿਵਾਰ ਨੂੰ ਸੁਣਨ ਦੇਖਣ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਮਹਿਸੂਸ ਕਰਦਾ ਜੀ ਕਿ ਜਿੰਨੇ ਰਿਸ਼ਤੇ ਸਾਡੇ ਚਾਹੁਣ ਵਾਲੇ ਸੀ ਜਾਂ ਉਹ ਰਿਸ਼ਤੇ ਵੀ ਜਿਨ੍ਹਾਂ ਨੂੰ ਅਸੀਂ ਕਦੇ ਨਹੀਂ ਵੀ ਮਿਲੇ ਸੀ, ਇਸ ਖਬਰ ਤੋਂ ਬਾਅਦ ਉਹਨਾਂ ਦਾ ਦੁੱਖ ਦਰਦ ਸਾਡੇ ਤੱਕ ਪਹੁੰਚਿਆ ਜੀ।
0: ਬਿਲਕੁਲ, ਇੱਕ ਕਈ ਸ਼ਖਸੀਅਤਾਂ ਇੱਦਾਂ ਹੁੰਦੀਆਂ ਵਾਰ ਵਾਰ ਤੁਹਾਡੀਆਂ ਅੱਖਾਂ ਅੱਗੇ ਘੁੰਮਦੀਆਂ ਰਹਿੰਦੀਆਂ। ਮੈਂ ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ, ਇੱਕ ਸਮੇਂ ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇੱਕ ਆਪਣਾਪਨ ਜਿੱਦਾਂ ਆਪਣੇ ਪਰਿਵਾਰ ਦਾ ਇੱਕ ਜੀਅ ਹੁੰਦਾ, ਅਤੇ ਇੱਕ ਖੁੱਲ੍ਹੀ ਜਿਹੀ ਸ਼ਖਸੀਅਤ, ਮਤਲਬ ਜਿਹਨੂੰ ਮਿਲ ਕੇ ਗੱਲ ਕਰਕੇ ਤੁਹਾਨੂੰ ਲੱਗਦਾ ਵੀ ਯਾਰ ਮਤਲਬ ਇੱਦਾਂ ਵੀ ਹੁੰਦਾ ਬੰਦਾ। ਸੋ ਉੱਦਾਂ ਦੀ ਇੱਕ ਸ਼ਖਸੀਅਤ ਜਿਹਦੇ ਬਾਰੇ ਜਿਹੜੇ ਜਿਹੜੇ ਮਿਲੇ ਨੇ ਮੇਰੇ ਵਰਗੇ, ਉਹਨਾਂ ਨੂੰ ਵੀ ਸੁਣ ਕੇ ਖਬਰ 'ਤੇ ਬੜਾ ਇੱਕ ਵਾਰੀ ਜਿੱਦਾਂ ਝੰਜੋੜਿਆ ਜਾ ਗਿਆ ਅਤੇ ਤੁਹਾਡੇ 'ਤੇ ਪਰਿਵਾਰ ਦੇ ਵਿੱਚ ਉਹ ਚੀਜ਼ ਵਾਪਰੀ ਹੈ। ਸੋ ਮੈਂ ਜਿਹੜੇ ਜਿਹੜੇ ਵੀ ਸਾਡੇ ਜਾਣਨ ਚਾਹੁਣ ਵਾਲੇ ਨੇ ਉਹਨਾਂ ਸਾਰਿਆਂ ਦੇ ਨਾਲ ਹੀ ਜਦੋਂ ਗੱਲ ਹੁੰਦੀ ਹੈ ਅਤੇ ਉਹ ਬੜੇ ਮਾਣ ਦੇ ਨਾਲ ਉਸ ਸ਼ਖਸੀਅਤ ਨੂੰ ਯਾਦ ਕਰਦੇ ਨੇ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਹੀ ਕਹੂੰਗਾ ਕਿ ਬੜੇ ਕਰਮਾਂ ਵਾਲੇ ਹੋ ਤੁਸੀਂ ਐਸੇ ਘਰ ਦੇ ਵਿੱਚ ਪੈਦਾ ਹੋਏ। ਸੋ ਅੱਜ ਆਪਾਂ ਉਹਨਾਂ ਦੇ ਬਾਰੇ ਹੀ ਗੱਲਾਂ ਬਾਤਾਂ ਕਰਨੀਆਂ। ਕਹਿੰਦੇ ਨੇ ਕਿ ਜਦੋਂ ਕੋਈ ਚੰਗਾ ਕਰਕੇ ਚਲਿਆ ਜਾਂਦਾ ਅਤੇ ਉਸ ਤੋਂ ਬਾਅਦ ਉਹਦੀ ਚੰਗਿਆਈ ਦੂਰੋਂ ਦੂਰੋਂ ਤੁਹਾਡੇ ਤੱਕ ਪਹੁੰਚਦੀ ਆ। ਪਰਿਵਾਰ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕੀ ਕੀਤਾ ਸਾਡੇ ਵੱਡਿਆਂ ਨੇ, ਅਸੀਂ ਉਹਦਾ ਹੀ ਕੀਤਾ ਆਪਾਂ ਖਾ ਰਹੇ ਹੁੰਦੇ ਹਾਂ। ਜੇਕਰ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਕਰੀਏ, ਤੁਹਾਡੇ ਨਾਲੋਂ ਬਿਹਤਰ ਮੈਨੂੰ ਲੱਗਦਾ ਹੋਰ ਕੋਈ ਨਹੀਂ ਜਾਣ ਸਕਦਾ ਹੋਊਗਾ। ਜਦੋਂ ਤੁਸੀਂ ਸੋਝੀ ਸੰਭਾਲੀ, ਕਿਵੇਂ ਦਾ ਵੇਖਿਆ ਤੁਸੀਂ ਅੰਕਲ ਜੀ ਨੂੰ, ਕਿਵੇਂ ਉਹਨਾਂ ਦੀ ਰੂਟੀਨ ਸੀ ਉਸ ਸਮੇਂ?
1: ਹਾਂਜੀ, ਬੜਾ ਨਾ ਮੁਸ਼ਕਿਲ ਹੋ ਜਾਂਦਾ ਇਹਨਾਂ ਚੀਜ਼ਾਂ ਬਾਰੇ ਅਸਲ 'ਚ ਗੱਲਾਂ ਕਰਨੀਆਂ। ਜਿਵੇਂ ਕਿ ਤੁਸੀਂ ਪਹਿਲਾਂ ਵੀ ਆਪਣੀ ਇੰਟਰੋਡਕਸ਼ਨ 'ਚ ਕਿਹਾ ਕਿ ਇੱਦਾਂ ਦੇ ਵੀ ਦੁਨੀਆਂ ਦੇ ਉੱਤੇ ਦੋ ਹੀ ਤਰੀਕੇ ਦੇ ਲੋਕ ਆਉਂਦੇ ਨੇ, ਜਾਂ ਤਾਂ ਡੈਡੀ ਵੀ ਕਹਿੰਦੇ ਹੁੰਦੇ ਸੀ ਜਾਂ ਹੀਰੋ ਬਣ ਕੇ ਵਿਚਰਿਆ ਜਾਂ ਵਿਲਨ ਬਣ ਕੇ ਵਿਚਰਿਆ। ਸੋ ਇਹ ਬੰਦੇ ਦੀ ਸਮਝ 'ਤੇ ਡਿਪੈਂਡ ਕਰਦਾ ਵੀ ਉਹਨੇ ਕਿੱਦਾਂ ਦੀ ਜ਼ਿੰਦਗੀ ਜਿਉਣੀ ਹੈ ਅਤੇ ਪਿੱਛੇ ਆਪਣੇ ਲੈਗਸੀ ਛੱਡ ਕੇ ਜਾਣੀ ਹੈ ਜਾਂ ਪਿੱਛੇ ਆਪਣੇ ਆਪਣੇ ਬਾਕੀ ਰਿਸ਼ਤਿਆਂ ਲਈ ਕੋਈ ਇੱਦਾਂ ਦਾ ਕੰਮ ਖਰਾਬ ਕਰਕੇ ਜਾਣਾ ਹੈ ਨਾ। ਸੋ ਉਹਨਾਂ ਦੇ ਸਗੋਂ ਉਹਨਾਂ ਦੇ ਸ਼ਬਦ ਯਾਦ ਆ ਰਹੇ ਨੇ, ਉਹ ਕਹਿੰਦੇ ਬੰਦੇ ਦਾ ਕਿਰਦਾਰ ਐਡਾ ਵੱਡਾ ਹੋਣਾ ਚਾਹੀਦਾ ਕਿ ਜਦੋਂ ਸੁਸਾਇਟੀ ਦੇ ਵਿੱਚੋਂ ਕਿਤੇ ਤੁਹਾਨੂੰ ਜਾਣਾ ਪੈ ਜਾਏ ਜਾਂ ਤੁਸੀਂ ਚਲੇ ਜਾਓ ਤਾਂ ਇੱਕ ਵੈਕਿਊਮ ਕ੍ਰੀਏਟ ਹੋਣਾ ਹੋਇਆ ਹੋਇਆ ਮਹਿਸੂਸ ਹੋਣਾ ਚਾਹੀਦਾ ਪਿੱਛੇ ਸੁਸਾਇਟੀ ਨੂੰ ਵੀ ਕੋਈ ਗਿਆ। ਇਹ ਸਮੇਂ ਸਮੇਂ 'ਤੇ ਸਾਹਿਤਕਾਰਾਂ ਨੂੰ, ਬੁੱਧੀਜੀਵੀਆਂ ਨੂੰ, ਲੋਕ ਨਾਇਕਾਂ ਨੂੰ, ਦੇਸ਼ ਭਗਤਾਂ ਨੂੰ, ਸ਼ਹੀਦ ਆਜਮ ਭਗਤ ਸਿੰਘ ਹੋਣਾਂ ਦੀਆਂ ਜੀਵਨੀਆਂ, ਇਹਨਾਂ ਇਹਨਾਂ ਸਾਰਿਆਂ ਕਲਾਕ੍ਰਿਤਾਂ ਸਾਡੇ ਘਰੇ ਮੈਂ ਸ਼ੁਰੂ ਤੋਂ ਹੀ ਦੇਖੀਆਂ ਨੇ। ਮਤਲਬ ਇੱਕ ਲਿਟਰੇਚਰ ਸਾਡੀਆਂ ਕੰਧਾਂ 'ਤੇ ਵੀ ਲਿਟਰੇਚਰ ਉੱਦਾਂ ਦਾ ਮੈਂ ਚਿਪਕਿਆ ਦੇਖਿਆ, ਕਿਤਾਬਾਂ ਵੀ ਉੱਦਾਂ ਦੀਆਂ ਘਰੇ ਦੇਖੀਆਂ ਨੇ। ਸੋ ਮਾਹੌਲ ਮੈਂ ਸ਼ੁਰੂ ਤੋਂ ਹੀ ਉਹ ਸ਼ਖਸੀਅਤ ਮੇਰੀ ਸਮਝ ਬਣਨ ਤੋਂ ਵੀ ਪਹਿਲਾਂ ਮੈਂ ਆਪਣੀਆਂ ਅੱਖਾਂ ਰਾਹੀਂ ਉਹ ਚੀਜ਼ਾਂ ਓਬਜ਼ਰਵ ਕੀਤੀਆਂ ਨੇ ਵੀ ਫਾਦਰ ਸਾਹਿਬ ਕਾਪੀ ਪੈਨ ਲੈ ਕੇ ਬਹਿੰਦੇ ਸੀ, ਲਿਖਦੇ ਸੀ ਕੁਛ, ਮੈਨੂੰ ਨਹੀਂ ਸੀ ਪਤਾ ਕੀ ਲਿਖਦੇ ਨੇ, ਪਰ ਮੈਂ ਆਪਣੇ ਪਿਤਾ ਜੀ ਦੇ ਹੱਥ 'ਚ ਪੈੱਨ ਪੈਨਸਲ ਕਾਪੀ ਹਮੇਸ਼ਾ ਹੀ ਦੇਖੀ ਆ, ਡੈਰੀ ਉਹਨਾਂ ਦੀ ਜੇਬ ਦੇ ਵਿੱਚ।
0: ਮੈਂ ਲਾਸਟ ਟਾਈਮ ਵੀ ਜਦੋਂ ਗੱਲ ਹੋਈ ਸੀ ਅਤੇ ਉਹਨਾਂ ਨੇ ਦੱਸਿਆ ਵੀ ਉਹ ਹਰ ਰੋਜ਼ ਜੋ ਵੀ ਹੋਇਆ ਬੀਤਿਆ ਉਹ ਜਾ ਕੇ ਅਤੇ ਲਿਖਦੇ ਨੇ ਇਕੱਲੀ ਇਕੱਲੀ ਚੀਜ਼।
1: ਬਹੁਤ ਹਾਂਜੀ, ਬਹੁਤ ਹੈਰਾਨੀ ਦੀ ਗੱਲ ਹੁੰਦੀ ਹੈ ਜਦੋਂ ਆਪਾਂ ਕਿਸੇ ਨੂੰ ਦੱਸਦੇ ਹਾਂ, ਹਾਲਾਂਕਿ ਉਹ ਸਾਨੂੰ ਵੀ ਕਹਿੰਦੇ ਰਹਿੰਦੇ ਸੀ ਵੀ ਡੈਰੀ ਲਿਖਣ ਦੀ ਆਦਤ ਪਾਓ। ਮੈਂ ਆਪ ਵੀ ਕਈ ਵਾਰੀ ਸ਼ੁਰੂ ਕੀਤੀ ਹੈ, ਪਰ ਉਹ ਇੰਨੀ ਡਿਸਿਪਲਿਨਡ ਚੀਜ਼ ਹੈ ਡੈਰੀ ਲਿਖਣਾ, ਉਹ ਤੁਸੀਂ ਸ਼ੁਰੂ ਕਰ ਲੈਂਦੇ ਹੋ ਬਹੁਤ ਜ਼ੋਰਦਾਰ ਤਰੀਕੇ ਨਾਲ, ਪੰਜ ਦਿਨ ਦਸ ਦਿਨ ਮਹੀਨਾ ਲਿਖ ਕੇ ਥੋਤੋਂ ਉਹ ਆਦਤ ਕੰਟੀਨਿਊ ਨਹੀਂ ਰਹਿੰਦੀ। ਪਰ ਮੇਰੇ ਫਾਦਰ ਸਾਹਿਬ ਦੀ ਜੇ ਤੁਸੀਂ ਅੱਜ ਦੇ ਡੇਟ ਦੇ ਵਿੱਚ ਵੀ ਫਰਜ਼ ਦੇ ਤੌਰ 'ਤੇ 2005 ਦੀ ਕਿਸੇ ਤਰੀਕ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਹ ਹਰ ਸਾਲ ਇੱਕ ਨਵਾਂ ਰਜਿਸਟਰ ਲਾ ਲੈਂਦੇ ਸੀ ਵੱਡਾ ਸਾਰਾ। ਹਾਂਜੀ, ਆਡੀ ਰੀਤੀ ਰਿਵਾਜ ਤੋਰੇ ਹੋਏ ਸੀ, ਸਾਈਕਲ ਵੀ ਹਰ ਹਰ ਇੱਕ ਜਨਵਰੀ ਨੂੰ ਨਵਾਂ ਲੈ ਲੈਣਾ, ਪੁਰਾਣਾ ਦੇ ਦੇਣਾ ਲੇਬਰ ਚੌਂਕ 'ਚ ਜਾ ਕੇ ਕਿਸੇ ਲੋੜਵੰਦ ਨੂੰ
0: ਡੋਨੇਟ ਕਰ ਦੇਣਾ।
1: ਹਾਂਜੀ, ਉਹ ਵੀ ਉਹਦੇ ਨਾਲ ਆਪ ਵੀ ਮੇਰੀ ਸਵਾਰੀ ਨਵੀਂ ਆ ਗਈ, ਅਤੇ ਇੱਦਾਂ ਹੀ ਰਜਿਸਟਰ ਵੀ 1 ਜਨਵਰੀ ਹੋ ਗਈ ਅੱਜ, ਉਹ 'ਤੇ ਲਿਖ ਲੈਣਾ ਵੀ ਹਾਂ ਅੱਜ ਤੋਂ ਅਗਲੇ ਸਾਲ ਲਈ ਤੂੰ ਮੇਰਾ ਸਾਥੀ ਹੈ। ਤੂੰ ਹਰ ਰੋਜ਼ ਸੌਣ ਤੋਂ ਪਹਿਲਾਂ ਡੈਰੀ ਜ਼ਰੂਰੀ ਸੀ ਉਹਨਾਂ ਦੀ, ਕਿਹਨੂੰ ਮਿਲੇ, ਕਿਵੇਂ ਮਿਲੇ, ਕੀ ਐਕਸਪੀਰੀਅੰਸ ਰਿਹਾ, ਉਹ ਨੋਟਡ ਡਾਊਨ ਆ ਇਕੱਲਾ ਇਕੱਲਾ ਵਿਦ ਡੇਟ।
0: ਮੈਂ ਨਾ ਜਿੱਦਣ ਇਹ ਘਟਨਾ ਵਾਪਰੀ ਹੈ ਅਤੇ ਮੈਂ ਪੜ੍ਹਿਆ ਥੋੜ੍ਹੀ ਡਿਟੇਲ ਵੀ ਕਿ ਜਿੱਦਾਂ ਜਿੱਦਾਂ ਉਹ ਸੋਸ਼ਲ ਮੀਡੀਆ 'ਤੇ ਆ ਰਿਹਾ ਅਤੇ ਮੇਰੇ ਮਨ ਦੇ ਵਿੱਚ ਇੱਕ ਚੀਜ਼ ਆਈ। ਮੈਂ ਕਿਹਾ ਉਹ ਜਿੱਦਾਂ ਤੁਸੀਂ ਸਾਈਕਲ ਦੀ ਗੱਲ ਕੀਤੀ ਹੈ ਤਾਂ ਉਹ ਸਾਈਕਲ 'ਤੇ ਆਪਣਾ ਸਫ਼ਰ ਪੂਰਾ ਕਰਕੇ ਚਲੇ ਗਏ ਆਪਣੇ ਸਾਥੀ ਦੇ ਨਾਲ ਹੀ, ਅਤੇ ਮੈਂ ਸੋਚਦਾ ਸੀ ਵੀ ਜਿੱਦਾਂ ਬਾਗੀ ਭੰਗੂ ਇੱਥੇ ਸੁੱਖ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਸੋਹਣਾ ਕਮਾਉਂਦਾ ਅਤੇ ਆਂਟੀ ਦਾ ਵੀ ਸੋਹਣਾ ਨਾਂ ਫਿਲਮਾਂ ਦੇ ਵਿੱਚ, ਵੱਡਾ ਰੁਤਬਾ ਆ ਆਪਾਂ ਕਹੀਏ ਵੀ ਬੋਲੀਵੁੱਡ ਤੱਕ ਉਹਨਾਂ ਦਾ ਨਾਂ ਹੈ, ਅਤੇ ਜੇ ਤੁਸੀਂ ਚਾਹੋ ਜਾਂ ਉਹ ਚਾਹੁਣ ਤਾਂ ਕਿਹੜਾ ਵੀ ਉਹ ਗੱਡੀ 'ਤੇ ਨਹੀਂ ਆ ਜਾ ਸਕਦੇ, ਪਰ ਫਿਰ ਵੀ ਉਹਨਾਂ ਨੇ ਸਾਰੀ ਉਮਰ ਵੇਖ ਲਓ ਇਸੇ ਤਰ੍ਹਾਂ ਸਾਈਕਲ ਦੇ ਉੱਤੇ ਉਹਨਾਂ ਨੇ ਬਿਤਾ ਦਿੱਤੀ। ਸੋ ਇਹ ਸਾਦਗੀ ਅੱਜ ਕੱਲ੍ਹ ਘੱਟ ਹੀ ਲੋਕਾਂ 'ਚ ਲੱਭਦੀ ਹੈ।
1: ਜਿਹੜੇ ਮੈਨੂੰ ਲੱਗਦਾ ਵੀ ਜੇ ਆਪਣੇ ਸਮਾਜ ਦੇ ਵਿੱਚ ਜਾਂ ਹੋਰ ਵੀ ਜਿੰਨੀਆਂ ਵੀ ਕਮਿਊਨਿਟੀਜ਼ ਨੇ, ਜਦੋਂ ਆਪਾਂ ਇਹਨਾਂ ਵਿੱਚ ਬਹੁਤ ਅਲੱਗ ਜਾਂ ਮਹਾਨ ਵਿਚਰੇ ਹੋਏ ਲੋਕਾਂ ਬਾਰੇ ਪੜ੍ਹਦੇ ਹਾਂ ਨਾ, ਤਾਂ ਉਹਨਾਂ 'ਚ ਇੱਕ ਚੀਜ਼ ਬੜੀ ਕਾਮਨ ਹੁੰਦੀ ਆ, ਉਹ ਸਿੰਪਲੀਸਿਟੀ, ਕੁਦਰਤ ਨਾਲ ਜੁੜਿਆ ਹੋਣਾ। ਭਾਵੇਂ ਉਹ ਪੰਜਾਬੀ ਹੋਵੇ, ਭਾਵੇਂ ਕੋਈ ਚਾਈਨੀਜ਼ ਕਮਿਊਨਿਟੀ ਤੋਂ ਹੋਵੇ, ਜਿਹੜੇ ਲੋਕ ਕੁਦਰਤ ਨਾਲ ਪਿਆਰ ਕਰਦੇ ਨੇ, ਗੋਰੇ ਵੀ ਨੇ ਆਪਾਂ ਇਹਨਾਂ ਨਾਲ ਵਿਚਰਦਿਆਂ ਨੂੰ ਕਿੰਨੇ ਸਾਲ ਹੋ ਗਏ, ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਉਹਨਾਂ 'ਚ ਇੱਦਾਂ ਦੀਆਂ ਚੀਜ਼ਾਂ ਕਾਮਨ ਜ਼ਰੂਰ ਹੋਣਗੀਆਂ। ਆਪਣੀ ਸਿਹਤ ਨਾਲ ਪਿਆਰ ਕਰਨਾ ਹੈ ਨਾ, ਸਾਈਕਲ ਵਰਗੀ ਚੀਜ਼ ਨੂੰ ਇੰਨਾ, ਉਹਦੇ ਉੱਤੇ ਲਿਖਿਆ ਵੀ ਬੜਾ ਸੋਹਣਾ ਹੋਇਆ ਸੀ ਉਹਨਾਂ ਨੇ ਵੀ, ਨਾਲੇ ਤਾਂ ਮੇਰੀ ਸਵਾਰੀ ਹੈ
0: ਇਹ,
1: ਉੱਤੋਂ ਇਹ ਮੇਰੀ ਸਿਹਤ ਲਈ ਵਰਦਾਨ ਹੈ ਵੀ ਇਹ ਮੇਰਾ ਸਾਥੀ ਹੈ।
0: ਅੱਛਾ, ਸਾਈਕਲ 'ਤੇ ਲਿਖਿਆ ਹੈ,
1: ਟੋਕਰੀ ਦੇ ਉੱਤੇ ਬਾਹਰ ਫਰੰਟ ਦੇ ਉੱਤੇ ਉਹ ਇੱਕ ਲਿਖਾ ਕੇ, ਮੈਂ ਲਿਖਣ ਦਾ ਤਾਂ ਇੰਨਾ ਹੀ ਜ਼ਿਆਦਾ ਉਹ ਸੀ ਨਾ, ਉਹ ਚੀਜ਼ਾਂ ਦਾ ਮੋਟੋ ਵੀ ਬਣਾ ਕੇ ਲਾਇਆ ਹੋਇਆ ਸੀ ਇੱਕ ਸਾਈਕਲ ਦੇ ਮੂਹਰੇ ਟੋਕਰੀ 'ਤੇ।
0: ਵਾਹ, ਮਤਲਬ ਸਪੈਸ਼ਲੀ ਇਹ ਗੱਲ ਉਦੋਂ ਵੱਡੀ ਹੋ ਜਾਂਦੀ ਹੈ ਜਦੋਂ ਹੁਣ ਸਾਈਕਲ 'ਤੇ ਤਾਂ ਉੱਥੇ ਬਹੁਤ ਲੋਕ ਨੇ ਪਰ ਸ਼ਾਇਦ ਉਹ ਅਫੋਰਡ ਨਹੀਂ ਕਰ ਸਕਦੇ, ਇਸ ਕਰਕੇ ਸਾਈਕਲ 'ਤੇ ਨੇ, ਪਰ ਕੋਈ ਆਪਣੀ ਸਾਰਾ ਕੁਛ ਸੁੱਖ ਸੁਵਿਧਾਵਾਂ, ਅੱਜ ਕੱਲ੍ਹ ਆਪਾਂ ਅੱਡੀਆਂ ਚੁੱਕ ਚੁੱਕ ਕੇ, ਕਰਜ਼ਾ ਚੁੱਕ ਚੁੱਕ ਕੇ ਵੀ ਆਪਾਂ ਵੱਡੀ ਤੋਂ ਅਤੇ ਹੋਰ ਵੱਡੀ ਗੱਡੀ ਵੱਲ ਨੂੰ ਹੱਥ ਪਾ ਲੈਂਦੇ ਆਪਾਂ। ਸੋ ਉੱਥੇ ਇਹ ਚੀਜ਼ ਫਿਰ ਸਮਝਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਜਾਂ ਫਿਰ ਉਹ ਚੀਜ਼ ਤੁਹਾਨੂੰ ਵੱਡੇ ਮਹਿਨੇ ਛੱਡ ਕੇ ਜਾਂਦੀ ਹੈ ਜਦੋਂ ਤੁਸੀਂ ਇਸ ਲਿਹਾਜ਼ ਦੇ ਨਾਲ ਸੋਚੋ ਵੀ ਯਾਰ ਉਹ ਬੰਦਾ, ਆਪਾਂ ਉੱਤੇ ਦੀ ਸੋਚਦੇ ਹਾਂ ਪਰ ਇਹ ਸਾਦਗੀ ਉਹ ਆ ਜਿਹੜੀ ਆਪਾਂ ਥੱਲੇ ਦਾ ਸੋਚਦੇ ਹਾਂ ਜਿਹਦੇ ਵਿੱਚ ਤੁਹਾਡੀ ਸਿਹਤ ਵੀ ਲੁਕੀ ਹੈ ਅਤੇ ਇੱਕ ਸਮਾਜ ਨੂੰ ਸਿਹਤ ਵੀ। ਮੈਂ ਪਿਛਲੀ ਵਾਰ ਵੀ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਵੇਖ ਕੇ ਹੋਰ ਬੜੇ ਇਸ ਪਾਸੇ ਨੂੰ ਆਉਂਦੇ ਆ, ਨਹੀਂ ਤਾਂ ਜੇ ਮੈਂ ਕਾਰ 'ਤੇ ਹੋਊਂਗਾ ਤਾਂ ਬੜੇ ਜਣੇ ਹੋਰ ਕਾਰ 'ਤੇ ਚੜ੍ਹਨਗੇ।
1: ਬਿਲਕੁਲ,
0: ਇਹ ਕਿੱਡਾ ਵੱਡਾ ਇੰਪੋਰਟੈਂਟ ਮੈਸੇਜ ਅੱਜ ਕੱਲ੍ਹ ਹੋ ਤਾਂ ਹੋ ਹੀ ਰਿਹਾ ਸਾਡੇ ਆਸੇ ਪਾਸੇ।
1: ਮੈਰਿਜ ਪੈਲੇਸ 'ਚ ਵਿਆਹ ਸੀ ਕਿਸੇ ਰਿਸ਼ਤੇਦਾਰੀ 'ਚ, ਮੈਨੂੰ ਐਤਕੀ ਕਿਸੇ ਨੇ ਦੱਸਿਆ, ਜਮੀ ਮੇਰੇ ਲਈ ਨਵੀਂ ਗੱਲ ਸੀ ਇਹ। ਉਹ ਜਦੋਂ ਜਾਣ ਲੱਗੇ ਨਾ ਤਾਂ ਕਹਿੰਦਾ ਅੰਕਲ ਮੈਂ ਤੁਹਾਨੂੰ ਛੱਡਿਆ ਹੋਣਾ, ਮੇਰੇ ਡੈਡੀ ਨੂੰ ਕਿਹਾ ਉਹਨਾਂ ਨੇ ਵਿਆਹ ਤੋਂ, ਉਹ ਕਹਿੰਦੇ ਵੀ ਬੱਸ ਅੱਡੇ ਤੱਕ ਛੱਡਿਆ ਹੋਣਾ ਜਾਂ ਕਿਵੇਂ। ਡੈਡੀ ਕਹਿੰਦੇ ਨਹੀਂ ਨਹੀਂ, ਉਹ ਬੜੀ ਜ਼ਿੱਦ ਕਰਨ ਲੱਗਿਆ, ਮੈਂ ਤੁਹਾਨੂੰ ਛੱਡਿਆ ਹੋਣਾ ਅੰਕਲ, ਗੱਡੀ ਸੀ ਕਿਸੇ ਕੋਲ, ਮੈਂ ਤੁਹਾਨੂੰ ਛੱਡਿਆ ਹੋਣਾ। ਜਦੋਂ ਬੱਸ ਇੰਨੀ ਦੇਰ 'ਚ ਬੱਸ ਆ ਕੇ ਰੁਕ ਗਈ ਮੈਰਿਜ ਪੈਲੇਸ 'ਚ, ਦੇਖੇ 5-7 ਬੰਦੇ ਹੋਰ ਖੜੀ, ਸਵਾਰੀਆਂ ਖੜੀਆਂ, ਨਾਲੇ ਤਾਂ ਬੱਸ 'ਚ ਚੜ੍ਹੇ, ਨਾਲੇ ਉਹਨੂੰ ਕਹਿੰਦੇ ਤੇਰੀ ਗੱਡੀ ਤੋਂ ਮਹਿੰਗੀ ਹੈ। ਮਤਲਬ ਸਿਰਫ ਇਸ ਗੱਲ ਕਰਕੇ ਕਿ ਵੀ ਸਿੰਪਲੀਸਿਟੀ, ਕਦੇ ਉਹਨਾਂ ਨੂੰ ਆਹ ਜ਼ਰੀਏ ਕੀ ਹੋਣ ਜਾਂ ਕਿਵੇਂ ਹੋਣ ਜਾਂ ਬਹੁਤ ਲਗਜ਼ਰੀ, ਇਹਨਾਂ ਚੀਜ਼ਾਂ ਨੇ ਕਦੇ ਉਹਨਾਂ ਨੂੰ ਲੁਭਾਇਆ ਨਹੀਂ ਹੈਗਾ। ਸਗੋਂ ਉਹ ਇਹੀ ਹੋਕਾ ਦਿੰਦੇ ਰਹੇ ਨੇ ਐਂਡ ਤੱਕ, ਸਿੰਪਲ ਜਿੰਨਾ ਰਹੋਗੇ, ਜਿੰਨਾ ਜੁੜੇ ਰਹੋਗੇ ਧਰਤੀ ਨਾਲ, ਜਿੰਨੀ ਸਮਝ ਆਪਣੀ ਵਰਤ ਲਓਗੇ ਵੱਧ ਤੋਂ ਵੱਧ, ਅਸਲ 'ਚ ਉਹ ਐਂ ਕਹਿੰਦੇ ਹੁੰਦੇ ਸੀ ਕੁਦਰਤ ਨੇ ਮਨੁੱਖ ਨੂੰ ਬਹੁਤ ਕਮਾਲ ਦੀ ਦਾਤ ਦਿੱਤੀ ਹੋਈ ਆ ਦਿਮਾਗ, ਅਤੇ ਆਪਾਂ ਨੂੰ ਇਹੀ ਚੀਜ਼ ਪਸ਼ੂਆਂ ਨਾਲੋਂ ਵੱਖਰਾ ਕਰ ਦਿੰਦੀ ਆ, ਅਦਰਵਾਈਜ਼ ਤਾਂ ਸਾਹ ਉਹ ਵੀ ਲੈਂਦੇ ਨੇ, ਸਿਸਟਮ ਸਾਰਾ ਉਹ ਵੀ ਚੱਲੀ ਜਾਂਦਾ, ਦਿਮਾਗ ਦਾ ਹੀ ਤਾਂ ਖੇਡ ਆ ਸਾਰਾ, ਸਮਝ ਦਾ ਹੀ ਤਾਂ ਖੇਡ ਆ ਨਾ।
0: ਬਿਲਕੁਲ,
1: ਤਾਂ ਉਹ ਸਮਝ ਕਹਿੰਦੇ ਜੇ ਮਨੁੱਖ ਇਹਨੂੰ ਆਪਣੀ ਜੀਵਨ ਜਾਂਚ ਦਾ ਹਿੱਸਾ ਬਣਾ ਲਏ, ਉਦਾਹਰਨਾਂ ਬਹੁਤ ਸੀਗੀਆਂ ਉਹਨਾਂ ਕੋਲ, ਜਿਵੇਂ ਬਾਬੇ ਨਾਨਕ ਤੋਂ ਉਦਾਹਰਨਾਂ ਸ਼ੁਰੂ ਕਰ ਲੈਂਦੇ ਸੀ ਉਹ, ਵੀ ਉਹਨਾਂ ਨੂੰ ਵੀ ਕੀ ਲੋੜ ਸੀ, ਵੀ ਸਾਡਾ ਸਾਡਾ ਬਾਬਾ ਕਿਤੇ ਮੁਲਾਇਮ ਬਾਡੀ ਵਾਲਾ ਜਾਂ ਮੁਲਾਇਮ ਸਕਿਨ ਵਾਲਾ ਥੋੜ੍ਹੀ ਸੀ, ਉਹਨੇ ਤਾਂ ਇੰਨੀਆਂ ਉਦਾਸੀਆਂ ਕੀਤੀਆਂ, ਉਹਨੇ ਤਾਂ ਪੈਰਾਂ 'ਚ ਪਾਟੀਆਂ ਵਿਆਈਆਂ ਹੋਣਗੀਆਂ, ਉਹਨੇ ਤਾਂ ਕਿੱਥੇ ਕਿੱਥੇ ਜਾ ਕੇ ਸਮਝਾਂ ਦਿੱਤੀਆਂ, ਵੀ ਆਪਾਂ ਸਿੱਖੀਏ ਉਹਨਾਂ ਤੋਂ ਵੀ ਕਿਹੋ ਜਿਹੇ ਲੋਕਾਂ ਤੋਂ ਆਪਾਂ ਸਿੱਖਿਆ ਲੈ ਕੇ ਗਾਂਹ ਜ਼ਿੰਦਗੀ ਜਿਉਣੀ ਆ,
0: ਕਿੱਦਾਂ ਦਾ ਹੋਣਾ ਚਾਹੀਦਾ, ਕਿੱਦਾਂ ਕਿੱਦਾਂ ਕਿਰਤ ਕਿੱਦਾਂ ਦੀ ਹੋਣੀ ਚਾਹੀਦੀ,
1: ਇੱਕ ਮਨੁੱਖ ਨੂੰ ਕਿੱਦਾਂ ਦਾ ਹੋਣਾ ਚਾਹੀਦਾ।
0: ਬਿਲਕੁਲ, ਆਪਾਂ ਜਦੋਂ ਅੱਜ ਕੱਲ੍ਹ ਆਪਾਂ ਡੋਨੇਸ਼ਨ ਦੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਸਾਈਕਲ ਦੀ ਗੱਲ ਕੀਤੀ, ਹਾਲਾਂਕਿ ਸਾਈਕਲ 'ਤੇ ਚਲੋ ਇੱਕ ਛੋਟਾ ਜਿਹਾ ਮੈਂ ਕਹੂੰਗਾ ਵੀ ਪਾਰਟ ਆ ਜਾਂਦਾ ਉਹਦੇ 'ਚ, ਪਰ ਜਿਹੜੀ ਡੋਨੇਸ਼ਨ ਆ ਉਹਦੇ ਲਈ ਹਰ ਇੱਕ ਬੰਦੇ ਦੇ ਮਾਇਨੇ ਅਲੱਗ ਅਲੱਗ ਨੇ। ਉਹ ਮੈਂ ਇੱਕ ਕਹਾਣੀ ਪੜ੍ਹਦਾ ਹਾਂ ਅਤੇ ਉਹਦੇ ਵਿੱਚ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਵੀ ਜਿਹੜੇ ਬੰਦੇ ਕੋਲ 1,000 ਆ ਉਹਦੇ ਲਈ 100 ਡੋਨੇਟ ਕਰਨਾ ਬੜਾ ਸੌਖਾ, ਜਾਂ ਜਿਹਦੇ ਕੋਲ 100 ਆ ਉਹਦੇ ਕੋਲੋਂ 10 ਡੋਨੇਟ ਕਰਨੇ ਉਹਦੇ ਲਈ ਬਹੁਤ ਸੌਖੇ ਨੇ, ਪਰ ਜਦੋਂ ਕਰੋੜ ਆ ਜੇ ਉਹਦੇ 'ਚੋਂ 1,00,000 ਡੋਨੇਟ ਕਰਨਾ ਬੜਾ ਔਖਾ। ਸੋ ਜਿੱਦਾਂ ਜਿੱਦਾਂ ਵੱਧਦਾ ਆ ਉੱਦਾਂ ਉੱਦਾਂ ਡੋਨੇਸ਼ਨ ਦੀ ਪਰਿਭਾਸ਼ਾ ਤੁਹਾਡੀ ਬਦਲਦੀ ਜਾਂਦੀ ਹੈ। ਸੋ ਆਪਣਾ ਸਾਰਾ ਕੁਛ ਹੀ ਇੱਥੇ ਦੇ ਜਾਣਾ, ਜਿੱਦਾਂ ਜ਼ਮੀਨ ਵੀ ਆਪਣੀ ਸੰਸਥਾ ਦੇ ਨਾਂ ਕਰ ਜਾਣੀ, ਜਦਕਿ ਆਪਾਂ ਅੱਜ ਕੱਲ੍ਹ ਵੇਖਦੇ ਹਾਂ ਵੀ ਹਰ ਕੋਈ ਹੋਰ ਅਤੇ ਹੋਰ ਆਪਣਾ ਨਾਲ ਲੱਗਦੀ ਪੈਲੀ ਦੀਆਂ ਵੱਟਾਂ ਵੱਢ ਵੱਢ ਕੇ ਅਤੇ ਨਾਲ ਵਿੱਚ ਰਲਾਉਣ 'ਚ ਲੋਕ ਜਿੱਥੇ ਡਟੇ ਰਹਿੰਦੇ ਆ ਉੱਥੇ ਇਸ ਤਰੀਕੇ ਦਾ ਇੱਕ ਜੀਵਨ ਬਤੀਤ ਕਰਨਾ। ਸੋ ਉਹਨੂੰ ਕਿੱਦਾਂ ਤੁਸੀਂ ਵੇਖਦੇ ਹੋ, ਕਿੱਦਾਂ ਉਸ ਚੀਜ਼ ਤੋਂ ਬਾਅਦ ਜਾਂ ਉਹਨੂੰ ਮੈਨੇਜ ਕਿੱਦਾਂ ਕਰਦੇ ਹੋ? ਪਰਿਵਾਰ ਦੇ ਵਿੱਚ ਕੁਛ ਤਾਂ ਗੱਲ ਹੁੰਦੀ ਹੋਊਗੀ ਵੀ ਤੁਸੀਂ ਜਿਹੜੀ ਕੋਈ ਜ਼ਮੀਨ ਆ ਉਹ ਵੀ ਤੁਸੀਂ ਦੇ ਛੱਡੀ ਆ ਸੰਸਥਾ ਨੂੰ।
1: ਵੀਰ ਜੀ, ਇਹ ਨਾ ਸ਼ੁਰੂ ਤੋਂ ਹੀ ਅਸਲ 'ਚ ਦੇਖਦੇ ਆਏ ਹਾਂ, ਸਾਨੂੰ ਸਮਝ ਪਹਿਲਾਂ ਤੋਂ ਹੀ ਆ ਗਈ ਸੀ ਕਿ ਇਹ ਕੋਈ ਆਮ ਵਰਤਾਰਾ ਨਹੀਂ ਹੋ ਰਿਹਾ ਜੋ ਵੀ ਹੋ ਰਿਹਾ ਹੈ, ਕੋਈ ਇੱਕ ਦਿਨ ਤਾਂ ਇਹ ਕਹਿ ਲਈਏ ਵੀ ਕੋਈ ਕਰਾਮਾਤ ਤਾਂ ਵਾਪਰੀ ਨਹੀਂ। ਇਹੋ ਜਿਹੀਆਂ ਉਦਾਹਰਨਾਂ ਸਾਡੇ ਕੋਲ ਸ਼ੁਰੂ ਤੋਂ ਹੀ ਆਉਂਦੀਆਂ ਰਹੀਆਂ ਨੇ ਵੀ ਡੈਡੀ ਨੇ ਕਿਹੋ ਜਿਹਾ ਰਾਹ ਫੜਿਆ ਹੋਇਆ, ਕਿੱਦਾਂ ਦੀਆਂ ਗੱਲਾਂ ਨੇ। ਜਦੋਂ ਸੰਸਥਾ, ਜਿਹੜੀ ਆਪਾਂ ਸੰਸਥਾ ਦਾ ਜ਼ਿਕਰ ਵੀ ਕਰਦੇ ਹਾਂ, ਜਦੋਂ ਸੰਸਥਾ ਦੀ ਗੱਲ ਵੀ ਹੋਈ, ਉਹ ਸੰਸਥਾ ਵੀ ਅਸਲ 'ਚ ਤਾਂ ਪੂੰਜੀ ਨਾਲ ਹੀ ਸ਼ੁਰੂ ਹੋਣੀ ਸੀ। ਕੋਈ ਵੀ ਕੰਮ ਹੈ ਭਾਵੇਂ ਲੋਕ ਸੇਵਾ ਦਾ ਹੀ ਹੈ, ਉਹ 'ਚ ਪੂੰਜੀ ਤਾਂ ਜ਼ਰੂਰੀ ਹੈ, ਪੂੰਜੀ ਨਿਵੇਸ਼ ਤਾਂ ਹੋਣਾ ਉਹਦੇ ਵਿੱਚ। ਪਰ ਉਹੀ ਜਿਹੜੀ ਤੁਸੀਂ ਕਹਿੰਦੇ ਹੋ ਜੇ 100 ਹੋਵੇ ਕਿਸੇ ਕੋਲ, ਉਹ 1 ਰੁਪਇਆ ਦਿੰਦਾ, 1,000 ਵਾਲਾ 100 ਦਿੰਦਾ, ਇਹਨਾਂ ਕੋਲ ਜੋ ਸੀ ਇਹਨਾਂ ਨੂੰ ਐਂ ਲੱਗਿਆ ਵੀ ਯਾਰ ਵੀ ਮੈਂ ਨਾ, ਕਿਉਂਕਿ ਇਹਨਾਂ ਨੇ ਉਹ ਦੌਰ ਹੰਢਾਏ ਹੋਏ ਨੇ ਪੁਰਾਣੇ, ਇਹ ਇੱਕ ਜ਼ਿੰਦਗੀ ਦੀ ਇੱਕ ਸਮਝ ਇੱਦਾਂ ਦੀ ਡਿਵੈਲਪ ਕਰ ਲਈ ਸੀ ਆਪਣੀ ਜ਼ਿੰਦਗੀ ਨੂੰ, ਐਂ ਕਹਿੰਦੇ ਮੈਂ ਤਾਂ ਬੋਨਸ ਦੀ ਜ਼ਿੰਦਗੀ ਜਿਉਂ ਰਿਹਾ, ਇੱਕ ਮੈਂ ਬੋਨਸ ਦੀ ਜ਼ਿੰਦਗੀ ਜਿਉਂ ਰਿਹਾ, ਮੈਂ ਕੁਦਰਤ ਲਈ, ਮੈਂ ਸਮਾਜ ਲਈ ਬੈਕ ਕੀ ਕਰ ਸਕਦਾ। ਇਹਨਾਂ ਨੇ ਮੇਰੇ ਮੰਮੀ ਨਾਲ ਉਹ ਸਲਾਹ ਕੀਤੀ ਉਦੋਂ ਵੀ, ਗੁਰਪ੍ਰੀਤ ਜਿਹੜਾ ਇਹ ਥਾਂ ਹੈ, ਜਿਹੜਾ ਆਪਣਾ ਜਿਹਨੂੰ ਆਪਾਂ ਘਰ ਕਹਿ ਦਿੰਦੇ ਹਾਂ, ਮੇਰਾ ਬਚਪਨ ਜਿੱਥੇ ਬੀਤਿਆ ਸੀ, ਹੈ ਨਾ, ਵੀ ਉਹ ਘਰ ਨੂੰ ਵੀ ਮੈਂ ਚਾਹੁੰਦਾ ਵੀ ਇਸ ਜਿਹੜੇ ਕਾਰਜ ਲਈ ਮੈਂ ਜ਼ਿੰਦਗੀ ਆਪਣੀ ਲੇਖੇ ਲਾਈ ਆ, ਵੀ ਮੈਂ ਇਸ ਸਾਰੀ ਜ਼ਮੀਨ ਨੂੰ ਵੀ ਮੈਂ ਉਸ ਕਾਰਜ ਲਈ ਹੀ ਦੇਣਾ ਚਾਹੁੰਦਾ, ਵੀ ਤਾਂ ਕਿ ਉੱਧਰ ਨੂੰ ਸਹਾਈ ਹੋਵੇ, ਇਹਦੇ ਵਿੱਚ ਆਉਣ ਵਾਲੀ ਕੋਈ ਆਮਦਨ, ਇਹਦੇ ਵਿੱਚ ਆਉਣ ਵਾਲਾ ਕੋਈ ਵੀ ਸੁੱਖ ਹੈ ਜਿਹੜਾ, ਉਹ ਉੱਧਰ ਨੂੰ ਹੀ ਲੱਗੇ। ਸੋ ਇਹਨਾਂ ਨੇ ਜੀ ਬੜੀ ਸਮਝ ਮੁਤਾਬਕ ਬਹੁਤ ਟਾਈਮ ਨਾਲ ਹੀ ਡਿਸੀਜਨ ਲੈ ਲਏ ਸੀ। ਤੁਹਾਡੀ ਇਹ ਗੱਲ ਤੋਂ ਛੋਟੀ ਜਿਹੀ ਗੱਲ ਮੇਰੇ ਯਾਦ ਆ ਗਈ, ਮੇਰਾ ਆਪਣਾ ਜਦੋਂ ਵਿਆਹ ਹੋਇਆ ਸੀ, ਤਾਂ ਮੇਰੇ ਵਿਆਹ ਦੇ ਉੱਤੇ ਜਿਹੜਾ ਆਪਾਂ ਨੂੰ ਸ਼ਗਨ ਪੈਂਦਾ, ਛੋਟੀ ਜਿਹੀ ਗੱਲ ਆ, ਹੁਣ ਤੁਸੀਂ ਦੇਖ ਲਓ ਸ਼ਗਨ ਪੈ ਗਿਆ ਜੀ, ਉਹਨਾਂ ਨੇ ਦੇਖ ਲਿਆ ਬੱਚਿਆਂ ਨੂੰ ਸ਼ਗਨ ਪੈ ਗਿਆ, ਸਾਡੇ ਨਾਲ ਦੋਨਾਂ ਜੀਆਂ ਨਾਲ ਸ਼ਾਮ ਨੂੰ ਇਹ ਗੱਲ ਕੀਤੀ ਵੀ ਬੱਚਿਓ, ਉਹਨੂੰ ਸ਼ਾਇਦ ਪਤਾ ਸੀ ਵੀ ਇਹਨਾਂ ਦੇ ਦਿਮਾਗ 'ਚ ਸ਼ਾਇਦ ਨਹੀਂ ਆਉਣਾ ਸੀ ਵੀ ਆਮ ਸੀਗੇ, ਉਹ ਕਹਿੰਦੇ ਬੱਚਿਓ ਜੇ ਤੁਹਾਡੀ ਇਜਾਜ਼ਤ ਹੋਵੇ, ਸਭ ਤੋਂ ਇਜਾਜ਼ਤ ਲੈ ਕੇ ਬਕਾਇਦਾ, ਕੀ ਆਪਾਂ ਇਹ ਜਿਹੜਾ ਤੁਹਾਡੇ ਕੋਲ ਅੱਜ ਮਾਇਆ ਆਈ ਹੈ, ਅੱਡ ਅੱਡ ਲੋਕਾਂ ਨੇ ਦਿੱਤੀ ਹੈ, ਇਹ ਮਾਇਆ ਆਪਾਂ ਕਿਸੇ ਚੰਗੇ ਕੰਮ ਲਈ ਲਾ ਦਈਏ, ਸਾਨੂੰ ਇਹ ਗੱਲ ਸ਼ਾਮ ਨੂੰ, ਅਸੀਂ ਤਾਂ ਬੇਸਮਝ ਜਾਂ ਸਾਨੂੰ ਕਹਿ ਲਓ ਨਹੀਂ ਪਤਾ ਇਹਨਾਂ ਗੱਲਾਂ ਦਾ, ਹੈ ਨਾ, ਉਹ ਤਾਂ ਖੁਮਾਰੀ ਹੋਰ ਹੁੰਦੀ ਵਿਆਹ ਵਾਲੇ ਦਿਨ ਦੀ ਤਾਂ, ਅਤੇ ਅਸੀਂ ਕਿਹਾ ਵੀ ਕਿਵੇਂ, ਕਹਿੰਦੇ ਵੀ ਆਪਾਂ ਇਹ ਗਰੀਬ ਬੱਚਿਆਂ ਦੀਆਂ ਪੜ੍ਹਾਈ ਜਾਂ ਕੋਈ ਕਿਤਾਬਾਂ ਜਾਂ ਉਹਨਾਂ ਦੇ ਕੱਪੜੇ ਜਾਂ ਕੁਛ ਵੀ, ਉੱਧਰ ਨੂੰ ਅਸੀਂ ਉਹ ਗਠੜੀ ਨਾਲ ਦੀ ਨਾਲ ਸਪੁਰਦ ਕਰਤੀ ਉਹਨਾਂ ਦੇ, ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਕੋਈ ਕੰਮ ਵੱਡਾ ਕੀਤਾ ਛੋਟਾ ਕੀਤਾ, ਪਰ ਮੈਂ ਅੱਜ ਤੁਹਾਡੇ ਨਾਲ ਗੱਲ ਕਰਦਾ ਰਿਅਲਾਈਜ਼ ਕਰਦਾ ਵੀ ਕਈ ਵਾਰੀ ਕਿਸੇ ਨੂੰ ਲਾਉਣਾ ਹੀ ਹੁੰਦਾ, ਕਈ ਵਾਰੀ ਕਿਸੇ ਦਾ ਹੱਥ ਫੜ ਕੇ ਆਪਾਂ ਯੋਗਦਾਨ ਪਾਉਣਾ ਹੀ ਹੁੰਦਾ, ਸਾਡੇ ਹਿੱਸੇ ਨਹੀਂ ਸੀ ਆਉਣੀ ਉਹ ਗੱਲ।
0: ਸੋ ਤੁਸੀਂ ਸ਼ੁਰੂ ਤੋਂ ਘਰ ਦੇ ਵਿੱਚ ਵੇਖਿਆ ਹੀ ਉਹ, ਤੁਹਾਨੂੰ
1: ਉਦਾਹਰਨ ਦਿੱਤੀ,
0: ਔੜ ਨਹੀਂ ਆ ਤੁਹਾਡੇ ਲਈ ਉਹ ਚੀਜ਼ਾਂ,
1: ਔੜ ਨਹੀਂ ਹੈ
0: ਨਾ, ਕਿਉਂਕਿ ਆਪਾਂ ਆਮ ਇਹ ਚੀਜ਼ ਨਿੱਕੀ ਨਹੀਂ ਹੈ, ਕਿਉਂਕਿ ਤੁਹਾਡੇ ਲਈ ਆਮ ਇਹ ਵਰਤਾਰਾ ਵਾ, ਅਤੇ ਆਪਾਂ ਆਪਣੇ ਆਪਣੇ ਲਿਹਾਜ਼ ਦੇ ਨਾਲ ਜਿਹੜੇ ਸੁਣਨ ਵਾਲੇ ਵੇਖਣ ਵਾਲੇ ਆ ਉਹਨਾਂ ਨੂੰ ਜੇਕਰ ਉਹ ਵੇਖਣ ਤਾਂ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ, ਕਿਉਂਕਿ ਉੱਥੋਂ ਹੀ ਕਰ ਕਰਾ ਕੇ ਉੱਥੋਂ ਹੀ ਤਾਂ ਖਰਚੇ ਪੂਰੇ ਕਰਨੇ ਹੁੰਦੇ ਆ, ਜਿਹੜੇ ਲਾਏ ਹੁੰਦੇ ਆ ਉਸੇ 'ਚੋਂ ਕੱਢ ਕੱਢ ਕੇ ਅਤੇ ਉਹ ਤੁਸੀਂ ਪੇ ਕਰਨੇ ਹੁੰਦੇ ਆ। 100 ਤਰ੍ਹਾਂ ਦੇ ਜਿਹੜੇ ਤੁਸੀਂ ਆਪਣੇ ਥਾਂ ਥਾਂ ਖਰਚੇ ਪਾਏ ਹੁੰਦੇ ਆ, ਪਰ ਉਹਦੇ ਵਿੱਚੋਂ ਇੱਦਾਂ ਦੀ ਕੋਈ ਸੋਚ ਰੱਖਣੀ, ਹਰ ਕੋਈ ਚਾਹੁੰਦਾ ਵੀ ਪਹਿਲਾਂ ਮੇਰਾ ਘਰ ਪੂਰਾ ਹੋਵੇ ਅਤੇ ਫਿਰ ਦਾਨ ਪੁੰਨ ਬਾਅਦ ਵਿੱਚ ਆਪਾਂ ਵੇਖ ਲਾਂਗੇ। ਸੋ ਇਸ ਵਜ੍ਹਾ ਕਰਕੇ ਆਪਾਂ ਉਸ ਸ਼ਖਸੀਅਤ ਦੀ ਅੱਜ ਬੈਠੇ ਗੱਲ ਕਰ ਰਹੇ ਹਾਂ ਅਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਆਪਾਂ ਉਹਨਾਂ ਨੂੰ ਮਿਲੇ ਹਾਂ, ਆਪਾਂ ਉਹਨਾਂ ਨੂੰ ਜਾਣਦੇ ਹਾਂ, ਉਹਨਾਂ ਦੇ ਨਾਲ ਕੋਈ ਸਾਡੀ ਸਾਂਝ ਹੀ। ਕਿਉਂਕਿ ਇੱਕ ਚੀਜ਼ ਜ਼ਰੂਰ ਤੁਹਾਨੂੰ ਜ਼ਿੰਦਗੀ 'ਚ ਮਹਿਸੂਸ ਹੁੰਦੀ ਰਹਿੰਦੀ ਹੈ ਵੀ ਤੁਹਾਡੇ ਆਸ ਪਾਸ ਇੱਦਾਂ ਦੇ ਕਰੈਕਟਰ ਰੱਬ ਤੁਹਾਨੂੰ ਮਿਲਾਉਂਦਾ ਜ਼ਰੂਰ ਹੈ, ਜਿਨ੍ਹਾਂ ਤੋਂ ਕੁਛ ਨਾ ਕੁਛ ਸਿੱਖ ਕੇ ਤੁਸੀਂ ਮਾੜਾ ਮੋਟਾ ਆਪਣੇ ਅੰਦਰ ਤੁਸੀਂ ਲਿਆ ਸਕਦੇ ਹੋ ਆਪਣੇ ਆਚਰਣ ਦੇ ਵਿੱਚ, ਨਹੀਂ ਤਾਂ ਚਾਰ ਚੁਫੇਰੇ ਸਾਨੂੰ ਜੋ ਦੀਦਾ ਵਾ ਉਹ ਤਾਂ ਅਸੀਂ ਕਰ ਹੀ ਰਹੇ। ਸੰਸਥਾ ਦੀ ਜਿਹੜੀ ਭੰਗੂ ਸਾਹਿਬ ਗੱਲ ਕੀਤੀ ਹੈ, ਇਹ ਕਦੋਂ ਕੁ ਇਹ ਸ਼ੁਰੂ ਹੋਇਆ, ਕਿਹੜੀ ਉਮਰ ਦੇ ਵਿੱਚ? ਮੇਰੇ ਖਿਆਲ ਨਾਲ ਪਹਿਲਾਂ ਤਾਂ ਪੱਤਰਕਾਰੀ 'ਚ ਸੀਗੇ ਅੰਕਲ
1: ਜੀ। ਇਹਨਾਂ ਨੇ ਅਜੀਤ ਅਖਬਾਰ ਨਾਲ ਪੱਤਰਕਾਰੀ ਕੀਤੀ ਹੈ ਜੀ, ਰੋਪੜ ਡਿਸਟ੍ਰਿਕਟ ਦੇ ਅਜੀਤ ਅਖਬਾਰ ਦੇ ਪ੍ਰਤੀਨਿਧ ਵੀ ਰਹੇ ਨੇ, ਮੁੱਖ ਹਾਂਜੀ ਰਹੇ ਨੇ ਅਤੇ ਦਫ਼ਤਰ ਦੇ ਵਿੱਚ ਬਹਿੰਦੇ ਸੀਗੇ। ਸੋ ਸਕੂਲ, ਅਸਲ 'ਚ ਸਕੂਲ ਦੇ ਨਾਲ ਨਾਲ ਹੀ ਉਹ ਕੰਮ ਚੱਲ ਹੀ ਰਿਹਾ ਸੀ, ਬਾਅਦ 'ਚ ਉਹ ਛੱਡਤਾ ਸੀਗਾ। ਲਗਭਗ 10 ਸਾਲ ਇਹਨਾਂ ਨੇ ਅਜੀਤ ਅਖਬਾਰ ਨਾਲ ਪੱਤਰਕਾਰੀ ਕੀਤੀ ਹੈ ਅਤੇ ਉਹਦੇ ਵਿੱਚ ਵੀ ਕਿਉਂਕਿ ਜਿਹੋ ਜਿਹੀ ਸਮਝ ਸੀਗੀ ਉਹਦੇ ਵਿੱਚ ਵੀ, ਕਿਉਂਕਿ ਪੱਤਰਕਾਰੀ ਦੇ ਵਿੱਚ ਵੀ ਜਿੰਨਾ ਹੈ, ਜਿਹਨੂੰ ਸੌ ਕਾਲ ਆਪਾਂ ਪੀਲੀ ਪੱਤਰਕਾਰੀ ਕਹਿ ਦਈਏ ਜਾਂ ਮੈਗਜ਼ੀਨਾਂ ਦਾ ਰੌਲਾ ਜਾਂ ਸਪਲੀਮੈਂਟਾਂ ਦਾ ਰੌਲਾ, ਉਹ ਚੀਜ਼ਾਂ ਵੀ ਮੈਂ ਅੱਖੀਂ ਦੇਖੀਆਂ ਉਹਨੂੰ ਵੀ ਇਹ ਕਿਰਦਾਰ 'ਚ ਉਹ ਮਨਫੀ ਸੀਗੀਆਂ ਉਹ ਚੀਜ਼ਾਂ। ਇਹਨਾਂ ਨੇ ਤਾਂ ਬਹੁਤ ਆਪਣੇ ਕਹਿ ਲਓ ਅਸੂਲਾਂ ਦੇ ਉੱਤੇ ਪਹਿਰਾ ਦੇ ਕੇ ਪੱਤਰਕਾਰੀ ਕੀਤੀ ਹੈ, ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ। ਉਹਦੇ ਕਰਕੇ ਸਮੇਂ ਸਮੇਂ 'ਤੇ ਮੁਸ਼ਕਲਾਂ ਵੀ ਆਈਆਂ, ਪਰ ਉਹਨਾਂ ਨੂੰ ਲੱਗਦਾ ਸੀ ਪਾਰਸਲ ਹੈ ਤਾਂ ਆਉਣਾ ਹੀ ਹੈ ਜਦੋਂ ਆਪਾਂ। ਸੋ ਉਹ ਕੀਤਾ ਜੀ ਉਦੋਂ 97 ਦੇ ਵਿੱਚ ਇਸ ਸੰਸਥਾ ਨੂੰ ਸ਼ੁਰੂ ਕਰਨ ਦਾ ਕਹਿ ਲਓ ਵੀ, ਇਹ ਸੰਸਥਾ 97 'ਚ ਸ਼ੁਰੂ ਹੋਈ ਹੈ 1997 ਦੇ ਵਿੱਚ।
0: ਮੈਂ ਚਾਹੁੰਦਾ ਥੋੜ੍ਹਾ ਜਿਹਾ ਆਪਾਂ ਪਹਿਲਾਂ ਸੰਸਥਾ ਬਾਰੇ ਦੱਸ ਦਈਏ ਆਪਣੇ ਸਰੋਤਿਆਂ ਨੂੰ ਕਿ ਇਹਨਾਂ ਦੇ ਵੱਲੋਂ ਇੱਕ ਸਕੂਲ ਸ਼ੁਰੂ ਕੀਤਾ ਗਿਆ ਸੀ। ਸਕੂਲ ਵੈਸੇ ਇਸ ਸੰਸਥਾ ਦੇ ਲਈ ਬੜਾ ਹੀ ਛੋਟਾ ਜਿਹਾ ਇੱਕ ਸ਼ਬਦ ਹੈ, ਹੁਣ ਤਾਂ ਇਹਦੇ ਵਿੱਚ ਬਹੁਤ ਕੁਛ ਸਮਾ ਗਿਆ ਇਸ ਸੰਸਥਾ ਦੇ ਵਿੱਚ, ਅਤੇ ਮੈਂ ਚਾਹੂੰਗਾ ਕਿ ਥੋੜ੍ਹਾ ਜਿਹਾ ਆਪਾਂ ਪਹਿਲਾਂ ਖੋਲ੍ਹ ਦਈਏ, ਜਿਹੜੇ ਨਵੇਂ ਸੁਣਨ ਵਾਲੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਕੰਸੈਪਟ ਕੀ ਆ।
1: ਓਕੇ, ਬੇਸਿਕਲੀ ਦੇਖੋ ਜੀ, ਸ਼ਬਦ ਤਾਂ ਸਕੂਲ ਹੀ ਆ, ਹੈ ਨਾ, ਸਕੂਲ ਆ, ਬਟ ਇਕੱਲਾ ਸਕੂਲ ਨਾ ਹੋ ਕੇ ਉਹ ਕਿਵੇਂ ਵੱਖ ਹੈ ਬਾਕੀ ਸਕੂਲਾਂ ਨਾਲੋਂ, ਉਹ ਸੰਸਥਾ ਕਿਵੇਂ ਵੱਖ ਹੈ। ਡੈਡੀ ਉਹਨੂੰ ਕਹਿੰਦੇ ਹੁੰਦੇ ਸੀ ਇਹ ਮੇਰੀ ਸਰਗਰਮ ਚਿੰਤਨ ਦੀ ਛੋਟੀ ਸਲਤਨਤ ਹੈ, ਮੈਂ ਇਹਦੇ ਵਿੱਚ ਬੈਠ ਕੇ ਫਿਊਚਰ ਦੇ ਇਨਸਾਨਾਂ ਨੂੰ ਦੇਖਦਾ, ਨਾ ਕਿ ਮੈਂ ਬੱਚਿਆਂ ਨੂੰ ਦੇਖਦਾ। ਉਹਨਾਂ ਮਾਂ ਬਾਪ ਦੀ ਕਿਰਤ ਕਮਾਈ 'ਚੋਂ ਜਿਹੜੀ ਰੁਪਈਆ ਫੀਸ ਆਉਂਦੀ ਆ ਉਹ ਕਿਵੇਂ ਤਨਖਾਹਾਂ ਦੇ ਰੂਪ 'ਚ ਜਾਂਦੀ ਹੈ, ਜਾਂ ਉਹ ਸੰਸਥਾ ਦੀ ਜਾਂ ਸਮਾਜ ਦੀ ਬਿਹਤਰੀ ਲਈ ਲੱਗਦੀ ਆ, ਵੀ ਮੈਂ ਉਹ ਚੀਜ਼ ਦਾ ਗਵਾਹ ਇਹ ਇੱਟ ਇੱਟ ਮੇਰੀ ਅੱਖ

0: ਰੋਪੜ ਤੇ ਲੁਧਿਆਣੇ ਡਿਸਟ੍ਰਿਕਟ ਦੇ ਬਿਲਕੁਲ ਬਾਰਡਰ ਤੇ ਪਿੰਡ ਪੈ ਜਾਂਦਾ ਇਹ। ਸੋ ਜਦੋਂ ਵੀ ਆਪਾਂ ਰੋਪੜ ਤੋਂ ਚਮਕੌਰ ਸਾਹਿਬ ਵੱਲ ਨੂੰ ਨਹਿਰੂ ਨਹਿਰ ਜਾਂਦੇ ਹਾਂ ਤਾਂ ਅਗਲਾ ਹੀ ਪੁਲ ਧੌਲਰਾਂ ਦਾ ਪੁਲ ਆ, ਉਹਦੇ ਨਾਲ ਹੀ ਇਹ ਸੰਸਥਾ ਬਸੀ ਗੁਜਰਾਂ ਪਿੰਡ ਦੇ ਵਿੱਚ 97 ਦੇ ਵਿੱਚ ਇਹਨੂੰ ਸ਼ੁਰੂ ਕੀਤਾ ਗਿਆ ਸੀ। ਗੁਰਦੁਆਰੇ ਦੇ ਵਿੱਚ ਸਿਰਫ 4 ਕਮਰੇ, ਆਰਜ਼ੀ ਤੌਰ 'ਤੇ ਇਹ ਸੰਸਥਾ ਸ਼ੁਰੂ ਹੋ ਗਈ ਸੀ। ਸੋ ਮੈਂ ਥੋੜ੍ਹਾ ਜਿਹਾ ਇਹਦੀ ਬੈਕਗ੍ਰਾਊਂਡ 'ਚ ਇਹ ਦੱਸਣਾ ਚਾਹੁੰਦਾ ਕਿ ਇਹ ਸੰਸਥਾ ਦਾ ਫੈਸਲਾ ਇਹਨਾਂ ਨੇ ਦੋਸਤਾਂ ਮਿੱਤਰਾਂ ਨੇ ਇਸ ਤਰੀਕੇ ਨਾਲ ਲਿਆ ਸੀ ਕਿਉਂਕਿ ਇਹਨਾਂ ਨੇ ਨਾ ਇਹਨਾਂ ਨੂੰ ਲੱਗਿਆ ਕਿ ਸਮਾਜ ਦੇ ਵਿੱਚ ਇਹੋ ਜਿਹਾ ਕੀ ਕੀਤਾ ਜਾਵੇ ਜਿਹਦੇ ਕਰਕੇ ਕਿ ਸਮਾਜ ਦੀ ਭਲਾਈ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾ ਸਕੀਏ, ਅਸੀਂ ਕੀ ਪੇ ਬੈਕ ਕਰ ਸਕਦੇ ਹਾਂ ਸੁਸਾਇਟੀ ਨੂੰ। ਉਹਦੇ ਅੰਦਰ ਇਹਨਾਂ ਨੇ ਇੱਕ 15 ਜਾਂ 10 ਕੁਐਸਚਨ ਦਾ ਇੱਕ ਕੁਐਸਚਨੇਅਰ ਤਿਆਰ ਕਰਕੇ ਇਲਾਕੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਲਗਭਗ 15 ਤੋਂ 20 ਸਕੂਲਾਂ ਦੇ ਵਿੱਚ ਉਹ ਸਰਕੂਲੇਟ ਕਰਤਾ। ਉਹਦੇ ਕਰਕੇ ਜੀ ਉਹ ਬੱਚਿਆਂ ਨੇ ਉਹ ਕੁਐਸਚਨਾਂ ਦੇ ਆਂਸਰ ਦਿੱਤੇ। ਕੁਐਸਚਨ ਬੜੇ ਸਿੰਪਲ ਸੀਗੇ ਕਿ ਤੁਸੀਂ ਜੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਹੋ ਇੱਕ ਦਿਨ ਲਈ, ਤੁਸੀਂ ਕੀ ਕਰੋਗੇ, ਤੁਹਾਡੇ ਘਰ ਦਾ ਮਾਹੌਲ ਪੜ੍ਹਾਈ ਲਈ ਕਿਵੇਂ ਆ, ਤੁਹਾਡੀ ਮਾਤਾ ਜੀ ਦਾ ਨਾਮ ਕੀ ਆ, ਤੁਹਾਡੇ ਪਿਤਾ ਜੀ ਤੁਹਾਡੀ ਪੜ੍ਹਾਈ 'ਚ ਕਰੇ ਤੁਹਾਨੂੰ ਪੁੱਛਦੇ ਨੇ ਤੁਹਾਡੇ ਕਿੰਨੇ ਨੰਬਰ ਆਏ ਨੇ, ਬੇਸਿਕ ਜੇ ਕੁਐਸਚਨ ਸੀਗੇ। ਪਰ ਉੱਥੋਂ ਬੱਚੇ ਦਾ ਆਈ ਕਿਊ ਲੈਵਲ ਜਾਂ ਬੱਚੇ ਜਾਂ ਬੱਚੇ ਕੀ ਕਰਨਾ ਚਾਹੁੰਦੇ ਨੇ ਉਹ ਪਤਾ ਲੱਗਦਾ, ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਨੇ। ਮੈਂ ਉਹ ਘਰੇ ਨਾ ਥੱਬਿਆਂ ਦੇ ਥੱਬੇ ਆਂਸਰ ਸ਼ੀਟਾਂ ਦੇਖੀਆਂ ਨੇ।
1: ਅੱਛਾ,
0: ਥੱਬਿਆਂ ਨੇ ਥੱਬੇ ਉਹ ਇਹਨਾਂ ਨੇ ਪੜ੍ਹੀਆਂ ਨੇ ਦਿਨ ਰਾਤ।
1: ਤੁਸੀਂ ਪੜ੍ਹਦੇ ਹੁੰਦੇ ਸੀ ਉਦੋਂ?
0: ਹਾਂਜੀ,
1: ਤੁਸੀਂ ਪੜ੍ਹਦੇ ਹੁੰਦੇ?
0: ਮੈਂ ਤਾਂ ਉਦੋਂ ਸ਼ਿਵਾਲਿਕ ਸਕੂਲ ਰੋਪੜ ਸੀ ਕਿਉਂਕਿ ਅਜੇ ਇਹ ਸੰਸਥਾ ਹੋਂਦ 'ਚ ਨਹੀਂ ਸੀ। ਮੈਂ 5ਵੀਂ 6ਵੀਂ
1: ਉਹ ਜਿਹੜੇ ਪਰਚੇ ਆ
0: ਪਰਚੇ, ਹਾਂਜੀ ਮੈਂ ਵੀ ਵਿੱਚੋਂ ਕਦੇ ਐਂ ਦੇਖ ਲੈਣਾ ਵੀ ਇਹ ਕੀ ਚੱਲ ਰਿਹਾ ਹਨਾ, ਪਰ ਉਹ ਉਮਰ ਹੀ ਇੱਦਾਂ ਦੀ ਹੁੰਦੀ ਹੈ 5ਵੀਂ 6ਵੀਂ ਵਾਲੀ। ਅਤੇ ਉਦੋਂ ਮੇਰੇ ਮੰਮੀ ਉਹਨਾਂ ਸਰਕਾਰੀ ਟੀਚਰ ਸੀਗੇ, ਮੰਮੀ ਅੱਡ ਜੋਬ 'ਚ ਨੇ, ਥੀਏਟਰ ਚੱਲ ਰਿਹਾ ਉਹਨਾਂ ਦਾ ਨਾਲ, ਡੈਡੀ ਉਹਨਾਂ ਨੇ ਇਹ ਰਾਹ ਅਪਣਾਇਆ ਹੋਇਆ ਸੀਗਾ। ਅਤੇ ਜਦੋਂ ਉਸ ਇਹਨਾਂ ਨੇ ਪੇਪਰ ਸਾਰੇ ਪੜ੍ਹਨ ਦੀ ਉਹ 'ਚੋਂ ਨਿਕਲੇ ਇਹ ਪ੍ਰੋਸੈਸ ਦੇ ਵਿੱਚੋਂ, ਜਦੋਂ ਆਂਸਰ ਆਏ ਇਹਨਾਂ ਕੋਲ, ਤਾਂ ਇਹਨਾਂ ਨੂੰ ਇਹ ਲੱਗਿਆ ਕਿ ਸਮਾਜ ਦੇ ਵਿੱਚ ਐਕਚੁਅਲੀ ਐਜੂਕੇਸ਼ਨ 'ਤੇ ਹੀ ਕੰਮ ਹੋਣਾ ਮਸਟ ਹੈ। ਐਜੂਕੇਸ਼ਨ ਹੀ ਤਾਂ ਹੈ ਨਹੀਂ, ਸਾਮੀਆਂ ਬਣਾ ਰਹੇ ਹਾਂ ਬੱਚਿਆਂ ਨੂੰ ਆਪਾਂ, ਫੀਸਾਂ ਆ ਗਈਆਂ, ਤਨਖਾਹਾਂ ਦੇਤੀਆਂ, ਉਹੀ ਰਿਟਾਇਰ ਟਾਇਆ ਸਿਸਟਮ ਬੱਚਿਆਂ ਨੂੰ ਆਪਾਂ ਪੜ੍ਹਾ ਰਹੇ ਹਾਂ। ਮਾਪਿਆਂ ਦਾ ਕੋਈ ਫਿਕਰ ਨਹੀਂ ਹੈਗਾ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਜ਼ਿਆਦਾ, ਵੀ ਇਹਨਾਂ ਨੂੰ ਸਿਰਫ ਇੱਕ ਬੱਚੇ ਹੀ ਸਮਝਿਆ ਜਾਂਦਾ, ਇਹਨਾਂ ਨੂੰ ਕੋਈ ਫਿਊਚਰ ਦੇ ਇਨਸਾਨ ਵਜੋਂ ਤਾਂ ਦੇਖ ਹੀ ਨਹੀਂ ਰਿਹਾ, ਵੋਟਾਂ ਬਣਾ ਰਿਹਾ ਸਿਸਟਮ ਇਹਨਾਂ ਨੂੰ। ਇੱਦਾਂ ਦੀ ਗੱਲ ਜਦੋਂ ਆਈ ਨਾ, ਇਹਨਾਂ ਨੇ ਇੱਕ ਕਿਤਾਬ ਛਾਪੀ, ਡਾਕਟਰ ਕੁਲਦੀਪ ਨੇ ਆਪਣੇ ਪ੍ਰੋਫੈਸਰ ਨੇ ਪਟਿਆਲੇ ਤੋਂ, ਉਹਨਾਂ ਨਾਲ ਅਤੇ ਡੈਡੀ ਨੇ ਮਿਲ ਕੇ ਉਹ ਕਿਤਾਬ ਕੰਪਾਈਲ ਕੀਤੀ, ਜਿਹੜੀ ਕਿਤਾਬ ਦਾ ਨਾਂ ਸੀ ਸਾਡੀ ਵੀ ਸੁਣੋ।
1: ਓਕੇ,
0: ਬੱਚਿਆਂ ਵੱਲੋਂ ਕਿਤਾਬ ਸੀ, ਸਾਡੀ ਵੀ ਸੁਣੋ।
1: ਸੋ ਉਸੇ ਬਿਹਾਫ ਦੇ ਉੱਤੇ ਉਹ ਜਿਹੜੇ
0: ਉਹਦਾ ਕਰਕਸ ਸੀਗਾ, ਉਹ ਸਾਰੇ ਆਂਸਰ ਸ਼ੀਟਾਂ ਦਾ ਕਰਕਸ ਸੀ ਵੀ ਬੱਚੇ ਕੀ ਕਹਿੰਦੇ ਨੇ, ਬੱਚੇ ਸਾਡੀ ਵੀ ਸੁਣੋ। ਉਹ ਕਿਤਾਬ ਉਹਦਾ ਕਈ ਐਡੀਸ਼ਨ ਆ ਚੁੱਕੇ ਨੇ, ਸਾਡੀ ਵੀ ਸੁਣੋ ਦਾ ਨਾਮ
1: ਹਾਲੇ ਵੀ ਉਪਲਬਧ ਹੈ?
0: ਬਿਲਕੁਲ ਹੈ, ਬਿਲਕੁਲ ਹੈ, ਹਾਂਜੀ। ਅਤੇ ਉਹ ਕਿਤਾਬ ਦੇ ਵਿੱਚੋਂ ਜਦੋਂ ਫਿਰ ਇਹਨਾਂ ਨੂੰ ਲੱਗਿਆ ਕਿ ਯਾਰ ਸਾਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ, ਜੇ ਹੁਣ ਸਾਨੂੰ ਪ੍ਰੋਬਲਮ ਪਤਾ ਲੱਗ ਗਈ ਤਾਂ ਸਲਿਊਸ਼ਨ ਕਰਨ ਲਈ ਹੁਣ ਐਜੂਕੇਸ਼ਨ ਦੇ ਵਿੱਚ ਜਾਣਾ ਚਾਹੀਦਾ, ਫਿਰ ਇਹ ਸੰਸਥਾ ਦਾ ਆਉਣਾ ਇਸ ਥੋਟ 'ਚ ਹੋਇਆ।
1: ਓਕੇ,
0: ਹਾਂਜੀ,
1: ਕਾਫੀ ਇੰਟਰਸਟਿੰਗ ਆ ਚੀਜ਼। ਅੱਛਾ, ਉਸ ਤੋਂ ਬਾਅਦ ਜਿਹੜੀ ਸੰਸਥਾ ਦੇ ਲਈ ਜ਼ਮੀਨ ਲੈਣੀ, ਉਹ ਵੀ ਕਾਫੀ ਇੰਟਰਸਟਿੰਗ ਹੀ ਚੀਜ਼, ਕਿੱਦਾਂ ਉਹ ਲੋਕ ਨਾਲ ਜੁੜਦੇ ਗਏ, ਕਿਉਂਕਿ ਇਨੀਸ਼ੀਅਲੀ ਇੱਕ ਸਕ੍ਰੈਪ ਤੋਂ ਚੀਜ਼ਾਂ ਸ਼ੁਰੂ ਕਰਨੀਆਂ ਬੜੀਆਂ, ਅੱਜ ਤੇ ਆਪਾਂ ਮੰਨਦੇ ਹਾਂ, ਉਦੋਂ ਤੇ ਹੋਰ ਵੀ ਜ਼ਿਆਦਾ ਔਖੀਆਂ ਸੀ,
0: ਬਹੁਤ ਮੁਸ਼ਕਿਲ ਸੀ,
1: ਉਹ ਵੀ ਸਫ਼ਰ ਦੱਸੋ,
0: ਬਹੁਤ ਮੁਸ਼ਕਿਲ ਸੀ। ਉਸ ਪਿੰਡ ਦੇ ਵਿੱਚ ਜਦੋਂ ਜਾ ਕੇ ਇਹ ਥੋਟ ਰੱਖਿਆ ਗਿਆ ਕਿ ਆਪਾਂ ਇੱਕ ਇੱਥੇ ਸਾਇੰਸ ਐਜੂਕੇਸ਼ਨ ਦੀ ਇੱਕ ਸੰਸਥਾ ਚਲਾਉਣਾ ਚਾਹੁੰਦੇ ਹਾਂ, ਤਾਂ ਪਿੰਡ ਦੇ ਵਿੱਚ ਜਿੱਦਾਂ ਦੀ ਅਨਪੜ੍ਹਤਾ ਵੀ ਹੁੰਦੀ ਹੈ ਜਾਂ ਕੋਈ ਬਹੁਤ ਘੱਟ ਲੋਕ ਅਗਾਂਹ ਵਧੂ ਹੁੰਦੇ ਨੇ, ਉਹਨਾਂ ਨੂੰ ਲੱਗਿਆ ਕਿ ਇਹ ਤਾਂ ਕੋਈ ਅਲੱਗ ਸਾਮੀ ਆ ਗਈ ਜਾਂ ਇੱਕ ਅਲੱਗ ਇੱਦਾਂ ਦੇ ਲੋਕ ਆ ਗਏ ਜਿਨ੍ਹਾਂ ਨੇ ਇੱਕ ਦੁਕਾਨ ਹੀ ਖੋਲ੍ਹਣੀ ਆ, ਪਹਿਲਾਂ 10 ਖੁੱਲੀਆਂ 11ਵੀਂ ਇਹ ਖੋਲ੍ਹ ਲੈਣਗੇ। ਪਰ ਉਹ ਹੌਲੀ ਹੌਲੀ ਉਹਨਾਂ ਨੂੰ ਕਿਸੇ ਇੱਕ ਬੰਦੇ ਦੇ ਮਨ ਮਿਹਰ ਪਈ ਵੀ ਯਾਰ ਬੰਦਾ ਮੈਨੂੰ ਕਿਸੇ ਹੁੰਦਾ ਨਹੀਂ ਕੋਈ ਸਮਾਜ ਦੇ ਵਿੱਚ, ਕਿਤੇ ਨਾ ਕਿਤੇ ਉਹ ਅੱਖ ਤਾਂ ਹੁੰਦੀ ਹੈ ਜਿਹੜੀ ਤੁਹਾਨੂੰ ਉਹ ਐਂਗਲ ਤੋਂ ਦੇਖਦੀ ਹੈ, ਉਹ ਕਿਸੇ ਇੱਕ ਬੰਦੇ ਨੇ ਇਹੀ ਕਹਿ ਲਓ ਉਂਗਲੀ ਫੜਾਈ ਵੀ ਮੈਨੂੰ ਬਈ ਤੇਰੀਆਂ ਗੱਲਾਂ 'ਚ ਥੋੜ੍ਹਾ ਜਿਹਾ ਸੱਚ ਦਿਖਦਾ ਵੀ ਮੈਂ ਤੈਨੂੰ ਉਹ ਕਿਸੇ ਬਾਬਾ ਜੀ ਨੇ, ਅਮਰ ਸਿੰਘ ਤੁੰਗ ਹੁਣ ਤਾਂ ਹੈ ਨਹੀਂ ਗੇ, ਮੈਂ ਤਾਂ ਬਾਬਾ ਕਹਿੰਦੇ ਸੀ ਉਹਨਾਂ ਨੂੰ ਪਿੰਡ 'ਚ, ਉਹਨਾਂ ਨੇ 10 ਪੈਸੇ ਦੀ ਸਾਈ ਦਿੱਤੀ ਸੀਗੀ ਵੀ ਭੰਗੂ ਸਾਹਿਬ ਤੈਨੂੰ ਇੱਕ ਕਿੱਲਾ ਉੱਥੇ ਦੇਣਾ, ਬਕਾਇਦਾ ਆਏ ਨਹੀਂ ਕਿ ਫ੍ਰੀ ਪੈਸੇ ਉਹਦੇ ਦਿੱਤੇ ਗਏ, ਪਰ ਉਹਦਾ ਹੀ ਐਡਾ ਵੱਡਾ ਆਸਾਨ ਡੈਡੀ ਨੇ ਮੰਨਿਆ ਸਾਰੀ ਉਮਰ ਆਪਣੇ ਸੰਸਥਾ ਦੇ ਵਿੱਚ, ਉਹਨਾਂ ਦਾ ਬਕਾਇਦਾ ਇੱਕ ਲੱਗਿਆ ਹੋਇਆ ਪੋਸਟਰ ਵਗੈਰਾ।
1: ਓਕੇ,
0: ਹਾਂ ਵੀ ਇਹਨਾਂ ਨੇ ਸਾਡੇ 'ਤੇ ਉਦੋਂ ਦਇਆ ਕੀਤੀ, ਇਹਨਾਂ ਨੇ ਸਾਡੇ 'ਤੇ ਯਕੀਨ ਕੀਤਾ। ਤੇ ਉਹਨੂੰ ਅਸਲ 'ਚ ਵੈਸੇ ਤਾਂ ਉਹ ਰੋਈਆਂ ਵਾਲੀ ਜ਼ਮੀਨ ਆਈ, ਉੱਥੇ ਕੋਈ ਬਾਹਲੀ ਫਸਲ ਨਹੀਂ ਹੁੰਦੀ, ਰੇਤਾ ਹੀ ਆ, ਉਹਨੂੰ ਜੰਗਲ 'ਚ ਮੰਗਲ ਹੀ ਲਾਇਆ ਹੋਇਆ। ਜਦੋਂ ਵੀ ਹੁਣ ਸਰੋਤੇ ਵੀ ਜਦੋਂ ਪੰਜਾਬ 'ਚ ਆਉਣਗੇ ਉੱਥੇ ਆਉਣਗੇ, ਆਪਣੀ ਗੱਲ ਸੁਣਨ ਤੋਂ ਬਾਅਦ ਤੁਸੀਂ ਵੀ ਜਦੋਂ ਆਉਣਾ ਪਰਸਨਲ ਤੌਰ 'ਤੇ ਉੱਥੇ ਜਦੋਂ ਆਉਣਾ, ਤੁਹਾਨੂੰ ਮਹਿਸੂਸ ਹੋਣਾ ਕਿ ਤਾਂ ਕਮਾਲ ਹੀ ਹੋਈ ਪਈ ਆ, ਜੰਗਲ 'ਚ ਹੀ ਮੰਗਲ ਲੱਗਿਆ ਹੈ।
1: ਅੱਛਾ ਜੀ, ਆਪਾਂ ਥੋੜ੍ਹਾ ਆਸਾਨੀ ਨਾਲ ਸਮਝਣਾ ਹੋਵੇ, ਕਿਉਂਕਿ ਅੱਗੇ ਚੱਲ ਕੇ ਆਪਾਂ ਜਿਹੜੀ ਹੋਰ ਵੀ ਕਨਵਰਸੇਸ਼ਨ ਅੱਗੇ ਤੋਰਨੀ ਆ, ਅਤੇ ਮੈਨੂੰ ਯਕੀਨ ਆ ਵੀ ਬੜਿਆਂ ਦਾ, ਸੁਣਨ ਵਾਲਿਆਂ ਦਾ ਦਿਲ ਕਰਨਾ ਵੀ ਆਪਾਂ ਜਾ ਕੇ ਵੇਖ ਕੇ ਤੇ ਆਈਏ ਕੀਤਾ ਕੀ ਆ ਉੱਥੇ। ਅਤੇ ਜੇ ਆਪਾਂ ਮੋਟੇ ਸ਼ਬਦਾਂ 'ਚ ਸਮਝਣਾ ਹੋਵੇ, ਕੋਈ ਦੂਰੋਂ ਨੇੜਿਓਂ ਵੀ ਕੋਈ ਆ ਰਿਹਾ ਵਾ, ਅਤੇ ਚੰਡੀਗੜ੍ਹ ਤਾਂ ਸਾਰਿਆਂ ਨੂੰ ਪਤਾ ਹੀ

0: ਦਾ ਚੰਡੀਗੜ੍ਹ ਮੋਹਾਲੀ ਤੋਂ ਕਿੰਨਾ ਕੁ ਟਾਈਮ ਲੱਗੂਗਾ?
1: ਬਾਏ ਰੋਡ ਚੰਡੀਗੜ੍ਹ ਮੋਹਾਲੀ, ਮੋਹਾਲੀ ਤੋਂ ਸਪੈਸ਼ਲੀ ਜੇ ਗੱਲ ਕਰਾਂ ਤਾਂ 40 ਮਿੰਟ ਦੀ ਡਰਾਈਵ ਹੈ ਜੀ।
0: ਸੋ ਬਹੁਤੀ ਦੂਰ ਨਹੀਂ?
1: ਨਹੀਂ ਨਹੀਂ, ਮੋਹਾਲੀ ਤੋਂ ਜਦੋਂ ਆਪਾਂ ਜੇ ਸਿੱਧਾ ਸਿੱਧਾ ਕਹਿ ਰਹੀਏ, ਮੋਹਾਲੀ ਤੋਂ ਕਿਸੇ ਨੇ ਲੁਧਿਆਣੇ ਜਾਣਾ
0: ਜੀ,
1: ਮੇਨ ਰੋਡ ਹੈ, ਉਹਦੇ ਉੱਤੇ ਆ ਗਿਆ ਖਮਾਣੋ ਸਮਰਾਲਾ, ਬਸ ਉਹ ਤੋਂ ਅੰਦਰ ਨੂੰ ਆਉਣਾ ਤੁਸੀਂ ਸਿਰਫ 10-12 ਮਿੰਟ।
0: ਓਕੇ,
1: ਹਾਂਜੀ, ਸਮਰਾਲੇ ਤੋਂ ਹੱਦ 15 ਮਿੰਟ ਦੀ ਡਰਾਈਵ ਹੋਊਗੀ ਅੰਦਰ ਨੂੰ। ਤੇ ਜੇ ਇਧਰੋਂ ਰੋਪੜ ਵਾਲੇ ਪਾਸੇ ਆਉਣਾ ਕਿਸੇ ਨੇ, ਕੋਈ ਜਲੰਧਰ ਜਾਂ ਫਗਵਾੜੇ ਜਾਂ ਨਵੇਂ ਸ਼ਹਿਰ ਏਰੀਏ ਤੋਂ ਜਿਹੜੇ ਚੰਡੀਗੜ੍ਹ ਨੂੰ ਜਾਂਦੇ ਨੇ, ਉਹ ਰੋਪੜ ਤੋਂ ਸਰਹੰਦ ਨਹਿਰ ਦੇ ਨਾਲ ਨਾਲ ਜੇ ਹੋ ਜਾਣ ਤਾਂ ਰੋਪੜ ਤੋਂ ਵੀ 15 ਮਿੰਟ ਦੀ ਡਰਾਈਵ ਹੈ। ਸੋ ਆਪਾਂ ਇੱਕ ਪੋਕਿਟ ਇਹੋ ਜਿਹੀ 'ਚ ਬੈਠੇ ਹਾਂ ਜਿਹੜੀ ਕਿ ਸਾਰੀ ਮੈਟਰੋ ਸਿਟੀ, ਲੁਧਿਆਣਾ 1/2 ਘੰਟਾ 40 ਮਿੰਟ ਕਹਿ ਲਓ, ਮੋਹਾਲੀ ਤੋਂ ਵੀ 40, ਲੁਧਿਆਣੇ ਤੋਂ ਵੀ 40, ਰੋਪੜ ਤੋਂ 15।
0: ਅਤੇ ਕਿਵੇਂ ਦਾ ਉੱਥੇ ਮਾਹੌਲ ਚੱਲ ਹੈ, ਮਤਲਬ ਆਲ ਟਾਈਮ ਕੋਈ ਨਾ ਕੋਈ ਹੁੰਦਾ ਵਾ ਜਾਂ ਮੰਨ ਲਓ ਕੋਈ ਦੇਰ ਸਵੇਰ ਵੀ ਜਾਂਦਾ ਵਾ, ਅਤੇ ਕਿਵੇਂ ਜਾਂ ਫਿਰ ਪਹਿਲਾਂ ਪੁੱਛ ਗਿੱਛ ਕਰਕੇ ਫੋਨ ਕਰਕੇ ਜਾਣਾ ਪੈਂਦਾ?
1: ਨਹੀਂ ਜੀ, ਦੇਖੋ ਮੇਰੇ ਡੈਡੀ ਦੇ ਹੁੰਦੇ ਤਾਂ ਕਦੇ ਇਹ ਕੁਐਸਚਨ ਆਇਆ ਹੀ ਨਹੀਂ ਹੈਗਾ। ਅਸਲ 'ਚ ਉਹਨਾਂ ਨੇ ਨਾ ਆਪਣੇ ਬਿਜ਼ਨਸ ਆਵਰ ਨਹੀਂ ਦੇਖੇ ਕਦੇ, ਵੀ ਮੈਂ 8 ਵਜੇ ਜਾਣਾ, 2 ਵਜੇ ਆ ਜਾਣਾ। ਸਗੋਂ ਛੁੱਟੀ ਵੇਲੇ ਬੱਚਿਆਂ ਨੂੰ ਕਹਿੰਦੇ ਹੁੰਦੇ ਸੀ, ਹੁਣ ਤੁਸੀਂ ਮੈਨੂੰ ਛੱਡ ਚੱਲੇ, ਮੇਰਾ ਜੀ ਨਹੀਂ ਲੱਗਣਾ। ਸੋ ਆਪਣੀ ਸੰਸਥਾ ਜਦੋਂ ਤੁਸੀਂ ਆਓਗੇ ਨਾ, ਹੁਣੇ ਹੀ ਮੈਨੂੰ ਗੱਲ ਯਾਦ ਆ ਗਈ, ਆਪਾਂ ਲਿਖਿਆ ਹੁੰਦਾ, ਪੜ੍ਹਦੇ ਹਾਂ ਆਪਾਂ ਜੀ ਆਇਆਂ ਨੂੰ, ਜੀ ਆਇਆਂ ਨੂੰ ਲਿਖਿਆ ਹੁੰਦਾ ਨਾ, ਜੀ ਆਇਆਂ ਨੂੰ ਜਦੋਂ ਤੁਸੀਂ ਸੰਸਥਾ ਦੇ ਅੰਦਰੋਂ ਬਾਹਰ ਨੂੰ ਆਉਣਾ ਨਾ ਜੀ, ਤਾਂ ਲਿਖਿਆ ਜੀ ਜਾਂਦਿਆਂ ਨੂੰ।
0: ਅੱਛਾ,
1: ਹਾਂ, ਉਹ ਡੈਡੀ, ਕਿਉਂਕਿ ਉਹਨਾਂ ਨੇ ਲਿਖਿਆ ਹੋਇਆ ਵੀ ਹੁਣ ਤੁਸੀਂ ਚੱਲੇ ਹੋ, ਹੁਣ ਤੁਸੀਂ 4 ਦੀਵਾਰੀ ਜੋ ਤਾਂ ਚੱਲੇ ਹੋ, ਸੰਸਥਾ ਦਾ ਜੀ ਨਹੀਂ ਲੱਗਣਾ ਤੁਹਾਡੇ ਬਿਨਾਂ, ਹੁਣ ਤੁਸੀਂ ਕੱਲ੍ਹ ਨੂੰ ਫਿਰ ਇੱਕ ਨਵੀਂ ਐਨਰਜੀ ਨਾਲ ਆਉਣਾ, ਪਰ ਤੁਹਾਨੂੰ ਜੀ ਜਾਂਦਿਆਂ ਨੂੰ। ਸੋ ਉਹ ਸੰਸਥਾ 'ਚ ਇਸ ਟਾਈਮ ਰੌਣਕ ਹੀ ਹੁੰਦੀ ਹੈ ਜੀ। ਸ਼ਾਮ ਨੂੰ ਉੱਥੇ ਬੱਚੇ ਖੇਡਣ ਵਾਲੇ ਵੀ ਆਉਂਦੇ ਨੇ, ਦੋਨਾਂ ਤਿੰਨਾਂ ਪਿੰਡਾਂ ਦੇ ਨੇੜੇ ਤੇੜੇ ਹੋ, ਲਗਭਗ 50-60 ਬੱਚੇ ਇਸ ਟਾਈਮ ਰੋਜ਼ ਸ਼ਾਮ ਨੂੰ ਸੌਕਰ ਅਤੇ ਵਾਲੀਬਾਲ ਖੇਡਦੇ ਨੇ। ਅਤੇ ਉਹ ਦੋਨੇ ਸੰਸਥਾਵਾਂ ਦੀ ਜਿਹੜੀ ਬਿਲਡਿੰਗ ਹੈ ਉਹਨੂੰ ਲੁੱਕ ਆਫਟਰ ਕਰਨ ਲਈ ਉੱਥੇ ਇੱਕ ਸ਼ੈਫ ਕੁੱਕ ਕਹਿ ਲਓ, ਉਹ ਉੱਥੇ 24/7 ਜਿਹੜਾ ਸੰਸਥਾ ਦੇ ਵਿੱਚ ਹੀ ਰਹਿ ਰਿਹਾ, ਕੰਟੀਨ ਦੇ ਨੇ ਉਹ ਚਲਾਉਂਦਾ, ਅਤੇ ਰਾਤ ਨੂੰ ਉਹ ਇੱਕ ਤਰੀਕੇ ਦੇ ਵਾਰਡਨ ਦਾ ਕੰਮ ਵੀ ਕਰਦਾ।
0: ਓਕੇ,
1: ਹਾਂਜੀ। ਸੋ ਮੈਂ ਵੀ ਹੁਣ ਪਿਛਲੇ ਕਹਿ ਲਓ, ਮੈਂ ਇੱਥੇ ਹਫ਼ਤਾ ਹੀ ਹੋਇਆ ਇਹਨੂੰ, ਅਤੇ ਅਸੀਂ ਸਵੇਰੇ ਮੈਂ ਮਾਤਾ ਜੀ ਨਾਲ ਜਿਹੜੀ ਰੂਟੀਨ ਸੈੱਟ ਹੋਈ ਹੈ, 8-9 ਵਜੇ ਚਲੇ ਗਏ ਸ਼ਾਮ, ਉੱਥੋਂ ਛੁੱਟੀ ਤੋਂ ਬਾਅਦ ਵੀ ਆਉਣ ਨੂੰ ਜੀ ਨਹੀਂ ਕਰਦਾ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਹੁਣ ਉਹਨਾਂ ਨੂੰ ਹੋਰ ਜ਼ਿਆਦਾ ਮਹਿਸੂਸ ਕਰਦੇ ਹਾਂ, ਅਸੀਂ 5-6-7 ਵਜੇ ਆ ਹੀ ਦਿੰਦੇ ਹਾਂ ਉੱਥੋਂ ਤੁਰਦੇ। ਸੋ ਉਸ ਸੰਸਥਾ 'ਚ ਜਦੋਂ ਵੀ ਕੋਈ ਆਊਗਾ ਉੱਥੇ, ਤੁਹਾਨੂੰ ਕੋਈ ਨਾ ਕੋਈ ਵੈਲਕਮ ਕਰਨ ਵਾਲਾ ਮਿਲੂਗਾ ਹੀ ਮਿਲੂਗਾ, ਮੋਸਟ ਪ੍ਰੋਬਬਲੀ ਮੈਂ ਹੀ ਮਿਲੂਗਾ।
0: ਸੋ ਕਹਿੰਦੇ ਨੇ ਵੀ ਜਿੱਥੇ ਜਿਹੜੇ ਕਾਰੋਬਾਰ, ਜਿਹੜੇ ਕਿਸੇ ਜਗ੍ਹਾ ਥਾਂ, ਜਿਹੜੇ ਕਿਸੇ ਖੇਤ ਦੇ ਵਿੱਚ ਕਿਸੇ ਨੇ ਹੱਕ ਹਲਾਲ ਦਾ ਪਸੀਨਾ ਡੋਲਿਆ ਹੋਵੇ, ਉੱਥੇ ਬੰਦੇ ਨੂੰ ਉਹਦੀ ਐਨਰਜੀ ਮਹਿਸੂਸ ਹੁੰਦੀ ਹੈ, ਅਤੇ ਉਹ ਜਿਹੇ ਬਹੁਤ ਸਾਰੇ ਲੋਕਾਂ ਦੀ ਐਨਰਜੀ ਮਹਿਸੂਸ ਹੁੰਦੀ ਹੈ।
1: ਬਿਲਕੁਲ,
0: ਉੱਦਾਂ ਦਾ ਇੱਕ ਮੈਂ ਵੀ ਸੁਣਿਆ ਵੀ ਬੜਾ ਵਧੀਆ, ਉੱਥੇ ਜਿਹੜਾ ਵੀ ਜਾਂਦਾ ਉਹਨੂੰ ਇੱਦਾਂ ਲੱਗਦਾ ਵੀ ਜਿੱਦਾਂ ਮੈਂ ਬਿਲਕੁਲ ਕਿਸੇ ਚਿੰਤਾ ਮੁਕਤ ਥਾਂ 'ਤੇ ਕਿਤੇ ਮੈਂ ਆ ਗਿਆ ਵਾਂ। ਜਦਕਿ ਅੱਜ ਕੱਲ੍ਹ ਆਪਾਂ ਜੇ ਸਕੂਲਾਂ ਦੇ ਵਿੱਚ ਜਾਈਏ ਤਾਂ ਇੱਕ ਅਜੀਬ ਜਿਹਾ ਇੱਕ ਸਫੋਕੇਟਿੰਗ ਜਿਹਾ ਮਾਹੌਲ ਆ, ਇੱਧਰ ਨੂੰ ਜਾਣਾ, ਸੱਜੇ ਮੁੜਨਾ, ਖੱਬੇ ਮੁੜਨਾ, ਇੱਥੋਂ ਪੁੱਛਣਾ, ਉੱਥੇ ਕਰਨਾ, ਬੱਚਾ ਬਾਹਰ ਨਹੀਂ ਜਾ ਸਕਦਾ, ਅੰਦਰ ਨਹੀਂ ਆ ਸਕਦਾ, ਸੋ ਉੱਥੇ ਤੁਸੀਂ ਸਫੋਕੇਟ ਮਹਿਸੂਸ ਕਰਦੇ।
1: ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਜਿਵੇਂ ਪਿੱਛੇ ਜੇ ਇਹਨਾਂ ਦੇ ਜਾਣ ਦੀ ਵੀ ਜਿਹੜੀ ਉਹ ਕਿਰਿਆ ਹੋਈ ਆ, ਉਹ ਸੰਸਥਾ 'ਚ ਹੀ ਹੋਈ ਆ, ਮੋਸਟਲੀ ਤਾਂ ਕੈਮਰਿਆਂ ਦੀ ਅੱਖ ਨੇ ਉਹ ਦਿਖਾਈ ਸੰਸਥਾ ਦੀ 4 ਦੀਵਾਰੀ, ਪਰ ਫਿਰ ਵੀ ਮੈਂ ਕਹੂੰਗਾ, ਕਿਉਂਕਿ ਉੱਥੇ ਹੁਣ ਸ਼ਮਿਆਨੇ ਲੱਗੇ ਹੋਏ ਸੀ, ਨਹੀਂ ਉੱਦਾਂ ਦਿਖਿਆ, ਜਿਹੜਾ ਹੁਣ ਤੁਸੀਂ ਆਉਣਾ, ਕਿਸੇ ਨੇ ਵੀ ਆਉਣਾ, ਉਹਨੂੰ ਉਹਨਾਂ ਨੂੰ ਉਹ ਮਹਿਸੂਸ ਹੋਣਾ ਉੱਥੇ ਆ ਕੇ ਕਿ ਕਿਸ ਤਰ੍ਹਾਂ ਦੀ ਐਨਰਜੀ ਨਾਲ ਇਹ ਸੰਸਥਾ ਸ਼ੁਰੂ ਹੋਈ ਹੈ ਅਤੇ ਚੱਲ ਰਹੀ ਆ। ਮੈਨੂੰ ਲੱਗਦਾ ਸਮੇਂ ਸਮੇਂ 'ਤੇ ਨਾ ਇਹਨਾਂ ਦਾ ਫਿਕਰ ਵੀ ਡੈਡੀ ਹੁਣਾਂ ਦਾ ਇਹੀ ਰਹਿੰਦਾ ਸੀ ਕਿ ਬੱਚਿਆਂ ਨਾਲ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਕਿਵੇਂ ਜਲਦੀ ਤੋਂ ਜਲਦੀ ਮਿਲਾਇਆ ਜਾਵੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੁਛ ਕੀਤਾ। ਜਿਵੇਂ ਪਿੱਛੇ ਜੇ ਹੁਣ UPSC ਕਲੀਅਰ ਕੀਤਾ ਪੰਜਾਬ ਦੀਆਂ 2 ਕੁੜੀਆਂ ਨੇ, ਬਹੁਤ ਯੰਗ ਕੁੜੀਆਂ ਨੇ, 24-25 ਸਾਲ ਉਮਰ ਹੈ ਉਹ। ਡੈਡੀ ਅੱਜ 4 ਅਗਸਤ ਆਈ, ਅੱਜ 2 ਮਹੀਨੇ ਹੋ ਗਏ ਡੈਡੀ ਨੂੰ ਗਿਆ ਨੂੰ, ਅੱਜ ਦੇ ਦਿਨ ਦੀ ਗੱਲ ਘਟਨਾ ਹੈ। ਮੈਨੂੰ ਤੁਸੀਂ ਐਂ ਲਾ ਲਓ ਵੀ ਜੇ 4 ਜੂਨ ਦੀ ਇਹ ਘਟਨਾ, ਸਿਰਫ ਉਦੋਂ 4-5 ਦਿਨ ਪਹਿਲਾਂ ਉਹ ਕੁੜੀਆਂ ਸੰਸਥਾ 'ਚ ਆਈਆਂ ਸੀਗੀਆਂ, ਉਹਨਾਂ ਕੁੜੀਆਂ ਨੂੰ ਮਿਲਾਉਣਾ ਬੱਚਿਆਂ ਨਾਲ, IAS ਆਫਿਸਰ ਕੋਈ ਆਇਆ, ਕੋਈ ਰੋਪੜ ਡਿਸਟ੍ਰਿਕਟ ਦਾ ਚੰਗਾ STM ਆ, ਕੋਈ ਚੰਗਾ IAS ਅਧਿਕਾਰੀ, IPS ਅਧਿਕਾਰੀ ਹੈ, ਕਿਸੇ ਨੂੰ ਕਿੱਥੋਂ ਲੈ ਕੇ ਆਉਣਾ ਬੱਚਿਆਂ ਤੱਕ ਮਿਲਾਉਣ ਲਈ, ਹੈਨਾ, ਕੋਈ ਮਤਲਬ ਈਵਨ ਆਰਟਿਸਟ ਜਿੰਨੇ ਵੀ ਆਪਣੇ ਹੋ ਗਏ ਚੰਗੇ ਆਰਟਿਸਟ, ਜਿਨ੍ਹਾਂ ਦੀ ਸਮਝ ਦਾ ਦਾਇਰਾ ਉੱਦਾਂ ਦਾ ਹੈ, ਜਿਹੜੇ ਬੱਚਿਆਂ ਨਾਲ ਗੱਲ ਕਰ ਸਕਦੇ ਆ, ਸਮਝਾ ਸਕਦੇ ਆ, ਰਾਹ ਦੱਸ ਸਕਦੇ ਆ, ਜਿੰਨੇ ਵੀ ਤੁਸੀਂ ਨਾਲ ਲੈ ਲਓ, ਸਾਰੇ ਸੰਸਥਾ ਦੇ ਵਿੱਚ ਪਹੁੰਚੇ ਹੋਏ ਆ। ਅਤੇ ਹੁਣ ਵੀ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਵੱਧ ਤੋਂ ਵੱਧ ਇੱਦਾਂ ਦੇ ਲੋਕ ਜਿਹੜੇ ਲਾਈਕ ਮਾਈਂਡਡ ਹੋਣ, ਜਿਹੜੇ ਬੱਚਿਆਂ ਦੇ ਅੰਦਰ ਕੋਈ ਇੱਦਾਂ ਦੀ ਭਾਵਨਾ ਜਗਾ ਸਕਣ ਕਿ ਫਿਊਚਰ 'ਚ ਜ਼ਿੰਦਗੀ ਕਿੰਨੀ ਸੋਹਣੀ ਹੋ ਸਕਦੀ ਹੈ ਜੇ ਤੁਸੀਂ ਪੜ੍ਹਾਈ 'ਤੇ ਧਿਆਨ ਦੇ ਦਿਓ।
0: ਬਿਲਕੁਲ, ਵਧੀਆ ਲੱਗ ਰਿਹਾ ਸੁਣ ਕੇ, ਸਾਡੇ ਕੋਲ ਇੱਦਾਂ ਦੇ ਵੀ ਸਕੂਲ ਹੈਗੇ ਨੇ, ਅਤੇ ਸਾਡੇ ਪੰਜਾਬ 'ਚ ਹੀ ਨੇ, ਅਤੇ ਸਾਨੂੰ ਨਹੀਂ ਪਤਾ।
1: ਬਿਲਕੁਲ,
0: ਕਿਉਂਕਿ ਉੱਥੇ ਆਪਾਂ ਬਹੁਤ ਸਾਰਾ ਪ੍ਰਚਾਰ ਜਿਹੜਾ ਇਹੋ ਹੀ ਸੁਣਦੇ ਹਾਂ ਵੀ ਇੱਥੇ ਫੀਸ ਵਾਹਵਾ ਜ਼ਿਆਦੀ ਆ, ਇੱਥੇ ਬੜੇ ਸੋਹਣੀ ਡਰੈੱਸ ਪਾ ਕੇ ਸੱਦੇ, ਇਹਨਾਂ ਨੇ ਬੱਸਾਂ ਲਾਈਆਂ ਨੇ, ਇਹਨਾਂ ਦੀ ਬ੍ਰਾਂਚਾਂ ਬੜੀਆਂ ਨੇ, ਅਤੇ ਇਸ ਕਰਕੇ ਬਹੁਤ ਵਧੀਆ ਨੇ, ਅਤੇ ਆਪਾਂ ਇੱਥੇ ਹੀ ਨਿਆਣੇ ਪੜ੍ਹਾਉਣੇ। ਸੋ ਇੱਦਾਂ ਦਾ ਇੱਕ ਵਿਚਾਰ ਚੱਲਦਾ ਰਹਿੰਦਾ ਵਾ ਆਪਣੇ ਮਨਾਂ ਦੇ ਵਿੱਚ। ਥੋੜ੍ਹਾ ਜਿਹਾ ਫਿਰ ਆਪਾਂ ਪਿੱਛੇ ਜਾਂਦੇ ਹਾਂ, ਸ਼ੁਰੂਆਤ ਹੋ ਗਈ ਸਕੂਲ ਦੀ, ਜ਼ਮੀਨ ਮਿਲ ਗਈ, ਫਿਰ ਉੱਥੇ ਤੇ ਕੰਮ ਖਤਮ ਨਹੀਂ ਹੋ ਜਾਂਦਾ?
1: ਨਹੀਂ ਨਹੀਂ, ਜ਼ਮੀਨ ਜਦੋਂ ਮਿਲੀ ਹੈ ਨਾ ਜੀ, ਉਦੋਂ ਬਾਅਦ ਤਾਂ ਸਗੋਂ ਇਹਦਾ ਇਨਫਰਾਸਟ੍ਰਕਚਰ ਦੇ ਮਸਲੇ ਆ ਗਏ ਕਿ ਹੁਣ ਇੱਥੇ ਸਕੂਲ ਪਾਉਣਾ, ਬਿਲਡਿੰਗਾਂ ਪਾਉਣੀਆਂ, ਫਿਰ ਅਗੇਨ ਉਹਦੇ ਲਈ ਪੈਸਾ ਚਾਹੀਦਾ। ਪੈਸਾ ਚਾਹੀਦਾ ਕਿਵੇਂ? ਹੁਣ ਜੇ ਤਾਂ ਆਪਣੇ ਕੋਲ ਧਨ ਕਬੇਰ ਹੋਈਏ, ਜਿਵੇਂ ਆਪਾਂ ਮੰਨ ਲਓ ਫਰਜ਼ ਦੇ ਤੌਰ 'ਤੇ ਆਪਾਂ ਅਡਾਨੀ ਅੰਬਾਨੀ ਹੀ ਹੋਈਏ ਜਾਂ ਟਾਟੇ ਬਿਰਲੇ ਹੋਈਏ, ਫਿਰ ਤਾਂ ਕਹਿ ਦਿੰਦੇ ਵੀ ਆਹ ਚੱਕ ਕੇ ਇੱਧਰ ਪੈਸੇ ਲਾਉਣੇ ਆਪਾਂ। ਆਪਣੇ ਕੋਲ ਤਾਂ ਕੋਈ ਜਾਇਦਾਦ ਸੰਪੱਤੀ ਉੱਦਾਂ ਦੀ ਹੈ ਨਹੀਂ ਸੀ,
0: ਸਿਰਫ ਇੱਕ ਵਿਜ਼ਨ
1: ਵਿਜ਼ਨ ਸੀਗਾ ਕਿ ਇੱਦਾਂ ਦਾ ਕੁਛ ਕਰਨਾ ਚਾਹੁੰਦੇ। ਫਿਰ ਉੱਦਾਂ ਦੇ ਲੋਕਾਂ ਨਾਲ ਘੇਰਾ ਵੱਡਾ ਹੋਇਆ, ਵਿਸ਼ਾਲ ਹੋਇਆ, ਲੋਕ ਆਏ ਜੁੜੇ। ਕਿਸੇ ਨੇ 5 ਲੱਖ ਦੀ ਮਦਦ ਕੀਤੀ, ਕਿਸੇ ਨੇ 1300 ਬੋਰੀਆਂ ਸਟਾਤੀਆਂ, ਕਿਸੇ ਮਿਸਤਰੀ ਨਾਲ ਵੀ ਆਧਾਰ ਕੀਤੇ ਵੀ ਬਾਈ ਤੂੰ ਲੈਂਟਰ ਪਾ ਦੇ ਇੱਥੇ, ਆਪਾਂ ਸਕੂਲ ਪਾਉਣਾ ਹੈ ਨਾ। ਮਤਲਬ ਹਰ ਬੰਦੇ ਨੇ ਉਸ ਉਹ ਇੱਦਾਂ ਦਾ ਕਾਫਲਾ ਜੁੜਦਾ ਗਿਆ ਜਿਹੜਾ ਨੇ ਉਸ ਸਮੇਂ ਡੈਡੀ ਦੀ ਸੋਚ ਨੂੰ ਸਮਝ ਕੇ ਆਪਣੀ ਜਿੰਨੀ ਵੀ ਕੋਈ ਵਿੱਤ ਮੁਤਾਬਕ ਹੈਲਪ ਕਰ ਸਕਦਾ। ਕੋਈ 10 ਰੁਪਏ 'ਚ 50 ਪੈਸੇ ਵੀ ਦੇ ਸਕਦਾ, ਉਹਦੇ ਵੀ ਧੰਨਵਾਦ। ਮਤਲਬ ਉੱਥੇ ਲਿਖਿਆ ਕੰਧ 'ਤੇ ਇਹ ਹੋਇਆ ਆਪਣੇ ਸਕੂਲ 'ਚ ਜਦੋਂ ਤੁਸੀਂ ਐਂਟਰ ਹੋਵੋਗੇ ਕਿ ਇਹਨਾਂ ਲੋਕਾਂ ਨੇ ਸਾਨੂੰ ਖਰੀਦ ਹੀ ਲਿਆ ਵੀ ਸਾਨੂੰ ਸਾਡੇ 'ਤੇ ਉਸ ਵੇਲੇ ਐਡਾ ਅਹਿਸਾਨ ਕੀਤਾ। ਕਿਰਦਾਰ ਨੂੰ ਜਾਣ ਕੇ ਹੀ ਕੋਈ ਬੰਦਾ 1 ਰੁਪਿਆ ਦਿੰਦਾ, ਨਹੀਂ ਤਾਂ ਨਹੀਂ ਹੋ ਸਕਦਾ ਪੋਸੀਬਲ।
0: ਮੇਰੇ ਖਿਆਲ ਨਾਲ ਜ਼ਿੰਦਗੀ 'ਚ ਇਹੋ ਹੀ ਚੀਜ਼ਾਂ ਨੇ ਜਿਹੜੀਆਂ ਅੱਗੇ ਆਪਾਂ ਇੱਕ ਦਿਨ ਰੇਡੀਓ 'ਤੇ ਗੱਲ ਕਰਦੇ ਹਾਂ ਵੀ ਤੁਹਾਡੀ
1: ਕਮਾਈ
0: ਵੀ ਤੁਸੀਂ ਜੇ ਕਿਸੇ ਦਾ ਵਿਸ਼ਵਾਸ, ਯਕੀਨ, ਕਿਸੇ ਦਾ ਇੱਦਾਂ ਦਾ ਰੁਤਬਾ ਤੁਸੀਂ ਕਮਾ ਲਿਆ ਤਾਂ ਫਿਰ ਕੋਈ ਤੁਹਾਡੇ 'ਤੇ ਭਰੋਸਾ ਕਰਕੇ ਤੁਹਾਨੂੰ ਦੇ ਵੀ ਦਿੰਦਾ ਪੈਸੇ।
1: ਓਕੇ, ਤੁਹਾਡੀ ਗੱਲ ਦੀ ਐਕਸਟੈਂਸ਼ਨ ਆ, ਕਿਸੇ ਨੇ ਲਿਖਿਆ ਕਿ ਮੈਂ ਸਰਦਾਰ ਸਵਰਨ ਸਿੰਘ ਭੰਗੂ ਨੂੰ ਜਿਉਂਦੇ ਜੀ ਨਹੀਂ ਮਿਲ ਸਕਿਆ, ਮੈਂ ਮਿਲ ਹੀ ਨਹੀਂ ਸਕਿਆ, ਪਰ ਕਹਿੰਦਾ ਮੈਨੂੰ ਇਹ ਸਮਝ ਆਉਂਦਾ ਵੀ ਉਹ ਬੰਦੇ ਸਿਰਫ ਆਪਣਾ ਕਾਰਜ ਕਰਨ 'ਚ ਹੀ ਲੱਗੇ ਰਹੇ। ਉਹਨਾਂ ਨੇ ਕਦੇ ਆਪਣੇ ਆਪ ਨੂੰ ਮੂਹਰੇ ਖਿੱਚ ਕੇ ਤਾਂ ਲਿਆਉਂਦਾ ਹੀ ਨਹੀਂ ਵੀ ਮੈਨੂੰ ਵੀ ਮਿਲੋ, ਮੈਂ ਵੀ ਇੱਦਾਂ ਦਾ ਬੰਦਾ ਹਾਂ ਸਪੈਸ਼ਲ। ਆਪਣੇ ਆਪ ਨੂੰ ਕਦੇ ਮੂਹਰੇ ਤਾਂ ਰੱਖਿਆ ਹੀ ਨਹੀਂ। ਕਿਸੇ ਨੇ ਕਿਹਾ ਵੀ ਤੇਰੇ ਮਦਰ ਨੂੰ ਤਾਂ ਲੋਕ ਜਾਣਦੇ ਆ, ਫਿਲਮਾਂ 'ਚ ਨੇ, ਨਾਟਕ ਕੀਤੇ ਨੇ, ਇੱਕ ਉਹਨਾਂ ਦਾ ਆਪਣਾ ਇਤਿਹਾਸ ਹੈ, ਹਨਾ, ਚਿਹਰਾ ਹੁਣ ਤਾਂ ਦੇਸ਼ ਦੁਨੀਆ ਨੇ ਦੇਖ ਲਿਆ,
0: ਸਾਰਿਆਂ ਨੂੰ ਪਤਾ।
1: ਤੇ ਵੀ ਪਰ ਤੇਰੇ ਡੈਡੀ ਨੂੰ ਲੋਕ ਇੰਨਾ ਨਹੀਂ ਸੀ ਜਾਣਦੇ, ਇਲਾਕਾ ਜਾਣਦਾ ਸੀ, ਪਰ ਜਦੋਂ ਉਹ ਚਲੇ ਗਏ, ਜਦੋਂ ਉਹ ਫਿਜ਼ੀਕਲੀ ਸਾਡੇ ਕੋਲੋਂ ਚਲੇ ਗਏ, ਹੁਣ ਉਹਨਾਂ ਨੂੰ ਵਿਸ਼ਵ ਦੁਨੀਆ ਗਲੋਬਲੀ ਲੋਕ ਇੰਨਾ ਜਾਣਦੇ ਆ, ਮੈਨੂੰ ਇੰਨੇ ਅਨਨੋਨ ਬੰਦਿਆਂ ਦੇ ਮੈਸੇਜ, ਫੋਨ ਆਉਂਦੇ ਆ ਵੀ ਅਸੀਂ ਜਾਣਦੇ ਨਹੀਂ ਸੀ ਤੇਰੇ ਡੈਡੀ ਨੂੰ।
0: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
5: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪਾ ਹੈ?
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
6: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
4: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
7: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
8: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
9: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
10: 15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
11: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
12: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
8: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
13: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
14: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
13: ਫਿਰ ਲਵਾਈਏ ਕਿੱਥੋਂ?
14: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
13: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
15: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
16: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
17: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
16: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। ਰਿਲੀਜ਼ਿੰਗ ਔਨ 31st July।
13: ਸੋਨਾ ਚਾਹੀਦਾ,
18: ਭਰੋਸਾ ਚਾਹੀਦਾ,
13: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
19: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
13: ਕੀ ਹੋਇਆ?
19: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
13: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
19: ਜਾਂ 90-77-97-33
13: ਜਾਂ ਈਮੇਲ info@vyimmigration.com.au।
19: ਯਾਦ ਰੱਖੋ 9077-9733।
13: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
19: ਹਰ ਕਦਮ ਤੁਹਾਡੇ ਨਾਲ।
0: ਵਾਕਈ ਬਹੁਤ ਘੱਟ ਲੋਕ ਜਿਨ੍ਹਾਂ ਨੂੰ ਤੇ ਬਹੁਤਿਆਂ ਨੂੰ ਜਾਣ ਤੋਂ ਬਾਅਦ ਹੀ ਪਤਾ ਲੱਗਾ, ਜੇ ਜਾਣਦੇ ਵੀ ਤੇ ਮੈਂ ਕਹੂੰਗਾ ਵੀ ਥੋੜ੍ਹਾ ਜਿਹਾ ਸਾਡੇ ਵਰਗੇ ਜਾਣਦੇ ਸੀ। ਬਾਕੀ ਹੁਣ ਬਹੁਤਾ ਜਿਹੜਾ ਵਾ ਉਹ ਜਿੱਦਾਂ ਜਿੱਦਾਂ ਲੋਕਾਂ 'ਚ ਇੱਥੇ ਵੀ ਵਿਚਰੀ ਦਾ ਤੇ ਹਰ ਦਿਨ ਕੁਛ ਨਾ ਕੁਛ ਨਵਾਂ ਸੁਣਨ ਨੂੰ ਮਿਲਦਾ। ਮੈਂ ਇੱਥੇ ਆਪਣੇ ਸਰੋਤਿਆਂ ਨੂੰ ਦੱਸ ਦੇਵਾਂ, ਕਿਉਂਕਿ ਆਪਾਂ ਬਹੁਤ ਪੁਰਾਣਾ ਇੱਕ ਦੂਸਰੇ ਨੂੰ ਜਾਣਦੇ ਅਤੇ ਬੜੀਆਂ ਗੱਲਾਂ ਆਪਾਂ ਸ਼ਾਇਦ ਇਸ ਕਰਕੇ ਵਿੱਚੋਂ ਹੋ ਸਕਦਾ ਹੈ ਕਿ ਨਵੇਂ ਸੁਣਨ ਵਾਲਿਆਂ ਦੇ ਲਈ ਆਪਾਂ ਸਕਿੱਪ ਜਾਂ ਤੇਜ਼ ਕਰੀ ਜਾਂਦੇ ਹੋਈਏ ਕਿ ਚਲੋ ਆਹ ਤਾਂ ਸਾਰੇ ਜਾਣਦੇ ਹੀ ਆ, ਪਰ ਨਾਲ ਦੀ ਨਾਲ ਜਿੱਥੇ ਮੈਂ ਰਿਲਾਈਜ਼ ਕਰਦਾ ਕਿ ਜਿਹੜੇ ਨਵੇਂ ਨੇ ਉਹਨਾਂ ਨੂੰ ਦੱਸ ਦਈਏ, ਮੈਡਮ ਗੁਰਪ੍ਰੀਤ ਭੰਗੂ ਪੰਜਾਬੀ ਸਿਨੇਮੇ ਦਾ ਇੱਕ ਵੱਡਾ ਨਾਂ, ਪੰਜਾਬੀ ਦਾ ਹੀ ਨਹੀਂ, ਆਪਾਂ ਬਾਲੀਵੁੱਡ 'ਚ ਵੀ ਵੇਖਿਆ ਉਹਨਾਂ ਨੂੰ, ਬੜੀਆਂ ਸੋਹਣੀਆਂ ਫਿਲਮਾਂ ਉਹਨਾਂ ਨੇ ਕੀਤੀਆਂ, ਉਹ ਇਹਨਾਂ ਦੇ ਮਦਰ ਨੇ, ਬਾਗੀ ਭੰਗੂ ਦੇ ਮਦਰ ਨੇ। ਅਤੇ ਇੱਕ ਚੀਜ਼ ਜਿਹੜੀ ਮੈਂ ਹੋਰ ਵਿੱਚ ਐਡ ਔਨ ਕਰਦਾ ਆਪਣੇ ਸਰੋਤਿਆਂ ਦੇ ਲਈ ਕਿ ਸਰਦਾਰ ਸਵਰਨ ਸਿੰਘ ਭੰਗੂ ਜਿਨ੍ਹਾਂ ਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ, ਮੇਰੇ ਮਨ 'ਚ ਵੀ ਇੱਕ ਸਮੇਂ ਇਹ ਸਵਾਲ ਆਇਆ ਸੀ ਅਤੇ ਤੁਹਾਡੇ ਵੀ ਸੁਣਨ ਵਾਲਿਆਂ ਵੇਖਣ ਵਾਲਿਆਂ ਦੇ ਆ ਸਕਦਾ ਕਿ ਸਰਕਾਰ ਨੇ ਨਹੀਂ ਕੋਈ ਮਦਦ ਕੀਤੀ, ਕੋਈ ਹੋਰ ਕਿਸੇ ਕਿਸਮ ਦਾ ਕੋਈ ਵੱਡੀ ਕੰਪਨੀ ਨੇ ਆ ਕੇ ਮਦਦ ਕੀਤੀ ਹੋਵੇ ਇਸ ਦੇ ਵਿੱਚ। ਅਤੇ ਉਹਨਾਂ ਦਾ ਜਵਾਬ ਇਹ ਸੀ, ਉਹਨਾਂ ਦਾ ਵਿਜ਼ਨ ਇਹ ਸੀ ਕਿ ਸਰਕਾਰ ਦੀ ਮਦਦ ਨਹੀਂ ਲੈਣੀ, ਜੇ ਰਾਜਨੀਤੀ ਵਿੱਚ ਆ ਗਈ ਤਾਂ ਫਿਰ ਇਹ ਪ੍ਰੋਜੈਕਟ ਉਹ ਨਹੀਂ ਰਹਿਣਾ ਜੋ ਸੋਚਿਆ, ਫਿਰ ਉਹਨਾਂ ਦੇ ਹਿਸਾਬ ਦੇ ਨਾਲ ਕਈ ਵਾਰੀ ਚਲਾਉਣਾ ਪੈਂਦਾ। ਸੋ ਐਸੇ ਇੱਕ ਵਿਜ਼ਨ ਦੀ, ਐਸੇ ਇੱਕ ਦੂਰ ਅੰਦੇਸ਼ੀ ਇਨਸਾਨ ਦੀ ਆਪਾਂ ਗੱਲ ਕਰ ਰਹੇ ਹਾਂ। ਮੁੱਖ ਦੀ ਗੱਲ ਇਹ ਕਿ ਇਹ ਸੰਸਥਾ ਦੇ ਵਿੱਚ ਕਿਸੇ ਵੀ ਸਰਕਾਰੀ ਮਦਦ ਦੇ ਲਈ ਵੈਲਕਮ ਕੀਤਾ ਹੀ ਨਹੀਂ ਜਾਂਦਾ। ਬਾਕੀ ਤੁਸੀਂ ਜੇ ਕੁਛ ਪੰਗੂ ਸਾਹਿਬ ਐਡ ਆਨ ਕਰਨਾ ਚਾਹੋ ਤਾਂ।
1: ਬਿਲਕੁਲ ਜੀ, ਇੱਦਾਂ ਦੀ ਕੋਈ ਸਹਾਇਤਾ ਸਰਕਾਰ ਵੱਲੋਂ ਨਾ ਤਾਂ ਆਈ ਹੈ, ਨਾ ਹੀ ਆਪਾਂ ਕਦੇ ਲਈ ਹੈ, ਨਾ ਹੀ ਅਪਰੋਚ ਕੀਤਾ। ਸੋ ਮੇਨ ਗੱਲ ਇਹ ਸੀ ਕਿ ਇਹ ਸੰਸਥਾ ਲੋਕਾਂ ਲਈ, ਉਹਨਾਂ ਸਮਾਜ ਦੇ ਉਸ ਵਰਗ ਨੂੰ ਹੀ, ਅਸਲ 'ਚ ਇਹਨੂੰ ਸੁਪਨਾ ਹੀ ਕਹਿ ਲਓ ਖੋਲ੍ਹਣ ਦਾ ਇਹ ਸੀ ਨਾ ਕਿ ਜਦੋਂ ਵੀ ਆਪਾਂ ਵੀਰੇ ਕੋਈ ਨਵਾਂ ਬਿਜ਼ਨਸ ਕਰਨ ਦੀ ਗੱਲ ਕਰਦੇ ਹਾਂ, ਜਾਂ ਕੋਈ ਸਕੂਲ ਖੋਲ੍ਹਣਾ ਕਿਸੇ ਨੇ, ਜਾਂ ਕਿਸੇ ਨੇ ਕੋਈ ਕਾਰਵਾਸ਼ ਖੋਲ੍ਹਣਾ, ਜਾਂ ਆਪਾਂ ਲੋਕੇਸ਼ਨ ਦੇਖਦੇ ਹਾਂ, ਆਪਾਂ ਕਹਿੰਦੇ ਹਾਂ ਮੈਟਰੋ ਸਿਟੀ ਵੱਲ ਨੂੰ ਜਾਇਆ ਜਾਵੇ। ਮੈਂ ਜਿੱਥੇ ਬੈਠਾ, ਜੇ ਮੈਂ ਅੱਜ ਦੀ ਡੇਟ 'ਚ ਕੋਈ ਸਕੂਲ ਖੋਲ੍ਹਾਂ ਉੱਥੇ ਪੰਜਾਬ 'ਚ ਰਹਿ ਕੇ, ਮੈਂ ਕਹੂੰ ਯਾਰ ਖਰੜ ਦੇ ਨੇੜੇ ਹੋਈਏ, ਮੋਹਾਲੀ ਦੇ ਨੇੜੇ ਹੋਈਏ, ਚੰਡੀਗੜ੍ਹ ਦੇ ਨੇੜੇ, ਕਿਵੇਂ
0: ਲੋਕਾਂ ਲਈ ਆਉਣਾ ਜਾਣਾ ਸੌਖਾ?
1: ਇਹਨਾਂ ਨੇ ਤਾਂ ਜੀ ਇਹ ਤਾਂ ਵਿੱਚ ਨੂੰ ਚਲੇ ਗਏ, ਇਹ ਤਾਂ ਪਿੰਡ 'ਚ ਚਲੇ ਗਏ, ਉਹ ਪਿੰਡ 'ਚ ਚਲੇ ਗਏ ਜਿੱਥੇ ਕੋਈ ਸਾਇੰਸ ਐਜੂਕੇਸ਼ਨ ਦਾ ਨਾਂ ਲੈ ਕੇ ਹੈਰਾਨ। ਇਹਨਾਂ ਦਾ ਵਿਜ਼ਨ ਹੀ ਇਹ ਸੀਗਾ ਕਿ ਬੱਚੇ ਜਿਹੜੇ, ਜਿਨ੍ਹਾਂ 'ਚ ਇੰਨਾ ਕੈਲੀਬਰ ਆ, ਜਿਹੜੇ ਬੱਚੇ ਪਤਾ ਹੀ ਨਹੀਂ ਕੀ ਬਣ ਸਕਦੇ, ਜਿਹੜੇ ਬੱਚੇ ਹੁਣ ਤੁਸੀਂ, ਮੈਂ ਹੁਣ ਐਤਕੇ ਆਪਣੇ ਘਰੇ ਸੋਗ ਦੇ ਵਿੱਚ ਲੋਕ ਆਏ, ਕੋਈ ਕਹਿੰਦਾ ਮੈਂ ਅੰਮ੍ਰਿਤਸਰ ਦੇ ਵਿੱਚ ਐਜ਼ ਅ ਡਾਕਟਰ ਸੇਵਾ ਨਿਭਾ ਰਿਹਾ ਜੀ, ਮੇਰੇ ਡੈਡ ਤੁਹਾਡੇ ਡੈਡ ਕੋਲ ਆਏ ਸੀ ਕਦੇ, ਇਹ ਕਹਿਣ ਵੀ ਮੇਰੇ ਬੱਚੇ ਨੇ ਪਲੱਸ ਟੂ ਤੋਂ ਬਾਅਦ ਕੀ ਕਰਨ ਜੀ, ਪੈਸੇ ਹੈ ਨਹੀਂ, ਅਤੇ ਤੁਹਾਡੇ ਡੈਡ ਨੇ ਪਤਾ ਨਹੀਂ ਕਿਵੇਂ ਅਰੇਂਜ ਕੀਤਾ, ਇਹ ਬੱਚਾ ਅੱਜ ਡਾਕਟਰ ਆ। ਮੋਰਿੰਡਾ ਸ਼ਹਿਰ ਆ ਜੀ ਆਪਣੇ ਨੇੜੇ, ਜਮੀਂ ਛੋਟੀ ਜਿਹੀ ਇਗਜ਼ਾਮਪਲ ਆ, ਮੋਰਿੰਡਾ ਸ਼ਹਿਰ ਆ, ਉੱਥੇ ਦਸਵੀਂ ਜਮਾਤ 'ਚ ਇੱਕ ਮੂੰਗਫਲੀ ਦੀ ਰੇਹੜੀ ਲਾਉਣ ਵਾਲੇ ਬੰਦੇ ਦੇ ਬੱਚੇ ਨੇ ਦਸਵੀਂ 'ਚੋਂ 85-90% ਨੰਬਰ ਲੈ ਲਏ। ਉਹਦੇ ਤੱਕ ਅਪਰੋਚ ਕੀਤੀ ਜੀ ਮੇਰੇ ਡੈਡੀ ਨੇ, ਘਰੋਂ ਘਰ ਚਲੇ ਜਾਂਦੇ ਸੀ, ਕੋਈ ਸੰਗ ਸ਼ਰਮ ਹੈ ਹੀ ਨਹੀਂ ਸੀ ਉੱਦਾਂ ਦੀ ਵੀ ਮੈਂ ਜਾਊਂਗਾ, ਮੈਂ ਕੁਛ ਹੈਗਾ ਨਾ, ਜਿੱਦਾਂ ਦੇ ਇਹ ਲੋਕ ਹੁੰਦੇ ਨੇ ਅਸਲ 'ਚ। ਮੈਂ ਨਾ ਜੇ ਟੋਟੈਲਿਟੀ 'ਚ ਕਰਾਂ ਵੀ ਇਹ ਕਿਵੇਂ, ਕਿੱਦਾਂ ਵਿਜ਼ਨਰੀ ਲੋਕ ਕਿਵੇਂ ਹੁੰਦੇ ਆ, ਜਦੋਂ ਤੱਕ ਅਪਰੋਚ ਕੀਤੀ, ਉਹ ਕਹਿੰਦਾ ਵੀ ਤੂੰ ਦਸਵੀਂ ਤੋਂ ਬਾਅਦ ਬੇਟਾ ਕੀ ਕਰਨਾ, ਜਾਂ ਉਹਨੂੰ ਪੁੱਛਿਆ ਰੇਹੜੀ ਵਾਲੇ ਨੂੰ ਵੀ ਤੇਰੇ ਮੁੰਡੇ ਬਾਰੇ ਤੇਰੇ ਕੀ ਵਿਚਾਰ ਨੇ, ਉਹਨੂੰ ਤਾਂ ਕੁਛ ਪਤਾ ਨਹੀਂ, ਉਹ ਕਹਿੰਦਾ ਇਹਨੂੰ ਪੁੱਛ ਲਓ, ਉਹ ਕਹਿੰਦਾ ਤੂੰ ਕਹਿੰਦਾ, ਉਹ ਕਹਿੰਦਾ ਮੈਂ ਇੰਜੀਨੀਅਰਿੰਗ ਕਰਨੀ ਆ, ਤੇ ਕਹਿੰਦਾ ਇੰਜੀਨੀਅਰਿੰਗ ਕਰਨੀ ਆ, ਮੂੰਗਫਲੀ ਦੀ ਰੇਹੜੀ ਨਹੀਂ ਤਾਂ ਇੰਜੀਨੀਅਰਿੰਗ ਤੈਨੂੰ ਕਰਾਉਣੀ ਨਹੀਂ, ਵੀ ਤੇਰਾ ਵਿਜ਼ਨ ਕੀ ਆ 11ਵੀਂ 12ਵੀਂ ਉੱਤੋਂ ਅੱਗੇ। ਉਹ ਕਹਿੰਦਾ ਅੰਕਲ ਇਹ ਤਾਂ ਮੈਨੂੰ ਪਤਾ ਨਹੀਂ। ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਆਹ ਆਪਣੀ ਸੰਸਥਾ, ਜੇ ਤੇਰਾ ਮਨ ਮੰਨਿਆ ਤਾਂ ਤੁਸੀਂ। ਅੰਕਲ 11ਵੀਂ 12ਵੀਂ 'ਚ ਵੀਰ ਜੀ ਉਹ ਬੱਚਾ ਆਪਣੀ ਸੰਸਥਾ ਦੇ ਵਿੱਚ ਰਿਹਾ,
0: ਓਕੇ,
1: ਪੜ੍ਹਿਆ ਜੀ ਉੱਥੇ, ਇਸ ਟਾਈਮ ਉਹ ਬੱਚਾ USA ਦੇ ਵਿੱਚ ਇੰਜੀਨੀਅਰ ਹੈ।
0: ਵਾਹ,
1: ਇਸ ਟਾਈਮ ਉਹ ਬੱਚਾ, ਮੈਂ ਉਹਦਾ ਨਾਮ ਪ੍ਰੋਪਰ ਜਾਣਦਾ ਨਹੀਂ, ਮੈਨੂੰ ਯਾਦ ਨਹੀਂ, ਪਰ ਉਹਦੀ ਵੇਰਵਾ ਸਾਰਾ ਸੰਸਥਾ 'ਚ ਹੈਗਾ। ਸੋ ਕਿਵੇਂ ਕਿਸਮਤਾਂ ਬਦਲ ਸਕਦੀਆਂ ਨੇ ਕਿਸੇ ਵਿਜ਼ਨ ਦੇ ਪਿੱਛੇ ਲੱਗ ਕੇ।
0: ਇੱਥੇ ਆਸਟ੍ਰੇਲੀਆ 'ਚ ਵੀ ਬਹੁਤ ਨੇ ਮੁੰਡੇ ਜਿਹੜੇ ਤੁਹਾਡੀ ਸੰਸਥਾ 'ਚੋਂ ਪੜ੍ਹੇ ਆ।
1: ਆਸਟ੍ਰੇਲੀਆ 'ਚ ਬਹੁਤ ਨੇ ਜੀ ਕੁੜੀਆਂ, ਮੁੰਡੇ ਬਹੁਤ ਨੇ, ਨਿਊਜ਼ੀਲੈਂਡ ਬਹੁਤ ਨੇ। ਖਾਸ ਤੌਰ 'ਤੇ ਮੈਂ ਜ਼ਿਕਰ ਕਰਨਾ ਚਾਹੁੰਦਾ ਕਿਉਂਕਿ ਮੈਂ ਉਹਨਾਂ ਬੱਚਿਆਂ 'ਚ ਸ਼ਾਮਿਲ ਸੀ, ਮੈਂ 7ਵੀਂ ਤੋਂ 12ਵੀਂ ਇਸੇ ਸੰਸਥਾ 'ਚ ਪੜ੍ਹਿਆ। ਇੱਕ ਹੁੰਦੀ ਕਿਸੇ ਦੀ ਸੁਣੀ ਸੁਣਾਈ ਗੱਲ, ਇੱਕ ਹੁੰਦੀ ਵਿੱਚ ਰਹੇ। ਅਸੀਂ ਤਾਂ ਇੱਟਾਂ ਆਪ ਵੀ, ਯਾਨੀ ਕਿ ਐਤਵਾਰ ਨੂੰ ਜਦੋਂ ਸਾਨੂੰ ਉਹਨਾਂ ਨੂੰ ਲੱਗਦਾ ਸੀ ਨਾ ਵੀ ਜਵਾਨੀ ਇਹਨਾਂ ਦੇ ਜ਼ਿਆਦਾ ਉਹ ਹੋ ਰਹੀ ਹੈ, ਵੀ ਐਂ ਕਰੋ ਵੀ ਇੱਟਾਂ ਆਈਆਂ ਹੋਈਆਂ, ਇੱਟਾਂ ਚੱਕ ਕੇ ਇੱਧਰੋਂ ਉੱਧਰ ਕਰ ਦਿਓ, ਅਸੀਂ ਉਹ ਵੀ ਕਰ ਦੇਣੀ ਹੋਵੇ, ਕਹਿਣਾ ਹੁਣ ਸਰ ਅਗਲੀ ਕਰੀਏ, ਹੁਣ ਕਹਿ ਉੱਥੋਂ ਚੱਕ ਕੇ ਫਿਰ ਪਿੱਛੇ ਕਰ ਦਿਓ। ਸੋ ਸਾਨੂੰ ਉਹਨਾਂ ਨੇ, ਅਸੀਂ ਵਾਲੀਬਾਲ ਖੇਡੀ ਜਾਂਦੇ ਸੀ ਸਾਰਾ ਸਾਰਾ, ਹੈ ਨਾ, ਅਸੀਂ ਉਹ 13-14 ਬੱਚਿਆਂ ਦੇ ਵਿੱਚੋਂ ਹੋਸਟਲ ਵਾਲੇ ਜਿਹੜੇ ਸੀਗੇ ਉਸ ਵੇਲੇ ਬੱਚੇ 8ਵੀਂ 9ਵੀਂ 10ਵੀਂ ਕਰਦੇ, ਉਹਨਾਂ 'ਚੋਂ ਲਗਭਗ 10-11 ਬੱਚੇ ਇੱਥੇ ਹੋਵਾਂਗੇ।
0: ਅੱਛਾ, ਇੱਥੇ ਹੀ ਹੋ?
1: ਹਾਂ, 5-6 ਤਾਂ ਮੈਲਬਨ 'ਚ ਹੀ ਨੇ।
0: ਓਕੇ,
1: ਹਾਂਜੀ, ਤੇ ਕੋਈ ਪਰਥ 'ਚ ਹੈ, ਕੋਈ ਸਿਡਨੀ ਹੈ। ਸੋ ਇੱਦਾਂ ਹੀ ਨਿਊਜ਼ੀਲੈਂਡ, ਇੱਦਾਂ ਹੀ ਕੈਨੇਡਾ, ਹੁਣ ਤਾਂ ਸਾਰੀ ਦੁਨੀਆ 'ਚ ਹੀ ਫੈਲੇ ਹੋਏ ਆ ਬੱਚੇ ਆਪਣੀ ਸੰਸਥਾ ਦੇ।
0: ਟਾਈਮ ਹੋ ਗਿਆ ਹੁਣ ਕਾ?
1: ਹਾਂਜੀ, ਸਮਾਂ ਹੋ ਗਿਆ ਹੁਣ ਤਾਂ ਸਾਡੇ ਪਾਸ ਆਊਟ ਹੋਣ ਤੋਂ ਬਾਅਦ। ਕੋਈ ਕਹਿੰਦਾ ਮੈਂ ਦੁਬਈ 'ਚੋਂ, ਮੈਂ 2017 'ਚ ਪਾਸ ਆਊਟ ਹੋਇਆ ਜੀ, ਕੋਈ UAE 'ਚ ਕਿੱਥੋਂ ਆ, ਮੈਨੂੰ ਬਹੁਤ ਮੈਸੇਜ ਆਇਆ ਜੀ। ਹੁਣ ਮੈਂ ਰੀਲ ਪਾਈ ਸੀ ਇੱਕ ਵੀ ਸੰਸਥਾ ਨਾਲ ਜੁੜੀਏ, ਹੁਣ ਆਪਾਂ ਸਮਾਂ ਆ ਗਿਆ, ਮੈਨੂੰ ਅਨਨੋਨ ਜਿਹੜੇ ਮੈਨੂੰ ਜਾਣਦੇ ਸੀ ਪਰ ਮੈਂ ਨਹੀਂ ਸੀ ਜਾਣਦਾ, ਹੁਣ ਉਹਨਾਂ ਦੇ ਮੈਨੂੰ ਪਰਸਨਲ ਮੈਸੇਜ ਆਉਂਦੇ ਨੇ ਕਿ ਸਾਨੂੰ ਪਲੀਜ਼ ਐਡ ਕਰੋ ਗਰੁੱਪ ਦੇ ਵਿੱਚ, ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ ਸੰਸਥਾ, ਕਿਉਂਕਿ ਜਾਣਦੇ ਨੇ, ਉਹ ਪੜ੍ਹੇ ਨੇ।
0: ਸੋ ਹੁਣ ਸੰਸਥਾ ਵੀ ਤੁਸੀਂ ਦੱਸ ਰਹੇ ਕਿ 2 ਬਣਾ ਦਿੱਤੀਆਂ ਨੇ SCPC ਵੀ
1: ਜੀ
0: ਨਾਲ ਆ ਗਈ ਆ,
1: ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ
0: ਹਾਂ ਮਾਫੀ ਚਾਹੁੰਦਾ CBSE,
1: ਹਾਂਜੀ, ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਹੈਗੀ RICC, ਇਹ ਹੈਗੀ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ। ਹੋਇਆ ਕਿ ਦੂਜੀ ਸੰਸਥਾ, ਦੂਜਾ ਕੈਂਪਸ ਬਣਾਉਣ ਦੀ ਲੋੜ ਕੀ ਪਈ, 2016-17 ਦੇ ਵਿੱਚ ਇੱਕ ਖਬਰ ਆਉਂਦੀ ਹੈ ਮੀਡੀਆ ਦੇ ਵਿੱਚ ਕਿ ਜਿਹੜੇ ਬੱਚੇ ਹੁਣ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਆ ਆਪਣੀ ਫਿਊਚਰ ਵਿੱਦਿਆ ਲਈ, ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ, ਜਾਂ ਤਾਂ ਅੰਬੈਸੀਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜ੍ਹੇ ਬੱਚੇ ਜਿਹੜੇ ਪਲੱਸ ਟੂ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚੋਂ ਕੀਤੀ ਆ, ਉਹਨਾਂ ਨੂੰ ਵੀਜ਼ੇ ਨਹੀਂ ਮਿਲਣੇ। ਹੁਣ ਇਹੋ ਜਿਹੀਆਂ ਗੱਲਾਂ ਨਾ ਜਦੋਂ ਪਿੰਡਾਂ 'ਚ ਟਰੈਵਲ ਕਰਦੀਆਂ ਨੇ ਉਹ ਹੋਰ ਹੀ ਰੂਪ ਧਾਰਨ ਕਰ ਲੈਂਦੀਆਂ ਨੇ। ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੀ ਸੰਸਥਾ ਦੇ ਵਿੱਚੋਂ ਦਾਖਲੇ ਡਰੋਪ ਆਊਟ ਹੋਣ ਲੱਗ ਗਏ। ਮਾਂ ਬਾਪ ਨੂੰ ਲੱਗਿਆ ਕਿ ਬੱਚਿਆਂ ਨੇ ਤਾਂ ਬਾਹਰ, ਰੁਝਾਨ ਤਾਂ ਬਾਹਰ ਦਾ ਸੀਗਾ ਕਿ ਜੇ ਇੱਥੋਂ ਪਲੱਸ ਟੂ ਕਰ ਲਈ, ਬੱਚੇ ਨੇ ਬਾਹਰ ਹੀ ਨਹੀਂ ਜਾਣਾ, ਇਹਨੂੰ ਵੀਜ਼ਾ ਹੀ ਨਹੀਂ ਲੱਗਣਾ, ਐਜੂਕੇਸ਼ਨ ਸਾਰੀ ਆਪਦਾ ਵੀਜ਼ੇ 'ਤੇ ਹੀ ਗਈ ਨਾ। ਡੈਡੀ ਹੋਣਾ ਦੇ ਮਨ 'ਚ ਵੀ ਆਇਆ ਵੀ ਯਾਰ ਸਾਡਾ ਤਾਂ ਸੁਪਨਾ ਹੋਰ ਸੀ, ਅਸੀਂ ਤਾਂ ਐਜੂਕੇਸ਼ਨ ਦੇਣੀ ਚਾਹੁੰਦੇ ਹਾਂ ਬੱਚਿਆਂ ਨੂੰ, ਅਤੇ ਬੱਚੇ ਘੱਟ ਰਹੇ ਨੇ, ਮਾਂ ਬਾਪ ਸਮਝ ਨਹੀਂ ਰਹੇ, ਹਨੇਰੀ ਹੋਈ ਹੋਰ ਚੱਲ ਪਈ ਇੱਕ ਉਹਨਾਂ ਦੇ ਉਹਨਾਂ ਸਾਲਾਂ ਦੇ ਵਿੱਚ ਪ੍ਰਵਾਸ ਹੋਇਆ ਵੀ ਬਹੁਤ ਆ। ਫਿਰ ਇਹਨਾਂ ਨੇ ਇਹ ਸੋਚਿਆ ਕਿ ਆਪਾਂ ਨੂੰ CBSE ਨਾਲ ਜੁੜਨਾ ਚਾਹੀਦਾ ਤਾਂ ਇਹ ਬੱਚੇ ਟਿਕਣਗੇ, ਤਾਂ ਸੰਸਥਾ ਟਿਕੂਗੀ। ਹੁਣ ਉਸ ਬਿਲਡਿੰਗ ਨੂੰ ਤਾਂ CBSE ਬਣਾਇਆ ਨਹੀਂ ਸੀ ਜਾ ਸਕਦਾ, ਕਿਉਂਕਿ CBSE ਲਈ ਇੱਕ ਖਾਸ ਤਰੀਕੇ ਦੀ ਰਿਕੁਆਇਰਮੈਂਟ ਆ, ਕਮਰੇ ਇੰਨੇ ਬਾਏ ਇੰਨੇ ਦੇ ਹੋਣ, ਲੈਬਾਂ ਹੋਣ, ਆਹ ਹੋਵੇ ਉਹ ਹੋਵੇ। ਫਿਰ ਇਹਨਾਂ ਨੇ ਸੋਚਿਆ ਕਿ ਥਾਂ ਹੈਗੀ ਆ, ਕਿਉਂ ਨਾ ਇੱਥੇ ਇੱਕ CBSE ਵਿੰਗ ਸਥਾਪਿਤ ਕੀਤਾ ਜਾਵੇ। 2017 ਤੋਂ ਲੈ ਕੇ 2023-24 ਤੱਕ ਕਹਿ ਲਓ 25 ਤੱਕ ਹੀ ਉਹ ਸੰਸਥਾ ਦਾ ਨਿਰਮਾਣ ਹੋਇਆ ਜੀ। ਉਹਦਾ ਨਾਂ ਡ੍ਰੀਮਲੈਂਡ ਪਬਲਿਕ ਸਕੂਲ।
0: ਸੋ ਉਹਨੂੰ ਨਾਂ ਅਲੱਗ ਤੋਂ,
1: ਉਹਦਾ ਨਾਂ ਕਿਉਂਕਿ CBSE ਆ।
0: ਓਕੇ,
1: ਹਾਂ, ਉੱਥੇ ਹੁਣ ਆਪਣੇ ਕੋਲ ਲਗਭਗ 450-500 ਬੱਚਾ ਪੜ੍ਹਦਾ।
0: ਓਕੇ,
1: ਅਤੇ ਫਿਜਿਕਸ, ਕੈਮਿਸਟਰੀ, ਮੈਥ ਸਾਰੀਆਂ ਸਟਰੀਮਾਂ ਹੈਗੀਆਂ ਨੇ ਸਾਇੰਸ ਦੀਆਂ, ਅਤੇ ਕਿੰਡਰਗਾਰਡਨ ਵੀ ਹੈ, ਛੋਟੇ ਛੋਟੇ ਬੱਚੇ ਨੇ, ਅਤੇ ਵਧੀਆ ਜਾਣੀ ਕਿ ਉਹ ਚੱਲ ਰਿਹਾ ਸਿਸਟਮ। ਹੁਣ ਪਹਿਲਾ ਸੈਸ਼ਨ ਲੰਘਿਆ CBSE ਦਾ।
0: ਅੱਛਾ, ਇਹ ਪਹਿਲਾਂ ਹੀ,
1: ਇਹ ਪਹਿਲਾਂ ਸੀਗਾ।
0: ਓਕੇ,
1: ਹੁਣ ਸਮਾਂ, ਹੁਣ ਤਾਂ ਆਪਣੇ ਆਪ ਨੂੰ ਸ਼ਾਬਾਸ਼ ਦਿੰਦੇ ਸੀ ਗਰਾਊਂਡ 'ਚ ਖੜ ਕੇ। ਮੰਮੀ ਕਹਿੰਦੇ ਸ਼ਾਮ ਨੂੰ ਕਈ ਵਾਰੀ ਨਾ ਇੱਥੇ ਮੈਨੂੰ ਕਹਿ ਦੇਣਾ ਵੀ ਗੁਰਪ੍ਰੀਤ ਦੇਖ ਆਪਾਂ ਕੀ ਤੋਂ ਕੀ ਕਰਤਾ, ਆਪਾਂ ਨੂੰ ਲੱਗਦਾ ਸੀ ਆਪਾਂ ਇੰਨੇ ਆਹ ਅਚੀਵ ਕਰ ਲਾਂਗੇ, ਅਤੇ ਹੁਣ ਆਪਾਂ ਖੁੰਡੀਆਂ ਮੰਗਾਉਣੀਆਂ ਨੇ ਬਾਹਰੋਂ, ਜਿਹੜੇ ਗੋਰੇ ਲਈ ਫਿਰਦੇ ਹੁੰਦੇ ਆ, ਅਤੇ ਖੁੰਡੀਆਂ ਲੈ ਕੇ ਆਪਾਂ ਇੱਥੇ ਤੁਰ ਲਿਆ ਕਰਨਾ, ਨਾਲੇ ਬਹਿ ਜਾ ਕਰਨਾ ਕੁਰਸੀਆਂ ਡਾ ਕੇ, ਅਤੇ ਆਪਾਂ ਬੱਚਿਆਂ ਨੂੰ ਦੇਖਿਆ ਕਰਨਾ ਪੜ੍ਹਦੇ ਖੇਡਦੇ ਨੱਠਦਿਆਂ ਨੂੰ। ਇੱਦਾਂ ਦਾ ਮਨ ਹੁਣ ਹੋਇਆ ਹੋਇਆ ਸੀਗਾ, ਖੁਸ਼ ਸੀ ਬਹੁਤ ਵੀ ਮੈਂ ਇੱਕ ਕੁਛ ਕਰ ਸਕਿਆ, ਜੋ ਸੋਚਿਆ ਸੀ 30 ਸਾਲ ਪਹਿਲਾਂ ਉਹ ਕੁਛ ਅੱਖਾਂ ਮੂਹਰੇ ਉਸਰਿਆ ਦਿਖਿਆ। ਉਹ ਹੁਣ ਜਦੋਂ ਤੁਸੀਂ ਵੀ ਆਓਗੇ ਤੁਸੀਂ ਦੇਖੋਗੇ ਕਿ ਹਿਊਜ ਆ ਉਹ, ਨੋਟ ਈਜ਼ੀ, 4 ਕਮਰੇ ਨਹੀਂ, ਹੁਣ ਉਹ ਕਮਾਲ ਹੀ ਹੋਈ ਪਈ ਆ, ਉਹ ਬਹੁਤ ਵੱਡਾ ਅਦਾਰਾ।
0: ਕਮਾਲ, ਉਹ ਸੁਣਨ 'ਚ ਚੀਜ਼ਾਂ ਬਹੁਤ
1: ਜੀ ਜੀ ਜੀ
0: ਵਧੀਆ ਲੱਗਦੀਆਂ। ਹੁਣ ਕੀ ਮਨਸੂਬੇ ਨੇ ਭੰਗੂ ਸਾਹਿਬ? ਮੈਨੂੰ ਪਤਾ ਲੱਗਾ ਵੀ ਤੁਸੀਂ ਵੀ ਹੁਣ ਵਾਪਸ ਜਾਣ ਦੀ ਤਿਆਰੀ 'ਚ, ਉੱਥੇ ਸੇਵਾਵਾਂ ਨਿਭਾਉਣੀਆਂ।
1: ਵੀਰ ਜੀ, ਗੱਲ ਇੱਦਾਂ ਕਿ ਬਲੈਕ ਐਂਡ ਵਾਈਟ ਤਾਂ ਇੱਦਾਂ ਕੁਛ ਵੀ ਨਹੀਂ ਕਿ ਬੜਾ ਔਖਾ ਹੈ। 20-22 ਸਾਲ ਆਪਾਂ ਨੂੰ ਇਹਨਾਂ ਮੁਲਕਾਂ 'ਚ ਆਇਆਂ ਨੂੰ ਹੋ ਗਏ, ਕਦੇ ਮਾੜੇ ਤੋਂ ਮਾੜੇ ਸੁਪਨੇ 'ਚ ਵੀ ਨਹੀਂ ਸੋਚਿਆ ਹੁੰਦਾ ਕਿ ਕਦੇ ਇੱਦਾਂ ਦਾ ਦਿਨ ਆਊਗਾ ਵੀ ਇੱਥੇ, ਕਿਉਂਕਿ ਇੱਥੇ ਵੀ ਆਪਾਂ ਦੁਨੀਆ ਵਸਾ ਲਈ, ਬੱਚੇ ਜੰਮ ਲਏ, ਬੱਚੇ ਖੇਡਣ ਵੀ ਲੱਗ ਗਏ, ਬੱਚੇ ਪੜ੍ਹਨ ਵੀ ਲੱਗ ਗਏ, ਤੁਸੀਂ ਵੀ ਇੱਥੇ ਇੱਕ ਜੀ ਲਾ ਲੈਂਦੇ ਹੋ। ਪਹਿਲੇ 5-7-10 ਸਾਲ ਤਾਂ ਇਹਨਾਂ ਮੁਲਕਾਂ 'ਚ ਜੀ ਨਹੀਂ ਲੱਗਦਾ, ਹੌਲੀ ਹੌਲੀ ਤੁਹਾਡਾ ਜੀ ਲੱਗਣ ਲੱਗਦਾ, ਅਤੇ ਫਿਰ ਸਫੈਦੇ ਇਹ ਸਾਰੇ ਆਪਦੇ ਲੱਗਣ ਲੱਗਦੇ ਨੇ, ਹੈ ਨਾ, ਸਾਰੇ ਲੋਕ ਵੀ ਥੋੜ੍ਹੇ ਥੋੜ੍ਹੇ ਆਪਣੇ ਲੱਗਣ ਲੱਗਦੇ ਨੇ। ਪਰ ਜੋ ਮੇਰੀ ਜ਼ਿੰਦਗੀ 'ਚ ਵਾਪਰਿਆ ਵੀਰੇ, ਜੋ ਇਹ ਘਟਨਾ ਹੋਈ ਹੈ, ਮੈਂ ਇੱਕ ਤਾਂ ਹੈਗਾ ਇਕੱਲਾ ਇਕੱਲਾ ਮੁੰਡਾ ਹੀ ਆਪਣੇ ਘਰਦਿਆਂ ਦਾ, ਮੇਰੇ ਸਿਸਟਰ ਜਾਂ ਬ੍ਰਦਰ ਰੀਅਲ ਨਹੀਂ ਗਏ ਕੋਈ, ਊਂ ਤੁਹਾਡੇ ਵਰਗੇ ਬਹੁਤ ਮੇਰੇ ਰਿਸ਼ਤੇ ਹੈਗੇ ਨੇ। ਤਾਂ ਜੀ ਉਹ ਨਾ ਮੈਂ ਮਹਿਸੂਸ ਕੀਤਾ ਉੱਥੇ ਜਾ ਕੇ ਕਿ ਉਹ ਜਿਹੜੀ ਪੀੜ ਆ, ਉਹ ਜਿਹੜੀ ਮੈਂ ਇੱਕ ਉਹਨਾਂ ਦੀ ਪੇਨ ਦੇਖੀ ਆ ਉਸ ਸੰਸਥਾ ਲਈ, ਹੈ ਨਾ। ਇਹ ਤਾਂ ਨਹੀਂ ਮੈਂ ਕਹਿੰਦਾ ਸਵਰਨ ਸਿੰਘ ਭੰਗੂ ਤਾਂ ਨਹੀਂ ਕੋਈ ਬਣ ਸਕਦਾ, ਇੱਦਾਂ ਦਾ ਬਹੁਤ ਮੁਸ਼ਕਲ ਹੈ ਇਹ ਕਹਿਣਾ ਕਿ ਉਹਨਾਂ ਨੂੰ ਰਿਪਲੇਸ ਕਰਨਾ, ਬਿਲਕੁਲ ਵੀ ਨਹੀਂ ਹੋ ਸਕਦਾ, ਇਹ ਪੋਸੀਬਲ ਹੀ ਨਹੀਂ ਹੈਗਾ। ਪਰ ਐਟਲੀਸਟ ਉੱਥੇ ਇੱਕ ਗਵਰਨੈਂਸ ਹੋਣੀ, ਇੱਕ ਉੱਥੇ ਦੱਸਣਾ ਕਿ ਕਿਵੇਂ ਚੀਜ਼ਾਂ ਹੋਣੀਆਂ, ਜਾਂ ਜਿਹੜੀਆਂ ਚੀਜ਼ਾਂ ਮੈਨੂੰ ਪਤਾ, ਜਿਹੜੀਆਂ ਮੇਰੇ ਨਾਲ ਡਿਸਕਸ ਕੀਤੀਆਂ ਹੋਈਆਂ, ਉਹਨਾਂ ਨੂੰ ਇੰਪਲੀਮੈਂਟ ਕਰਨਾ, ਮਤਲਬ ਉਹਨਾਂ ਦੇ ਫਿਊਚਰ ਪਲੈਨਸ ਦੇ ਵਿੱਚ ਕਿੰਨਾ ਕੁਛ ਸੀ। ਜਿਵੇਂ ਹੁਣ ਮੈਂ ਸਪੈਸ਼ਲੀ ਜ਼ਿਕਰ ਕਰਨਾ ਚਾਹੁੰਦਾ ਵੀ ਇੱਦਾਂ ਦੇ ਬੱਚੇ ਜਿਨ੍ਹਾਂ ਨੂੰ ਆਪਾਂ ਇੱਥੇ ਦਾ ਸਪੈਸ਼ਲ ਸਕੂਲ ਦੇ ਵਿੱਚ ਕਹਿ ਦਿੰਦੇ ਹਾਂ ਨਾ, ਨਿਊਰੋ ਰਿਲੇਟਡ ਜਿਹੜੇ ਹੁੰਦੇ ਨੇ, ਉੱਦਾਂ ਦੇ ਬੱਚੇ ਆਏ ਆ ਜੀ 2-3 ਆਪਣੇ ਕੋਲ। ਹੁਣ ਦੇਖੋ ਕਿੱਡਾ ਵੱਡਾ ਚੈਲੰਜ ਆ ਉਹਨਾਂ ਬੱਚਿਆਂ ਲਈ। ਟੀਚਰ ਇੱਕ ਆਲਰੇਡੀ ਗੱਲ ਕਰ ਲਈ ਸੀ ਵੀ ਤੁਸੀਂ ਆਓ ਜੀ ਉੱਥੇ, ਉਹ ਬੱਚਿਆਂ ਨੂੰ ਪੜ੍ਹਾਓ।
0: ਓਕੇ,
1: ਹੁਣ ਅਸਲ 'ਚੋਂ ਕੰਮ ਸਰਕਾਰ ਦਾ, ਇਹ ਨਹੀਂ ਕਿ ਸਰਕਾਰਾਂ ਦੇ ਸਕੂਲ ਹੈ ਨਹੀਂ, ਹੈਗੇ ਨੇ, ਪਰ ਬਹੁਤ ਘੱਟ ਲੋਕਾਂ ਨੂੰ ਅਵੇਅਰਨੈਸ ਆਈ। ਇੱਥੇ ਤਾਂ ਬਹੁਤ ਟਾਈਮ ਨਾਲ ਹੀ ਪਤਾ ਲੱਗ ਜਾਂਦਾ ਫਲਾਣੇ ਬੱਚੇ ਨੂੰ ਕੋਈ ਆਟਿਜ਼ਮ ਹੈ, ਹਨਾ, ਤੇ ਇੱਥੇ ਤਾਂ ਸਰਕਾਰਾਂ ਦੇ ਧਿਆਨ ਨੇ, ਉੱਥੇ ਤਾਂ ਤੁਹਾਨੂੰ ਪਤਾ ਹੀ ਸਮਾਜ ਦੇ ਵਿੱਚ ਪਿੰਡਾਂ 'ਚ ਕਿੱਥੇ ਧਿਆਨ ਹੈ ਇਹਨਾਂ ਚੀਜ਼ਾਂ ਦਾ। ਸੋ ਇਸ ਹੱਦ ਤੱਕ ਵੀ ਜਾ ਕੇ ਸੰਸਥਾ ਦੇ ਵਿੱਚ ਧਿਆਨ ਦਿੱਤਾ ਗਿਆ ਸੀ ਵੀ ਬੱਚਾ ਕਿਸੇ ਕਿਸਮ ਦਾ ਵੀ ਆ ਜਾਏ, ਬੱਚਾ ਗਰੀਬ ਦਾ ਆ ਜਾਏ, ਪਰ ਪੜ੍ਹਨ ਲਾਇਕ ਹੋਵੇ। ਜਿਹੜੀ ਕਾਨ ਸਿੰਘ ਪੰਨੂ ਹੋਣਾ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ, ਫਿਊਚਰ ਪਲੈਨਸ ਦੀ ਗੱਲ ਹੈ, ਅਲੱਗ ਕਿਵੇਂ ਬਣਾਉਂਦੀ ਹੈ ਵੀਰ ਜੀ ਇਹ ਸੰਸਥਾ, ਇਹ ਸੰਸਥਾ ਬਾਕੀ ਸੰਸਥਾ ਨਾਲੋਂ। 5ਵੀਂ ਜਮਾਤ ਦੇ ਵਿੱਚ ਇੱਕ ਪ੍ਰਤਿਭਾ ਪ੍ਰੀਖਿਆ ਨਾਂ ਦੀ ਪ੍ਰੀਖਿਆ ਲਈ ਜਾਂਦੀ ਹੈ ਬੱਚਿਆਂ ਦੀ।
0: ਓਕੇ,
1: ਹਾਂ, ਆਲੇ ਦੁਆਲੇ ਬੱਚੇ ਚੂਜ਼ ਕਰਕੇ ਵੀ ਤੁਸੀਂ ਪੇਪਰ ਦਿਓ, ਖੁੱਲ੍ਹਾ ਪੇਪਰ ਆ, ਕੋਈ ਵੀ ਦੇ ਸਕਦਾ 5ਵੀਂ ਦਾ ਬੱਚਾ। ਜਿਹੜੇ ਬੱਚੇ ਦੇ ਨੰਬਰ 90-92-95% ਆ ਗਏ, ਪਰ ਉਹ ਬੱਚੇ ਬਹੁਤ ਹੀ ਗਰੀਬ ਪਰਿਵਾਰ ਤੋਂ ਨੇ। ਇੱਕ ਸਕਰੀਨਿੰਗ ਕਮੇਟੀ ਬਣੀ ਹੋਈ ਹੈ ਜਿਹੜੀ ਉਹਨਾਂ ਪਰਿਵਾਰਾਂ ਤੱਕ ਵੀ ਜਾਂਦੀ ਹੈ, ਡੈਡੀ ਆਪ ਵੀ ਬਕਾਇਦਾ ਉਹਨਾਂ ਦੇ ਪਰਿਵਾਰਾਂ ਤੱਕ ਜਾਂਦੇ ਵੀ ਤੁਹਾਡਾ ਬੱਚਾ ਇੰਨਾ ਲਾਇਕ ਆ, ਪਰ ਤੁਹਾਡੇ ਘਰੇ ਛੱਤ ਹੈ ਨਹੀਂ, ਇੱਕ ਡੰਗਰ ਹੈ, ਮਾਂ ਦੁੱਧ ਪਾਉਂਦੀ ਹੈ, ਗੁਜ਼ਾਰਾ ਕਰਦੀ ਆ, ਪਿਓ ਜਾਂ ਤਾਂ ਹੈ ਨਹੀਂ ਜਾਂ ਸ਼ਰਾਬੀ ਆ, ਜਾਂ ਕੋਈ ਧਿਆਨ ਨਹੀਂ ਬੱਚੇ ਦੀ ਐਜੂਕੇਸ਼ਨ ਵੱਲ। ਫਿਰ ਹੀ ਉਹਨਾਂ ਬੱਚਿਆਂ ਨੂੰ ਅਡੋਪਟ ਕਰ ਲਿਆ ਜਾਂਦਾ ਸੰਸਥਾ ਵੱਲੋਂ।
0: ਓਕੇ
1: ਉਹ ਅਡੋਪਟ ਇਸ ਤਰੀਕੇ ਨਾਲ ਕਿ ਫਿਰ ਲੋਕਾਂ ਤੱਕ ਅਪਰੋਚ ਕੀਤੀ ਜਾਂਦੀ ਕਿ ਇਹਨਾਂ ਦੀ ਪੜ੍ਹਾਈ ਦਾ ਖਰਚਾ ਹੁਣ ਕੋਈ ਬੰਦਾ ਚੱਕੇ ਅਡੋਪਟ ਜਿਵੇਂ ਬੱਚਾ ਇੱਕ ਅਡੋਪਟ ਕਰ ਲਿਆ ਆਪਣੇ ਕੋਲ ਇਸ ਵੇਲੇ ਸੰਸਥਾ 'ਚ 60 ਬੱਚੇ ਇੱਦਾਂ ਦੇ ਨੇ ਜਿਹਨਾਂ 'ਚੋਂ ਅਡੋਪਟਡ ਸੰਸਥਾ ਵੱਲੋਂ ਨੇ ਵੈਸੇ ਉਹਨਾਂ ਦੇ 60 'ਚੋਂ 40 ਬੱਚੇ ਲੋਕਾਂ ਤੱਕ ਪਹੁੰਚ ਚੁੱਕੇ ਨੇ ਗੁਲਦਸਤਾ ਸਮਾਜ ਨੂੰ ਦਿੱਤਾ ਹੋਇਆ ਤੁਹਾਡਾ ਮਨ ਮੰਨਦਾ ਸਾਡੇ ਨਾਲ ਜੁੜੋ ਹਾਂ ਆ ਕੇ ਦੇਖੋ ਪਹਿਲਾਂ ਤੁਸੀਂ ਆ ਜਾਓ ਪਹਿਲਾਂ ਤੁਸੀਂ ਆ ਕੇ ਉੱਥੇ ਮਾਹੌਲ ਦੇਖੋ ਆ ਕੇ ਮਿਲੋ ਬੱਚਿਆਂ ਨੂੰ ਤੇ ਪਰ ਉਹ ਖੁਸ਼ ਸੀ ਵੀ ਲੋਕ ਜੁੜਦੇ ਜਿਉਂ ਜਿਉਂ ਚੀਜ਼ਾਂ ਅੱਗੇ ਪਹੁੰਚਦੀਆਂ ਸੀ ਤਾਂ ਲੋਕ ਜੁੜਦੇ ਜਾਂਦੇ ਸੀ
0: ਤੇ ਉਹ ਕਿਵੇਂ ਆ ਭੰਗੂ ਸਾਹਿਬ ਉਹਦਾ ਪ੍ਰੋਸੈਸ ਕੀ ਆ ਫਿਰ ਮੰਨ ਲਓ ਇੱਕ ਪਹਿਲੀ ਗੱਲ ਤੇ ਵੀ ਖਰਚਾ ਕਿੰਨਾ ਕੁ ਹੈ ਇੱਕ ਜਣੇ ਦੀ ਅਡੋਪਸ਼ਨ ਦਾ ਮਿਨੀਮਮ ਮੈਕਸੀਮਮ
1: ਮਿਨੀਮਮ ਸਾਲ ਦਾ
0: ਮਰਜ਼ੀ ਹਰ ਇੱਕ ਦੀ ਜਾਂ
1: ਅੰਦਾਜ਼ਨ ਦੇਖੋ ਜੀ ਮੈਂ ਬਹੁਤ ਫਿਗਰਸ ਤਾਂ ਨਹੀਂ ਪੈਂਦਾ ਅੰਦਾਜ਼ਨ ਇਹ ਹੈ ਕਿ 33,000-34,000 ਰੁਪਇਆ ਸਾਲ ਦਾ ਇੱਕ ਬੱਚੇ ਦੀ ਫੀਸ ਹੈ
0: ਓਕੇ
1: ਤੇ ਉਹ ਕਲਾਸ ਵਧਣ ਨਾਲ ਉਹ 33-35, 35-37, 37-42 ਤੱਕ ਪਹੁੰਚ ਜਾਂਦਾ ਇੱਕ ਬੱਚੇ ਦੀ ਇੱਕ ਸਾਲ ਦੀ ਫੀਸ
0: 35-40
1: ਟਿਊਸ਼ਨ ਫੀਸ ਇੰਨੀ ਕੁ
0: ਤੇ ਉਹਦੇ ਵਿੱਚ ਕੀ ਜੇ ਮੰਨ ਲਓ ਕੋਈ ਮਨ ਬਣਾਵੇ ਤੇ ਉਹਦੇ ਲਈ ਕੀ ਪ੍ਰੋਸੈਸ ਹੈ
1: ਉਹਦੇ ਲਈ ਪ੍ਰੋਸੈਸ ਪਹਿਲਾਂ ਤਾਂ ਹੀ ਉਹ ਜੁੜੇ ਆਪਣੀ ਗੱਲ ਸਾਡੇ ਤੱਕ ਰੱਖੇ ਕਿ ਉਹ ਕੋਈ ਕੁਐਸਚਨ ਵੀ ਹੋਣਗੇ ਡੈਫੀਨੇਟਲੀ ਅਸੀਂ ਉਹਨਾਂ ਦੇ ਕੁਐਸਚਨਾਂ ਦੇ ਆਨਸਰ ਵੀ ਦੇਵਾਂਗੇ ਔਰ ਉੱਥੇ ਪਿੱਕ ਐਂਡ ਚੂਜ਼ ਵੀ ਹੈ ਨੀਗਾ ਕਿ ਅਸੀਂ ਤਾਂ ਜੀ ਫਲਾਣਾ ਆਏ ਹਨਾ ਸਾਨੂੰ ਅਸੀਂ ਪਹਿਲਾਂ ਹੀ ਉਹ ਬੱਚੇ ਲੈ ਲਏ ਆ ਸੰਸਥਾ ਕੋਲ ਤਾਂ ਉਹ ਬੱਚੇ ਆ ਗਏ ਆ ਤੁਹਾਨੂੰ ਇੱਕ ਬੱਚਾ ਸਪੁਰਦ ਕਰ ਦਿੱਤਾ ਜਾਊਗਾ ਮੈਨੂੰ ਲੱਗਦਾ ਇਦੋਂ ਵਧੀਆ ਸੇਵਾ ਤਾਂ ਫਿਰ ਕੋਈ ਹੋ ਵੀ ਨਹੀਂ ਸਕਦੀ
0: ਬਿਲਕੁਲ
1: ਜੇ ਕੋਈ ਬੰਦਾ ਚਾਹੇ ਵੀ ਯਾਰ ਵੀ ਮੇਰੀ ਕੋਈ ਆਪਾਂ ਕੱਢਦੇ ਹੀ ਆ ਦਸਵੰਧ ਆਪਣੇ ਤਾਂ ਗੁਰਬਾਣੀ 'ਚ ਵੀ ਆ ਆਪਣੇ ਤਾਂ ਧਰਮਾਂ 'ਚ ਵੀ ਆ ਲੋਕ ਮੈਨੂੰ ਲੱਗਦਾ ਬਹੁਤ ਦੁਨੀਆਂ ਦੇ ਵਿੱਚ ਇੱਦਾਂ ਦੇ ਹੈਗੇ ਸੱਜਣ ਜਿਹੜੇ ਬਹੁਤ ਹੈਲਪ ਕਰਦੇ ਵੀ ਆ ਇੱਥੇ ਨਹੀਂ ਕਰਦੇ ਕਿਤੇ ਹੋਰ ਕਰਦੇ ਹੋਣਗੇ ਬਿਨਾਂ ਸ਼ੱਕ ਇਹ ਦੁਨੀਆਂ ਚੰਗੇ ਲੋਕਾਂ ਕਰਕੇ ਸੋਹਣੀ ਲੱਗ ਰਹੀ ਆ
0: ਬਿਲਕੁਲ
1: ਅਤੇ ਫਿਰ ਉੱਦਾਂ ਉਹ ਪ੍ਰੋਸੈਸ ਆਪਾਂ ਬਕਾਇਦਾ ਉਹਨਾਂ ਨੂੰ ਟਾਈਮ ਟੂ ਟਾਈਮ ਦੱਸ ਵੀ ਸਕਾਂਗੇ ਪਰ ਇਹ ਬਹੁਤ ਈਜ਼ੀ ਆ ਉਹ ਪੈਸਾ ਕਿਵੇਂ ਬੱਚਿਆਂ ਤੱਕ ਪਹੁੰਚਦਾ ਬੜਾ ਪਾਰਦਰਸ਼ੀ ਆ ਸਿਸਟਮ ਰੱਖਿਆ ਹੋਇਆ
0: ਹਾਂਜੀ ਤੇ ਉਹਦੇ ਵਿੱਚ ਕਿਹਦੇ ਨਾਲ ਸੰਪਰਕ ਇਨੀਸ਼ੀਅਲੀ ਮਤਲਬ ਕਿੱਥੇ ਕਰਨਾ ਕੋਈ ਔਨਲਾਈਨ ਜਾਂ ਫਿਰ ਫੋਨ ਨੰਬਰ ਜਾਂ
1: ਜੀ ਫੋਨ ਨੰਬਰ ਵੀ ਹੈਗੇ ਨੇ ਮੈਨੇਜਮੈਂਟ ਦੇ ਸਾਰੇ ਮੈਂ ਉਹ ਤੁਹਾਨੂੰ ਦੇ ਕੇ ਵੀ ਜਾਊਂਗਾ ਤੁਸੀਂ ਸਕਰੀਨ ਤੇ ਡਿਸਪਲੇ
0: ਇੱਥੇ ਆਪਾਂ ਜਿਹੜੀ ਚੱਲ ਰਹੀ ਆਪਣੀ ਗੱਲਬਾਤ ਆ ਇਹਦੇ ਵਿੱਚ ਆਪਾਂ ਪਾ ਦਾਂਗੇ ਔਨਲਾਈਨ ਕਿਸੇ ਨੇ ਸਰਚ ਮਾਰਨੀ ਹੋਵੇ ਤਾਂ ਔਨਲਾਈਨ ਕਿੰਨੀ ਕੁ ਐਕੂਰੇਸੀ ਆਪਣੀ ਜਾਂ ਕਿੱਦਾਂ ਲੱਭ ਸਕਦਾ ਕੋਈ
1: ਓਕੇ RICC ਬਸੀ ਗੁਜਰਾਂ ਗੂਗਲ ਮੈਪਸ ਤੇ ਪਾਓਗੇ ਤਾਂ ਤੁਸੀਂ ਉੱਥੇ ਪਹੁੰਚ ਸਕਦੇ ਹੋ
0: ਓਕੇ
1: ਪੰਜਾਬ 'ਚ ਜਿੱਥੋਂ ਮਰਜ਼ੀ ਤੇ ਇੰਸਟਾਗ੍ਰਾਮ ਪੇਜ ਫੇਸਬੁੱਕ ਪੇਜ ਸੰਸਥਾਵਾਂ ਦੇ ਚੱਲ ਰਹੇ ਨੇ RICC ਬਸੀ ਗੁਜਰਾਂ ਦੇ ਨਾਂ ਤੋਂ ਤੇ ਡ੍ਰੀਮਲੈਂਡ ਪਬਲਿਕ ਸਕੂਲ ਉਹ ਵੀ ਬਸੀ ਗੁਜਰਾਂ ਪਿੰਡ ਦਾ ਨਾਮ ਬਸੀ ਗੁਜਰਾਂ
0: ਓਕੇ ਸਾਰੀ ਇਨਫੋਰਮੇਸ਼ਨ
1: ਜੀ ਜੀ ਬਾਕੀ ਨੰਬਰ ਹੈਗੇ ਨੇ
0: ਤੇ ਉਸ ਤੋਂ ਅੱਗੇ ਕੀ ਹੁਣ ਭੰਗੂ ਸਾਹਿਬ ਜਾ ਕੇ ਤੇ ਫਿਰ ਅੱਗੇ ਜਿਹੜੀ ਇੱਕ ਹੋਰ ਤੁਸੀਂ ਦੱਸ ਰਹੇ ਸੀ ਕਿ ਆਪਣੇ ਜਿਹੜੇ ਡੋਨੇਸ਼ਨ ਇਸ ਤੋਂ ਬਲੈਦਾ ਵੀ ਇਕੱਠੀ ਕਰਕੇ ਕੁਛ ਮਨਸੂਬੇ ਨੇ ਅੱਗੇ
1: ਜੀ ਉਹ ਮੈਂ ਦੱਸਣਾ ਚਾਹੁੰਦਾ ਜੀ ਕਿ ਜਿਵੇਂ ਕਿ ਸੰਸਥਾ ਬਾਰੇ ਤੁਹਾਨੂੰ ਦੱਸਿਆ ਕਿ ਸੰਸਥਾ ਨੇ ਹੁਣ ਤੱਕ ਸਟਰਗਲਿੰਗ ਦੌਰ 'ਚੋਂ ਹੀ ਸਮਾਂ ਕੱਢਿਆ ਬੱਚੇ ਆਏ ਬੱਚੇ ਪੜ੍ਹ ਕੇ ਚਲੇ ਗਏ ਤਨਖਾਹਾਂ ਆਈਆਂ ਤਨਖਾਹਾਂ ਬੱਚਿਆਂ ਦੀਆਂ ਫੀਸਾਂ 'ਚੋਂ ਨਿਕਲੀਆਂ ਸੰਸਥਾ ਦੇ ਕੁਛ ਦੇਣਦਾਰੀਆਂ ਵੀ ਖੜੀਆਂ ਨੇ ਜਿਹੜੀਆਂ ਕਿ ਚੱਲਦੀਆਂ ਆਉਂਦੀਆਂ ਸੀਗੀਆਂ ਕਿਉਂਕਿ ਸੰਸਥਾ ਇੱਕ ਤਰੀਕੇ ਦਾ ਮਨੀ ਇਕੱਠੀ ਕਰਨ ਦਾ ਸੋਰਸ ਨਹੀਂ ਰਿਹਾ ਸੰਸਥਾ ਦਾ ਮੇਨ ਪਰਪਸ ਹੀ ਐਜੂਕੇਸ਼ਨ ਦੇਣਾ ਸੀ ਸਗੋਂ ਟੀਚਰ ਵੀ ਉੱਥੇ ਵੀ ਜੀ ਉਹੀ ਟਿਕਦਾ ਜਿਹੜਾ ਅਸਲ ਦੇ ਵਿੱਚ ਉਹਨਾਂ ਅਸੂਲਾਂ ਨੂੰ ਸਮਝਦਾ ਜੇ ਕੋਈ ਟੀਚਰ ਵੀ ਇੱਦਾਂ ਦਾ ਆਵੇ ਨਾ ਮੈਨੂੰ ਤਾਂ ਇੰਨੀ ਤਨਖਾਹ ਚਾਹੀਦੀ ਹੈ ਤੇ ਮੈਂ ਤਾਂ ਕਿਉਂਕਿ ਉਹ ਸਿਸਟਮ ਦੇ ਵਿੱਚ ਆ ਕੇ ਤੁਹਾਨੂੰ ਉਹ ਰੰਗ 'ਚ ਢਲਣਾ ਹੀ ਪੈਂਦਾ ਉਹ ਇਸ ਕਿਸਮ ਦੀ ਸੰਸਥਾ ਪੂਰਨ ਸਿੰਘ ਗਿੱਲ ਕੈਨੇਡਾ ਤੋਂ ਇੱਕ ਸਿੱਖ ਬੁੱਧੀਜੀਵੀ ਨੇ ਉਹਨਾਂ ਨੇ ਜਦੋਂ ਡੈਡੀ ਪਿੱਛੇ ਜੇ ਕੈਨੇਡਾ ਗਏ ਸੀ ਉਹਨਾਂ ਨੇ ਜਦੋਂ ਇਹ ਗੱਲ ਸਮਝੀ ਸੁਣੀ ਉਹਨਾਂ ਨੇ ਫਿਰ ਉਹਨਾਂ ਨੂੰ ਨਾ ਇਹ ਰਾਏ ਦਿੱਤੀ ਕਿ ਤੁਸੀਂ ਸਮਾਜ ਦੇ ਵਿੱਚੋਂ ਇੱਦਾਂ ਦੇ ਬੰਦੇ ਲੱਭੋ ਜਿਹੜੇ 1-1 ਲੱਖ ਰੁਪਈਆ ਐਜ਼ ਏ ਡੋਨੇਸ਼ਨ ਉਹ ਰਿਟਰਨੇਬਲ ਅਮਾਊਂਟ ਨਹੀਂ ਹੈਗੀ ਉਹ ਤੁਸੀਂ 1 ਲੱਖ ਰੁਪਈਆ ਸੰਸਥਾ ਦੇ ਕਾਰਜ ਨੂੰ ਦਿੱਤੀ ਆ ਕਿ ਸੰਸਥਾ ਨੂੰ ਮੈਂ ਦਿੰਦਾ ਅਤੇ ਤੁਸੀਂ ਭੁੱਲ ਗਏ ਵੀ ਹਾਂ ਮੈਂ ਸੰਸਥਾ ਨੂੰ ਦਿੱਤੀ ਆ ਉਹ ਸੰਸਥਾ ਦੇ ਕੰਮ ਕਿਵੇਂ ਆਊਗੀ 10 ਲੱਖ ਰੁਪਈਆ FD 10 ਜਣੇ ਆਲਰੇਡੀ ਚੁਣੇ ਨਹੀਂ ਜਾ ਚੁੱਕੇ 10 ਜਣੇ ਦੀ ਲਿਸਟ ਹੈ ਜਿਹਨਾਂ ਨੇ
0: ਡੋਨੇਟ
1: ਕਰ ਚੁੱਕੇ FD ਦਾ ਡਾਕੂਮੈਂਟ ਵੀ ਹੈ ਉਹ ਵੀ ਕਿਸੇ ਨੂੰ ਦਿੱਤਾ ਜਾ ਸਕਦਾ
0: ਓਕੇ
1: ਅਤੇ ਉਹ ਬਕਾਇਦਾ ਉਹਨਾਂ ਦੀ ਲਿਸਟ ਆ ਮੈਂ ਜਿਹੜਾ ਤੁਹਾਨੂੰ ਪੈਂਫਲੈਟ ਦੇ ਕੇ ਜਾਊਂਗਾ ਬਕਾਇਦਾ ਉਹਨਾਂ ਦੇ ਨਾਂ ਕਿਹੜੇ ਮੁਲਕ ਤੋਂ ਨੇ ਕੀ ਆ ਉਹਦੇ ਵਿੱਚ ਇਹ ਆ ਥੋਟ ਇਹ ਸੀਗਾ ਕਿ ਮੰਨ ਲਓ ਆਪਣੇ ਕੋਲ 100 ਬੰਦਾ ਇੱਦਾਂ ਦਾ ਹੋ ਜਾਂਦਾ ਜਿਹੜਾ 1-1 ਲੱਖ ਰੁਪਈਆ ਇਸ ਸੰਸਥਾ ਦੀ ਬਿਹਤਰੀ ਲਈ ਦਿੰਦਾ ਉਹ ਜੀ ਇੱਕ ਸਾਈਜ਼ੇਬਲ ਅਮਾਊਂਟ ਹੋ ਗਿਆ ਮੰਨ ਲਓ 1 ਕਰੋੜ ਰੁਪਈਆ ਹੋ ਗਿਆ 90 ਲੱਖ ਜਾਂ ਉਹਦਾ ਜੋ ਵੀ ਉਹਦੀ ਵਿਆਜ ਦਰ ਨਾਲ ਆਪਾਂ ਨੂੰ ਕੋਈ ਵੀ ਮਨੀ ਮੰਥਲੀ ਜਾਂ ਜਨਰੇਟ ਹੁੰਦੀ ਹੈ ਜਾਂ ਜਿਵੇਂ ਵੀ ਉੱਥੇ ਸਿਸਟਮ ਵਰਕ ਕਰਦਾ ਉਹ ਸੰਸਥਾ ਦੀ ਇਹਨਾਂ ਕੰਮਾਂ ਦੀ ਬਿਹਤਰੀ ਲਈ, ਕਿਉਂਕਿ ਸੰਸਥਾ ਤਾਂ ਪੈਰ ਪੈਰ 'ਤੇ ਇਹਨਾਂ ਬੱਚਿਆਂ ਨੂੰ ਬਾਂਹ ਫੜਦੀ ਹੈ। ਕਦੇ 40 ਸੀ, ਅੱਜ 60 ਨੇ, ਫਿਰ 100 ਹੋਣਗੇ। ਇਹ ਜਿਹੜੇ ਜਿਹੜੇ ਜਿਹੜੇ ਬੱਚਿਆਂ ਨੂੰ ਨਹੀਂ ਫੜਿਆ ਜਾਣਾ ਸੀਗਾ, ਉਹ ਉਸ ਮੁੱਖ ਧਾਰਾ 'ਚ ਲਿਆਉਂਦਾ ਹੀ ਨਹੀਂ ਸੀ ਜਾਣਾ। ਇਹ ਸੰਸਥਾ ਆਪਣੇ ਕਾਰਜ ਲਈ ਘੱਟੋ ਘੱਟ ਸਟੈਂਡ ਕਰੇ। ਸੰਸਥਾ ਹਰ ਵੇਲੇ ਹੀ ਇੱਦਾਂ ਨਾ ਲੱਗੇ ਕਿ ਸੰਸਥਾ ਨੂੰ ਇੱਥੇ ਵੀ ਖੋਰਾ ਲੱਗ ਰਿਹਾ, ਸੰਸਥਾ ਕੋਲ ਹਜੇ ਆਪਣਾ ਹੀ ਕੋਈ ਇੰਤਜ਼ਾਮ ਉੱਦਾਂ ਦਾ ਨਹੀਂ। ਇੱਕ ਇਖਲਾਕੀ ਬਲ ਸ਼ਬਦ ਮੈਂ ਵਰਤਣਾ ਚਾਹੁੰਦਾ, ਉਹ ਬਣੇ ਸੰਸਥਾ ਦਾ ਕਿ ਇੱਕ ਅਮਾਊਂਟ ਹੈਗੀ ਹੈ ਵੀ ਉਹਦੇ ਤੋਂ ਆਪਾਂ ਨੂੰ ਕੁਛ ਨਾ ਕੁਛ ਆ ਰਿਹਾ ਜਿਹੜਾ ਬੱਚਿਆਂ ਦੀ ਭਲਾਈ ਲਈ ਲੱਗ ਰਿਹਾ, ਅਤੇ ਟਰਾਂਸਪੇਰੈਂਟ ਵੀ ਹੋਊਗਾ, ਪਾਰਦਰਸ਼ਤਾ ਵੀ ਹੋਊਗੀ ਇਹਦੇ ਵਿੱਚ। ਕੋਈ ਬੰਦਾ ਜਦੋਂ ਵੀ ਆਉਂਦਾ ਇਹਦੀ ਡਿਟੇਲ ਕਿਸੇ ਕਿਸਮ ਦੀ ਵੀ ਕੀ ਕੀਤਾ ਸੰਸਥਾ ਨੇ, ਆਹ ਸਾਲ ਦਾ ਮੈਨੂੰ ਕੋਈ ਸਿਸਟਮ ਹੈ, ਇਹ ਸ਼ੁਰੂ ਤੋਂ ਹੀ ਕਰਕੇ ਰੱਖਿਆ ਹੋਇਆ ਉਹਨਾਂ ਨੇ, ਅੱਜ ਤੱਕ ਦਾ ਵੀ ਮੌਜੂਦ ਹੈ, ਇਹ ਨਹੀਂ ਕਿ ਹੁਣ ਤੋਂ, ਹੁਣ ਤੱਕ ਦਾ ਵੀ ਇੱਕ ਇੱਕ ਰੁਪਈਏ ਦਾ ਹਿਸਾਬ ਸੰਸਥਾ ਦਾ ਬਿਲਕੁਲ ਟਰਾਂਸਪੇਰੈਂਟ ਮੇਰੇ ਫਾਦਰ ਸਾਹਿਬ ਨੇ ਰੱਖਿਆ ਹੋਇਆ।
0: ਸੋ ਡੈਰੀ ਜਿਹੜੀ ਲਿਖਣੀ ਆ, ਜਿਹੜਾ ਬੰਦਾ ਉਹ ਲਿਖ ਸਕਦਾ, ਉਹ ਕੋਈ ਵੀ ਹਿਸਾਬ ਰੱਖ ਸਕਦਾ ਡੈਰੀ ਦਾ।
1: ਅਸੀਂ ਤੁਹਾਡੇ ਆਉਣ ਤੱਕ, ਹੁਣ ਅਗਲੇ ਗੇੜੇ ਤੱਕ, ਜਦੋਂ ਵੀ ਹੋਰ ਸੱਜਣ ਵੀ ਆਉਣਗੇ NRI, ਅਸੀਂ ਇੱਕ ਕਮਰਾ ਆਰਕਾਈਵ ਬਣਾ ਰਹੇ ਹਾਂ ਬਿਲਕੁਲ ਯਾਦਗਾਰ ਉਹਨਾਂ ਲਈ ਡੈਡੀਕੇਟਡ ਸੰਸਥਾ ਦੇ ਵਿੱਚ। ਮੈਂ ਦੱਸਣਾ ਚਾਹੁੰਦਾ, ਮੈਨੂੰ ਲੱਗਦਾ ਤੁਸੀਂ ਬਹੁਤ ਲੋਕਾਂ ਨੇ ਉਹਨਾਂ ਦੀ ਵਿੱਲ ਬਾਰੇ ਤੁਸੀਂ ਜੇ ਨਹੀਂ ਜਾਣਿਆ ਤਾਂ ਮੈਂ ਦੱਸਣਾ ਚਾਹੁੰਦਾ, ਜ਼ਰੂਰੀ ਹੈ ਇੱਥੇ ਜ਼ਿਕਰ ਕਰਨਾ। 2023 ਦੇ ਵਿੱਚ ਮੈਂ ਅਤੇ ਮੇਰੀ ਵਾਈਫ ਅਸੀਂ ਇੰਡੀਆ ਤੋਂ ਤੁਰਨ ਲੱਗੇ ਸੀ ਜੀ, ਆਸਟ੍ਰੇਲੀਆ ਵੱਲ ਨੂੰ। ਟੈਕਸੀ ਦੇ ਉੱਤੇ ਟੈਚੀ ਵਗੈਰਾ ਧਰੇ ਜਾ ਰਹੇ ਸੀ, ਜਦੋਂ ਅਸੀਂ ਤੁਰਨ ਲੱਗੇ ਸੀ ਨਾ, ਸਾਨੂੰ ਦੋਨਾਂ ਜਣਿਆਂ ਨੂੰ ਆਵਾਜ਼ ਮਾਰ ਕੇ ਕਮਰੇ 'ਚ ਲੈ ਗਏ ਮੇਰੇ ਡੈਡੀ। 2023 ਦੀ ਗੱਲ ਆਈ ਇਹ, ਅਤੇ ਮੇਰੇ ਹੱਥ 'ਚ ਹੀ ਉਹਨਾਂ ਨੇ ਇੱਕ ਇਨਵੈਲਪ ਦਿੱਤਾ ਮੈਨੂੰ, ਕਹਿੰਦੇ ਵੀ ਆਹ ਤੇਰੇ ਲਈ ਆ। ਹੁਣ ਮੈਂ ਬੀਂਗ ਕਰਿਓਸਟੀ ਮੈਂ ਕੱਢ ਕੇ ਪੜ੍ਹਨ ਲੱਗਿਆ, ਪਹਿਲੇ 2-4 ਲਾਈਨਾਂ ਪੜ੍ਹੀਆਂ, ਮੈਨੂੰ ਥੋੜ੍ਹਾ ਜਿਹਾ ਆਉਡ ਲੱਗਿਆ ਵੀ ਇਹ ਕੁਛ ਡਿਫਰੈਂਟ ਹੈ। ਮੈਂ ਕਿਹਾ ਡੈਡੀ ਇਹ ਕੀ ਆ? ਕਹਿੰਦੇ ਦੇਖੋ ਬੇਟਾ ਜੀ, ਇਹ ਤੁਹਾਡੇ ਲਈ ਕੁਛ ਮੈਂ ਲਿਖਿਆ ਬਣਾਇਆ, ਇਹਨੂੰ ਤੁਸੀਂ ਹੁਣ ਪੜ੍ਹਨਾ ਹੁਣ ਪੜ੍ਹ ਲਓ, ਬਾਅਦ 'ਚੋਂ ਪੜ੍ਹਨਾ ਬਾਅਦ 'ਚੋਂ ਪੜ੍ਹ ਲਿਓ, ਇਹ ਤੁਹਾਡੇ ਲਈ ਮੇਰੀ ਇੱਕ ਵਸੀਅਤ ਹੈ। ਮੈਂ ਕਿਹਾ ਠੀਕ ਹੈ। ਸਾਡੇ ਨਹੀਂ ਸਮਝ ਆਇਆ, ਕਾਲੀ ਸੀ, ਅਸੀਂ ਤੁਰੇ। ਮੈਂ ਜੀ ਉਹ ਆ ਕੇ ਇੱਥੇ ਉਵੇਂ ਸਾਂਭ ਲਈ, ਕਿਉਂਕਿ ਉਹ ਪਹਿਲੇ 4 ਲਾਈਨਾਂ ਨੇ ਨਾ ਮੈਨੂੰ ਡਿਸਟਰਬ ਬਹੁਤ ਕਰਤਾ ਸੀ। ਉਹ 4 ਲਾਈਨਾਂ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਮੈਂ ਜ਼ਿੰਦਗੀ ਨੂੰ ਬਹੁਤ ਪਿਆਰ ਕਰਦਾ, ਮੈਂ ਲਾਈਫ ਨੂੰ ਬਹੁਤ ਪਿਆਰ ਕਰਦਾ, ਮੈਂ ਆਪਣੀ ਨੂੰ ਨਹੀਂ, ਮੈਂ ਦੁਨੀਆਂ ਦੇ ਉੱਤੇ ਜਿੰਨੇ ਵੀ ਆਪਾਂ ਸਾਹ ਲੈ ਰਹੇ ਹਾਂ, ਜੀਵ ਜੰਤੂ, ਪੇੜ ਪੌਦੇ, ਹੋਰ ਮਨੁੱਖ ਕਮਿਊਨਿਟੀਆਂ, ਮੈਂ ਇਹਨਾਂ ਸਾਰਿਆਂ ਦੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਵੀ ਕਿੰਨੀ ਕੁਦਰਤ ਨੇ ਕਿੰਨੀ ਕਿਰਪਾ ਕੀਤੀ ਆ ਆਪਣੇ 'ਤੇ, ਵੀ ਆਪਾਂ ਕਿੱਥੋਂ ਪੈਦਾ ਹੋਏ ਹਾਂ, ਹੈ ਨਾ, ਕਿੱਥੋਂ ਅਮੀਬੇ, ਕੀ ਸਨ, ਕੀ ਅਰਥ, ਉਹ ਸਾਰੀਆਂ ਗੱਲਾਂ। ਪਰ ਉਹਨਾਂ ਨੇ ਇਹ ਲਿਖਿਆ, ਹੁਣ ਮੈਂ ਇੱਥੋਂ ਜਾ ਚੁੱਕਿਆ, ਹੁਣ ਮੈਂ ਇੱਥੇ ਹੈ ਨਹੀਂ ਗਾ। ਉਹਨਾਂ ਨੇ ਮਤਲਬ ਆਪਣੇ 2023 ਮੇਰੇ ਕੋਲ ਡਾਕੂਮੈਂਟਡ ਹੈ, ਮੈਂ ਤੁਹਾਨੂੰ ਦੇ ਵੀ ਸਕਦਾ ਨਾ, ਵੀ ਹੁਣ ਮੈਂ ਇੱਥੋਂ ਜਾ ਚੁੱਕਿਆ, ਹੁਣ ਮੈਂ ਇਹ ਚਾਹੁੰਦਾ ਮੇਰੇ ਜਾਣ ਤੋਂ ਬਾਅਦ ਹੋਵੇ ਕੀ, ਕਰਨਾ ਕੀ ਆ ਮੇਰੇ ਪਰਿਵਾਰ ਨੇ। ਮੈਂ ਚਾਹੁੰਦਾ ਕੀ ਹਾਂ, ਮੈਂ ਆਪਣੀ ਸਮਝ ਮੁਤਾਬਕ ਆਹ ਇਲਾਕੇ 'ਚ, ਆਹ ਪਿੰਡ 'ਚ ਆਹ ਸੰਸਥਾ ਖੜੀ ਕੀਤੀ ਆ, ਇੰਨਾ ਜ਼ੋਰ ਲੱਗਿਆ, ਆਹ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ। ਕਾਹਨ ਸਿੰਘ ਪੰਨੂ ਵਰਗਿਆਂ ਦਾ, DP ਰੈਡੀ ਵਰਗਿਆਂ ਦਾ ਨਾਮ ਮੈਨਸ਼ਨ ਹੈ, ਜਿਨ੍ਹਾਂ ਨੇ ਸਾਡੀ ਬਾਂਹ ਫੜੀ, ਜਿਨ੍ਹਾਂ ਨੇ ਸਾਡੇ ਉਸ ਸੁਪਨੇ ਨੂੰ ਬੂਰ ਪਾਇਆ। ਪਰ ਕਿਉਂਕਿ ਹੁਣ ਮੈਂ ਜਾ ਚੁੱਕਿਆ, ਤਾਂ ਤੁਸੀਂ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਰੋਣਾ ਉਦਾਸ ਨਹੀਂ ਹੋਣਾ। ਤੁਸੀਂ ਇਹ ਸੋਚਣਾ, ਇੱਕ ਉਹ ਬੰਦਾ ਜਾ ਰਿਹਾ ਜਿਹਨੇ ਆਪਣੇ ਕਹਿਣੀ ਅਤੇ ਕਰਨੀ ਨੂੰ ਕਿਤੇ ਨਾ ਕਿਤੇ ਇੱਕ ਕੀਤਾ ਲਾਈਫ ਦੇ ਵਿੱਚ, ਅਤੇ ਮੈਨੂੰ ਤੋਰਨਾ ਸਕੂਲ 'ਚੋਂ ਆ।
0: ਅੱਛਾ।
1: ਹਾਂ, ਘਰੋਂ ਨਹੀਂ ਤੋਰਨਾ, ਸਕੂਲ 'ਚੋਂ ਤੋਰਨਾ, ਜਿਹੜੀ ਮੇਰੀ, ਜਿੱਥੇ ਮੈਂ ਆਪਣੀ ਲਾਈਫ ਦੀ ਸਾਰੀ ਆਪਣੇ ਸਮਝ ਮੁਤਾਬਕ ਆਪਣਾ ਉੱਥੇ ਮਨ ਮੇਰਾ ਉੱਥੇ ਹੀ ਆ, ਬੱਚਿਆਂ 'ਚੋਂ ਅਤੇ ਮਾਂ ਬਾਪ 'ਚੋਂ ਮੈਨੂੰ ਤੋਰਨਾ, ਲੈ ਕੇ ਮੈਨੂੰ PGI ਜਾਣਾ। ਬੋਡੀ 2010 'ਚ ਡੋਨੇਟ ਕੀਤੀ ਹੋਈ ਸੀਗੀ।
0: ਓਕੇ।
1: ਦੋਨਾਂ ਜਣਿਆਂ ਨੇ, ਮੰਮੀ ਨੇ ਵੀ, ਡੈਡੀ ਨੇ ਵੀ। ਅਸੀਂ ਜੀ ਫਿਰ ਇਹਨਾਂ ਨੂੰ ਬਿਲਕੁਲ ਇਹਨਾਂ ਦੀ ਵਿੱਲ ਮੁਤਾਬਕ PGI ਡੋਨੇਟ ਕਰਕੇ ਆਏ ਬੋਡੀ ਇਹਨਾਂ ਦੀ। ਵਿੱਲ ਸਾਡੀ ਸਾਨੂੰ ਦੇਖ ਕੇ ਉਹਨਾਂ ਨੇ ਬਕਾਇਦਾ ਲਿਖਿਆ ਹੋਇਆ ਸੀਗਾ ਕਿ ਇੱਦਾਂ ਤੋਰਨਾ, ਰੋਣਾ ਨਹੀਂ, ਜਿਹੜਾ ਮੇਰੇ ਜਾਣ ਤੋਂ ਬਾਅਦ ਘਰੇ ਆਊਗਾ ਬਹੁਤ ਉਦਾਸ ਨਾ ਹੋਵੇ, ਉਹਦੇ ਖਾਣ ਪੀਣ ਦਾ ਵੀ ਧਿਆਨ ਰੱਖਣਾ, ਚਾਹ ਪਾਣੀ ਪਿਲਾਉਣਾ, ਗੱਲਾਂ ਕਰਨੀਆਂ ਨੇ, ਮੇਰੇ ਬਾਰੇ ਗੱਲਾਂ ਕਰਿਓ, ਦੱਸਿਓ ਮੈਂ ਕਿੱਦਾਂ ਦਾ ਬੰਦਾ ਸੀ, ਇਹੋ ਜਿਹੇ ਲੋਕ ਵੀ ਆਉਣਗੇ ਜਿਹੜੇ ਮੈਨੂੰ ਜਾਣਦੇ ਨਹੀਂ ਹੋਣਗੇ। ਇਹ ਡਾਕੂਮੈਂਟਡ ਆਈ। ਅੱਛਾ, ਫਿਰ ਇਹ ਗੱਲ ਮੈਨੂੰ ਇਕੱਲੇ ਨੂੰ ਨਹੀਂ ਦੇ ਕੇ ਗਏ ਜੀ, ਇਹ 4 ਹੋਰਾਂ ਨੂੰ ਵੀ ਦੇ ਕੇ ਗਏ, ਜਿਨ੍ਹਾਂ 'ਚ ਮਲਕੀਤ ਰਾਉਣੀ ਆ, ਇੱਕ ਸਕੂਲ ਦੇ ਟੀਚਰ ਨੇ, ਇੱਕ ਹੋਰ ਰਿਸ਼ਤਾ ਸਾਡਾ ਆਪਣਾ, 4 ਬੰਦਿਆਂ ਨੂੰ ਇਹ ਵਿੱਲ ਦਿੱਤੀ। ਉਦੋਂ ਨਹੀਂ ਸੀ ਪਤਾ ਮੈਨੂੰ, ਇਹ ਮੈਨੂੰ ਹੁਣ ਪਤਾ ਲੱਗਿਆ ਜਾ ਕੇ ਵੀ ਇਹ, ਤਾਂ ਕਿ ਇੱਕ ਬੰਦਾ ਥਿੜਕੇ ਕਹੇ ਵੀ ਨਹੀਂ PGI ਨਹੀਂ ਦੇਣਾ, ਵੀ ਸਰ ਕਈ ਵਾਰੀ ਪਰਿਵਾਰ ਹੀ ਨਹੀਂ ਉਹ ਸੋਚ ਸਮਝ ਸਕਦਾ। ਮੇਰੀ ਤਾਂ ਸੋਚ ਹੈ PGI ਨੂੰ ਬੋਡੀ ਮੈਂ ਦਿੱਤੀ ਹੋਈ ਆ, ਪਰਿਵਾਰ ਹੀ ਕਹੇ ਅਸੀਂ ਤਾਂ ਨਹੀਂ, ਅਸੀਂ ਨਹੀਂ ਮੰਨਦੇ। 4 ਬੰਦਿਆਂ ਤੱਕ ਗੱਲ ਪਹੁੰਚੀ ਹੋਈ ਸੀਗੀ ਇਹ, ਵੀ ਇੱਦਾਂ ਹੀ ਹੋਣਾ ਚਾਹੀਦਾ ਮੇਰਾ ਸਿਸਟਮ। ਸੋ ਜਿਉਣਾ ਕਿਵੇਂ ਹੈ ਤਾਂ ਉਹ ਦੱਸ ਕੇ ਗਏ ਵੀਰੇ, ਉਹ ਇਹ ਵੀ ਦੱਸ ਗਏ ਵੀ ਮਰਨਾ ਕਿਵੇਂ।
0: ਮੈਨੂੰ ਆਂਟੀ ਪਹਿਲੀ ਵਾਰੀ ਦੱਸਦੇ ਸੀ ਵੀ ਉਹਨਾਂ ਨੇ ਜਿਹੜੀ ਪਹਿਲੀ ਵੀ ਉਹ ਵੀ ਡੋਨੇਟ ਕਰਤੀ ਹੈ, ਜੋ ਮਤਲਬ
1: ਜਿਹੜੇ ਆਪਾਂ, ਹਾਂਜੀ ਜਿਹੜਾ 22 ਮਰਲੇ, ਹਾਂਜੀ ਉਹ ਵੀ ਡੋਨੇਟ, ਉਹ ਆਦਰਸ਼ ਐਜੂਕੇਸ਼ਨਲ ਟਰੱਸਟ ਬਣਾਤਾ ਉਹਦੇ 'ਤੇ ਇੱਕ, ਉੱਥੇ ਬਕਾਇਦਾ ਕਿ ਵੀ ਸਾਡੇ ਜਾਣ ਤੋਂ ਬਾਅਦ, ਮੇਰੇ ਅਤੇ ਗੁਰਪ੍ਰੀਤ ਦੇ ਜਾਣ ਤੋਂ ਬਾਅਦ ਮੇਰਾ ਨਾਂ ਵੀ ਇਹ ਹੁਣ ਸਾਰੀ ਇਹ ਵੀ ਆਪਣੇ ਆਪ 'ਚ ਅਲੱਗ ਗੱਲਾਂ ਨੇ ਵੀ ਜੀ ਇਹ ਇਹ ਪੋਸੀਬਲ ਇਹ ਕਿੱਥੇ ਹੁੰਦਾ ਮੈਂ ਤਾਂ ਦੇਖਦਾ ਸੋਸਾਇਟੀ ਆਪਾਂ ਤਾਂ ਸਮਾਜ ਵੀ ਦੇਖ ਲਿਆ ਆਪਾਂ ਤਾਂ ਉਹ ਵੀ ਦੇਖ ਲਿਆ ਆਸਟ੍ਰੇਲੀਆ ਦੇ ਵਿੱਚ ਵੀ ਜਦੋਂ ਆਉਂਦੇ ਸੀ ਨਾ ਉਹਨਾਂ ਨੂੰ ਹੁੰਦਾ ਸੀ ਯਾਰ ਘਰਾਂ ਦੀ ਦੌੜ ਹੈ ਤੁਹਾਡੇ ਇੱਥੇ ਤੁਹਾਡੇ ਇੱਥੇ ਪੈਸਿਆਂ ਦੀ ਦੌੜ ਹੈ ਤੁਸੀਂ ਆਪਣੀਆਂ ਜ਼ਿੰਦਗੀਆਂ ਆਹੀ ਕੰਮਾਂ ਦੇ ਲੇਖੇ ਲਾ ਦੇਣੀਆਂ ਨੇ ਮਤਲਬ ਉਹ ਬੜੇ ਪਿਆਰ ਜੇ ਨਾਲ ਉਹ ਗੱਲ ਕਹਿ ਦਿੰਦੇ ਸੀਗੇ ਜਿਹੜੀ ਡੂੰਘੀ ਹੁੰਦੀ ਸੀ ਗੱਲ ਸਿਦਕ ਮੇਰਾ ਬੇਟਾ ਕ੍ਰਿਕਟ ਖੇਡਦਾ ਉਹ ਨੈੱਟ ਦੇ ਵਿੱਚ ਕਿਤੇ ਪ੍ਰੈਕਟਿਸ ਕਰਦਾ ਹੋਣਾ ਕੋਈ ਹੋਰ ਪਰਿਵਾਰ ਆਇਆ ਪੰਜਾਬੀ ਪਰਨਾ ਬੰਨਿਆ ਹੋਇਆ ਦੇਖ ਕੇ ਉਹ ਗੱਲ ਕਰਨ ਲੱਗ ਗਏ ਅਖੀ ਤੁਹਾਡੇ ਮੁੰਡੇ ਦੇ ਕਿੰਨੇ ਘਰ ਨੇ ਇੱਥੇ
0: ਅੱਛਾ
1: ਡੈਡੀ ਮੈਨੂੰ ਘਰੇ ਆ ਕੇ ਕਹਿੰਦੇ ਯਾਰ ਮੈਂ ਹੁਣ ਇਹ ਗੱਲ ਦਾ ਕੀ ਜਵਾਬ ਦੇਵਾਂ ਯਾਰ ਕਹਿੰਦੇ ਘਰ ਤਾਂ ਇੱਕੋ ਹੀ ਹੁੰਦਾ ਬੰਦੇ ਦਾ ਕਿੰਨੇ ਘਰ ਦਾ ਕੀ ਮਤਲਬ ਮਤਲਬ ਗੱਲ ਹੈ ਨਾ ਵਿਜ਼ਨ ਦੀ ਜਾਂ ਸਮਝ ਦੀ ਗੱਲ ਆ ਵੀ ਇੱਦਾਂ ਦਾ ਇੱਦਾਂ ਚੀਜ਼ਾਂ ਤੋਂ ਕਹਿੰਦੇ ਬਚੀਏ ਆਪਾਂ ਜਿੱਥੇ ਮਰਜ਼ੀ ਰਹੀਏ ਖੁਸ਼ ਅਤੇ ਆਪਣੇ ਸਮਾਜ ਨੂੰ ਆਪਾਂ ਕੀ ਪੇ ਬੈਕ ਕਰ ਸਕਦੇ ਹਾਂ ਸੋਸਾਇਟੀ ਦਾ ਬਹੁਤ ਜ਼ੋਰ ਲੱਗਿਆ ਆਪਾਂ ਨੂੰ ਇੱਥੇ ਤੱਕ ਲੈ ਕੇ ਆਉਣ 'ਚ ਹੁਣ ਤੁਸੀਂ ਦੇਖੋ ਤੁਸੀਂ ਕੀ ਕਰਨਾ ਮੇਰੀ ਲਾਈਫ ਵਿੱਚ ਜੀ ਹੁਣ ਜਿੰਨੀ ਮੈਂ ਸੱਚ ਦੱਸਦਾ ਵੀ ਅੱਜ ਬੈਠਾ ਇੱਥੇ ਵੀ ਜਿੰਨੀ ਬਾਕੀ ਆ ਮੈਂ ਇਸ ਸੁਪਨੇ ਨੂੰ ਹੀ ਪ੍ਰਣਾਇਆ ਹੋਇਆ ਮੈਨੂੰ ਐਂ ਲੱਗਦਾ ਕਿ ਮਕਸਦ ਲੈਸ ਲਾਈਫ ਤੋਂ ਹੁਣ ਇੱਕ ਮਕਸਦ ਵਾਲੀ ਜ਼ਿੰਦਗੀ ਮੇਰੇ ਪੱਲੇ ਆਈ ਆ ਇਹ ਨਹੀਂ ਕਿ ਪਹਿਲਾਂ ਮੈਂ ਇੰਜੋਏ ਨਹੀਂ ਸੀ ਕਰਦਾ ਪਰ ਪਹਿਲਾਂ ਬੇਫਿਕਰੀ 'ਚ ਇੰਜੋਏ ਹੁੰਦਾ ਸੀਗਾ ਪਹਿਲਾਂ ਬੇਫਿਕਰੀ ਹੁੰਦੀ ਸੀ ਵੀ ਡੈਡੀ ਹੈਗੇ ਆ ਬੈਠੇ ਆ ਕਰੀ ਜਾਂਦੇ ਆ ਮੰਮੀ ਹੈਗੇ ਕਰੀ ਜਾਂਦੇ ਆ ਸਿਹਤ ਵੀ ਵਧੀਆ ਉਹਨਾਂ ਦੀ ਆਪਣੇ ਆਪ ਨੂੰ ਸਾਂਭਿਆ ਹੋਇਆ ਸੀਗਾ ਪਰ ਹੁਣ ਐਂ ਲੱਗਦਾ ਵੀ ਇੱਕਦਮ ਹੀ ਫਿਜ਼ੀਕਲੀ ਜਦੋਂ ਚਲੇ ਗਏ ਐਡਾ ਵੱਡਾ ਝਟਕਾ ਲੱਗਿਆ ਜੀ ਸਾਨੂੰ ਵੀ ਐਂ ਵੀ ਹੋ ਜਾਂਦਾ ਵੀ ਇੱਕ ਸਕਿੰਟ ਲਈ ਹੈਗੇ ਨੇ ਦੂਜੇ ਸਕਿੰਟ ਹੈ ਨਹੀਂ ਗੇ
0: ਇਹੋ ਸੱਚ ਆ
1: ਇਹੋ ਸੱਚ ਆ
0: ਆਪਾਂ ਹਰ ਇੱਕ ਨੂੰ ਆਪਣੇ ਪਾਸ ਜਾਂ ਫਿਰ ਆਪਣੇ ਆਪ ਨੂੰ ਇਹ ਸਮਝ ਕੇ ਬੈਠੇ ਹਾਂ ਵੀ ਆਪਾਂ ਤਾਂ ਕੋਈ ਨਹੀਂ ਕਰ ਲਾਂਗੇ ਸਾਡੀ ਜ਼ਿੰਦਗੀ 'ਚ ਵੇਖੀਏ ਤਾਂ ਕਿੰਨਾ ਜ਼ਿਆਦਾ ਖਿਲਾਰਾ ਵਾ ਆਪਾਂ ਆਸ ਪਾਸ ਕਿੰਨੇ ਸਾਡੇ ਕੰਮ ਕਰਨ ਵਾਲੇ ਨੇ ਜੇ ਮੰਨ ਲਓ ਅੱਜ ਤੁਸੀਂ ਸੋਚੋ ਵੀ ਮੰਨ ਲਓ ਤੁਸੀਂ ਅੱਜ ਹੀ ਗਏ ਅਤੇ ਤੁਹਾਨੂੰ ਕਿੰਨਾ ਕੁਛ ਯਾਦ ਆਜੂਗਾ ਵੀ ਤੁਹਾਡੀ ਹਾਏ ਨਿਕਲ ਜਾਣੀ ਹੈ ਪਰ ਇਹ ਜਿਹੜੀ ਮੈਂ ਤੁਹਾਡੀ ਕਨਵਰਸੇਸ਼ਨ ਸੁਣ ਰਿਹਾ ਜਾਂ ਜਿਹੜੀ ਉਹ ਵਿਲ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ 'ਚੋਂ ਇੱਕ ਚੀਜ਼ ਮੈਨੂੰ ਇੱਦਾਂ ਫੀਲ ਹੁੰਦੀ ਹੈ ਵੀ ਉਹਨਾਂ ਨੇ ਸਾਰੇ ਖਿਲਾਰੇ ਜਿਹੜੇ ਉਹ ਅੰਡਰ ਕੰਟਰੋਲ ਆ
1: ਕੰਟਰੋਲ
0: ਮੈਂ ਪ੍ਰਪੇਅਰ ਹਾਂ ਮੇਰੇ ਖਿਆਲ ਨਾਲ ਇਹ ਪ੍ਰੈਪਰੇਸ਼ਨ ਤਾਂ ਹਰ ਇੱਕ ਇਨਸਾਨ ਨੂੰ ਵੈਸੇ ਚਾਹੀਦੀ ਹੈ ਜੋ ਕਿ ਅੱਜ ਸਾਡੇ ਕੋਲ ਹੈ ਨਹੀਂ
1: ਉਹਨਾਂ ਨੂੰ ਐਂ ਹੁੰਦਾ ਸੀ ਕਹਿੰਦੇ ਜ਼ਿੰਦਗੀ ਜਦੋਂ ਦਿਨ ਰਾਤ ਦਾ ਖਤਮ ਹੋਇਆ ਤੁਸੀਂ ਇਹ ਸੋਚੋ ਵੀ ਯਾਰ ਕੱਲ੍ਹ ਨੂੰ ਚੜ੍ਹੇ ਨਾ ਚੜ੍ਹੇ ਕੀ ਅੱਜ ਲਈ ਤੁਸੀਂ ਜਿਹੜੇ ਤੁਹਾਡੇ ਕੰਮ ਸੀ ਅੱਜ ਵਾਲੇ ਨਿਬੇੜਦੇ ਕੀ ਤੁਸੀਂ ਅੱਜ ਕਿਸੇ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਜਿਹੜੀ ਤੁਸੀਂ ਕੱਲ੍ਹ 'ਤੇ ਪਾਤੀ ਜਾਂ ਪਰਸੋਂ 'ਤੇ ਪਾਤੀ ਇਹ ਇੱਦਾਂ ਚੱਲਦਾ ਸੀ ਉਹਨਾਂ ਦਾ ਸਿਸਟਮ ਆਪਾਂ ਸਮਝ ਲੈਂਦੇ ਸੀ ਸੁਣ ਲੈਂਦੇ ਸੀ ਪਰ ਇੰਨਾ ਨਹੀਂ ਸੀ ਪਤਾ ਵੀ ਇੰਨੀ ਪਰਿਪੱਕਤਾ ਨਾਲ ਜ਼ਿੰਦਗੀ
0: ਬੜਾ ਔਖਾ ਇੱਦਾਂ ਦੇ ਹੋਣਾ ਖੁਦ ਆਪ ਕਿੱਦਾਂ ਮਹਿਸੂਸ ਕਰਦੇ ਇੱਕ ਪਿਓ ਤੋਂ ਬਾਅਦ ਮਤਲਬ ਆਮ ਆਪਾਂ ਦੁਨੀਆਂਦਾਰੀ ਵੇਖੀਏ ਅਤੇ ਪੁੱਤ ਨੂੰ ਇੱਕ ਜ਼ਮੀਨ ਜਾਇਦਾਦ ਪੁੱਤ ਨੂੰ ਪੈਸਾ ਧੇਲਾ ਹੋਰ FDs ਦਿਸ ਦੈਟ ਉਹ ਬੜਾ ਕੁਛ ਮਤਲਬ ਧਿਆਨ 'ਚ ਹੁੰਦਾ ਬਾਗੀ ਭੰਗੂ ਨੂੰ ਇੱਕ ਅਲੱਗ ਤਰ੍ਹਾਂ ਦੀ ਜਾਇਦਾਦ ਮਿਲੀ ਹੈ ਤੁਹਾਡੇ ਫਾਦਰ ਸਾਹਿਬ ਦੇ ਵੱਲੋਂ ਤੁਸੀਂ ਕਿੱਦਾਂ ਮਹਿਸੂਸ ਕਰਦੇ
1: ਵੀਰ ਜੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਤੈਨੂੰ 100 ਕਿੱਲੇ ਨਹੀਂ ਦੇ ਕੇ ਚੱਲਿਆ ਮੈਂ ਪਰ ਤੈਨੂੰ ਜੋ ਦੇ ਕੇ ਚੱਲਿਆ ਇਤਿਹਾਸ ਦੇ ਕੇ ਚੱਲਿਆ ਮੈਂ ਅਤੇ ਉਹ ਮਹਿਸੂਸ ਹੁੰਦਾ ਹੁਣ ਹਰ ਸਕਿੰਟ ਹਰ ਮਿੰਟ ਮਹਿਸੂਸ ਹੁੰਦਾ ਕਿ ਜੋ ਉਹ ਦੇ ਗਏ ਉਹ ਤਾਂ ਬਹੁਤ ਮੁਸ਼ਕਿਲ ਨਾਲ ਮਿਲਦਾ ਮੈਂ ਨਹੀਂ ਕਹਿੰਦਾ ਮੇਰੇ ਤੋਂ ਬਿਨਾਂ ਨਹੀਂ ਮਿਲਿਆ ਹੋਣਾ ਕਿਸੇ ਨੂੰ ਬਹੁਤ ਲੋਕ ਚੰਗੇ ਆਏ ਦੁਨੀਆਂ 'ਤੇ ਆਉਣਗੇ ਵੀ ਪਰ ਉਹਨਾਂ ਨੇ ਜੋ ਲੈਗਸੀ ਕ੍ਰੀਏਟ ਕੀਤੀ ਆ ਮੈਨੂੰ ਲੱਗਦਾ ਇਹ ਜਿਹੜਾ ਫਤੂਰ ਆ ਸਾਰੀ ਉਮਰ ਦਾ ਮੇਰੇ ਸਿਰ 'ਤੇ ਕਿ ਯਾਰ ਮੇਰਾ ਪਿਓ ਐਡਾ ਮਹਾਨ ਸੀ ਅਤੇ ਉਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਸਮਾਜ ਦੇ ਵਿੱਚ ਇੰਨੇ ਲੋਕ ਮਿਲਦੇ ਆ ਰੋਜ਼ ਅੱਜ ਵੀ ਇੰਨੇ ਸਵੇਰ ਤੋਂ 2 ਫੋਨ ਆਏ ਸੀ ਜੀ ਮੈਨੂੰ ਕੈਨੇਡਾ ਤੋਂ ਜਿਹੜੇ ਕਹਿੰਦੇ ਸਾਨੂੰ ਤੇਰੇ ਡੈਡੀ ਮਿਲ ਕੇ ਗਏ ਵੀ ਅਸੀਂ ਦੱਸ ਹੀ ਨਹੀਂ ਸਕਦੇ ਉਹ ਬੰਦਾ ਸਾਡੇ ਨਾਲ ਅੱਧਾ ਘੰਟਾ ਬੈਠਿਆ ਲਿਸਨਰ ਬਹੁਤ ਵੱਡੇ ਸੀ ਲਿਸਨ ਕਰਦੇ ਸੀ ਦੂਜੇ ਨੂੰ ਬੋਲਣ 'ਚ ਘੱਟ ਯਕੀਨ ਕਰਦੇ ਸੀ ਲਿਸਨ ਕਰ ਲੈਂਦੇ ਸੀ ਇੱਕ ਲਾਈਨ 'ਚ ਫਿਰ ਗੱਲ ਮੁਕਾਉਂਦੇ ਸੀ 1 ਲਾਈਨਰ 'ਚ ਸੋ ਵੀਰੇ ਮੈਂ ਭਰਿਆ ਭਰਿਆ ਮਹਿਸੂਸ ਕਰਦਾ ਕਿ ਜੋ ਮੇਰੇ ਹਿੱਸੇ ਆਇਆ ਇੱਦਾਂ ਦੀਆਂ ਮੈਂ ਕਹਿੰਦਾ ਵੀ ਹੋਰ ਹਾਲਾਤਾਂ ਵੀ ਹੋਣ ਦੁਨੀਆਂ 'ਤੇ ਜਿਹੜੇ ਇੱਦਾਂ ਹੀ ਮਹਿਸੂਸ ਕਰਨ ਜਿਵੇਂ ਮੈਂ ਕਰਦਾ ਉਹ ਤਾਂ ਹੀ ਪੋਸੀਬਲ ਆ ਜੇ ਆਪਾਂ ਆਏ ਹਾਂ ਅਤੇ ਸਮਾਜ 'ਚ ਕੁਛ ਚੰਗਾ ਕਰਕੇ ਜਾਵਾਂਗੇ ਨਹੀਂ ਵਾਰੋ ਵਾਰੀ ਆਪੋ ਆਪਣੀ ਤਾਂ ਹੈ ਹੀ ਆ ਆਪਾਂ ਸਾਰੇ ਹੈ ਤਾਂ ਟੂਰਿਸਟ ਹੀ ਇਸ ਦੁਨੀਆਂ 'ਤੇ ਚਲੇ ਤਾਂ ਹਰੇਕ ਨਹੀਂ ਜਾਣਾ ਬਾਕੀ ਪਿਓ ਪਿਓ ਹੁੰਦਾ ਗੱਲ ਇਹ ਵੀ ਨਹੀਂ ਵੀ ਕਿ ਚੰਗਾ ਹੁੰਦਾ ਮਾੜਾ ਹੁੰਦਾ ਜਿਨ੍ਹਾਂ ਦੇ ਚਲੇ ਜਾਂਦੇ ਨੇ ਦੁੱਖ ਹਰੇਕ ਨੂੰ ਉੱਡਾ ਹੀ ਆ ਪਰ ਜਿਨ੍ਹਾਂ ਨੇ ਕੰਮ ਇੱਦਾਂ ਦੇ ਵਿੱਢੇ ਹੁੰਦੇ ਨੇ ਜਿਨ੍ਹਾਂ ਨੇ ਸਮਾਜ 'ਚ ਕੁਛ ਅਲੱਗ ਹੀ ਰੋਹ ਰੀਤਾਂ ਅਪਣਾਈਆਂ ਹੁੰਦੀਆਂ ਨੇ ਅਤੇ ਮੈਂ ਦੇਖਦਾ ਜੀ ਸਮਾਜ ਦੇ ਵਿੱਚ ਤੁਸੀਂ ਵੀ ਇੰਨੀ ਦੁਨੀਆਂ ਨੂੰ ਮਿਲਦੇ ਵਿਚਰਦੇ ਹੋ ਮੈਨੂੰ ਤਾਂ ਜੀ ਕਿਤੇ ਛੇਤੀ ਕਿਤੇ ਸੌਖਿਆਂ ਨਜ਼ਰ ਨਹੀਂ ਆਉਂਦਾ ਇੱਦਾਂ ਦਾ ਮਨੁੱਖੀ ਜੀਵਨ ਹੋਣਾ ਜਿੱਦਾਂ ਦਾ ਮੇਰੇ ਡੈਡੀ ਜਿਉਂ ਕੇ ਗਏ ਨੇ ਅਤੇ ਸਮਝਾ ਕੇ ਗਏ ਨੇ ਵੀ ਜਿਉਣਾ ਕਿਵੇਂ ਆ ਕਾਸ਼ ਅਸੀਂ ਉੱਦਾਂ ਦੇ ਦੱਸੇ ਰਾਹਾਂ 'ਤੇ ਉਨੀ ਦ੍ਰਿੜਤਾ ਨਾਲ ਉਹਨਾਂ ਤੋਂ ਹੀ ਹੌਂਸਲਾ ਲੈ ਕੇ ਚੱਲ ਸਕੀਏ ਸਮਝ ਸਕੀਏ ਅਸਲ 'ਚ ਜ਼ਿੰਦਗੀ ਦੇ ਮਾਇਨੇ ਕੀ ਨੇ, ਅਤੇ ਮੈਨੂੰ ਲੱਗਦਾ ਇਹੀ ਪ੍ਰਾਪਤੀ ਹੈ ਜੀ ਬਹੁਤ ਵੱਡੀ।
0: ਆਪਾਂ ਪੰਗੂ ਸਾਹਿਬ ਦੁਨੀਆਦਾਰੀ 'ਚ ਨਾ ਆਪਾਂ ਬੜੀਆਂ ਗੱਲਾਂ ਸਾਰੀਆਂ ਹੀ ਆਪਾਂ ਸੁਣਦੇ ਹਾਂ, ਬਾਤਾਂ ਬੁਝਾਰਤਾਂ ਦੇ ਰਾਹੀਂ, ਸਿਆਣਿਆਂ ਦੇ ਕੋਲੋਂ, ਫਿਲਮਾਂ ਦੇ ਵਿੱਚ, ਗਾਣਿਆਂ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਸਾਡੇ ਆਸ ਪਾਸ ਹੀ ਪਈਆਂ ਨੇ, ਪਰ ਜਦੋਂ ਤੁਹਾਡੇ 'ਤੇ ਵਾਪਰਦੀ ਹੈ ਉਹਨੂੰ ਸਮਝ ਉਦੋਂ ਆਉਂਦੀ ਹੈ। ਹੁਣ ਇਹ ਬੜੀ ਵੱਡੀ ਇੱਕ ਚੀਜ਼ ਆਪਾਂ ਹਰ ਵਾਰੀ ਸੁਣਦੇ ਹਾਂ ਵੀ ਜਦੋਂ ਤੁਹਾਡੇ ਸਿਰ 'ਤੇ ਪਈ ਨਾ ਫਿਰ ਪਤਾ ਲੱਗੂਗਾ, ਹਾਲੇ ਸਿੰਘ 'ਤੇ ਆ ਨਾ ਜਦੋਂ ਸਿਰ 'ਤੇ ਆਊਗੀ ਫਿਰ ਪਤਾ ਲੱਗੂਗਾ। ਇਹ ਆਮ ਆਪਾਂ ਸੁਣਦੇ ਹਾਂ ਪਰ ਇਹ ਇੱਕ ਐਸਾ ਰਿਸ਼ਤਾ ਉਹ ਜਾਣ ਤੋਂ ਬਾਅਦ ਤੁਹਾਨੂੰ ਇੱਦਾਂ ਮਹਿਸੂਸ ਹੁੰਦਾ ਵੀ ਜਿੱਦਾਂ ਹੁਣ ਤੁਹਾਨੂੰ ਕੰਮ ਕਰਨਾ ਪੈ ਰਿਹਾ, ਉੱਦਾਂ ਦਾ ਇੱਕ ਬੋਝ ਤੁਸੀਂ ਮਹਿਸੂਸ ਕਰਦੇ ਹੋ
1: ਅਗਲੇ ਸਕਿੰਟ ਤੋਂ, ਅਗਲੇ ਮਿੰਟ ਤੋਂ ਹੀ,
0: ਅਗਲੇ
1: ਉਦੋਂ ਹੀ, ਉਦੋਂ ਹੀ ਪਤਾ ਲੱਗਦਾ,
0: ਉਸੇ ਖੜੀ ਤੋਂ
1: ਉਦੋਂ ਹੀ ਮਹਿਸੂਸ ਹੋਣ ਲੱਗ ਜਾਂਦਾ।
0: ਜਿੱਦਾਂ ਇੱਕ ਪੰਡ ਮੰਨ ਲਓ ਕਿਸੇ ਨੇ ਤੁਹਾਡੇ ਹਿੱਸੇ ਦੀ ਚੁੱਕੀ ਸੀ ਅਤੇ ਉਹ ਹੁਣ ਤੁਹਾਡੇ,
1: ਹਰਜਿੰਦਰ ਜੌਲ ਉਹਨਾਂ ਨੇ ਲਿਖਿਆ ਅਤੇ ਮੈਨੂੰ ਮੈਨੂੰ ਲੱਗਿਆ ਕਿ ਗਾਉਣਾ ਹੀ ਚਾਹੀਦਾ, ਫਿਰ ਮੈਂ ਗਾਇਆ ਸੀਗਾ ਕਿ ਪਹਿਲੀ ਵਾਰੀ ਪੁੱਤ ਹੁਣ ਤੇਰੀ ਥਾਂ ਖਲੋਇਆ, ਪਹਿਲੀ ਵਾਰੀ ਲੱਗੇ ਮੈਂ ਵੱਡਾ ਹੋਇਆ, ਪਹਿਲੀ ਵਾਰੀ ਪਤਨੀ ਬੀਬੀ ਵਾਂਗੂ ਮੇਰੇ ਗੱਲ ਲੱਗ ਰਹੀ, ਪਹਿਲੀ ਵਾਰੀ ਬਾਪੂ ਤੇਰੇ ਜਾਣ ਮਗਰੋਂ ਅੱਜ ਬਾਰਿਸ਼ ਹੋਈ। ਸੋ ਉਹ ਜਿਹੜਾ ਪਹਿਲੀ ਵਾਰ ਵਾਲਾ ਕਿੱਸਾ ਨਾ, ਉਹ ਪਹਿਲਾਂ ਤਾਂ ਕਦੇ ਮਹਿਸੂਸ ਨਹੀਂ ਹੁੰਦਾ, ਹੁਣ ਸਾਰਾ ਕੁਛ ਐਂ ਲੱਗਦਾ ਵੀ ਆਹ ਤਾਂ ਪਹਿਲੀ ਵਾਰੀ ਹੋਇਆ, ਐਂ ਤਾਂ ਪਹਿਲਾਂ ਹੈ ਹੀ ਨਹੀਂ ਸੀ, ਇਹ ਵੀ ਬਾਰਿਸ਼ ਵੀ ਪਹਿਲੀ ਵਾਰੀ ਇੱਦਾਂ ਮਹਿਸੂਸ ਹੋ ਰਹੀ ਹੈ, ਧੁੱਪ ਵੀ ਪਹਿਲੀ ਵਾਰੀ ਬਾਪੂ, ਤੇ ਇਸ ਤੋਂ ਬਾਅਦ ਅੱਜ ਤਿੱਖੀ ਲੱਗ ਰਹੀ ਹੈ। ਸੋ ਸਭ ਦੇ ਬਾਪੂ ਸਭ ਦੇ ਮਾਪੇ ਸਲਾਮਤ ਰਹਿਣ, ਮੈਂ ਤਾਂ ਕਹਿੰਦਾ ਇੱਕ ਇਹ ਵੀ ਦੁਆ ਵੀ ਜਿਨ੍ਹਾਂ ਦੇ ਮਾੜੇ ਮੋਟੇ ਪਰਿਵਾਰਾਂ ਦੇ ਕੋਈ ਗੁੱਸੇ ਗਿਲੇ ਵੀ ਹੋਣਗੇ, ਕਿਸੇ ਚਾਚੇ ਤਾਇਆਂ ਨਾਲ ਹੋਣਗੇ ਜਾਂ ਭੈਣ ਭਰਾਵਾਂ ਦੇ ਹੋਣਗੇ, ਪਲੀਜ਼ ਇੱਕ ਸਕਿੰਟ ਲਈ ਪਾਸੇ ਰੱਖ ਕੇ ਸੋਚਿਓ ਕਿ ਆਪਾਂ ਟੂਰਿਸਟ ਆਏ ਹੋਏ ਹਾਂ, ਸਭ ਨੇ ਚਲੇ ਜਾਣਾ, ਮੁੜ ਕੇ ਕੋਈ ਯਾਦ ਨਹੀਂ ਰਹਿੰਦਾ ਕਿਹਦੇ ਕਿਹਦੇ ਨਾਲ ਕੀ ਗੱਲ ਹੋਈ ਸੀ ਗੁੱਸੇ ਗਿਲੇ। ਸੋ ਜਿੰਨਾ ਸਮਾਂ ਰਹੀਏ ਕਿਸੇ ਹੋਰ ਦੇ ਕੰਮ ਆ ਸਕੀਏ, ਆਪਣੀਆਂ ਹੀ ਗੁੰਝਲਾਂ ਨਾ ਸੂਤ ਕਰਦੇ ਲੰਘ ਜੀ ਇੱਥੋਂ, ਵੇਲਾ ਵੇਸਟ ਕਰ,
0: ਉਨੀ ਜ਼ਿੰਦਗੀ ਹੋਰ ਔਖੀ ਹੋ ਜਾਂਦੀ ਹੈ।
1: ਐਗਜ਼ੈਕਟਲੀ,
0: ਉਨੀ ਆਸਾਨੀ ਨਾਲ ਜੀ ਸਕਦੇ ਹੋ ਜਿੰਨਾ ਘੱਟ ਤੁਸੀਂ ਭਾਰ ਬੋਝ ਲੈ ਕੇ ਚੱਲਦੇ ਹੋ। ਜਾਣ ਤੋਂ ਬਾਅਦ ਭੰਗ ਸਾਹਿਬ ਬਹੁਤ ਸਾਰੇ ਇੱਦਾਂ ਦੇ ਵੀ ਸ਼ਖਸ, ਇੱਦਾਂ ਦੇ ਪਰਿਵਾਰ ਵੀ ਮਿਲਣ ਆਉਂਦੇ ਨੇ ਜਿਹੜੇ ਪਹਿਲਾਂ ਤੁਸੀਂ ਨਹੀਂ ਜਾਣਦੇ ਹੁੰਦੇ
1: ਜੀ,
0: ਅਤੇ ਬੜੀਆਂ ਇੱਦਾਂ ਦੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਆਪਣੀ ਜੀ ਦੇ ਬਾਰੇ, ਵੀ ਤੁਸੀਂ ਹੈਰਾਨ ਹੋ ਜਾਂਦੇ ਹੋ, ਤੁਹਾਨੂੰ ਮਾਣ ਮਹਿਸੂਸ ਹੁੰਦਾ, ਤੁਹਾਨੂੰ ਫਖਰ ਹੁੰਦਾ ਵਾ, ਇੱਦਾਂ ਦੀਆਂ ਕੁਛ ਮਿਲਣੀਆਂ ਹੋਈਆਂ ਹੋਣਗੀਆਂ ਤੁਹਾਡੀਆਂ।
1: ਹਾਂਜੀ, ਉਹ ਜਾਰੀ ਨੇ ਅਸਲ 'ਚ ਤਾਂ ਹੀ, ਉਹ ਜਾਰੀ ਨੇ। ਬਹੁਤ ਇੱਦਾਂ ਦੇ ਲੋਕ, ਤੁਸੀਂ ਯਕੀਨ ਮੰਨਿਓ ਜੀ, ਇੱਕ ਚਮਕੌਰ ਸਾਹਿਬ ਦੇ ਵਿੱਚ ਨਾ ਜਿਹੜੀ ਹੱਥ ਨਾਲ ਰੇੜੀ ਨਹੀਂ ਖਿੱਚਦੇ ਹੁੰਦੇ, ਉਹ ਜਦੋਂ ਤੇ ਭਾਰ ਹੁੰਦਾ ਫਿਰ ਉਹ ਚੱਲਦੀ ਤਾਂ ਹੈ ਹੀ ਨਹੀਂ, ਉਹਨੂੰ ਖਿੱਚਣਾ ਹੀ ਪੈਂਦਾ। ਉਹਦਾ ਬੇਟੇ ਦਾ ਚੂੜਾ ਖਰਾਬ ਹੋ ਗਿਆ ਸੀ ਜੀ, ਯੰਗ ਬੱਚੇ ਦਾ, ਉਹਦਾ ਚੂੜਾ ਪਵਾਇਆ ਜੀ ਡੈਡੀ ਹੋਣਾ ਨੇ ਚਮਕੌਰ ਸਾਹਿਬ ਤੋਂ। ਇਹਨਾਂ ਨੇ ਫਿਰ ਕਿਸੇ, ਕਿਉਂਕਿ ਉਹ ਹਰ ਵੇਲੇ ਹੀ ਸਮਾਜ ਦੇ, ਉਹ ਬੰਦਾ ਮੈਨੂੰ ਮਿਲਿਆ, ਉਹ ਤੋਂ ਗੱਲ ਨਹੀਂ ਹੋਈ, ਉਹਦਾ ਗੱਚ ਭਰਿਆ ਹੈ, ਉਹ ਤੋਂ ਗੱਲ ਨਹੀਂ ਹੋਈ ਮੇਰੇ ਨਾਲ। ਉਹ ਕਹਿੰਦਾ ਚਮਕੌਰ ਸਾਹਿਬ ਦੀ ਧਰਤੀ ਤੋਂ, ਉਹਨੇ ਗੁਰੂਆਂ ਤੋਂ ਗੱਲ ਸ਼ੁਰੂ ਕੀਤੀ ਵੀ ਇੱਥੋਂ ਹੈ ਨਾ ਦਸਵੇਂ ਪਾਤਸ਼ਾਹ ਗਏ ਨੇ, ਇੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਕਹਿੰਦਾ ਇੱਥੇ ਪਤਾ ਹੀ ਨਹੀਂ ਕਿੰਨੀਆਂ ਮੌਤਾਂ ਹੋਈਆਂ ਨੇ ਅਤੇ ਹੋਰ ਪਤਾ ਨਹੀਂ ਕਿੰਨੀਆਂ ਹੋਣੀਆਂ ਨੇ। ਕਹਿੰਦਾ ਆਹ ਖਲਾਅ ਜਿਹੜਾ ਹੁਣ ਮਹਿਸੂਸ ਹੋ ਰਿਹਾ ਨਾ, ਵੀ ਇਹਨੇ ਇਹ ਤਾਂ ਮੇਰੀ ਜ਼ਿੰਦਗੀ 'ਚ ਕਹਿੰਦਾ ਮੈਂ ਮਹਿਸੂਸ ਤਾਂ ਕੀਤਾ ਨਹੀਂ, ਪਹਿਲੀਆਂ ਮੌਤਾਂ ਨੂੰ ਮੈਂ ਜਾਣਦਾ ਨਹੀਂ ਜਿਹੜੀਆਂ ਮੇਰੇ ਜੰਮਣ ਤੋਂ ਪਹਿਲਾਂ ਹੋਈਆਂ, ਮੇਰੇ ਜਿਉਂਦੇ ਜੀ ਕਹਿੰਦਾ ਵੀ ਆਹ ਮੌਤ ਨੇ ਤਾਂ ਮੈਨੂੰ ਭੰਨਤਾ ਅੰਦਰੋਂ। ਮੈਂ ਜਦੋਂ ਵੀ ਬਾਜ਼ਾਰ 'ਚੋਂ ਲੰਘਿਆ ਜੀ, ਮੈਨੂੰ ਹਰੇਕ ਅੱਖ ਨੇ ਇੱਦਾਂ ਦੇਖਿਆ ਵੀ ਵੀ ਜਿਵੇਂ ਮੈਨੂੰ ਕੁਛ ਕਹਿ ਰਹੇ ਹੋਣ, ਮੇਰੇ ਨਾਲ ਕੋਈ ਗੱਲ ਕਰਨਾ। ਜਿੱਥੇ ਵੀ ਮੈਂ ਖੜਿਆ ਮੈਨੂੰ ਚਾਰ ਬੰਦੇ ਆ ਕੇ ਮਿਲਦੇ ਆ ਵੀ ਤੇਰੇ ਨਾਲ ਆ, ਵੀ ਤੂੰ ਵੀ ਬਹੁਤ ਵੱਡੇ ਮਨੁੱਖ ਦਾ, ਪੁੱਤਾਂ ਨੂੰ ਵੀ ਬਹੁਤ ਅਲੱਗ ਸੀ ਸਾਡੇ ਸਾਡੇ ਸਭ ਤੋਂ ਅਲੱਗ ਸੀ, ਇਹ ਮਹਿਸੂਸ ਕਰਦੇ ਆ ਲੋਕ ਹੈ ਨਾ। ਅਤੇ ਇਹ ਚੀਜ਼ ਰੋਜ਼ ਹੀ ਕਿਸੇ ਵੱਲੋਂ ਮਹਿਸੂਸ ਕਰਾਈ ਜਾਣੀ ਹੈ, ਕੋਈ ਆਮ ਵਰਤਾਰਾ ਤਾਂ ਵੀ ਰਿਹਾ ਹੈ ਨਹੀਂ ਹੈ ਨਾ। ਮੇਰੇ ਮਾਤਾ ਜੀ ਨੇ, ਮੈਨੂੰ ਪਤਾ ਉਹਨਾਂ ਦੀ ਆਹ ਉਮਰ ਦੇ ਵਿੱਚ ਇਹਨਾਂ ਨੇ ਨਾ ਆ ਕੇ ਇੱਕ ਦੂਜੇ ਦਾ ਸਹਾਰਾ ਮੰਨਣਾ ਸੀ, ਇਹਨਾਂ ਨੇ ਸੰਘਰਸ਼ ਕੱਢੀ ਉਮਰ ਦੋਨਾਂ ਜਣਿਆਂ ਨੇ। ਮੇਰੀ ਮੰਮੀ ਨੇ ਜਦੋਂ, ਮੈਂ ਸਪੈਸ਼ਲੀ ਡੈਡੀ ਵੀ ਜ਼ਿਕਰ ਕਰਦੇ ਹੁੰਦੇ ਸੀ, ਕਹਿੰਦੇ ਸਵਰਨ ਸਿੰਘ ਪੰਗੂ ਜਦੋਂ ਵੀ ਨਾ ਕੋਈ ਡੈਡੀ ਦੀ ਕੋਈ ਬਾਹਲੀ ਸਿਫਤ ਕਰ ਦਿੰਦਾ ਸੀ ਆ ਕੇ, ਅਸੈਂਬਲੀ 'ਚ ਹੁੰਦੀ ਨਾ ਲੋਕਾਂ ਦੀ ਆਦਤ ਵੀ ਪੰਗੂ ਸਾਹਿਬ ਨੇ ਆਹ ਕੰਮ ਕੀਤਾ ਜੇ ਕੀਤਾ, ਮੰਮੀ ਉੱਥੇ ਬੈਠੇ ਹੁੰਦੇ, ਡੈਡੀ ਕਹਿੰਦੇ ਸਵਰਨ ਸਿੰਘ ਪੰਗੂ ਕੁਛ ਨਹੀਂ ਸੀ ਕਰ ਸਕਦਾ ਜੇ ਘਰ ਦੀ ਔਰਤ ਨਾ ਸਿਆਣੀ ਹੋਵੇ।
0: ਇਹ ਸੱਚ ਹੈ,
1: ਮੇਰੀ ਮੰਮੀ ਵੱਲ ਇਸ਼ਾਰਾ ਕਰਦੀ, ਜੇ ਗੁਰਪ੍ਰੀਤ ਨਾ ਹੁੰਦੀ ਕਹਿੰਦੇ ਤਾਂ ਸਵਰਨ ਨਾ ਹੁੰਦਾ। ਤੁਸੀਂ ਯਕੀਨ ਮੰਨਿਓ ਵੀ, ਵੈਸੇ ਤਾਂ ਡੈਡੀ ਦੇ ਹੁੰਦੇ ਸਾਨੂੰ ਬਿਲਕੁਲ ਵੀ ਨਹੀਂ ਸੀ ਪਤਾ ਖਾਤਾ ਕਿੱਥੇ ਹੈ ਕੋਈ ਕੀ, ਏਟੀਐਮ ਕਾਰਡ ਮੇਰੀ ਮੰਮੀ ਨੇ ਕਦੇ ਚਲਾਇਆ ਨਹੀਂ। ਮੇਰੀ ਮੰਮੀ ਨੂੰ ਸੱਚੀ ਨਹੀਂ ਕੁਛ ਪਤਾ, ਉਹਨੇ ਸਰਕਾਰੀ ਜੋਬ ਕਰ ਲਈ ਜੀ, ਉਹ ਫਿਲਮਾਂ 'ਚ ਵੀ ਕੰਮ ਕਰਦੀ, ਉਹਨੂੰ ਕੁਛ ਨਹੀਂ ਪਤਾ ਕੋਈ ਉਹਨਾਂ ਨੂੰ ਰੁਪਈਏ ਨਾਂ ਦੀ ਚੀਜ਼ ਕਿੰਨਾ ਕਿੰਨਾ ਡਿਫਰੈਂਟ ਹੈ ਜੀ ਇਹ ਅੱਜ ਕੱਲ੍ਹ ਦੇ ਜ਼ਮਾਨੇ 'ਚ ਹੋਣਾ, ਉਹਨਾਂ ਨੂੰ ਕੁਛ ਕੋਈ ਆਈਡੀਆ ਨਹੀਂ ਉਹਨਾਂ ਨੂੰ।
0: ਸਾਰੇ ਸੁਪਨੇ ਬੰਦੇ ਦੇ ਧਰੇ ਧਰਾਏ ਰਹਿ ਜਾਂਦੇ ਆ ਜੇ ਤੁਹਾਡਾ ਪਾਰਟਨਰ ਸਾਥ ਨਾ ਦੇਵੇ।
1: ਹਾਂਜੀ,
0: ਤੁਹਾਨੂੰ
1: ਤੇ ਉਹਨਾਂ ਨੇ ਕਹਿਣਾ ਕਹਿੰਦੇ ਤੂੰ ਤਾਂ ਗੁਰਪ੍ਰੀਤ ਮੇਰਾ ਏਟੀਐਮ ਆ, ਹੱਸ ਕੇ ਕਹਿੰਦੇ ਹੁੰਦੇ, ਕਿਉਂਕਿ ਮੇਰੀ ਮਾਤਾ ਨੇ ਕਿੰਨੀ ਜਿੰਨੀ ਵੀ ਕਮਾਈ ਕੀਤੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਂਦੇ ਹੋਏ, ਈਵਨ ਬਾਅਦ ਚੋਂ ਫਿਲਮਾਂ ਦੇ ਵਿੱਚ ਵੀ ਕੀਤਾ, ਉਹ ਪਤਾ ਹੀ ਨਹੀਂ ਜੀ ਦਾਨ ਕਿੱਧਰ ਕਿੱਧਰ ਕਿਵੇਂ ਲੱਗਿਆ। ਮੇਰੀ ਮੰਮੀ ਸਾਡੀ ਮੇਰੇ ਨਾਲ ਤਾਂ ਬੱਚਿਆਂ ਦੇ ਵਿੱਚ ਆ ਜਾਂਦੀਆਂ ਨੇ ਉਹ ਗੱਲਾਂ, ਉਹਨਾਂ ਦੇ ਹੱਥਾਂ ਨੇ ਕਿਸੇ ਦਾ ਕੁਛ ਸਵਾਰਿਆ ਹੋਊਗਾ, ਜੇ ਮੇਰੀ ਜ਼ਿੰਦਗੀ 'ਚ ਕੁਛ ਚੰਗਾ ਹੋ ਰਿਹਾ ਮੈਂ ਵੀ ਕ੍ਰੈਡਿਟ ਲਈ ਜਾਵਾਂ ਮੈਂ ਬਹੁਤ ਮਹਾਨ ਹਾਂ, ਨਹੀਂ, ਇਹ ਤਾਂ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ ਜਿਹੜੀਆਂ ਗਾਹਾਂ ਸਾਡੇ ਬੱਚਿਆਂ 'ਚੋਂ ਆਉਣੀਆਂ ਨੇ। ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਮੈਨੂੰ ਲੱਗਦਾ ਸਫ਼ਰ, ਇਹ ਕਿਸੇ ਇੱਕ ਬੰਦੇ ਨਾਲ ਨਹੀਂ ਮੁੱਕਦਾ, ਮੇਰੇ ਕੀਤੀਆਂ ਹੋਈਆਂ ਗਾਹ ਆਉਣੀਆਂ ਨੇ ਗਾਹ, ਫਿਰ ਇਹ ਤਾਂ ਹੋਰ ਹੋਰ ਚੱਲੀ ਜਾਣਾ ਸਿਸਟਮ।
0: ਬੜਾ ਸਿਸਟਮ ਇਹ ਸਮਝਣ ਵਾਲਾ ਆ, ਬੜਾ ਗੁੰਝਲਦਾਰ ਆ ਕਿ ਇੱਕ ਵਧੀਆ ਕਰਕੇ ਜਾਂਦਾ ਅਤੇ ਆਸ ਪਾਸ ਅੱਗੇ ਵਧੀਆ ਚਾਲ ਚੱਲਦੀ ਆ, ਇੱਕ ਜਣਾ ਵਿੱਚ ਕੁਛ ਉੱਦਾਂ ਦਾ ਕਰ ਜਾਂਦਾ ਅਤੇ ਅੱਗੇ ਵੇਖੋ ਤੁਸੀਂ ਫਿਰ ਉਹ ਚਾਲ ਵਿਗੜ ਜਾਂਦੀ। ਸੋ ਇਹ ਬੜਾ ਬਹੁਤ ਜ਼ਰੂਰੀ ਆ ਹਰ ਇੱਕ ਇਨਸਾਨ ਦਾ ਕਿ ਉਹ ਆਪਣੀ ਇਨਸਾਨੀਅਤ ਦਾ ਧਰਮ ਨਿਭਾਉਂਦਾ ਜਾਵੇ। ਚਿੱਠੀਆਂ ਦੀ ਜਾਂ ਫਿਰ ਡੈਰੀ ਦੀ ਤੁਸੀਂ ਭੰਗੂ ਸਾਹਿਬ ਗੱਲ ਕੀਤੀ, ਹੁਣ ਪੜ੍ਹਦੇ ਹੋ ਕਦੀ ਜਾਂ ਜਾਣ ਤੋਂ ਬਾਅਦ ਕਦੀ ਵੇਖਿਆ?
1: ਮੈਂ ਨਾ ਮੇਰਾ ਹੌਂਸਲਾ ਨਹੀਂ ਪਿਆ ਬਹੁਤ ਜ਼ਿਆਦਾ ਪੜ੍ਹਨ ਦਾ ਤਾਂ, ਪਰ ਮੈਂ ਇੱਕ ਡੈਰੀ ਇੱਕ ਜਿਹੜੀ ਏਸੇ ਉਹਦੀ ਚੱਲ ਰਹੀ ਸੀ 2025 'ਚ ਮੇਰੇ ਕੋਲ ਹੋ ਕੇ ਗਏ ਨੇ ਉਹ, 26 'ਚ 10 ਦਿਨ ਲਈ ਮੇਰਾ ਵੀ ਗੇੜਾ ਲੱਗਿਆ ਸੀ ਜਨਵਰੀ ਦੇ ਵਿੱਚ, ਉਦੋਂ ਵੀ ਮੈਂ ਉਹਨਾਂ ਨੂੰ ਜਾ ਕੇ 10 ਦਿਨ ਉਹਨਾਂ ਨਾਲ ਰਿਹਾ, ਅਤੇ 2025 'ਚ ਆਪਣੇ ਕੋਲ ਇੱਥੇ ਮੈਲਬਰਨ ਸੀ ਉਹ, ਅਤੇ ਅਕਤੂਬਰ ਮਹੀਨੇ 'ਚ ਨਵੰਬਰ 'ਚ ਗਏ ਨੇ, ਉਹੀ ਡੇਢ ਮਹੀਨੇ ਦੇ ਵਿੱਚ ਨਿਊਜ਼ੀਲੈਂਡ ਵੀ ਇੱਕ ਹਫ਼ਤੇ ਲਈ ਜਾਇਆ ਹੈ। ਮੈਂ ਇਹਨਾਂ ਨਾਲ ਜੀ ਡਰਾਈਵ ਕਰਕੇ ਇੱਥੋਂ ਸਿਡਨੀ ਗਿਆ, ਕੁਦਰਤੀ ਏਅਰਬੀਐਨਬੀ ਬੁੱਕ ਕੀਤਾ, ਮੈਂ ਇਹਨਾਂ ਨੂੰ ਮੈਨਲੀ ਬੀਚ ਦਿਖਾ ਕੇ ਲਿਆਇਆ, ਇਹਨਾਂ ਨੂੰ ਫੈਰੀ 'ਚ ਘੁਮਾਇਆ, ਅਤੇ ਕੁਦਰਤੀ ਮੈਂ ਉਹ ਨਾ ਯੂਟਿਊਬ ਦੇ ਉੱਤੇ ਵਲੌਗ ਜਿਹਾ ਵੀ ਬਣਾ ਲਿਆ ਉਹਦਾ, ਬਿਨਾਂ ਇਹ ਸੋਚੇ ਸਮਝੇ ਕਿ ਜ਼ਿੰਦਗੀ ਦਾ ਇਹ ਕਿਹੋ ਜਿਹਾ ਵਲੌਗ ਹੋਣ ਵਾਲਾ ਮੇਰੇ ਲਈ। ਅਤੇ ਸਿਡਨੀ ਸ਼ਹਿਰ ਅਸੀਂ ਘੁੰਮ ਕੇ ਦੇਖਿਆ ਤੁਰ ਕੇ, CBD ਦੇ ਵਿੱਚ ਅਸੀਂ ਤੁਰੇ ਫਿਰਦੇ ਰਹੇ, ਸਾਨੂੰ ਬੜਾ ਵਧੀਆ ਲੱਗਿਆ, ਹਰਜਿੰਦਰ ਜੌਹਲ ਕੋਲ ਰਾਤ ਰਹੇ ਫਿਰ ਅਸੀਂ। ਸੋ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਉਹ ਡਾਇਰੀ ਆ, ਜਦੋਂ ਮੈਂ ਉਹਨੂੰ ਸਪੈਸ਼ਲੀ ਪੜ੍ਹਿਆ ਵੀ ਮੇਰੇ ਕੋਲੋਂ ਆਉਣ ਤੋਂ ਬਾਅਦ ਜਿਹੜਾ ਉਹ ਡੇਢ ਮਹੀਨਾ ਸਾਡੇ ਨਾਲ ਇਹਨਾਂ ਨੇ ਬਿਤਾਇਆ, ਬੱਚਿਆਂ ਨਾਲ ਬਿਤਾਇਆ, ਵੀ ਕੀ ਮਹਿਸੂਸ ਕਰਕੇ ਗਏ ਨੇ, ਵੀ ਉਹ ਸਫ਼ਰ ਇਹਨਾਂ ਦਾ, ਮੈਂ ਕਿਹਾ ਉਹੀ ਉਨਾ ਹੀ ਪੜ੍ਹਦਾ ਹਜੇ ਮੈਂ, ਅਤੇ ਮੈਨੂੰ ਬਹੁਤ ਖੁਸ਼ੀ ਆਈ ਵੀ ਉਹਨਾਂ ਸਾਡੇ ਕੋਲੋਂ ਬਹੁਤ ਖੁਸ਼ ਗਏ ਨੇ, ਬਹੁਤ ਸੈਟਿਸਫਾਈਡ ਗਏ ਨੇ। ਉਹਨਾਂ ਨੂੰ ਇਹ ਗੱਲ ਦੀ ਖੁਸ਼ੀ ਸੀ ਵੀ ਬੱਚੇ ਨਾ ਕਿਸੇ ਹਨੇਰੀ 'ਚ ਨਹੀਂ ਝੁੱਲੇ ਹੋਏ, ਵੀ ਕਿਤੇ ਨਾ ਕਿਤੇ ਇਹਨਾਂ ਦੇ ਮਨ 'ਚ ਨਾ ਥੋੜ੍ਹਾ ਜਿਹਾ ਸਬਰ ਹੈ, ਵੀ ਇਹ ਥੋੜ੍ਹੇ ਜਿਹੇ ਠੀਕ,
0: ਮਤਲਬ ਜੋ ਵੇਖਣਾ ਚਾਹੁੰਦੇ ਸੀ
1: ਅਸਲ 'ਚ। ਹਾਂ, ਉਹਨਾਂ ਦੇ ਸ਼ਬਦਾਂ ਨੇ ਨਾ ਮੈਨੂੰ ਇੱਕ ਜਾਨ ਦਿੱਤੀ ਆ, ਨਹੀਂ ਤਾਂ ਉਹ, ਕਿਉਂਕਿ ਉਹ ਇੰਨੇ ਇੱਕ ਮਿੱਕ ਸੀ, ਇੰਨੇ ਕਹਿ ਲਓ ਓਨੈਸਟ ਸੀ ਆਪਣੀ ਡੈਰੀ ਨਾਲ, ਜੇ ਬਾਕੀ ਕਿਸੇ ਹੋਰ ਤਰੀਕੇ ਨਾਲ ਵੀ ਜ਼ਿੰਦਗੀ ਜਿਉਂਦਾ ਹੁੰਦਾ, ਉਹਨਾਂ ਨੇ ਕੋਈ ਮੇਰੀ ਸਿਫਤ ਥੋੜ੍ਹੀ ਕਰਨੀ ਸੀ, ਉਹਨਾਂ ਨੇ ਮੈਨੂੰ ਲਿਖ ਦੇਣਾ ਸੀ ਵੀ ਬਾਕੀ ਵੀ ਉਸ ਹਨੇਰੀ ਦਾ ਹਿੱਸਾ ਬਣਿਆ ਹੈ, ਉਹਨਾਂ ਨੇ ਇੱਦਾਂ ਹੀ ਲਿਖ ਦੇਣਾ ਸੀ। ਪਰ ਉਹ ਸਾਡੇ ਕੋਲੋਂ ਬਹੁਤ ਖੁਸ਼ ਗਏ ਨੇ, ਅਤੇ ਉਹਨਾਂ ਨੇ ਸਗੋਂ ਉਹਨਾਂ ਦੀ ਰੀਝ ਵੀ ਸੀਗੀ ਇਹ ਵੀ ਯਾਰ ਵੀ ਬੱਚੇ, ਕਿਉਂਕਿ ਜਦੋਂ ਮੈਂ ਵੀਰੇ ਪਹਿਲੀ ਵਾਰੀ ਆਸਟ੍ਰੇਲੀਆ ਆਇਆ ਨਾ 2006 ਦੇ ਵਿੱਚ, ਮੇਰੇ ਉਦੋਂ ਚਿੱਠੀ, ਉਦੋਂ ਫੋਨ ਤਾਂ ਇੱਥੇ ਵੀਰੇ ਹੁੰਦੇ ਨਹੀਂ ਸੀਗੇ, ਜੇ ਹੁੰਦੇ ਸੀ ਤਾਂ ਮੇਰੇ ਕੋਲ ਤਾਂ ਚਲੋ ਹੈ ਨਹੀਂ ਸੀ, ਤਾਂ ਮੈਨੂੰ
0: ਟੈਲਸਟ ਵਾਲੇ ਬੜੇ ਬੂਥ ਹੁੰਦੇ ਸੀ, ਉੱਥੋਂ ਜਾ ਕੇ ਕਰੀਦਾ
1: ਵੀਰੇ। ਮੈਨੂੰ ਮੈਂ ਰੌਕਸੂਆ ਪਾਰਕ ਆਇਆ ਸੀ ਆਪਣੇ ਰਿਸ਼ਤੇਦਾਰਾਂ ਕੋਲ ਵੀਰੇ, ਮੈਨੂੰ ਚਿੱਠੀਆਂ ਆਉਂਦੀਆਂ ਸੀਗੀਆਂ ਡੈਡੀ ਦੀ, ਮੈਨੂੰ ਚਿੱਠੀ ਆਈ ਆ ਪਹਿਲਾਂ ਡੈਡੀ ਦੀ, ਤੇ ਚਿੱਠੀ 'ਚ ਪਹਿਲੀ 'ਚ ਇਹ ਜ਼ਿਕਰ ਸੀ ਵੀ ਜਦੋਂ ਤੂੰ ਘਰੋਂ ਤੁਰਿਆ ਨਾ ਦਿੱਲੀ ਏਅਰਪੋਰਟ ਵੱਲ ਨੂੰ, ਮੈਂ ਬਹੁਤ ਛੋਟੀ ਉਮਰ 'ਚ ਆ ਗਿਆ ਸੀ ਇੱਥੇ, ਤਾਂ ਮੈਨੂੰ ਆਏ ਸੀ ਤੇਰੇ ਪੇਪਰ ਘੱਟ ਪਾਏ ਜਾਣ, ਤੈਨੂੰ ਮੋੜ ਦਿੱਤਾ ਜਾਵੇ ਏਅਰਪੋਰਟ ਤੋਂ, ਪਰ ਕਹਿੰਦੇ ਤੇਰੇ ਪੇਪਰ ਸਹੀ ਸੀ ਤੇ ਤੈਨੂੰ ਇਹਨਾਂ ਨੇ ਜਹਾਜ਼ ਚੜ੍ਹਨ ਦਿੱਤਾ। ਇਹ ਪੀੜ ਇਹਨਾਂ ਦੀ ਪਹਿਲੇ ਦਿਨ ਤੋਂ ਆ ਵੀ ਪ੍ਰਵਾਸ ਹੋ ਗਿਆ, ਬੱਚੇ ਦੂਰ ਚਲੇ ਗਏ, ਇਹ ਵਾਪਸ ਆਉਣਗੇ, ਕਿਵੇਂ ਆਉਣਗੇ, ਕਦੋਂ ਆਉਣਗੇ, ਕਿਹੜਾ ਕਿਹੜਾ ਆਊਗਾ, ਵੀ ਪੰਜਾਬ ਤਾਂ ਮਿੱਟੀ ਤਾਂ ਇਹਨਾਂ ਨੂੰ ਉਡੀਕਦੀ ਆ, ਵੀ ਲੋੜ ਤਾਂ ਦੇਸ਼ ਨੂੰ ਇਹਨਾਂ ਦੀ ਆ, ਪਰ ਕਹਿ ਲਓ ਆ ਗਏ ਹੁਣ ਤਾਂ, ਪਰਿਵਾਰਾਂ ਦੇ ਪਰਿਵਾਰ ਵੱਸ ਗਏ, ਗਾਹਾਂ ਹੋਰ ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ ਸਿਸਟਮ, ਅਤੇ ਪਰ ਉਹਨਾਂ ਦੇ ਰਹਿੰਦੀ ਸੀ ਇਹ ਮਿੱਠੀ ਜਿਹੀ ਚੀਜ਼ ਰਹਿੰਦੀ ਸੀ ਹਮੇਸ਼ਾ
0: ਹਮੇਸ਼ਾ, ਮੈਨੂੰ ਲੱਗਦਾ ਹਰ ਇੱਕ
1: ਦੀ ਹੁੰਦੀ ਆ,
0: ਰਹਿੰਦੀ ਹੋਊਗੀ ਇਹ ਜ਼ਰੂਰ, ਪਰ ਇਹ ਵੀ ਮਜਬੂਰੀਆਂ ਨੇ, ਉਹਦੇ ਪੈਰਲਰ ਮਜਬੂਰੀਆਂ ਇੰਨੀਆਂ ਕੁ ਭਾਰਿਆ ਪੱਲੜਾ ਕਰ ਦਿੰਦੀਆਂ ਵੀ ਉਹ ਫਿਰ ਦੱਬ ਜਾਂਦੀ ਵਿੱਚ ਗੱਲ
1: ਜੀ, ਘਰ ਨੇ, ਕੰਮ ਨੇ, ਗੱਡੀਆਂ ਨੇ, ਗਾਂ ਹੈ, ਫਿਰ ਬੱਚੇ ਆ, ਫਿਰ ਉਹਨਾਂ ਦੀਆਂ ਪੜ੍ਹਾਈਆਂ ਨੇ, ਫਿਰ ਮੈਨੂੰ ਲੱਗਦਾ ਬੰਦਾ ਹੌਲੀ ਹੌਲੀ ਹੰਭੀ ਜਾਂਦਾ ਪਿਛੇ ਵਾਰੇ, ਹੈਨਾ, ਪਿਛਲੇ ਰਿਸ਼ਤੇ ਚਲੇ ਜਾਂਦੇ ਨੇ,
0: 20-22 ਸਾਲ ਬਹੁਤ ਹੁੰਦੇ
1: ਪਿੱਛੇ, ਰਿਸ਼ਤੇ ਚਲੇ ਜਾਂਦੇ ਨੇ, ਰਹਿੰਦੇ ਨੀ ਲੋਕ ਉਹਨਾਂ ਦੇ, ਸ਼ਕਲਾਂ ਚੇਂਜ ਹੋ ਗਈਆਂ ਪਿੱਛੇ,
0: ਹੈਨਾ। ਤੁਸੀਂ ਇੱਥੇ ਉੱਤੇ ਤੁਹਾਡੇ ਨਾਲ ਹੋਰ ਹਿਸਾਬ ਨਾਲ ਕਿਸੇ ਨੇ ਗੱਲ ਕਰਨੀ, ਜਦੋਂ ਕਿਸੇ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਤਾਂ ਪੱਕਾ ਹੀ ਆ ਗਿਆ, ਉਦੋਂ ਉਹਨੇ ਹੋਰ ਹਿਸਾਬ ਨਾਲ ਗੱਲ ਕਰਨੀ। ਬੜਾ ਬੜਾ ਕੁਛ ਆ, ਚਲੋ ਇਹ ਆ ਵੀ ਉੱਥੇ ਇਕੱਲੇ ਆਪਾਂ ਨਹੀਂ ਨਾ ਆਏ, ਆਂਢ ਗੁਆਂਢ ਆਸ ਪਾਸ ਬਹੁਤ ਕੁਛ, ਬੜੇ ਸਾਰੇ ਲੋਕ ਆ ਗਏ ਨੇ। ਸੋ ਗੱਲਾਂ 'ਤੇ ਮੈਨੂੰ ਲੱਗਦਾ ਵੀ ਇਹੋ ਜਿਹੇ ਸ਼ਖਸ਼ ਦੀ ਆਪਾਂ ਜਦੋਂ ਗੱਲਾਂ ਕਰਨ ਬੈਠੇ ਹਾਂ ਤਾਂ ਮੈਨੂੰ ਲੱਗਦਾ ਵੀ ਆਪਾਂ ਵੱਧ ਤੋਂ ਵੱਧ ਗੱਲਾਂ ਦੇ ਜ਼ਰੀਏ ਆਪਾਂ ਸਿੱਖ ਸਕਦੇ ਹੁੰਦੇ ਹਾਂ, ਅਤੇ ਜੀ ਕਰਦਾ ਵੀ ਹੋਰ ਆਪਾਂ ਕਰ ਲਈਏ, ਹੋਰ ਆਪਾਂ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਕਿਸੇ ਦਿਨ ਆਪਾਂ ਇਸੇ ਮੋੜ ਤੋਂ ਆਪਾਂ ਅੱਗੇ ਸਫ਼ਰ ਸ਼ੁਰੂ ਕਰਾਂਗੇ। ਜਾਂਦੇ ਜਾਂਦੇ ਇੱਕ ਵਾਰੀ ਫਿਰ ਦੱਸ ਦਿਓ ਵੀ ਕੀ ਆਪਣੇ ਮਨਸੂਬੇ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਇਸ ਸੁਪਨੇ ਦੇ ਵਿੱਚ ਕਿੱਦਾਂ ਹਿੱਸੇਦਾਰੀ ਪਾ ਸਕਦੇ ਨੇ। ਵੈਸੇ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਿਆਂ ਕਿ ਬਾਗੀ ਭੰਗੂ ਪ੍ਰੋਫੈਸ਼ਨਲੀ ਇਹ ਖੁਦ ਬਹੁਤ ਵਧੀਆ ਬੜੇ ਪਿਆਰੇ ਬੜੇ ਸੁਰੀਲੇ ਸਿੰਗਰ ਨੇ ਅਤੇ ਇਹਨਾਂ ਦੀ ਵੀ ਕਦੀ ਦੌੜ ਉਹੋ ਜਿਹੀ ਨਹੀਂ ਰਹੀ ਵੀ ਹਾਂ ਵੀ ਆਪਾਂ ਜੋ ਅੱਜ ਕੱਲ੍ਹ ਚੱਲਦਾ ਮੈਂ ਇਨ ਸ਼ੋਰਟ ਇਹ ਕਹੂੰਗਾ ਵੀ ਬੜੇ ਸੋਹਣੇ ਇਹਨਾਂ ਦਾ ਵੀ ਜੀਵਨ ਹੈ ਅਤੇ ਹਰ ਇੱਕ ਚੀਜ਼ ਦੇ ਵਿੱਚ ਜਿੰਨਾ ਕੁ ਮੈਨੂੰ ਪਤਾ ਵਾ ਅੰਕਲ ਹੋਰਾਂ ਨੇ ਸਪੋਰਟ ਕੀਤਾ ਅਤੇ ਇਸ ਕੰਮ ਦੇ ਵਿੱਚ ਵੀ ਜਾਂ ਜਿਹੜੇ ਪਾਸੇ ਵੀ ਤੁਸੀਂ ਗਏ ਜਾਂ ਜਾ ਰਹੇ ਉਹਦੇ ਵਿੱਚ ਵੀ ਉਹਨਾਂ ਨੇ ਵੱਧ ਚੜ੍ਹ ਕੇ ਸਪੋਰਟ ਕੀਤਾ ਅਤੇ ਹੁਣ ਵੀ ਮੈਨੂੰ ਲੱਗਦਾ ਵਾ ਵੀ ਤੁਸੀਂ ਜੋ ਵੀ ਕਰਨਾ ਜਾਂ ਕਰਨ ਜਾ ਰਹੇ ਹੋ ਸਪੋਰਟ ਤਾਂ ਵੱਡਿਆਂ ਦੀ ਆ ਭਾਵੇਂ ਉਹ ਕਿਤੇ ਵੀ ਬੈਠੇ ਨੇ ਕਿਸੇ ਵੀ ਰੂਪ ਦੇ ਵਿੱਚ ਆਪਾਂ ਮਹਿਸੂਸ ਕਰਦੇ ਹਾਂ ਹੋਣਾ ਤਾਂ ਉਹੀ ਆ ਜੋ ਰੱਬ ਚਾਹੁੰਦਾ। ਇੱਕ ਵਾਰੀ ਆਪਾਂ ਸ਼ੋਰਟ ਦੇ ਵਿੱਚ ਜਾਂਦੇ ਜਾਂਦੇ ਦੱਸ ਦਈਏ ਕਿ ਕਿੱਦਾਂ ਅਤੇ ਕੀ ਆਪਣੇ ਅੱਗੇ ਪਲੈਨ ਨੇ।
1: ਜੀ ਸਾਰਿਆਂ ਤੋਂ ਪਹਿਲਾਂ ਇਹ ਪਰਿਵਾਰ ਹੀ ਹੈ ਮੇਰਾ ਰੇਡੀਓ ਹਾਂਜੀ ਪਰਿਵਾਰ, ਮੈਂ ਸ਼ੁਰੂ ਤੋਂ ਪਹਿਲੇ ਦਿਨੋਂ ਹੀ ਜੁੜਿਆ ਹੋਇਆ। ਸੋ ਸਭ ਤੋਂ ਪਹਿਲਾਂ ਸਾਰੇ ਹੁਣ ਤੱਕ ਦੇਖਣ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜਿਵੇਂ ਤੁਸੀਂ ਇਹ ਜੀਵਨੀ ਮੇਰੇ ਮੂੰਹੋਂ ਜਿੰਨੀ ਵੀ ਮੈਂ ਦੱਸ ਸਕਿਆ ਇਮਾਨਦਾਰੀ ਨਾਲ, ਤੁਸੀਂ ਮੇਰੇ ਡੈਡੀ ਦੇ ਕਹਿ ਲਓ ਬਾ ਵਾਸਤਾ ਹੋਏ ਹੋ ਮੇਰੇ ਸ਼ਬਦਾਂ ਦੁਆਰਾ। ਇਹ ਸੰਸਥਾ ਪਿੰਡ ਬਸੀ ਗੁਜਰਾਂ ਜ਼ਿਲ੍ਹਾ ਰੋਪੜ ਚਮਕੌਰ ਸਾਹਿਬ ਤੋਂ ਸਿਰਫ 4 ਕਿਲੋਮੀਟਰ ਦੇ ਉੱਤੇ ਸਥਿਤ ਆ। ਇਸ ਸੰਸਥਾ ਦੇ ਵਿੱਚ ਤੁਸੀਂ ਆਓ ਜਦੋਂ ਤੁਹਾਡਾ ਸਮਾਂ ਲੱਗਦਾ, ਤੁਹਾਡੇ ਸੁਝਾਅ ਵੀ ਵੈਲਕਮ ਨੇ, ਤੁਸੀਂ ਸਾਨੂੰ ਕੁਛ ਹੋਰ ਚੰਗਾ ਕਰਨ ਲਈ ਵੀ ਪ੍ਰੇਰਿਤ ਕਰ ਸਕਦੇ ਹੋ ਅਤੇ ਜੋ ਉੱਥੇ ਚੰਗਾ ਹੋ ਰਿਹਾ ਅਸੀਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਵੀ ਕੀਤੀ ਆ। ਇੱਕ ਰੈਗੂਲਰ ਪੜ੍ਹਾਈ ਤੋਂ ਹਟ ਕੇ ਬੱਚਿਆਂ ਨੂੰ ਫਿਊਚਰ ਦੇ ਇਨਸਾਨ ਵਜੋਂ ਦੇਖਣਾ ਜੋ ਮੇਰੇ ਡੈਡੀ ਦੇ ਸੁਪਨੇ ਸੀ, ਬਿਲਕੁਲ ਉਸੇ ਲਈ ਦੇ ਉੱਤੇ ਉਸ ਸੰਸਥਾ ਨੂੰ ਤੋਰਨਾ ਅਤੇ ਫਾਈਨੈਂਸ਼ਲੀ ਉਹ ਬੱਚੇ ਜਿਨ੍ਹਾਂ ਨੂੰ ਅਸੀਂ ਅੱਡ ਅੱਡ ਲੋਕਾਂ ਦੁਆਰਾ ਅਡੋਪਟ ਕਰਵਾਉਂਦੇ ਹਾਂ, ਇਹ ਕਹਿ ਕੇ ਵੀ ਪਲੀਜ਼ ਕਰੋ, ਉਹ 'ਚ ਕੋਈ ਸੰਗ ਸ਼ਰਮ ਨਹੀਂ। ਸਾਨੂੰ ਪੱਲਾ ਅੱਡਦਿਆਂ ਨੂੰ ਕਿਸੇ ਦਾ ਭਲਾ ਹੁੰਦਾ, ਅਸੀਂ ਕਹਿ ਦਿੰਦੇ ਹਾਂ ਕਿ ਫਲਾਣਾ ਬੱਚਾ ਜੀ ਉਹਦੇ ਪੇਰੈਂਟਸ ਨੇ ਅਤੇ ਉਹਦੀ ਫੀਸ ਭਰਨੀ ਆ, ਆਪਾਂ ਐਜੂਕੇਸ਼ਨ 'ਤੇ ਪੈਸੇ ਲੱਗ ਰਹੇ ਨੇ। ਸੋ ਇਹ ਆ। ਅਤੇ ਦੂਜਾ, ਜੇ ਕੋਈ ਡੋਨਰ ਜਿਹੜਾ ਸਾਨੂੰ ਇਸ ਤਰੀਕੇ ਨਾਲ ਜਿਵੇਂ ਰਣਜੋਤ ਵੀਰ ਨੇ ਗੱਲ ਕੀਤੀ ਆ, ਕੋਈ ਵੱਡੀ ਰਾਸ਼ੀ ਦੇ ਰੂਪ 'ਚ ਸਾਡੇ ਨਾਲ ਜੁੜਨਾ ਚਾਹੁੰਦਾ, ਸੋ ਉਹ ਵੀ ਵੈਲਕਮ ਆ ਅਤੇ ਤੁਹਾਡੇ ਸੁਝਾਅ ਵੀ ਵੈਲਕਮ ਨੇ। ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਜਦੋਂ ਵੀ ਤੁਹਾਡਾ ਗੇੜਾ ਲੱਗਦਾ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ, ਉਸ ਚਾਰ ਦੁਆਰੀ 'ਚ ਆਓ, ਆ ਕੇ ਮਹਿਸੂਸ ਕਰੋਗੇ ਤੁਸੀਂ ਉਸ ਐਨਰਜੀ ਨੂੰ ਅਤੇ ਮਹਿਸੂਸ ਕਰੋਗੇ ਕਿ ਉੱਥੇ ਕਿਸ ਕਿਸਮ ਦੀ ਇੱਕ ਸੰਸਥਾ ਚੱਲ ਰਹੀ ਹੈ, ਕਿਹੜੀ ਸੋਚ ਨਾਲ ਚੱਲ ਰਹੀ ਹੈ। ਬਹੁਤ ਭਰੇ ਭਰੇ ਖੁਸ਼ ਹੋ ਕੇ ਉਸ ਚਾਰ ਦੁਆਰੀ 'ਚੋਂ ਤੁਸੀਂ ਜਾਓਗੇ ਜਿੱਥੋਂ ਵੀ ਜਾਣਾ।
0: ਹਾਂ ਬਿਲਕੁਲ। ਅਤੇ ਜੇ ਤੁਸੀਂ ਮੰਨ ਲਓ ਨਹੀਂ ਵੀ ਤੁਸੀਂ ਮਨ ਬਣਾਉਂਦੇ ਤੁਸੀਂ ਡੋਨੇਸ਼ਨ ਦਾ, ਤਾਂ ਫਿਰ ਵੀ ਜਾ ਕੇ ਜ਼ਰੂਰ ਇੱਕ
1: ਬਿਲਕੁਲ
0: ਹੁਣ ਤਾਂ ਭੰਗੂ ਸਾਹਿਬ ਵੀ ਉੱਥੇ ਹੀ ਤੁਹਾਨੂੰ ਮਿਲਣਗੇ ਜਿੰਨੇ ਚਿਰ ਨੂੰ ਸ਼ਾਇਦ ਤੁਸੀਂ ਇਹ ਵੇਖ ਰਹੇ ਹੋਵੋਗੇ, ਅਤੇ ਇਸ ਚਿਹਰੇ ਨੂੰ ਤੁਸੀਂ ਉੱਥੇ ਹੀ ਪਾਓਗੇ ਤੁਸੀਂ। ਬਾਕੀ ਸਭ ਤੋਂ ਵੱਡੀ ਜਿਹੜੀ ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਲੈ ਕੇ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਵਾ, ਅਤੇ ਹਮੇਸ਼ਾ ਆਉਣਾ ਵੀ ਚਾਹੀਦਾ। ਮੈਂ ਤਾਂ ਕਹਿੰਦਾ ਕਿ ਹਰ ਇੱਕ ਚੀਜ਼ ਜਿਹੜੀ ਹੈ ਜਿੱਥੇ ਆਪਾਂ ਸੋਚ ਸਮਝ ਕੇ ਕਰਦੇ ਹਾਂ, ਅਤੇ ਡੋਨੇਸ਼ਨ ਹੋਰ ਵਧੇਰੇ ਟਾਈਮ 100 ਵਾਰੀ ਸੋਚ ਕੇ ਬੰਦਾ ਕਰੇ। ਸੋ ਤੁਹਾਡੇ ਸਵਾਲ ਜਿਹੜੇ ਨੇ ਉਹ ਵੈਲਕਮ ਨੇ ਇਸ ਸੰਸਥਾ ਦੇ ਲਈ। ਮੈਂ ਪਰਸਨਲੀ ਇਸ ਪਰਿਵਾਰ ਨੂੰ ਮੈਂ ਜਾਣਦਾ, ਅਤੇ ਜਿਹਨੂੰ ਤੁਸੀਂ ਜਾਣਦੇ ਹੁੰਦੇ ਉਹਦਾ ਪਤਾ ਹੁੰਦਾ ਵਾ ਵੀ ਉਹ ਕੀ ਕਰਨ ਜਾ ਰਿਹਾ ਵਾ ਅਤੇ ਕਿੱਦਾਂ ਦਾ ਉਹ ਕਰੂਗਾ। ਸੋ ਤੁਹਾਡੇ ਸਵਾਲ ਵੈਲਕਮ ਨੇ, ਜੋ ਵੀ ਤੁਹਾਨੂੰ ਇਸ ਬਾਬਤ ਤੁਹਾਡੇ ਚਾਹੀਦੇ ਹੋਣ, ਤੁਹਾਨੂੰ ਹੋਰ ਕਲੈਰੀਫਿਕੇਸ਼ਨ, ਉਹ ਤੁਸੀਂ ਇਹਨਾਂ ਅੱਗੇ ਵੱਧ ਤੋਂ ਵੱਧ ਰੱਖੋ। ਹੋ ਸਕਦਾ ਅਸੀਂ ਇਸ ਗੱਲਬਾਤ ਦੇ ਵਿੱਚ ਬਹੁਤੀਆਂ ਚੀਜ਼ਾਂ ਨਾ ਕਵਰ ਕਰ ਸਕੇ ਹੋਈਏ, ਕਿਉਂਕਿ ਮੇਰਾ ਇਹ ਇੱਕ ਤਰ੍ਹਾਂ ਦਾ ਨਾਲ ਪਰਿਵਾਰ ਹੈ। ਪਰਿਵਾਰ ਦੇ ਵਿੱਚ ਬੜੀਆਂ ਚੀਜ਼ਾਂ ਆਪਾਂ ਜਿਹੜੀਆਂ ਨੇ ਉਹ ਬਾਈਪਾਸ ਇੱਦਾਂ ਹੀ ਕਰ ਜਾਂਦੇ ਹਾਂ ਵੀ ਚੱਲ ਆ ਤਾਂ ਪਤਾ ਹੀ ਆ, ਪਰ ਤੁਹਾਨੂੰ ਬਹੁਤ ਸਾਰੀਆਂ ਹੋਰ ਨਹੀਂ ਪਤਾ ਹੋ ਸਕਦੀਆਂ। ਸੋ ਇਸ ਕਰਕੇ ਤੁਹਾਡੇ ਸਵਾਲ ਸਾਰੇ ਵੈਲਕਮ ਨੇ, ਅਤੇ ਜੇ ਫਿਰ ਵੀ ਤੁਹਾਨੂੰ ਵਧੀਆ ਲੱਗੇ ਇਹ ਮਨਸੂਬਾ ਇਹ ਪ੍ਰੋਜੈਕਟ ਵਧੀਆ ਲੱਗੇ ਤਾਂ ਇਹਦੇ ਨਾਲ ਜ਼ਰੂਰ ਤੁਸੀਂ ਜੁੜੋ। ਇਹਦੇ ਵਿੱਚ ਕੋਈ ਇਹ ਵੀ ਨਹੀਂ ਹੈ ਕਿ ਤੁਸੀਂ ਇੰਨਾ ਹੀ ਦੇਣਾ ਵਾ, ਜੋ ਵੀ ਤਿਲ ਫੁੱਲ ਯੋਗਦਾਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦਸਵੰਧ ਕੱਢ ਦਿਓ, ਉਹਦੇ ਵਿੱਚੋਂ ਤੁਸੀਂ ਆਪਣੇ ਸੇਵਾ ਭਾਵਨਾ ਦੇ ਨਾਲ ਤੁਸੀਂ ਇੱਧਰ ਵੀ ਜ਼ਰੂਰ ਤੁਸੀਂ ਪਾਇਆ ਕਰੋ। ਅਤੇ ਇੰਨਾ ਕਹਿੰਦੇ ਹੋਏ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਭੰਗ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਵਾਹਿਗੁਰੂ ਤੁਹਾਨੂੰ ਇਸ ਤੁਹਾਡੇ ਮਨਸੂਬੇ ਦੇ ਵਿੱਚ ਕਾਮਯਾਬੀਆਂ ਦੇਵੇ, ਅਤੇ ਇਸੇ ਤਰ੍ਹਾਂ ਤੁਸੀਂ ਚੰਗੇ ਚੰਗੇ ਕਾਰਜ ਕਰਦੇ ਰਹੋ ਅਤੇ ਮੁਲਾਕਾਤਾਂ ਹੁੰਦੀਆਂ ਰਹਿਣ, ਵੱਧ ਤੋਂ ਵੱਧ ਲੋਕ ਚੰਗੇ ਕੰਮਾਂ ਦੇ ਨਾਲ ਤੁਹਾਡੇ ਜ਼ਰੀਏ ਚਾਹੇ ਜੁੜਨ, ਅਤੇ ਵਧੀਆ ਲੱਗੂਗਾ ਸਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਾਂ ਹੋਰ ਕਿਤੇ ਸਾਲ ਦੋ ਹੀ ਸਾਲੀ ਫਿਰ ਬੈਠੇ ਹੋਵਾਂਗੇ ਅਤੇ ਆਪਾਂ ਇੱਥੋਂ ਅਗਲੇ ਪੜਾਅ 'ਤੇ ਜਾ ਚੁੱਕੇ ਹੋਵਾਂਗੇ। ਧੰਨਵਾਦ।
1: ਬਿਲਕੁਲ ਸ਼ੁਕਰੀਆ ਜੀ ਸਾਰਿਆਂ ਦਾ ਬਹੁਤ ਬਹੁਤ।
0: ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ। ਗੱਲਬਾਤ ਆਪਾਂ ਕਰ ਰਹੇ ਸਾਂ ਬਾਗੀ ਭੰਗੂ ਦੇ ਨਾਲ, ਇਹਨਾਂ ਦੇ ਪਿਤਾ ਜੀ ਸਰਦਾਰ ਸਵੰਤ ਸਿੰਘ ਭੰਗੂ ਪਿਛਲੇ ਦਿਨੀ ਇਸ ਸੰਸਾਰ ਨੂੰ ਛੱਡ ਕੇ ਤਾਂ ਚਲੇ ਗਏ ਨੇ, ਪਰ ਪਿੱਛੇ ਚੰਗਿਆਈ ਛੱਡ ਗਏ ਨੇ, ਪਿੱਛੇ ਇੱਕ ਜੀਵਨ ਜਾਚ ਛੱਡ ਗਏ ਨੇ, ਇੱਕ ਸੰਸਥਾ ਛੱਡ ਗਏ ਨੇ ਜਿਹੜੀ ਆਪਾਂ ਜਿਹਦੇ ਬਾਰੇ ਜੇ ਜਾਣੀਏ ਤਾਂ ਸਾਨੂੰ ਪਤਾ ਲੱਗਦਾ ਕਿ ਕਿਵੇਂ ਦਾ ਸਾਨੂੰ ਕਾਰਜ ਇਸ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਬਾਅਦ 'ਚ ਵੀ ਕੋਈ ਸਾਨੂੰ ਯਾਦ ਰੱਖੇ। ਸੋ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਆਪਾਂ, ਆਸ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਸੋਹਣੀ ਵੀ ਲੱਗੀ ਹੋਊਗੀ ਅਤੇ ਇਹਦੇ ਵਿੱਚ ਕੁਛ ਸਿੱਖਣ ਕਰਨ ਨੂੰ ਵੀ ਮਿਲਿਆ ਹੋਊਗਾ। ਧੰਨਵਾਦ।

0: ਕਰੀ ਜਾਵੇ ਨਖਰੇ ਨੱਕ ਜਾ ਚੜਾ ਕੇ, ਕੀ ਚੱਕਰ ਕੀ ਆ ਬਾਈ?
1: ਚੱਕਰ ਤੁਹਾਨੂੰ ਪਤਾ ਫਿਰ ਦਿਨ ਚੜਦੇ ਨਵਾਂ ਤੇ ਨਵਾਂ ਹੀ ਚੱਕਰ ਪੈ ਜਾਂਦਾ।
0: ਵਾਹ ਵਾਹ ਵਾਹ ਵਾਹ, ਕਿਆ ਬਾਤ, ਤੂੰ ਓਸ਼ੋ ਬਣੀ ਜਾਂਦਾ ਮੈਂ ਤੈਨੂੰ।
1: ਓਸ਼ੋ ਬੋਸ਼ੋ
0: ਓਸ਼ੋ ਮੀਸ਼ੋ
1: ਕੇਮ ਸ਼ੋ ਤੇ ਹੈਗਾ ਬੰਦਾ ਆਪਣਾ
0: ਕੇਮ ਸ਼ੋ।
1: ਹਾਂਜੀ ਮਜ਼ਾ ਮਾ ਮਜ਼ਾ ਮਾ ਜੋ ਜੀ ਕਰਦਾ ਕਹਿਣ,
0: ਜੋ ਜੀ ਕਰਨਾ,
1: ਪਰ ਸਾਨੂੰ ਪਲੀਜ਼ ਇੱਕ ਵਾਰੀ ਸੁਣ ਲੈਣ ਸੁਣ ਲੈਣ ਸੁਣ ਲੈਣ ਸੁਣ ਲੈਣ ਸੁਣ ਲੈਣ
0: ਕਿਆ ਬਾਤ ਹੈ, ਕਿਆ ਬਾਤ ਹੈ।
1: ਤੁਹਾਡੇ ਤੋਂ ਵੀ ਗਾਣਾ ਕਹਿਣ ਲਾਇਆ ਤੁਸੀਂ ਅੱਜ ਨਾ, ਬੜਾ
0: ਗਾਣਾ ਗੁੱਡ ਹੈ ਯਾਰ। ਸ਼ੁਭ ਸ਼ੁਭ ਦੇ ਗਾਣੇ ਠੀਕ ਹੀ ਹੁੰਦੇ, ਹੀ ਇਜ਼ ਗੁੱਡ,
1: ਨਾਟ ਵਾਈਬ ਜੀ ਬੜੀ ਬਣਾਉਂਦਾ ਨਾ,
0: ਵਾਈਬ ਵਧੀਆ ਬਣਾਉਂਦਾ। ਵਾਈਬ ਦੀ ਸਾਰੀ ਖੇਡ ਹੋ ਗਈ ਅੱਜ
1: ਹਾਂ ਯਾਰ,
0: ਹਨਾ
1: ਵਾਈਬ ਬਿਨਾਂ ਕੱਖ ਨਹੀਂ ਆ।
0: ਵਾਈਬ ਮਾਹੌਲ ਚਾਲ ਇਸ ਤੋਂ ਬਿਨਾਂ ਕੋਈ ਹੈ ਨਹੀਂ, ਮਤਲਬ ਹਰ ਸੈਂਟੈਂਸ ਦੇ ਅੰਦਰ ਇਹ ਚੀਜ਼ ਵਰਤੀ ਜਾਂਦੀ ਹੈ ਕਿ ਯਾਰ ਇਸ ਚੀਜ਼ ਚ ਵਾਈਬ ਹੈ ਨਹੀਂ ਯਾਰ, ਅੱਜ ਦੇ ਦਿਨ ਚ ਵਾਈਬ ਹੈ ਨਹੀਂ,
1: ਕੱਲ
0: ਜੋਬ ਚ ਵਾਈਬ ਹੈ ਨਹੀਂ।
1: ਕੱਲ ਮੈਨੂੰ ਇੱਕ ਚੰਗਾ ਭਲਾ ਰਾਈਟਰ ਮਿਲਿਆ, ਮਤਲਬ ਵਧੀਆ ਸੋਹਣਾ ਰਾਈਟਰ ਮਿਲਿਆ, ਤੇ ਉਹ ਵੀਰ ਕਹਿੰਦਾ ਯਾਰ ਮੈਂ ਵੀ ਵੀਰ ਲਿਖਦਾ ਤੂੰ ਬੜਾ ਸੋਹਣਾ ਵਾ, ਪਰ ਮੈਂ ਚੱਲਣ ਦੇ ਲਈ ਤੁੱਕਾ ਹੀ ਆ। ਉਹ ਕਹਿੰਦਾ ਨਹੀਂ ਮੈਂ ਇੱਦਾਂ ਨਹੀਂ ਤੁੱਕਾ ਹੋ ਸਕਦਾ, ਆਰਟ ਆ ਇਹ। ਮੈਂ ਠੀਕ ਆ, ਆਰਟ ਆ ਉਹ ਹਰ ਇੱਕ 'ਚ ਹੁੰਦਾ ਕੋਈ ਨਾ ਕੋਈ ਆਰਟ, ਪਰ ਮੈਂ ਜਿਹਦਾ ਆਰਟ ਸਾਹਮਣੇ ਆਉਂਦਾ ਉਹਦਾ ਤੁੱਕਾ ਹੀ ਲੱਗਦਾ, ਜਿਹੜਾ ਮਰਜ਼ੀ ਅੱਜ ਤੋਂ ਬਾਅਦ ਪਿੱਛੋਂ ਉਹ ਚੁੱਕ ਕੇ ਵੇਖ ਲਾ,
0: ਇਹ ਫੈਕਟ ਆ।
1: ਹਾਂ ਤੇ ਕਹਿੰਦਾ ਹਾਂ ਇਹ ਗੱਲ ਤੇ ਕਹਿੰਦਾ ਮੈਨੂੰ ਵੀ ਪਤਾ ਮੇਰੇ ਨਾ ਵਾਈਬ ਜੀ ਨਹੀਂ ਹੈਗੀ ਰਾਈਟਿੰਗ, ਮੈਂ ਬਸ ਮੈਂ ਵਾਈਬ ਲਿਆਓ ਫਿਰ
0: ਵਾਈਬ ਲੈ ਕੇ ਆਓ।
1: ਤੇ ਉਹੀ ਗੱਲ ਕਿ ਜਿੰਨਾ ਮਰਜ਼ੀ ਜੋ ਮਰਜ਼ੀ ਕੋਈ ਹੋਵੇ, ਪਰ ਅੱਜ ਕੱਲ੍ਹ ਥੋੜ੍ਹੀ ਜਿਹੀ ਵਾਈਬ ਜ਼ਰੂਰ ਚਾਹੀਦੀ ਹਰ ਇੱਕ ਚੀਜ਼ ਦੇ ਵਿੱਚ। ਡਲ ਜੀ ਚੀਜ਼ ਕੋਈ ਵੀ ਨਹੀਂ ਸੁਣ ਨੂੰ ਕੇ ਜਾਂ ਵੇਖ ਕੇ ਰਾਜੀ।
0: ਹਾਂ ਮਤਲਬ
1: ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ ਨਾ, ਪਰ ਜੇ ਉਹ ਡਲ ਆ ਤੇ ਉਹ ਨਹੀਂ ਗੱਲ ਜੀ ਨਹੀਂ ਬਣਦੀ।
0: ਉਹ ਫਿਰ ਤੁਹਾਨੂੰ ਪਤਾ ਹੀ ਆ, ਆਪਾਂ ਮਾੜਾ ਜਿਹਾ ਧਿਆਨ ਦੇ, ਥੈਂਕ ਯੂ। ਤੁਹਾਡੀ ਰੀਲ ਉੱਪਰ ਕੀ ਥੱਲੇ, ਉਹ 3 ਸੈਕਿੰਡ ਜਿਨ੍ਹਾਂ ਨੇ ਦਿੱਤਾ ਉਹ ਕੀ ਪੈਰਾਮੀਟਰ, ਉਹ ਪੈਰਾਮੀਟਰ ਉਹ ਮਿਆਰ ਇਸ ਕਰਕੇ ਸੈੱਟ ਹੋਇਆ 3 ਸੈਕਿੰਡ ਦਾ, ਕਿਉਂਕਿ ਉਹਨੂੰ ਪਤਾ ਕਿ ਹਿਊਮਨ ਮਾਇੰਡ ਹੁਣ ਇੰਨਾ ਜ਼ਿਆਦਾ ਡੋਪਾਮੀਨ ਮੰਗਦਾ, ਵਾਈਬ ਇੱਦਾਂ ਮੰਗਦਾ ਕਿ 3 ਸੈਕਿੰਡ ਚ ਹੀ ਉਹਨੇ ਜਾਂ ਯੈਸ ਜਾਂ ਨੋ ਕਰਨੀ, 4th ਸੈਕਿੰਡ ਤੁਹਾਡੀ ਗੱਲ ਨਹੀਂ ਸੁਣਨੀ ਆ ਦੇਖਣੀ।
1: ਆ ਡੋਪਾਮੀਨ ਦਾ ਵੀ ਮੈਨੂੰ ਪਿੱਛੇ ਜੇ ਪਤਾ ਲੱਗਾ ਜਦੋਂ ਗੁਰੂ ਰੰਧਾਵਾ ਦਾ ਗਾਣਾ ਨਹੀਂ ਆਇਆ ਸੀ, ਫਿਰ ਮੈਂ ਸਮਝਿਆ ਹੈਗੀ ਡੋਪਾਮੀਨ,
0: ਸੁਣਿਆ ਨਹੀਂ,
1: ਲਾਵਾਂਗੇ ਅੱਜ
0: ਡੋਪਾਮੀਨ ਹੀ ਲਾਵਾਂਗੇ। ਅਗਲਾ
1: ਵੀ ਕ੍ਰੀਏਟਿਵ ਡਾਇਰੈਕਟਰ ਹੀ ਹੈ,
0: ਨਹੀਂ ਇਹ ਤਾਂ ਹੁੰਦਾ ਪੱਕਾ,
1: ਇਹ ਤਾਂ ਕੋਈ ਗੈਸ ਨਹੀਂ ਕਰ ਸਕਦਾ ਕਿੱਥੇ ਲਿਖਿਆ ਕ੍ਰੀਏਟਿਵ ਡਾਇਰੈਕਟਰ।
0: ਉਹ ਭਰਾ ਮੈਂ ਟੋਪੀ ਪਾਈ ਹੈ ਜੋ ਉਹਦੇ ਤੇ ਲਿਖਿਆ,
1: ਹਾਂ ਉਹ ਲੈ
0: ਯਾਰ ਲੋਕਾਂ ਦੇ ਬੰਦੇ
1: ਯਾਰ, ਫਿਰ ਰੇਡੀਓ ਇਜ਼ ਐਨ ਆਡੀਓ ਮੀਡੀਅਮ ਬ੍ਰੋ,
0: ਲੋਕਾਂ ਨੂੰ ਪਤਾ ਨਹੀਂ ਨਾ ਇਹ ਚੱਕਰ ਆ। ਹੋਰ ਸੁਣਾਓ ਕਿੱਦਾਂ ਚੱਲ ਰਿਹਾ ਸਭ ਕੁਝ?
1: ਟੌਪ ਚੱਲਣ ਦਿਆ ਜੀ ਸਾਰਾ ਕੁਛ, ਵਧੀਆ ਮੇਰਿਆ ਬਾਬੇ ਦੀ ਕਿਰਪਾ ਚੱਲਣ ਦੀ ਆ ਬਸ। ਅੱਜ ਕੱਲ ਥੋੜੀ ਜੀ ਹੈਪਨਿੰਗ ਤੇ ਨਹੀਂ ਕਹਿ ਸਕਦੇ, ਥੋੜਾ ਜਿਹਾ ਹੋਣ ਡਿਆ, ਆਪਾਂ ਸੋਚਿਆ ਚਲੋ ਅੱਜ ਆਪਾਂ ਗੱਲਬਾਤ ਹੀ ਉਹਦੇ ਤੇ ਕਰ
0: ਕਿ ਵਾਈਬ ਜਿਹੜੀ ਚੇਂਜ ਹੋ ਜਾਂਦੀ ਆ,
1: ਆਏ ਹੋਏ
0: ਹੈ ਹੋ ਜਾਂਦੀ ਨਾ ਚੇਂਜ, ਕਦੋਂ ਹੋ ਜਾਂਦੀ ਹੈ ਚੇਂਜ
1: ਵਾਈਬ? ਵੇਖੋ ਜ਼ਿੰਦਗੀ ਦੇ ਵਿੱਚ ਕੋਈ ਜਦੋਂ ਵੱਡਾ ਚੇਂਜ ਹੁੰਦਾ ਤੇ ਵਾਈਬ ਵੀ ਨਾਲ ਨਾਲ ਚੇਂਜ ਹੋ ਹੀ ਜਾਂਦਾ।
0: ਹਾਂਜੀ ਹਾਂਜੀ, ਜਦੋਂ ਤੁਹਾਡੀ ਲਾਈਫ 'ਚ ਆ ਜਾਏ ਵਾਈਫ ਚੇਂਜ ਹੋ ਜਾਂਦੀ ਹੈ ਵਾਈਬ,
1: ਆਏ
0: ਇੱਦਾਂ ਹੀ ਆ।
1: ਕਿਆ ਬਾਤ ਹੈ!
0: ਸੋ ਅੱਜ ਆਪਾਂ ਗੱਲਬਾਤ
1: ਸ਼ੀਲੂ ਸ਼ਾਇਰ,
0: ਸ਼ੀਲੂ ਸ਼ਾਇਰ ਮੈਨੂੰ ਵੀ ਕੋਈ $5,000 ਭੇਜੋ ਬਾਈ ਇਸ ਰੇਡ ਵਾਸਤੇ, ਇਸ ਰੇਡ ਵਾਸਤੇ, ਰੇਡ ਔਨ ਸ਼ਾਇਰੀ।
1: ਤੁਹਾਡੇ ਕੋਲ 5,000 ਕੋਈ ਲੈਣ ਹੁੰਦਾ
0: ਵੇਖ, ਤੂੰ ਭਰਾ
1: ਨੁਕਸਾਨ ਨਾ ਕਰਾ ਲਿਓ।
0: ਨਹੀਂ ਨਹੀਂ ਇਹ ਵੀ ਠੀਕ ਹੈ, ਮੈਂ ਆਪਣੇ ਸ਼ਬਦ ਵਾਪਸ ਲੈਣਾ। ਤੇ ਜੀ ਅੱਜ ਆਪਾਂ ਗੱਲਬਾਤ ਕਰਨੀ ਹੈ,
1: ਨਾਲੇ ਦੱਸ ਦੋ ਸਰੋਤੇ ਨੂੰ ਕਿ 5,000 ਰੁਪੀਸ ਦੀ ਗੱਲ ਕਰ ਰਹੇ ਹੋ।
0: ਹਾਂਜੀ ਹਾਂਜੀ,
1: ਬਾਰੇ ਤੇ ਤੁਸੀਂ ਸੋਚ ਨਹੀਂ ਸਕਦੇ।

0: ਇੰਨੇ ਤਾਂ ਹਜੇ ਵੱਡੇ ਹੋਏ ਨੀ ਆਪਾਂ, ਹਜੇ ਨਿੱਕੇ ਕਾਕੇ
1: ਹਜੇ ਬੋਇਜ਼ ਆ ਨਾ.
0: ਬੋਸ ਗੱਲ ਕਰਦਾ ਸਾਡਾ ਬਈ,
1: ਅਸੀਂ
0: ਸੁਣਦਾ ਗੱਲ,
1: ਇਹ ਗੱਲ
0: ਹੈ, ਅਸੀਂ ਤਾਂ ਚਲੋ ਜੋ ਹੈ ਸੋ ਹੈ. ਪਰ ਖੈਰ ਮੈਂ ਤੀਸਰੀ ਵਾਰੀ ਕੋਸ਼ਿਸ਼ ਕਰ ਰਿਹਾ ਦੱਸਣ ਦੀ,
1: ਕਰੋ ਕਰੋ ਜੀ,
0: ਕਿ ਅੱਜ ਦਾ ਟੋਪਿਕ ਜਿਹੜਾ ਬਲਕੀਰਤ ਜੀ ਸਾਡੇ ਨਾਲ ਸਾਂਝਾ ਕਰਨ ਲਈ ਲੈ ਕੇ ਆਏ ਨੇ.
1: ਬਲਕੀਰਤ ਜੀ ਇਕੱਲੇ ਗੱਲ ਸਾਂਝਾ ਕਰਨਗੇ,
0: ਨਹੀਂ ਤਾਂ ਇਕੱਠੇ ਕਰਾਂਗੇ ਨਾ. ਮੈਂ ਆਪਣਾ ਨਾਮ ਥੋੜਾ ਲਊਂਗਾ ਨਾ,
1: ਬੇਵਕੂਫ ਗੱਲ ਸ਼ੁਰੂ ਹੀ ਨਹੀਂ
0: ਕਰ, ਤੂੰ ਬੋਲ ਹੁਣ. ਮੈਂ ਬੋਲ ਲੈਣੀ ਚਾਰ ਵਾਰੀ, ਮੈਂ
1: ਕਹਿੰਦਾ ਜੀ ਸ਼ੁਰੂ ਵਧੀਆ ਕਰੋਗੇ,
0: ਚਲੋ ਠੀਕ
1: ਹੈ ਟਰਾਈ ਕਰੋ.
0: ਅੱਜ ਅਸੀਂ ਰਲ ਕੇ ਸੋਚ ਕੇ ਤੁਹਾਡੇ ਨਾਲ ਇਹ ਟੋਪਿਕ ਕਰਾਂਗੇ ਡਿਸਕਸ, ਜੇ ਮੌਕਾ ਲੱਗ ਸਕਿਆ. ਕਿਸ ਤਰੀਕੇ ਨਾਲ ਨਵੇਂ ਰਿਸ਼ਤੇ ਤੁਹਾਡੀ ਲਾਈਫ 'ਚ ਜਦੋਂ ਆ ਜਾਣ ਅਤੇ ਪੁਰਾਣੇ ਰਿਸ਼ਤਿਆਂ 'ਚ ਤਬਦੀਲੀ ਆ ਜਾਂਦੀ, ਜਾਂ ਫਿਰ ਆਪਾਂ ਸਮਾਂ ਨਹੀਂ ਦੇ ਪਾਉਂਦੇ, ਜਾਂ ਫਿਰ ਆਪਾਂ ਇਸ ਤਰ੍ਹਾਂ ਕਹਿ ਸਕਦੇ, ਹਾਂ ਜਾਂ ਫਿਰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਸ਼ਾਦੀ ਹੋ ਜਾਵੇ ਤਾਂ ਤੁਸੀਂ ਆਪਣੇ ਪੁਰਾਣੇ ਯਾਰ ਮਿੱਤਰਾਂ ਨੂੰ, ਬੇਲੀਆਂ ਨੂੰ ਬਹੁਤਾ ਟਾਈਮ ਦੇ ਪਾਉਂਦੇ ਹੋ, ਨਹੀਂ ਦੇ ਪਾਉਂਦੇ ਹੋ, ਅਤੇ
1: ਕਿਉਂਕਿ ਕਿਸ ਤਰ੍ਹਾਂ ਦਾ ਫਰਕ ਆ ਜਾਂਦਾ ਨਾ, ਸੋਹਣੀਏ ਨਹੀਂ ਤੁਸੀਂ ਕੀ ਫੁੱਲ ਲੱਗਦੀ,
0: ਬਸ ਫਿਰ ਆਹ ਚੱਕਰ ਆ. ਸੋ ਜੀ ਇਹ ਗੱਲਬਾਤ ਕਰਾਂਗੇ, ਸਾਡਾ ਲਾਈਵ ਸਪੋਟ ਚਲਾ ਗਿਆ, ਇਸ ਕਰਕੇ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਸਾਂਝ ਪਾਓ, ਠੀਕ ਹੈ, ਤੁਸੀਂ ਬਸ ਸੁਣੋ, ਸੁਣ ਕੇ ਤੁਸੀਂ ਆਪਣੇ ਮਨ 'ਚ ਸਾਂਝ ਪਾਓ, ਹਾਂ ਹਾਂ, ਤੁਸੀਂ ਉਹਨਾਂ ਨਾਲ ਸਾਂਝ ਪਾਇਓ,
1: ਤੁਸੀਂ ਸਾਡੇ ਦਿਲਾਂ ਦੀਆਂ ਸਾਂਝਾਂ ਪਾਓ
0: ਜੀ. ਸੋ ਮੇਰੇ ਓਸ਼ੋ ਜੀ, ਦੱਸੋ ਤੁਹਾਡੀ ਕੀ ਵਿਚਾਰਧਾਰਾ ਤੁਹਾਡੀ ਇਸ ਟੋਪਿਕ ਦੇ ਉੱਪਰ, ਵਾਟ ਡੂ ਯੂ ਫੀਲ ਅਬਾਊਟ ਇਟ?
1: ਆਈ ਫੀਲ ਟੂ ਮੱਚ ਬ੍ਰੋ, ਆਈ ਮੀਨ ਡਿਪਰੈਸਡ ਫੀਲਿੰਗ,
0: ਓ ਮਾਈ ਗੋਡ, ਫੀਲਿੰਗ ਡਿਪਰੈਸਡ ਵਿਦ
1: ਨਹੀਂ, ਅਰੇ ਤੇ ਵੇਖੋ ਹੈਗਾ ਹੀ ਆ, ਕੋਈ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਕਿ ਵਿਆਹ, ਜੇ ਕੋਈ ਵੀ ਮੰਨ ਲਓ ਫਰੈਂਡ ਹੀ ਕੋਈ ਨਵਾਂ ਤੁਹਾਡਾ ਨਾ ਐਡ ਆਨ ਹੁੰਦਾ ਤੇ ਓਬਵੀਅਸਲੀ ਤੁਹਾਡੇ ਪੁਰਾਣੇ ਵਾਲਾ ਜਿਹੜਾ ਸਮਾਂ ਆ ਉਹ ਉਹਦੇ ਨਾਲ ਵੀ ਜਾਣਾ ਆ, ਤੇ ਉਹ ਕਿਤੇ ਨਾ ਕਿਤੇ ਉਹਨੂੰ ਘੱਟ ਸਮਾਂ ਤੁਹਾਡਾ ਜਾਂਦਾ ਹੀ ਆ. ਹੁਣ ਕਈ ਸਾਰੇ ਆਪਾਂ ਕਹਿ ਦਿੰਦੇ ਕਿ ਯਾਰ ਇਹ ਬਦਲ ਗਿਆ ਜੀ, ਇਹ ਹੁਣ ਉੱਥੇ ਚੱਲ ਗਿਆ ਤਾਂ ਬਦਲ ਗਿਆ, ਇਹਨੇ ਨਵੇਂ ਯਾਰ ਬਣਾ ਲਏ ਤਾਂ ਬਦਲ ਗਿਆ, ਵਿਆਹਿਆ ਗਿਆ ਤਾਂ ਬਦਲ ਗਿਆ, ਹੁਣ ਸਾਡੇ ਨਾਲ ਗੱਲਬਾਤ ਨਹੀਂ ਕਰਦਾ, ਸਾਡੇ ਨਾਲ ਬਹਿੰਦਾ ਖਲੋਂਦਾ ਨਹੀਂ, ਘੁੰਮਣ ਫਿਰਨ ਨਹੀਂ ਜਾਂਦਾ, ਤੇ ਉਹ ਜ਼ਰੂਰੀ ਵੀ ਆ. ਵੇਖੋ ਬਦਲਣਾ ਟਾਈਮ ਦੇ ਹਿਸਾਬ ਨਾਲ ਬਦਲਣਾ, ਹਰ ਕਿਸੇ ਨੇ ਬਦਲਣਾ ਤੇ ਬਦਲਣਾ ਜ਼ਰੂਰੀ ਵੀ ਆ.
0: ਹਾਂ ਮਤਲਬ
1: ਜੇ ਤੁਸੀਂ ਨਹੀਂ ਬਦਲੋਗੇ ਵੈਸੇ ਵੀ, ਮਤਲਬ ਜੇ ਤੁਸੀਂ ਨਹੀਂ ਬਦਲੋਗੇ ਅਗਲਾ ਬਦਲ ਜੂ.
0: ਬਿਲਕੁਲ, ਇਹ ਵੀ ਹੈ ਨਾ ਕਿ ਆਪਾਂ ਚਾਹੁੰਦੇ ਹੋਈਏ ਨਾ ਚਾਹੁੰਦੇ ਹੋਈਏ, ਪਰਸਨੈਲਿਟੀ ਸਾਡੀ ਹਮੇਸ਼ਾ ਡਿਵੈਲਪ ਹੁੰਦੀ ਰਹਿੰਦੀ, ਬਿਰਤੀ ਸੇਮ ਨਹੀਂ ਰਹਿੰਦੀ ਬੰਦੇ ਦੀ. ਪਤਾ ਨਹੀਂ ਲੱਗਦਾ ਕਿ ਅਚਾਨਕ ਹੀ ਇੱਕ ਸੈਕਿੰਡ ਇੱਦਾਂ ਆਉਂਦਾ ਲਾਈਫ ਦੇ ਅੰਦਰ, ਬੰਦਾ ਕਹਿੰਦਾ ਯਾਰ ਆਹ ਚੀਜ਼ ਹੁਣ ਮੈਨੂੰ ਖਰੀ ਨਹੀਂ ਲੱਗਦੀ. ਉਹ ਅਨਕੋਨਸ਼ੀਅਸਲੀ ਜਾਂ ਸਬਕੋਨਸ਼ੀਅਸਲੀ ਕਾਫੀ ਟਾਈਮ ਤੋਂ ਚੱਲ ਰਿਹਾ ਹੁੰਦਾ ਪ੍ਰੋਸੈਸ,
1: ਬੈਕ ਆਫ ਦ ਮਾਈਂਡ.
0: ਹਾਂ, ਬੈਕ ਆਫ ਦ ਮਾਈਂਡ ਹੈ ਨਾ, ਕਿ ਉਹ ਪ੍ਰੋਸੈਸ ਚੱਲ ਰਿਹਾ ਹੁੰਦਾ ਉਹ ਚੀਜ਼ ਤੋਂ, ਤੁਹਾਡਾ ਉਖੜਨ ਦਾ ਜਾਂ ਫਿਰ ਉਹ ਆਦਤ ਕਹਿ ਲਓ, ਹੋਬੀ ਕਹਿ ਲਓ, ਰਿਸ਼ਤਾ ਕਹਿ ਲਓ, ਕੰਮ ਕਹਿ ਲਓ, ਹੈ ਨਾ, ਪਰ ਬੰਦੇ ਨੂੰ ਫੀਲ ਅਚਾਨਕ ਹੀ ਹੁੰਦਾ. ਸੋ ਹਾਂ, ਯੂ ਆਰ ਰਾਈਟ, ਉਹ ਗੱਲ ਸਹੀ ਹੈ. ਇੱਕ ਦਿਨ ਨਾ ਇਹ ਵੀ ਆ ਜਾਂਦੀ ਗੱਲ ਕਿ ਖਾਸ ਕਰ ਯਾਰੀ ਦੋਸਤੀ ਦੇ ਅੰਦਰ, ਐਂਡ ਉਹ ਯਾਰੀ ਦੋਸਤੀ ਦੇ ਅੰਦਰ ਵੀ ਪੁਰਾਣੀ ਯਾਰੀ ਦੋਸਤੀ ਦੇ ਅੰਦਰ, ਮੇਨ ਗੱਲ ਇੱਕ ਇਹ ਵੀ ਆ ਜਾਂਦੀ ਹੈ ਕਿ ਯਾਰ ਜੇ ਤੁਸੀਂ ਨਾ ਹਮੇਸ਼ਾ ਔਨ ਸੇਮ ਪੇਜ ਰਹੋ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ. ਮੇਰਾ ਪੁਆਇੰਟ ਇਹਦੇ ਤੋਂ ਇਹ ਹੈ ਕਿ ਸਮਝੋ ਤੁਸੀਂ ਇਕੱਠੇ ਇੱਕੋ ਸਕੂਲ ਪੜ੍ਹੇ, ਹੈ ਨਾ, ਕਾਲਜ ਵੀ ਚਲੋ ਸੇਮ ਚਲੇ ਗਏ
1: ਜੀ,
0: ਹੈ ਨਾ, ਪਰ ਫਿਰ ਇੱਕ ਜਣਾ ਬਾਹਰ ਚਲ ਗਿਆ, ਇੱਕ ਜਣਾ ਇੰਡੀਆ ਰਹਿ ਗਿਆ, ਉਹ ਫਿਰ ਇੱਕ ਸਾਲ ਦੋ ਸਾਲ ਤਿੰਨ ਸਾਲ ਬਾਅਦ ਤੁਹਾਡਾ, ਕਿਉਂਕਿ ਰੁਟੀਨ ਵੱਖਰਾ, ਤੁਹਾਡੀ ਲਾਈਫ ਸਟਾਈਲ ਵੱਖਰੀ ਆ, ਤਾਂ ਫਿਰ ਹੈ ਨਾ ਸੋਚ ਵਿਚਾਰ ਵੀ ਬਦਲਣੇ ਸ਼ੁਰੂ ਹੋ ਜਾਂਦੇ ਆ. ਇੱਕ ਇਹ ਵੀ ਆ, ਕਈਆਂ ਨਾਲ ਹੁੰਦਾ ਹੋਏਗਾ, ਕਈਆਂ ਨਾਲ ਹੁੰਦਾ, ਕਈਆਂ ਨਾਲ ਨਹੀਂ ਹੁੰਦਾ, ਫਿਰ ਦੂਸਰੇ ਪਾਸੇ ਇੱਕ ਹੋਰ ਹੋ ਜਾਂਦਾ
1: ਕਿ
0: ਉਹਦੇ ਅੰਦਰ ਇਹ ਚੱਕਰ ਇਹ ਆ ਜਾਂਦਾ ਕਿ ਸਮਝੋ, ਲੈਟ ਸਪੋਜ਼ ਕਿ ਅਗੇਨ ਆਪਾਂ ਸੇਮ ਸਕੂਲ ਪੜ੍ਹੇ ਹਾਂ ਪਰ ਅਸੀਂ ਕਾਲਜ ਵੱਖੋ ਵੱਖਰੇ ਚਲੇ ਗਏ, ਉੱਥੇ ਫਿਰ ਵੱਖੋ ਵੱਖਰੇ ਸਰਕਲ ਬਣ ਗਏ, ਹੋ ਸਕਦਾ ਆਪਾਂ ਹੁਣ ਰਹਿੰਦੇ, ਮਤਲਬ ਸ਼ਾਮੀ ਆਉਂਦੇ ਆਪਾਂ ਉੱਥੇ ਹੀ ਹੋਈ ਆਪਣੇ ਘਰਾਂ 'ਚ ਹੀ, ਪਰ ਸਰਕਲ ਚੇਂਜ ਹੋ ਗਿਆ, ਸਰਕਮਸਟਾਂਸ ਚੇਂਜ ਹੋ ਗਏ, ਤੁਹਾਡੀ ਸਟ੍ਰੀਮ ਚੇਂਜ ਹੋ ਗਈ, ਹੈ ਨਾ,
1: ਪ੍ਰਾਇਓਰਟੀਜ਼ ਕਿਸੇ ਵੇਲੇ ਬਦਲ ਜਾਂਦੀਆਂ ਆਪਣੀਆਂ,
0: ਤੂੰ
1: ਬਦਲਣੀਆਂ ਵੀ ਚਾਹੀਦੀਆਂ
0: ਯਾਰ. ਹਾਂ, ਕਿ ਤੂੰ ਸਾਇੰਸ ਰੱਖ ਲਈ, ਮੈਂ ਕਮਰਸ ਰੱਖ ਲਈ, ਫਿਰ ਓਬਵੀਅਸ ਜੀ ਗੱਲ ਆ, ਟਿਊਸ਼ਨਾਂ ਵੱਖਰੀਆਂ ਹੋ ਗਈਆਂ, ਸਰਕਲ ਵੱਖਰਾ ਹੋ ਗਿਆ, ਪੜ੍ਹਾਈ ਵੱਖਰੀ ਹੋ ਗਈ,
1: ਨਾਲੇ ਮੈਂ ਸੋਚਿਆ ਨਾ ਵੀ ਫਿਰ ਸਾਇੰਸ ਵਾਂਗੂ ਆ,
0: ਬੰਦਾ ਉਦਾਂ ਦਾ ਹੀ ਹੋ ਜਾਂਦਾ. ਫਿਰ ਅਲਟੀਮੇਟਲੀ ਵਿਆਹ ਵਰਗੀ ਚੀਜ਼ ਵੀ ਇਸ ਤੋਂ ਦੂਰ ਕਿਸ ਤਰ੍ਹਾਂ ਰਹੇਗੀ ਜਦੋਂ ਤੁਸੀਂ ਵਿਆਹ ਜਾਓ? ਓਬਵੀਅਸ ਜੀ ਗੱਲ, ਅਚਾਨਕ ਇੱਕ ਤਾਂ ਅਚਾਨਕ ਹੀ ਬੰਦੇ ਦੇ ਉੱਪਰ
1: ਜ਼ਿੰਮੇਵਾਰੀ
0: ਤੁਹਾਡੇ ਤੇ ਆ ਜਾਂਦੀ. ਅੱਛਾ, ਉਹ ਓਬਵੀਅਸ ਜੀ ਗੱਲ, ਉਹ ਨਵੇਂ ਤਰ੍ਹਾਂ ਦੀ ਜ਼ਿੰਮੇਵਾਰੀ ਆ, ਕਿਉਂਕਿ ਤੁਸੀਂ ਜਦੋਂ ਸਕੂਲ ਗਏ ਹੋ, ਛੇਵੀਂ ਦੀ ਜ਼ਿੰਮੇਵਾਰੀ ਤੋਂ ਬਾਅਦ ਅੱਠਵੀਂ ਦੀ ਜ਼ਿੰਮੇਵਾਰੀ, ਅੱਠਵੀਂ ਤੋਂ ਬਾਅਦ ਦਸਵੀਂ ਦੀ ਆ, ਉਹ ਪਤਾ ਜੀ ਹੈ ਜ਼ਿੰਮੇਵਾਰੀ, ਹੈ ਨਾ, ਇਹ ਥੋੜਾ ਬਿਲਕੁਲ ਹੀ ਨਿਊ ਸਿਲੇਬਸ ਆ. ਫਿਰ ਉਹਦੇ ਅੰਦਰ ਮੇਰੇ ਖਿਆਲ ਨਾਲ ਉਹ ਵਾਲੀ ਯਾਰੀਆਂ ਦੋਸਤੀਆਂ ਨੂੰ ਜੇ ਟਾਈਮ ਨਹੀਂ ਦਿੱਤਾ ਜਾਂਦਾ ਤੇ ਤੁਹਾਡਾ ਅੱਗੋ ਜੇ ਕੋਈ ਯਾਰ ਮਿੱਤਰ ਮਾਇੰਡ ਵੀ ਕਰੇ, ਉਹ ਸ਼ਾਇਦ ਉਹੀ ਕਰਦੇ ਹੋਣਗੇ ਜਿਹੜੇ ਆਪ ਨਹੀਂ ਹਜੇ ਵਿਆਹੇ ਗਏ. ਸਭ ਤੋਂ ਪਹਿਲਾਂ ਉਹ ਗਾਇਬ ਹੁੰਦਾ ਉਹ ਹੁੰਦਾ ਮਿਸਟਰ ਇੰਡੀਆ ਉਹ ਦੱਸਦਾ ਹੀ
1: ਨਹੀਂ ਚੁੱਕਦਾ ਨਾ ਮੈਸੇਜ
0: ਉਹ ਤਾਂ ਭਰਾ ਰੀਲਾਂ ਭੇਜਣ ਤੋਂ ਵੀ ਜਾਂਦਾ ਬੰਦਾ ਕਹਿੰਦਾ ਯਾਰ ਟਾਈਮ ਨਹੀਂ ਲੱਗਦਾ
1: ਨਹੀਂ ਟਾਈਮ ਨੀ ਉਹਨਾਂ ਨੇ ਕਹਿਣਾ ਹਾਂ ਕੋਈ ਕੰਮ ਆ ਚੋ ਕੰਮ ਆ ਭਲਾ ਰੀਲਾਂ ਭੇਜਣੀਆਂ
0: ਹਾਂ ਹਨਾ ਸੋ ਇਹ ਇਹ ਇਸ਼ੂ ਤੇ ਹੈ
1: ਪਤਾ ਕੀ ਹੁੰਦਾ ਵਾ ਤੁਹਾਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਕਿਉਂਕਿ ਜੇ ਤੁਸੀਂ ਮੈਨੇਜ ਨਹੀਂ ਨਾ ਕਰਦੇ ਫਿਰ ਹੀ ਸਾਰੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਹੁਣ ਜੇ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਯਾਰੀ ਦੋਸਤੀਆਂ ਪਿੱਛੇ ਪੈਂਦੀਆਂ ਤੇ ਉਹ ਪੈਣਗੀਆਂ ਵਿਆਹ ਤੋਂ ਬਾਅਦ ਜੇ ਮੰਨ ਲਓ ਆਪਾਂ ਗੱਲ ਕਰੀਏ ਤੇ ਉਹ ਜਿਨ੍ਹਾਂ ਦੇ ਟਾਈਮ ਹੋ ਗਿਆ ਵਿਆਹ ਹੋਏ ਨੂੰ ਉਹਨਾਂ ਨੂੰ ਇਹ ਪਤਾ ਹੋਊਗਾ ਕਿ ਉਹਨਾਂ ਦੀਆਂ ਪਈਆਂ ਹੀ ਕਿਹੇ ਟਾਈਮ ਦੇ ਉੱਤੇ
0: ਬਿਲਕੁਲ ਬਿਲਕੁਲ
1: ਠੀਕ ਹੈ ਤੇ ਉਹ ਵੀ ਚਲੋ ਰਿਲੇਟ ਕਰ ਹੀ ਸਕਦੇ ਕਿਤੇ ਨਾ
0: ਕਿਤੇ ਹਾਂ ਹਾਂ ਸਗੋ ਤਾਂ ਇਸ ਚਸ਼ਮੇ ਨਾਲ ਇਸ ਗੱਲ ਨੂੰ ਵੇਖਣਗੇ ਹਨਾ ਕਿ
1: ਉਹ ਇਹ ਵੀ
0: ਹਜੇ ਤੱਕ ਕਾਕਾ ਸਟਾਰਟ ਹੋਏ ਹੋਏ ਤਾਂ ਬੱਚੇ ਨਹੀਂ ਹੋਏ ਹੈ ਤਾਂ ਹਨਾ ਹੋਰ ਪਤਾ ਲੱਗੂ ਉਹ ਵੀ ਵੇਖ
1: ਸਕਦੇ ਕਿ ਉਹਨਾਂ ਨੇ ਉਹਨੂੰ ਕੀਤਾ ਕਿੱਦਾਂ ਮੈਨੇਜ ਕਿੱਦਾਂ ਕੀਤਾ ਉਹਨਾਂ ਕੋਲ ਤਾਂ ਚਲੋ ਇਹ ਵੀ ਐਕਸਪੀਰੀਅੰਸ ਹੋਣਗੇ ਬੜੇ ਬੜੇ ਪੁਰਾਣੇ ਪਰ ਗੱਲ ਹੁਣ ਇੱਥੇ ਹੋ ਜਾਂਦੀ ਕਿ ਠੀਕ ਹੈ ਆਟੋਮੈਟਿਕਲੀ ਫਰਕ ਪੈਣਾ ਹੀ ਪੈਣਾ ਵਾ ਹੁਣ ਮੰਨ ਲਓ ਜੇ ਇੱਧਰੋਂ ਤੁਹਾਡੀ ਵਾਈਫ ਕਵੇ ਵੀ ਆਪਾਂ ਘੁੰਮਣ ਜਾਣਾ ਤੇ ਉੱਧਰੋਂ ਤੁਹਾਡੇ ਯਾਰ ਦੋਸਤ ਕਹਿਣ ਵੀ ਆਪਣਾ ਪਲਾਨ ਬਣ ਗਿਆ ਸੈਟਰਡੇ ਦਾ
0: ਚਲੋ
1: ਬਹਿਣ ਦਾ ਪਲਾਨ ਹੀ ਜਾਂ ਸਿਟੀ ਜਾਣ ਦਾ ਪਲਾਨ ਹੀ ਕਿਤੇ ਘੁੰਮਣ ਜਾਣ ਦਾ ਪਲਾਨ ਹੀ ਮੰਨ ਲਓ ਇੱਧਰ ਉੱਧਰੋਂ ਕਿਤੇ ਦੋ ਚਾਰ ਯਾਰ ਤੁਹਾਡੇ ਆਏ ਤੇ ਉਹਨਾਂ ਨੇ ਇਕੱਠੇ ਪਲਾਨ ਬਣਾ ਲਿਆ ਹੁਣ ਦੋਵਾਂ ਪਲਾਨਾਂ ਦੇ ਵਿੱਚ ਤੁਸੀਂ ਫਸ ਗਏ ਨਾ ਜੇ ਤੁਸੀਂ ਯਾਰਾਂ ਨੂੰ ਪਹਿਲਾਂ ਦੱਸਤਾ ਕਿ ਯਾਰ ਇੱਧਰੋਂ ਵੀ ਤੇਰੀ ਭਾਬੀ ਨਾਲ ਪਲਾਨ ਆ ਉਹ ਤੇ ਉਦਣ ਤੋਂ ਹੀ ਸ਼ੁਰੂ ਹੋ ਜਾਣਾ
0: ਗਿਆ ਬਦਲ ਗਿਆ
1: ਉਹਨਾਂ ਕੱਢਣੀ ਮੋਟੀ ਜੀ ਤੇ
0: ਗਾਲ
1: ਗਾਲ ਤੇ ਜੇ ਤੁਸੀਂ ਮੰਨ ਲਓ ਇੱਧਰ ਵੋਟੀ ਨੂੰ ਕਹਿਤਾ ਵੀ ਮੇਰਾ ਉਹਨਾਂ ਦੇ ਨਾਲ ਪਲਾਨ ਆ ਫਿਰ ਤੇ ਓਦਾਂ ਹੀ ਤੁਹਾਨੂੰ ਪਤਾ ਹੀ ਆ ਫਿਰ ਤੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਕੀ ਹੋਣਾ ਵਾ
0: ਉਹ ਸਾਰਾ ਸਿਲੇਬਸ ਸਾਰਿਆਂ ਨੂੰ ਪਤਾ
1: ਉਹ ਤੁਹਾਨੂੰ ਪਤਾ ਹੈ ਐਵੇਂ ਅਸੀਂ ਟਾਈਮ ਖਰਾਬ ਕਰਾਂਗੇ ਤੁਹਾਨੂੰ ਦੱਸਣਗੇ
0: ਸੁਣਨ ਵਾਲਿਆਂ ਨੂੰ ਸੁਣਾਉਣ ਵਾਲੀਆਂ ਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਗੱਲ ਕੀ ਕਰ ਰਹੇ
1: ਹਾਂ ਹੁਣ ਉੱਥੇ ਬੰਦਾ ਫਸ ਜਾਂਦਾ ਕਿ ਦੋਵਾਂ ਚੋਂ ਕਿੱਧਰ ਜਾਵੇ ਜ਼ਿਆਦਾ ਚਾਂਸ ਇਹ ਹੈ ਕਿ ਉਹ ਘਰ ਵਾਲੀ ਦੇ ਨਾਲ ਹੀ ਜਾਊਗਾ ਜ਼ਿਆਦਾ ਚਾਂਸ ਬਣਦਾ ਵੀ ਹੈ ਯਾਰ ਇਹ ਚ ਮਾੜਾ ਵੀ
0: ਨਹੀਂ ਨਹੀਂ ਇਹ ਠੀਕ ਹੈ ਇਹ ਚ ਮੇਰੇ ਹਿਸਾਬ ਨਾਲ ਕੋਈ
1: ਤੇ ਜੇ ਮੰਨ ਲਓ ਤੁਸੀਂ ਚਲ ਗਏ ਹੋ ਤੇ ਇੱਕ ਬੰਦਾ ਤੁਹਾਡਾ ਖੁਸ਼ ਹੋ ਗਿਆ ਯਾਨੀ ਘਰ ਵਾਲੀ ਤੁਹਾਡੀ ਖੁਸ਼ ਆ ਹਾਲਾਂਕਿ ਖੁਸ਼ ਕਿੰਨੀ ਕਿਆ ਕਿੰਨਾ ਚਿਰ ਰਹੂਗੀ ਇਹ ਸਾਰੀਆਂ ਚੀਜ਼ਾਂ ਡਿਪੈਂਡ ਪੌਨ
0: ਤੁਹਾਡੇ ਸੋਚ ਵਿਚਾਰ ਕੇ
1: ਹਾਂਜੀ ਇਹ ਹੋ ਸਕਦਾ ਘਰੋਂ ਹੀ ਤੁਰਨ ਲੱਗੇ ਕੋਈ ਚੱਕਰ ਪੈ ਜੇ ਤੇ ਤੁਸੀਂ ਮੰਨ ਲਓ ਉੱਧਰ ਉਹ ਵੀ ਚੀਜ਼ ਛੱਡੀ ਆ ਤੇ ਇੱਧਰੋਂ ਜਿਹੜੀ ਚੀਜ਼ ਨਾਲ ਤੁਸੀਂ ਕਿਹਾ ਸੀ ਵੀ ਚੱਲ ਇੱਧਰ ਚੱਲਦੇ ਹੋ ਉਹ ਵੀ ਨਹੀਂ ਇੰਨੀ ਵਧੀਆ ਉੱਥੇ ਵੀ ਲੜਾਈ ਹੋ ਗਈ ਕੁਛ ਹੋ ਗਿਆ ਉਹ ਡਿਪੈਂਡ ਪੌਨ ਸਿਚੁਏਸ਼ਨ ਹੈ ਨਾ ਉਹ ਆਪਣੇ ਆਪਣੇ ਹਿਸਾਬ ਨਾਲ ਤੁਸੀਂ ਐਡਜਸਟਮੈਂਟ ਕਰਨੀ ਹੈ
0: ਬਿਲਕੁਲ ਠੀਕ
1: ਪਰ ਜੇ ਤੁਸੀਂ ਦੂਜੇ ਪਾਸੇ ਵੇਖੋ ਤੇ ਫਿਰ ਯਾਰਾਂ ਦੋਸਤਾਂ ਦੇ ਮੂੰਹ ਬਣੇ ਆ ਉਹਨਾਂ ਨੇ ਕਹਿਣਾ ਹੀ ਆ ਫੋਨ ਕਰਕੇ ਵੀ ਹਾਂ ਕਰਤੀ ਉਹ ਗੱਲ ਚੱਲ ਗਿਆ ਫਿਰ ਨਹੀਂ ਆਇਆ ਨਾ ਪਤਾ ਹੀ ਤੇਰਾ ਦਿਨ ਨਹੀਂ ਆਇਆ ਹੁਣ ਹੁਣ ਕਿਤੇ ਆਉਣਾ ਤੂੰ ਹੈ ਨਾ ਬਸ ਗੱਲਾਂ ਹੀ ਤੇਰੀਆਂ ਵੀ ਜੋ ਮਰਜ਼ੀ ਹੋ ਜੇ ਭਰਾ ਤੁਹਾਡੇ ਨਾਲ ਖੜਾ ਵਾ ਕੁਝ ਨੀ ਖੜਾ ਹੈ ਉਹ ਜਿਹੀਆਂ ਗੱਲਾਂ ਤੁਸੀਂ ਸੁਣਨੀਆਂ 15-20 ਸੁਣ ਕੇ
0: ਇੱਕ ਇਹਦੇ ਅੰਦਰ ਇਹ ਵੀ ਆ ਜਾਂਦਾ ਨਾ ਬਲਕਿਰਤ ਕਿ ਕਿਉਂਕਿ ਤੁਹਾਡੇ ਕੋਲ ਟਾਈਮ ਤਾਂ ਓਨਾ ਹੀ ਆ ਕੰਮ ਚ ਵੀ ਬੰਦਾ ਓਨਾ ਹੀ ਫਸਿਆ ਪਿਆ
1: ਸੈਟਰਡੇ ਤੇ ਇੱਕ ਹੀ ਹੋਣਾ
0: ਸੈਟਰਡੇ ਇੱਕੋ ਆਣਾ ਤੇ ਇੱਥੇ ਯਾਰ ਇੱਥੇ ਦਾ ਬੜੀ ਇਸ਼ੂ ਆ ਇਹ
1: ਹਾਂ ਵੀ ਸੈਟਰਡੇ ਦੀ ਵੇਟ ਕਰ
0: ਇੰਡੀਆ ਇੰਡੀਆ ਨਾ ਮੈਂ ਉਸ ਦਿਨ ਅਸੀਂ ਚਾਰ ਪੰਜ ਮੁੰਡੇ ਬੈਠੇ ਪਏ ਸੀਗੇ ਦੋ ਮਤਲਬ ਸਾਰੇ ਪੰਜਾਬ ਦੇ ਸੀਗੇ ਆਪਾਂ ਸਾਰੇ ਪੰਜਾਬੀ ਸੋ ਆਪਾਂ ਇਹੀ ਗੱਲ ਅੱਛਾ ਸੀਗੇ ਵੀ ਸਾਰੇ ਛੋਟੇ ਨੋਰਮਲ ਸ਼ਹਿਰਾਂ ਤੋਂ ਹਨਾ ਕੋਈ ਲੁਧਿਆਣਾ ਕਹਿ ਲਓ ਜਾਂ ਚੰਡੀਗੜ੍ਹ ਟਾਈਪ ਨਹੀਂ ਹਨਾ ਮੈਨੂੰ ਪਤਾ ਨਹੀਂ ਵੈਸੇ ਉੱਥੇ ਦਾ ਵੀ ਇੱਧਰ ਹੀ ਕਲਚਰ ਆ ਕਿ ਯਾਰ ਇੰਡੀਆ ਨਾ ਇਸ ਤਰੀਕੇ ਨਾਲ ਡਿਜ਼ਾਈਨਡ ਆ ਕਿ ਦੋ ਤਿੰਨ ਯਾਰ ਦੋਸਤ ਸ਼ਾਮ ਨੂੰ ਬੈਠ ਸਕਣ ਡਿਜ਼ਾਈਨਡ ਇਸ ਤਰ੍ਹਾਂ ਜੋਬ ਪ੍ਰੋਫਾਈਲ ਸੜਕਾਂ ਤੁਹਾਡੇ ਬਾਜ਼ਾਰ ਉਹ ਡਿਜ਼ਾਈਨਡ ਇਸ ਤਰ੍ਹਾਂ ਹੈ ਕਿ ਕੋਈ ਦੋ ਤਿੰਨ ਯਾਰ ਦੋਸਤ ਆਪਣੇ ਬਾਈਕ ਤੇ ਬੁਲਟ ਤੇ ਸਕੂਟਰ ਤੇ ਸਕੂਟੀ ਤੇ ਵੈਨ ਚਾਰ ਪੰਜ ਗੇੜੀਆਂ ਸੁੱਟਣ ਫਿਰ ਬਾਅਦ ਚੋਂ ਕਿਤੇ ਬੈਠ ਕੇ ਹਨਾ ਛੋਟਾ ਮੋਟਾ ਕੁਛ ਖਾ ਲਿਆ ਪੀ ਲਿਆ
1: ਸਭ ਤੋਂ ਵੱਡੀ ਤੁਹਾਡੀ ਜਿਹੜੀ ਗੱਲ ਦੀ ਐਗਜ਼ਾਮਪਲ ਇਹ ਆ ਕਿ ਉਹ ਆਪਣੇ ਕਾਫੀ ਸ਼ੁਰੂ ਹੁੰਦੀ ਸਵੇਰੇ 5 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਸ਼ੁਰੂ ਹੁੰਦੀ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ
0: ਹਨਾ
1: ਇਸੇ ਕਰਕੇ ਹੀ ਇਹੀ ਸ਼ਾਮ ਨੂੰ ਬਹਿ ਸਕਦੇ
0: ਹਾਂ ਕਿ ਲੋਕੀ ਸ਼ਾਮ ਨੂੰ ਕਾਫੀ ਬੇਸਿਕਲੀ ਤਾਂ ਉੱਥੇ ਲਈ ਤਾਂ ਉਹ ਵਾਲਾ ਬੈਵਰੇਜ ਹੀ ਹੈ ਨਾ ਕਿ ਲੋਕੀ ਬਾਹਰ ਜਾ ਕੇ ਬਹਿਣਗੇ ਸਾਡਾ ਪੱਕਾ ਰੂਟੀਨ ਸੀਗਾ 15 ਕੁ ਦੁਕਾਨ ਅੱਗੇ ਮੇਰਾ ਇੱਕ ਮਿੱਤਰ ਸੀਗਾ ਹਨਾ ਉਹਨਾਂ ਦੀ ਦੁਕਾਨ ਸੀ 8 ਵਜੇ ਦੁਕਾਨ ਵਧਾ ਲੈਣੀ
1: ਕੱਪੜਿਆਂ ਦੀ ਉਹਦੀ ਵੀ
0: ਉਹਨਾਂ ਦਾ ਕੰਮ ਹੈਗਾ ਪਰਦਿਆਂ ਪੁਰਦਿਆਂ ਦਾ
1: ਓਕੇ ਓਕੇ
0: ਤੇ ਸਲੀਪਵੈਲ ਵਗੈਰਾ ਨਹੀਂ ਕਰ ਲਾਉਣ ਸਲੀਪਵੈਲ ਦੇ ਗੱਦੇ ਵਗੈਰਾ
1: ਹਾਂਜੀ ਹਾਂਜੀ ਹਾਂਜੀ
0: ਸੋ ਅਸੀਂ ਇੱਕ ਦੂਸਰੇ ਨੂੰ ਫੋਨ ਕਰ ਲੈਣਾ ਹਾਂ ਤੂੰ ਕਦ ਤੱਕ ਦੁਕਾਨ ਵਧਾ ਲਿਆ ਹਨਾ ਆਸੇ ਪਾਸੇ ਦੁਕਾਨ ਵਧਾ ਲੈਣੀ। ਇੱਕ ਹੋਰ ਸਾਡਾ ਮਿੱਤਰ ਆ, ਉਹ ਥੋੜਾ ਹੋਰ ਅੱਗੇ ਰਹਿੰਦਾ ਸੀ, ਉਹਦਾ ਅਕਾਊਂਟੈਂਟ ਆ, ਉਹਦਾ ਤਾਂ ਉਹੀ ਕੰਮ ਨਾ ਕਿ ਆਫਿਸ ਚ
1: ਪੰਜ ਛੇ ਵਜੇ ਜੀ ਕਰਤਾ ਲੌਜ ਕਰਤਾ, ਨਹੀਂ ਤੇ ਕੱਲ ਹੋਊਗਾ।
0: ਹਾਂ ਹੋ ਗਿਆ ਨਹੀਂ ਹੋਇਆ ਨਹੀਂ, ਵੈਸੇ ਇੱਥੇ ਵੀ ਅਕਾਊਂਟੈਂਟ ਇੱਦਾਂ ਹੀ ਕਰਦਾ ਮੈਂ ਦੇਖਿਆ। ਪਰ ਖੈਰ ਮੈਂ ਇੰਡੀਆ ਵਾਲੇ ਯਾਰ ਮਿੱਤਰ ਦੀ ਗੱਲ ਕਰਦਾ, ਤੇ ਤੁਸੀਂ ਫਿਰ ਜਾਣਾ ਕਿੱਥੇ ਆ? ਕਾਫੀ ਪੀਣ ਲਈ ਹਨਾ, ਫਿਰ ਗੱਲਾਂ ਕੋਈ ਨੀ, ਗੱਲਾਂ ਉਹੀ ਚਾਰ। ਫਿਰ ਉਹ ਸਾਢੇ ਤਿੰਨਾਂ ਚ ਸਭ ਤੋਂ ਪਹਿਲਾਂ ਨਾ ਉਹਦਾ ਵਿਆਹ ਹੋਇਆ ਪੱਕਾ, ਜਿਹੜਾ ਜਿਹੜਾ ਗੱਦੇ ਗੁੱਦੇ ਵੇਚਦਾ, ਹਾਂ ਉਹਦਾ ਤਾਂ ਰੋਕਾ ਹੋਇਆ ਤੇ ਮੁੰਡਾ ਗਵਾਚ ਗਿਆ ਬਈ। ਬੋਂਗੀਆਂ ਮਾਰੀ ਜਾਵਾਂਗੇ ਤੇਰੇ ਸਾਈਡ ਤੇ ਬੈਠੇ, ਤੂੰ ਬਸ ਹਾਂ
1: ਭਰਾ ਬੇਟਾ,
0: ਮਾਂ ਨੀ ਹੁੰਦਾ ਭਰਾ ਮੰਦੇ, ਪਰ ਨਹੀਂ ਉਹ ਨੀ ਮੰਨਦਾ ਹੈਗਾ। ਉਹ ਉਹ ਸ਼ੌਕ ਲੱਗਾ ਸੀ ਮੈਨੂੰ ਉਹ ਵਾਲਾ ਕਿ ਯਾਰ ਮੈਂ ਤੇ ਪੁਲਕਿਤ ਨਾ ਫਿਰ ਆਪਾਂ ਰੋਜ਼ 8 ਵਜੇ ਤੋਂ ਬਾਅਦ ਅਸੀਂ ਸੋਚਣਾ ਹੁਣ ਕਰੀਏ ਕੀ, ਅਸੀਂ ਮੰਦਿਰ ਜਾਣਾ ਸ਼ੁਰੂ ਕਰਤਾ, ਅਸੀਂ ਭਗਤ ਬਣ ਗਏ ਭਰਾ, ਕੁਛ ਕਰਨਾ ਇਸ ਬਹਾਨੇ ਹਨਾ, ਬੰਦਾ ਮੱਥਾ ਚੱਲ ਸੋਮਵਾਰ ਮੱਥਾ ਟੇਕਾ ਕਰਕੇ ਬਾਕੀ ਦੇ ਹਫਤਾ ਕੀ ਕਰੀਏ, ਸਮਝ ਹੀ ਨਹੀਂ ਆ ਰਿਹਾ। ਫਿਰ ਉਹਦਾ ਮੁੰਡੇ ਦਾ ਨਾਂ ਸੀਗਾ ਸਵੀਟ, ਸਵੀਟ ਭਰਾ ਪਲੀਜ਼ ਮਿੰਨਤ ਵਾਲੀ ਗੱਲ ਆ, ਤੂੰ 9:15 ਭਾਬੀ ਨੂੰ ਫੋਨ ਕਰ ਲੈਗਾ। ਉਹ 6 ਮਹੀਨੇ ਬਾਅਦ ਉਹਦਾ ਵਿਆਹ ਹੋ ਗਿਆ, ਫਿਰ ਤਾਂ ਅਸੀਂ ਇਹ ਕਹਿਣ ਦੀ ਵੀ ਹਿੰਮਤ ਨੀ ਕੀਤੀ ਨਾ ਕਿ ਦੁਕਾਨ ਵਧਾ ਕੇ ਕਾਕਾ ਸਾਡੇ ਕੋਲ,
1: ਫਿਰ ਮੰਦਰ ਵੀ ਨੀ ਗਏ,
0: ਮੰਦਰ ਤਾਂ ਚਲੋ ਜਿੰਨਾ ਜਾਂਦਾ ਰਹਿੰਦਾ ਚੱਲ ਜਾਂਦਾ ਰਹਿੰਦਾ, ਪਰ ਉਹੀ ਗੱਲ ਆ। ਅੱਛਾ ਤੁਸੀਂ ਕਹਿ ਨੀ ਸਕਦੇ ਕੁਛ, ਕਿਉਂ ਦੁਕਾਨਦਾਰੀ ਬੰਦਾ 12 ਘੰਟੇ ਕਰ ਰਿਹਾ, ਸਵੇਰੇ 9:30 ਦੁਕਾਨ ਖੋਲੀ ਤੇ ਹਨਾ ਰਾਤ ਨੂੰ 8 ਵਜੇ ਤੁਸੀਂ ਜਾ ਰਹੇ ਹੋ, ਤੁਸੀਂ ਕਹਿ ਹੀ ਨੀ ਸਕਦੇ ਇਸ ਹੱਕ ਨਾਲ ਕਿ ਤੂੰ ਸਾਡੇ ਨਾਲ ਨੀ ਬੈਠੇਗਾ। ਉਹ ਇੱਕ ਸੈਂਸ ਵੀ ਆ ਗਏ ਸੀ ਸ਼ਾਇਦ ਕਹਿ ਲਓ ਉਸ ਟਾਈਮ ਤੇ। ਤੇਰਾ ਕੋਈ ਐਕਸਪੀਰੀਅੰਸ ਹੋਵੇ?
1: ਮੈਂ ਨਾ ਬਿਲਕੁਲ ਹੀ ਪੁੱਠਾ ਸੀ ਕਿਉਂਕਿ ਤੁਹਾਡੇ ਚ ਤੇ ਤੁਹਾਡਾ ਪਹਿਲਾ ਉਹ ਦੋਸਤ ਸੀ ਨਾ, ਮੇਰੇ ਟੋਲੇ ਚ ਸਭ ਤੋਂ ਪਹਿਲਾਂ ਮੈਂ ਹੀ ਹਾਂ। ਮੇਰਾ ਇਹ ਹੈ ਕਿ ਮੈਨੂੰ ਦੂਜਿਆਂ ਦਾ ਉਹ ਦੂਜੇ ਉਹ ਕਹਿੰਦੇ ਆ ਤੇ ਮੈਨੂੰ ਵੀ
0: ਤੂੰ ਲੋਕਾਂ ਦਾ ਸਵੀਟ ਹੈ
1: ਉਹ ਨਹੀਂ ਭਰਾਵਾ ਆ ਤੇ ਜਿਹੜੇ ਮੈਂ ਨਹੀਂ ਇੱਦਾਂ ਦਾ ਕੋਈ ਨਾ ਰੱਖਣਾ, ਐਵੇਂ ਮੈਨੂੰ ਸਵੀਟ ਬਣਾ ਤਾ
0: ਭਰਾਵਾ, ਤੂੰ ਸਵੀਟ ਹੀ ਬਣਾ।
1: ਭਰਾ ਸਵੀਟ ਮਿੱਠੇ ਨੂੰ ਕਹਿੰਦੇ ਆ ਤੇ ਮਿੱਠੇ ਦਾ ਮਤਲਬ ਬੜਾ ਗਲਤ ਹੁੰਦਾ ਹੈ,
0: ਉਹ ਮੁੰਡੇ ਦਾ ਨਾਂ ਸਵੀਟ
1: ਹੈ ਉਹਦਾ ਹੋਊਗਾ।
0: ਚੱਲ ਤੂੰ ਤੂੰ ਪਰ ਤੂੰ ਮਤਲਬ
1: ਲੋਕਾਂ ਦਾ ਜਾਇਆ ਕਰੋ ਐਵੇਂ ਜਿੱਥੇ ਮਰਜ਼ੀ,
0: ਤੂੰ ਲੋਕਾਂ ਦਾ ਹੁਣ ਉਹ ਬਣ ਗਿਆ, ਬਣੀ ਗਿਆ ਉਹ ਵਾਲਾ ਐਕਸਪੈਰੀਮੈਂਟਲ ਬਣੀ
1: ਵਾਲਾ, ਪਹਿਲਾਂ ਕੱਟ ਦੋ
0: ਨਹੀਂ ਉਹ ਕੈਨਸਲ ਮੈਂ ਕੱਟ ਦੂੰਗਾ, ਰਿਕਾਰਡਿੰਗ ਚ ਕੱਟ ਦੂੰਗਾ।
1: ਥੈਂਕਸ ਬੜੀ, ਇਦਾਂ ਨਹੀਂ ਜੋ ਮਰਜ਼ੀ ਨਾ ਦੇ ਅੱਜ ਕੱਲ ਮੈਂ ਭਰਾਵਾ ਨਹੀਂ ਹੁੰਦਾ,
0: ਨਹੀਂ ਬੱਚੋ ਬੱਚੋ
1: ਕੀਤਾ ਗਏ ਨੇ ਕੀ ਨਾ ਰੱਖਿਆ,
0: ਨਹੀਂ ਨਹੀਂ
1: ਕਿਹੜੇ ਹਿਸਾਬ ਨਾਲ ਰੱਖਿਆ,
0: ਨਹੀਂ ਚੱਲ
1: ਨਹੀਂ ਤਾਂ ਦੱਸ ਆ ਕਿਉਂ ਐਸੇ। ਉਹਦੇ ਮੈਨੂੰ ਇਹੋ ਹੀ ਆ ਕਿ ਮੇਰੇ ਜਿਹੜੇ ਮੇਰੇ ਯਾਰ ਦੋਸਤ ਸੀ ਉਹ ਮੈਨੂੰ ਹੁਣ ਉਹ ਚੀਜ਼ਾਂ ਕਹਿੰਦੇ ਆ ਤੇ ਮੈਨੂੰ ਮਹਿਸੂਸ ਤੇ ਹੁੰਦੀਆਂ ਹੀ ਆ, ਵੇਖੋ ਯਾਰ ਹੁਣ ਵੱਖਰੀ ਗੱਲ ਨਹੀਂ ਜਾ ਸਕੀਦਾ, ਪਰ ਅੰਦਰ ਅੰਦਰ ਹੀ ਮਹਿਸੂਸ ਤੇ ਹੁੰਦਾ ਹੀ ਯਾਰ ਭਰਾ ਹੈ ਆਪਣੇ ਹਨਾ, ਪਰ ਉਹ ਭਰਾਵਾਂ ਨੂੰ ਹੁਣ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਵੇਖੋ ਵੀ ਮੈਂ ਜਿੰਨਾ ਕੁ ਮੈਂ ਮੈਨੇਜ ਕੀਤਾ ਉਹ ਮੈਂ ਦੱਸ ਦਿੰਦਾ ਵਾਂ। ਮੈਂ ਇਹ ਮੈਨੇਜ ਕੀਤਾ ਕਿ ਮੰਨ ਲਓ ਐਰਕੀ ਜੇ ਮੈਂ ਵੋਟੀ ਨੂੰ ਕੁਛ ਕੀਤਾ ਠੀਕ ਆ ਤੇ ਯਾਰ ਦੋਸਤ ਨਾਰਾਜ਼ ਹੋਏ ਆ ਤੇ ਅਗਲੀ ਵਾਰੀ ਫਿਰ ਆਪਾਂ ਕੀ ਕਰਨਾ ਵਾ ਕਿ ਜਦੋਂ ਅਗਲੀ ਵਾਰੀ ਇੱਦਾਂ ਦਾ ਮੌਕਾ ਬਣਿਆ ਫਿਰ ਆਪਾਂ ਯਾਰ ਦੋਸਤ ਖੁਸ਼ ਕਰ ਦੇਣੇ ਆ ਤੇ ਵੋਟੀ ਨਾਰਾਜ਼ ਕਰ ਦੇਣਾ, ਮਤਲਬ ਨਹੀਂ ਜਾਣਾ। ਹੁਣ ਇਹਦੇ ਨਾਲ ਕੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਹਰ ਵਾਰ ਇੱਕੋ ਬੰਦੇ ਨੂੰ ਖੁਸ਼ ਕਰੀ ਜਾਵਾਂ, ਵੀ ਮੈਂ ਇੱਕੋ ਬੰਦੇ ਨਾਲ ਜਾਵਾਂ, ਮਤਲਬ ਇੱਕੋ ਬੰਦਾ ਮਤਲਬ ਯਾਰ ਦੋਸਤ ਜਾਂ ਵਾਈਫ ਇਹਨਾਂ ਦੋਵਾਂ ਦੀ ਗੱਲ ਹੁੰਦੀ ਹੈ, ਹੋਰ ਨਾ ਕਿਸੇ ਪਾਸੇ ਕੋਲ ਲੈ ਜੇ ਤੇ ਮਤਲਬ ਕਿ ਯਾਰ ਦੋਸਤ ਵੀ ਜ਼ਰੂਰੀ ਨੇ ਤੇ ਉਹ ਤੇ ਚਲੋ ਹੈ ਹੀ ਜ਼ਰੂਰੀ ਹਨਾ, ਵੋਟੀ ਤੇ ਜ਼ਰੂਰੀ ਹੈ, ਪਰ ਹੁਣ ਉਹਦੇ ਵਿੱਚ ਕੀ ਹੈ ਕਿ ਇੱਕ ਵਾਰੀ ਉਹਨਾਂ ਦਾ ਰਾਜ ਕਰ ਲੈਣਾ, ਅਗਲੀ ਵਾਰੀ ਉਹਨਾਂ ਨੂੰ ਖੁਸ਼ ਕਰ ਲੈਣਾ, ਇੱਕ ਵਾਰੀ ਇਹਨੂੰ ਰਾਜ ਕਰ ਲਓ ਤੇ ਅਗਲੀ ਵਾਰੀ ਉਹਨੂੰ ਖੁਸ਼ ਕਰ ਲਓ। ਹੁਣ ਪਰ ਦੋਵਾਂ ਨੂੰ ਸਮਝਣਾ ਪਊਗਾ ਵੀ ਇੱਕ ਵਾਰੀ ਨਾਰਾਜ਼ ਹੋਣਾ ਹੀ ਪੈਣਾ ਵਾ, ਇਹ ਨਹੀਂ ਹੈਗਾ ਵੀ ਤੁਹਾਨੂੰ ਹਰ ਵਾਰੀ ਖੁਸ਼ ਕਰਦਾ ਰਹੂਗਾ ਬੰਦਾ, ਵੰਡਿਆ ਨਾ ਮਤਲਬ ਵੰਡਿਆ ਜਾਣਾ ਇੱਕ ਤਰ੍ਹਾਂ ਨਾਲ ਜਿਹਨੂੰ ਆਪਾਂ ਕਹਿ ਲਈਏ ਬੈਲੈਂਸਿੰਗ
0: ਬੈਲੈਂਸ ਤੇ ਉਹ ਵਰਕ ਲਾਈਫ ਬੈਲੈਂਸ ਹੁੰਦਾ ਇਸ ਤਰ੍ਹਾਂ, ਉਹ ਹਾਂ ਇਹ ਲਾਈਫ ਲਾਈਫ ਬੈਲੈਂਸ ਹੋ ਗਿਆ,
1: ਲਾਈਫ ਲਾਈਫ ਬੈਲੈਂਸ ਹੋ ਗਿਆ ਤੇ
0: ਇਹ ਵੀ ਕਰਨਾ ਪੈਣਾ। ਚਲੋ ਆਪਾਂ ਫੋਰ ਹਨਾ ਸੇਕ ਆਫ ਐਗਜ਼ੈਜਰੇਟਿੰਗ ਜਾਂ ਫਿਰ ਫੋਰ ਸੇਕ ਆਫ ਜੋਕਿੰਗ ਥੋੜ੍ਹਾ ਗੱਲ ਨੂੰ ਵਧਾ ਵੀ ਲੈਂਦੇ ਹਾਂ, ਪਰ ਇੱਕ ਇਹ ਵੀ ਹੈ ਗੱਲ ਕਿ ਸਮਝੋ ਟਾਈਮ ਦੇ ਨਾਲ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਨਾ ਕਿ ਕਿਹਦੀ ਕੀ ਬਿਰਤੀ ਆ। ਦੇਰ ਵਿਲ ਕਮ ਅ ਟਾਈਮ ਤੇਰੇ ਯਾਰਾਂ ਦੋਸਤਾਂ ਨੂੰ ਵੀ ਤੇਰੀ ਸਿਚੁਏਸ਼ਨ ਪਤਾ ਹੋਣੀ ਹੈ ਨਾ, ਐਂਡ ਸੇਮ ਗੋਜ਼ ਵਿਦ ਦਾ ਵਾਈਫ ਆਲਸੋ, ਸੇਮ ਗੋਜ਼ ਵਿਦ ਯੂ ਆਲਸੋ, ਤੈਨੂੰ ਵੀ ਪਤਾ ਹੋਏਗਾ। ਕਈ ਵਾਰੀ ਕੀ ਹੁੰਦਾ ਬੰਦਾ ਕਹਿੰਦਾ ਯਾਰ ਨਾ ਤੇਰੇ ਨਾਲ ਹੈਂਗ ਆਊਟ ਕਰਨ ਦਾ ਮਨ ਹੈ ਨਾ, ਮੈਨੂੰ ਆਪਣਾ ਟਾਈਮ ਚਾਹੀਦਾ ਬਈ, ਮੈਂ ਸੋ ਰਿਹਾ ਆਰਾਮ ਨਾਲ, ਹੈ ਨਾ। ਸੋ ਇਹ ਠੀਕ ਹੈ, ਸ਼ਾਇਦ ਸਮੇਂ ਦੇ ਨਾਲ ਨਾਲ ਫਰਕ ਪੈ ਜਾਂਦਾ।
1: ਨਹੀਂ ਜ਼ਰੂਰੀ ਹੈ ਯਾਰ, ਮੰਨ ਲਓ ਤੁਹਾਨੂੰ ਬੈਲੈਂਸ ਕਰਨਾ, ਪਰ ਇਹ ਹੈ ਕਿ ਬੰਦਾ ਇੱਕ ਥਾਂ 'ਤੇ ਆ ਕੇ ਨਾ ਡਿਸਟਰਬ ਜਿਹਾ ਆ ਜਾਂਦਾ ਕਿ ਯਾਰ ਕਿਉਂ ਇੱਦਾਂ ਹੋ ਗਿਆ, ਕਿ ਉਹ ਨਾਰਾਜ਼ ਹੋ ਗਏ ਜਾਂ ਨਾਰਾਜ਼ ਹੋ ਗਈਆਂ, ਪਰ ਫਿਰ ਕਿਤੇ ਨਾ ਕਿਤੇ ਇਹ ਵੀ ਮੰਨਣਾ ਪੈਂਦਾ ਵੀ ਯਾਰ ਇੱਦਾਂ ਹੀ ਚੱਲਣਾ ਹੁਣ, ਅਤੇ ਇਹਨੂੰ ਉਸ ਹਿਸਾਬ ਨਾਲ ਢਲ ਜਾਓ ਕਿ ਆਪਣੇ ਹੈਵੀ ਨਾ ਕਰੋ ਆਪਣੇ ਉੱਤੇ ਜ਼ਿਆਦਾ, ਅਤੇ ਥੋੜ੍ਹਾ ਥੋੜ੍ਹਾ ਲਾਈਟ ਲਾਈਟ ਜਿਹਾ ਰੱਖੋ ਅਤੇ ਚੱਲਦੇ ਰਹੋ ਜ਼ਿੰਦਗੀ। ਉਹਨਾਂ ਨੂੰ ਵੀ ਟਾਈਮ ਦਿਓ ਬਣਦਾ, ਅਤੇ ਉਹਨਾਂ ਨੂੰ ਵੀ ਟਾਈਮ ਦਿਓ ਬਣਦਾ, ਕਿਉਂਕਿ ਤੁਸੀਂ ਜੇ ਨਹੀਂ ਯਾਰਾਂ ਦੋਸਤਾਂ ਨਾਲ ਘੁੰਮਣ ਜਾਓਗੇ ਅਤੇ ਇਕੱਲੇ ਉਹ ਹੀ ਨਹੀਂ, ਮੰਨ ਲਓ ਉਹੀ ਨਹੀਂ ਕਮੀ ਮਹਿਸੂਸ ਕਰਨਗੇ, ਤੁਸੀਂ ਆਪ ਵੀ ਮਹਿਸੂਸ
0: ਕਰੋਗੇ ਨਾ, ਹਰ ਕਿਉਂਕਿ ਹਰ ਰਿਸ਼ਤੇ ਦੀ ਇੱਕ ਅਹਿਮੀਅਤ ਹੁੰਦੀ ਹੈ ਲਾਈਫ
1: 'ਚ, ਉਹ ਜ਼ਰੂਰੀ ਆ। ਮੰਨ ਲਓ ਹੁਣ ਮੈਂ ਕਹੀ ਜਾਵਾਂ ਵੀ ਨਹੀਂ ਤੁਸੀਂ ਨਹੀਂ ਜਾਣਾ ਆਪਣੇ ਫਰੈਂਡਸ ਕੋਲ, ਹਨਾ, ਤੇ ਉਹ ਸਹੀ ਨਹੀਂ ਆ ਚੀਜ਼, ਤੁਸੀਂ ਜਾਣਾ ਤੁਹਾਡੇ ਯਾਰ ਦੋਸਤ ਨੇ ਯਾਰ ਸ਼ੁਰੂ ਤੋਂ ਅੱਧੇ ਤੁਹਾਡੇ ਨਾਲ ਨੇ, ਕਿੰਨਾ ਤੁਹਾਡਾ ਉਹਨਾਂ ਨਾਲ ਪਿਆਰ ਆ, ਸੁੱਖ ਦੁੱਖ 'ਚ ਤੁਹਾਡੇ ਨਾਲ ਨੇ, ਤੇ ਤੁਸੀਂ ਉਹਨਾਂ ਨਾਲ ਕਿੱਦਾਂ ਛੱਡ ਸਕਦੇ ਹੋ, ਯੂ ਕਾਂਟ। ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਛੱਡੇ ਵੀ ਹੋਣਗੇ।
0: ਹਾਂ ਇਹ ਹੈ ਕਿ ਹਾਂ ਗੱਲ
1: ਤਾਂ ਟਾਈਮਲੀ ਹੋ ਸਕਦਾ, ਕੋਈ
0: ਗੱਲ ਆਪਾਂ ਮੈਨੇਜਮੈਂਟ ਦੀ ਤਾਂ ਕਰਦੇ ਪਏ ਕਿ ਮੈਨੇਜ ਕਿਸ ਤਰ੍ਹਾਂ ਕਰਦੇ ਹਾਂ, ਕਿ ਮੈਨੇਜ ਕਿੱਦਾਂ ਕੀਤਾ ਜਾ, ਛੱਡਣ ਦੀ ਤਾਂ ਗੱਲ ਨਹੀਂ ਹੁੰਦੀ, ਯਾਰਾਂ ਨੂੰ ਕੋਈ ਛੱਡ ਸਕਦਾ ਯਾਰ।
1: ਹਾਂ ਵੇਖ ਲਓ, ਹਰ ਕੰਮ ਹੀ ਮੈਨੇਜ ਕਰਨਾ ਪੈਂਦਾ, ਹਨਾ, ਮੈਨੇਜ ਤੋਂ ਬਿਨਾਂ ਕੁਛ ਵੀ ਨਹੀਂ ਹੋਣ।
0: ਮੈਂ ਗੱਲ ਦੱਸਾਂ, ਮੇਰੇ ਤੋਂ ਮੈਨੇਜ ਨਹੀਂ ਹੋ ਰਿਹਾ ਡੋਪਾਮਾਈਨ ਸੁਣੇ ਬਿਨਾਂ,
1: ਕਿਹੜਾ ਤੁਹਾਨੂੰ ਮੈਨੂੰ ਪਤਾ ਹੀ ਤੈਨੂੰ
0: ਹੈ ਖਰਾ ਗਾਣਾ ਕਿ ਨਹੀਂ ਇਹ ਦੱਸੋ
1: ਯਾਰ, ਗਾਣਾ ਲਾ ਦਿਓ ਬਸ,
0: ਲਾ ਤਾਂ ਲਓ
1: ਤੁਸੀਂ ਆਪ ਕਰੇ।

0: ਅਜੰਟਾ ਜਿਹੀ ਸਮਾਈਲ ਆ ਬਾਈ, ਅਜੰਟਾ ਜਿਹੀ
1: ਜਿਹੜੇ ਕੈਰੀ ਬੈਗ ਕਰਦੇ ਆ ਨਾ,
0: ਕਿਆ ਬਾਤ ਹੈ, ਠੀਕ ਆ ਨਾ, ਗੁੱਡ,
1: ਹਾਂ
0: ਇਟਸ ਆਲ ਰਾਈਟ
1: ਯਾਰ. ਆਪਾਂ ਨੂੰ ਤੇ ਵੇਖੋ ਸਿੱਖਣ ਨੂੰ ਕੀ ਮਿਲਿਆ ਗਾਣੇ ਤੋਂ, ਡੋਪਾਮੀਨ ਕੀ ਹੁੰਦਾ. ਨਹੀਂ ਮੈਂ ਇਹ ਸਿੱਖਿਆ ਡੋਪਾਮੀਨ ਕਿਨੂੰ, ਮੈਂ ਫਿਰ ਪਤਾ ਕੀਤਾ ਵੀ ਡੋਪਾਮੀਨ ਕੀ ਹੈ, ਤੋਂ ਪਹਿਲਾਂ ਮੈਨੂੰ ਨਹੀਂ ਹੀ ਪਤਾ ਯਾਰ.
0: ਕਿਆ ਬਾਤ ਹੈ, ਗੁਰੂ ਰੰਧਾਵਾ ਸਾਇੰਸ ਦਾ ਟੀਚਰ ਬਣ ਗਿਆ, ਸਾਨੂੰ ਪਤਾ ਨਹੀਂ ਲੱਗਾ ਹੈ.
1: ਇੱਦਾਂ ਹੀ ਆ, ਵੇਖ ਲਓ ਕਿੱਥੋਂ ਕੀ ਸਿੱਖ ਲੈਣਾ ਕਿਸੇ ਨੇ, ਤਾਂ ਹੀ ਤੇ ਸਿਆਣੇ ਕਹਿੰਦੇ ਆ.
0: ਬਾਕੀ ਸਵਾਗਤ ਹੈ ਜੀ ਸਾਰਿਆਂ
1: ਦਾ, ਜੇ ਤੁਸੀਂ
0: ਗਾਣੇ ਦੇ ਵਿੱਚ ਕੀਤਾ ਹੋਵੇ ਜੇ ਜੁਆਇਨ, ਤੇ ਬਸ ਹੁਣ ਇਹ ਕਹਾਂਗੇ ਕਿ ਅਸੀਂ ਜਾ ਨਹੀਂ ਲੱਗੇ ਸੀਗੇ, ਪਰ ਫਿਰ ਵੀ ਹੈਲੋ ਹਾਏ. ਬੋਇਸ ਮੀਟਅਪ ਦਾ ਨਵਾਂ ਐਪੀਸੋਡ ਸੁਣ ਰਹੇ ਹੋ, ਮੈਂ ਹਾਂ ਕ੍ਰਿਸ਼ਨ,
1: ਹੈਲੋ ਹਾਏ
0: ਬਲਕੀਰਤ. ਗੱਲਬਾਤ ਹੋ ਰਹੀ ਹੈ ਜੀ ਕਿ ਕਿਸ ਤਰ੍ਹਾਂ ਮੈਨੇਜ ਕੀਆ ਜਾਏ ਸ਼ਾਦੀ ਔਰ ਯਾਰੀ ਕੋ, ਯਾਰੀ ਦੋਸਤੀਆਂ ਕਿੱਦਾਂ ਨਿਭਾਈਆਂ ਜਾਣ, ਵਿਆਹ ਕਿੱਦਾਂ.
1: ਪਰ ਯਾਰ ਗੱਲਾਂ ਗੱਲਾਂ ਲਾ ਕੇ ਬੜੀਆਂ ਕਹਿੰਦੇ ਆ, ਗੱਲਾਂ ਲਾ ਕੇ ਜਿਹੜੀਆਂ ਕਹਿਣੀਆਂ ਨਾ, ਆਪਾਂ ਵੀ ਬੜੀਆਂ ਕਹੀਆਂ, ਪਰ ਜਦੋਂ ਆਪ ਨੂੰ ਲੱਗਦੀ ਨਾ ਉਦੋਂ ਮਜ਼ਾ ਆਉਂਦਾ ਅਸਲੀ. ਤੁਹਾਨੂੰ ਗੱਲ ਦੱਸਦਾ ਇੱਕ, ਉਹਦਾ ਕੀ ਹੋਇਆ ਵੀ, ਵੈਸੇ ਤਾਂ ਹੁਣ ਵੀ ਚਲੋ ਸੀਜ਼ਨ ਚੱਲ ਨਹੀਂ ਡਿਆ ਸਨੋ ਸਨੂ ਤੇ ਜਾਣ ਦਾ. ਅਸੀਂ ਜਦੋਂ ਪਹਿਲਾਂ, ਅੱਜ ਤੋਂ 5-7 ਸਾਲ ਪੁਰਾਣੀ ਗੱਲ ਆ, ਜਦੋਂ ਇਕੱਠੇ ਰਹਿੰਦੇ ਹੁੰਦੇ ਯਾਰ ਦੋਸਤ, 5 ਜਣੇ ਅਸੀਂ ਰਹਿੰਦੇ ਹਾਂ, ਤੇ ਅਸੀਂ ਪਲਾਨ ਬਣਾਇਆ ਵੀ ਯਾਰ ਇੰਨਾ ਚਿਰ ਹੋ ਗਿਆ ਆਇਆਂ ਨੂੰ ਤੇ ਕਦੀ ਕਦੇ ਘੁੰਮਣ ਤੇ ਗਏ ਨਹੀਂ ਆ, ਵੀ ਕੰਮ ਹੀ ਕਰਦੇ ਰਹੀਦਾ ਤੇ ਘੁੰਮਣ ਦਾ ਪਲਾਨ ਬਣਾਉਂਦੇ ਹਾਂ. ਤੇ ਘੁੰਮਣ ਦਾ ਪਲਾਨ ਕੀ ਬਣਾਇਆ ਵੀ ਬਰਫ਼ ਤੇ ਜਾਂਦੇ ਹਾਂ, ਸਨੋ ਵੇਖਣੀ ਆ ਜੀ. ਤੇ ਚਲੋ ਪਹਿਲਾਂ ਤੇ ਹਾਸੇ ਠੱਠੇ 'ਚ ਹੀ ਰਿਹਾ, ਕਿਉਂਕਿ ਤੁਹਾਨੂੰ ਪਤਾ ਸੀਰੀਅਸ ਉੱਥੇ ਮਹਾਂ ਹੀ ਤੇ ਕੋਈ ਗੱਲ ਜਾ ਕੇ ਸੀਰੀਅਸ ਲੈਂਦਾ ਕੋਈ, ਪਹਿਲਾਂ ਤੇ ਐਵੇਂ ਹਾਸੇ ਠੱਠੇ 'ਚ ਨਿਕਲੀ ਜਾਂਦੀਆਂ ਸਾਰੀਆਂ. ਤੇ ਉੱਥੇ ਇਹ ਨਿਬੜੀ ਵੀ ਚਲੋ ਆਪਾਂ ਚੱਲਦੇ ਹਾਂ, ਫਿਰ ਘੁੰਮਣ ਫਿਰਨ ਤੇ ਸਾਰੇ ਪਾਉਣਗੇ ਕੰਟਰੀਬਿਊਸ਼ਨ. ਪੈਸੇ ਤੇ ਇਕੱਲਾ ਇਕੱਲਾ ਪਾਊਗਾ ਤੇ ਫਿਰ ਹੀ ਗੱਲ ਬਣਦੀ ਆ, ਇੱਕ ਜਣੇ ਨੇ ਕਿੱਥੋਂ ਇੰਨਾ ਖਰਚਾ ਚੁੱਕ ਲੈਣਾ. ਕੁਝ ਨੀ ਪਤਾ ਵੀ ਉੱਥੇ ਕਿੰਨੇ ਪੈਸੇ ਚਾਹੀਦੇ ਹੁੰਦੇ ਆ, ਇਹ ਵੀ ਨੀ ਪਤਾ ਤੇਲ ਕਿੰਨੇ ਦਾ ਲੱਗੂਗਾ, ਇਹ ਵੀ ਨੀ ਪਤਾ ਵੀ ਉੱਥੇ ਕੀ ਖਰਚਾ ਹੋਊਗਾ, ਖਾਣ ਪੀਣ ਦਾ ਕੀ ਖਰਚਾ ਹੋਊਗਾ, ਪੌਣ ਲਾਉਣ ਦਾ ਕੀ ਖਰਚਾ, ਰਹਿਣ ਦਾ, ਕੁਝ ਕਿਸੇ ਖਰਚੇ ਦਾ ਨੀ ਪਤਾ, ਕਿਉਂਕਿ ਕਿਤੇ ਗਏ ਹੀ ਨੀ ਘੁੰਮਣ ਲਈ ਹਨਾ, ਉੱਥੋਂ ਘਰੇ ਘਰੇ ਕੰਮ ਤੇ. ਚਲੋ ਸਾਰਾ ਕੁਛ ਉਦੋਂ ਉਮਰ ਵੀ ਏਦਾਂ ਦੀ ਹੁੰਦੀ ਸੀ ਵੀ ਸੋਚੀਦਾ ਵੀ ਨਹੀਂ ਹੁੰਦਾ. ਹੁਣ ਮੰਨ ਲਓ ਅੱਜ ਤੁਸੀਂ ਕੁਝ ਕਰਨਾ ਨਾ, ਤੇ ਤੁਹਾਨੂੰ 100 ਵਾਰੀ ਚੀਜ਼ ਤੁਹਾਡੇ ਧਿਆਨ ਚ ਆਉਂਦੀ ਵੀ ਯਾਰ ਹਨਾ, ਉਦੋਂ ਇਹ ਹੁੰਦਾ ਸੀ ਅੱਛਾ ਕਰਨਾ, ਚਲੋ ਚਲੋ ਕੋਈ ਚੱਕਰ ਹੀ ਨਹੀਂ, ਹੋ ਗਿਆ ਸਮਝੋ ਕਰ ਦਿਆਂਗੇ. ਤੇ ਇਹ ਹੋਇਆ ਕਿ ਚਲੋ ਪਲਾਨ ਬਣਾਉਂਦੇ ਹਾਂ, ਪੈਸੇ ਪਾਓ ਜਿੰਨੇ ਜਿੰਨੇ ਵੀ ਹੈਗੇ, ਪਾ ਦੋ ਤੇ ਕੀ ਸੀ ਮੰਨ ਲਓ ਹੁਣ ਜਿਹਦੇ ਕੋਲ ਵੱਧ ਸੀ ਉਹਨੇ ਵੱਧ ਪਾ ਦਿੱਤੇ.
0: ਨਹੀਂ ਨਹੀਂ ਸਾਡੇ ਇੱਦਾਂ ਸੀ ਕਿ ਮੰਨ ਲਓ ਵੱਧ, ਮੰਨ ਲਓ ਤੁਹਾਡੇ ਕੋਲ 200 ਆ, ਮੇਰੇ ਤੋਂ 170 ਆ, 150 ਆ, ਫਿਰ ਉਹ ਜਿਹਦੇ ਕੋਲ ਥੋੜੇ ਜਿੱਦਾਂ ਸਾਰਿਆਂ ਕੋਲ ਜਿੰਨੇ ਹੈਗੇ ਆ, ਮੰਨ ਲਓ ਹੁਣ ਮੇਰੇ ਤੋਂ 200 ਨਹੀਂ ਹੈਗਾ, ਤੁਹਾਡੇ ਕੋਲ 200 ਸੀ, ਪਰ ਮੇਰੇ ਤੋਂ 170 ਹੀ ਆ, 170 ਤੇ ਤੁਹਾਡੇ ਕੋਲ ਵੀ ਹੈਗੇ ਆ, ਉਹ
1: 170 ਉਹ ਸਾਰਿਆਂ ਨੇ ਕਾਊਂਟਰੀ ਕਰ
0: ਬਸ, ਮੰਨ ਲਓ ਜੇ 200 ਮਿਨੀਮਮ ਆ, 200 ਪਾਤਾ, 100 ਉਦੋਂ 160-170 ਆਪਾਂ ਇੱਕ ਜਾਣੇ ਨੂੰ ਪਾਏ, ਚਲੋ ਸਾਰਿਆਂ ਨੇ ਪਾ ਪੋ ਕੇ ਤੇ ਕਰ ਕਰਾ ਕੇ ਤੇ $760 ਬਣੇ ਹਨਾ ਟੋਟਲ, ਜਿਹੜਾ ਇੱਕ ਥਾਂ ਤੇ ਕੀਤਾ. ਅਸੀਂ ਇੱਕ ਥੋੜਾ ਵੀਰ ਵੱਡਾ ਸੀ ਸਾਡੇ ਚੋਂ, ਤੇ ਅਸੀਂ ਉਹਨੂੰ ਕਹਿਣਾ ਵੀ ਤੇਰੇ ਖਾਤੇ ਚ ਆਉਣਗੇ ਸਾਰੇ ਪੈਸੇ, ਤੇ ਆਈਡੀ ਤੇ ਤੂੰ ਹੀ ਜ਼ਿੰਮੇਵਾਰ ਹੋਏਗਾ, ਉਹ ਪੈਸਿਆਂ ਦਾ ਸਾਰਾ ਖਰਚਾ ਕਰਨਾ ਤੂੰ,
2: ਤੂੰ ਲੰਬੜਦਾਰ
0: ਲੰਬੜਦਾਰ ਬਣਾਤਾ ਵੀ, ਲਾਸਟ ਤੇ ਜਿਹੜੀ ਕੋਈ ਹਿਸਾਬ ਕਿਤਾਬ ਹੋਊਗਾ ਉਹ ਤੂੰ ਸਾਨੂੰ ਦੱਸ ਦੇ ਵੀ ਯਾਰ ਆਹ ਕੱਢਣ ਪਾਉਣ ਨੂੰ ਆਇਆ. ਹੁਣ ਉਹਨੇ ਪੈਸਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਇਹ ਸੀਗਾ ਕਿ ਤੇਲ ਕਿੰਨੇ ਦਾ ਲੱਗੂ ਹਨਾ, ਗੱਡੀ ਵੀ ਨਹੀਂ ਚਲੋ ਉਦੋਂ ਇੰਨੀ ਚਾਹੀਦੀ ਹੁੰਦੀ, ਇਹ ਵੀ ਨਹੀਂ ਪਤਾ ਵੀ ਉੱਧਰ ਗੱਡੀ ਵੀ ਚਾਹੀਦੀ ਹੈ ਜਾਣ ਨੂੰ, ਕਿਉਂਕਿ ਰਾਹ ਏਦਾਂ ਦੇ ਬਰਫ਼ ਪਈ ਆ,
2: ਗੰਜੇ ਟਾਇਰ ਲੈ ਗਏ,
0: ਇਹ ਨਹੀਂ ਕਿ ਜੋ ਮਰਜ਼ੀ ਲੈ ਕੇ ਉੱਥੇ ਬਰਦੇ ਚਲ ਜਾਓ, ਉੱਥੇ ਜਾਣ ਲਈ ਬਰੋ ਤੁਹਾਨੂੰ ਚੀਜ਼ ਵੀ ਚੰਗੀ ਵਹੀਕਲ ਵਧੀਆ ਚਾਹੀਦਾ. ਚਲੋ ਗੱਡੀ ਇੱਕ ਵੀਰ ਕੋਲ ਕੈਮਰੀ ਸੀ, ਅਸੀਂ ਸੋਚਿਆ ਚਲੋ ਉਹ ਲੈ ਜਾਂਗੇ, ਪੁਰਾਣੀ ਸੀ ਪਰ ਪਤਾ ਨਹੀਂ ਵੀ ਜਾਊ ਨਹੀਂ, ਅਸੀਂ ਕਿਹਾ ਗੱਡੀ ਨੂੰ ਕੀ ਹੋਇਆ ਵਾ,
2: ਗੱਡੀ ਹੈ
0: ਨਵੀਂ ਤੇ ਗੱਡੀ ਵੀਰ ਦੀ,
2: ਵੀਰ ਨੇ ਤਾਂ ਨਵੀਂ ਖਰੀਦੀ ਆ, ਭਾਵੇਂ ਉਹਨੂੰ 4 ਲੱਖ ਹੋ ਗਿਆ ਉਹਨੇ ਕਿਲੋਮੀਟਰ, ਵੀਰ ਨੇ ਤਾਂ ਨਵੀਂ ਖਰੀਦੀ
0: ਆਪਣੇ ਲਈ ਤੇ ਟੌਪ ਹੀ ਹੈ ਯਾਰ. ਚਲੋ ਗੱਡੀ ਉਹਦੇ ਕਿਹਾ ਕਿ ਕਿੰਨੇ ਦਾ ਤੇਲ ਆਜੂਗਾ, ਉਹਨੇ ਸਲਾਹ ਕੀਤੀ ਵੀ ਤੇਰੀ ਗੱਡੀ ਕਿੰਨੇ ਦਾ ਤੇਲ ਖਾਂਦੀ ਆ, ਉਹ ਕਹਿੰਦਾ ਤੇਲ ਤੇ ਕੁਝ ਵੀ ਨੀ ਖਾਂਦੀ ਏ, ਮੈਂ ਤੇ ਇੰਨੇ ਤੇਲ ਨਾਲ ਇੰਨੇ ਦਿਨ ਕੱਢ ਲੈਣਾ.
2: ਅੱਛਾ,
0: ਫਿਰ ਤੇ ਮਹਾਂ 150 ਦਾ ਤੇਲ
2: ਖਾਂਦੀ ਆ ਪੂਰੀ,
0: ਮੰਨ ਲਓ ਕੋਈ 8 ਘੰਟੇ ਦੀ ਡਰਾਈਵ ਕਰਕੇ ਜਾਣਾ ਹਨਾ, ਆਉਣਾ ਵੀ 8 ਘੰਟੇ ਦੀ ਕਰਕੇ, 16 ਘੰਟੇ ਦੀ ਡਰਾਈਵ ਦੇ ਵਿੱਚ ਕਿੰਨਾ ਤੇਲ ਖਾਊਗੀ, ਅਸੀਂ ਹਿਸਾਬ ਕਿਤਾਬ ਲਾਇਆ ਵੀ 150 ਦਾ ਤੇਲ ਖਾ ਜਾਊਗੀ,
2: ਠੀਕ ਹੋ ਗਿਆ,
0: ਇੰਨਾ ਕੁ ਹਿਸਾਬ ਕਿਤਾਬ ਲਾਇਆ ਹਨਾ ਕੈਮਰੀ ਦਾ. ਚਲੋ ਕਰ ਕੁਰਕੇ ਵੇਖਿਆ ਵੀ ਠੀਕ ਹੈ ਯਾਰ, ਇੰਨ ਬਾਕੀ ਲੈ, ਬਾਕੀ ਤੇ 560 ਫੇਰ ਵੀ ਬਜੇ ਪਏ, ਕੋਈ ਚੱਕਰ ਹੀ ਨੀ, ਪੈਸਾ ਹੀ ਬੜਾ ਵਾ, ਰਲ ਕੇ ਟੋਟਾ ਖਰੀਦ ਲਾ, ਸਾਰੇ ਖੁਸ਼ ਹਨਾ. ਮੰਨ ਲਓ ਆ ਜਾ ਤੇ ਅਗਲੇ ਹਫਤੇ ਦਾ ਪਲਾਨ ਹੀ,
2: ਠੀਕ,
0: ਸਾਰੇ ਖੁਸ਼, ਇੱਕ ਹਫਤਾ ਪੂਰਾ ਪੂਰਾ ਐ ਇੱਕ ਦੂਜੇ ਨੂੰ
2: ਜਸ਼ਨ
0: ਪਿਆਰ ਆ, ਰੈਡੀ ਆ ਫਿਰ ਹਨਾ, ਕੀ ਪਾ ਕੇ ਜਾਣਾ ਫਿਰ ਹਨਾ, ਨਾਲ ਕੀ ਲੈ ਕੇ, ਐਵੇਂ ਹੀ ਮਤਲਬ ਹਫਤਾ ਪੂਰਾ ਐ ਹਵਾ 'ਚ ਹੀ. ਜਿੱਦਣ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਬੈਠੇ ਸ਼ਾਮੀ ਹਨਾ, ਫਿਰ ਫਾਈਨਲ ਡਿਸਕਸ਼ਨ ਹੋਣ ਡੀ ਵੀ ਕਿੰਨੇ ਕੀ ਲੈ ਕੇ ਜਾਣਾ, ਜਾਂ ਉੱਥੇ ਕਿਹੜੇ ਪਾਸੇ ਜਾਵਾਂਗੇ, ਸਾਰਾ ਵੇਖਣ ਚੱਖਣ ਲੱਗੇ। ਫਿਰ ਭਰਾਵਾ ਸਾਹਿਬ ਤਾਬ ਲੱਭਾ ਵੀ ਵੇ, ਖਾਣ ਪੀਣ ਤੇ ਵੀ ਪੈਸੇ ਲੱਗਣੇ ਆ, ਰਹਿਣ ਦਾ ਚਲੋ ਇਹ ਹੋ ਗਿਆ ਕਿ ਨਹੀਂ ਰਵਾਂਗੇ ਭਰਾਵਾ, ਵਾਪਸ ਆ ਜਾਵਾਂਗੇ, ਰਾਤ ਹੀ ਗੱਡੀ ਖਿੱਚਦਾਂਗੇ ਉਹਨੂੰ, ਜੇ ਨਹੀਂ ਬਜਟ ਹੈਗਾ ਤੇ ਰਹਿਣ ਦੋ ਰਹਿਣ ਦੋ।
2: ਚਲੋ ਤਾਂ ਕੀ ਹੋਇਆ, ਹਾਂ ਘਰ ਤੇ ਹੈ, ਇੱਥੇ ਤਾਂ ਹੈ, ਵਾਪਸ ਆ ਜਾਵਾਂਗੇ,
0: ਵਾਪਸ ਆ ਜਾਵਾਂਗੇ। ਇਹੀ ਯਾਰ ਰਹਿ ਗਈ, ਸੋਣਾ ਕਿੰਨੇ ਸੋਣਾ ਤੁਹਾਡੇ ਚੋਂ, ਚੁੱਪ ਕਰਕੇ ਤੇ ਚਲੋ ਕਹਿ ਰਹੇ ਨਹੀਂ ਸੋਣਾ,
2: ਠੀਕ ਹੋ ਗਿਆ।
0: ਚਲੋ ਇੱਦਾਂ ਹੋਇਆ, ਖਾਣ ਪੀਣ ਦਾ ਹੋਇਆ ਕਿ ਮਾੜਾ ਮੋਟਾ ਚਲੋ ਹੰਗਰੀ ਜੈਕਸ ਫੜ ਲਾਂਗੇ, ਮੈਕਡੋਨਲਡ ਫੜ ਲਾਂਗੇ, ਕਿੰਨੇ ਕੁ ਦਾ ਆਜੂਗਾ। ਉਦੋਂ ਨਾ ਹੰਗਰੀ ਜੈਕਸ ਦਾ ਸ਼ੇਕ ਐਂਡ ਵਿਨ ਵੀ ਚੱਲਦਾ ਹੁੰਦਾ ਸੀ।
2: ਅੱਛਾ,
0: ਤੇ ਆਪਾਂ ਸੋਚਿਆ ਕਿ ਚਲੋ ਜੇ ਕਿਤੇ ਅੜੀ ਖੜੀ ਰਹੀ ਤੇ ਸ਼ੇਕ ਐਂਡ ਵਿਨ ਤੇ ਕਰਾਂਗੇ ਸਾਰੇ, ਇੱਕ ਇੱਕ ਬਰਗਰ ਖਾਵਾਂਗੇ, ਆਉਂਦੀ ਵਾਰੀ ਫੇਰ ਸ਼ੇਕ ਐਂਡ ਵਿਨ, ਮਤਲਬ ਇੱਦਾਂ ਦੀਆਂ ਸਭ ਤਬਜੀਆਂ ਕਰਦੇ ਰਹੇ ਹਨਾ
2: ਜੀ।
0: ਤੇ ਕਰ ਕਰਾ ਕੇ ਸਾਰੀ ਸੈਟਿੰਗ ਹੋਈ ਤੇ ਫਿਰ ਨਾ ਵੀਰ ਨੂੰ ਫੋਨ ਲਾ ਲਿਆ, ਉਹਦਾ ਕੋਈ ਜਾਣਕਾਰ ਰਿਸ਼ਤੇਦਾਰ, ਉਹਨੇ ਉਹਨੂੰ ਫੋਨ ਲਾ ਲਿਆ, ਆਉਂਦਾ ਵੀ ਮੈਂ ਫੋਨ ਲਾਉਂਦਾ ਵਾਂ, ਵੀਰ ਬੜਾ ਪੁਰਾਣਾ ਇੱਥੇ ਰਹਿੰਦਾ, ਇਹ ਜਾਂਦਾ ਹੀ ਰਹਿੰਦਾ ਆਉਂਦਾ ਰਹਿੰਦਾ, ਤੇ ਇਹਨੂੰ ਪੁੱਛਦੇ ਆ ਬਾਕੀ ਦਾ ਹਿਸਾਬ ਕਿਤਾਬ ਕੀ ਆ, ਫਾਈਨਲ ਇੱਕ ਵਾਰੀ ਟੱਚ ਹੋ ਜਾਈਏ ਸਾਰਾ, ਖੱਜਲਣਾ ਹੋਈਏ ਕੱਲ
2: ਨਾ,
0: ਲਾਓ ਲਾਓ ਫੋਨ ਲਾਓ। ਉਹਨੂੰ ਫੋਨ ਲਾਇਆ ਭਰਾਵਾ, ਉਹ ਆਉਂਦਾ ਵੀ ਵੀਰ $40 ਦੀ ਤੁਹਾਨੂੰ ਉੱਥੋਂ ਪੈਂਟ ਮਿਲਣੀ ਜੇ ਰੈਂਟ ਤੇ, ਜਿਹੜੀ ਤੁਸੀਂ ਉੱਥੇ ਪਾ ਕੇ ਜਾਣੀ ਆ, ਚਾਲੀਆਂ ਦੇ ਬੂਟ ਮਿਲਣੇ ਜੇ, ਤੇ ਕੋਈ 20-25-30 ਦੇ ਗਲਵਸ ਮਿਲਣੇ ਜੇ, ਇਹ 3-4 ਚੀਜ਼ਾਂ ਤੋਂ ਬਿਨਾਂ ਤੁਹਾਨੂੰ ਕੋਈ ਫਾਇਦਾ ਨਹੀਂ ਉੱਥੇ ਜਾਣ ਦਾ, ਇਹ ਤੇ ਮੰਡੇਟਰੀ ਨੇ। ਆਈ ਥਿੰਕ 3-4 ਪੈਂਟਾਂ ਲੈ ਲਾਂਗੇ, ਇੱਦਾਂ ਕਰਾਂਗੇ ਕਿ ਵਾਰੀ ਵਾਰੀ ਪਾ ਲਾਂਗੇ ਬਜਟ ਦੇ ਹਿਸਾਬ ਨਾਲ। ਫਿਰ ਇੱਕ ਉਹ ਕਹਿੰਦਾ ਕਿ ਚੇਨਾਂ ਵੀ ਲੈ ਕੇ ਜਾਣੀਆਂ ਪੈਂਦੀਆਂ, $50-60 ਉਹਦਾ ਵੀ ਖਰਚਾ ਹੈਗਾ ਜੇ ਯਾਰ, ਸਮਾਨ ਆ ਤੇ 300-400 ਇੱਦਾਂ ਹੀ ਬਣ ਗਿਆ ਆਪਣੇ,
2: ਹੁਣ ਬਚ ਗਿਆ 150,
0: ਹੁਣ ਬਚ ਗਿਆ ਪਿੱਛੇ ਕੁਝ ਵੈਸੇ ਤੇ ਕੁਝ ਵੀ ਨਹੀਂ ਬਚਣ ਡਿਆ, ਆਪਣੇ ਹਿਸਾਬ ਨਾਲ ਹੀ ਬਚਾਈ ਜਾਂਦੇ। ਤੇ ਭਰਾਵਾ ਫਿਰ ਅਸੀਂ ਸੋਚਿਆ ਕਿ ਇੱਦਾਂ ਕਰਾਂਗੇ, ਚੱਲ 2 ਪੇਅਰ ਬੂਟਾਂ ਦੇ ਲੈ ਲਾਂਗੇ ਹਨਾ, $80 ਦੇ, ਤੇ ਆਪਾਂ ਫਿਰ ਵਾਰੀ ਵਾਰੀ ਵੇਖ ਆਵਾਂਗੇ ਬਰਫ ਗੱਡੀ ਚੋਂ, ਤੇ ਇਹੋ ਹੀ ਹੋ ਸਕਦਾ ਸੀ। ਫਿਰ ਬਜਟ ਨਹੀਂ ਸੈੱਟ ਹੋਣ ਡਿਆ, ਫਿਰ ਵਿੱਚੋਂ ਇੱਕ ਜਣਾ ਕਹਿੰਦਾ ਵੀ ਨਹੀਂ ਭਰਾਵਾ ਤੁਸੀਂ ਆਪਣੀਆਂ ਕਰੀ ਜਾਓ, ਮੇਰੇ ਪੈਸੇ ਵਾਪਸ ਕੱਢੋ, ਮੈਂ ਨਹੀਂ ਜਾਣਾ। ਉਹਨੂੰ ਸਮਝ ਲੱਗ ਗਈ ਟੌਪ ਆ,
2: ਖਰਾਬੀ ਆ ਬਸ,
0: ਉਹਦੇ ਮਗਰ ਲੱਗ ਕੇ ਦੂਜਾ ਕਹਿੰਦਾ ਮੇਰੇ ਪੈਸੇ ਵਾਪਸ ਕਰੋ, ਮੈਂ ਨਹੀਂ ਜਾਣਾ, ਤੁਸੀਂ ਤੇ ਨਹੀਂ ਹੋ। ਫਿਰ ਭਰਾਵਾ ਇੱਦਾਂ ਹੀ ਫਿਰ ਕਰਦੇ ਕਰਦੇ ਸਾਰਿਆਂ ਨੇ ਆਪਣੇ ਪੈਸੇ ਵਾਪਸ ਲੈ ਲਏ, ਨਹੀਂ ਉਹ ਵਿਚਾਰਾ ਜਾ ਹੀ ਨਹੀਂ ਗਿਆ ਸਨ ਉਹ ਤੇ। ਤੇ ਆ ਹੁਣ ਜਦੋਂ ਕਿਤੇ ਜਾਣਾ ਪਿਆ ਨਾ ਵੋਟੀ ਨਾ, ਤੇ ਉਹ ਉਹ ਬੰਦੇ ਫੋਨ ਕਰਨ ਮੈਨੂੰ, ਬੰਦੇ ਫੋਨ ਕਰਕੇ ਉਹਨਾਂ ਨੇ ਉਹ ਗੱਲ ਵਾਈ,
2: ਨਿਕਲ ਆਇਆ 150।
0: ਉਸ ਤੋਂ ਬਾਅਦ ਆਪਾਂ ਇਹ ਪਲਾਨ ਬਣਾਇਆ ਵੀ ਚਲੋ ਯਾਰ ਨਹੀਂ ਜਾਇਆ ਗਿਆ ਫਿਰ ਕੀ ਹੋ ਗਿਆ, ਅਗਲੀ ਵਾਰੀ ਜਦੋਂ ਜਾਵਾਂਗੇ ਭਰਾ ਭਰਾ ਇਕੱਠੇ ਜਾਵਾਂਗੇ, ਵੀ ਆਪਾਂ ਯਾਦ ਰੱਖਣਾ ਵਾ ਕਿ ਆਪਾਂ ਟ੍ਰਿਪ ਲਾਉਣਾ ਹੀ ਲਾਉਣਾ। ਤੇ ਉਹ ਨਹੀਂ ਲਾਇਆ ਗਿਆ ਸਟਿਲ ਹਾਲੇ, ਤੇ ਹੁਣ ਗਾਣਾ ਹੁੰਦਾ ਹੀ ਹੈ ਯਾਰ, ਹੁਣ
2: ਸਪਨਾ ਟੂਟਾ ਹੈ ਤੋ ਦਿਲ ਕਭੀ ਡਰਤਾ ਹੈ,
0: ਕਿਆ ਬਾਤ ਹੈ ਕ੍ਰਿਸ਼ਨਾ ਜੀ,
2: ਥੋੜਾ ਦਰਦ ਹੁਆ,
0: ਲੇਕਿਨ ਅਫੀਸ਼ੀਅਲੀ ਕਭੀ ਮਤ ਗਾਣਾ,
2: ਪਰ ਚਲਤਾ ਹੈ, ਇਸ ਤੋਂ ਜ਼ਿਆਦਾ ਅਫੀਸ਼ੀਅਲ ਕੀ ਹੋ ਸਕਦਾ, ਇਸ ਤਰ੍ਹਾਂ ਅਫੀਸ਼ੀਅਲ ਗਾਣਾ ਹੋਇਆ ਤਾਂ ਫਿਰ ਆਟੋ ਟੂਨ ਲਾ ਦਾਂਗੇ ਆਪਾਂ,
0: ਉਹਨਾਂ ਚੋਂ ਇੱਕ ਬੰਦਾ ਹੀ ਉਹਨੇ ਆਪਣੇ ਇੰਸਟਾ ਆਈਡੀ ਤੇ ਲਿਖਤਾ ਸੀ ਅਫੀਸ਼ੀਅਲ, ਮੰਨ ਲਓ ਉਹਦਾ ਨਾਮ ਗੋਰਾ ਸੀ ਤੇ ਉਹਨੇ ਲਿਖਤਾ ਗੋਰਾ ਅਫੀਸ਼ੀਅਲ,
2: ਐਵੇਂ ਇਹ ਜਨਤਾ ਵਾਹ ਕਰਦੀ,
0: ਤੁਹਾਡੇ ਵਰਗਾ ਫੀਲਿੰਗ ਲੈ ਗਿਆ ਐਵੇਂ ਬੇਟਾ ਬੇਟਾ।
2: ਸਾਡੀ ਕਲਾਸ 'ਚ ਮੁੰਡਾ ਸੀਗਾ, ਉਹਦਾ ਨਾਮ ਸੀਗਾ ਹਿਤੇਸ਼, ਨੇ ਲਿਖ ਨਾਮ ਰੱਖਿਆ ਅਫੀਸ਼ੀਅਲ ਹਿਤੇਸ਼ ਸ਼ਰਮਾ, ਵਾਹ, ਅਸੀਂ ਕਿਹਾ ਬਈ ਤੇਰੇ ਘਰੇ ਅਨਅਫੀਸ਼ੀਅਲ ਕਿੰਨੇ ਨੇ, ਪਤਾ ਤੈਨੂੰ ਲਿਖਣਾ ਪੈ ਗਿਆ ਅਫੀਸ਼ੀਅਲ ਹਿਤੇਸ਼,
0: ਪਤਾ ਹੀ ਨਹੀਂ ਅਫੀਸ਼ੀਅਲ ਹੁੰਦਾ ਕੀ ਹੈ, ਵੇਖੋ ਕੀ ਲਿਖੀ ਜਾਣਾ।
2: ਐਕਚੁਅਲੀ ਉਦੋਂ ਨਾ ਸਾਰੇ ਆਪਾਂ ਕਿਉਂਕਿ ਇਹ ਸੋਸ਼ਲ ਮੀਡੀਆ ਨਵਾਂ ਨਵਾਂ ਸੀ, ਅਸੀਂ ਤਾਂ ਟਰਾਈਆਂ ਕੀਤੀਆਂ ਤੇ ਕਿ ਆਹ ਕੀ ਸਹੀ ਹੈ, ਵਾਟਸ ਦਾ ਰਾਈਟ ਵੇ, ਫਿਰ 2-4 ਜਿਹੜੇ
0: ਥੋੜੇ ਟ੍ਰੈਂਡ ਬਣੇ ਆ ਫਿਰ ਹੀ ਚੱਲੇਗਾ,
2: 2-4 ਬੰਦੇ ਐਡੀਟਰ ਜੇ ਵੀ ਬਣ ਜਾਂਦੇ ਸੀਗੇ ਹਨਾ,
0: ਫਿਰ ਬਾਇਓ ਸਕਿਨ ਟਾਈਟ ਜਾਂ ਬਾਇਓ ਚ ਕੀ ਲਿਆ,
2: ਸਕਿਨ ਟਾਈਟ ਜੀ ਪੈਂਟ ਪਾ ਕੇ ਖੜੇ ਜੇ ਵਾਲ ਕਰਕੇ ਨਾ, ਉਹਨੂੰ
0: ਪੈਨਸਲ ਪੈਂਟ ਪਾ ਕੇ
2: ਡਾਰਕ ਲਾਈਟ ਜੀ ਸ਼ੇਡ ਮਾਰ ਦੀ ਫੋਟੋ ਪਾ ਦੇਣੀ, ਸਾਈਡ ਤੇ ਨਾ ਟੁੱਟੇ ਦਿਲ ਦਾ ਬਣਾ ਦੇਣਾ, ਇਹਨਾਂ ਨੇ ਉਹ ਇਮੋਜੀ ਨੀਚੇ ਲਿਖਣਾ ਹਾਰਟਲੈਸ,
0: ਉਹ ਵੱਖਰੇ ਉਹਦੇ ਲਈ ਚਲ ਗਏ ਭਰਾਵਾ, ਉਦੋਂ ਤੇ ਸਪੈਸ਼ਲ ਫੋਟੋ ਸ਼ੂਟ ਲਈ ਜਾਂਦੇ ਹੁੰਦੇ ਸੀ,
2: ਆਹੋ
0: ਫੋਟੋ ਪਾਉਣ ਲਈ,
2: ਇਹ ਵੀ ਜਨਤਾ ਹੁੰਦੀ ਹੈਨਾ, ਬਹੁਤ ਲੋਕਾਂ ਨੂੰ ਸ਼ੌਂਕ ਹੁੰਦਾ ਸੀ,
0: ਹਾਂ ਬੜਾ ਕੰਮ ਚੱਲਿਆ ਇਹ,
2: ਗੁੱਡ ਯਾਰ ਗੁੱਡ, ਦਿਨ ਚੇਤੇ ਕਰਾਤੇ, ਹੈ
0: ਚੇਤਿਆਂ 'ਚ ਵੇਖੋ ਸਾਰਾ ਕੁਛ ਹੀ ਆ, ਜਦੋਂ ਜਿਹੜੀ ਜਿਹੜੀ ਚੀਜ਼ ਚੇਤੇ ਕਰਨੀ ਕਰੀ ਜਾਵੇ, ਤੁਹਾਡੀ ਆਪਣੀ ਮਰਜ਼ੀ ਹੈ, ਵਿਹਲੇ ਬੈਠੇ ਚੇਤੇ ਕਰੀ ਜਾਓ,
2: ਅਸੀਂ ਵਿਹਲੇ ਬੈਠੇ ਅਸੀਂ ਚੇਤੇ ਕਰ ਲਿਆ,
0: ਬਾਕੀ ਯਾਰ ਤੁਹਾਨੂੰ ਪਤਾ ਹੈ ਕਿੱਦਾਂ, ਤੁਹਾਨੂੰ ਦੱਸਤਾ ਵਾ ਕਿ ਵੇਖੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਦੱਸੀਏ ਤੁਹਾਨੂੰ ਕਿੱਦਾਂ ਮੈਨੇਜ ਕਰਨਾ ਵਾ, ਵੈਸੇ ਏਡੇ ਜੋਗੇ ਅਸੀਂ ਹੈਗੇ ਨਹੀਂ, ਕਿਉਂਕਿ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੈ, ਤੁਹਾਡੇ ਵਿਆਹਾਂ ਨੂੰ ਜ਼ਿਆਦਾ ਟਾਈਮ ਹੋ ਗਿਆ, ਪਰ ਜੇ ਕੋਈ ਸਾਡੇ ਵਰਗਾ ਵੀਰ ਭਰਾ ਸਾਨੂੰ ਸੁਣ ਡਿਆ ਤੇ ਉਹਦੇ ਲਈ ਇਹ ਆ ਵੀ ਵੇਖ ਇੱਕ ਵਾਰੀ ਉਹਨਾਂ ਨਾਲ ਰਾਜ ਕਰੋ, ਇੱਕ ਵਾਰੀ ਉਹਨਾਂ ਨਾਲ ਰਾਜ ਕਰੋ, ਇੱਕ ਵਾਰੀ ਉਹਨੂੰ ਖੁਸ਼ ਕਰੋ, ਇੱਕ ਵਾਰੀ ਉਹਨਾਂ ਨੂੰ ਖੁਸ਼ ਕਰੋ, ਇੱਦਾਂ ਇੱਦਾਂ ਚੱਲੋ, ਇੱਦਾਂ ਵਧੀਆ।
2: ਫਿਰ ਸਿੰਪਲ ਇੱਕ ਬਹੁਤ ਸਿੰਪਲ ਜੀ ਗੱਲ ਆ, ਜਦੋਂ ਵਰਡ ਹੀ ਮੈਨੇਜ ਆ ਗਿਆ ਨਾ, ਉਹ ਫਿਰ ਉਹ ਸਾਰੀ ਪਾਰਟੀਆਂ ਨੂੰ ਪਤਾ ਕਿ ਬੰਦਾ ਮੈਨੇਜ ਤਾਂ ਕਰ ਰਿਹਾ,
3: ਮੌਜ ਚ ਰਹੀਦਾ
0: ਓਹੀ ਨਾ ਓਹਨੂੰ ਇੱਕ ਵਾਰੀ ਪਤਾ ਹੋਇਆ ਯਾਰ ਮੈਂ ਪਿਛਲੇ ਵਾਰੀ ਖੁਸ਼ ਹਾਂ ਐਰ ਕੇ ਨਹੀਂ ਗਿਆ ਕੋਈ ਨੀ ਅਗਲੀ ਫੇਰ ਚੱਲ ਜੂਗਾ
3: ਬਾਕੀ ਛੇ ਸੱਤ ਅੱਠ ਦਸ ਮਹੀਨੇ ਬਾਅਦ ਲੋਕਾਂ ਨੂੰ ਆਪ ਹੀ ਆਈਡੀਆ ਲੱਗ ਜਾਂਦਾ ਹਨਾ ਕਿ ਇਹਨਾਂ ਕਿਸ ਚੀਜ਼ ਨੂੰ ਹਾਂ ਕਰਨੀ ਉਹ ਫਿਰ
0: ਤੁਹਾਨੂੰ ਪੁੱਛਣਾ ਉਦਾਂ ਹੀ ਹਟ ਜਾਂਦੇ
3: ਫਿਰ ਆਪੇ ਹਟ ਜਾਂਦੇ ਦਫਾ ਮਾਰੋ ਇਹਨੇ ਮੂਡ ਹੀ ਖਰਾਬ ਕਰਨਾ ਇਹਨੂੰ ਰਹਿ ਨਹੀਂ ਦੋ ਸਹੀ ਉਹ
0: ਫਿਰ ਤੁਸੀਂ ਆਪਣੀ ਲੱਲੀ ਕਰਾਓ ਜਿੱਦਾਂ ਕਰਾਉਣੀ
3: ਜੀ ਲੱਲੀ ਆ ਗਿਆ ਜੀ ਸ਼ਬਦ ਤੇ ਲੱਲੀ ਜਿਸ ਤਰ੍ਹਾਂ ਮੈਂ ਸੁਣਦਾ ਮੇਰਾ ਮਨ ਕਰਦਾ ਮੈਂ ਸ਼ੋਅ ਕਰਾਂ ਬੰਦ ਤੇ ਮੇਰੇ ਖਿਆਲ ਨਾਲ ਹੁਣ ਸਾਨੂੰ ਬੰਦ ਕਰ ਦੇਣਾ ਚਾਹੀਦਾ ਚੱਲੀਏ
0: ਜਾਣਾਗੇ ਦੇ ਕਮਿਟਮੈਂਟ ਹੈ ਆਪਣੀ
3: ਯੈਸ ਸਾਡੀ ਕਮਿਟਮੈਂਟ ਹੈ ਵੀਰਜੇ ਐਕਚੁਅਲੀ ਤੁਹਾਡੀ ਕਮਿਟਮੈਂਟ ਹੈ ਮੇਰੀ ਤਾਂ ਹੈ ਨਹੀਂ ਮੇਰੇ ਵੱਲੋਂ ਭਾਵੇਂ ਘੰਟਾ ਚਲਾਓ
0: ਅੱਛਾ ਜੀ
3: ਯੈਸ
0: ਕੋਈ ਨਹੀਂ ਜਿੱਦਣ ਤੁਹਾਡੀ ਹੋਈ ਤੁਹਾਨੂੰ ਦੱਸਾਂਗੇ ਜਿੱਦਣ ਤੁਹਾਡੀ ਹੋਈ ਤੁਹਾਨੂੰ ਰੋਈ ਛੱਡਣਾ ਸੀ
3: ਆਏ ਓਏ
0: ਕਮਿਟਮੈਂਟਾਂ ਗਾ ਦੀਆਂ ਯਾਰ
3: ਚਲੋ ਜੋ ਵੀ ਹੈ ਜੋ ਹੈ ਸੋ ਹੈ ਸ਼ੁਕਰ ਆ ਕਰਨੀ ਪੈਂਦੀ ਹੈ ਕਿ ਸਾਨੂੰ ਕਰਨ ਨੂੰ ਮਿਲੀ ਹੈ ਠੀਕ ਹੈ ਨੀ
0: ਥੈਂਕਸ ਯਾਰ ਤੁਸੀਂ ਮੈਨੂੰ ਇਹ ਗੱਲ ਦੱਸੀ ਅੱਜ
3: ਹੋਰ ਇਸ ਤੋਂ ਬੈਟਰ ਗੱਲਾਂ ਸੁਣਨ ਲਈ ਸੁਣਦੇ ਰਹੋ ਰੇਡੀਓ ਹਾਂਜੀ
0: ਬਾਕੀ ਬਰਫ ਤੇ ਹੋ ਯਾਰ ਜੇ ਜਾਣਾ ਤੇ ਇੱਕ ਦੋ ਹਫ਼ਤੇ ਹੀ ਆ ਤੁਹਾਡੇ ਕੋਲ
3: ਬਸ ਰਹਿ ਗਿਆ ਅਖੀਰ
0: ਜਿੰਨਾ ਚਿਰ ਸਾਡਾ ਸ਼ੋਅ ਹੋਣਾ ਉਹਨਾਂ ਚਿਰ ਭਾਵੇਂ ਉਦਾਂ ਨਾ ਪਵੇ ਪਰ ਇੱਕ ਚੀਜ਼ ਜ਼ਰੂਰ ਯਾਰ ਜੇ ਜਾਣਾ ਨਾ ਤੇ ਕੱਲੀਆਂ ਫੋਟੋਆਂ ਕਰਾ ਕੇ ਨਾ ਆਇਓ ਸਨੋਬੋਰਡ ਸਿੱਖੋ ਕਿੱਦਾਂ ਚਲਾਉਣਾ ਜੇ ਨਹੀਂ ਆਉਂਦਾ ਤੇ ਉਹ ਸਕੀਇੰਗ ਸਿੱਖੋ ਕਿੱਦਾਂ ਕਰਨੀ ਜੇ ਨਹੀਂ ਆਉਂਦੀ ਤੇ ਉਹਨਾਂ ਦੇ ਬਿਨਾਂ ਕੋਈ ਫਾਇਦਾ ਨਹੀਂ ਜੇ ਜਾਣਦਾ ਮੈਂ ਫੋਟੋਆਂ ਕਰਾਉਣ ਦਾ
3: ਤੇ ਜਿਹੜਾ ਵੀ ਉਹ ਸਾਡਾ ਸਰੋਤੇ ਸੁਣਦੇ ਪਏ ਨਾ ਜਿਹੜੇ ਉਹ ਜਿਨ੍ਹਾਂ ਨੇ ਡੇਢ ਡੇਢ ਸੌ ਪਾ ਕੇ ਜਾਣਾ ਉਹ ਯਾਰ ਮੇਰੇ ਭਰਾ ਬਣੀ ਉਹ ਮੇਰੇ ਭਰਾ ਬਣੀ ਦੀ ਖਾਤਰ ਹੋ ਆਇਓ ਯਾਰ ਇੱਕ ਵਾਰੀ
0: ਕੋਈ ਨੀ ਹੋਵਾਂਗੇ ਭਰਾ ਭਰਾ ਹੀ ਜਾਵਾਂਗੇ ਜਦੋਂ
3: ਭਰਾ ਭਰਾ ਹੀ ਜਾਵਾਂਗੇ ਡਨ ਹੋ ਗਿਆ ਇਹ ਮੈਂ ਸਮਝ ਗਿਆ ਇੰਨੇ ਪ੍ਰੋਗਰਾਮ ਰੱਖ ਕੇ ਮੇਰੇ ਨਾਲ ਵੀ ਕੈਂਸਲ ਹੀ ਕਰਨਾ ਲੱਗ ਗਿਆ ਮੈਨੂੰ ਆਈਡੀਆ ਲੱਗਦਾ ਜਿਸ ਤਰੀਕੇ ਬੋਲਿਆ ਨਾ ਇਹ ਬੰਦਾ ਮੈਂ ਸਮਝ ਗਿਆ ਇਹਨੂੰ ਇਹ ਨਾ ਇਹ ਮੈਂ ਹਿਸਾਬ ਲਾ ਲਿਆ ਇਹ ਜੇ ਬਣੀ ਦੇ ਉਹ ਪੰਜ ਮਿੱਤਰ ਸੁਣਦੇ ਪਏ ਨਾ ਮੈਂ ਦੱਸ ਦਵਾਂ ਇਹ ਆਪਣੇ ਵੱਲੋਂ ਨਾ ਕਰਦਾ
0: ਭਰਾਵਾ ਮੈਂ ਤੇ ਲਾਸਟ ਤੇ ਪੈਸੇ ਮੰਡਵਾਏ ਸੀ ਮੈਂ ਤੇ ਚਾਹੁੰਦਾ ਹੈ ਜਾਵਾਂ ਭਰਾ ਭਰਾ ਜਾਈਏ ਫਨ ਕਰਕੇ ਆਈਏ
3: ਚੱਲ ਆਪਾਂ ਚੱਲਦੇ ਹਾਂ ਫਿਰ ਆਪਾਂ ਬਣਾਈਏ ਪ੍ਰੋਗਰਾਮ ਐਸੇ ਨੈਕਸਟ ਵੀਕ ਦਾ ਬਸ ਅਗਲੇ ਹਫ਼ਤੇ ਤੱਕ ਹੀ ਨਹੀਂ ਤਾਂ ਕੰਮ ਡਨ ਨਾ ਫਿਰ ਚਲੋ
0: ਬਣਾ ਲਓ
3: ਬਾਓ ਬਾਓ ਕਿ ਬਫਲੋ ਕਿਹੜਾ ਨੇੜੇ ਆ ਤੁਸੀਂ ਵੀ ਆਪਣੀ ਐਟਨਰੀਆਂ ਬਣਾਓ ਘੁੰਮੋ ਫਿਰੋ ਖੁਸ਼ ਰਹੋ ਸਵਸਥ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

गोरे भैया तो फिर

0: ਸ਼ਰਤਾਂ ਲਾਗੂ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਂਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2545 45 ਤੇ।

0: ਪਾ ਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2545 45 ਤੇ

0: ਓਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਪਾਗਲ ਹਾਂ ਕੀ ਦੱਸਾਂ ਕੀ ਹੋਈ ਮੈਂ ਜਦੋਂ ਦਾ ਤੈਨੂੰ ਜਾਣ ਜਾ ਮੈਨੂੰ ਨਾ ਜਾਣੇ ਕੋਈ ਜਾਣਿਆ ਜਾਵਾਂ ਨਾਮ ਤੇਰੇ ਤੋਂ ਪਹਿਚਾਣ ਮੈਂ ਆਪਣੀ ਖੋਈ ਮੈਂ ਜਦੋਂ ਦਾ ਤੈਨੂੰ ਜਾਣਦਾ ਮੈਨੂੰ ਨਾ ਜਾਣੇ ਕੋਈ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522।
1: यार तू इत्थे इनी छेती आके पक्का भी हो गया, की जुगाड़ लाया है?
2: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406 660 960 दे या फिर विजिट करो bansalimmigration.com.au।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਜ਼ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ, ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ, ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਮਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ

ਨਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ, ਨਾਨਕ ਦੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾ ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ, ਸਮੁੰਦ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਡਾਨ, ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਆਸਨ ਲੋਏ ਲੋਏ ਭੰਡਾਰ ਜੋਗ ਛੁਪਾਇਆ ਸੋਏ ਕਾਵਾਰ, ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾਹ ਪਤ ਪਵੜਿਆ ਚੜਿਆ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
तिथे सोहन पंच परवान नदरी करम पवै निशान कच पकाई उथे पाए नानक गया जापे जाए धर्म खंड का एहो धर्म ज्ञान खंड का खो करम केते पवन पानी बैसंतर केते कान महेश केते ब्रह्मे कार्त कड़िया रूप रंग के वेश केतिया करम भूमि मेर केते केते तूप देश केते इंद चंद सूर केते केते मंडल देश केते सिद्ध बुद्ध नाथ केते केते देवेश केते देव दानव मुन केते केते रतन समुंद केतिया खानी केतिया बाणी केते पात नरिंद केतिया सुरती सेव केते नानक अंतनांत ज्ञान खंड में ज्ञान प्रचंड तिथे नाद मनोद कोट आनंद शर्म खंड की बाणी रूप तिथे कार्त कड़िए बहुत अनूप कांकियां गल्ला कथियां ना जाए जे को कहे पिछे पछताए तिथे कड़िए सुरत मत मन बुद्ध तिथे कड़िए सुरां सिदा की शुद्ध कर्म खंड की बाणी जोर तिथे होर न कोई होर तिथे जोध महामलसूर तिन मैं राम रिया भरपूर तिथे सीतो सीता मैं मामा ताके रूप न कथने जाए ना ओ मरे ना ठागे जाए जिन कह राम वसे मन माहे तिथे भगत वसे के लोए करे आनंद सच्चा मन सोए सच खंड वसे नंकार कर कर वेख नदर निहाल तिथे खंड मंडल वर भंड जे को कथे

ਨਾਨਕ ਕਥਨਾ ਕਰੜਾ ਸਾਰ, ਜਤ ਬਹਾਰਾ ਤੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਉ ਖੱਲਾ ਅਗਨ ਤਪਤਾਓ, ਪਾਂਡਾ ਭਾਓ ਅੰਮ੍ਰਿਤ ਤਿਤ ਕਾਲ, ਕੜੀਏ ਸ਼ਬਦ।

ਹਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇ ਫਿਨੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਹੇਸ਼ਰ ਵਿਸ਼ਨ ਸੱਚੀ ਪਤ ਅੰਤ ਬਸੇ ਜਮਫਾਸ ਭਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਤਰੇਂਗੇ ਕਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਭਗਤਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋ

0: ਕਾਉਣ ਲੈ ਪਾਇਨ ਪੂਤਰਿਓ ਸਿਰ ਕਾਉਣ ਲੈ ਲਿੰਗਲੇ ਢਲਕਾਇਓ ਕਾਉਣ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਾਉਂ ਪੁਛਾਂ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ
1: ਕਵਿਉ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁੱਖ ਸਭੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰੁ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨ ਵਰੀਐ ਪੂਜੋ ਸਦਾ ਹਮਾਰੇ ਪੱਛਾ ਸਿਰਿ ਅਸਤੁਜੋ ਕਰਿਓ ਰੱਛਾ ਰਾਖ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੇ ਕੋਏ, ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ।

ਹੋਏ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ।

ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਤਰ ਸਾਚਾ ਜਿੱਥੇ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਜੁਗ ਜੁਗ ਅਟਲ, ਚਵਰ ਸ਼ਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ, ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਧੰਤਾ ਦੇ ਯੋਗ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦੇ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਅੱਜ ਧੰਨ ਦੀਨ ਦੁਨੀ ਦੇ ਮਾਲਕ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੇ ਡਿੱਠਾ ਤਿਨ੍ਹਾਂ ਲਏ ਛਡਾਏ। ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ। ਗੁਰੂ ਪਿਆਰੀ ਸਾਧ ਸੰਗਤ ਜੀਓ, 1656 ਈਸਵੀ ਨੂੰ ਸ਼੍ਰੀ ਕੀਰਤਪੁਰ ਸਾਹਿਬ ਜੀ ਧਰਤੀ ਦੇ ਉੱਪਰ ਪਿਤਾ ਸਤਿਗੁਰੂ ਸੱਤਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ, ਮਾਤਾ ਸਤਿਕਾਰਯੋਗ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਸਤਿਗੁਰਾਂ ਨੇ ਅਵਤਾਰ ਧਾਰਿਆ, ਜੋ ਸਤਿਗੁਰੂ ਜੀ ਬਚਪਨ ਵਿੱਚ ਹੀ ਬ੍ਰਹਮਲੀਨ ਰਿਹਾ ਕਰਦੇ ਸਨ, ਦਿਨੇ ਰਾਤ ਨਾਮ ਬਾਣੀ ਦੇ ਨਾਲ ਜੁੜੇ ਰਹਿਣਾ, ਕਈ ਕਈ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਰੋਜ਼ਾਨਾ ਕਰਿਆ ਕਰਦੇ, ਸਤਿਗੁਰਾਂ ਦੇ ਵੱਡੇ ਭਰਾ ਬਾਬਾ ਰਾਮ ਰਾਏ ਜੀ ਵੀ ਬਚਪਨ ਦੇ ਵਿੱਚ ਬਹੁਤ ਭਾਰੀ ਨਾਮ ਬਾਣੀ ਦੇ ਅਭਿਆਸੀ ਸਨ। ਪ੍ਰੇਮੀਆਂ ਨੇ ਬੇਨਤੀ ਕੀਤੀ ਕਿ ਮਹਾਰਾਜ, ਨਾਮ ਬਾਣੀ ਦੇ ਅਭਿਆਸ ਬਾਬਾ ਰਾਮ ਰਾਏ ਜੀ ਵੀ ਕਰਦੇ ਹਨ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੀ ਕਰਦੇ ਹਨ, ਇਹ ਮਹਾਨ ਬਰਕਤ ਕਿਹਨਾਂ ਨੂੰ ਪ੍ਰਾਪਤ ਹੋਵੇਗੀ। ਸਤਿਗੁਰੂ ਜੀ ਨੇ ਪਰਖਣ ਵਾਸਤੇ ਜੁਗਤ ਦੱਸੀ ਕਿ ਇੱਕ ਜੋ ਗੰਧੂਈ ਹੈ ਉਹ ਲੈ ਕੇ ਜਾਓ, ਜਿੱਥੇ ਦੋਨੇ ਪਾਠ ਕਰ ਰਹੇ ਹਨ ਮੰਜੀ ਸਾਹਿਬ ਦੇ ਪਾਵੇ ਦੇ ਵਿੱਚ ਉਹ ਗੰਧੂਈ ਚਬੋ ਕੇ ਦੇਖਣੀ। ਪਹਿਲਾਂ ਬਾਬਾ ਰਾਮ ਰਾਏ ਜੀ ਦੇ ਪਾਸ ਗਏ, ਜਦ ਜਾ ਕੇ ਗੰਧੋਈ ਪਾਵੇ ਦੇ ਵਿੱਚ ਚਬਾਉਣ ਦੀ ਕੋਸ਼ਿਸ਼ ਕੀਤੀ, ਉਹ ਬਹੁਤ ਸਖਤ ਸੀ, ਉਹਦੇ ਵਿੱਚ ਉਹ ਚੁਭੀ ਨਾ। ਫਿਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਸ ਗਏ, ਜਦ ਉੱਥੇ ਜਾ ਕੇ ਗੰਧੋਈ ਚਬਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੰਧੋਈ ਇੰਜ ਲੱਕੜ ਦੇ ਵਿੱਚ ਪ੍ਰਵੇਸ਼ ਕਰ ਗਈ ਜਿਵੇਂ ਮੋਮ ਹੋਵੇ। ਭਾਵ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਐਸੀ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਪਾਠ ਕਰ ਰਹੇ ਸਨ, ਜਿੱਥੇ ਆਪ ਆਤਮਕ ਰਸ ਨੂੰ ਮਾਣ ਰਹੇ ਸਨ, ਉੱਥੇ ਜੋ ਲੱਕੜ ਸੀ ਉਹ ਵੀ ਮੋਮ ਹੋ ਗਈ। ਜਿਸ ਵਕਤ ਬਾਬਾ ਰਾਮ ਰਾਏ ਜੀ ਦਿੱਲੀ ਵਿਖੇ ਗਏ, 72 ਕਰਾਮਾਤਾਂ ਵਿਖਾਈਆਂ, ਉਸ ਵਕਤ ਜਦ ਉਹਨਾਂ ਨੇ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਇਹਦੇ ਜਗ੍ਹਾ 'ਤੇ ਕਹਿ ਦਿੱਤਾ ਕਿ ਇਹ ਲਿਖਾਰੀ ਦੀ ਗਲਤੀ ਹੈ, ਅਸਲ ਦੇ ਵਿੱਚ ਪੰਕਤੀ ਹੈ ਮਿੱਟੀ ਬਈ ਮਾਨ ਕੀ। ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਪਤਾ ਚੱਲਿਆ, ਸਤਿਗੁਰਾਂ ਨੇ ਹੁਕਮ ਕੀਤਾ ਕਿ ਕੋਈ ਬਾਬਾ ਰਾਮ ਰਾਏ ਜੀ ਦੇ ਦਰਸ਼ਨ ਨਾ ਕਰੇ, ਉਹਨਾਂ ਦੇ ਮੱਥੇ ਨਾ ਲੱਗੇ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਕਿਹਨਾਂ ਦੇ ਦਰਸ਼ਨ ਕਰੀਏ? ਮਹਾਰਾਜ ਜੀ ਨੇ ਕਰੀਬਨ 6.25 ਸਾਲ ਦੀ ਉਮਰ ਦੇ ਵਿੱਚ ਸਨ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਬਚਨ ਕੀਤੇ ਕਿ ਜੋ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨਗੇ ਉਹਨਾਂ ਦੇ ਦੁੱਖ ਲੱਥਣਗੇ। ਇਹਨਾਂ ਨੂੰ ਬਚਨਾਂ ਨੂੰ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਮਬੰਦ ਕੀਤਾ, ਦੁਹਰਾਇਆ ਹੈ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਬੜੇ ਬੜੇ ਬਚਪਨ ਦੇ ਮਹਾਰਾਜ ਜੀ ਦੇ ਰੂਹਾਨੀ ਕੌਤਕ ਹਨ। ਇੱਕ ਪੰਡਿਤ ਨੇ ਪਰਖ ਲੈਣ ਵਾਸਤੇ ਇੱਕ ਕੋਹੜੀ ਨੂੰ ਮਹਾਰਾਜ ਜੀ ਦੇ ਸਾਹਮਣੇ ਕਰ ਦਿੱਤਾ ਵੀ ਇਹ ਗੁਰੂ ਨਾਨਕ ਦੀ ਗੱਦੀ ਦੇ 8ਵੇਂ ਵਾਰਸ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਨੂਰੇ ਕੋਹੜੀ ਦਾ ਕੋਹੜ ਦੂਰ ਕੀਤਾ ਸੀ, ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰੇਮੇ ਕੋਹੜੀ ਦਾ ਕੋਹੜ ਦੂਰ ਕੀਤਾ ਸੀ, ਹੋਰ ਬਹੁਤ ਸਾਰੀਆਂ ਉਦਾਹਰਨਾਂ ਹਨ। ਸੋਢੀ ਸੁਲਤਾਨ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਬੀਬੀ ਰਜਨੀ ਦੇ ਪਤੀ ਦਾ ਕੋਹੜ ਦੂਰ ਹੋਇਆ। ਜੇ ਐਸੇ ਸ਼ਕਤੀਆਂ ਦੇ ਮਾਲਕ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਨ ਤਾਂ ਇਹਦਾ ਵੀ ਕੋਹੜ ਦੂਰ ਕਰ ਦੇਣ। ਸਤਿਗੁਰੂ ਜੀ ਨੇ ਆਪਣਾ ਰੁਮਾਲ ਬਖਸ਼ਿਸ਼ ਕੀਤਾ, ਸਰੀਰ ਦੇ ਉੱਪਰ ਫੇਰਨ ਵਾਸਤੇ ਹੁਕਮ ਲਗਾਇਆ। ਜਿਸ ਵਕਤ ਕੋਹੜੀ ਨੇ ਸਤਿਗੁਰਾਂ ਦਾ ਬਖਸ਼ਿਸ਼ ਭਰਿਆ ਰੁਮਾਲ ਆਪਣੇ ਸਰੀਰ ਦੇ ਉੱਪਰ ਫੇਰਿਆ, ਉਹਦਾ ਕੋਹੜ ਜਿਹੜਾ ਸੀ ਉਹਦੀ ਨਿਵਿਰਤੀ ਹੋ ਗਈ, ਤੰਦਰੁਸਤ ਹੋ ਗਿਆ, ਠੀਕ ਹੋ ਗਿਆ। ਬਹੁਤ ਸਾਰੇ ਪ੍ਰੇਮੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਜੀਵਨ ਦਾਨ ਲੈਣ ਵਾਸਤੇ ਆਉਂਦੇ ਰਹੇ। ਸਤਿਗੁਰੂ ਜੀ ਅੰਤਰਜਾਮੀ ਹਨ, ਸੰਸਾਰ ਦੇ ਵਿੱਚ ਪੜਦਾ ਹੋ ਸਕਦਾ ਹੈ, ਸੰਤ ਅਤੇ ਗੁਰੂ ਦੇ ਅੱਗੇ ਕੋਈ ਪੜਦਾ ਨਹੀਂ ਹੋਇਆ ਕਰਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਿਸ਼ੌਰ ਤੋਂ ਜਸਵੰਤ ਰਾਏ ਨਾਮ ਦਾ ਇੱਕ ਪ੍ਰੇਮੀ ਆਇਆ, ਉਹ ਆਇਆ ਸੀ ਗੁਰੂ ਘਰ ਦੇ ਵਿੱਚ ਚੋਰੀ ਕਰਨ ਦੀ ਭਾਵਨਾ ਦੇ ਨਾਲ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਦੇਖਦਿਆਂ ਹੀ ਇਹ ਬਾਣੀ ਦੀਆਂ ਪੰਕਤੀਆਂ ਪੜ੍ਹੀਆਂ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਜਸਵੰਤ ਰਾਏ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਅਤੇ ਅੱਗੋਂ ਵਾਸਤੇ ਚੋਰੀ ਨਾ ਕਰਨ ਦਾ ਉਸਨੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪ੍ਰਣ ਕੀਤਾ। ਭਾਵ ਕਿ ਜੋ ਸਮਾਜ ਦੀਆਂ ਕੁਰੀਤੀਆਂ ਹਨ, ਜੋ ਸਮਾਜ ਦੀਆਂ ਬੁਰਿਆਈਆਂ ਹਨ, ਉਹਨਾਂ ਨੂੰ ਦੂਰ ਕਰਨ ਵਾਸਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਰਪੂਰ ਯਤਨ ਕੀਤੇ, ਕਿਰਪਾ ਕੀਤੀ। ਇਸੇ ਪ੍ਰਕਾਰ ਗੇਂਦਾ ਮਲ ਨਾਮ ਦਾ ਇੱਕ ਪ੍ਰੇਮੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਇਆ। ਉਸ ਨੂੰ ਸ਼ਰਾਬ ਦੀ ਲੱਤ ਸੀ, ਸ਼ਰਾਬ ਪੀਆ ਕਰਦਾ ਸੀ।

ਕਰਨ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮ ਧੱਕੇ ਖਾਏ ਜਿਤ ਪੀਤੈ ਖਸਮ ਵਿਸਰੈ ਦਰਗਹਿ ਮਿਲੈ ਸਜਾਏ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ। ਉਹਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਬੇਨਤੀ ਕੀਤੀ ਮਹਾਰਾਜ ਬਲ ਬਖਸ਼ੋ, ਅੱਜ ਤੋਂ ਬਾਅਦ ਮੈਂ ਕਿਸੇ ਵੀ ਤਰ੍ਹਾਂ ਦਾ ਨਸ਼ੇ ਦਾ ਸੇਵਨ ਨਹੀਂ ਕਰਾਂਗਾ। ਫਿਰ ਸਾਧ ਸੰਗਤ ਜੀ, ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਐਸੀਆਂ ਆਉਂਦੀਆਂ ਹਨ। ਇੱਕ ਜਗਨੇ ਨਾਮ ਦਾ ਕਸਾਈ ਸੀ, ਜੋ ਕਸਾਈ ਪੁਣਾ ਕਰਦਾ ਸੀ, ਜੀਵਾਂ ਨੂੰ ਵੱਢ ਵੱਢ ਕੇ ਕੱਟ ਕੱਟ ਕੇ ਉਹਨਾਂ ਨੂੰ ਵੇਚਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਇਹ ਸ਼ਬਦ ਵੀ ਸਰਵਣ ਕਰਵਾਇਆ ਅਤੇ ਨਾਲ ਇਤਿਹਾਸ ਦੱਸਿਆ। ਨ੍ਰਿਪ ਕੰਨਿਆ ਕੇ ਕਾਰਨੇਕ ਭਇਆ ਭੇਖ ਧਾਰੀ ਕਾ ਮਾਰਥੀ ਸਵਾਰਥੀ ਵਾਹ ਕੀ ਪੈਜ ਸਵਾਰੀ। ਤਾਵਰਗੁਣ ਕਹਾ ਜਗਦ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਏ ਜਬ ਜੰਬੁਕ ਗ੍ਰਾਸੈ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ ਪ੍ਰਾਨ ਗਏ ਸਾਗਰ ਮਿਲੈ ਫੁਨ ਕਾਮ ਨ ਆਵੈ। ਪ੍ਰਾਨ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਓ ਡੂਬ ਮੂਏ ਨੌਕਾ ਮਿਲੈ ਕਹੁ ਕਾਹੇ ਚੜਾਵੋ ਮੈਂ ਨਹੀਂ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਮਹਾਰਾਜ ਆਖਣ ਲੱਗੇ ਹੋਰ ਬਥੇਰੇ ਕੰਮ ਹਨ ਕਰਨ ਵਾਲੇ, ਤੂੰ ਇਹ ਕਿਰਤ ਤੇਰੀ ਜਿਹੜੀ ਹੈ ਉਹ ਚੰਗੀ ਨਹੀਂ। ਜੋ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਹੈ ਉਹਦਾ ਫਰਜ਼ ਹੈ ਕਿ ਸੁੱਚੀ ਕਿਰਤ ਕਰੇ, ਚੰਗੀ ਕਿਰਤ ਕਰੇ, ਚੰਗੀ ਕਿਰਤ ਕਰਿਆ ਕਰ। ਉਹਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕਸਾਈ ਪੁਣਾ ਛੁਡਾ ਦਿੱਤਾ। ਇਤਿਹਾਸ ਨੂੰ ਸੁਣਨ ਦਾ ਸੁਣਾਉਣ ਦਾ ਭਾਵ ਹੁੰਦਾ ਹੈ ਕਿ ਉਹਦੇ ਵਿੱਚੋਂ ਗਿਆਨ ਲਿਆ ਜਾ ਸਕੇ, ਸੋਝੀ ਲਈ ਜਾ ਸਕੇ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜਿਸ ਵਕਤ ਰਾਮ ਰਾਏ ਨੇ 72 ਕਰਾ ਮਾਤਾਂ ਵਿਖਾਈਆਂ, ਔਰੰਗਜ਼ੇਬ ਆਖੇ ਹੋਰ ਵਿਖਾਓ ਹੋਰ ਵਿਖਾਓ,

ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਵਿੱਚ ਸਮੁੰਦਰ ਦੀ ਤਰ੍ਹਾਂ ਬੇਅੰਤ ਕਰਾਮਾਤਾਂ ਹਨ। ਉਹਨਾਂ ਨੂੰ ਬੁਲਾ ਕੇ ਸੱਦ ਕੇ ਉਹਨਾਂ ਦੇ ਕੋਲੋਂ ਦੇਖ ਲਓ। ਸੋ ਸਾਧ ਸੰਗਤ ਜੀ, ਔਰੰਗਜ਼ੇਬ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਵੀ ਦਿੱਲੀ ਬੁਲਾਇਆ। ਰਸਤੇ ਦੇ ਵਿੱਚ ਲਾਲ ਚੰਦ ਨਾਮ ਦੇ ਬ੍ਰਾਹਮਣ ਨੇ ਸ਼ੰਕਾ ਕੀਤਾ ਕਿ ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਜੋ ਕਿ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਹੋਏ ਹਨ, ਇਹਨਾਂ ਨੇ ਆਪਣਾ ਨਾਮ ਬੜਾ ਵੱਡਾ ਰਖਵਾਇਆ ਹੈ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ। ਉਹਨਾਂ ਨੇ ਤਾਂ ਗੀਤਾ ਦਾ ਉਚਾਰਨ ਕੀਤਾ ਹੈ, ਜੇਕਰ ਇਹ ਗੀਤਾ ਦੇ ਅਰਥ ਹੀ ਕਰ ਦੇਣ ਤਾਂ ਵੀ ਮੈਂ ਮੰਨ ਲਵਾਂਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਜੇ ਅਸੀਂ ਅਰਥ ਕਰਕੇ ਸੁਣਾ ਦਿੱਤੇ ਤਾਂ ਸ਼ਾਇਦ ਇਹਦਾ ਸ਼ੰਕਾ ਨਿਵਿਰਤ ਨਾ ਹੋਵੇ। ਆਖੇਗਾ ਵੀ ਗੁਰੂ ਘਰ ਹੈ, ਘਰ ਦੇ ਵਿੱਚ ਪੰਡਿਤ ਰੱਖ ਕੇ ਉਹਨਾਂ ਦੇ ਕੋਲ ਵਿਦਿਆ ਸਿੱਖ ਲਈ ਹੋਵੇਗੀ। ਆਪਣੀ ਮਰਜ਼ੀ ਦਾ ਬੰਦਾ ਲੈ ਕੇ ਆ। ਲਾਲ ਚੰਦ ਜਿੱਥੇ ਪੰਜੋਖਰਾ ਸਾਹਿਬ ਅਸਥਾਨ ਹੈ ਅੰਬਾਲੇ ਦੇ ਨਜ਼ਦੀਕ ਨਗਰ ਦੇ ਵਿੱਚੋਂ ਇੱਕ ਬੇਸਮਝ ਜੋ ਛੱਜੂ ਨਾਮ ਦਾ ਝੀਵਰ ਸੀ ਉਸ ਨੂੰ ਲਿਆਂਦਾ ਗਿਆ, ਜਿਹੜਾ ਬਿਲਕੁਲ ਹੀ ਅਨਪੜ੍ਹ ਸੀ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ, ਜਿਵੇਂ ਬਚਨ ਆਉਂਦੇ ਹਨ, ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ੍ਹ ਜਾਏ, ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਜੇ ਸਤਿਗੁਰੂ ਜੀ ਕਿਰਪਾ ਕਰ ਦੇਣ ਤਾਂ ਗੁੰਗਾ ਵਿਅਕਤੀ ਜਿਹੜਾ ਹੈ ਚਾਰ ਵੇਦਾਂ ਦਾ ਵਕਤਾ ਬਣ ਸਕਦਾ ਹੈ। ਸਤਿਗੁਰੂ ਜੀ ਮੂਰਖਾਂ ਨੂੰ ਚਤਰ ਬਣਾ ਦਿੰਦੇ ਹਨ, ਅਤੇ ਜਿਹੜੇ ਪੰਡਿਤ ਹਨ ਜੇਕਰ ਹੰਕਾਰੀ ਹੋ ਜਾਣ ਉਹ ਮੂਰਖ ਹੋ ਜਾਂਦੇ ਹਨ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਸਤਿਗੁਰਾਂ ਦੇ ਹੱਥ ਦੇ ਵਿੱਚ ਇੱਕ ਛੜੀ ਸੀ, ਛੱਜੂ ਦੇ ਸੀਸ ਦੇ ਉੱਪਰ ਜਿਸ ਵਕਤ ਮਹਾਰਾਜ ਜੀ ਨੇ ਛੜੀ ਰੱਖੀ ਉਸੇ ਵਕਤ ਗੀਤਾ ਦੇ ਅਰਥ ਕਰਕੇ ਛੱਜੂ ਨੇ ਸਾਧ ਸੰਗਤ ਜੀ ਪੰਡਿਤ ਨੂੰ ਸੁਣਾਉਣਾ ਕੀਤੇ। ਅੰਦਰੋਂ ਬਾਹਰੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛੱਜੂ ਨੂੰ ਨਿਹਾਲ ਕਰ ਦਿੱਤਾ। ਲਾਲ ਚੰਦ ਦਾ ਜਿਹੜਾ ਗੁਮਾਨ ਸੀ, ਹੰਕਾਰ ਸੀ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤਾ। ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਲਾਲ ਚੰਦ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਚਰਨ ਪੌਲ ਲੈ ਕੇ ਸਤਿਗੁਰਾਂ ਦਾ ਸਿੱਖ ਬਣ ਗਿਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਿੱਲੀ ਵਿਖੇ ਪਹੁੰਚਦੇ ਹਨ। ਇੱਕ ਪ੍ਰਣ ਕੀਤਾ ਸੀ ਕਿ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿਆਂਗੇ। ਉਹ ਪ੍ਰਣ ਤਾਂ ਜ਼ਿੰਦਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਭਾਉਣਾ ਕੀਤਾ। ਉਹਨੇ ਆਖਿਆ ਜੇ ਦਰਸ਼ਨ ਨਹੀਂ ਦੇਣੇ ਹਨ ਤਾਂ ਕੋਈ ਉਪਦੇਸ਼ ਹੀ ਦੇ ਦਿਓ। ਮਹਾਰਾਜ ਜੀ ਨੇ ਫਿਰ ਇਹ ਬਚਨ ਲਿਖ ਕੇ ਭੇਜਿਆ ਸੀ, ਕਿਆ ਖਾਧੈ ਕਿਆ ਪੈਦਾ ਹੋਏ ਜਾਮਨ ਨਾਹੀਂ ਸੱਚਾ ਸੋਏ, ਕਿਆ ਮਿੱਠਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਲਸ਼ਕਰ ਕਿਆ ਨੇਵ ਸੁਖਾਲੀ ਕੀਜੈ ਭੋਗ ਵਿਲਾਸ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ। ਪਰਮੇਸ਼ਰ ਦੇ ਨਾਮ ਤੋਂ ਬਗੈਰ ਸਾਰੀਆਂ ਵਸਤੂਆਂ ਨਾਸ਼ਵਾਨ ਹਨ। ਸੋ ਜੋ ਦਿੱਲੀ ਵਿਖੇ ਐਸੀ ਮਹਾਂਮਾਰੀ ਫੈਲੀ ਹੋਈ ਸੀ, ਚੇਚਕ ਦੀ ਬਿਮਾਰੀ, ਮਹਾਰਾਜ ਜੀ ਨੇ ਇੱਕ ਚਬੱਚਾ ਬਣਾਇਆ, ਆਖਿਆ ਜਿਹੜੇ ਇੱਥੇ

ਆ ਕਿ ਇਸ਼ਨਾਨ ਕਰਨਗੇ ਉਹਨਾਂ ਦੇ ਰੋਗ ਦੀ ਨਿਵਿਰਤੀ ਹੋਵੇਗੀ। ਸਾਰਾ ਭਾਰ ਜਿਹੜਾ ਸੀ ਆਪਣੇ ਉੱਪਰ ਲੈ ਲਿਆ। ਸੋ ਇਸ ਤਰ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੇਕਾਂ ਰੂਹਾਨੀ ਕੌਤਕ ਹਨ। ਐਸੇ ਦੀਨ ਦਿਆਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਓ ਸਾਰੇ ਮਿਲ ਕੇ ਪੜ੍ਹ ਲਈਏ।

ਕਿ ਇਸ ਸੰਸਾਰ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ, ਵੱਡੇ ਵੱਡੇ ਜ਼ਿਮੀਂਦਾਰ ਹੋਏ, ਭੂਮੀਪਤੀ ਹੋਏ, ਕਿਸੇ ਦੀ ਵੀ ਤ੍ਰਿਸ਼ਨਾ ਨਹੀਂ ਬੁਝੀ ਇਸ ਸੰਸਾਰ ਦੇ ਵਿੱਚ। ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ, ਬਸ ਇਸੇ ਚੱਕਰ ਦੇ ਵਿੱਚ ਫਸੇ ਰਹੇ। ਸੰਤੁਸ਼ਟੀ ਨਾ ਆਈ ਉਹਨਾਂ ਨੂੰ। ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਾਂ ਰੋਜ਼ਾਨਾ ਬਚਨ ਪੜ੍ਹਦੇ ਹਾਂ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੇ ਨਹੀਂ ਜਾਤ ਵਿਚਾਰੇ, ਸ਼੍ਰੀਪਦ ਸ਼੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਵੱਡੇ ਵੱਡੇ ਰਾਜੇ ਮਹਾਰਾਜੇ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਜਨਕ ਵਰਗੇ ਵਿਰਲੇ ਹੁੰਦੇ ਹਨ। ਭਗਤ ਵੱਡਾ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਵਿਵੇਕ। ਰਾਜਾ ਵੀ ਸੀ, ਮਹਾਂਪੁਰਖ ਵੀ ਸੀ, ਐਸੇ ਵਿਰਲੇ ਹੁੰਦੇ ਹਨ, ਲੱਖਾਂ ਵਿੱਚੋਂ ਕੋਈ ਇੱਕ ਅੱਧ। ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ, ਵਰਨਾ ਜ਼ਿਆਦਾ ਗਿਣਤੀ ਇਸੇ ਤਰ੍ਹਾਂ ਦੀਆਂ ਦੀ ਹੁੰਦੀ ਹੈ ਜਿਹੜਾ ਮਹਾਰਾਜ ਜੀ ਜ਼ਿਕਰ ਕਰ ਰਹੇ ਹਨ। ਹੋਰ ਰਾਜ ਪਾਠ ਨੂੰ ਵਧਾਇਆ ਜਾਵੇ, ਹੋਰ ਧਨ ਸੰਪਦਾ ਇਕੱਠੀ ਕੀਤੀ ਜਾਵੇ, ਸਾਰਿਆਂ ਦੇ ਮਨ ਦੀ ਇਹ ਲਾਲਸਾ ਬਣੀ ਰਹਿੰਦੀ ਹੈ, ਤ੍ਰਿਸ਼ਨਾ ਉਹਨਾਂ ਦੀ ਬੁਝੀ ਨਾ। ਵੱਡੇ ਵੱਡੇ ਸੰਸਾਰ ਦੇ ਵਿੱਚ ਰਾਜੇ ਮਹਾਰਾਜੇ ਜ਼ਿਮੀਂਦਾਰ ਹੋਏ, ਕਿਉਂਕਿ ਉਹਨਾਂ ਨੇ ਨਾਮ ਤਾਂ ਜਪਿਆ ਨਹੀਂ। ਬੜੇ ਪਿਆਰੇ ਬਚਨ ਆਉਂਦੇ ਹਨ ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖਾਂ ਦੇ। ਦਿੱਲੀ ਵਿਖੇ ਇੱਕ ਪ੍ਰੇਮੀ ਨੇ ਆ ਕੇ ਆਖਿਆ ਕਿ ਮਹਾਂਪੁਰਖੋ, ਇਹ ਜਿਹੜਾ ਫਲਾਣਾ ਬੰਦਾ ਆਇਆ ਹੈ, ਬੜਾ ਧਨਵਾਨ ਹੈ, ਬੜਾ ਪੈਸੇ ਵਾਲਾ ਹੈ। ਦੋ ਤਿੰਨ ਵਾਰੀ ਜਦ ਆਖਿਆ, ਮਹਾਂਪੁਰਖਾਂ ਨੇ ਕੋਲ ਬੁਲਾਇਆ, ਆਖਿਆ ਭਈ ਪ੍ਰੇਮੀਆ, ਅੰਮ੍ਰਿਤ ਵੇਲੇ ਉੱਠਦਾ ਹੈ? ਉਹਨੇ ਆਖਿਆ ਜੀ ਨਹੀਂ। ਅੰਮ੍ਰਿਤ ਛਕਿਆ ਹੋਇਆ ਹੈ? ਕਹਿੰਦੇ ਨਹੀਂ। ਤੂੰ ਆਪਣੀ ਸੁੱਚੀ ਕਿਰਤ ਦੇ ਵਿੱਚੋਂ ਦਸਵੰਧ ਕੱਢਦਾ ਹੁੰਦਾ ਹੈ? ਕਹਿੰਦਾ ਜੀ ਬਿਲਕੁਲ ਨਹੀਂ। ਮਹਾਂਪੁਰਖ ਆਖਣ ਲੱਗੇ, ਤੇਰੇ ਵਰਗਾ ਤਾਂ ਮੈਂ ਕਦੇ ਸੰਸਾਰ ਦੇ ਵਿੱਚ ਕੰਗਾਲ ਹੀ ਕੋਈ ਨਹੀਂ ਦੇਖਿਆ, ਨਾ ਤੇਰੇ ਕੋਲ ਖੰਡੇ ਬਾਟੇ ਦੀ ਪੌਲ ਅੰਮ੍ਰਿਤ, ਨਾ ਤੇਰੇ ਕੋਲ ਪੰਜ ਬਾਣੀਆਂ ਦਾ ਨਿਤਨੇਮ, ਨਾ ਤੂੰ ਕਦੀ ਦਸਵੰਧ ਕੱਢਦਾ ਹੈ, ਤੂੰ ਧਨਾੜ ਕਿਹੜੀ ਗੱਲ ਦਾ ਹੈ? ਜਿਨਕੇ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨਕੇ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਹੜੇ ਇਸ ਤਰ੍ਹਾਂ ਦੀ ਚੋਟ ਸਹਾਰ ਜਾਂਦੇ ਹਨ ਨਾ, ਉਹਨਾਂ ਦਾ ਕੁਝ ਫਿਰ ਬਣ ਜਾਂਦਾ ਹੈ। ਵਰਨਾ ਜ਼ਮਾਨਾ ਇਸ ਤਰ੍ਹਾਂ ਦਾ ਹੈ, ਅਵਲ ਤਾਂ ਕੋਈ ਸੱਚੀ ਗੱਲ ਸੁਣਨ ਵਾਸਤੇ ਤਿਆਰ ਹੀ ਨਹੀਂ, ਜੇਕਰ ਸੁਣਾ ਵੀ ਦਿਓ ਅਗਲਾ ਗਲ ਪੈਣ ਨੂੰ ਜਾਂਦਾ ਹੈ। ਪਰ ਇਹ ਜਿਹੜਾ ਪ੍ਰੇਮੀ ਸੀ ਨਾ, ਇਹਦੇ ਭਾਗ ਜਾਗੇ, ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਂਪੁਰਖੋ ਪਿਛਲੀ ਜਿਹੜੀ ਲੰਘ ਗਈ ਲੰਘ ਗਈ, ਅੱਗੋਂ ਵਾਸਤੇ ਸਮਤ ਬਖਸ਼ੋ, ਕਿਰਪਾ ਕਰੋ। ਮਹਾਂਪੁਰਖ ਆਖਣ ਲੱਗੇ, ਫਿਰ ਭਾਈ ਅੰਮ੍ਰਿਤ ਛੱਕ ਗੁਰੂ ਵਾਲਾ ਬਾਣ, ਅੰਮ੍ਰਿਤ ਵੇਲੇ ਉੱਠਿਆ ਕਰ, ਨਿਤਨੇਮ ਕਰਿਆ ਕਰ, ਆਪਣੀ ਕਿਰਤ ਦੇ ਵਿੱਚੋਂ ਦਸਵੰਧ ਕੱਢਿਆ ਕਰ। ਸਾਰੇ ਬਚਨ ਮੰਨ ਲਏ, ਜੀਵਨ ਬਦਲ ਗਿਆ। ਤੋ ਸਾਧ ਸੰਗਤ ਜੀ, ਮਾਇਆ ਨੂੰ ਕੋਈ ਮਾੜਾ ਨਹੀਂ ਆਖਿਆ ਗਿਆ ਹੈ, ਬਸ ਇਹਨੂੰ ਵਰਤਨ ਦੀ ਜੁਗਤੀ ਮਹਾਰਾਜ ਜੀ ਦੱਸਦੇ ਹਨ, ਜੁਗਤ ਦੇ ਨਾਲ ਚੱਲਣਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਕੁਲਾ ਵਧੂ ਅੰਗ ਰਚਿਤ ਸ਼ਿੰਗਾਰ ਖੋੜਸ,
तेई गनका रचत सगल शिंगार जी। कहिंदे हार शिंगार वेसवा भी करदी है, हार शिंगार सुहागण भी करदी है। पैसे नूं गुरमुख भी वरतदे हन, मनमुख भी वरतदे हन, देखण नूं कोई पता नहीं लगदा दोनां दे फर्क दा, पर जमीन आसमान दा फर्क होया करदा है दोनां दे जीवन विच, थोड़ा फर्क नहीं। कुला बदू सेजा समय रमै पतार एक, बेशवा नेक सह करत बिविचार जी। कुला बदू संगम सुजस निर्दोख मोख, बेशवा परसत अप जस होए बिकार जी। कहिंदे तैसे गुरसिखन को परम पवित्र माया, सोई दुख दायक होए दहत संसार जी। अग तां अग ही है, किन्नियां फैक्ट्रियां, किन्ने हवाई जहाज, समुद्री जहाज अग दे बल नाल ही चलते हैं ना। पर जे किधरे अग अपना दूसरा रूप बना लवे, अग लग जावे, फिर किन्नी बर्बादी नूं जन्म देंदी है। मनमुख दा माया नूं वरतना इंज है जिवें अग लगी हुई होवे, गुरमुख दा जुगती दे नाल वरतना है जिवें चुल्हे दे विच अग बलदी है, कई तरह दे पकवान तैयार करदी है, भोजन तैयार करदी है। दो तरीके सतपुरश दसदे हन धन नूं कमाउण दे, एक इमानदारी दे नाल, एक बेईमानी दे नाल। बेईमानी दे नाल कमाया होया धन तां बंदा संतुष्ट हुंदा नहीं, पर जो ईमानदारी दे नाल भी धन कमाउंदा रहिंदा है, संतुष्टी उसनूं भी नहीं मिलदी है, क्योंकि केवल धन ही कमाउंदा रहिंदा है, धर्म नहीं कमाउंदा। कई बजुर्ग आपां लड़दे देखे हन बच्चियां दे नाल, मैं तुहाडे वास्ते इन्नी कमाई कीती, इन्नी मेहनत कीती, तुहानूं इन्नी जमीन बना के दित्ती, आओ कीता। पर जे पुछया जावे भी नितनेम किन्ना कीता है, बाणी किन्नी पढ़ी है, फिर साध संगत जी ना दे विच जवाब हुंदा है, क्योंकि जिहड़ा काम करन वाला सी उह तां कीता ही नहीं। धन कमाउणा कोई माड़ी गल नहीं है, ईमानदारी दे नाल। इह नहीं जरूरी हुंदा वी सारे अमीर बेईमानी दे नाल ही अमीर बने हुंदे हन, एक नंबर नाल भी धन कमाया जा सकदा है। पर नाल दी नाल अपने जीवन का बैलेंस बनाया जावे, नाल दी नाल नाम की कमाई की जावे, बाणी की कमाई की जावे, धन दे विचों दसवंध कढ के सेवा दे विच हिस्सा पाया जावे, लोड़वंदां दी बांह फड़ी जावे, गुरु की गोलक दे विच पाया जावे। घर दे विच फंक्शन है, लखां उड़ा दिते जांदे हन, जद धर्म की गल आउंदी कहिंदे पाठी सिंघां दी इन्नी भेटा, उदों फिर इस तरह दीआं गल्लां कीतीआं जांदीआं हन। तां साध संगत जी महाराज समझाउंदे हन, जिहड़े केवल ते केवल इसे राह ते ही चलदे रहे, धर्म नहीं कमाया, जिन्हां ने केवल धन ही कमाया, वड्डे वड्डे राजे, वड्डे वड्डे जिमीदार कहिंदे अशांत रहे, अतृप्त रहे, उन्हां दी तृप्ति ना होई उन्हां

ਮਹਾਰਾਜ ਜੀ ਸਮਝਾਉਂਦੇ ਹਨ ਕਿ ਮਾਇਆ ਦੇ ਨਾਲ ਚੰਬੜੇ ਰਹੇ, ਲਪਟ ਰਹੇ। ਦੂਸਰਾ ਸ਼ਬਦ ਮਹਾਰਾਜ ਵਰਤਦੇ ਹਨ ਕਿ ਮਾਇਆ ਦੇ ਰੰਗ ਦੇ ਵਿੱਚ ਮਸਤ ਹੋ ਗਏ, ਮਾਇਆ ਦਾ ਉਹਨਾਂ ਨੂੰ ਨਸ਼ਾ ਚੜ ਗਿਆ। ਇੱਕ ਤਾਂ ਪ੍ਰਤੱਖ ਨਸ਼ੇ ਹਨ, ਗੁਰਮਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਵਰਤਣ ਦੀ ਆਗਿਆ ਨਹੀਂ ਹੈ, ਭਾਵੇਂ ਕੋਈ ਵੀ ਹੋਵੇ। ਸਿੱਖ ਦੇ ਜੀਵਨ ਵਿੱਚ ਨਸ਼ਾ ਕੇਵਲ ਨਾਮ ਬਾਣੀ ਦਾ ਜਾਂ ਫਿਰ ਪ੍ਰਸ਼ਾਦੇ ਦਾ ਚਾਹੀਦਾ, ਇਸ ਤੋਂ ਇਲਾਵਾ ਤੀਸਰਾ ਕੋਈ ਨਸ਼ਾ ਨਹੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੁਝ ਐਸੇ ਜ਼ਿਕਰ ਕਰਦੇ ਹਨ, ਕਹਿੰਦੇ ਜੋਬਨ ਧਨ ਪ੍ਰਭਤਾ ਕੈ ਮਦ ਮੈਂ ਐਨਸ ਰਹੇ ਦੀਵਾਨਾ। ਜਵਾਨੀ ਦਾ ਵੀ ਨਸ਼ਾ ਦੱਸਦੇ ਹਨ, ਕੁਰਸੀ ਦਾ ਵੀ ਨਸ਼ਾ ਦੱਸਦੇ ਹਨ। ਤੁਲਸੀ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਐਸਾ ਕਿਹੜਾ ਮਾਈ ਦਾ ਲਾਲ ਹੈ ਵੀ ਥੱਲੇ ਕੁਰਸੀ ਹੋਵੇ ਤਾਂ ਬੰਦੇ ਦੀ ਨਜ਼ਰ ਹੀ ਨਾ ਬਦਲ ਜਾਵੇ, ਬੰਦੇ ਦੇ ਤੌਰ ਤਰੀਕੇ ਹੀ ਬਦਲ ਨਾ ਜਾਣ, ਬੰਦੇ ਨੂੰ ਬੰਦੇ ਕੀੜੇ ਮਕੌੜੇ ਹੀ ਨਾ ਦਿਖਾਈ ਦੇ ਜਾਣ, ਕਿਹੜਾ ਮਾਈ ਦਾ ਲਾਲ ਹੈ। ਐਸੋ ਕੋ ਜਨਮਿਓ ਜਗ ਮਾਹੀ ਪ੍ਰਭਤਾ ਪਾਏ ਜਾਸ ਮਦ ਨਾਹੀ। ਬੜਾ ਭਿਆਨਕ ਨਸ਼ਾ ਹੈ ਇਹ ਕੁਰਸੀ ਦਾ ਨਸ਼ਾ। ਜੋਬਨ ਧਨ ਪ੍ਰਭਤਾ ਕੈ ਮਦ ਮੈਂ, ਧਨ ਦਾ ਨਸ਼ਾ। ਮਹਾਰਾਜ ਸਮਝਾ ਰਹੇ ਹਨ ਕਿ ਮਾਇਆ ਦੇ ਵਿੱਚ ਮਸਤ ਹੋ ਗਏ, ਮਾਇਆ ਦਾ ਨਸ਼ਾ ਉਹਨਾਂ ਨੂੰ ਚੜ ਗਿਆ। ਲੋਚਨ ਕਛੂ ਨ ਸੂਝੀ, ਕਹਿੰਦੇ ਐਸਾ ਨਸ਼ਾ ਹੋ ਗਿਆ ਮਾਇਆ ਦਾ ਚੜ ਗਿਆ ਕਿ ਮਾਇਆ ਦੇ ਨਸ਼ੇ ਦੇ ਵਿੱਚ ਅੰਨੇ ਹੋ ਗਏ, ਦਿਸਣਾ ਹੀ ਬੰਦ ਹੋ ਗਿਆ। ਮਹਾਰਾਜ ਨੇ ਲਿਖਿਆ ਹੈ ਨਾ ਗੁਰਬਾਣੀ ਦੇ ਵਿੱਚ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬਹੁ ਰੋਲ ਕਚੋਲਾ। ਕਹਿੰਦਾ ਜੋ ਮੈਂ ਕਹਿੰਦਾ ਉਹੀ 100% ਸੱਚ ਹੈ, ਕਿਸੇ ਦੀ ਗੱਲ ਸੁਣਨ ਵਾਸਤੇ ਤਿਆਰ ਹੀ ਨਹੀਂ। ਮਾਇਆ ਦੇ ਨਸ਼ੇ ਦੇ ਵਿੱਚ ਅੰਨਾ ਹੋ ਗਿਆ, ਅੰਨਾ ਕਰਤਾ ਮਾਇਆ ਨੇ। ਲੋਚਨ ਕਛੂ ਨਾ ਸੋਝੀ, ਅੱਖਾਂ ਤੋਂ ਦਿਸਣਾ

ਪਾਈ ਜਾਓ। ਅੱਗ ਦੀ ਭੁੱਖ ਕਦੇ ਮਿਟਦੀ ਨਹੀਂ, ਪਿਆਸ ਮਿਟਦੀ ਨਹੀਂ, ਅੱਗ ਸਗੋਂ ਭਾਂਬੜ ਮੱਚਦੇ ਹਨ। ਇਸੇ ਤਰ੍ਹਾਂ ਹੀ ਸਾਡੀ ਜੀਵਨ ਦੀ ਹਾਲਤ ਹੈ। ਸਹਿਜ ਖੱਟੇ ਲੱਖ ਕੋਠ ਧਾਵੈ, ਕਹਿੰਦੇ ਕਦੇ ਹਜ਼ਾਰਾਂ ਸਨ, ਬੰਦਾ ਕਹਿੰਦਾ ਵੀ ਬੜੀ ਕਿਰਪਾ ਹੈ, ਫਿਰ ਲੱਖਾਂ ਆ ਗਏ, ਕਹਿੰਦੇ ਨਹੀਂ ਹੋਰ ਚਾਹੀਦੇ ਹਨ, ਹੋਰ ਚਾਹੀਦੇ ਹਨ, ਫਿਰ ਕਰੋੜਾਂ ਆ ਗਏ। ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੈ, ਜੇ ਮਾਇਆ ਦੇ ਨਾਲ ਤ੍ਰਿਪਤੀ ਹੋ ਜਾਵੇ, ਜੇ ਮਾਇਆ ਧਾਰੀ ਦੀ ਸਮਾਧੀ ਲੱਗ ਜਾਵੇ, ਸਾਰੇ ਕਰੋੜਾਪਤੀ ਸਮਾਧੀ ਲੀਨ ਹੋਣ। ਇਸ ਤਰ੍ਹਾਂ ਨਹੀਂ ਹੁੰਦਾ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੇ ਸੋ ਫਿਰੈ ਪਰਮੰਤਾ। ਦੁਖ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਜਿਹਦੇ ਕੋਲ ਥੋੜ੍ਹੇ ਸਨ ਉਹਨੇ ਆਖਿਆ ਵੀ ਜਦੋਂ ਬਹੁਤੇ ਹੋਣਗੇ ਉਦੋਂ ਸੁਖੀ ਹੋ ਜਾਵਾਂਗਾ। ਜਿਹਦੇ ਕੋਲ ਬਹੁਤੇ ਆਏ ਉਹਨੂੰ ਵੀ ਚਿੰਤਾ ਵੱਧ ਗਈ ਵੀ ਹੁਣ ਇਹਨਾਂ ਨੂੰ ਸੰਭਾਲਣਾ ਕਿਵੇਂ ਹੈ, ਟੈਕਸ ਨਾ ਪੈ ਜਾਵੇ ਕਿਧਰੇ, ਚੋਰ ਨਾ ਚੁਰਾ ਲੈਣ, ਲੁੱਟਿਆ ਨਾ ਜਾਵਾਂ, ਉਹ ਇਸ ਚੱਕਰ ਵਿੱਚ ਪੈ ਜਾਂਦਾ ਹੈ। ਮਹਾਰਾਜ ਕਹਿੰਦੇ ਪਰਾ ਲਬਦ ਦੇ ਅਨੁਸਾਰ ਜਿੰਨਾ ਮਾਲਕ ਨੇ ਦਿੱਤਾ ਹੈ ਉਹਦੇ ਵਿੱਚ ਜੇ ਖੁਸ਼ ਰਹੇ ਨਾ, ਇਸ ਤਰ੍ਹਾਂ ਦਾ ਸੰਸਾਰ ਦੇ ਵਿੱਚ ਕੋਈ ਵਿਰਲਾ ਸੁਖੀ ਦਿਖਾਈ ਦਿੰਦਾ ਹੈ। ਸੋਈ ਸੁਹੇਲਾ ਭਾਲੀਐ। ਮਹਾਰਾਜ ਸਮਝਾਉਂਦੇ ਹਨ ਜਿਵੇਂ ਅੱਗ ਬਾਲਣ ਦੇ ਨਾਲ ਉਹ ਭਾਂਬੜ ਹੋਰ ਮੱਚਦੇ ਹਨ, ਜਿੰਨੀ ਜਿੰਨਾ ਧਨ ਪਦਾਰਥ ਵੱਧਦਾ ਜਾਂਦਾ ਹੈ, ਚਾਹੀਦਾ ਤਾਂ ਇਹ ਸੀ ਨਾਲ ਓਨਾ ਓਨਾ ਧਰਮ ਵੀ ਵੱਧਦਾ ਜਾਂਦਾ, ਪਰ ਧਰਮ ਘੱਟਦਾ ਗਿਆ, ਧਨ ਵੱਧਦਾ ਗਿਆ, ਘਰ ਦੇ ਵਿੱਚ ਸ਼ਰਾਬਾਂ ਦੀਆਂ ਬੋਤਲਾਂ ਆ ਗਈਆਂ, ਗੁਟਕੇ ਸਾਹਿਬ ਨਿਕਲ ਗਏ, ਪੋਥੀਆਂ ਨਿਕਲ ਗਈਆਂ, ਫਿਰ ਘਰਾਂ ਦੇ ਵਿੱਚ ਕਲਾ ਕਲੇਸ਼ ਦੁੱਖ ਦਲਿੱਦਰ। ਇਹ ਕਾਰਨ ਹੈ ਸਾਧ ਸੰਗਤ ਜੀ, ਅੱਜ ਸਮਾਜ ਦੀ ਇਸ ਤਰ੍ਹਾਂ ਦੀ ਹਾਲਤ ਹੈ, ਬਣਦੀ ਜਾ ਰਹੀ ਹੈ। ਵਾਹਿਗੁਰੂ ਨਾਮ ਤੋਂ ਬਗੈਰ ਸੰਸਾਰ ਵਿੱਚ ਕਿਸ ਨੂੰ ਤ੍ਰਿਪਤੀ ਮਿਲੇ, ਕਿਸ ਨੂੰ

ਮਹਾਰਾਜ ਜੀ ਸਾਨੂੰ ਜੀਵਨ ਸਮਝਾਉਂਦੇ ਹਨ ਵੀ ਕਈ ਐਸੇ ਹਨ ਜਿਨ੍ਹਾਂ ਨੂੰ ਖਾਣ ਦਾ ਬੜਾ ਲਾਲਚ ਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਸਵਾਦਲੇ ਪਦਾਰਥ ਅੱਜ ਸਾਧ ਸੰਗਤ ਜੀ ਫਾਸਟ ਫੂਡ ਨੇ ਸਮਾਜ ਦਾ ਬੇੜਾ ਹੀ ਗਰਕ ਕਰ ਦਿੱਤਾ ਹੈ। ਜਿੰਨੀਆਂ ਬਿਮਾਰੀਆਂ ਅੱਜ ਹਨ ਪਹਿਲਾਂ ਨਹੀਂ ਸਨ, ਲੋਕ ਤੰਦਰੁਸਤ ਸਨ, ਸਾਦਾ ਖਾਂਦੇ ਸਨ। ਵੈਦਾਂ ਦਾ ਇੱਕ ਸੂਤਰ ਹੈ ਕਿ ਆਹਾਰ ਰੋਗ ਆਹਾਰ ਚਿਕਿਤਸਾ, ਉਹਨਾਂ ਦਾ ਸੂਤਰ ਹੈ ਕਿ ਭੋਜਨ ਹੀ ਰੋਗ ਹੈ, ਭੋਜਨ ਹੀ ਦਵਾਈ ਹੈ। ਜੇਕਰ ਸਾਡਾ ਖਾਣ ਪਾਣ ਵਿਗੜ ਗਿਆ ਹੈ, ਇਹ ਸਾਡਾ ਸਰੀਰ ਫਿਰ ਦੁੱਖਾਂ ਦਾ ਘਰ ਬਣ ਜਾਵੇਗਾ। ਜੇ ਸਾਡਾ ਖਾਣ ਪਾਣ ਠੀਕ ਹੋ ਗਿਆ ਹੈ, ਉਹੀ ਦਵਾਈ, ਹੋਰ ਦਵਾਈਆਂ ਲੈਣ ਦੀ ਲੋੜ ਹੀ ਕੋਈ ਨਹੀਂ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਤੋ ਮਹਾਰਾਜ ਜੀ ਸਮਝਾਉਂਦੇ ਹਨ ਵੀ ਇਸ ਤਰ੍ਹਾਂ ਤ੍ਰਿਪਤੀ ਨਹੀਂ ਹੁੰਦੀ, ਸੰਤੁਸ਼ਟੀ ਨਹੀਂ ਹੁੰਦੀ ਹੈ। ਬਹੁਤਾ

ਸ਼ਕਤੀ ਦੇ ਪੁੰਜ ਹਨ, ਨਿਮਰਤਾ ਦੇ ਪੁੰਜ ਹਨ, ਪਰ ਕਈ ਵਾਰੀ ਕੌੜੀ ਦਵਾਈ ਵੀ ਦੇਣੀ ਪੈਂਦੀ ਹੈ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ, ਚੰਗਾ ਲੱਗਦਾ ਹੈ। ਪਿਤਾ ਜੇਕਰ ਪੁੱਤਰ ਨੂੰ ਝਿੜਕਦਾ ਹੈ, ਉਹਦਾ ਭਲਾ ਕਰਨ ਵਾਸਤੇ ਹੀ ਝਿੜਕਦਾ ਹੈ। ਮਹਾਰਾਜ ਸਮਝਾਉਂਦੇ ਹਨ, ਕਹਿੰਦੇ ਬੰਦੇ ਦੇ ਜੀਵਨ ਵਿੱਚ ਟਿਕਾਅ ਕੋਈ ਨਹੀਂ, ਕੁੱਤੇ ਦੀ ਤਰ੍ਹਾਂ ਕਹਿੰਦੇ ਚਾਰੇ ਕੁੰਟਾਂ ਦੇ ਵਿੱਚ ਭੱਜਿਆ ਫਿਰਦਾ ਹੈ। ਨਾ ਅੰਮ੍ਰਿਤ ਵੇਲੇ ਉੱਠਣਾ, ਨਾ ਸਿਮਰਨ ਕਰਨਾ, ਨਾ ਨਿਤਨੇਮ ਕਰਨਾ, ਨਾ ਸੁੱਚੀ ਕਿਰਤ ਕਰਨੀ, ਨਾ ਕੋਈ ਪਰਉਪਕਾਰ ਦਾ ਕਾਰਜ ਕਰਨਾ, ਬਸ ਭੱਜਿਆ ਹੀ ਫਿਰਦਾ ਹੈ। ਇਹ

ਸਾਡੀ ਜੀਵਾਂ ਦੀ ਹਾਲਤ ਦੱਸਦੇ ਹਨ ਕਿ ਜੋ ਕਾਮਵੰਤ ਵਿਸ਼ਈ ਪੁਰਸ਼ ਹੈ, ਕਈ ਐਸੇ ਹਨ ਜਿਨ੍ਹਾਂ ਦੇ ਕਈ ਕਈ ਸ਼ਾਦੀਆਂ ਹੁੰਦੀਆਂ ਹਨ, ਪਰ ਫਿਰ ਵੀ ਕਹਿੰਦੇ ਉਹਨਾਂ ਦੀ ਬਿਰਤੀ ਇਸ ਤਰ੍ਹਾਂ ਦੀ ਬਣੀ ਰਹਿੰਦੀ ਹੈ ਕਿ ਪਰਾਇਆ ਘਰ ਪਰਾਇਆ ਰੂਪ ਦੇਖਣ ਤੋਂ ਚੁੱਕਦੇ ਨਹੀਂ ਹਨ। ਅੱਗੋਂ ਦੇਖੈ ਪਿੱਛੋਂ ਦੇਖੈ ਤੁਝਤੇ ਕਹਾਂ ਛੁਪਾਵੈ। ਬੰਦਾ ਚਾਰੇ ਪਾਸੇ ਦੇਖਦਾ, ਮੈਨੂੰ ਕੋਈ ਦੇਖ ਤਾਂ ਨਹੀਂ ਰਿਹਾ, ਫਿਰ ਬੁਰੇ ਕਰਮ ਕਰਦਾ ਹੈ। ਪਰ ਹੇ ਮਾਲਕ ਜੀ, ਤਾਂ ਇੱਥੋਂ ਤਾਂ ਕੋਈ ਛੁਪਾ ਨਹੀਂ ਸਕਦਾ, ਤੂੰ ਤਾਂ ਸਾਰੇ ਪਾਸੇ ਤੇਰੀ ਦ੍ਰਿਸ਼ਟੀ ਹੈ, ਦੇਖ ਰਿਹਾ ਹੈ। ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੇ ਕੋਲ ਇੱਕ ਪ੍ਰੇਮੀ ਆਇਆ, ਮੁਸਲਮਾਨ ਸੀ। ਉਹਨੇ ਆਖਿਆ, ਅੱਲਾਹ ਵਾਲਿਓ, ਅੱਲਾਹ ਦੇ ਜਿਹੜੇ ਪਿਆਰੇ ਹੁੰਦੇ ਹਨ ਸਾਰਿਆਂ ਦੇ ਸਾਂਝੇ ਹੁੰਦੇ ਹਨ, ਕਿਸੇ ਇੱਕ ਫਿਰਕੇ ਦੇ ਨਹੀਂ ਹੁੰਦੇ। ਉਹਨੇ ਆਖਿਆ, ਮੇਰੀਆਂ 7 ਬੇਗਮਾਂ ਹਨ, ਪਰ ਅਜੇ ਵੀ ਮੇਰੀ ਜਿਹੜੀ ਦ੍ਰਿਸ਼ਟੀ ਹੈ ਨਾ, ਮੈਲੀ ਹੈ। ਮੈਂ ਮੈਲੀ ਦ੍ਰਿਸ਼ਟੀ ਦੇ ਨਾਲ ਪਰਾਇਆ ਰੂਪ ਦੇਖਦਾ ਰਹਿੰਦਾ ਹਾਂ, ਮੇਰੇ 'ਤੇ ਕਿਰਪਾ ਕਰੋ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸਮਝਾਉਂਦੇ ਹਨ, ਕਹਿੰਦੇ ਐਸੇ ਰੋਗਾਂ 'ਤੇ ਦਾ ਕੇਵਲ ਇੱਕੋ ਹੀ ਦਵਾਈ ਹੈ, ਉਹ ਹੈ ਪਰਮੇਸ਼ਰ ਦਾ ਨਾਮ, ਹੋਰ ਕੋਈ ਦਵਾਈ ਕਾਰਗਰ ਨਹੀਂ ਹੈ। ਕਹਿੰਦੇ ਮਸੀਤ ਦੇ ਵਿੱਚ ਬੈਠ ਕੇ 2 ਘੰਟੇ ਅੱਲਾਹੂ ਅੱਲਾਹੂ ਦਾ ਜਪ ਕਰਿਆ ਕਰ, 40 ਦਿਨਾਂ ਬਾਅਦ ਆ ਕੇ ਦੱਸੀ ਤੇਰਾ ਕੀ ਹਾਲ ਹੈ। ਜਦੋਂ 40 ਦਿਨ ਸਿਮਰਨ ਕਰ ਲਿਆ 2 ਘੰਟੇ, ਫਿਰ ਦੱਸਣ ਜੋਗਾ ਕਿੱਥੇ ਰਿਹਾ, ਫਿਰ ਤਾਂ ਅੱਲਾਹ ਦਾ ਹੀ ਰੂਪ ਹੋ ਗਿਆ ਸਾਧ ਸੰਗਤ ਜੀ। ਇਸ ਤਰ੍ਹਾਂ ਮਹਾਰਾਜ ਜੀ ਸਮਝਾਉਂਦੇ ਹਨ ਕਿ ਐਸੀ ਜੀਵਾਂ ਦੀ ਹਾਲਤ ਹੈ ਕਿ ਜਿਹੜੀ ਦ੍ਰਿਸ਼ਟੀ ਹੈ ਉਹ ਮੈਲੀ ਹੈ, ਸਾਰੇ ਪਾਸੇ ਮੈਲ ਹੀ ਮੈਲ ਦਿਖਾਈ।

ਜੀਵ ਲੱਗਾ ਰਹਿੰਦਾ ਹੈ। ਔਰ ਕਹਿੰਦੇ ਉਹਦੇ ਕਾਰਨ ਸੋਗ ਦੇ ਵਿੱਚ, ਲੋਭ ਦੇ ਵਿੱਚ ਫਿਰ ਸੁੱਕਦਾ ਜਾਂਦਾ ਹੈ, ਭਾਵ ਕਿ ਅੰਦਰੇ ਹੀ ਅੰਦਰ ਜਿਹੜਾ ਹੈ ਨਾ ਇਹ ਜੀਵ ਜੋ ਹੈ ਬਹੁਤ ਭਾਰੀ, ਇਹਨੂੰ ਕਹਿੰਦੇ ਸ਼ਰਮਿੰਦਗੀ ਦਾ ਅਹਿਸਾਸ।

0: ਹਰੀ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਪਾਰਾਵਾਰ ਤੋਂ ਰਹਿਤ ਅਮੋਲਕ ਹੈ, ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਹੈ, ਐਸਾ ਉਹ ਮਹਾਨ ਖਜ਼ਾਨਾ ਹੈ।
1: ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ।
0: ਸੰਤਾਂ ਦੇ ਜੀਵਨ ਵਿੱਚ ਸਹਿਜ ਹੁੰਦਾ ਹੈ, ਆਤਮਕ ਅਡੋਲਤਾ ਹੁੰਦੀ ਹੈ, ਆਨੰਦ ਹੁੰਦਾ ਹੈ, ਕਿਉਂਕਿ ਉਹਨਾਂ ਦੇ ਕੋਲ ਪਰਮੇਸ਼ਰ ਦਾ ਨਾਮ ਹੁੰਦਾ ਹੈ। ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਇਹ ਨਾਮ ਦੀ ਪ੍ਰਾਪਤੀ ਪੂਰੇ ਗੁਰੂ ਤੋਂ ਹੋਇਆ ਕਰਦੀ ਹੈ। ਗੁਰੂ ਨਾਮ ਦੇ ਭੰਡਾਰੇ ਗੁਰੂ ਦੇ ਕੋਲ ਭਰੇ ਪਏ ਹਨ, ਇਹ ਨਾਮ ਦੀ ਦਾਤ ਗੁਰੂ ਦੇ ਕੋਲੋਂ ਪ੍ਰਾਪਤ ਹੁੰਦੀ ਹੈ। ਹੋਰ ਕਿਸੇ ਪਾਸਿਓਂ ਕਿਸੇ ਕੋਈ ਲੈਕਚਰ ਸੁਣ ਲਵੇ, ਕਿਸੇ ਪਾਸਿਓਂ ਜਿੰਨਾ ਮਰਜ਼ੀ ਕੋਈ ਸੁਣ ਲਵੇ, ਇਹ ਪ੍ਰਾਪਤੀ ਨਹੀਂ ਹੁੰਦੀ ਹੈ, ਕਿਉਂਕਿ ਗੁਰੂ ਨੇ ਆਪ ਨਾਮ ਜਪਿਆ। ਗੁਰੂ ਦੇ ਸਵਾਸ ਗ੍ਰਾਸ ਦੇ ਵਿੱਚ ਨਾਮ ਹੈ, ਗੁਰੂ ਦੇ ਰੋਮ ਰੋਮ ਦੇ ਵਿੱਚ ਨਾਮ ਹੈ। ਕੋਈ ਵਸਤੂ ਉਹੀ ਦੇ ਸਕਦਾ ਜਿਹੜੀ ਕਿਸੇ ਦੇ ਕੋਲ ਹੋਵੇ। ਸੱਜਣ ਠੱਗ ਨੇ ਆਖਿਆ ਸੀ ਨਾ, ਕੱਢ ਦਿਓ ਜੋ ਕੁਝ ਹੈਗਾ ਹੈ। ਆਖਣ ਲੱਗੇ ਮਹਾਰਾਜ, ਕਹਿੰਦੇ ਸਾਡੇ ਕੋਲ ਤਾਂ ਨਾਮ ਹੈ, ਬਸ ਨਾਮ ਦਾ ਖਜ਼ਾਨਾ ਉਹਦੇ ਰੱਖ ਦਿੱਤਾ। ਫਿਰ ਸੱਜਣ ਠੱਗ ਨਹੀਂ ਰਹਿ ਗਿਆ, ਸੱਜਣ ਸੰਤ ਬਣ ਗਿਆ। ਸੋ ਇਹ ਨਾਮ ਦੀ ਦਾਤ ਪੂਰੇ ਗੁਰੂ ਦੇ ਕੋਲੋਂ ਹੋਇਆ ਕਰਦੀ ਹੈ। ਮਹਾਰਾਜ ਕਿਰਪਾ ਕਰਨ ਇਹ ਦਾਤ ਪ੍ਰਾਪਤ ਹੁੰਦੀ ਹੈ। ਆਓ ਗੁਰੂ ਪਿਆਰੀ ਸਾਧ ਸੰਤ ਜੀ, ਜੋ ਲੜੀਵਾਰ ਪਾਵਨ ਸ਼ਬਦ ਹੈ,

ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਖਾਰੀ ਰਾਗ ਦੇ ਵਿੱਚ ਜੋ 12 ਮਹਾਂ ਉਚਾਰਨ ਕੀਤਾ ਹੈ ਸੱਚੇ ਪਾਤਸ਼ਾਹ ਜੀ ਨੇ। 12ਵਾਂ ਮਹੀਨਾ ਫਲਗੁਣ ਦਾ ਮਹੀਨਾ, ਉਹਦੇ ਦੁਆਰਾ ਮਹਾਰਾਜ ਜੀ ਉਪਦੇਸ਼ ਦਿੰਦੇ ਹਨ ਕਿ ਜੋ ਰੱਬ ਦੇ ਪਿਆਰੇ ਹਨ, ਭਗਤੀ ਕਰਨ ਵਾਲੇ ਹਨ, ਉਹਨਾਂ ਦੇ ਅੰਦਰ ਆਤਮਕ ਆਨੰਦ ਪ੍ਰਗਟ ਹੁੰਦਾ ਹੈ ਔਰ ਉਹਨਾਂ ਦੇ ਅੰਦਰ ਸੁਭਾਵਿਕ ਹੀ ਜੋ ਪ੍ਰੇਮ ਹੈ ਉਹ ਪੈਦਾ ਹੋ ਜਾਂਦਾ ਹੈ। ਪ੍ਰੇਮ ਦਾ ਪ੍ਰਵਾਹ ਸੁਭਾਵਿਕ ਹੀ ਚੱਲਦਾ ਰਹਿੰਦਾ ਹੈ, ਇਹ ਕਦੇ ਵਾਸਤੇ ਨਿਖੁੱਟਦਾ ਨਹੀਂ, ਟੁੱਟਦਾ ਨਹੀਂ, ਬੰਦ ਨਹੀਂ ਹੁੰਦਾ, ਰੁਕਦਾ ਨਹੀਂ ਹੈ। ਦਿਨ ਹੋਵੇ, ਰਾਤ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਹਰਖ ਹੋਵੇ, ਸੋਗ ਹੋਵੇ, ਕਿਆ ਸਮਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ। ਐਸੇ ਸਤਿਪੁਰਸ਼ਾਂ ਦੇ ਅੰਦਰ ਸੁਭਾਵਿਕ ਪ੍ਰੇਮ ਜਿਹੜਾ ਹੈ ਉਹ

ਹੈ ਕਿਉਂਕਿ ਉਹਨਾਂ ਨੇ ਆਪਣਾ ਆਪਾ ਭਾਵ ਗਵਾ ਦਿੱਤਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਬੰਦੇ ਦੇ ਅੰਦਰ ਮੈਂ ਹੁੰਦੀ ਹੈ ਉਦੋਂ ਤੂੰ ਦਾ ਜਨਮ ਨਹੀਂ ਹੁੰਦਾ, ਜਦੋਂ ਤੂੰ ਦਾ ਜਨਮ ਹੋ ਜਾਂਦਾ ਫਿਰ ਮੈਂ ਮਰ ਜਾਂਦੀ ਹੈ, ਫਿਰ ਮੈਂ ਨਹੀਂ ਹੋਇਆ ਕਰਦੀ ਹੈ, ਫਿਰ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਹਨ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜਿਵੇਂ ਫਰਮਾਉਂਦੇ ਹਨ, ਜੈਸੇ ਇੱਕ ਆਗ ਤੇ ਕਨੂਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋਏ ਕਿ ਫਿਰ ਆਗ ਮੈਂ ਸਮਾਹੇਂਗੇ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਭੈ ਪਾਨ ਹੀ ਕਹਾਏਂਗੇ। ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਮੈਂ ਸਮਾਹੇਂਗੇ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੇ ਤਾਹੀ ਮੈਂ ਸਮਾਹੇਂਗੇ। ਜਿੱਥੋਂ ਪੈਦਾ ਹੋਏ ਉੱਥੇ ਲੀਨ ਹੋ ਗਏ, ਸਮਾ ਗਏ, ਰੱਬ ਦੇ ਪਿਆਰੇ ਦਿਨੇ ਰਾਤ ਪਰਮੇਸ਼ਰ ਦੇ ਵਿੱਚ ਲੀਨ।

ਸਮਝਾਉਂਦੇ ਹਨ ਕਿ ਮਨ ਦੇ ਵਿੱਚੋਂ ਮੋਹ ਜਿਹੜਾ ਸੀ ਉਹ ਦੂਰ ਹੋ ਗਿਆ, ਪ੍ਰੇਮ ਨੇ ਡੇਰਾ ਪਾ ਲਿਆ ਜਦੋਂ ਵਾਹਿਗੁਰੂ ਨੂੰ ਭਾ ਗਏ। ਕਿਉਂਕਿ ਜੋ ਇੱਕ ਮੋਹ ਦਾ ਸੰਬੰਧ ਹੁੰਦਾ ਹੈ ਉਹ ਹੁੰਦਾ ਹੈ ਕਿ ਅਗਲੀ ਹਸਤੀ ਨੂੰ ਕਹਿਣਾ ਕਿ ਉਹ ਮੇਰਾ ਹੈ, ਇਹਨੂੰ ਮੋਹ ਦਾ ਸੰਬੰਧ ਆਖਿਆ ਹੈ। ਪਰ ਜੋ ਪ੍ਰੇਮ ਦਾ ਸੰਬੰਧ ਹੈ ਉੱਥੇ ਕਹਿਣਾ ਹੁੰਦਾ ਹੈ ਕਿ ਮੈਂ ਤੇਰਾ ਹਾਂ। ਇਹ ਹੁਣ ਪਰਿਵਾਰ ਵਿੱਚ ਸਮਾਜ ਵਿੱਚ ਵੀ ਆਪਾਂ ਇਹ ਨੁਕਤਾ ਲਾ ਸਕਦੇ ਹਨ, ਪਰਮਾਤਮਾ ਦੇ ਨਾਲ ਵੀ ਲਾ ਸਕਦੇ ਹਾਂ, ਗੁਰੂ ਦੇ ਨਾਲ ਵੀ ਲਾ ਸਕਦੇ ਹਾਂ। ਕਹਿੰਦੇ ਮੋਹ ਦਾ ਸੰਬੰਧ ਟੁੱਟ ਗਿਆ, ਪ੍ਰੇਮ ਦਾ ਸੰਬੰਧ ਜੁੜ ਗਿਆ ਕਿ ਗੁਰੂ ਪਰਮੇਸ਼ਰ ਦੇ ਅੱਗੇ ਦੇਣਾ ਹੈ, ਤਨ ਦੇਣਾ ਹੈ, ਮਨ ਦੇਣਾ ਹੈ, ਧਨ ਦੇਣਾ ਹੈ, ਆਪਣਾ ਸੀਸ ਹੀ ਦੇ ਦੇਣਾ ਹੈ। ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ, ਆਪੇ ਦਇਆ ਕਰੋ ਪਦ ਪ੍ਰਭ ਦਾਤੇ, ਨਾਨਕ ਅੰਕ ਸਮਾਵੇ। ਪਰ ਫਿਰ ਵੀ ਅਰਦਾਸ ਕਰਨੀ, ਮਹਾਰਾਜ ਸੀਸ ਤਾਂ ਦੇ ਰਿਹਾ ਹਾਂ ਪਰ ਤੇਰੀ ਕਿਰਪਾ ਹੋਵੇ ਤਾਂ ਹੀ ਗੱਲ ਬਣਨੀ ਹੈ। ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ, ਜੇ ਸਿਰ ਦੇ ਕੇ ਵੀ ਗੁਰੂ ਦੀ ਖੁਸ਼ੀ ਮਿਲ ਜਾਵੇ ਬੜਾ ਹੀ ਸਸਤਾ ਸੌਦਾ ਹੈ। ਇੱਥੇ ਤਾਂ ਕਈ ਜਨਮ ਬੰਦਾ ਸਿਰ ਦਿੰਦਾ ਰਹੇ ਤਾਂ ਵੀ ਕਿਰਪਾ ਨਹੀਂ ਹੁੰਦੀ ਹੈ। ਤਾਂ ਮਹਾਰਾਜ ਜੀ ਸਮਝਾਉਂਦੇ ਹਨ ਪ੍ਰੇਮ ਦਾ ਸੰਬੰਧ ਜੁੜ ਜਾਂਦਾ

ਕਈ ਐਸੇ ਜੀਵ ਜਿਨ੍ਹਾਂ ਦਾ ਮਹਾਰਾਜ ਜੀ ਜ਼ਿਕਰ ਕਰਦੇ ਹਨ, ਅਸਾਂ ਜੀਵਾਂ ਦਾ ਬਹੁਤ ਸਾਰੇ ਵੇਸ ਕੀਤੇ ਜੀਵ ਰੂਪ ਇਸਤਰੀ ਨੇ, ਪਰ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਮਹਿਲ ਦੇ ਵਿੱਚ ਉਹਨੂੰ ਥਾਂ ਨਾ ਮਿਲਿਆ। ਸਖੀ ਕਾਜਲ ਹਾਰ ਤੰਬੋਲ ਸਭੇ ਕਿਛ ਸਾਜਿਆ, ਸੋਲਹਿ ਕੀਏ ਸ਼ਿੰਗਾਰ ਕੀ ਅੰਜਨ ਪਾਜਿਆ, ਜੇਕਰ ਆਵੈ ਕੰਤ ਤਾਂ ਸਭ ਕਿਛ ਪਾਈਐ, ਹਰ ਹਾਂ ਕੰਤੈ ਬਾਜ ਸ਼ਿੰਗਾਰ ਬਿਰਥਾ ਸਭ ਜਾਈਐ। ਬੜਾ ਜਪ ਤਪ ਕੀਤਾ, ਬੜੇ ਬਾਣੇ ਪਾਏ, ਬੜਾ ਕੁਝ ਕੀਤਾ, ਬੜੇ ਹਾਰ ਸ਼ਿੰਗਾਰ ਕੀਤੇ, ਪਰ ਮਾਲਕ ਨੂੰ ਜਦੋਂ ਭਾਈ ਨਾ, ਉਹ ਹਾਰ ਸ਼ਿੰਗਾਰ ਬਿਰਥ

ਚੰਗੀ ਲੱਗ ਗਈ, ਕਹਿੰਦੇ ਫਿਰ ਹਾਰ ਪਾਉਣ ਦੀ ਲੋੜ ਨਾ ਰਹੀ, ਫਿਰ ਬਾਜੂ ਬੰਦ ਪਾਉਣ ਦੀ ਲੋੜ ਨਾ ਰਹੀ, ਫਿਰ ਪਸ਼ਮੀਨੇ ਦੇ ਬਸਤਰ ਪਾਉਣ ਦੀ ਲੋੜ ਨਾ ਰਹੀ। ਫਿਰ ਕਹਿੰਦੇ ਵਾਹਿਗੁਰੂ ਨੇ ਉਹਨੂੰ ਗੁਣਾਂ ਦੇ ਨਾਲ ਹੀ ਸ਼ਿੰਗਾਰ ਦਿੱਤਾ, ਸਤ ਸੰਤੋਖ ਦਇਆ ਧਰਮ ਧੀਰਜ ਦੇ ਨਾਲ। ਮਹਾਰਾਜ ਸਮਝਾਉਂਦੇ ਹਨ ਗੁਰਬਾਣੀ ਦੇ ਵਿੱਚ, ਦਾਸ ਕੱਲ੍ਹ ਹੀ ਫਾਜ਼ਿਲਕਾ ਵਿਖੇ ਇੱਕ ਖੇਤ ਦੇ ਵਿੱਚ ਦੇਖਿਆ ਵੀ ਪੂਰਾ ਐਨ ਬੰਦੇ ਦਾ ਬਣਾ ਕੇ ਨਾ ਉਹਨਾਂ ਨੇ ਸਰੂਪ, ਉਹਦੇ ਉੱਪਰ ਕੱਪੜੇ ਪਾਏ ਸਨ, ਕੇਸ ਵੀ ਨਾਲ ਲਾਏ ਸਨ, ਇੱਕ ਡਰਾਉਣਾ ਬਣਾ ਕੇ ਰੱਖਿਆ ਸੀ। ਮੈਨੂੰ ਮਹਾਰਾਜ ਜੀ ਦੀ ਪੰਕਤੀ ਯਾਦ ਆ ਗਈ, ਅਨਕ ਸੁੰਦਰ ਬਸਤਰ ਪਹਿਰਾਇਆ ਜਿਉਂ ਡਰਨਾ ਖੇਤ ਮਾਹੇ ਡਰਾਇਆ। ਜਿੰਨੇ ਮਰਜ਼ੀ ਬੰਦਾ ਵਧੀਆ ਵਧੀਆ ਬਸਤਰ ਪਾ ਲਵੇ, ਸੰਸਾਰ ਦੇ ਵਾਸਤੇ ਬੜਾ ਡਰਾਉਣਾ ਹੈ, ਬੜਾ ਭਿਆਨਕ ਹੈ, ਜੇਕਰ ਅੰਦਰ ਨਾਮ ਨਹੀਂ ਤਾਂ, ਜੇਕਰ ਸ਼ੁਭ ਗੁਣ ਨਹੀਂ ਹਨ ਤਾਂ। ਤੋ ਕਹਿੰਦੇ ਜੇ ਮਾਲਕ ਨੂੰ ਕੋਈ ਭਾ ਜਾਵੇ ਫਿਰ ਆਪ ਹੀ ਗੁਣਾਂ ਦਾ ਸ਼ਿੰਗਾਰ

ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਮਾਲਕ ਵਾਹਿਗੁਰੂ ਪਰਮੇਸ਼ਰ ਨੇ, ਗੁਰੂ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਈ ਜੀਵ ਰੂਪ ਇਸਤਰੀ ਨੇ, ਜਗਿਆਸੂ ਨੇ ਆਪਣਾ ਘਰ ਵੀ ਪ੍ਰਾਪਤ ਕਰ ਲਿਆ, ਨਿੱਜ ਘਰ ਮਹਿਲ ਹੈ, ਅਤੇ ਕਹਿੰਦੇ ਆਪਣਾ ਜਿਹੜਾ ਵਾਰ ਸੀ ਪ੍ਰਭੂ ਪਰਮਾਤਮਾ ਉਹ ਵੀ ਪ੍ਰਾਪਤ ਕਰ ਲਿਆ। ਤੋ ਸਭ ਤੋਂ ਵੱਡਾ ਨੁਕਤਾ ਮਹਾਰਾਜ ਜੀ ਸਮਝਾਉਂਦੇ ਹਨ ਕਿ ਪਰਮੇਸ਼ੁਰ ਨੂੰ ਭਾ ਜਾਣਾ, ਪਰਮੇਸ਼ੁਰ ਨੂੰ ਚੰਗੇ ਲੱਗਣਾ, ਪਰਮੇਸ਼ੁਰ ਦੀ ਰਜਾ ਦੇ ਵਿੱਚ ਰਾਜੀ ਰਹਿਣਾ, ਉਹਦੇ ਹੁਕਮ ਦੇ ਵਿੱਚ ਚੱਲਣਾ। ਸੋ ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਪਰ ਮਿਹਰਾਮਤ ਕਰਨ। ਇੱਕ ਵਾਰੀ ਫੇਰ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਬਾਲਾ ਪ੍ਰੀਤਮ, ਚੋਜੀ ਪ੍ਰੀਤਮ, ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਓ ਅਖੀਰਲੀਆਂ ਪੰਕਤੀਆਂ ਸਰਵਣ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅਤੇ ਦੋਸਤੋ ਹੁਣ ਗੱਲਬਾਤ ਆਪਾਂ ਕਰਾਂਗੇ ਹਰਮਿੰਦਰ ਢਿੱਲੋਂ ਜੀ ਦੇ ਨਾਲ, ਅਤੇ ਗੱਲਾਂ ਬਾਤਾਂ ਸਾਡੀਆਂ ਵਿਸ਼ਾ ਹੁੰਦਾ ਵਾ ਸਾਡਾ ਵਾਤਾਵਰਣ ਕੀ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ ਅਤੇ ਕੀ ਹੁਣ ਦੇ ਆਸਾਰ ਨੇ ਅਤੇ ਕੀ ਤੁਸੀਂ ਯੋਗਦਾਨ ਪਾ ਸਕਦੇ ਹੋ। ਸੋ ਇਸ ਹਫ਼ਤੇ ਕਿਹੜੀ ਗੱਲਬਾਤ ਆਪਾਂ ਕਰਨੀ ਆ, ਕਿਹੜੇ ਪਾਸੇ ਨੂੰ ਲੈ ਕੇ ਜਾਣੀ ਡਾਇਰੈਕਸ਼ਨ ਆ, ਉਹ ਪਹਿਲਾਂ ਆਪਾਂ ਜੀ ਆਇਆਂ ਆਖਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਤੁਹਾਡੀ ਟੀਮ ਨੂੰ ਅਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ
0: ਜੀ। ਥੈਂਕ ਯੂ ਭਾਜੀ। ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
1: ਸਾਡੇ ਦੇਸ਼ ਦੇ ਵਿੱਚ ਦੇਖੋ ਜੀ, ਪਹਿਲਾਂ ਇੱਥੇ ਸਾਡੇ ਅੱਗ ਲੱਗੀ ਹੋਈ ਸੀ ਕੁਬੈਕ ਦੇ ਵਿੱਚ, ਅਤੇ ਉਹਦਾ ਧੂੰਆਂ ਨਿਊਯਾਰਕ ਪਹੁੰਚ ਗਿਆ। ਉਹਦੇ ਨਾਲ ਟਰੰਪ ਸਾਹਿਬ ਬੜੇ ਨਾਰਾਜ਼ ਹੋਏ, ਉਹ ਕਹਿੰਦੇ ਅਸੀਂ ਕੇਸ ਕਰਨਾ ਕੈਨੇਡਾ ਤੇ। ਤੇ ਅੱਜ ਅਮਰੀਕਾ ਚ ਬਹੁਤ ਅੱਗ ਲੱਗੀ ਹੋਈ ਆ, ਤੇ ਉਹਦਾ ਧੂੰਆਂ ਕੈਨੇਡਾ ਵੱਲ ਆਇਆ ਹੋਇਆ, ਤੇ ਹੁਣ ਕੈਨੇਡਾ ਵਾਲੇ ਦਬਾਅ ਕਰ ਰਹੇ ਵੀ ਹੁਣ ਸਾਨੂੰ ਵੀ ਕੇਸ ਕਰ ਦੇਣਾ ਚਾਹੀਦਾ ਟਰੰਪ ਦੇ ਉੱਤੇ। ਤੇ ਚੱਲ ਰਿਹਾ, ਤੇ ਜਿਹੜੀਆਂ ਅੱਗਾਂ ਲੱਗੀਆਂ ਨੇ ਆਪਾਂ ਅਗਲੀ ਵਾਰੀ ਉਹਦੇ ਬਾਰੇ ਵੀ ਗੱਲ ਕਰਾਂਗੇ ਵੈਸੇ। ਤੇ ਇੱਕ ਇਹਨਾਂ ਦੀ ਸਟੇਟ ਹੈ ਵਾਸ਼ਿੰਗਟਨ ਸਟੇਟ, ਤੇ ਉਹਦਾ ਸ਼ਹਿਰ ਹੈ ਸਪੋਕਨ। ਮੇਰੇ ਰਿਸ਼ਤੇਦਾਰ ਰਹਿੰਦੇ ਨੇ ਉੱਥੇ, ਮੈਂ ਹੁਣੇ ਅਸਲੇ ਫੋਨ ਕਰਕੇ ਹਟਿਆ, ਤੇ ਉਹਨਾਂ ਨੂੰ ਵੀ ਵੈਕੂਏਸ਼ਨ ਦੇ ਆਰਡਰ ਸੀ। ਤੇ ਉਸ ਸ਼ਹਿਰ ਦੇ ਵਿੱਚ 700 ਘਰ ਜਿਹੜਾ ਸੀ ਉਹ ਇਸ ਅੱਗ ਵਿੱਚ ਜਲ ਗਿਆ। ਤੇ ਤੁਸੀਂ ਜੇ ਗੂਗਲ ਤੇ ਸਰਚ ਕਰੋ, ਤੁਹਾਨੂੰ ਫੜੀਆਂ ਕਾਰਾਂ ਤੇ ਘਰ ਤੇ ਪੂਰੀ ਦੀ ਪੂਰੀਆਂ ਸਬ ਡਿਵੀਜ਼ਨਾਂ ਜਲੀਆਂ ਹੋਈਆਂ ਜਿਹੜੀਆਂ ਨੇ ਉਹ ਹੈ। ਇਹ ਕਿਉਂ ਤੇ ਕਿਵੇਂ ਆ ਆਪਾਂ ਅਗਲੀ ਵਾਰੀ ਇਹਦੇ ਬਾਰੇ ਛੂਵਾਂਗੇ। ਤੇ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਇਹ, ਚਾਹੇ ਉਹ ਪੰਜਾਬ ਚ ਫੋਕਾ ਪੈ ਰਿਹਾ ਜਾਂ ਪੰਜਾਬ ਚ ਜਿਹੜੇ ਹੜ੍ਹ ਆਏ ਸੀ ਜਾਂ ਫਿਰ ਆਉਣਗੇ, ਤੇ ਜਾਂ ਇਹ ਵਾਸ਼ਿੰਗਟਨ ਦੀਆਂ ਅੱਗਾਂ ਨੇ, ਤੇ ਜਾਂ ਕੁਝ ਸਾਲਾਂ ਬਾਅਦ ਜਿਹੜੀਆਂ ਅੱਗਾਂ ਲੱਗੀਆਂ ਸੀ ਆਸਟ੍ਰੇਲੀਆ ਦੇ ਵਿੱਚ, ਇਹ ਸਾਰੀਆਂ ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਤੇ ਉਹ ਲੜੀ ਜਿਹਨੂੰ ਆਪਾਂ ਜਲਵਾਯੂ ਤਬਦੀਲੀ, ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ, ਆਲਮੀ ਤਪਸ਼ ਕਹਿੰਦੇ ਹਾਂ। ਤੇ ਉਹ ਵੱਖ ਵੱਖ ਰੂਪ ਦੇ ਵਿੱਚ ਇਹ ਸਾਨੂੰ ਦੇਖਣ ਨੂੰ ਮਿਲਦੀ ਹੈ। ਤੇ ਆਪਾਂ ਮਤਲਬ ਕਰ ਕੀ ਸਕਦੇ ਹਾਂ ਨਾ, ਆਪਾਂ ਅਕਸਰ ਇਹੀ ਸਵਾਲ ਹੁੰਦਾ ਵੀ ਜੇ ਇੰਨੇ ਹਾਲਾਤ ਖਰਾਬ ਨੇ ਤੇ ਫਿਰ ਕੀ ਕੀਤਾ ਜਾ ਸਕਦਾ। ਨਿਰਾਸ਼ਾ ਪੈਦਾ ਹੁੰਦੀ ਆ, ਲੋਕ ਆਸਹੀਣ ਹੋ ਜਾਂਦੇ ਆ ਵੀ ਹੁਣ ਤਾਂ ਕੁਛ ਹੋ ਨਹੀਂ ਸਕਦਾ। ਬਹੁਤ ਕੁਛ ਹੋ ਸਕਦਾ, ਜੇ ਅਸੀਂ ਇਕੱਠੇ ਰਲ ਕੇ ਕਰਾਂਗੇ ਤਾਂ ਬਹੁਤ ਕੁਛ ਕੀਤਾ ਜਾ ਸਕਦਾ, ਇਹਨੂੰ ਮੋੜਾ ਪਾਇਆ ਜਾ ਸਕਦਾ। ਤੇ ਇੱਕ ਜਿਹੜਾ ਸਭ ਤੋਂ ਵੱਡਾ ਟੂਲ ਆ ਸਾਡੇ ਕੋਲ ਉਹ ਇਹ ਹੈ ਕਿ ਅਸੀਂ ਆਪਾਂ ਕਾਰਬਨ ਡਾਈਆਕਸਾਈਡ ਮਿਸ਼ਨ ਘਟਾਉਣੇ ਨੇ, ਤੇ ਕਾਰਬਨ ਡਾਈਆਕਸਾਈਡ ਮਿਸ਼ਨ ਦਾ ਇੱਕ ਬਹੁਤ ਚੋਖਾ ਹਿੱਸਾ ਆਸਟ੍ਰੇਲੀਆ ਵਿੱਚ ਖਾਸ ਕਰਕੇ ਉਹ ਸਾਡੀ ਬਿਜਲੀ ਨਾਲ ਜੁੜਿਆ ਹੋਇਆ, ਕਿਉਂਕਿ ਆਸਟ੍ਰੇਲੀਆ ਵਿੱਚ ਜਿਹੜੀ ਬਿਜਲੀ ਹੈ ਉਹ ਜ਼ਿਆਦਾਤਰ ਕੋਲੇ ਤੋਂ, ਆਸਟ੍ਰੇਲੀਆ ਦਾ ਕੋਲੇ ਦਾ ਇੰਨਾ ਉਤਪਾਦਨ ਕਰਦਾ ਹੈ, ਦੂਜੇ ਮੁਲਕਾਂ ਨੂੰ ਕੋਲਾ ਵੇਚਦਾ, ਚਾਈਨਾ ਨੂੰ ਵੇਚਦਾ। ਤੇ ਇਹਨਾਂ ਦੀ ਜਿਹੜੀ ਬਿਜਲੀ ਆ ਉਹ ਕੁਝ ਸਾਲ ਤੱਕ ਤਕਰੀਬਨ ਪਹਿਲਾਂ ਤੱਕ ਸਾਰੀ ਦੀ ਸਾਰੀ ਕੋਲੇ ਤੋਂ ਬਣਦੀ ਸੀ, ਤੇ ਉਹਦੇ ਵਿੱਚ ਜਦੋਂ ਅਸੀਂ ਕੋਲਾ ਬਾਲਦੇ ਹਾਂ ਉਹ ਚੋਂ ਕਾਰਬਨ ਡਾਈਆਕਸਾਈਡ ਮਿਸ਼ਨ ਨਿਕਲਦੇ ਨੇ, ਤੇ ਉਹ ਫਿਰ ਗਲੋਬਲ ਵਾਰਮਿੰਗ, ਆਲਮੀ ਤਪਸ਼ ਜਿਹਨੂੰ ਕਹਿੰਦੇ ਆ ਜਾਂ ਜਲਵਾਯੂ ਤਬਦੀਲੀ, ਉਹਦਾ ਕਾਰਨ ਬਣਦੀ ਹੈ। ਤੇ ਜਦੋਂ ਦੀ ਤੁਹਾਡੇ ਨਵੀਂ ਸਰਕਾਰ ਆਈ ਹੈ ਲੇਬਰ ਪਾਰਟੀ ਦੀ, ਉਹਨਾਂ ਨੇ ਤੇ ਬਹੁਤ ਕੰਮ ਕੀਤਾ। ਜਿਹੜੀ ਪਿਛਲੀ ਸਰਕਾਰ ਸੀ ਉਹ ਤਾਂ ਮਜ਼ਾਕ ਕਰਦੇ ਸੀ ਇਹਦੇ ਲਈ, ਤੁਹਾਨੂੰ ਯਾਦ ਹੋਣਾ ਕਿ ਜਦੋਂ ਜਿਹੜੇ ਲੋਕਾਂ ਨੇ ਕਿਹਾ ਵੀ ਕੋਲੇ ਨੂੰ ਸਾਨੂੰ ਘਟਾਉਣਾ ਪੈਣਾ, ਤੇ ਉਹਨਾਂ ਦਾ ਇੱਕ ਮਿਨਿਸਟਰ ਫਿਰ ਕੋਲੇ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਆਪਣੀ ਪਾਰਲੀਮੈਂਟ 'ਚ ਆ ਗਿਆ, ਉਹਨੇ ਉਹਨੂੰ ਚੁੰਮਿਆ, ਕਹਿੰਦਾ ਦੇਖੋ ਜੀ ਇਹ ਤਾਂ ਮੈਨੂੰ ਦੰਦੀਆਂ ਨਹੀਂ ਵੱਢਦਾ, ਤੁਹਾਨੂੰ ਦੰਦੀਆਂ ਕਿਉਂ ਵੱਢਦਾ, ਪਰ ਮਜ਼ਾਕ ਕਰ ਰਿਹਾ ਸੀ ਨਾ। ਤੇ ਦੁਨੀਆਂ ਜਿਹੜੀ ਹੈ ਬਰਬਾਦੀ ਦੇ ਕੰਢੇ ਤੇ ਖੜੀ, ਤੇ ਉਹਨੂੰ ਮਜ਼ਾਕ ਲੈਂਦੇ ਸੀ। ਸੋ ਪਰ ਨਵੀਂ ਜਦੋਂ ਸਰਕਾਰ ਆਈ ਇਹਨਾਂ ਨੇ ਬੜਾ ਕੀਤਾ, ਤੇ ਅੱਜ ਜਿਹੜੀ ਆਸਟ੍ਰੇਲੀਆ ਦੀ ਆਸਟ੍ਰੇਲੀਆ ਹੈ ਇਹ ਦੁਨੀਆਂ ਦੇ ਵਿੱਚ ਸੋਲਰ ਲਗਾਉਣ ਦੇ ਵਿੱਚ ਜਿਹੜੇ ਲੀਡਰ ਨੇ, ਇਹਨਾਂ 6-5 ਸਾਲਾਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਆਈ, ਤੇ ਤਕਰੀਬਨ ਹਰ 10 ਘਰਾਂ ਵਿੱਚੋਂ ਆਸਟ੍ਰੇਲੀਆ ਚੋਂ 4 ਘਰਾਂ ਦੇ ਉੱਤੇ ਹੁਣ ਰੂਫ ਟਾਪ ਸੋਲਰ ਪੈਨਲ ਲੱਗੇ ਹੋਏ ਨੇ, ਛੱਤਾਂ ਦੇ ਉੱਤੇ ਲੱਗੇ ਹੋਏ ਨੇ। ਤੇ ਤਕਰੀਬਨ ਉਹ 4.5 million 45 lakh ਜਿਹੜੇ ਘਰ ਨੇ ਆਸਟ੍ਰੇਲੀਆ ਦੇ, ਉਹਨਾਂ ਦੇ ਵਿੱਚ ਸੋਲਰ ਪੈਨਲ ਲੱਗੇ ਹੋਏ ਨੇ ਤੇ ਰੇਸ਼ੋ ਜਿਹੜੀ ਆ ਦੁਨੀਆਂ ਦੀਆਂ ਸਭ ਤੋਂ ਵੱਧ ਰੇਸ਼ੋ ਦੇ ਵਿੱਚ ਹੈ ਤੇ ਜਿਹੜੇ ਸੋਲਰ ਪੈਨਲ ਨੇ ਉਹ ਬਿਜਲੀ ਪੈਦਾ ਕਰਦੇ ਨੇ ਇਨਫੈਕਟ ਇੰਨੀ ਜ਼ਿਆਦਾ ਬਿਜਲੀ ਪੈਦਾ ਕੀਤੀ ਆਸਟ੍ਰੇਲੀਆ ਨੇ ਬਈ ਇਹਨਾਂ ਕੋਲ ਦੁਪਹਿਰ ਵੇਲੇ ਜਦੋਂ ਸੂਰਜ ਪੂਰੀ ਸਿਖਰ ਤੇ ਹੁੰਦਾ ਉਹ ਫਾਲਤੂ ਹੋ ਗਈ ਤੇ ਉਹਨਾਂ ਨੇ ਹੁਣ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ 2 ਜਾਂ 3 ਘੰਟੇ ਬਿਜਲੀ ਫਰੀ ਕੀਤੀ ਆ ਜਿੱਥੇ ਤੁਸੀਂ ਉਹ ਮੈਨੂੰ ਇੱਥੇ ਪਤਾ ਨੀ ਮੈਲਬੋਰਨ ਹੁੰਦੀ ਕਿ ਨਹੀਂ ਤੇ ਤੁਹਾਡੇ ਹੁੰਦੀ ਹੈ ਫਰੀ ਦਾ ਉਹ
0: ਹਾਂਜੀ
1: ਤੁਹਾਡੇ ਦੁਪਹਿਰ ਨੂੰ ਬਿਜਲੀ ਦਾ ਫਰੀ ਜਿਹੜਾ ਤੁਹਾਡੇ ਇਲਾਕੇ ਚ ਵੀ ਆ ਉਹ ਕਿ ਨਹੀਂ ਹਾਲੇ
0: ਨਹੀਂ ਇਹ ਸਾਡੇ ਜਿਹਦੇ ਤੇ ਸੋਲਰ ਲੱਗੇ ਨੇ ਜੀ ਉਹਨਾਂ ਦਾ ਇਹ ਹੁੰਦਾ ਹੈ ਕਿ ਤੁਸੀਂ ਜਿਹੜੀ ਜਿਹੜੀ ਬਣ ਰਹੀ ਆ ਉਹ ਤੁਸੀਂ ਨਾਲ ਦੀ ਨਾਲ ਵਰਤ ਲਈ ਅਤੇ ਜਿਹੜੀ ਵਾਪਸ ਜਾਂਦੀ ਆ ਉਹਦਾ ਤੁਹਾਨੂੰ ਬਹੁਤ ਉਹ ਵੀ ਰੌਲਾ ਰੱਪਾ ਚਲੋ ਆਸਟ੍ਰੇਲੀਆ ਦੇ ਵਿਆਹ ਦੇ ਨਾਲ ਕਾਫੀ ਪਿਆ ਸੀ ਇੱਥੇ ਲੋਕਾਂ ਦਾ ਕਿ ਉਹਦਾ ਪਹਿਲਾਂ ਵਧੀਆ ਪੈਸੇ ਦਿੰਦੇ ਸੀ ਹੁਣ ਉਹਦਾ ਨਾ ਮਾਤਰ ਜਿਹਾ ਦਿੰਦੇ ਆ ਅਤੇ ਹੁਣ ਅੱਗੇ ਰੌਲਾ ਇਹ ਵੀ ਪੈਣਾ ਸ਼ੁਰੂ ਹੋ ਗਿਆ ਕਿ ਜਿਹੜੀ ਵਾਪਸ ਵੀ ਜਾਂਦੀ ਆ ਜਿਹੜੀ ਤੁਹਾਡੀ ਜਿਹੜੀ ਤੁਸੀਂ ਵਰਤੋਂ 'ਚ ਨਹੀਂ ਆਉਂਦੀ ਵਾਪਸ ਦੇਣੀ ਆ ਉਹਦਾ ਹੁਣ ਇਹ ਰੌਲਾ ਪੈ ਰਿਹਾ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਤੁਹਾਨੂੰ ਉਹਦੇ ਪੈਸੇ ਜਿਹੜੇ ਉਹ ਪੱਲਿਓਂ ਦੇਣੇ ਪੈਣ ਅਤੇ ਇਹ ਹੋ ਗਿਆ ਇੱਕ ਪੱਖ ਅਤੇ ਦੂਸਰਾ ਪੱਖ ਇਹ ਆ ਕਿ ਜਿੱਦਾਂ ਜੇ ਤੁਸੀਂ ਉਹਦੇ ਬਾਰੇ ਪੁੱਛ ਰਹੇ ਹੋ ਵੀ ਜਿਹਦੇ ਸੋਲਰ ਲੱਗਾ ਹੀ ਨਹੀਂ ਆ ਅਤੇ ਉਹਦੇ ਔਫ ਪੀਕ ਅਤੇ ਔਨ ਪੀਕ ਦੇ ਰੇਟ ਥੋੜ੍ਹੇ ਵੱਖਰੇ ਹੁੰਦੇ ਆ
1: ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ ਇੰਨੀ ਜ਼ਿਆਦਾ ਕੋ ਹੁਣ 3 ਘੰਟੇ ਜਿਹੜੀ ਆ ਫਰੀ ਦੇ ਵਿੱਚ ਦੇ ਰਹੇ ਆ ਬਿਜਲੀ ਵੀ ਜਿੰਨੀ ਤੁਸੀਂ ਬਿਜਲੀ ਖਪਤ ਕਰੋਗੇ ਦੁਪਹਿਰ ਦੇ 3 ਘੰਟੇ ਤੇ ਉਹ ਉਹਨੂੰ ਫਰੀ ਦੇਣਗੇ ਉਹ ਤੇ
0: ਇਹ ਹੋ ਸਕਦਾ ਕਿਸੇ ਹੋਰ ਇਲਾਕੇ ਦੇ ਵਿੱਚ ਹੋਵੇ ਮਤਲਬ ਮੈਂ ਇੱਥੇ ਵਿਕਟੋਰੀਆ 'ਚ ਫਿਰ ਇਹ ਚੀਜ਼ ਨਹੀਂ ਵੇਖੀ ਸੁਣੀ
1: ਓਕੇ ਚਲੋ ਮੈਂ ਉਹ ਚੈੱਕ ਕਰਕੇ ਦੱਸਾਂਗਾ ਸੋ ਬਹੁਤ ਵੱਡੇ ਇਸ ਦੇ ਰਹੇ ਨੇ ਉਹ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ ਤੇ ਨਾਲ ਹੀ ਕਿਉਂਕਿ ਹੁਣ ਜਦੋਂ ਤੁਸੀਂ ਘਰ ਬਿਜਲੀ ਘਰ ਆਪਣੇ ਰੂਫ ਟੋਪ ਤੇ ਪੈਦਾ ਹੁੰਦੀ ਦੁਪਹਿਰ ਨੂੰ ਲੋਕ ਘਰਾਂ 'ਚ ਨਹੀਂ ਹੁੰਦੇ ਸੋ ਬਿਜਲੀ ਦੀ ਖਪਤ ਬੜੀ ਘੱਟ ਹੁੰਦੀ ਆ ਸੋ ਉਹਨੂੰ ਤੇ ਉਦੋਂ ਉਹਨਾਂ ਦੇ ਕੋਲ ਇਨਫੈਕਟ ਹੁਣ ਜਿਹੜੀ ਸਰਪਲਸ ਹੋ ਜਾਂਦੀ ਗ੍ਰਿਡ ਦੇ ਵਿੱਚ ਬਿਜਲੀ ਤੇ ਉਹਨੂੰ ਕਰਨ ਲਈ ਫਿਰ ਉਹਨਾਂ ਨੇ ਘਰਾਂ 'ਚ ਬੈਟਰੀਆਂ ਲਗਾਉਣ ਤੇ ਬਹੁਤ ਰਿਬੇਟ ਦਿੱਤੀ ਤੇ ਆਸਟ੍ਰੇਲੀਆ ਦੇ ਵਿੱਚ ਹੁਣ ਤਕਰੀਬਨ 420,000 ਘਰਾਂ ਦੇ ਵਿੱਚ ਉਹਨਾਂ ਨੇ ਬੈਟਰੀਆਂ ਲਗਾਈਆਂ ਨੇ ਤਾਂ ਕਿ ਜਿਹੜੀ ਉਹ ਵਾਧੂ ਬਿਜਲੀ ਆ ਉਹ ਉਹਨੂੰ ਉੱਥੇ ਸਟੋਰ ਕਰ ਸਕਣ ਤੇ ਸ਼ਾਮ ਨੂੰ ਜਦੋਂ ਸੂਰਜ ਛਿਪ ਜਾਂਦਾ ਉਹ ਤੋਂ ਬਾਅਦ ਜਿਹੜੀ ਤੁਹਾਡੀ ਬਿਜਲੀ ਦੀ ਖਪਤ ਹੈ ਪਹਿਲਾਂ ਤੁਸੀਂ ਉਹ ਬੈਟਰੀ 'ਚੋਂ ਲਾਓ ਤੇ ਮੁੜ ਕੇ ਫਿਰ ਤੁਹਾਨੂੰ ਗ੍ਰਿਡ ਤੋਂ ਮਿਲੇਗੀ ਸੋ ਤਾਂ ਕਿ ਜਿਹੜਾ ਤੁਹਾਡੀ ਜਿਹੜੀ ਵਾਧੂ ਦੀ ਬਿਜਲੀ ਆ ਉਹ ਵਿਅਰਥ ਵੀ ਨਹੀਂ ਹੁੰਦੀ ਤੇ ਨਾਲ ਤੁਹਾਨੂੰ ਜਿਹੜੀ ਆ ਸ਼ਾਮ ਦੀ ਬਿਜਲੀ ਜਿਹੜੀ ਆ ਉਹਦੇ ਵਿੱਚ ਉਹਨੂੰ ਤੁਹਾਨੂੰ ਬੱਚਤ ਹੋ ਜਾਂਦੀ ਆ ਸੋ ਕੁੱਲ ਮਿਲਾ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਦਿਨ ਵਿੱਚ ਡਿਪੈਂਡ ਕਰਦਾ ਮੌਸਮ ਕਿਹੋ ਜਿਹਾ ਕਿਹੜਾ ਟਾਈਮ ਹੈ ਤੇ 18-30% ਜਿਹੜੀ ਬਿਜਲੀ ਹੈ ਉਹ ਤਕਰੀਬਨ ਇਕੱਲੀ ਸੋਲਰ ਪੈਦਾ ਕਰਦਾ ਪੂਰੇ ਆਸਟ੍ਰੇਲੀਆ ਦੇ ਵਿੱਚ ਤੇ ਜਿਹੜੀ 64% ਬਿਜਲੀ ਆ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ ਸੋ ਇੱਕ ਦਿਨ ਜਿਹੜਾ ਕੋਲੇ ਵਾਲਾ ਨੰਬਰ ਹੈ 0 ਤੇ ਆਉਣਾ ਤੇ ਜਿਹੜੀ ਸਾਰੀ ਦੌੜ ਹੈ ਇਹ ਇਹੀ ਹੈ ਪਰ ਆਸਟ੍ਰੇਲੀਆ ਨੇ ਜਿਹੜੀ ਇਹ ਇੰਨੀ ਜ਼ਿਆਦਾ ਤਰੱਕੀ ਕੀਤੀ ਹੈ ਪਿਛਲੇ 3-4 ਸਾਲਾਂ ਦੇ ਵਿੱਚ ਹੀ ਉਹ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਸੋ ਹੁਣ ਟੋਟਲ ਜੇ ਆਪਾਂ ਪੂਰੇ ਸਾਲ ਦਾ ਵੇਖੀਏ ਤਾਂ 36% ਜਿਹੜੀ ਬਿਜਲੀ ਆ ਉਹ ਆਸਟ੍ਰੇਲੀਆ ਦੀ ਜਿਹਨੂੰ ਆਪਾਂ ਕਲੀਨ ਕਹਿੰਦੇ ਸਾਫ਼ ਕਹਿੰਦੇ ਹਾਂ ਉਹ ਪਾਣੀ ਤੋਂ ਹਵਾ ਤੋਂ ਅਤੇ ਸੋਲਰ ਤੋਂ ਬਣਦੀ ਹੈ ਅਤੇ 64% ਜਿਹੜੀ ਹੈ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ ਸੋ ਇਹ ਜਿੱਥੇ ਤੁਸੀਂ ਰਹਿੰਦੇ ਹੋ ਹਾਲੇ ਵੀ ਸਬਸਿਡੀ ਚੱਲ ਰਹੀਆਂ ਨੇ ਪੂਰੇ ਆਸਟ੍ਰੇਲੀਆ 'ਚ ਸੋ ਜੇ ਤੁਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਮੈਂ ਕੀ ਕਰ ਸਕਦਾ ਤੇ ਇੱਕ ਉਹਦਾ ਤਰੀਕਾ ਜ਼ਰੀਆ ਇਹ ਹੈ ਵੀ ਤੁਸੀਂ ਆਪਣੇ ਘਰ ਦੇ ਉੱਤੇ ਆਪਣੇ ਦਫ਼ਤਰ ਦੇ ਉੱਤੇ ਜਾਂ ਆਪਣਾ ਤੁਹਾਡਾ ਬਿਜ਼ਨਸ ਹੈ ਉਹਦੇ ਉੱਤੇ ਤੁਸੀਂ ਰੂਫ ਟੋਪ ਸੋਲਰ ਲਗਾਓ ਉਹਦੇ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘਟੇਗਾ ਅਤੇ ਉਹਦੇ ਨਾਲ ਤੁਹਾਡੀ ਜਿਹੜੀ ਕੋਲੇ ਦੀ ਬਿਜਲੀ ਦੀ ਜਿਹੜੀ ਲੋੜ ਹੈ ਉਹ ਵੀ ਘਟੇਗੀ ਉੱਨੀ ਫਿਰ ਤੁਹਾਨੂੰ ਉਹ ਸਰਕਾਰ ਨੂੰ ਘੱਟ ਬਣਾਉਣੀ ਪਏਗੀ ਸੋ ਇੱਕ ਤਾਂ ਸਭ ਤੋਂ ਵੱਡਾ 5G ਟੂਲ ਜਿਹੜਾ ਖਾਸ ਕਰਕੇ ਆਸਟ੍ਰੇਲੀਆ 'ਚ ਕਿਉਂਕਿ ਹਾਲੇ ਇੱਥੇ 65% ਬਿਜਲੀ ਜਿਹੜੀ ਹੈ ਉਹ ਕੋਲੇ ਤੋਂ ਬਣਦੀ ਹੈ ਸੋ ਤੁਹਾਡਾ ਤੁਸੀਂ ਇਹ ਮੰਨ ਲਓ ਵੀ ਤੁਹਾਡਾ ਬਾਕੀ ਗੱਲਾਂ ਛੱਡ ਵੀ ਦਈਏ ਬਿਜਲੀ ਦਾ ਕਾਰਬਨ ਫੁੱਟਪ੍ਰਿੰਟ 65% ਹਾਲੇ ਵੀ ਕੋਲੇ ਤੋਂ ਹੈ
0: ਜੀ ਸੋ ਇੱਥੇ ਕਾਫੀ ਇਸ ਚੀਜ਼ ਨੂੰ ਧਿਆਨ ਦਿੱਤਾ ਜਾ ਰਿਹਾ ਵਾ ਕਾਫੀ ਇਸ ਪਾਸੇ ਨੂੰ ਜਿਹੜਾ ਹੁਣ ਇੱਕ ਕਦਮ ਅੱਗੇ ਵੀ ਵੱਧ ਗਿਆ ਵਾ ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਨੇ ਇਹ ਬੈਟਰੀਆਂ ਦਿੱਤੀਆਂ ਜਾ ਰਹੀਆਂ ਨੇ ਯਾਨੀ ਕਿ ਇਨਵਰਟਰ ਦਿੱਤੇ ਜਾ ਰਹੇ ਨੇ ਜਿਹਦੇ ਵਿੱਚ ਕਿ ਤੁਸੀਂ ਆਪਣੇ ਘਰ ਦੀ ਬਿਜਲੀ ਸਟੋਰ ਕਰ ਸਕਦੇ ਹੋ ਪਹਿਲਾਂ ਤੱਕ ਕਾਫੀ ਲੋਕ ਜਿਹੜੇ ਨਹੀਂ ਸੀ ਇੰਨਾ ਇੰਟਰਸਟ ਸ਼ੋਅ ਕਰ ਰਹੇ ਘੱਟ ਲੋਕਾਂ ਨੇ ਲਵਾਈ ਸੀ ਕਿਉਂਕਿ ਖਰਚਾ ਕਾਫੀ ਹੋ ਜਾਂਦਾ ਸੀ ਹੁਣ ਸਰਕਾਰ ਨੇ ਉਹਦੇ ਵਿੱਚ ਵੀ ਸਬਸਿਡੀ ਦਿੱਤੀ ਹੈ ਤੇ ਜਿੱਦਾਂ ਲਗਾਤਾਰ ਆਪਾਂ ਰੇਡੀਓ ਰਾਹੀਂ ਵੀ ਦੱਸਦੇ ਰਹਿੰਦੇ ਹਾਂ ਆਪਣੇ ਲੋਕਾਂ ਨੂੰ ਕੁਛ ਇੱਕ ਜਿਹੜੇ ਆਪਣੇ ਭਾਈਚਾਰੇ ਦੇ ਵਿੱਚੋਂ ਲੋਕ ਨੇ ਇਸ ਕਿੱਤੇ ਦੇ ਵਿੱਚ ਜਿੱਦਾਂ ਕਿ ਸਨ ਕਰੰਟ ਇਹਦੇ ਵਿੱਚ ਦੇ ਰਿਹਾ ਵਾ ਤੁਹਾਨੂੰ ਇਹ ਸਰਵਿਸਿਜ਼। ਸੋ ਉਹਨਾਂ ਦੇ ਮਾਧਿਅਮ ਰਾਹੀਂ ਕਾਫੀ ਲੋਕ ਲਵਾ ਵੀ ਚੁੱਕੇ ਨੇ। ਸੋ ਹੁਣ ਜਿਹੜਾ ਹੌਲੀ ਹੌਲੀ ਬੈਟਰੀਆਂ 'ਤੇ ਉੱਤੇ ਪਹੁੰਚ ਗਿਆ ਅਤੇ ਆਸਟ੍ਰੇਲੀਆ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਹਿ ਲਓ ਕਿ ਪਹਿਲਕਦਮੀ ਕਰ ਰਿਹਾ ਕਿ ਵੱਧ ਤੋਂ ਵੱਧ ਘਰ ਜਿਹੜੇ ਨੇ ਉਹ ਸੋਲਰ ਪੈਨਲ ਲਵਾਉਣ ਅਤੇ ਉਸ ਤੋਂ ਬਾਅਦ ਫਿਰ ਉਸ ਬਿਜਲੀ ਨੂੰ ਸਟੋਰ ਕਰਕੇ ਰੱਖ ਕੇ ਉਹਨੂੰ ਵਰਤਣ ਅਤੇ ਉਹਦੇ ਲਈ ਉਹ ਬੈਟਰੀ ਲਵਾਉਣ। ਸੋ ਉਹਦੇ ਵਿੱਚ ਕਾਫੀ ਲੋਕ ਵੱਧ ਚੜ੍ਹ ਕੇ ਹਿੱਸਾ ਇਸ ਕਰਕੇ ਵੀ ਲੈ ਰਹੇ ਨੇ ਕਿਉਂਕਿ ਸਰਕਾਰ ਮਦਦ ਕਰ ਵੀ ਰਹੀ ਹੈ ਕਾਫੀ।
1: ਹਾਂਜੀ, ਮੈਂ ਹੁਣੇ ਤੁਸੀਂ ਬੋਲੇ ਤੇ ਮੈਂ ਉਹਨੂੰ ਗੂਗਲ ਕੀਤਾ, ਤੁਹਾਡੇ ਵਿਕਟੋਰੀਆ ਦੇ ਵਿੱਚ ਇਹ ਪ੍ਰੋਗਰਾਮ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ। ਜਿਹੜੇ ਵੀ ਘਰ ਐਲੀਜੀਬਲ ਹੋਣਗੇ ਉਹਦਾ ਕ੍ਰਾਈਟੇਰੀਆ ਕੀ ਆ ਉਹ ਚੈੱਕ ਕਰਨਾ ਪਏਗਾ, ਤੇ ਉਹ ਸਮਾਰਟ ਮੀਟਰ ਚਾਹੀਦਾ ਤੁਹਾਨੂੰ, ਤੇ ਤਕਰੀਬਨ 2.6 ਮਿਲੀਅਨ ਵਿਕਟੋਰੀਆ ਦੇ ਘਰਾਂ 'ਚ ਉਹ ਲੱਗੇ ਹੋਏ ਨੇ। ਸੋ ਜਿੱਥੇ ਵੀ ਸੋਲਰ ਲੱਗਾ ਹੋਇਆ, ਬੈਟਰੀ ਲੱਗੀ ਹੋਈ ਆ, ਉੱਥੇ ਉਹ ਹੋਣਗੇ। ਤੇ ਸੋ 1 ਅਕਤੂਬਰ 2026 ਤੋਂ ਬਾਅਦ ਤੁਹਾਨੂੰ ਵਿਕਟੋਰੀਆ ਦੇ ਵਿੱਚ ਜਿੱਥੇ ਸਮਾਰਟ ਮੀਟਰ ਲੱਗੇ ਆ ਉੱਥੇ ਸਵੇਰੇ 11 ਵਜੇ ਤੋਂ ਲੈ ਕੇ ਤੇ ਬਾਅਦ ਦੁਪਹਿਰ 2 ਵਜੇ ਤੱਕ ਜਿਹੜੀ ਬਿਜਲੀ ਉਹ ਫ੍ਰੀ ਹੋਏਗੀ। ਤੇ ਸੋ ਤੁਸੀਂ ਕਿਉਂਕਿ ਤੁਹਾਡੀ ਉਹ ਗਰਮੀ ਤੇ ਸਰਦੀ ਦੀ ਰੁੱਤ ਸਾਡੇ ਤੋਂ ਉਲਟੀ ਹੁੰਦੀ ਨਾ, ਸਾਡੇ ਤੁਹਾਡੀ ਗਰਮੀ ਦੀ ਰੁੱਤ ਹਲੇ ਆਣੀ ਹੈ, ਸਾਡੇ ਜਾ ਰਹੀ ਹੈ। ਤੇ ਸੋ ਜੇ ਤੁਸੀਂ ਨਹੀਂ ਹਾਲੇ ਲਵਾਇਆ ਸਮਾਰਟ ਮੀਟਰ, ਜੇ ਤੁਸੀਂ ਹਾਲੇ ਸੋਲਰ ਪੈਨਲ ਨਹੀਂ ਲਵਾਏ, ਤੁਸੀਂ ਉਹ ਉਦੋਂ ਤੱਕ ਲਵਾ ਲਓ। ਫਿਰ ਤੁਹਾਨੂੰ ਦਿਨ ਦੇ ਵਿੱਚ 3 ਘੰਟੇ ਫ੍ਰੀ ਬਿਜਲੀ ਹੋਏਗੀ। ਉਹ ਕਿੰਨੀ ਖਪਤ ਕਰਦੇ ਹਾਂ ਉਹ ਲਿਮਿਟ ਨਹੀਂ ਹੈ, ਜਿੰਨੀ ਵੀ ਕਰੋਗੇ ਉਹ 3 ਘੰਟੇ ਫ੍ਰੀ ਹੋਏਗੀ। ਸੋ ਜੇਕਰ ਤੁਹਾਡੇ ਕੋਲ ਕਾਰ ਹੈ ਤਾਂ ਉਹ ਟਾਈਮ 'ਚ ਤੁਸੀਂ ਕਾਰ ਚਾਰਜ ਕਰ ਸਕਦੇ ਹੋ, ਤੁਸੀਂ ਆਪਣੀ ਕਾਰ ਨੂੰ ਚਾਰਜ ਕਰ ਸਕਦੇ ਹੋ।
0: ਬਿਲਕੁਲ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਰਾਂ ਦੇ ਲਈ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਲਈ ਕਰ ਰਹੇ ਨੇ। ਫਿਲਹਾਲ ਜਿਹੜੇ ਇਸ ਟਾਈਮ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ, ਜਿੰਨਾ ਕਿ ਮੈਂ ਵੀ ਵੇਖ ਰਿਹਾ, ਨਿਊ ਸਾਊਥ ਵੇਲ ਅਤੇ ਜਿਹੜਾ ਕੁਈਨਜ਼ਲੈਂਡ ਦਾ ਸਾਊਥ ਈਸਟ ਵਾਲਾ ਹਿੱਸਾ ਵਾ ਉੱਧਰ, ਅਤੇ ਸਾਊਥ ਆਸਟ੍ਰੇਲੀਆ 'ਚ ਚੱਲ ਰਿਹਾ, ਅਤੇ ਜਿੱਦਾਂ ਤੁਸੀਂ ਦੱਸ ਰਹੇ ਹੋ 1 ਅਕਤੂਬਰ ਤੋਂ ਇਹ ਵਿਕਟੋਰੀਆ ਦੇ ਵਿੱਚ ਸ਼ੁਰੂ ਹੋਣਾ। ਪਰ ਇਹਦੇ ਵਿੱਚ ਥੋੜ੍ਹਾ ਜਿਹਾ ਸਾਡੇ ਸਮਝਣ ਵਾਲੀ ਚੀਜ਼ ਇਹ ਵੀ ਹੈ, ਜਿਹੜੇ ਸਾਡੇ ਸੁਣਨ ਵਾਲੇ ਨੇ ਕਿ ਜਿਨ੍ਹਾਂ ਨੇ ਸੋਲਰ ਆਲਰੇਡੀ ਲਵਾਏ ਨੇ ਉਹਨਾਂ ਦੇ ਘਰ ਦੀ ਅਤੇ ਆਪਣੀ ਬਿਜਲੀ ਜਿਹੜੀ ਆ, ਮਸਲਾ ਇਹ ਆ ਕਿ ਪਿੱਛੇ ਸਟੋਰ ਕਰਨ ਦੀ ਸਰਕਾਰ ਦੇ ਕੋਲ ਸਮੱਸਿਆ ਆ ਰਹੀ ਆ ਹੁਣ ਬਿਜਲੀ ਦੀ, ਇਸ ਵਜ੍ਹਾ ਦੇ ਕਰਕੇ ਇਹ ਪਲੈਨ ਲੈ ਕੇ ਆਉਂਦੇ ਗਏ ਕਿ ਇਹਨੂੰ ਵਾਪਸ ਜਿਹੜਾ ਵਾ ਉਹ ਵਰਤ ਲਿਆ ਜਾਵੇ। ਸੋ ਹੁਣ ਜਿਨ੍ਹਾਂ ਦੇ ਘਰ ਦੇ ਵਿੱਚ ਸੋਲਰ ਲੱਗੇ ਨੇ, ਡਿਪੈਂਡ ਕਰਦਾ ਤੁਹਾਡੀ ਕਿੰਨੀ ਕੁ ਕੰਜ਼ਮਪਸ਼ਨ ਆ, ਸੋ ਉਹ ਤਾਂ ਉਸੇ ਤਰੀਕੇ ਦੇ ਨਾਲ ਉਹਨੂੰ ਵਰਤ ਲੈਣਗੇ, ਅਤੇ ਜਿਹੜੀ ਵੱਧ ਬਿਜਲੀ ਉਹਨਾਂ ਨੇ ਲੈਣੀ ਆ ਉਹ ਡਿਊਰਿੰਗ ਦਾ ਡੇ ਇਹ ਵਾਲੀ ਵਰਤੀ ਜਾ ਸਕਦੀ ਹੈ। ਪਰ ਜਿਹੜੀ ਆਲਰੇਡੀ ਵੱਧ ਪ੍ਰੋਡਿਊਸ ਕਰ ਰਹੇ ਨੇ, ਜਿਨ੍ਹਾਂ ਨੂੰ ਪਿੱਛੇ ਭੇਜਣ ਦੀ ਦਿੱਕਤ ਹੈ, ਉਹਨਾਂ ਦੇ ਲਈ ਸ਼ਾਇਦ ਇਹ ਪ੍ਰੋਗਰਾਮ ਲਾਹੇਵੰਦ ਨਹੀਂ ਹੋਊਗਾ। ਬਾਕੀ ਜਿੱਦਾਂ ਜਿੱਦਾਂ ਇਹ ਅੱਗੇ ਆਉਂਦਾ ਵਾ ਉੱਦਾਂ ਉੱਦਾਂ ਇਸ ਪ੍ਰੋਗਰਾਮ ਬਾਰੇ ਵਧੇਰੇ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਪਰ ਸੋਹਣੀ ਗੱਲ ਇਹ ਕਿ ਹੁਣ ਇਹਦਾ ਮਤਲਬ ਕਿ ਵੱਧ ਬਿਜਲੀ ਪੈਦਾ ਹੋ ਰਹੀ ਆ, ਪਰ ਮਾੜੀ ਗੱਲ ਇਹ ਕਿ ਉਸ ਚੀਜ਼ ਨੂੰ ਸਟੋਰ ਕਰਨ ਦੇ ਲਈ ਜਿਹੜੇ ਪਲਾਂਟ ਪਿੱਛੇ ਲੱਗਣੇ ਹੀ, ਇੱਕ ਚੀਜ਼ ਜਦੋਂ ਲੋੜ ਤੋਂ ਵੱਧ ਪ੍ਰੋਡਕਸ਼ਨ ਬਣ ਰਹੀ ਆ ਤਾਂ ਫਿਰ ਉਹਨੂੰ ਹੁਣ ਸਟੋਰ ਕਰਕੇ ਰੱਖਣ ਦੇ ਵਿੱਚ ਵੀ ਸਮੱਸਿਆ ਆਉਣ ਦੇ ਕਰਕੇ ਹੁਣ ਅਲੱਗ ਅਲੱਗ ਢੰਗ ਤਰੀਕੇ ਅਜਮਾਏ ਜਾ ਰਹੇ ਨੇ। ਸੋ ਫਿਲਹਾਲ ਵਿਕਟੋਰੀਆ ਦੇ ਵਿੱਚ 1 ਅਕਤੂਬਰ 2026 ਤੋਂ ਇਹ ਵਾਲਾ ਜਿਹੜਾ ਲਾਹਾ ਇਹ ਤੁਸੀਂ ਲੈ ਸਕਦੇ ਹੋ।
1: ਹਾਂਜੀ, ਜਿਹੜੀਆਂ ਬੈਟਰੀ ਨੇ ਬਾਈ ਜੀ, ਉਹ ਇਸੇ ਕਰਕੇ ਉਹਨਾਂ ਨੇ ਸਬਸਿਡੀ ਦਿੱਤੀ ਕਿ ਉਹਨਾਂ ਕੋਲ ਫੁੱਲ ਪ੍ਰੋਡਕਸ਼ਨ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਉਹ ਤੁਹਾਨੂੰ ਉਹਨਾਂ ਨੇ ਜਿਹੜੇ 4,20,000 ਘਰਾਂ 'ਚ ਉਹਨਾਂ ਨੇ ਲਗਾਈ ਹੈ, ਤਾਂ ਕਿ ਤੁਸੀਂ ਉਹ ਬੈਟਰੀ 'ਚ ਆਪਣੀ 'ਚ ਸਟੋਰ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਵਾਧੂ ਪਾਵਰ ਹੋਵੇ
0: ਜੀ। ਸੋ ਇੱਥੇ ਇਹ ਚੀਜ਼ ਜਿਹੜੀ ਆ ਬਾਹਰ ਬੈਠੇ ਹਾਂ, ਕਿਉਂਕਿ ਆਪਾਂ ਹੁਣ ਇੱਥੇ ਬੈਠੇ ਆਸਟ੍ਰੇਲੀਆ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ ਬੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਨਹੀਂ ਰਹਿੰਦਾ, ਜਾਂ ਫਿਰ ਉਹ ਆਉਂਦੇ ਹੁੰਦੇ ਆ ਵੀ ਘਰ ਦਾ ਜੋ ਵੀ ਜੋਗੜਾ ਹੁੰਦਾ, ਇਹੋ ਹੀ ਚੀਜ਼ਾਂ ਜਦੋਂ ਹੁਣ ਕੋਈ ਬਾਹਰੋਂ ਬੈਠਾ ਦੁਨੀਆ ਦੇ ਵਿੱਚੋਂ ਵੇਖ ਰਿਹਾ, ਜਾਂ ਫਿਰ ਹੁਣ ਤੁਸੀਂ ਜਿੱਦਾਂ ਕੈਨੇਡਾ 'ਚ ਬੈਠੇ ਜਾਂ ਫਿਰ ਦੁਨੀਆ ਦੇ ਕਿਸੇ ਕੋਨੇ 'ਚ ਕੋਈ ਬੈਠਾ ਬੰਦਾ ਇਹ ਗੱਲ ਸੁਣ ਰਿਹਾ ਜਾਂ ਕਹਿ ਰਿਹਾ, ਤਾਂ ਤੁਹਾਡੀ ਕੀ ਅੰਡਰਸਟੈਂਡਿੰਗ ਹੈ ਇਸ ਚੀਜ਼ ਨੂੰ ਲੈ ਕੇ, ਤੁਸੀਂ ਕਿਵੇਂ ਭਾਈ ਸੋਚਦੇ ਹੋ ਉੱਥੇ ਬੈਠੇ?
1: ਬਿਲਕੁਲ ਜੀ, ਇਹ ਰਿਮਾਰਕੇਬਲ ਅਸਲ 'ਚ ਕਾਮਯਾਬੀ ਹੈ। ਪੂਰੀ ਦੁਨੀਆ ਵਾਲੇ ਇਹਨੂੰ ਸਟੱਡੀ ਕਰ ਰਹੇ ਨੇ ਵੀ ਇਹਨਾਂ ਨੇ ਕਿਵੇਂ ਹੈਂਡਲ ਕੀਤਾ ਇੰਨੀ ਜਲਦੀ। ਆਲਮੋਸਟ 500,000 ਉਹ ਬੈਟਰੀਆਂ ਲਗਾਉਣਾ, ਇਹ ਖਾਲਾ ਜੀ ਦਾ ਵਾੜਾ ਨਹੀਂ ਇੰਨੇ ਛੋਟੇ ਸਮੇਂ 'ਚ। ਇਨਫੈਕਟ ਮੈਂ ਜਿਹੜਾ ਕੈਨੇਡਾ ਦੀ ਕਲਾਈਮੇਟ ਚੇਂਜ ਮਿਨਿਸਟਰ ਹੈ, ਮੇਰੀ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਅਤੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਸੀ ਵੀ ਤੁਸੀਂ ਹੋਰ ਨਹੀਂ ਤਾਂ ਘੱਟੋ ਘੱਟ ਆਸਟ੍ਰੇਲੀਆ ਦੀ ਜਿਹੜੀ ਐਗਜ਼ਾਮਪਲ ਆ ਉਹਨੂੰ ਫੋਲੋ ਕਰੋ, ਅਤੇ ਧੜਾ ਧੜ ਤੁਸੀਂ ਸੋਲਰ ਲਵਾਓ, ਅਤੇ ਉਹਦੇ ਲਈ ਤੁਸੀਂ ਲੋਨ ਪ੍ਰੋਗਰਾਮ ਦਿਓ, ਸਬਸਿਡੀ ਦਿਓ, ਅਤੇ ਨਾਲ ਬੈਟਰੀਜ਼ ਦਿਓ। ਕਿਉਂਕਿ ਸਾਡੇ ਜਿਹੜੇ ਇੱਥੇ ਜਿੱਥੇ ਮੈਂ ਰਹਿੰਦਾ ਅੰਟੈਰੀਓ ਦੇ, ਸਾਡੇ ਇੱਥੇ ਨਵੰਬਰ ਤੋਂ ਲੈ ਕੇ ਫਰਵਰੀ 4 ਮਹੀਨੇ ਬਹੁਤ ਘੱਟ ਧੁੱਪ ਨਿਕਲਦੀ ਹੈ, ਤੇ ਪਰ ਜਿਹੜਾ ਸਾਡਾ ਕੁਝ ਹਿੱਸਾ ਜਿਹੜਾ ਅਲਬਰਟਾ, ਸਸਕੈਚਵਨ ਤੇ ਮੈਨੀਟੋਬਾ ਜਿਹਨੂੰ ਪ੍ਰੇਰੀਸ ਕਹਿੰਦੇ ਨੇ, ਉੱਥੇ ਧੁੱਪ ਪੂਰਾ ਸਾਲ ਨਿਕਲਦੀ ਆ, ਹਾਲਾਂਕਿ ਠੰਡ ਬਹੁਤ ਪੈਂਦੀ ਆ, ਪਰ ਉੱਥੇ ਠੰਡ ਦੇ ਵਿੱਚ ਵੀ ਜਿਹੜੀ ਧੁੱਪ ਹੈ ਬਹੁਤ ਜ਼ਿਆਦਾ ਹੁੰਦੀ ਆ, ਤੇ ਉੱਥੇ ਤੁਸੀਂ ਜਿਹੜੀ ਉਹਨਾਂ ਦੀ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਨੇ, ਕਿਉਂਕਿ ਉੱਥੇ ਸਾਰੀ ਬਿਜਲੀ ਹਾਲੇ ਵੀ ਕੋਲੇ ਤੋਂ ਬਣਦੀ ਆ ਤੇ ਗੈਸ ਤੋਂ ਬਣਦੀ ਆ। ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਕਹਿ ਰਿਹਾ ਸੀ, ਸੋ ਜੋ ਕੁਛ ਵੀ ਆਸਟ੍ਰੇਲੀਆ ਗਵਰਨਮੈਂਟ ਨੇ ਕੀਤਾ ਇੱਕ ਬਹੁਤ ਵੱਡੀ ਇਹ ਰਿਮਾਰਕੇਬਲ ਚੀਜ਼ ਹੈ, ਕਿਉਂਕਿ ਜਿਹੜਾ ਇੰਨੇ ਥੋੜੇ ਸਮੇਂ ਦੇ ਵਿੱਚ, ਕਿਉਂਕਿ ਸਾਡੇ ਕੋਲ ਕਲਾਈਮੇਟ ਚੇਂਜ ਕਰਕੇ ਟਾਈਮ ਬੜਾ ਘੱਟ ਹੈ, ਤੇ ਉਹਨਾਂ ਨੇ ਬੜੇ ਥੋੜੇ ਸਮੇਂ ਦੇ ਵਿੱਚ ਜਿਹੜੀ ਦੁਨੀਆ ਭਰ ਦੇ ਲਈ ਮਿਸਾਲ ਕਾਇਮ ਕੀਤੀ ਹੈ, ਤੇ ਇਹ ਜਿਹੜਾ ਇਹਨੂੰ ਬਾਕੀ ਦੇ ਕੰਟਰੀ ਸਗੋਂ ਸਟੱਡੀ ਕਰ ਰਹੇ ਨੇ।
0: ਨਹੀਂ ਇਹੀ ਹੈ ਨਾ ਜੀ, ਇੱਥੇ ਇੱਕ ਤੇ ਵੇਖੋ ਇਹ ਆ ਇਹਦੀ ਬੈਸਟ ਚੀਜ਼ ਕਿ ਇੱਥੇ ਧੁੱਪ ਬਹੁਤ ਸੋਹਣੀ ਲੰਮਾ ਸਮਾਂ ਧੁੱਪ ਰਹਿੰਦੀ ਆ ਦਿਨ ਦੇ ਵਿੱਚ ਬਹੁਤੀਆਂ ਸਟੇਟਸ ਦੇ ਵਿੱਚ, ਅਤੇ ਦੂਸਰਾ ਇਹ ਆ ਕਿ ਆਬਾਦੀ ਘੱਟ ਆ, ਇਹ ਆ ਵੀ ਜਗ੍ਹਾ ਬਹੁਤ ਬਾਹਰਲੇ ਪਾਸੇ ਵਿਹਲੀ ਪਈ ਆ, ਅਤੇ ਉਹਨੂੰ ਵੀ ਸ਼ਾਇਦ ਵਰਤੋਂ ਦੇ ਵਿੱਚ ਲੈ ਕੇ ਆਉਂਦਾ ਗਿਆ। ਪਰ ਜਿੱਥੇ ਜਿੱਥੇ ਫਿਰ ਹੁਣ ਆਪਾਂ ਵੇਖਦੇ ਹਾਂ ਵੀ ਆਬਾਦੀ ਬਹੁਤ ਜ਼ਿਆਦੀ ਆ, ਉਹ ਚੀਜ਼ਾਂ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਸਰਕਾਰ ਮੈਨੇਜ ਕਰੂਗੀ, ਸ਼ਾਇਦ ਇਹ ਵੱਡੇ ਦੇਸ਼ਾਂ ਦੇ ਲਈ ਇੱਕ ਸਮੱਸਿਆ ਵੀ ਰਹੂਗੀ।
1: ਹਾਂਜੀ ਬਿਲਕੁਲ, ਇਹ ਰਹੇਗੀ, ਜ਼ਰੂਰ ਰਹੇਗੀ, ਅਤੇ ਪਰ ਜਿਹੜੀ ਇਹ ਤਬਦੀਲੀ ਹੈ ਇਹ ਪਹਿਲੀ ਵਾਰੀ ਹੈ ਸਾਨੂੰ, ਇਹ ਟੈਕਨੋਲੋਜੀ ਹੈ ਕਿ ਅਸੀਂ ਆਪਣੀ ਬਿਜਲੀ ਆਪ ਪੈਦਾ ਕਰ ਸਕਦੇ ਹਾਂ, ਤੁਸੀਂ ਆਪਣੇ ਘਰ 'ਚ ਜਿਹੜਾ ਪੈਟਰੋਲ ਨਹੀਂ ਬਣਾ ਸਕਦੇ, ਡੀਜ਼ਲ ਨਹੀਂ ਬਣਾ ਸਕਦੇ, ਗੈਸ ਨਹੀਂ ਪੈਦਾ ਕਰ ਸਕਦੇ, ਕੋਲਾ ਨਹੀਂ ਪੈਦਾ ਕਰ ਸਕਦੇ, ਇੱਕੋ ਇੱਕ ਜਿਹੜੀ ਇਹ ਸੋਲਰ ਐਨਰਜੀ ਹੈ, ਤੁਸੀਂ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋਵੋ ਹਰ ਥਾਂ 'ਤੇ ਸੂਰਜ ਨਿਕਲਦਾ ਅਤੇ ਹਰ ਥਾਂ 'ਤੇ ਹਵਾ ਚੱਲਦੀ ਹੈ, ਕਿਉਂਕਿ ਜੇ ਸੂਰਜ ਨਾ ਨਿਕਲੇ ਉੱਥੇ ਬੰਦਾ ਜੀਉ ਨਹੀਂ ਸਕਦਾ, ਉੱਥੇ ਸਾਡੀਆਂ ਫਸਲਾਂ ਦਾ, ਸਬਜ਼ੀਆਂ ਦਾ, ਫਲ ਨਹੀਂ ਉੱਗ ਸਕਦੇ, ਸੋ ਇਹ ਜਿੱਥੇ ਬੰਦਾ ਰਹੇਗਾ ਉੱਥੇ ਇਹ ਦੋ ਚੀਜ਼ਾਂ ਹੋਣਗੀਆਂ ਹੋਣਗੀਆਂ, ਤੀਜਾ ਪਾਣੀ। ਅਤੇ ਅਸੀਂ ਅਲਟੀਮੇਟਲੀ ਕੈਲੀਫੋਰਨੀਆ ਦੇ ਸਭ ਤੋਂ ਅੱਗੇ ਆ, ਕੈਲੀਫੋਰਨੀਆ ਤਕਰੀਬਨ ਆਪਣੀ ਜਿਹੜੀ ਉਹ ਗੈਸ, ਉੱਥੇ ਕੋਲਾ ਹੈ ਨਹੀਂ ਪਰ ਉੱਥੇ ਗੈਸ ਤੋਂ ਬਣਾਉਂਦੇ, ਜਿਹੜੀ ਨੈਚੁਰਲ ਗੈਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤਕਰੀਬਨ ਉਹਨਾਂ ਨੇ ਘਟਾ ਕੇ ਕੋਈ 25% 'ਤੇ ਲੈ ਆਉਂਦੀ ਹੈ, ਅਤੇ ਉਹ ਮੇਰੇ ਖਿਆਲ 20-30 ਤੋਂ ਪਹਿਲਾਂ ਉਹ ਪੂਰੀ ਦੀ ਪੂਰੀ ਜਿਹੜੀ ਕਲੀਨ ਐਨਰਜੀ ਹੋ ਜਾਏਗੀ, ਜਿਹੜੀ ਸਾਰੀ ਦੀ ਸਾਰੀ ਹਵਾ ਤੋਂ, ਸੂਰਜ ਤੋਂ ਅਤੇ ਪਾਣੀ ਤੋਂ ਬਣੂਗੀ, ਜਾਂ ਥੋੜ੍ਹਾ ਬਹੁਤ ਉਹਨਾਂ ਕੋਲ ਨਿਊਕਲੀਅਰ ਹੋਏਗਾ ਜਾਂ ਜੀਓਥਰਮਲ ਹੋਏਗੀ। ਸੋ ਇਹ ਬਹੁਤ ਵੱਡੀ ਮਨੁੱਖਤਾ ਦੇ ਇਤਿਹਾਸ ਦੇ ਵਿੱਚ, ਸਾਡੀ ਇੰਡਸਟਰੀਅਲ ਰੈਵੋਲਿਊਸ਼ਨ ਦੇ ਇਤਿਹਾਸ 'ਚ ਬਹੁਤ ਵੱਡੀ ਡਿਵੈਲਪਮੈਂਟ ਹੈ।
0: ਸੋ ਅਲਟੀਮੇਟਲੀ ਆਪਾਂ ਕੀ ਵੇਖਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਹੀ ਬਾਕੀ ਦੁਨੀਆਂ ਨੂੰ ਵੀ ਇਸੇ ਰਾਹ ਜਾਣਾ ਪਊਗਾ, ਇਹੋ ਹੀ ਕਰਨਾ ਪਊਗਾ।
1: ਬਿਲਕੁਲ ਜੀ, ਕੋਈ ਹੋਰ ਚਾਰਾ ਨਹੀਂ ਹੈ ਸਾਡੇ ਕੋਲ, ਚਾਹੇ ਉਹ ਪੰਜਾਬ ਹੈ, ਚਾਹੇ ਆਸਟ੍ਰੇਲੀਆ, ਚਾਹੇ ਚਾਈਨਾ। ਚਾਈਨਾ ਇਕੱਲਾ ਦੁਨੀਆ ਵਿੱਚ ਜਿੰਨੀ ਫੁੱਲ ਲਗਾਉਂਦਾ ਉਹ ਬਾਕੀ ਸਾਰੀ ਦੁਨੀਆ ਲਾ ਕੇ ਵੀ ਉਨੀ ਨਹੀਂ ਲਗਾਉਂਦੀ, ਅਤੇ ਪਾਕਿਸਤਾਨ ਨੇ ਇੰਨਾ ਫੁੱਲ ਲਗਾਇਆ ਪਿਛਲੇ 3 ਸਾਲਾਂ ਦੇ ਵਿੱਚ ਕਿ ਉਹਨਾਂ ਦੇ ਉੱਥੇ ਡੀਜ਼ਲ ਦੀ ਖਪਤ 35% ਘੱਟ ਗਈ, 35% ਪੂਰੇ ਦੇਸ਼ ਦੀ, ਇੱਕ ਰਿਮਾਰਕੇਬਲ ਹੈ, ਕਦੇ ਸੋਚਿਆ ਨਹੀਂ ਸੀ ਹੋ ਸਕਦਾ। ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਬਿਜਲੀ ਬਣਾਉਂਦੇ ਆ ਉਹ ਕਤਰ ਵਗੈਰਾ ਤੋਂ ਉਹ ਗੈਸ ਖਰੀਦਦੇ ਆ, ਹੈ ਨਾ, LNG ਇਹਨੂੰ ਕਹਿੰਦੇ ਆ, ਲਿਕੁਈਫਾਈਡ ਨੈਚੁਰਲ ਗੈਸ, ਅਤੇ ਉਹਨਾਂ ਨੇ ਉਹਦੇ ਕੋਂਟਰੈਕਟ ਜਿਹੜੇ ਸੀ ਕੈਂਸਲ ਕਰਤੇ ਕਿ ਉਹਨਾਂ ਨੂੰ ਲੋੜ ਨਹੀਂ ਸੀ, ਕਿਉਂਕਿ ਪਾਕਿਸਤਾਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੁਪਹਿਰ ਨੂੰ ਜਦੋਂ ਸੂਰਜ ਪੂਰਾ ਹੁੰਦਾ ਉੱਥੇ ਜਿਹੜੀ ਗ੍ਰਿੱਡ ਹੈ ਉਹਦੇ 'ਤੇ ਡਿਮਾਂਡ ਨੈਗੇਟਿਵ ਹੋ ਜਾਂਦੀ ਆ। ਤੁਸੀਂ ਇਹ ਕਰ ਲਓ ਵੀ ਉਹ ਸੋਲਰ ਦੇ ਨਾਲ ਇੰਨੀ ਪੈਦਾ ਕਰ ਰਹੇ, ਉਹਨਾਂ ਨੂੰ ਮੁਸ਼ਕਿਲ ਆ ਰਹੀ ਆ, ਉਹ ਮਤਲਬ ਕੰਟਰੀ ਜਿੱਥੇ ਲੋਕਾਂ ਦੇ ਇੰਨੇ ਇੰਨੇ ਘੰਟਿਆਂ ਦੇ ਕੱਟ ਲੱਗਦੇ ਸੀ, ਉਹਨਾਂ ਕੋਲ ਹੁਣ ਜਿਹੜੀ ਸਰਪਲਸ ਬਿਜਲੀ ਹੋ ਗਈ ਇੰਨੇ ਥੋੜ੍ਹੇ ਸਮੇਂ
0: ਜੀ। ਸੋ ਇਹ ਖਾਸ ਤੌਰ ਦੇ ਉੱਤੇ ਉਹ ਦੇਸ਼ ਜਿਨ੍ਹਾਂ ਦੇ ਵਿੱਚ ਧੁੱਪ ਜਿਹੜੀ ਆ ਜ਼ਿਆਦਾ ਸਮਾਂ 'ਚ ਰਹਿੰਦੀ ਹੈ। ਹੁਣ ਜਿੱਦਾਂ ਤੁਹਾਡੇ ਕੈਨੇਡਾ ਦੇ ਜਿਹੜੇ ਕਈ ਹਿੱਸੇ ਨੇ ਜਿੱਥੇ ਕਿ ਬਰਫ਼ ਜ਼ਿਆਦਾ ਪੈਂਦੀ ਆ ਜਾਂ ਫਿਰ ਜਿਹਨਾਂ ਇਲਾਕਿਆਂ 'ਚ ਠੰਡ ਆ, ਕੀ ਉੱਥੇ ਵੀ ਇਹ ਕਾਮਯਾਬ ਨੇ ਸਿਸਟਮ?
1: ਬਿਲਕੁਲ ਜੀ, ਮੇਰੇ ਘਰ ਲੱਗਾ ਹੋਇਆ, ਮੈਂ ਮਤਲਬ ਦੇਖੋ ਜਦੋਂ ਸਾਡਾ ਮੌਸਮ ਵੱਖਰਾ, ਸਾਡੇ ਘਰ 'ਚ ਸਾਡੇ ਕੋਲ 3 ਇਲੈਕਟ੍ਰਿਕ ਕਾਰਾਂ ਨੇ, ਸੋ ਮੈਨੂੰ ਇਲੈਕਟ੍ਰਿਕ ਕਾਰ ਮੈਂ ਪਹਿਲੀ 2012 'ਚ ਲਈ ਸੀ, 14 ਸਾਲ ਹੋ ਗਏ, ਸੋ ਅਸੀਂ ਤਿੰਨੇ ਆਪਣੀ ਕਾਰਾਂ ਜਿਹੜੀਆਂ ਘਰ ਚਾਰਜ ਕਰਦੇ ਹਾਂ, ਸੋ ਮੇਰਾ ਪੈਟਰੋਲ ਪੰਪ ਦਾ ਖਰਚਾ ਬੰਦ, ਅਤੇ ਜਿਹੜਾ ਸਾਡੇ ਘਰ 'ਚ ਇਹਨੂੰ ਠੰਡਾ ਕਰਨ ਲਈ ਅਤੇ ਇਹ ਗਰਮ ਕਰਨ ਲਈ ਸਰਦੀਆਂ ਦੇ ਵਿੱਚ ਇਹਨੂੰ, ਉਹਨੂੰ ਹੀਟ ਪੰਪ ਲੱਗਾ ਹੋਇਆ, ਉਹ ਵੀ ਬਿਜਲੀ ਨਾਲ ਚੱਲਦਾ, ਜਿਹੜਾ ਸਾਡਾ ਪਾਣੀ ਹੀਟਰ ਆ ਕਰਨ ਵਾਲਾ ਵਾਟਰ ਹੀਟਰ ਆ ਉਹ ਵੀ ਹੀਟ ਪੰਪ ਹੈ, ਉਹ ਵੀ ਬਿਜਲੀ ਨਾਲ ਚੱਲਦਾ, ਸਾਡਾ ਸਟੋਵ ਵੀ ਇੰਡਕਸ਼ਨ ਸਟੋਵ ਹੈ, ਸੋ ਸਾਡੇ ਘਰ 'ਚ ਗੈਸ ਦਾ ਕੋਈ ਕਨੈਕਸ਼ਨ ਨਹੀਂ, ਸੋ ਫਿਰ ਸਾਰਾ ਬਿਜਲੀ 'ਤੇ ਚੱਲਦਾ, ਅਤੇ ਨਾਲ ਸੋਲਰ ਪੈਨਲ ਲੱਗੇ ਹੋਏ ਨੇ। ਤੋ ਪਿਛਲੇ ਪੂਰੇ ਸਾਲ 'ਚ 1 ਜਨਵਰੀ 2025 ਤੋਂ ਲੈ ਕੇ 31 ਦਸੰਬਰ 2025 ਤੱਕ ਪੂਰੇ ਸਾਲ 'ਚ ਜਿਹੜਾ ਮੇਰਾ ਐਨਰਜੀ ਸੀ, ਕਾਰਾਂ ਦੀ, ਘਰ ਦੀ, ਏਸੀ ਦੀ, ਸਾਰੇ ਕਾਫੀ ਦਾ ਜਿਹੜਾ ਖਰਚਾ ਸੀ ਉਹ ਮੈਨੂੰ ਐਵਰੇਜ ਪਿਆ ਜੀ $90 ਇੱਕ ਮਹੀਨੇ ਦੇ, ਤੋ $90 ਦੇ ਵਿੱਚੋਂ $30 ਸਾਡਾ ਜਿਹੜਾ ਉਹ ਕਨੈਕਸ਼ਨ ਫੀਸ ਹੈ ਜਿਹੜੀ ਲੱਗਣੀ ਲੱਗਣੀ ਹੈ, ਚਾਹੇ ਤੁਸੀਂ ਬਿਜਲੀ ਖਪਤ ਕਰੋ ਨਾ ਕਰੋ। ਪਰ ਮੇਰੀ ਬਿਜਲੀ ਦਾ ਬਿੱਲ ਜਿਹੜਾ ਸੀ ਉਹ ਕੇਵਲ $7 ਸੀ, ਜਿਹੜੇ ਕਿ ਸਾਡੇ ਇੱਥੇ ਕੌਫੀ ਦਾ ਇੱਕ ਕੱਪ ਬਣਦਾ
0: ਜੀ।
1: ਸੋ ਇਹ ਬਹੁਤ ਵਧੀਆ, ਬਹੁਤ ਹੀ ਵਧੀਆ ਹੈ
0: ਜੀ। ਨਹੀਂ ਇਹ ਹੌਲੀ ਹੌਲੀ ਇਹ ਵੇਖੀਏ ਆਪਾਂ ਤੇ ਇਹ ਚੀਜ਼ਾਂ ਕਾਫੀ ਫਾਇਦੇਮੰਦ ਨੇ, ਜਿੱਥੇ ਵਾਤਾਵਰਣ ਦਾ ਫਾਇਦਾ ਕਰ ਰਹੀਆਂ ਨੇ ਉੱਥੇ ਸਾਡੀ ਜੇਬ ਦਾ ਵੀ ਫਾਇਦਾ ਕਰ ਰਹੀਆਂ, ਕਿਉਂਕਿ ਵੈਸੇ ਵੇਖਿਆ ਜਾਵੇ ਤਾਂ ਖਰਚੇ ਫਿਰ ਦਿਨੋਂ ਦਿਨ ਵੱਧ ਹੀ ਰਹੇ ਸੀ ਅਤੇ ਇਹ ਹੋਰ ਵੀ ਅੱਗੇ ਚੱਲ ਕੇ ਵਧਣੇ ਹੀ। ਸੋ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ। ਕੁਛ ਸਾਡੇ ਜਿਹੜੇ ਇਸ ਟਾਈਮ ਸੁਣਨ ਵਾਲੇ ਨੇ ਉਹ ਮੈਸੇਜਿਸ ਉੱਤੇ ਕਨਫਰਮ ਵੀ ਕਰ ਰਹੇ ਨੇ ਕਿ ਹਾਂ ਇਹ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਇਲੈਕਟ੍ਰੀਸਿਟੀ 11 ਵਜੇ ਤੋਂ ਲੈ ਕੇ ਅਤੇ 2 ਵਜੇ ਤੱਕ। ਪਰ ਜਿੰਨਾ ਕੁ ਮੈਂ ਵੇਖੋ ਲੱਭ ਕੇ ਜਿਹੜਾ ਵੇਖ ਰਿਹਾ ਇੰਟਰਨੈਟ ਤੋਂ, ਇਹ ਕੁਛ ਸਿਰਫ 2 ਕੀ ਕੰਪਨੀਆਂ ਨੇ ਜਿਹੜੀਆਂ ਇਸ ਟਾਈਮ ਦੇ ਉੱਤੇ ਵਿਕਟੋਰੀਆ ਦੇ ਵਿੱਚ ਜਿਹੜੀਆਂ ਦੇ ਰਹੀਆਂ ਨੇ। ਪਰ ਉਹਨਾਂ ਦਾ ਵੀ ਜੇ ਆਪਾਂ ਵੇਖੀਏ ਅੱਗੇ ਟਰੈਕ ਜਾਂ ਫਿਰ ਲੋਕਾਂ ਦੇ ਰੁਝਾਨ ਵੇਖੀਏ ਤਾਂ ਉਹਨਾਂ ਦਾ ਵੀ ਰੌਲੇ ਰੁਪਏ ਹੈਗੇ ਵੀ 19 ਕਸਰ ਵੇਖੋ ਜੀ ਉੱਧਰੋਂ ਕੱਢੀ ਜਾਂਦੇ ਆ ਇਹ ਇੱਦਾਂ। ਪਰ ਹਾਲੇ ਫਿਲਹਾਲ 1 ਅਕਤੂਬਰ ਤੋਂ ਜਿਹੜਾ ਉਹ ਸਾਰੀਆਂ ਕੰਪਨੀਆਂ ਦੇਣਗੀਆਂ, ਪਰ ਉਸ ਤੋਂ ਪਹਿਲਾਂ ਤੱਕ ਤੁਸੀਂ ਆਪਣੇ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ, ਕਿਉਂਕਿ ਇੱਥੇ ਪ੍ਰੋਵਾਈਡਰਸ ਦਾ ਵੀ ਫਰਕ ਪੈ ਜਾਂਦਾ, ਅਤੇ ਤੁਸੀਂ ਬਿਹਤਰ ਆ ਕਿ ਪਹਿਲਾਂ ਕੰਪਨੀਆਂ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਤੁਸੀਂ ਚੈੱਕ ਕਰ ਲਓ ਕੁਛ ਕੀ ਕੰਪਨੀਆਂ ਨੇ ਜਿਹੜੀਆਂ ਤੁਹਾਨੂੰ ਇਸ ਟਾਈਮ ਦੇ ਉੱਤੇ ਇਹ ਦੇ ਰਹੀਆਂ ਨੇ, ਜੋ ਮੈਂ ਇਸ ਟਾਈਮ ਪੜ੍ਹ ਪਾ ਰਿਹਾ ਵਾਂ ਇਹਨਾਂ ਦੀ ਵੈਬਸਾਈਟ ਤੋਂ। ਜਿੱਦਾਂ ਕਿ OVO ਐਨਰਜੀ ਆ ਅਤੇ ਫਲੋ ਪਾਵਰ ਆ, ਸ਼ਾਇਦ ਮੈਂ ਕਦੀ ਇਹ ਨਹੀਂ ਸੁਣੀਆਂ, ਪਰ ਇਹ ਕਹਿੰਦੇ ਨੇ ਕਿ ਵਿਕਟੋਰੀਆ ਦੇ ਵਿੱਚ ਦੇ ਰਹੀਆਂ ਨੇ। ਅਤੇ ਬਾਕੀ ਜਿੱਦਾਂ ਸਟੇਟਸ ਦੀ ਆਪਾਂ ਪਹਿਲਾਂ ਗੱਲ ਕੀਤੀ ਆ, ਉਹਨਾਂ ਦੇ ਵਿੱਚ ਪਹਿਲਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ, ਨਿਊ ਸਾਊਥ ਵੇਲ, ਕੁਈਨਜ਼ਲੈਂਡ ਦੇ ਕੁਛ ਹਿੱਸੇ ਅਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜਾ ਵਾ 12 ਵਜੇ ਤੋਂ ਲੈ ਕੇ 3 ਵਜੇ ਦੇ ਦਰਮਿਆਨ ਇਹ ਦਿੱਤੀ ਜਾ ਰਹੀ ਹੈ ਪਾਵਰ। ਪਰ ਸਭ ਤੋਂ ਇੰਪੋਰਟੈਂਟ ਇਹ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੋਲਰ ਪਾਵਰ ਲਵਾ ਸਕਦੇ ਹੋ। ਇਸ ਤੋਂ ਇਲਾਵਾ ਕੁਛ ਕੁ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਆਪਾਂ ਇਹ ਸਾਂਝੀਆਂ ਕਰ ਸਕਦੇ ਹਾਂ ਕਿ ਇਹਦੇ ਵਿੱਚ ਜੇ ਤੁਸੀਂ ਵਿਕਟੋਰੀਆ 'ਚ ਰਹਿ ਰਹੇ ਹੋ ਤਾਂ ਸੋਲਰ ਹੋਮ ਪ੍ਰੋਗਰਾਮ ਦੇ ਤਹਿਤ ਤੁਸੀਂ ਇੰਟਰਸਟ ਫਰੀ ਲੋਨ ਵੀ ਜਿੱਥੇ ਤੁਹਾਨੂੰ ਮਿਲਦਾ ਵਾ, ਸਬਸਿਡੀ ਵੀ ਤੁਹਾਨੂੰ ਮਿਲਦੀ ਆ। ਸ਼ਰਤ ਸਿਰਫ ਇਹ ਆ ਕਿ ਤੁਹਾਡੀ 1.5 ਲੱਖ ਤੋਂ ਇਨਕਮ ਜਿਹੜੀ ਉਹ ਘੱਟ ਹੋਣੀ ਚਾਹੀਦੀ ਹੈ। 4 ਸਾਲਾਂ ਦੇ ਵਿੱਚ ਤੁਸੀਂ ਯਾਨੀ ਕਿ 48 ਮਹੀਨਿਆਂ ਦੇ ਵਿੱਚ ਤੁਸੀਂ ਪੈਸੇ ਵਾਪਸ ਕਰਨੇ, ਮੰਥਲੀ ਇੰਸਟਾਲਮੈਂਟਸ ਨੇ ਅਤੇ 0 ਜਿਹੜਾ ਉਹ ਇੰਟਰਸਟ ਹੈ। ਸੋ ਇਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਅੱਜ ਕੱਲ੍ਹ ਜਿਹੜੀਆਂ ਸੋਲਰ ਵਾਲੀਆਂ ਪਲੇਟਾਂ ਨੇ ਉਹ ਕਾਫੀ ਪਹਿਲਾਂ ਦੇ ਨਾਲੋਂ ਵੀ ਕਾਫੀ ਜ਼ਿਆਦਾ ਵਧੀਆ ਆ ਗਈਆਂ ਨੇ ਹੁਣ, ਅਤੇ ਉਹ ਸੋਲਰ ਹੋਰ ਵੀ ਜ਼ਿਆਦਾ ਵਧੀਆ ਬਣਾਉਂਦੀਆਂ ਨੇ। ਬਾਕੀ ਕੋਈ ਵਧੇਰੇ ਜਾਣਕਾਰੀ ਆ ਤਾਂ ਉਹ ਤੁਸੀਂ ਸਨ ਕਰੰਟ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਹੋਰ ਵਧੇਰੇ ਜਾਣਕਾਰੀ ਇਸ ਵਿਸ਼ੇ ਦੇ ਉੱਤੇ ਤੁਹਾਨੂੰ ਦੇ ਦਿੰਦੇ ਆ। ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਧੰਨਵਾਦ ਤੁਹਾਡਾ। ਰੋਮੀ ਜੀ, ਬੇਨਤ ਜੀ, ਤੁਹਾਡਾ ਧੰਨਵਾਦ। ਸੁਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਮੈਸੇਜ ਭੇਜਣ ਦੇ ਲਈ, ਕੰਫਰਮ ਕਰਨ ਦੇ ਲਈ 1 ਅਕਤੂਬਰ ਵਾਲਾ ਮਸਲਾ। ਅਤੇ ਭਾਈ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ, ਅਤੇ ਇਹਨਾਂ ਕਹਿੰਦੇ ਹੋਏ ਕਿ ਆਪਣਾ ਖਿਆਲ ਰੱਖੋ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ, ਵਾਤਾਵਰਣ ਦਾ ਖਿਆਲ ਰੱਖੋ, ਅਤੇ ਜੋ ਸਰਦਾ ਬੰਦਾ ਯੋਗਦਾਨ ਹੈ ਉਹ ਜ਼ਰੂਰ ਪਾਉਂਦੇ ਰਹੋ। ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674। ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਇਸ ਚੜ੍ਹਦੀ ਕਲਾ ਦੇ ਲਈ। ਅਤੇ ਸ਼ੁਕਰਾਨੇ ਦੇ ਲਈ ਚਿਹਰੇ ਦੇ ਉੱਤੇ ਖੁਸ਼ੀ ਬੜੀ ਜ਼ਰੂਰੀ ਆ,

ਨਹੀਂ ਸੁਣਦਾ। ਤੇ ਆਓ ਵੇਖਦੇ ਹਾਂ ਅੱਜ ਦੀ ਕਹਾਣੀ ਕੀ ਕਹਿੰਦੀ ਹੈ। 2011 ਦੀ ਗੱਲ ਸੀ, ਬ੍ਰਾਜ਼ੀਲ ਦੇ ਕਿਸੇ ਬੀਚ ਦੇ ਉੱਤੇ ਇੱਕ ਬਜ਼ੁਰਗ ਕਿਸੇ ਕੰਮਕਾਰ ਦੇ ਲਈ ਜਾਂ ਫਿਰ ਟਹਿਲਕਦਮੀ ਕਰ ਰਿਹਾ ਸੀ ਅਤੇ ਕੀ ਵੇਖਦਾ ਕਿ ਉਹਨੂੰ ਸਾਹਮਣੇ ਇੱਕ ਜਨੌਰ ਦਿਖਾਈ ਦਿੰਦਾ, ਇੱਕ ਪੈਂਗੁਇਨ, ਛੋਟਾ ਜਿਹਾ ਪੈਂਗੁਇਨ ਜਿਹੜਾ ਕਿ ਕਾਫੀ ਤਰਸਯੋਗ ਹਾਲਤ ਦੇ ਵਿੱਚ ਸੀ। ਬਾਅਦ ਵਿੱਚ ਇਹ ਪਤਾ ਲੱਗਾ ਵੀ ਸਮੁੰਦਰ ਦੇ ਵਿੱਚ ਤੇਲ ਡੁੱਲ ਗਿਆ ਸੀ, ਤੇਲ ਡੁੱਲਣ ਦੇ ਕਰਕੇ, ਸਪਿੱਲ ਹੋਣ ਦੇ ਕਰਕੇ ਪੈਂਗੁਇਨ ਵਿਚਾਰੇ ਦੇ ਉੱਤੇ ਵੀ ਡੁੱਲ ਗਿਆ ਅਤੇ ਕਾਫੀ ਬੁਰੇ ਹਾਲ ਲੱਗਦਾ ਸੀ ਕਿ ਬਹੁਤਾ ਚਿਰਾ ਸਮਾਂ ਇਹਨੇ ਕੱਢਣਾ ਨਹੀਂ ਆ। ਭੁੱਖਾ, ਬਿਮਾਰ, ਬੁਰੇ ਹਾਲ, ਖੰਭ ਭਿੱਜੇ ਅਤੇ ਹੋ ਸਕਦਾ ਕਿ ਉਹਦੇ ਅੰਦਰ ਵੀ ਤੇਲ ਗਿਆ ਹੋਵੇ। ਸੋ ਇਸ ਤਰੀਕੇ ਦੇ ਨਾਲ ਇਹੋ ਜਿਹੀ ਹਾਲਤ ਦੇ ਵਿੱਚ ਜਦੋਂ ਪੈਂਗੁਇਨ ਬਜ਼ੁਰਗ ਨੂੰ ਮਿਲਿਆ ਤਾਂ ਉਹਨੂੰ ਇੰਨਾ ਕੁ ਤਰਸ ਆਇਆ, ਉਹਨੇ ਫੜ ਕੇ ਉਹਨੂੰ ਪਹਿਲਾਂ ਮੁੱਢਲੀ ਸਹਾਇਤਾ ਉੱਥੇ ਹੀ ਦਿੱਤੀ ਅਤੇ ਉਸ ਤੋਂ ਬਾਅਦ ਕਹਿੰਦੇ ਨੇ ਉਹਨੂੰ ਘਰ ਲੈ ਗਿਆ। ਘਰ ਲਿਜਾ ਕੇ ਉਹਨੇ ਚੰਗੀ ਤਰ੍ਹਾਂ ਦੇ ਨਾਲ ਉਹਦੇ ਖੰਭ ਧੋਤੇ, ਉਹਨੂੰ ਕੁਛ ਖਾਣ ਦੇ ਲਈ ਦਿੱਤਾ, ਜੋ ਵੀ ਉਹ ਕਰ ਸਕਦਾ ਸੀ, ਜਿੰਨਾ ਕੁ ਵੀ ਉਹਨੂੰ ਪਤਾ ਸੀ। ਉਹਨੇ ਪੈਂਗੁਇਨ ਦੀ ਚੰਗੀ ਸੇਵਾ ਕੀਤੀ ਅਤੇ ਫਿਰ ਜਿੱਦਾਂ ਥੋੜ੍ਹਾ ਥੋੜ੍ਹਾ ਜਿਹਾ ਠੀਕ ਹੋਇਆ ਅਤੇ ਆਪ ਉਹਨੇ ਮੱਛੀਆਂ ਫੜਨੀਆਂ, ਆਪ ਖਾਣੀ ਅਤੇ ਪੈਂਗੁਇਨ ਨੂੰ ਖਵਾਉਣੀ। ਕੁੱਲ ਮਿਲਾ ਕੇ ਉਹਦੀ ਦੇਖਭਾਲ ਬੜੀ ਸੋਹਣੀ ਕੀਤੀ ਅਤੇ ਥੋੜ੍ਹੇ ਦਿਨਾਂ ਦੇ ਵਿੱਚ ਜਦੋਂ ਥੋੜ੍ਹਾ ਪੈਰਾਂ ਸਿਰ ਹੋ ਗਿਆ ਅਤੇ ਫਿਰ ਉਹਨੂੰ ਲਾਗੇ ਜਾ ਕੇ ਫਿਰ ਦੁਬਾਰਾ ਤੋਂ ਕਹਿ ਲਓ ਕਿ ਜੰਗਲ ਦੇ ਵਿੱਚ ਛੱਡ ਆਇਆ, ਜਿੱਥੇ ਉਹਨੂੰ ਪਤਾ ਸੀ ਕਿ ਪੈਂਗੁਇਨ ਰਹਿ ਸਕਦਾ, ਜਿੱਥੇ ਇਹਦਾ ਘਰ ਹੋਣ ਦੇ ਆਸਾਰ ਨੇ। ਪਰ ਹੈਰਾਨੀ ਦੀ ਹੱਦ ਉਦੋਂ ਹੀ ਜਦੋਂ ਥੋੜ੍ਹੇ ਸਮੇਂ ਬਾਅਦ ਫਿਰ ਉਹ ਕੀ ਵੇਖਦਾ ਕਿ ਉਹਦਾ ਘਰ ਲੱਭ ਕੇ ਫਿਰ ਉਹ ਉੱਥੇ ਆ ਗਿਆ ਅਤੇ ਫਿਰ ਉਹਨੂੰ ਅਹਿਸਾਸ ਹੋਇਆ ਕਿ ਨਹੀਂ, ਇਹ ਮੇਰੇ ਨਾਲ ਰਹਿਣਾ ਚਾਹੁੰਦਾ ਅਤੇ ਫਿਰ ਦੋਵਾਂ ਦੀ ਦੋਸਤੀ ਦਾ ਸਿਲਸਿਲਾ ਸ਼ੁਰੂ ਹੋਇਆ। ਬਜ਼ੁਰਗ ਨੇ ਹੁਣ ਉਹਨੂੰ ਨਾਲ ਹੀ ਰੱਖ ਲਿਆ, ਦੋਵੇਂ ਇੱਕੋ ਘਰ ਦੇ ਵਿੱਚ ਰਹਿੰਦੇ, ਇਕੱਠੇ ਉੱਠਦੇ ਜਾਗਦੇ, ਇੱਕ ਦੂਸਰੇ ਨਾਲ ਸੁੱਖ ਦੁੱਖ ਸਾਂਝੇ ਕਰਦੇ, ਬੇਜ਼ਬਾਨ ਜਵਾਨ ਜਾਨਵਰ ਦੇ ਨਾਲ ਹੁਣ ਯਾਰੀ ਪੈ ਚੁੱਕੀ ਸੀ ਬਜ਼ੁਰਗ ਦੀ, ਜਾਂ ਇੱਦਾਂ ਕਹਿ ਲਈਏ ਕਿ ਉਹਨੇ ਉਹਨੂੰ ਪੈਟ ਬਣਾ ਲਿਆ ਅਤੇ ਉਹਨੇ ਉਹਦਾ ਨਾਮ ਹੀ ਰੱਖ ਦਿੱਤਾ ਡਿੰਡਿਮ। ਅਤੇ ਡਿੰਡਿਮ ਸਾਰਾ ਦਿਨ ਹੁਣ ਬਜ਼ੁਰਗ ਦੇ ਨਾਲ ਘੁੰਮਦਾ ਫਿਰਦਾ, ਇੱਕ ਦੂਸਰੇ ਦੇ ਪਿਆਰ ਦਾ ਨਿੱਘ ਮਾਣਦੇ ਅਤੇ ਫਿਰ ਦੁਬਾਰਾ ਲੰਮਾ ਸਮੇਂ ਬਾਅਦ ਇੱਕ ਦਿਨ ਉਹ ਅਚਾਨਕ ਗਾਇਬ ਹੋ ਗਿਆ। ਡਿੰਡਿਮ ਨੂੰ ਕਾਫੀ ਉਹਨੇ ਲੱਭਿਆ ਪਰ ਫਿਰ ਦੁਬਾਰਾ ਬਜ਼ੁਰਗ ਨੂੰ ਲੱਗਾ ਕਿ ਚਲੋ ਠੀਕ ਆ, ਹੁਣ ਉਹਨੇ ਆਪਣੇ ਘਰ ਜਾਣਾ ਸੀ, ਚਲੇ ਗਿਆ। ਪਰ ਹਾਂ, ਉਹਨੂੰ ਲੱਭਦਾ ਜ਼ਰੂਰ ਰਿਹਾ। ਬਜ਼ੁਰਗ ਦੱਸਦਾ ਸੀ ਕਿ ਉਹ ਇਸ ਕਰਕੇ ਵੀ ਲੱਭਦਾ ਰਿਹਾ ਕਿ ਕਿਤੇ ਉਹਨੂੰ ਕੁਛ ਹੋ ਨਾ ਗਿਆ ਹੋਵੇ, ਉਹਦੀ ਉਹ ਤੰਦਰੁਸਤੀ ਲੋਚਦਾ ਸੀ। ਪਰ ਫਿਰ ਕਿਤੇ ਵੀ ਨਾ ਲੱਭਾ ਤਾਂ ਉਹਨੂੰ ਇਹ ਲੱਗਾ ਕਿ ਚਲੋ ਆਪਣੇ ਘਰ ਚਲਾ ਗਿਆ, ਹੁਣ ਸਾਡੀ ਸ਼ਾਇਦ ਸਾਂਝ ਇੰਨੀ ਕੁ ਸੀ। ਪਰ ਫਿਰ ਇੱਕ ਦਿਨ ਦੁਬਾਰਾ ਕੀ ਵੇਖਦਾ ਕਿ ਉਹ ਵਾਪਸ ਆ ਗਿਆ। ਲਗਭਗ 4 ਮਹੀਨੇ ਬਾਅਦ ਕਹਿੰਦੇ ਨੇ ਕਿ ਵਾਪਸ ਆਇਆ ਸੀ। ਸੋ ਅਜਿਹੇ ਦੇ ਵਿੱਚ ਫਿਰ ਦੁਬਾਰਾ ਉਹਦੀ ਹੈਰਾਨੀ ਦੀ ਹੱਦ ਨਾ ਰਹੀ, ਪਰ ਹੈਰਾਨੀ ਦੇ ਨਾਲੋਂ ਵੱਧ ਬਜ਼ੁਰਗ ਨੂੰ ਖੁਸ਼ੀ ਸੀ ਕਿ ਉਹਦਾ ਦੋਸਤ, ਉਹਦਾ ਮਿੱਤਰ ਵਾਪਸ ਆ ਗਿਆ। ਉਹਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ, ਪਰ ਹੁਣ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਫਿਰ ਦੁਬਾਰਾ ਤੋਂ ਇੱਕ ਦਿਨ ਚਲਾ ਗਿਆ। ਇਸ ਤਰੀਕੇ ਦੇ ਨਾਲ ਉਹ ਹਰ ਸਾਲ ਜਾਂਦਾ ਅਤੇ ਫਿਰ ਕੁਛ ਸਮਾਂ ਲਾ ਕੇ ਵਾਪਸ ਆ ਜਾਂਦਾ। ਕੁੱਲ ਮਿਲਾ ਕੇ ਉਹ ਪੈਂਗੁਇਨ ਜੂਨ ਜੁਲਾਈ ਦੇ ਆਸ ਪਾਸ ਕਹਿੰਦੇ ਨੇ ਕਿ ਆ ਜਾਂਦਾ ਅਤੇ ਫਰਵਰੀ ਤੱਕ ਉਹਦੇ ਨਾਲ ਰਹਿੰਦਾ ਅਤੇ ਜਿਹੜਾ ਬਾਕੀ ਦਾ ਸਮਾਂ ਸੀ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦਾ। ਸੋ ਅਜਿਹੇ ਦੇ ਵਿੱਚ ਉਹਨੇ ਪਹਿਲਾਂ ਤਾਂ ਬਹੁਤਾ ਕੋਈ ਧਿਆਨ ਨਹੀਂ ਦਿੱਤਾ, ਪਰ ਉਸ ਤੋਂ ਬਾਅਦ ਹੌਲੀ ਹੌਲੀ ਗੱਲ ਜਦੋਂ ਫੈਲੀ, ਸ਼ਾਇਦ ਲੋਕਲ ਸੋਸ਼ਲ ਮੀਡੀਆ ਦੇ ਉੱਤੇ ਵੀ ਫੈਲੀ ਹੋਊਗੀ, ਕਿਉਂਕਿ ਬਾਅਦ ਵਿੱਚ ਤਾਂ ਇਹ ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬੜੀ ਫੈਲੀ ਸੀ। ਅਤੇ ਹੌਲੀ ਹੌਲੀ ਗੱਲ ਫੈਲਦੀ ਫੈਲਦੀ ਜਦੋਂ ਇੱਕ ਜੋਲੋਜਿਸਟ ਦੇ ਕੋਲ ਪਹੁੰਚੀ ਤਾਂ ਉਹਨੇ ਬਜ਼ੁਰਗ ਨੂੰ ਸੰਪਰਕ ਕੀਤਾ, ਕਿਉਂਕਿ ਕੁਛ ਇੱਕ ਚੀਜ਼ਾਂ ਸ਼ਾਇਦ ਉਹ ਪਹਿਲਾਂ ਹੀ ਚੈੱਕ ਕਰਨੀਆਂ ਚਾਹੁੰਦੇ ਸੀ ਇਹਨਾਂ ਜਨੌਰਾਂ ਦੇ ਬਾਰੇ। ਤਾਂ ਫਿਰ ਉਹਨੇ ਇੱਕ ਟਰੈਕਰ ਲਾ ਦਿੱਤਾ

ਜਿਹਦੇ ਨਾਲ ਉਹ ਚੈੱਕ ਕਰ ਸਕਣ ਕਿ ਇਹ ਜਾਂਦਾ ਕਿੱਥੇ ਆ। ਪਤਾ ਲੱਗਾ ਕਿ ਫਰਵਰੀ ਦੇ ਵਿੱਚ ਉਹ ਅਰਜਨਟੀਨਾ ਜਾਂ ਫਿਰ ਚਿਲੀ ਵੱਲ ਨੂੰ ਚਲੇ ਜਾਂਦੇ, ਸਾਊਥ ਅਮਰੀਕਾ ਵੱਲ ਨੂੰ ਜਾ ਕੇ। ਉੱਥੇ ਉਹਦਾ ਆਪਣਾ ਪਰਿਵਾਰ ਹੈ ਜਿੱਥੇ ਉਹ ਆਪਣੇ ਪਰਿਵਾਰ ਦੇ ਵਿੱਚ ਵਿਚਰਦਾ, ਆਪਣੇ ਫਰਜ਼ ਉੱਥੇ ਵੀ ਨਿਭਾਉਂਦਾ, ਬਰੀਡਿੰਗ ਕਰਦਾ, ਅਤੇ ਫਿਰ ਹਜ਼ਾਰਾਂ ਮੀਲ ਦਾ ਸਫ਼ਰ ਦੁਬਾਰਾ ਤੈਅ ਕਰਕੇ ਫਿਰ ਉਹ ਚਿਲੀ ਵਾਪਸ ਉਸੇ ਬਜ਼ੁਰਗ ਦੇ ਕੋਲ ਬ੍ਰਾਜ਼ੀਲ ਆ ਜਾਂਦਾ। ਹੁਣ ਇਹ ਅਰਜਨਟੀਨਾ ਜਾਂ ਚਿਲੀ ਤੋਂ ਜਿਹੜੇ ਤਰੀਕੇ ਦੇ ਨਾਲ ਅਤੇ ਜਿੱਦਾਂ ਇਹ ਜਾਂਦਾ ਸੀ, ਵੈਸੇ ਕਈ ਹਵਾਲੇ ਇੱਦਾਂ ਦੇ ਵੀ ਮਿਲਦੇ ਨੇ ਕਿ ਇਹ ਇਹ ਕਾਫ਼ੀ ਲੰਮਾ ਸਫ਼ਰ ਹੈ, 8000 ਕਿਲੋਮੀਟਰ ਵੀ ਕਈ ਦੱਸਦੇ ਨੇ। ਇੰਨਾ ਲੰਮਾ ਸਫ਼ਰ ਕਰਕੇ ਹਰ ਸਾਲ ਉਹ ਬਜ਼ੁਰਗ ਦੇ ਕੋਲ ਵਾਪਸ ਆਉਂਦਾ, ਇਸ ਕਰਕੇ ਕਿਉਂਕਿ ਉਹਨੇ ਉਹਦੀ ਜਾਨ ਬਚਾਈ ਸੀ, ਇਸ ਕਰਕੇ ਕਿ ਉਹਨੇ ਉਹਦੀ ਦੇਖਭਾਲ ਕੀਤੀ ਸੀ। ਹੁਣ ਜਿੱਦਾਂ ਬਜ਼ੁਰਗ ਨੂੰ ਪੱਕੇ ਤੌਰ ਦੇ ਉੱਤੇ ਪਤਾ ਸੀ ਕਿ ਐਨ ਇੰਨਾ ਕੁ ਦਿਨਾਂ ਦੇ ਵਿੱਚ ਮੇਰੇ ਮਿੱਤਰ ਨੇ ਚਲੇ ਜਾਣਾ, ਅਤੇ ਫਿਰ ਉਹ ਉਹਨਾਂ ਦਿਨਾਂ ਦੇ ਵਿੱਚ ਇੰਤਜ਼ਾਰ ਰੱਖਦਾ ਜਦੋਂ ਉਹਨੂੰ ਪਤਾ ਸੀ ਕਿ ਹੁਣ ਉਹਨੇ ਫਿਰ ਵਾਪਸ ਆ ਜਾਣਾ। ਬਜ਼ੁਰਗ ਜਵਾਓ ਉਹ ਦੱਸਦਾ ਕਿ ਉਹਨੇ ਕਾਫ਼ੀ ਉਹਦੇ ਦੋਸਤੀ ਦਾ ਨਿੱਘ ਮਾਣਿਆ। ਉਸ ਤੋਂ ਬਾਅਦ ਫਿਰ ਵਿਗਿਆਨੀਆਂ ਨੇ ਇਹ ਵੀ ਦੱਸਿਆ ਕਿ ਮੈਂ ਕਿ ਲੈਗਿਨ ਨਾਂ ਦੇ ਇਹ ਜਿਹੜੀ ਪੈਂਗਵਿਨ ਦੀ ਪ੍ਰਜਾਤੀ ਹੈ, ਇਹ ਆਪਣੇ ਖਾਣ ਪੀਣ ਦੇ ਲਈ ਅਤੇ ਆਪਣੀ ਪੀੜ੍ਹੀ ਨੂੰ ਅੱਗੇ ਵਧਾਉਣ ਦੇ ਲਈ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕਰ ਲੈਂਦੀ ਹੈ। ਪਰ ਇਸ ਤਰੀਕੇ ਦੇ ਨਾਲ ਕਿਸੇ ਜੰਗਲੀ ਪੈਂਗਵਿਨ ਦਾ ਹਰ ਸਾਲ ਇੱਕੋ ਵਿਅਕਤੀ ਦੇ ਕੋਲ ਵਾਪਸ ਹੋਣਾ ਇਹ ਕੋਈ ਆਮ ਗੱਲ ਨਹੀਂ ਸੀ, ਅਤੇ ਸ਼ਾਇਦ ਵਿਗਿਆਨੀਆਂ ਨੇ ਇਹ ਤਾਂ ਲੱਭ ਲਿਆ ਕਿ ਉਹ ਇੰਨੀ ਦੂਰ ਤੱਕ ਜਾਂਦਾ ਕਿੱਥੇ, ਪਰ ਸ਼ਾਇਦ ਇਹ ਲੱਭਣਾ ਬਹੁਤ ਔਖਾ ਕਿ ਆਖਿਰਕਾਰ ਉਹਦੇ ਮਨ ਦੇ ਵਿੱਚ ਉਹਦੇ ਦਿਲ ਦੇ ਵਿੱਚ ਚੱਲ ਕੀ ਰਿਹਾ ਸੀ। ਕੁਦਰਤ ਦੇ ਰੰਗ ਬੜੇ ਕੂੜੇ ਨੇ, ਇਸੇ ਕਰਕੇ ਕਿਹਾ ਜਾਂਦਾ ਕਿ ਹਰ ਇੱਕ ਜੀ ਦੇ ਨਾਲ, ਕੁਦਰਤ ਦੀ ਹਰ ਇੱਕ ਸ਼ੈ ਦੇ ਨਾਲ, ਉਸ ਰੱਬ ਦੀ ਬਣਾਈ ਇਸ ਕਾਇਨਾਤ ਦੇ ਵਿੱਚ ਜੋ ਕੁਛ ਵੀ ਮੌਜੂਦ ਹੈ, ਉਸ ਹਰ ਇੱਕ ਕਣ ਕਣ ਦੇ ਨਾਲ ਸਾਡਾ ਰਿਸ਼ਤਾ ਤਾਂ ਕੋਈ ਨਾ ਕੋਈ ਜ਼ਰੂਰ ਹੈ। ਅਤੇ ਜੇ ਰਿਸ਼ਤਾ ਹੈਗਾ ਤਾਂ ਫਿਰ ਉਹਨਾਂ ਦੇ ਨਾਲ ਸਾਡਾ ਆਦਾਨ ਪ੍ਰਦਾਨ ਵੀ ਜ਼ਰੂਰ ਹੋਊਗਾ, ਸਾਡੇ ਵਿਚਾਰਾਂ ਦੀ ਸਾਂਝ ਵੀ ਹੋਊਗੀ, ਇੱਕ ਦੂਸਰੇ ਦੀ ਆਪਾਂ ਸਮਝਦੇ ਵੀ ਹੋਵਾਂਗੇ, ਅਤੇ ਜੇਕਰ ਚਾਹੀਏ ਤਾਂ ਸਮਝ ਸਕਦੇ ਵੀ ਹੋਵਾਂਗੇ। ਤਾਂ ਉਹ ਸਮਝਣ ਦੇ ਲਈ ਸ਼ਾਇਦ ਉਹਨਾਂ ਨੂੰ ਬੋਲਣਾ ਤਾਂ ਨਹੀਂ ਆਉਂਦਾ, ਪਰ ਪਿਆਰ, ਸਨੇਹ, ਵਿਸ਼ਵਾਸ, ਕਿਸੇ ਦੀ ਦੇਖਭਾਲ, ਕਿਸੇ ਦੇ ਪ੍ਰਤੀ ਉਦਾਰਤਾ, ਇਹ ਐਸੀ ਲੈਂਗੁਏਜ ਆ ਜਿਹੜੀ ਹਰ ਇੱਕ ਨੂੰ ਸ਼ਾਇਦ ਸਮਝ ਆ ਜਾਂਦੀ ਹੈ। ਇੱਕ ਜਾਨਵਰ ਵੀ ਇਹ ਸਮਝਦਾ ਕਿ ਇਨਸਾਨ ਨੇ ਬੜੇ ਪਿਆਰ ਦੇ ਨਾਲ, ਬੜੀ ਵਫਾਦਾਰੀ ਦੇ ਨਾਲ ਆਪਣੇ ਧੀਆਂ ਪੁੱਤਾਂ ਵਾਂਗੂੰ ਪਿਆਰ ਦੇ ਨਾਲ ਮੇਰੀ ਦੇਖਭਾਲ ਕੀਤੀ ਹੈ। ਇੱਕ ਜਾਨਵਰ ਵੀ ਇਹ ਸਮਝਦਾ ਕਿ ਇਸ ਬੰਦੇ ਤੋਂ ਮੈਨੂੰ ਖਤਰਾ ਜਾਂ ਇਸ ਬੰਦੇ ਤੋਂ ਮੈਨੂੰ ਖਾਣ ਪੀਣ ਨੂੰ ਮਿਲਣਾ, ਇਹ ਬੰਦਾ ਕੀ ਬਿਰਤੀ ਰੱਖ ਕੇ ਮੇਰੇ ਨਾਲ ਯਾਰੀ ਲਾ ਰਿਹਾ, ਇਹ ਚੀਜ਼ ਦੇ ਲਈ ਤੁਹਾਨੂੰ ਜ਼ਬਾਨੋਂ ਬੋਲਣ ਦੀ ਅਤੇ ਅਗਲੇ ਨੂੰ ਉਹ ਲੈਂਗੁਏਜ ਸਮਝਣ ਦੀ ਕੋਈ ਜ਼ਰੂਰੀ ਨਹੀਂ ਕਿ ਸਮਝ ਹੋਵੇ। ਇਹ ਸ਼ਾਇਦ ਆਪਾਂ ਇਸ ਕਹਾਣੀ ਤੋਂ ਵੇਖ ਸਕਦੇ, ਜਾਂ ਫਿਰ ਜਿਨ੍ਹਾਂ ਨੇ ਵੀ ਆਪਣੇ ਘਰਾਂ ਦੇ ਵਿੱਚ ਜਨੌਰ ਰੱਖੇ ਨੇ ਉਹ ਸਮਝ ਸਕਦੇ ਨੇ ਕਿੱਦਾਂ ਇੱਕ ਬੇਜ਼ਬਾਨ ਦੇ ਨਾਲ ਸਾਡਾ ਇੰਨਾ ਪਿਆਰ ਪੈ ਜਾਂਦਾ, ਕਿੱਦਾਂ ਉਹ ਸਾਡੇ ਲਈ ਅਤੇ ਆਪਾਂ ਉਹਦੇ ਲਈ ਇੱਕ ਮਿੱਕ ਹੋ ਜਾਂਦੇ ਹਾਂ, ਪਰਿਵਾਰ ਦੇ ਜੀ ਬਣ ਜਾਂਦੇ ਹਾਂ। ਸੋਚਿਆ ਜਾਵੇ ਤਾਂ ਕੁਛ ਤਾਂ ਸਾਂਝ ਹੈਗੀ, ਅਤੇ ਇਹ ਸਾਂਝ ਟਿੱਕੀ ਆ ਪਿਆਰ ਦੇ ਉੱਤੇ, ਅਤੇ ਜੇਕਰ ਪਿਆਰ ਦੇ ਉੱਤੇ ਇਹ ਸਾਂਝ ਟਿੱਕੀ ਆ ਤਾਂ ਫਿਰ ਆਪਾਂ ਵੱਧ ਤੋਂ ਵੱਧ ਪਿਆਰ ਹੀ ਕਿਉਂ ਨਾ ਵੰਡੀਏ। ਇਨਸਾਨ ਸਿਰਫ ਸੋਚਦਾ ਕਿ ਉਹਦਾ ਇਨਸਾਨ ਤੱਕ ਦੇ ਨਾਲ ਰਿਸ਼ਤਾ, ਪਰ ਉਸ ਤੋਂ ਬਾਅਦ ਫਿਰ ਰੁੱਖਾਂ ਦੇ ਨਾਲ ਫਿਰ ਸਾਡਾ ਕੀ ਰਿਸ਼ਤਾ, ਜੇ ਆਪਾਂ ਸਿਰਫ ਆਪਸ ਦੇ ਵਿੱਚ ਹੀ ਪਰੁੱਚੇ ਹਾਂ ਤਾਂ ਫਿਰ ਇਹ ਜਿਹੜੇ ਆਪਾਂ ਪੈਟ ਰੱਖਦੇ ਹਾਂ ਇਹਨਾਂ ਦੇ ਨਾਲ ਸਾਡਾ ਕੀ ਰਿਸ਼ਤਾ। ਇਹ ਜਿਹੜੇ ਪੰਛੀ ਉੱਡਦੇ ਫਿਰਦੇ ਨੇ,
ਜਿਨ੍ਹਾਂ ਦੀ ਆਵਾਜ਼ ਦਾ ਵੀ ਆਪਾਂ ਆਨੰਦ ਕਈ ਵਾਰੀ ਮਾਣ ਲੈਂਦੇ, ਬਹੁਤੀ ਵਾਰ ਤਾਂ ਚਲੋ ਸਾਡੇ ਕੋਲ ਸਮਾਂ ਨਹੀਂ ਹੁੰਦਾ। ਹੁਣ ਤਾਂ ਆਪਾਂ ਇਹਨਾਂ ਆਵਾਜ਼ਾਂ ਨੂੰ ਆਪਾਂ ਮਿਊਜ਼ਿਕ ਦੇ ਵਿੱਚ ਵੀ ਭਰ ਲਿਆ, ਡਿਜੀਟਲੀ ਵੀ ਆਪਾਂ ਸੁਣ ਕੇ ਸੋਚਦੇ ਹਾਂ ਕਿ ਸਾਨੂੰ ਸਕੂਨ ਮਿਲਦਾ, ਅਤੇ ਫਿਰ ਰਿਸ਼ਤਾ ਤਾਂ ਕੋਈ ਨਾ ਕੋਈ ਜ਼ਰੂਰ ਹੈ। ਇਹਨਾਂ ਸਾਰੇ ਰੱਬ ਦੇ ਬਣਾਏ ਜੀਆਂ ਦੇ ਨਾਲ ਸਾਡਾ ਇਹ ਰਿਸ਼ਤਾ ਅਟੁੱਟ ਹੈ। ਅਤੇ ਫਿਰ ਇੱਕ ਜਿਹੜੀ ਕੋਮਨ ਲੈਂਗੁਏਜ ਜਿਹੜੀ ਸਾਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਜੋੜਦੀ ਹੈ, ਜੋ ਕਿ ਪਿਆਰ ਆ, ਕਿਉਂ ਨਾ ਆਪਣੇ ਅੰਦਰ ਇਹਦਾ ਅਹਿਸਾਸ ਰੱਖੀਏ। ਜਿਹੜੀ ਲੈਂਗੁਏਜ ਸਾਰੇ ਸਮਝਦੇ ਹੋਣ ਅਤੇ ਜਿਹਦੇ ਕਰਕੇ ਸਾਨੂੰ ਫਾਇਦਾ ਮਿਲਦਾ ਹੋਵੇ, ਉਹਦੇ ਬਾਰੇ ਤਾਂ ਆਪਾਂ ਟਿਊਸ਼ਨਾਂ ਵੀ ਰੱਖਦੇ ਹਾਂ। ਜਦੋਂ ਸਾਨੂੰ ਪਤਾ ਵੀ ਅੰਗਰੇਜ਼ੀ ਕਰਕੇ ਸਾਨੂੰ ਆਹ ਫਾਇਦੇ ਮਿਲਣੇ ਆ, ਅਤੇ ਆਪਾਂ ਸਿੱਖ ਹੀ ਲਈ ਆ, ਅਤੇ ਜਦੋਂ ਸਾਨੂੰ ਪਤਾ ਕਿ ਇਸ ਪਿਆਰ ਦੀ ਭਾਸ਼ਾ ਦੇ ਨਾਲ ਸਾਰੀ ਕਾਇਨਾਤ ਇੱਕ ਮਿੱਕ ਹੋ ਜਾਂਦੀ, ਆਪਾਂ ਹਰ ਇੱਕ ਰੱਬ ਦੇ ਜੀ ਦੇ ਨਾਲ ਕਮਿਊਨੀਕੇਸ਼ਨ ਕਰ ਸਕਦੇ ਹਾਂ, ਅਤੇ ਫਿਰ ਉਹ ਭਾਸ਼ਾ ਹੋਰ ਸੁਧਾਰ ਲੈਣੀ ਚਾਹੀਦੀ, ਹੋਰ ਵਧੇਰੇ ਸਿੱਖ ਲੈਣੀ ਚਾਹੀਦੀ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਤੁਸੀਂ ਕਿਸੇ ਦੇ ਲਈ ਕੁਛ ਕਰਦੇ ਹੋ, ਚਾਹੇ ਉਹ ਜਾਨਵਰ ਵੀ ਆ, ਚਾਹੇ ਉਹ ਪੰਛੀ ਆ, ਕੋਈ ਵੀ ਜੀ, ਅਤੇ ਉਹ ਤੁਹਾਡਾ ਕੀਤਾ ਅਜਾਈ ਨਹੀਂ ਜਾਂਦਾ। ਕੁਛ ਤਾਂ ਰਿਸ਼ਤਾ ਹੈ ਜਾਂ ਅੰਦਰ ਕੁਛ ਤਾਂ ਇਨਸਾਨ ਦੇ ਬਣਿਆ। ਆਪਾਂ ਕਿਸੇ ਦਾ ਦਰਦ ਵੇਖਦੇ ਹਾਂ, ਚਾਹੇ ਉਹ ਪੰਛੀ ਦਾ ਹੀ ਆ, ਕਿਸੇ ਜਾਨਵਰ ਦਾ ਹੀ ਆ, ਅਤੇ ਸਾਡਾ ਦਿਲ ਪਸੀਜ ਜਾਂਦਾ, ਸਾਡਾ ਮਨ ਕਰਦਾ ਕਿ ਆਪਾਂ ਉਹਦੀ ਮਦਦ ਕਰੀਏ, ਉਹਦੀ ਜਾਨ ਬਚਾਈਏ, ਉਹਦੀ ਜਾਨ ਸੌਖੀ ਕਰੀਏ। ਕੁਛ ਤਾਂ ਹੋਊਗਾ ਜਿਹੜਾ ਸਾਨੂੰ ਅੰਦਰ ਇਹ ਸੰਦੇਸ਼ ਦਿੰਦਾ। ਇਹ ਕੋਈ ਤਾਂ ਲੈਂਗੁਏਜ ਹੈਗੀ ਹੈ ਜਿਹੜੀ ਸਾਨੂੰ ਇਹ ਅਹਿਸਾਸ ਕਰਵਾਉਂਦੀ ਆ ਕਿ ਇਹ ਦੁੱਖ ਦੇ ਵਿੱਚ, ਇਹ ਇੱਦਾਂ ਤਾਂ ਨਹੀਂ ਸੀ ਹੋਣਾ ਚਾਹੀਦਾ। ਅਤੇ ਉਸੇ ਤਰ੍ਹਾਂ ਦੇ ਨਾਲ ਫਿਰ ਅੱਗੇ ਤੋਂ ਅੱਗੇ ਇਹ ਚੰਗਾਪਨ ਫੈਲਦਾ ਜਾਂਦਾ। ਜਿੱਦਾਂ ਜਿੱਦਾਂ ਆਪਾਂ ਆਪਣੇ ਕੰਮਾਂ ਦੇ ਵਿੱਚ ਮਸਰੂਫ ਹੁੰਦੇ ਹਾਂ, ਉੱਦਾਂ ਉੱਦਾਂ ਆਪਾਂ ਇਹ ਲੈਂਗੁਏਜ ਥੋੜ੍ਹੀ ਭੁੱਲਦੇ ਜਾਂਦੇ ਹਾਂ, ਜਾਂ ਫਿਰ ਇੱਦਾਂ ਕਹਿ ਲਓ ਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ, ਆਸ ਪਾਸ ਵਾਪਰ ਤਾਂ ਸਾਰਾ ਕੁਛ ਹੀ ਰਿਹਾ ਹੁੰਦਾ। ਸੋ ਇਸ ਕਰਕੇ ਥੋੜ੍ਹੇ ਜਿਹੇ ਸਮੇਂ ਦੀ ਸਮੱਸਿਆ, ਥੋੜ੍ਹੀ ਜਿਹੀ ਇਸ ਪਿਆਰ ਦੀ ਘਾਟ, ਅਤੇ ਥੋੜ੍ਹੀ ਜਿਹੀ ਨਾ ਸਮਝੀ ਕਿ ਇਨਸਾਨ ਦਾ ਤਾਂ ਸਿਰਫ ਇਨਸਾਨ ਤੱਕ ਹੀ ਸਰੋਕਾਰ ਹੈ, ਅਤੇ ਜਿਹੜੇ ਲੋਕ ਇਹ ਵੀ ਮੰਨਦੇ ਨੇ ਉਹਨਾਂ ਦਾ ਫਿਰ ਇਹ ਵੀ ਭੁਲੇਖਾ ਨਿਕਲ ਜਾਂਦਾ ਕਿ ਇਨਸਾਨ ਤੱਕ ਸਰੋਕਾਰ, ਅਤੇ ਇੱਕ ਦਿਨ ਉਹ ਵੀ ਫਿੱਕਾ ਪੈ ਜਾਂਦਾ। ਜੇਕਰ ਇੱਕ ਪੈਨਗੁਇਨ ਹਜ਼ਾਰਾਂ ਕਿਲੋਮੀਟਰ ਸਫ਼ਰ ਕਰਕੇ ਆਪਣੇ ਯਾਰ ਦੋਸਤ ਨੂੰ ਜਾਂ ਫਿਰ ਆਪਣੇ ਪਰਿਵਾਰ ਨੂੰ ਜਾਂ ਜੋ ਵੀ ਉਹਦੇ ਮਨ ਦੇ ਵਿੱਚ ਉਹਨੇ ਮੰਨਿਆ ਹੋਊਗਾ ਉਹਨੂੰ ਮਿਲਣ ਦੇ ਲਈ ਆ ਸਕਦਾ, ਤਾਂ ਇੱਥੋਂ ਆਪਾਂ ਇਹ ਜ਼ਰੂਰ ਸੁਨੇਹਾ ਲੈ ਸਕਦੇ ਕਿ ਜਿੱਥੇ ਵੀ ਕਿਤੇ ਸਾਡੀ ਸਾਂਝ ਪਈ ਆ ਅਤੇ ਗੂੜ੍ਹੀ ਪਈ ਆ, ਉੱਥੇ ਸਾਨੂੰ ਸੱਤ ਵਾਲ ਭੰਨ ਕੇ ਵੀ ਰਿਸ਼ਤਾ ਪਗਾ ਲੈਣਾ ਚਾਹੀਦਾ। ਨਹੀਂ ਤਾਂ ਕਿਹੜੇ ਪੈਂਗੁਇਨ ਨੇ ਸੋਚਿਆ ਹੋਊਗਾ, ਕਿਹੜੇ ਬਜ਼ੁਰਗ ਨੇ ਸੋਚਿਆ ਹੋਊਗਾ ਕਿ ਇਹ ਕਹਾਣੀ ਐਡੀ ਦੂਰ ਤੱਕ ਜਾਣੀ ਹੈ। ਪਰ ਜਦੋਂ ਕੁਦਰਤ ਨੇ ਕੋਈ ਸੁਨੇਹਾ ਇਨਸਾਨ ਨੂੰ ਦੇਣਾ ਹੁੰਦਾ ਤਾਂ ਫਿਰ ਉਹ ਇਸੇ ਤਰੀਕੇ ਦੇ ਨਾਲ ਸੱਤ ਵਾਲ ਭੰਨ ਕੇ ਵੀ ਦੇ ਦਿੰਦਾ। ਕੋਸ਼ਿਸ਼ ਕਰੀਏ ਇੱਕ ਦੂਸਰੇ ਦੇ ਨਾਲ ਰਿਸ਼ਤੇ ਨਾਤੇ ਬਣੇ ਰਹਿਣ, ਚਾਹੇ ਉਹਦੇ ਲਈ ਸਾਨੂੰ ਹਜ਼ਾਰਾਂ ਕਿਲੋਮੀਟਰ ਸਫ਼ਰ ਤੈਅ ਕਿਉਂ ਨਾ ਕਰਨਾ ਪਵੇ। ਅਤੇ ਹੁਣ ਤਾਂ ਵੈਸੇ ਟੈਕਨੋਲੋਜੀ ਦਾ ਯੁੱਗ ਹੈ, ਹੁਣ ਤਾਂ ਇੰਨੇ ਕਿਲੋਮੀਟਰ ਜਾਣ ਦੀ ਵੀ ਲੋੜ ਨਹੀਂ, ਹੁਣ ਤਾਂ ਬੜੀਆਂ ਚੀਜ਼ਾਂ ਤੁਹਾਡੀਆਂ ਘਰ ਬੈਠੀਆਂ ਹੋ ਜਾਂਦੀਆਂ। ਸੋ ਕੋਸ਼ਿਸ਼ ਕਰਕੇ ਇਹ ਰਿਸ਼ਤੇ ਨਾਤੇ ਸਾਂਝਾਂ ਆਪਸ ਦੇ ਵਿੱਚ ਆਪਾਂ ਬਣਾਈ ਰੱਖੀਏ। ਸੋ ਇਹ ਕਹਾਣੀ ਤੁਹਾਡੇ ਨਾਂ, ਤੁਹਾਡੇ ਚਾਹੁਣ ਵਾਲਿਆਂ ਦੇ ਨਾਂ, ਜਿਨ੍ਹਾਂ ਜਿਨ੍ਹਾਂ ਦੇ ਨਾਲ ਵੀ ਤੁਹਾਡੀ ਸਾਂਝ ਹੈ ਉਹਨਾਂ ਦੇ ਨਾਂ, ਅਤੇ ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਤੁਸੀਂ ਨਹੀਂ ਨੌਕ ਕਰ ਸਕੇ, ਨਹੀਂ ਜਿਨ੍ਹਾਂ ਨਾਲ ਗੱਲ ਕਰ ਸਕੇ ਉਹਨਾਂ ਦੇ ਨਾਂ, ਅਤੇ ਉਹਨਾਂ ਨੂੰ ਘਰ ਜ਼ਰੂਰ ਲਿਓ। ਆਸ ਕਰਦੇ ਹਾਂ ਕਿ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਜੇਕਰ ਤੁਹਾਨੂੰ ਵਧੀਆ ਲੱਗੇ ਕਹਾਣੀ ਤਾਂ ਤੁਸੀਂ ਅੱਗੇ ਦੇ ਅੱਗੇ ਸ਼ੇਅਰ ਕਰ ਸਕਦੇ ਹੋ, ਸਾਡੀ ਪੋਡਕਾਸਟ ਦੇ ਉੱਤੇ ਤੁਹਾਨੂੰ ਇਹ ਕਹਾਣੀਆਂ ਮਿਲ ਜਾਣਗੀਆਂ। ਧੰਨਵਾਦ।

0: ਪਰਫੈਕਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਕਰੀ ਜਾਵੇ ਨਖਰੇ ਨੱਕ ਜਾ ਚੜਾ ਕੇ, ਕੀ ਚੱਕਰ ਕੀ ਆ ਬਾਈ?
1: ਚੱਕਰ ਤੁਹਾਨੂੰ ਪਤਾ ਫਿਰ ਦਿਨ ਚੜਦੇ ਨਵਾਂ ਤੇ ਨਵਾਂ ਹੀ ਚੱਕਰ ਪੈ ਜਾਂਦਾ।
0: ਵਾਹ ਵਾਹ ਵਾਹ ਵਾਹ, ਕਿਆ ਬਾਤ, ਤੂੰ ਓਸ਼ੋ ਬਣੀ ਜਾਂਦਾ ਮੈਂ ਤੈਨੂੰ।
1: ਓਸ਼ੋ ਬੋਸ਼ੋ
0: ਬੋਸ਼ੋ ਮੀਸ਼ੋ
1: ਕੇਮ ਸ਼ੋ ਤੇ ਹੈਗਾ ਬੰਦਾ ਆਪਣਾ
0: ਕੇਮ ਸ਼ੋ।
1: ਹਾਂਜੀ, ਮਜਾ ਮੈਂ ਭੈਣ ਜੋ ਜੀ ਕਰਦਾ ਕਹਿਣ,
0: ਜੋ ਜੀ ਕਰਨਾ
1: ਪਰ ਸਾਨੂੰ ਪਲੀਜ਼ ਇੱਕ ਵਾਰੀ ਸੁਣ ਲੈਣ।
0: ਕਿਆ ਬਾਤ ਹੈ, ਕਿਆ ਬਾਤ ਹੈ, ਤੁਹਾਡੇ ਤੋਂ ਵੀ
1: ਸ਼ਾਇਦ ਗਾਣਾ ਕਹਿਣ ਲਾਇਆ ਤੁਸੀਂ ਅੱਜ ਨਾ, ਬੜਾ
0: ਗਾਣਾ ਗੁੱਡ ਹੈ ਯਾਰ। ਸ਼ੁਭ ਦੇ ਗਾਣੇ ਠੀਕ ਹੀ ਹੁੰਦੇ, ਹੀ ਇਜ਼ ਗੁੱਡ,
1: ਨਾਟ ਵਾਈਬ ਜੀ ਬੜੀ ਬਣਾਉਂਦਾ ਨਾ,
0: ਵਾਈਬ ਵਧੀਆ ਬਣਾਉਂਦਾ। ਵਾਈਬ ਦੀ ਸਾਰੀ ਖੇਡ ਹੋ ਗਈ ਅੱਜ
1: ਹਾਂ ਯਾਰ,
0: ਹਨਾ,
1: ਵਾਈਬ ਬਿਨਾਂ ਕੱਖ ਨਹੀਂ ਆ।
0: ਵਾਈਬ, ਮਾਹੌਲ, ਚਾਲ, ਇਸ ਤੋਂ ਬਿਨਾਂ ਕੋਈ ਹੈ ਨਹੀਂ। ਮਤਲਬ ਹਰ ਸੈਂਟੈਂਸ ਦੇ ਅੰਦਰ ਇਹ ਚੀਜ਼ ਵਰਤੀ ਜਾਂਦੀ ਹੈ ਕਿ ਯਾਰ ਇਸ ਚੀਜ਼ ਚ ਵਾਈਬ ਹੈ ਨਹੀਂ ਯਾਰ, ਅੱਜ ਦੇ ਦਿਨ ਚ ਵਾਈਬ ਹੈ ਨਹੀਂ,
1: ਕੱਲ
0: ਇਸ ਜੋਬ ਚ ਵਾਈਬ ਹੈ ਨਹੀਂ।
1: ਕੱਲ ਮੈਨੂੰ ਇੱਕ ਚੰਗਾ ਭਲਾ ਰਾਈਟਰ ਮਿਲਿਆ, ਮਤਲਬ ਵਧੀਆ ਸੋਹਣਾ ਰਾਈਟਰ ਮਿਲਿਆ, ਤੇ ਉਹ ਵੀਰ ਕਹਿੰਦਾ ਯਾਰ ਮੈਂ ਵੀ ਵੀਰ ਲਿਖਦਾ ਤੂੰ ਬੜਾ ਸੋਹਣਾ ਵਾ, ਪਰ ਮੈਂ ਚੱਲਣ ਦੇ ਲਈ ਤੁੱਕਾ ਹੀ ਆ। ਉਹ ਕਹਿੰਦਾ ਨਹੀਂ ਮੈਂ ਇੱਦਾਂ ਨਹੀਂ ਤੁੱਕਾ ਹੋ ਸਕਦਾ, ਆਰਟ ਆਏ। ਮੈਂ ਠੀਕ ਆ, ਆਰਟ ਆ, ਉਹ ਹਰ ਇੱਕ 'ਚ ਹੁੰਦਾ ਕੋਈ ਨਾ ਕੋਈ ਆਰਟ, ਪਰ ਮੈਂ ਜਿਹਦਾ ਆਰਟ ਸਾਹਮਣੇ ਆਉਂਦਾ ਉਹਦਾ ਤੁੱਕਾ ਹੀ ਲੱਗਦਾ, ਜਿਹੜਾ ਮਰਜ਼ੀ ਅੱਜ ਤੋਂ ਬਾਅਦ ਪਿੱਛੋਂ ਉਹ ਚੁੱਕ ਕੇ ਵੇਖ ਲਾ,
0: ਇਹ ਫੈਕਟ ਆ।
1: ਹਾਂ, ਤੇ ਕਹਿੰਦਾ ਹਾਂ ਇਹ ਗੱਲ ਤੇ ਕਹਿੰਦਾ ਮੈਨੂੰ ਵੀ ਪਤਾ ਮੇਰੇ ਨਾ ਵਾਈਬ ਜੀ ਨਹੀਂ ਹੈਗੀ ਰਾਈਟਿੰਗ, ਮੈਂ ਬਸ ਮੈਂ ਵਾਈਬ ਲਿਆਓ, ਫਿਰ
0: ਵਾਈਬ ਲੈ ਕੇ ਆਓ।
1: ਤੇ ਉਹੀ ਗੱਲ ਕਿ ਜਿੰਨਾ ਮਰਜ਼ੀ ਜੋ ਮਰਜ਼ੀ ਕੋਈ ਹੋਵੇ, ਪਰ ਅੱਜ ਕੱਲ੍ਹ ਥੋੜ੍ਹੀ ਜਿਹੀ ਵਾਈਬ ਜ਼ਰੂਰ ਚਾਹੀਦੀ ਹਰ ਇੱਕ ਚੀਜ਼ ਦੇ ਵਿੱਚ। ਡਲ ਜੀ ਚੀਜ਼ ਕੋਈ ਵੀ ਨਹੀਂ ਸੁਣਨ ਨੂੰ ਕਿ ਜਾਂ ਵੇਖ ਕੇ ਰਾਜੀ।
0: ਹਾਂ, ਮਤਲਬ
1: ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ ਨਾ, ਪਰ ਜੇ ਉਹ ਡਲ ਆ ਤੇ ਉਹ ਨਹੀਂ, ਗੱਲ ਜੀ ਨਹੀਂ ਬਣਦੀ।
0: ਉਹ ਫਿਰ ਤੁਹਾਨੂੰ ਪਤਾ ਹੀ ਆ, ਆਪਾਂ ਮਾੜਾ ਜਿਹਾ ਧਿਆਨ ਦੇ, ਥੈਂਕ ਯੂ। ਆਪਾਂ ਇੱਕ ਚੀਜ਼ ਤਾਂ ਨੋਟਿਸ ਕਰਨ ਵਾਲੀ ਆ ਇਹਦੇ ਅੰਦਰ ਕਿ ਉਸ ਯੁੱਗ ਚ ਰਹਿੰਦੇ ਹਾਂ ਜਿਹਦੇ ਅੰਦਰ 3 ਸੈਕਿੰਡ ਦੇ ਅੰਦਰ, ਹਨਾ, ਤੁਹਾਡੀ ਰੀਲ ਉੱਪਰ ਹੋ ਕੇ ਥੱਲੇ, ਉਹ 3 ਸੈਕਿੰਡ ਜਿਨ੍ਹਾਂ ਨੇ ਦਿੱਤਾ ਉਹ ਕੀ ਪੈਰਾਮੀਟਰ, ਉਹ ਪੈਰਾਮੀਟਰ ਉਹ ਮਿਆਰ ਇਸ ਕਰਕੇ ਸੈੱਟ ਹੋਇਆ 3 ਸੈਕਿੰਡ ਦਾ, ਕਿਉਂਕਿ ਉਹਨੂੰ ਪਤਾ ਕਿ ਹਿਊਮਨ ਮਾਇੰਡ ਹੁਣ ਇੰਨਾ ਜ਼ਿਆਦਾ ਡੋਪਾਮੀਨ ਮੰਗਦਾ, ਵਾਈਬ ਇੱਦਾਂ ਮੰਗਦਾ ਕਿ 3 ਸੈਕਿੰਡ 'ਚ ਹੀ ਉਹਨੇ ਜਾਂ ਯੈਸ ਜਾਂ ਨੋ ਕਰਨੀ, 4th ਸੈਕਿੰਡ ਤੁਹਾਡੀ ਗੱਲ ਨਹੀਂ ਸੁਣਨੀ ਹੈ, ਦੇਖਣੀ।
1: ਆ ਡੋਪਾਮੀਨ ਦਾ ਵੀ ਮੈਨੂੰ ਪਿੱਛੇ ਜਿਹੇ ਪਤਾ ਲੱਗਿਆ ਜਦੋਂ ਗੁਰੂ ਰੰਧਾਵਾ ਦਾ ਗਾਣਾ ਨਹੀਂ ਆਇਆ ਸੀ, ਫਿਰ ਮੈਂ ਸਮਝਿਆ ਮੈਨੂੰ ਸੁਣਿਆ ਹੈਗੀ ਡੋਪਾਮੀਨ।
0: ਸੁਣਿਆ ਨਹੀਂ ਤੁਸੀਂ?
1: ਲਾਵਾਂਗੇ ਅੱਜ,
0: ਅੱਜ ਡੋਪਾਮੀਨ ਹੀ ਲਾਵਾਂਗੇ ਅਗਲਾ ਗਾਣਾ।
1: ਕ੍ਰੀਏਟਿਵ ਡਾਇਰੈਕਟਰ ਹੀ ਹੈ,
0: ਨਹੀਂ ਇਹ ਤਾਂ ਹੁੰਦਾ ਪੱਕਾ,
1: ਇਹ ਤਾਂ ਕੋਈ ਗੈਸ ਨਹੀਂ ਕਰ ਸਕਦਾ ਕਿੱਥੇ ਲਿਖਿਆ ਕ੍ਰੀਏਟਿਵ ਡਾਇਰੈਕਟਰ।
0: ਉਹ ਭਰਾ ਮੈਂ ਟੋਪੀ ਪਾਈ ਹੈ ਜੋ ਉਹਦੇ ਤੇ ਲਿਖਿਆ,
1: ਹਾਂ ਲੈ
0: ਯਾਰ, ਇਹ ਲੋਕਾਂ ਦੇ ਬੰਦੇ
1: ਯਾਰ, ਫਿਰ ਰੇਡੀਓ ਇਜ਼ ਐਨ ਆਡੀਓ ਮੀਡੀਅਮ ਬ੍ਰੋ,
0: ਲੋਕਾਂ ਨੂੰ ਪਤਾ ਨਹੀਂ ਨਾ, ਇਹ ਚੱਕਰ ਆ। ਹੋਰ ਸੁਣਾਓ ਕਿੱਦਾਂ ਚੱਲ ਰਿਹਾ
1: ਸਭ ਕੁਝ? ਟੌਪ ਚੱਲਣ ਦਿਆ ਜੀ ਸਾਰਾ ਕੁਛ, ਵਧੀਆ, ਮੇਰਿਆ ਬਾਬੇ ਦੀ ਕਿਰਪਾ ਚੱਲਣ ਦੀ ਆ ਬਸ। ਅੱਜ ਕੱਲ ਥੋੜੀ ਜੀ ਹੈਪਨਿੰਗ ਤੇ ਨਹੀਂ ਕਹਿ ਸਕਦੇ, ਥੋੜਾ ਜਿਹਾ ਹੋਣ ਡਿਆ, ਆਪਾਂ ਸੋਚਿਆ ਚਲੋ ਅੱਜ ਆਪਾਂ ਗੱਲਬਾਤ ਹੀ ਉਹਦੇ ਤੇ
0: ਕਰ ਕਿ ਵਾਈਬ ਜਿਹੜੀ ਚੇਂਜ ਹੋ ਜਾਂਦੀ ਆ,
1: ਆਏ ਹੋਏ
0: ਹੈ, ਹੋ ਜਾਂਦੀ ਨਾ ਚੇਂਜ, ਕਦੋਂ ਹੋ ਜਾਂਦੀ ਹੈ ਚੇਂਜ
1: ਵਾਈਬ? ਵੇਖੋ ਜ਼ਿੰਦਗੀ ਦੇ ਵਿੱਚ ਕੋਈ ਜਦੋਂ ਵੱਡਾ ਚੇਂਜ ਹੁੰਦਾ ਤੇ ਵਾਈਬ ਵੀ ਨਾਲ ਨਾਲ ਚੇਂਜ ਹੋ ਹੀ ਜਾਂਦਾ।
0: ਹਾਂਜੀ ਹਾਂਜੀ, ਜਦੋਂ ਤੁਹਾਡੀ ਲਾਈਫ 'ਚ ਆ ਜਾਏ ਵਾਈਫ, ਚੇਂਜ ਹੋ ਜਾਂਦੀ ਹੈ ਵਾਈਬ,
1: ਆਏ
0: ਇੱਦਾਂ ਹੀ ਆ।
1: ਕੀ ਬਾਤ ਹੈ!
0: ਸੋ ਅੱਜ ਆਪਾਂ ਗੱਲਬਾਤ
1: ਸ਼ੀਲੂ ਸ਼ਾਇਰ,
0: ਸ਼ੀਲੂ ਸ਼ਾਇਰ ਮੈਨੂੰ ਵੀ ਕੋਈ $5,000 ਭੇਜੋ ਬਾਈ, ਇਸ ਰੇਡ ਕਾਹਦੇ
1: ਵਾਸਤੇ,
0: ਇਸ ਰੇਡ ਵਾਸਤੇ, ਰੇਡ ਔਨ ਸ਼ਾਇਰੀ।
1: ਤੁਹਾਡੇ ਕੋਲ 5,000 ਕੋਈ ਲੈਣ ਹੋਣਾ ਵੇ,
0: ਕਿ ਤੂੰ ਭਰਾ
1: ਨੁਕਸਾਨ ਨਾ ਕਰਾ ਲਿਓ।
0: ਨਹੀਂ ਨਹੀਂ ਇਹ ਵੀ ਠੀਕ ਹੈ, ਮੈਂ ਆਪਣੇ ਸ਼ਬਦ ਵਾਪਸ ਲੈਣਾ। ਤੇ ਜੀ ਅੱਜ ਆਪਾਂ ਗੱਲਬਾਤ ਕਰਨੀ ਹੈ,
1: ਨਾਲੇ ਦੱਸ ਦਿਓ ਸਰੋਤੇ ਨੂੰ ਕਿ ₹5,000 ਦੀ ਗੱਲ ਕਰ ਰਹੇ ਹੋ।
0: ਹਾਂਜੀ ਹਾਂਜੀ,
1: ਡਾਲਰ ਬਾਰੀ ਤੇ ਤੁਸੀਂ ਸੋਚ ਨਹੀਂ ਸਕਦੇ,
0: ਇੰਨੇ ਤਾਂ ਹਜੇ ਵੱਡੇ ਹੋਏ ਨਹੀਂ ਆਪਾਂ, ਹਜੇ ਨਿੱਕੇ ਕਰਕੇ ਹਜੇ ਬੋਇਜ਼ ਆ ਨਾ।
1: ਹਾਂ,
0: ਬੋਸ ਗੱਲ ਕਰਦਾ ਸਾਡਾ ਬਈ,
1: ਹਾਂ ਬੋਇਜ਼ ਤੇ ਗੱਲ
0: ਤਗੜੀ ਤੱਕ ਮੰਨਿਆ ਸੀ, ਸੁਣਦਾ ਗਾ ਰਿਹਾ।
1: ਹਾਂ ਇਹ ਗੱਲ ਹੈ,
0: ਅਸੀਂ ਤਾਂ ਚਲੋ ਜੋ ਹੈ ਸੋ ਹੈ। ਪਰ ਖੈਰ ਮੈਂ ਤੀਸਰੀ ਵਾਰੀ ਕੋਸ਼ਿਸ਼ ਕਰਨ ਦੱਸਣ ਦੀ,
1: ਕਰੋ ਕਰੋ ਜੀ,
0: ਕਿ ਅੱਜ ਦਾ ਟੌਪਿਕ ਜਿਹੜਾ ਬਲਕੀਰ ਜੀ ਸਾਡੇ ਨਾਲ ਸਾਂਝਾ ਕਰਨ ਲਈ ਲੈ ਕੇ ਆਏ ਨੇ,
1: ਬਲਕੀਰ ਜੀ ਇਕੱਲੇ ਹੀ ਸਾਂਝਾ ਕਰ ਰਹੇ,
0: ਨਹੀਂ ਤਾਂ ਇਕੱਠੇ ਕਰਾਂਗੇ ਨਾ, ਮੈਂ ਆਪਣਾ ਨਾਮ ਥੋੜਾ ਲਊਂਗਾ ਨਾ ਬੇਬੂ,
1: ਤੁਸੀਂ ਗੱਲ ਸ਼ੁਰੂ ਹੀ ਨਹੀਂ ਸਹੀ ਕਰ
0: ਰਹੇ, ਫੇਰ ਤਾਂ ਯਾਰ ਤੂੰ ਬੋਲ, ਹੁਣ ਮੈਂ ਬੋਲ ਲੈਣੀ 4 ਵਾਰੀਆਂ, ਮੈਂ
1: ਕਿਹਾ ਆਇਆ ਜੀ ਸ਼ੁਰੂ ਵਧੀਆ ਕਰੋਗੇ,
0: ਚਲੋ ਠੀਕ
1: ਹੈ, ਫੇਰ ਟਰਾਈ ਕਰੋ।
0: ਅੱਜ ਅਸੀਂ ਰਲ ਕੇ ਸੋਚ ਕੇ ਤੁਹਾਡੇ ਨਾਲ ਇਹ ਟੌਪਿਕ ਕਰਾਂਗੇ ਡਿਸਕਸ, ਜੇ ਮੌਕਾ ਲੱਗ ਸਕਿਆ ਕਿ ਕਿਸ ਤਰੀਕੇ ਨਾਲ ਨਵੇਂ ਰਿਸ਼ਤੇ ਤੁਹਾਡੀ ਲਾਈਫ 'ਚ ਜਦੋਂ ਆ ਜਾਣ, ਅਤੇ ਪੁਰਾਣੇ ਰਿਸ਼ਤਿਆਂ 'ਚ ਤਬਦੀਲੀ ਆ ਜਾਂਦੀ ਜਾਂ ਫਿਰ ਆਪਾਂ ਸਮਾਂ ਨਹੀਂ ਦੇ ਪਾਉਂਦੇ ਜਾਂ ਫਿਰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਜਾਂ ਫਿਰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਸ਼ਾਦੀ ਹੋ ਜਾਵੇ ਤਾਂ ਤੁਸੀਂ ਆਪਣੇ ਪੁਰਾਣੇ ਯਾਰ ਮਿੱਤਰਾਂ ਨੂੰ ਬੇਲੀਆਂ ਨੂੰ ਬਹੁਤਾ ਟਾਈਮ ਦੇ ਪਾਉਂਦੇ ਹੋ ਨਹੀਂ ਦੇ ਪਾਉਂਦੇ ਹੋ ਤੇ
1: ਕਿਸ ਤਰ੍ਹਾਂ ਦਾ ਫਰਕ ਹੋ ਜਾਂਦਾ ਨਾ ਸੋਹਣੀਏ ਨੀ ਤੁਸੀਂ ਕੀ ਫੁੱਲ ਲੱਗਦੀ
0: ਬਸ ਕਿਹੜਾ ਚੱਕਰ ਆ ਸੋ ਜੀ ਇਹ ਗੱਲਬਾਤ ਕਰਾਂਗੇ ਸਾਡਾ ਲਾਈਵ ਸਪੋਟ ਚਲਾ ਗਿਆ ਇਸ ਕਰਕੇ ਇਹ ਨਹੀਂ ਕਹਿ ਸਕਦੇ ਤੁਸੀਂ ਸਾਂਝ ਪਾਓ ਠੀਕ ਹੈ ਤੁਸੀਂ ਬਸ ਸੁਣੋ ਸੁਣ ਕੇ ਤੁਸੀਂ ਆਪਣੇ ਮਨ ਚ ਸਾਂਝ ਪਾਓ ਹਾਂ ਹਾਂ ਤੁਸੀਂ ਉਹਨਾਂ ਨਾਲ ਸਾਂਝ ਪਾਇਓ
1: ਤੁਸੀਂ ਸਾਡੇ ਦਿਲਾਂ ਦੀਆਂ ਸਾਂਝਾਂ ਪਾਓ
0: ਜੀ ਸੋ ਮੇਰੇ ਓਸ਼ੋ ਜੀ ਦੱਸੋ ਤੁਹਾਡੀ ਕੀ ਵਿਚਾਰਧਾਰਾ ਹੈ ਤੁਹਾਡੀ ਇਸ ਟੌਪਿਕ ਦੇ ਉੱਪਰ ਵਾਟ ਡੂ ਯੂ ਫੀਲ ਅਬਾਊਟ ਇਟ
1: ਆਈ ਫੀਲ ਟੂ ਮੱਚ ਬ੍ਰੋ ਆਈ ਐਮ ਇਨ ਡਿਪਰੈਸਡ ਫੀਲਿੰਗ
0: ਓਹ ਮਾਈ ਗੋਡ ਫੀਲਿੰਗ ਡਿਪਰੈਸਡ ਵਿਦ
1: ਨਹੀਂ ਅਰੇ ਤੇ ਵੇਖੋ ਹੈਗਾ ਹੀ ਹੈ ਕੋਈ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਕਿ ਵਿਆਹ ਜੇ ਕੋਈ ਵੀ ਮੰਨ ਲਓ ਫਰੈਂਡ ਹੀ ਕੋਈ ਨਵਾਂ ਤੁਹਾਡਾ ਨਾ ਐਡ ਆਨ ਹੁੰਦਾ ਤੇ ਓਬਵੀਅਸਲੀ ਤੁਹਾਡੇ ਪੁਰਾਣੇ ਵਾਲਾ ਜਿਹੜਾ ਸਮਾਂ ਆ ਉਹ ਉਹਦੇ ਨਾਲ ਵੀ ਜਾਣਾ ਆ ਤੇ ਉਹ ਕਿਤੇ ਨਾ ਕਿਤੇ ਉਹਨੂੰ ਘੱਟ ਸਮਾਂ ਤੁਹਾਡਾ ਜਾਂਦਾ ਹੀ ਆ ਹੁਣ ਕਈ ਸਾਰੇ ਆਪਾਂ ਕਹਿ ਦਿੰਦੇ ਕਿ ਯਾਰ ਇਹ ਬਦਲ ਗਿਆ ਜੀ ਇਹ ਹੁਣ ਉੱਥੇ ਚੱਲ ਗਿਆ ਤਾਂ ਬਦਲ ਗਿਆ ਇਹਨੇ ਨਵੇਂ ਯਾਰ ਬਣਾ ਲਏ ਤਾਂ ਬਦਲ ਗਿਆ ਵਿਆਹਿਆ ਗਿਆ ਤਾਂ ਬਦਲ ਗਿਆ ਹੁਣ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਸਾਡੇ ਨਾਲ ਪੈਂਦਾ ਖਲੋਂਦਾ ਨਹੀਂ ਘੁੰਮਣ ਫਿਰਨ ਨਹੀਂ ਜਾਂਦਾ ਤੇ ਉਹ ਜ਼ਰੂਰੀ ਵੀ ਆ ਵੇਖੋ ਬਦਲਣਾ ਟਾਈਮ ਦੇ ਹਿਸਾਬ ਨਾਲ ਬਦਲਣਾ ਹਰ ਕਿਸੇ ਨੇ ਬਦਲਣਾ ਤੇ ਬਦਲਣਾ ਜ਼ਰੂਰੀ ਵੀ ਆ
0: ਹਾਂ ਮਤਲਬ
1: ਜੇ ਤੁਸੀਂ ਨਹੀਂ ਬਦਲੋਗੇ ਵੈਸੇ ਵੀ ਮਤਲਬ ਜੇ ਤੁਸੀਂ ਨਹੀਂ ਬਦਲੋਗੇ ਅਗਲਾ ਬਦਲ ਜਾਓ
0: ਬਿਲਕੁਲ ਇਹ ਵੀ ਹੈ ਨਾ ਕਿ ਆਪਾਂ ਚਾਹੁੰਦੇ ਹੋਈਏ ਨਾ ਚਾਹੁੰਦੇ ਹੋਈਏ ਪਰਸਨੈਲਿਟੀ ਸਾਡੀ ਹਮੇਸ਼ਾ ਡਿਵੈਲਪ ਹੁੰਦੀ ਰਹਿੰਦੀ ਹੈ ਬਿਰਤੀ ਸੇਮ ਨਹੀਂ ਰਹਿੰਦੀ ਬੰਦੇ ਦੀ ਪਤਾ ਨਹੀਂ ਲੱਗਦਾ ਕਿ ਅਚਾਨਕ ਹੀ ਇੱਕ ਸੈਕਿੰਡ ਇੱਦਾਂ ਹੁੰਦਾ ਲਾਈਫ 'ਚ ਜਾਂਦਾ ਬੰਦਾ ਕਹਿੰਦਾ ਯਾਰ ਆਹ ਚੀਜ਼ ਹੁਣ ਮੈਨੂੰ ਖਰੀ ਨਹੀਂ ਲੱਗਦੀ ਉਹ ਅਨਕੋਨਸ਼ੀਅਸਲੀ ਜਾਂ ਸਬਕੋਨਸ਼ੀਅਸਲੀ ਕਾਫੀ ਟਾਈਮ ਤੋਂ ਚੱਲ ਰਿਹਾ ਹੁੰਦਾ ਪ੍ਰੋਸੈਸ
1: ਬੈਕ ਆਫ ਦਾ ਮਾਈਂਡ
0: ਹਾਂ ਬੈਕ ਆਫ ਦਾ ਮਾਈਂਡ ਹੈ ਨਾ ਕਿ ਉਹ ਪ੍ਰੋਸੈਸ ਚੱਲ ਰਿਹਾ ਹੁੰਦਾ ਉਹ ਚੀਜ਼ ਤੋਂ ਤੁਹਾਡਾ ਉਖੜਨ ਦਾ ਜਾਂ ਫਿਰ ਉਹ ਆਦਤ ਕਹਿ ਲਓ ਹੋਬੀ ਕਹਿ ਲਓ ਰਿਸ਼ਤਾ ਕਹਿ ਲਓ ਕੰਮ ਕਹਿ ਲਓ ਹੈ ਨਾ ਪਰ ਬੰਦੇ ਨੂੰ ਫੀਲ ਅਚਾਨਕ ਹੀ ਹੁੰਦਾ ਸੋ ਹਾਂ ਯੂ ਆਰ ਰਾਈਟ ਉਹ ਗੱਲ ਸਹੀ ਹੈ ਇੱਕ ਇਹਦੇ ਅੰਦਰ ਨਾ ਇਹ ਵੀ ਆ ਜਾਂਦੀ ਗੱਲ ਕਿ ਖਾਸ ਕਰ ਯਾਰੀ ਦੋਸਤੀ ਦੇ ਅੰਦਰ ਐਂਡ ਉਹ ਯਾਰੀ ਦੋਸਤੀ ਦੇ ਅੰਦਰ ਵੀ ਪੁਰਾਣੀ ਯਾਰੀ ਦੋਸਤੀ ਦੇ ਅੰਦਰ ਮੇਨ ਗੱਲ ਇੱਕ ਇਹ ਵੀ ਆ ਜਾਂਦੀ ਹੈ ਕਿ ਯਾਰ ਜੇ ਤੁਸੀਂ ਨਾ ਹਮੇਸ਼ਾ ਔਨ ਸੇਮ ਪੇਜ ਰਹੋ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਮੇਰਾ ਪੁਆਇੰਟ ਇਹਦੇ ਤੋਂ ਇਹ ਹੈ ਕਿ ਸਮਝੋ ਤੁਸੀਂ ਇਕੱਠੇ ਇੱਕੋ ਸਕੂਲ ਪੜ੍ਹੇ ਹਨਾ ਕਾਲਜ ਵੀ ਚਲੋ ਸੇਮ ਚਲੇ ਗਏ
1: ਜੀ
0: ਹਨਾ ਪਰ ਫਿਰ ਇੱਕ ਜਣਾ ਬਾਹਰ ਚਲ ਗਿਆ ਇੱਕ ਜਣਾ ਇੰਡੀਆ ਰਹਿ ਗਿਆ ਉਹ ਫਿਰ ਇੱਕ ਸਾਲ ਦੋ ਸਾਲ ਤਿੰਨ ਸਾਲ ਬਾਅਦ ਤੁਹਾਡਾ ਕਿਉਂਕਿ ਰੂਟੀਨ ਵੱਖਰਾ ਤੁਹਾਡੀ ਲਾਈਫ ਸਟਾਈਲ ਵੱਖਰੀ ਆ ਤਾਂ ਫਿਰ ਹਨਾ ਸੋਚ ਵਿਚਾਰ ਵੀ ਬਦਲਣੇ ਸ਼ੁਰੂ ਹੋ ਜਾਂਦੇ ਆ ਇੱਕ ਇਹ ਵੀ ਆ ਕਈਆਂ ਨਾਲ ਹੁੰਦਾ ਹੋਏਗਾ ਕਈਆਂ ਨਾਲ ਹੁੰਦਾ ਕਈਆਂ ਨਾਲ ਨਹੀਂ ਹੁੰਦਾ ਫਿਰ ਦੂਸਰੇ ਪਾਸੇ ਇੱਕ ਹੋਰ ਹੋ ਜਾਂਦਾ
1: ਕੀ
0: ਉਹਦੇ ਅੰਦਰ ਇਹ ਚੱਕਰ ਇਹ ਆ ਜਾਂਦਾ ਕਿ ਸਮਝੋ ਲੈਟ ਸਪੋਜ਼ ਕਿ ਅਗੇਨ ਆਪਾਂ ਸੇਮ ਸਕੂਲ ਪੜ੍ਹੇ ਹਾਂ ਪਰ ਅਸੀਂ ਕਾਲਜ ਵੱਖੋ ਵੱਖਰੇ ਚਲੇ ਗਏ ਉੱਥੇ ਫਿਰ ਵੱਖੋ ਵੱਖਰੇ ਸਰਕਲ ਬਣ ਗਏ ਹੋ ਸਕਦਾ ਆਪਾਂ ਹੁਣ ਰਹਿੰਦੇ ਮਤਲਬ ਸ਼ਾਮੀ ਆਉਂਦੇ ਆਪਾਂ ਉੱਥੇ ਹੀ ਹੋਈ ਆਪਣੇ ਘਰਾਂ 'ਚ ਹੀ ਪਰ ਸਰਕਲ ਚੇਂਜ ਹੋ ਗਿਆ ਟਿਊਸ਼ਨ ਵੱਖਰੀਆਂ ਹੋ ਗਈਆਂ ਸਰਕਲ ਵੱਖਰਾ ਹੋ ਗਿਆ ਪੜ੍ਹਾਈ ਵੱਖਰੀ ਹੋ ਗਈ
1: ਨਾਲੇ ਮੈਂ ਸੋਚਣਾ ਵੀ ਫਿਰ ਸਾਈ ਸੰਗੂ ਆ
0: ਬੰਦਾ ਬੰਦਾ ਉਦਾਂ ਹੀ ਹੋ ਜਾਂਦਾ ਫਿਰ ਅਲਟੀਮੇਟਲੀ ਵਿਆਹ ਵਰਗੀ ਚੀਜ਼ ਵੀ ਇਸ ਤੋਂ ਦੂਰ ਕਿਸ ਤਰ੍ਹਾਂ ਰਹੇਗੀ ਜਦੋਂ ਤੁਸੀਂ ਵਿਆਹੇ ਜਾਓ ਓਬਵੀਅਸ ਜੀ ਗੱਲ ਅਚਾਨਕ ਇੱਕ ਤਾਂ ਅਚਾਨਕ ਹੀ ਬੰਦੇ ਦੇ ਉੱਪਰ ਐਕਸਟਰਾ ਜ਼ਿੰਮੇਵਾਰੀ ਆਉਂਦੀ ਹੈ ਨਾ
1: ਬੋਝ ਕਹਿਣ ਦੇ ਤੁਸੀਂ
0: ਨਹੀਂ
1: ਤੁਹਾਡੇ ਕਹਿਣ ਦਾ ਮਤਲਬ ਭਾਬੀ ਆਈ ਤੁਹਾਡੇ ਤੇ ਬੋਝ ਪੈ ਗਿਆ
0: ਨਹੀਂ ਬੋਝ ਤਾਂ ਮੈਂ ਕਿਹਾ ਨਹੀਂ ਜ਼ਿੰਮੇਵਾਰੀ ਜ਼ਿੰਮੇਵਾਰੀ ਤੇ ਬੋਝ 'ਚ ਫਰਕ ਹੈ ਨਲਾਇਕ ਨਾ ਹੋਏ ਕਿਸੇ ਤਰ੍ਹਾਂ ਜ਼ਿੰਮੇਵਾਰੀ ਤੁਹਾਡੇ ਤੇ ਆ ਜਾਂਦੀ ਅੱਛਾ ਉਹ ਓਬਵੀਅਸ ਜੀ ਗੱਲ ਉਹ ਨਵੇਂ ਤਰ੍ਹਾਂ ਦੀ ਜ਼ਿੰਮੇਵਾਰੀ ਆ ਕਿਉਂਕਿ ਤੁਸੀਂ ਜਦੋਂ ਸਕੂਲ ਗਏ ਹੋ ਛੇਵੀਂ ਦੀ ਜ਼ਿੰਮੇਵਾਰੀ ਤੋਂ ਬਾਅਦ ਅੱਠਵੀਂ ਦੀ ਜ਼ਿੰਮੇਵਾਰੀ ਅੱਠਵੀਂ ਤੋਂ ਬਾਅਦ ਦਸਵੀਂ ਦੀ ਆ ਉਹ ਪਤਾ ਪਤਾ ਜੀ ਹੈ ਜ਼ਿੰਮੇਵਾਰੀ ਹੈ ਨਾ ਇਹ ਥੋੜਾ ਬਿਲਕੁਲ ਹੀ ਨਿਊ ਸਿਲੇਬਸ ਆ ਫਿਰ ਉਹਦੇ ਅੰਦਰ ਮੇਰੇ ਖਿਆਲ ਨਾਲ ਉਹ ਵਾਲੀ ਯਾਰੀਆਂ ਦੋਸਤੀਆਂ ਨੂੰ ਜੇ ਟਾਈਮ ਨਹੀਂ ਦਿੱਤਾ ਜਾਂਦਾ ਤੇ ਤੁਹਾਡਾ ਅੱਗੋਂ ਜੇ ਕੋਈ ਯਾਰ ਮਿੱਤਰ ਮਾਈਂਡ ਵੀ ਕਰੇ ਉਹ ਸ਼ਾਇਦ ਉਹੀ ਕਰਦੇ ਹੋਣਗੇ ਜਿਹੜੇ ਆਪ ਨਹੀਂ ਹਜੇ ਵਿਆਹੇ ਗਏ ਜਦੋਂ ਉਸਦਾ ਵਿਆਹ ਹੁੰਦਾ ਨਾ ਸਭ ਤੋਂ ਪਹਿਲਾਂ ਉਹ ਗਾਇਬ ਹੁੰਦਾ ਉਹ ਹੁੰਦਾ ਮਿਸਟਰ ਇੰਡੀਆ ਉਹ ਦੱਸਦਾ ਹੀ
1: ਨਹੀਂ ਚੁੱਕਦਾ
0: ਉਹ ਤਾਂ ਭਰਾ ਰੀਲਾਂ ਭੇਜਣ ਤੋਂ ਵੀ ਜਾਂਦਾ ਬੰਦਾ ਕਹਿੰਦਾ ਯਾਰ ਟਾਈਮ ਨੀ ਲੱਗਦਾ
1: ਨਹੀਂ ਟਾਈਮ ਨੀ ਉਹਨਾਂ ਨੇ ਕਹਿਣਾ ਹਾਂ ਕੋਈ ਕੰਮ ਆ ਚੋ ਕੰਮ ਆ ਭਲਾ ਰੀਲਾਂ ਭੇਜਣੀਆਂ
0: ਹਾਂ ਹਨਾ ਸੋ ਇਹ ਇਸ਼ੂ ਤੇ ਹੈ
1: ਪਤਾ ਕੀ ਹੁੰਦਾ ਵਾ ਤੁਹਾਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਕਿਉਂਕਿ ਜੇ ਤੁਸੀਂ ਮੈਨੇਜ ਨਹੀਂ ਨਾ ਕਰਦੇ ਫਿਰ ਹੀ ਸਾਰੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਹੁਣ ਜੇ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਯਾਰੀ ਦੋਸਤੀਆਂ ਪਿੱਛੇ ਪੈਂਦੀਆਂ ਤੇ ਉਹ ਪੈਣਗੀਆਂ ਵਿਆਹ ਤੋਂ ਬਾਅਦ, ਜੇ ਮੰਨ ਲਓ ਆਪਾਂ ਗੱਲ ਕਰੀਏ ਤੇ ਉਹ ਜਿਨ੍ਹਾਂ ਦੇ ਟਾਈਮ ਹੋ ਗਿਆ ਵਿਆਹ ਹੋਏ ਨੂੰ, ਉਹਨਾਂ ਨੂੰ ਇਹ ਪਤਾ ਹੋਊਗਾ ਕਿ ਉਹਨਾਂ ਦੀਆਂ ਪਈਆਂ ਹੀ ਕਿਸੇ ਟਾਈਮ ਦੇ ਉੱਤੇ,
2: ਬਿਲਕੁਲ ਬਿਲਕੁਲ
1: ਠੀਕ ਹੈ, ਤੇ ਉਹ ਵੀ ਚਲੋ ਰਿਲੇਟ ਕਰ ਹੀ ਸਕਦੇ ਕਿਤੇ ਨਾ
2: ਕਿਤੇ। ਹਾਂ ਹਾਂ, ਸਗੋਂ
0: ਤਾਂ ਇਸ ਚਸ਼ਮੇ ਨਾਲ ਇਸ ਗੱਲ ਨੂੰ ਵੇਖਣਗੇ ਹਨਾ ਕਿ
1: ਉਹ ਇਹ ਵੀ
0: ਹਜੇ ਤਾਂ ਕਾਕਾ ਸਟਾਰਟ ਹੋਇਓ, ਹਜੇ ਤਾਂ ਬੱਚੇ ਨਹੀਂ ਹੋਏ, ਹਜੇ ਤਾਂ ਹਨਾ ਹੋਰ ਪਤਾ ਲੱਗੂਗਾ, ਉਹ ਇਹ ਵੀ ਵੇਖ
1: ਸਕਦੇ ਆ ਕਿ ਉਹਨਾਂ ਨੇ ਉਹਨੂੰ ਕੀਤਾ ਕਿੱਦਾਂ, ਮੈਨੇਜ ਕਿੱਦਾਂ ਕੀਤਾ, ਉਹਨਾਂ ਕੋਲ ਤਾਂ ਚਲੋ ਇਹ ਵੀ ਐਕਸਪੀਰੀਅੰਸ ਹੋਣਗੇ ਬੜੇ ਬੜੇ ਪੁਰਾਣੇ। ਪਰ ਗੱਲ ਹੁਣ ਇੱਥੇ ਹੋ ਜਾਂਦੀ ਹੈ ਕਿ ਠੀਕ ਹੈ ਆਟੋਮੈਟਿਕਲੀ ਫਰਕ ਪੈਣਾ ਹੀ ਪੈਣਾ ਵਾ। ਹੁਣ ਮੰਨ ਲਓ ਜੇ ਇੱਧਰੋਂ ਤੁਹਾਡੀ ਵਾਈਫ ਕਹੇ ਵੀ ਆਪਾਂ ਘੁੰਮਣ ਜਾਣਾ, ਤੇ ਉੱਧਰੋਂ ਤੁਹਾਡੇ ਯਾਰ ਦੋਸਤ ਕਹਿਣ ਵੀ ਆਪਣਾ ਪਲਾਨ ਬਣ ਗਿਆ ਸੈਟਰਡੇ ਦਾ,
2: ਚਲੋ
1: ਬਹਿਣ ਦਾ ਪਲਾਨ ਹੀ ਜਾਂ ਸਿਟੀ ਜਾਣ ਦਾ ਪਲਾਨ ਹੀ, ਕਿਤੇ ਘੁੰਮਣ ਜਾਣ ਦਾ ਪਲਾਨ ਹੀ, ਮੰਨ ਲਓ ਇੱਧਰ ਉੱਧਰੋਂ ਕਿਤੇ ਦੋ ਚਾਰ ਯਾਰ ਤੁਹਾਡੇ ਆਏ ਤੇ ਉਹਨਾਂ ਨੇ ਇਕੱਠੇ ਪਲਾਨ ਬਣਾ ਲਿਆ, ਹੁਣ ਦੋਵਾਂ ਪਲਾਨਾਂ ਦੇ ਵਿੱਚ ਤੁਸੀਂ ਫਸ ਗਏ ਨਾ। ਜੇ ਤੁਸੀਂ ਯਾਰਾਂ ਨੂੰ ਪਹਿਲਾਂ ਦੱਸਤਾ ਕਿ ਯਾਰ ਇੱਧਰੋਂ ਵੀ ਤੇਰੀ ਭਾਬੀ ਨਾਲ ਪਲਾਨ ਆ, ਉਹ ਤੇ ਉਦਣ ਤੋਂ ਹੀ ਸ਼ੁਰੂ ਹੋ ਜਾਣਾ,
0: ਗਿਆ ਬਦਲ ਗਿਆ,
1: ਉਹਦਾ ਕੱਢਣੀ ਮੋਟੀ ਜੀ ਤੇ
2: ਗਾਲ
1: ਗਾਲ। ਤੇ ਜੇ ਤੁਸੀਂ ਮੰਨ ਲਓ ਇੱਧਰ ਵੋਟੀ ਨੂੰ ਕਹਿਤਾ ਵੀ ਮੇਰਾ ਉਹਨਾਂ ਦੇ ਨਾਲ ਪਲਾਨ ਆ, ਫਿਰ ਤੇ ਓਦਾਂ ਹੀ ਤੁਹਾਨੂੰ ਪਤਾ ਹੀ ਆ, ਫਿਰ ਤੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਕੀ ਹੋਣਾ ਵਾ,
2: ਉਹ ਸਾਰਾ ਸਿਲੇਬਸ ਸਾਰਿਆਂ ਨੂੰ ਪਤਾ,
1: ਉਹ ਤੁਹਾਨੂੰ ਪਤਾ ਹੈ, ਐਵੇਂ ਅਸੀਂ ਟਾਈਮ ਖਰਾਬ ਕਰਾਂਗੇ ਤੁਹਾਨੂੰ ਦੱਸਣ ਦੇ,
2: ਸੁਣਨ ਵਾਲਿਆਂ ਨੂੰ ਸੁਣਾਉਣ ਵਾਲੀਆਂ ਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਗੱਲ ਕੀ ਕਰ ਰਹੇ ਹਾਂ।
1: ਹੁਣ ਉੱਥੇ ਬੰਦਾ ਫਸ ਜਾਂਦਾ ਕਿ ਦੋਵਾਂ ਚੋਂ ਕਿੱਧਰ ਜਾਵੇ, ਜ਼ਿਆਦਾ ਚਾਂਸ ਇਹ ਹੈ ਕਿ ਉਹ ਘਰ ਵਾਲੀ ਦੇ ਨਾਲ ਹੀ ਜਾਊਗਾ, ਜ਼ਿਆਦਾ ਚਾਂਸ ਬਣਦਾ ਵੀ ਹੈ ਯਾਰ ਇਹ ਚ, ਮਾੜਾ ਵੀ
0: ਨਹੀਂ, ਇਹ ਠੀਕ ਹੈ ਇਹ ਚ ਮੇਰੇ ਹਿਸਾਬ ਨਾਲ ਕੋਈ।
1: ਤੇ ਜੇ ਮੰਨ ਲਓ ਤੁਸੀਂ ਚਲ ਗਏ ਹੋ ਤੇ ਇੱਕ ਬੰਦਾ ਤੁਹਾਡਾ ਖੁਸ਼ ਹੋ ਗਿਆ, ਯਾਨੀ ਘਰ ਵਾਲੀ ਤੁਹਾਡੀ ਖੁਸ਼ ਆ, ਹਾਲਾਂਕਿ ਖੁਸ਼ ਕਿੰਨੀ ਕਿਆ ਕਿੰਨਾ ਚਿਰ ਰਹੂਗੀ, ਇਹ ਸਾਰੀਆਂ ਚੀਜ਼ਾਂ ਡਿਪੈਂਡ ਅਪੋਨ
2: ਤੁਹਾਡੇ ਸੋਚ ਵਿਚਾਰ ਕੇ।
1: ਹਾਂਜੀ, ਇਹ ਹੋ ਸਕਦਾ ਘਰੋਂ ਹੀ ਤੁਰਨ ਲੱਗੇ ਕੋਈ ਚੱਕਰ ਪੈ ਜੇ ਤੇ ਤੁਸੀਂ ਮੰਨ ਲਓ ਉੱਧਰ ਉਹ ਵੀ ਚੀਜ਼ ਛੱਡੀ ਆ, ਤੇ ਇੱਧਰੋਂ ਜਿਹੜੀ ਚੀਜ਼ ਨਾਲ ਤੁਸੀਂ ਕਿਹਾ ਵੀ ਚੱਲ ਇੱਧਰ ਚੱਲਦੇ ਹਾਂ ਉਹ ਵੀ ਨਹੀਂ ਇੰਨੀ ਵਧੀਆ, ਉੱਥੇ ਵੀ ਲੜਾਈ ਹੋ ਗਈ, ਕੁਛ ਹੋ ਗਿਆ, ਉਹ ਡਿਪੈਂਡ ਅਪੋਨ ਸਿਚੁਏਸ਼ਨ ਹੈ ਨਾ, ਉਹ ਆਪਣੇ ਆਪਣੇ ਹਿਸਾਬ ਨਾਲ ਤੁਸੀਂ ਐਡਜਸਟਮੈਂਟ ਕਰਨੀ ਹੈ।
2: ਬਿਲਕੁਲ ਠੀਕ।
1: ਪਰ ਜੇ ਤੁਸੀਂ ਦੂਜੇ ਪਾਸੇ ਵੇਖੋ ਤੇ ਫਿਰ ਯਾਰਾਂ ਦੋਸਤਾਂ ਦੇ ਮੂੰਹ ਬਣੇ ਆ, ਉਹਨਾਂ ਨੇ ਕਹਿਣਾ ਹੀ ਆ ਫੋਨ ਕਰਕੇ ਵੀ ਹਾਂ ਕਰਤੀ ਉਹ ਗੱਲ, ਚਲ ਗਿਆ ਫਿਰ ਨਹੀਂ ਆਇਆ ਨਾ, ਪਤਾ ਹੀ ਤੇਰਾ ਦਿਨ ਨਹੀਂ ਆਇਆ, ਹੁਣ ਕਿੱਥੇ ਆਉਣਾ ਤੂੰ, ਹੈਨਾ ਬਸ ਗੱਲਾਂ ਹੀ ਤੇਰੀਆਂ ਵੀ ਜੋ ਮਰਜ਼ੀ ਹੋ ਜੇ ਭਰਾ ਤੁਹਾਡੇ ਨਾਲ ਖੜਾ ਵਾ, ਕੁਝ ਨੀ ਖੜਾ ਹੈ, ਉਹ ਜਿਹੀਆਂ ਗੱਲਾਂ ਤੁਸੀਂ ਸੁਣਨੀਆਂ 15-20 ਸੁਣ ਕੇ।
0: ਇੱਕ ਇਹਦੇ ਅੰਦਰ ਇਹ ਵੀ ਆ ਜਾਂਦਾ ਨਾ ਬਲਕਿਰਤ ਕਿ ਕਿਉਂਕਿ ਤੁਹਾਡੇ ਕੋਲ ਟਾਈਮ ਤਾਂ ਓਨਾ ਹੀ ਆ, ਕੰਮ ਚ ਵੀ ਬੰਦਾ ਓਨਾ ਹੀ ਫਸਿਆ ਪਿਆ,
1: ਸੈਟਰਡੇ ਤੇ ਇੱਕ ਹੀ ਹੋਣਾ,
0: ਸੈਟਰਡੇ ਇੱਕੋ ਆਣਾ, ਤੇ ਇੱਥੇ ਯਾਰ ਇੱਥੇ ਦਾ ਬੜੀ ਇਸ਼ੂ ਆ ਇਹ।
1: ਹਾਂ ਵੀ ਸੈਟਰਡੇ ਦੀ ਵੇਟ ਕਰ,
0: ਇੰਡੀਆ ਇੰਡੀਆ ਨਾ ਮੈਂ ਉਸ ਦਿਨ ਅਸੀਂ ਚਾਰ ਪੰਜ ਮੁੰਡੇ ਬੈਠੇ ਪਏ ਸੀਗੇ, ਦੋ ਮਤਲਬ ਸਾਰੇ ਪੰਜਾਬ ਦੇ ਸੀਗੇ ਆਪਾਂ, ਸਾਰੇ ਪੰਜਾਬੀ, ਸੋ ਆਪਾਂ ਇਹੀ ਗੱਲ ਅੱਛਾ ਸੀਗੇ ਵੀ ਸਾਰੇ ਛੋਟੇ ਨੋਰਮਲ ਸ਼ਹਿਰਾਂ ਤੋਂ ਹਨਾ, ਕੋਈ ਲੁਧਿਆਣਾ ਕਹਿ ਲਓ ਜਾਂ ਚੰਡੀਗੜ੍ਹ ਟਾਈਪ ਨਹੀਂ, ਹਨਾ ਮੈਨੂੰ ਪਤਾ ਨਹੀਂ ਵੈਸੇ ਉੱਥੇ ਦਾ ਵੀ ਇੱਧਰ ਹੀ ਕਲਚਰ ਆ, ਕਿ ਯਾਰ ਇੰਡੀਆ ਨਾ ਇਸ ਤਰੀਕੇ ਨਾਲ ਡਿਜ਼ਾਈਨਡ ਆ ਕਿ ਦੋ ਤਿੰਨ ਯਾਰ ਦੋ ਸ਼ਾਮ ਨੂੰ ਬੈਠ ਸਕਣ, ਡਿਜ਼ਾਈਨਡ ਇਸ ਤਰ੍ਹਾਂ, ਜੋਬ ਪ੍ਰੋਫਾਈਲ, ਸੜਕਾਂ, ਤੁਹਾਡੇ ਬਾਜ਼ਾਰ, ਉਹ ਡਿਜ਼ਾਈਨਡ ਇਸ ਤਰ੍ਹਾਂ ਹੈ ਕਿ ਕੋਈ ਦੋ ਤਿੰਨ ਯਾਰ ਦੋਸਤ ਆਪਣੇ ਬਾਈਕ ਤੇ, ਬੁਲਟ ਤੇ, ਸਕੂਟਰ ਤੇ, ਸਕੂਟੀ ਤੇ, ਵੈਨ, ਚਾਰ ਪੰਜ ਗੇੜੀਆਂ ਸੁੱਟਣ, ਫਿਰ ਬਾਅਦ ਚੋਂ ਕਿਤੇ ਬੈਠ ਕੇ ਹਨਾ ਛੋਟਾ ਮੋਟਾ ਕੁਛ ਖਾ ਲਿਆ ਪੀ ਲਿਆ।
1: ਸਭ ਤੋਂ ਵੱਡੀ ਤੁਹਾਡੀ ਜਿਹੜੀ ਗੱਲ ਦੀ ਐਗਜ਼ਾਮਪਲ ਇਹ ਹੈ ਕਿ ਆਪਣੇ ਕਾਫੀ ਸ਼ੁਰੂ ਹੁੰਦੀ ਸਵੇਰੇ 5 ਵਜੇ ਤੋਂ ਲੈ ਕੇ 2 ਵਜੇ ਤੱਕ, ਉੱਥੇ ਸ਼ੁਰੂ ਹੁੰਦੀ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ,
0: ਹਨਾ
1: ਇਸੇ ਕਰਕੇ ਹੀ ਇਹੀ ਸ਼ਾਮ ਨੂੰ ਬਹਿ ਸਕਦੇ।
0: ਹਾਂ ਕਿ ਲੋਕੀ ਸ਼ਾਮ ਨੂੰ ਕਾਫੀ ਬੇਸਿਕਲੀ ਤਾਂ ਉੱਥੇ ਲਈ ਤਾਂ ਉਹ ਵਾਲਾ ਬੈਵਰੇਜ ਹੀ ਹੈ ਨਾ,
1: ਹਾਂ ਹਾਂ,
0: ਕਿ ਲੋਕੀ ਬਾਹਰ ਜਾ ਕੇ ਬਹਿਣਗੇ। ਸਾਡਾ ਪੱਕਾ ਰੂਟੀਨ ਸੀਗਾ, 15 ਕੁ ਦੁਕਾਨ ਅੱਗੇ ਮੇਰਾ ਇੱਕ ਮਿੱਤਰ ਸੀਗਾ, ਹਨਾ ਉਹਨਾਂ ਦੀ ਦੁਕਾਨ ਸੀ, 8 ਵਜੇ ਦੁਕਾਨ ਵਧਾ ਲੈਣੀ
1: ਕੱਪੜਿਆਂ ਦੀ, ਉਹਦੀ ਵੀ
0: ਉਹਨਾਂ ਦਾ ਕੰਮ ਹੈਗਾ ਪਰਦਿਆਂ ਪੁਰਦਿਆਂ ਦਾ,
1: ਓਕੇ ਓਕੇ,
0: ਤੇ ਸਲੀਪ ਵੈਲ ਵਗੈਰਾ ਨਹੀਂ ਕਰ ਲਾਉਣ, ਸਲੀਪ ਵੈਲ ਦੇ ਗੱਦੇ ਵਗੈਰਾ।
1: ਹਾਂਜੀ ਹਾਂਜੀ ਹਾਂਜੀ।
0: ਸੋ ਅਸੀਂ ਇੱਕ ਦੂਸਰੇ ਨੂੰ ਫੋਨ ਕਰ ਲੈਣਾ, ਹਾਂ ਤੂੰ ਕਦ ਤੱਕ ਦੁਕਾਨ ਵਧਾ ਲਿਆ,
1: ਹਨਾ
0: ਆਸੇ ਪਾਸੇ ਦੁਕਾਨ ਵਧਾ ਲੈਣੀ। ਇੱਕ ਹੋਰ ਸਾਡਾ ਮਿੱਤਰ ਆ, ਉਹ ਥੋੜਾ ਹੋਰ ਅੱਗੇ ਰਹਿੰਦਾ ਸੀ, ਉਹਦਾ ਅਕਾਊਂਟੈਂਟ ਆ, ਉਹਦਾ ਤਾਂ ਉਹੀ ਕੰਮ ਨਾ ਕਿ ਆਫਿਸ ਚ ਕਰਦਾ 5-6 ਵਜੇ,
1: ਜੀ ਕਰਤਾ ਲੌਜ ਕਰਤਾ, ਨਹੀਂ ਤੇ ਫੇਲ ਹੋਊਗਾ।
0: ਹਾਂ ਹੋ ਗਿਆ ਨਹੀਂ ਹੋਇਆ ਨਹੀਂ, ਵੈਸੇ ਇੱਥੇ ਵੀ ਅਕਾਊਂਟੈਂਟ ਇੱਦਾਂ ਹੀ ਕਰਦਾ ਮੈਂ ਦੇਖਿਆ, ਪਰ ਖੈਰ
1: ਮੈਂ
0: ਇੰਡੀਆ ਵਾਲੇ ਯਾਰ ਮਿੱਤਰ ਦੀ ਗੱਲ ਕਰਦਾ, ਤੇ ਤੁਸੀਂ ਫਿਰ ਜਾਣਾ ਕਿੱਥੇ ਆ, ਕਾਫੀ ਪੀਣ ਲਈ, ਹਨਾ ਫਿਰ ਗੱਲਾਂ ਕੋਈ ਨੀ, ਗੱਲਾਂ ਉਹੀ ਚਾਰ। ਫਿਰ ਉਹ ਸਾਡੇ ਤਿੰਨਾਂ ਚੋਂ ਸਭ ਤੋਂ ਪਹਿਲਾਂ ਨਾ ਉਹਦਾ ਵਿਆਹ ਹੋਇਆ
1: ਪੱਕਾ,
0: ਜਿਹੜਾ ਜਿਹੜਾ ਗੱਦੇ ਗੁੱਦੇ ਵੇਚਦਾ ਹੈ ਉਹਦਾ ਤਾਂ ਰੋਕਾ ਹੋਇਆ ਤੇ ਮੁੰਡਾ ਗਵਾਚ ਗਿਆ ਬਈ। ਬੋਂਗੀਆਂ ਮਾਰੀ ਜਾਵਾਂਗੇ ਤੇਰੇ ਸਾਈਡ ਤੇ ਬੈਠੇ, ਤੂੰ ਬਸ ਹਾਂ
1: ਹਾਂ
0: ਮਾਂ ਨੀ ਹੁੰਦਾ ਭਰਾਵਾਂ ਦੇ, ਪਰ ਨੀ ਉਹ ਨੀ ਮੰਨਦਾ ਸੀਗਾ। ਉਹ ਉਹ ਸ਼ੌਕ ਲੱਗਾ ਸੀ ਮੈਨੂੰ ਉਹ ਵਾਲਾ ਕਿ ਯਾਰ
1: ਫਿਰ ਤੁਹਾਨੂੰ ਪਤਾ ਲੱਗਾ ਵੀ ਇਦਾਂ ਵੀ ਹੁੰਦਾ ਵਾ।
0: ਹਾਂ ਨਹੀਂ ਵਾਕਈ ਮਤਲਬ ਤੇਰਾ ਕੀ ਐਕਸਪੀਰੀਅੰਸ ਹੈ? ਮੇਰਾ ਇਹ ਵਾਲਾ ਐਕਸਪੀਰੀਅੰਸ ਜੈਨੂਅਨ ਐਕਸਪੀਰੀਅੰਸ ਆ ਕਿ ਮੈਨੂੰ ਤੇ ਫਿਰ ਦੂਸਰਾ ਜਿਹੜਾ ਸਾਥੀ ਸਾਡਾ ਅਕਾਊਂਟੈਂਟ ਪੁਲਕਿਤ ਨਾਮ ਉਹਦਾ, ਮੈਂ ਤੇ ਪੁਲਕਿਤ ਨਾ ਫਿਰ ਆਪਾਂ ਰੋਜ਼ 8 ਵਜੇ ਤੋਂ ਬਾਅਦ ਅਸੀਂ ਸੋਚਣਾ ਹੁਣ ਕਰੀਏ ਕੀ, ਅਸੀਂ ਮੰਦਰ ਜਾਣਾ ਸ਼ੁਰੂ ਕਰਤਾ, ਅਸੀਂ ਭਗਤ ਬਣ ਗਏ
1: ਭਰਾ, ਕੁਛ
0: ਕਰਨਾ ਇਸ ਬਹਾਨੇ ਹਨਾ ਬੰਦਾ ਮੱਥਾ, ਚੱਲ ਸੋਮਵਾਰ ਮੱਥਾ ਟੇਕ ਆਇਆ ਕਰਕੇ, ਬਾਕੀ ਦੇ ਹਫਤਾ ਕੀ ਕਰੀਏ ਸਮਝ ਹੀ ਨੀ ਆ ਰਿਹਾ। ਫਿਰ ਉਹਦਾ ਮੁੰਡੇ ਦਾ ਨਾਂ ਸੀਗਾ ਸਵੀਟ, ਸਵੀਟ ਭਰਾ ਪਲੀਜ਼ ਮਿੰਨਤ ਵਾਲੀ ਗੱਲ ਆ, ਤੂੰ 9:15 ਭਾਬੀ ਨੂੰ ਫੋਨ ਕਰ ਲੈਗਾ। ਉਹ 6 ਮਹੀਨੇ ਬਾਅਦ ਉਹਦਾ ਵਿਆਹ ਹੋ ਗਿਆ, ਫਿਰ ਤਾਂ ਅਸੀਂ ਇਹ ਕਹਿਣ ਦੀ ਵੀ ਹਿੰਮਤ ਨੀ ਕੀਤੀ ਨਾ ਕਿ ਦੁਕਾਨ ਵਧਾ ਕੇ ਕਾਕਾ ਸਾਡੇ ਕੋਲ,
1: ਫਿਰ ਮੰਦਰ ਵੀ ਨੀ ਗਏ,
0: ਮੰਦਰ ਤਾਂ ਚਲੋ ਜਿੰਨਾ ਜਾਂਦਾ ਰਹਿੰਦਾ ਚੱਲ ਚੱਲ ਜਾਂਦਾ ਬੰਦਾ, ਪਰ ਉਹੀ ਗੱਲ ਆ। ਅੱਛਾ ਤੁਸੀਂ ਕਹਿ ਨੀ ਸਕਦੇ ਕੁਛ, ਕਿਉਂ ਦੁਕਾਨਦਾਰੀ ਬੰਦਾ 12 ਘੰਟੇ ਕਰ ਰਿਹਾ, ਸਵੇਰੇ 9:30 ਦੁਕਾਨ ਖੋਲੀ ਤੇ ਹਨਾ ਰਾਤ ਨੂੰ 8 ਵਜੇ ਤੁਸੀਂ ਜਾ ਰਹੇ ਹੋ, ਤੁਸੀਂ ਕਹਿ ਹੀ ਨੀ ਸਕਦੇ ਇਸ ਹੱਕ ਨਾਲ ਕਿ ਤੂੰ ਸਾਡੇ ਨਾਲ ਨੀ ਬੈਠੇਗਾ। ਉਹ ਇੱਕ ਸੈਂਸ ਵੀ ਆ ਗਿਆ ਸੀ ਸ਼ਾਇਦ ਕਹਿ ਲਓ ਉਸ ਟਾਈਮ ਤੇ। ਤੇਰਾ ਕੋਈ ਐਕਸਪੀਰੀਅੰਸ ਹੋਵੇ?
1: ਮੈਂ ਨਾ ਬਿਲਕੁਲ ਹੀ ਪੁੱਠਾ ਸੀ ਕਿਉਂਕਿ ਤੁਹਾਡੇ ਚ ਤੇ ਤੁਹਾਡਾ ਪਹਿਲਾ ਉਹ ਦੋਸਤ ਸੀ ਨਾ ਮੇਰੇ ਟੋਲੇ ਚ, ਸਭ ਤੋਂ ਪਹਿਲਾਂ ਮੈਂ ਹੀ
0: ਹਾਂ।
1: ਮੇਰਾ ਇਹ ਆ ਕਿ ਮੈਨੂੰ ਦੂਜਿਆਂ ਦਾ ਉਹ ਦੂਜੇ ਉਹ ਕਹਿੰਦੇ ਆ ਤੇ ਮੈਨੂੰ ਉਹ ਵੀ,
0: ਤੂੰ ਲੋਕਾਂ ਦਾ ਸਵੀਟ ਆ
1: ਉਹ ਨਹੀਂ ਭਰਾਵਾ ਆ ਤੇ ਜਿਹੜੇ ਮੈਂ ਨਹੀਂ ਇੱਦਾਂ ਦਾ ਕੋਈ ਨਾ ਰੱਖਣਾ, ਐਵੇਂ ਮੈਨੂੰ ਸਵੀਟ ਬਣਾ ਭਰਾਵਾ,
0: ਤੂੰ ਸਵੀਟ ਹੀ ਬਣਾ
1: ਭਰਾ। ਸਵੀਟ ਮਿੱਠੇ ਨੂੰ ਕਹਿੰਦੇ ਆ ਤੇ ਮਿੱਠੇ ਦਾ ਮਤਲਬ ਬੜਾ ਗਲਤ ਹੁੰਦਾ ਹੈ,
0: ਉਹ ਮੁੰਡੇ ਦਾ ਨਾਂ ਸਵੀਟ
1: ਉਹਦਾ ਹੋਊਗਾ।
0: ਚੱਲ ਤੂੰ ਤੂੰ ਪਰ ਤੂੰ ਮਤਲਬ
1: ਲੋਕਾਂ ਦਾ ਜਾਇਆ ਕਰੋ ਐਵੇਂ ਜਿੱਥੇ ਮਰਜ਼ੀ,
0: ਤੂੰ ਲੋਕਾਂ ਦਾ ਹੁਣ ਉਹ ਬਣ ਗਿਆ, ਬਣੀ ਗਿਆ ਉਹ ਵਾਲਾ ਐਕਸਪੈਰੀਮੈਂਟਲ ਬਣੀ,
1: ਉਹ ਵਾਲਾ ਪਹਿਲਾਂ ਕੱਟ ਦੋ,
0: ਨਹੀਂ ਉਹ ਕੈਨਸਲ ਮੈਂ ਕੱਟ ਦੂੰਗਾ, ਰਿਕਾਰਡਿੰਗ ਚ ਕੱਢ ਦੂੰਗਾ।
1: ਥੈਂਕਸ ਬੜੀ, ਇਦਾਂ ਹੀ ਜੋ ਮਰਜ਼ੀ ਨਾ ਦੇ, ਅੱਜ ਕੱਲ ਮੈਂ ਭਰਾਵਾ ਨਹੀਂ ਹੁੰਦਾ,
0: ਨਹੀਂ ਨਹੀਂ ਬੱਚੋ ਬੱਚੋ
1: ਕੀਤਾ ਗਏ ਨੇ ਕੀ ਨਾ ਰੱਖਿਆ,
0: ਨਹੀਂ ਨਹੀਂ
1: ਕਿਹੜੇ ਹਿਸਾਬ ਨਾਲ ਰੱਖਿਆ,
0: ਨਹੀਂ ਚੱਲ
1: ਨਹੀਂ ਤਾਂ ਦੱਸ
0: ਕਿ ਵੈਸੇ
1: ਉਹਦੇ ਮੈਨੂੰ ਇਹੋ ਹੀ ਆ ਕਿ ਮੇਰੇ ਜਿਹੜੇ ਮੇਰੇ ਯਾਰ ਦੋਸਤ ਸੀ ਉਹ ਮੈਨੂੰ ਹੁਣ ਉਹ ਚੀਜ਼ਾਂ ਕਹਿੰਦੇ ਆ ਤੇ ਮੈਨੂੰ ਉਹ ਮਹਿਸੂਸ ਤੇ ਹੁੰਦੀਆਂ ਹੀ ਆ, ਵੇਖੋ ਯਾਰ ਹੁਣ ਵੱਖਰੀ ਗੱਲ ਨਹੀਂ ਜਾ ਸਕੀਦਾ, ਪਰ ਅੰਦਰ ਅੰਦਰ ਹੀ ਮਹਿਸੂਸ ਤੇ ਹੁੰਦਾ ਹੀ ਯਾਰ ਭਰਾ ਹੈ ਆਪਣੇ ਹਨਾ, ਪਰ ਉਹ ਭਰਾਵਾਂ ਨੂੰ ਹੁਣ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਵੇਖੋ ਵੀ ਮੈਂ ਜਿੰਨਾ ਕੁ ਮੈਂ ਮੈਨੇਜ ਕੀਤਾ ਉਹ ਮੈਂ ਦੱਸ ਦਿੰਦਾ ਵਾਂ। ਮੈਂ ਇਹ ਮੈਨੇਜ ਕੀਤਾ ਕਿ ਮੰਨ ਲਓ ਐਰਕੀ ਜੇ ਮੈਂ ਵੋਟੀ ਨੂੰ ਕੁਛ ਕੀਤਾ, ਠੀਕ ਆ, ਤੇ ਯਾਰ ਦੋਸਤ ਨਾਰਾਜ਼ ਹੋਏ ਆ, ਤੇ ਅਗਲੀ ਵਾਰੀ ਫਿਰ ਆਪਾਂ ਕੀ ਕਰਨਾ ਵਾ ਕਿ ਜਦੋਂ ਅਗਲੀ ਵਾਰੀ ਇੱਦਾਂ ਦਾ ਮੌਕਾ ਬਣਿਆ ਫਿਰ ਆਪਾਂ ਯਾਰ ਦੋਸਤ ਖੁਸ਼ ਕਰ ਦੇਣੇ ਆ ਤੇ ਵੋਟੀ ਨਾਰਾਜ਼ ਕਰ ਦੇਣਾ, ਮਤਲਬ ਨਹੀਂ ਜਾਣਾ। ਹੁਣ ਇਹਦੇ ਨਾਲ ਕੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਹਰ ਵਾਰ ਇੱਕੋ ਬੰਦੇ ਨੂੰ ਖੁਸ਼ ਕਰੀ ਜਾਵਾਂ, ਵੀ ਮੈਂ ਇੱਕੋ ਬੰਦੇ ਨਾਲ ਜਾਵਾਂ, ਮਤਲਬ ਇੱਕੋ ਬੰਦਾ ਮਤਲਬ ਯਾਰ ਦੋਸਤ ਜਾਂ ਵਾਈਫ, ਇਹਨਾਂ ਦੋਵਾਂ ਦੀ ਗੱਲ ਹੁੰਦੀ ਹੈ, ਹੋਰ ਨਾ ਕਿਸੇ ਪਾਸੇ ਕੋਲ ਲੈ ਜੇ, ਤੇ ਮਤਲਬ ਕਿ ਯਾਰ ਦੋਸਤ ਵੀ ਜ਼ਰੂਰੀ ਨੇ ਤੇ ਉਹ ਤੇ ਚਲੋ ਹੈ ਹੀ ਜ਼ਰੂਰੀ ਹੈ ਨਾ, ਵੋਟੀ ਤੇ ਜ਼ਰੂਰੀ ਹੈ, ਪਰ ਹੁਣ ਉਹਦੇ ਵਿੱਚ ਕੀ ਹੈ ਕਿ ਇੱਕ ਵਾਰੀ ਉਹਨਾਂ ਨਾਰਾਜ਼ ਕਰ ਲੈਣਾ, ਅਗਲੀ ਵਾਰੀ ਉਹਨਾਂ ਨੂੰ ਖੁਸ਼ ਕਰ ਲੈਣਾ, ਇੱਕ ਵਾਰੀ ਇਹਨੂੰ ਨਾਰਾਜ਼ ਕਰ ਲਓ ਤੇ ਅਗਲੀ ਵਾਰੀ ਉਹਨੂੰ ਖੁਸ਼ ਕਰ ਲਓ। ਹੁਣ ਪਰ ਦੋਵਾਂ ਨੂੰ ਸਮਝਣਾ ਪਊਗਾ ਵੀ ਇੱਕ ਵਾਰੀ ਨਾਰਾਜ਼ ਹੋਣਾ ਹੀ ਪੈਣਾ ਵਾ, ਇਹ ਨੀ ਹੈਗਾ ਵੀ ਤੁਹਾਨੂੰ ਹਰ ਵਾਰੀ ਖੁਸ਼ ਕਰਦਾ ਰਹੂਗਾ ਬੰਦਾ, ਵੰਡਿਆਣਾ ਮਤਲਬ ਵੰਡਿਆ ਜਾਣਾ ਇੱਕ ਤਰ੍ਹਾਂ ਨਾਲ, ਜਿਹਨੂੰ ਆਪਾਂ ਕਹਿ ਲਈਏ ਬੈਲੈਂਸਿੰਗ
0: ਬੈਲੈਂਸ
1: ਤੇ ਉਹ ਵਰਕ
0: ਲਾਈਫ ਬੈਲੈਂਸ ਹੁੰਦਾ ਇਸ ਤਰ੍ਹਾਂ, ਇਹ ਲਾਈਫ ਲਾਈਫ ਬੈਲੈਂਸ ਹੋ ਗਿਆ,
1: ਲਾਈਫ ਲਾਈਫ ਬੈਲੈਂਸ ਹੋ ਗਿਆ ਤੇ
0: ਇਹ ਵੀ ਕਰਨਾ ਪੈਣਾ। ਚਲੋ ਆਪਾਂ ਫੋਰ ਹਨਾ ਸੇਕ ਆਫ ਐਗਜੈਜਰੇਟਿੰਗ ਜਾਂ ਫਿਰ ਫੋਰ ਸੇਕ ਆਫ ਜੋਕਿੰਗ ਥੋੜ੍ਹਾ ਗੱਲ ਨੂੰ ਵਧਾ ਵੀ ਲੈਂਦੇ ਹਾਂ, ਪਰ ਇੱਕ ਇਹ ਵੀ ਹੈ ਗੱਲ ਕਿ ਸਮਝੋ ਟਾਈਮ ਦੇ ਨਾਲ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਹਨਾ ਕਿ ਕਿਹਦੀ ਕੀ ਬਿਰਤੀ ਆ। ਦੇਰ ਵਿਲ ਕਮ ਅ ਟਾਈਮ ਤੇਰੇ ਯਾਰਾਂ ਦੋਸਤਾਂ ਨੂੰ ਵੀ ਤੇਰੀ ਸਿਚੁਏਸ਼ਨ ਪਤਾ ਹੋਣੀ ਹਨਾ, ਐਂਡ ਸੇਮ ਗੋਜ਼ ਵਿਦ ਦਾ ਵਾਈਫ ਆਲਸੋ, ਸੇਮ ਗੋਜ਼ ਵਿਦ ਯੂ ਆਲਸੋ, ਤੈਨੂੰ ਵੀ ਪਤਾ ਹੋਏਗਾ। ਕਈ ਵਾਰੀ ਕੀ ਹੁੰਦਾ ਬੰਦਾ ਕਹਿੰਦਾ ਯਾਰ ਨਾ ਤੇਰੇ ਨਾਲ ਹੈਂਗ ਆਊਟ ਕਰਨ ਦਾ ਮਨ ਨਾ ਆਇਆ ਨਾ, ਮੈਨੂੰ ਆਪਣਾ ਟਾਈਮ ਚਾਹੀਦਾ ਬਈ, ਮੈਂ ਸੋ ਰਿਹਾ ਆਰਾਮ ਨਾਲ ਹਨਾ। ਸੋ ਇਹ ਠੀਕ ਹੈ, ਸ਼ਾਇਦ ਸਮੇਂ ਦੇ ਨਾਲ ਨਾਲ ਫਰਕ ਪੈ ਜਾਂਦਾ।
1: ਨਹੀਂ ਜ਼ਰੂਰੀ ਹੈ ਯਾਰ, ਮੰਨ ਲਓ ਤੁਹਾਨੂੰ ਬੈਲੈਂਸ ਕਰਨਾ, ਪਰ ਇਹ ਹੈ ਕਿ ਬੰਦਾ ਇੱਕ ਥਾਂ 'ਤੇ ਆ ਕੇ ਨਾ ਡਿਸਟਰਬ ਜਿਹਾ ਹੋ ਜਾਂਦਾ ਕਿ ਯਾਰ ਕਿਉਂ ਇੱਦਾਂ ਆ ਗਿਆ ਕਿ ਉਹ ਨਾਰਾਜ਼ ਹੋ ਗਏ ਜਾਂ ਇਹ ਨਾਰਾਜ਼ ਹੋ ਗਈ ਆ, ਪਰ ਫਿਰ ਕਿਤੇ ਨਾ ਕਿਤੇ ਇਹ ਵੀ ਮੰਨਣਾ ਪੈਂਦਾ ਵੀ ਯਾਰ ਇੱਦਾਂ ਹੀ ਚੱਲਣਾ ਹੁਣ, ਅਤੇ ਇਹਨੂੰ ਉਸ ਹਿਸਾਬ ਨਾਲ ਢਾਲ ਜਾਓ ਕਿ ਆਪਣੇ ਹੈਵੀ ਨਾ ਕਰੋ ਆਪਣੇ ਉੱਤੇ ਜ਼ਿਆਦਾ, ਅਤੇ ਥੋੜ੍ਹਾ ਥੋੜ੍ਹਾ ਲਾਈਟ ਲਾਈਟ ਜਿਹਾ ਰੱਖੋ ਅਤੇ ਚੱਲਦੇ ਰਹੋ ਜ਼ਿੰਦਗੀ। ਉਹਨਾਂ ਨੂੰ ਵੀ ਟਾਈਮ ਦਿਓ ਬਣਦਾ ਅਤੇ ਉਹਨਾਂ ਨੂੰ ਵੀ ਟਾਈਮ ਦਿਓ ਬਣਦਾ, ਕਿਉਂਕਿ ਤੁਸੀਂ ਜੇ ਨਹੀਂ ਯਾਰਾਂ ਦੋਸਤਾਂ ਨਾਲ ਘੁੰਮਣ ਜਾਓਗੇ ਤੇ ਕੱਲੇ ਉਹ ਹੀ ਨੀ, ਮੰਨ ਲਓ ਉਹੀ ਨੀ ਕਮੀ ਮਹਿਸੂਸ ਕਰਨਗੇ, ਤੁਸੀਂ ਆਪ ਵੀ ਮਹਿਸੂਸ
0: ਕਰੋਗੇ ਨਾ ਹਰ, ਕਿਉਂਕਿ ਹਰ ਰਿਸ਼ਤੇ ਦੀ ਇੱਕ ਅਹਿਮੀਅਤ ਹੁੰਦੀ ਹੈ ਲਾਈਫ 'ਚ,
1: ਤੇ ਉਹ ਜ਼ਰੂਰੀ ਆ। ਮੰਨ ਲਓ ਹੁਣ ਮੈਂ ਕਹੀ ਜਾਵਾਂ ਵੀ ਨਹੀਂ ਤੂੰ ਤੁਸੀਂ ਨਹੀਂ ਜਾਣਾ ਆਪਣੇ ਫਰੈਂਡਸ ਕੋਲ, ਹੈ ਨਾ, ਤੇ ਉਹ ਸਹੀ ਨਹੀਂ ਹੈ ਚੀਜ਼, ਤੁਸੀਂ ਜਾਣਾ ਤੁਹਾਡੇ ਯਾਰ ਦੋਸਤ ਨੇ ਯਾਰ, ਸ਼ੁਰੂ ਤੋਂ ਅੱਧੇ ਤੁਹਾਡੇ ਨਾਲ ਨੇ, ਕਿੰਨਾ ਤੁਹਾਡਾ ਉਹਨਾਂ ਨਾਲ ਪਿਆਰ ਆ, ਸੁੱਖ ਦੁੱਖ 'ਚ ਤੁਹਾਡੇ ਨਾਲ ਨੇ, ਤੇ ਤੁਸੀਂ ਉਹਨਾਂ ਨਾਲ ਕਿੱਦਾਂ ਛੱਡ ਸਕਦੇ ਹੋ, ਯੂ ਕਾਂਟ। ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਛੱਡੇ ਵੀ ਹੋਣਗੇ।
0: ਹਾਂ ਇਹ ਹੈ ਕਿ ਹਾਂ ਗੱਲ
1: ਤਾਂ ਟਾਈਮਲੀ ਹੋ ਸਕਦਾ, ਕੋਈ
0: ਗੱਲ ਆਪਾਂ ਮੈਨੇਜਮੈਂਟ ਦੀ ਤਾਂ ਕਰਦੇ ਬਈ, ਕਿ ਮੈਨੇਜ ਕਿਸ ਤਰ੍ਹਾਂ ਕਰਦੇ ਆ, ਕਿ ਮੈਨੇਜ ਕਿੱਦਾਂ ਕੀਤਾ ਜਾ, ਛੱਡਣ ਦੀ ਤਾਂ ਗੱਲ ਨਹੀਂ ਰਹੀ ਯਾਰਾਂ ਨੂੰ, ਕੋਈ ਛੱਡ ਸਕਦਾ ਯਾਰ।
1: ਹਾਂ ਵੇਖੋ ਹਰ ਹਰ ਕੰਮ ਹੀ ਮੈਨੇਜ ਕਰਨਾ ਪੈਂਦਾ, ਹੈ ਨਾ, ਮੈਨੇਜ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ।
0: ਮੈਂ ਗੱਲ ਦੱਸਾਂ, ਮੇਰੇ ਤੋਂ ਮੈਨੇਜ ਨਹੀਂ ਹੋ ਰਿਹਾ ਡੋਪਾਮਾਈਨ ਸੁਣੇ ਬਿਨਾ,
1: ਕਿਹੜਾ ਤੁਹਾਨੂੰ ਮੈਨੂੰ ਪਤਾ ਹੀ ਤੈਨੂੰ
0: ਹੈ ਖਰਾ ਗਾਣਾ ਕਿ ਨਹੀਂ ਇਹ ਦੱਸੋ
1: ਯਾਰ। ਗਾਣਾ ਲਾ ਦਿਓ ਬਸ,
0: ਲਾ ਤਾਂ ਲਓ,
1: ਤੁਸੀਂ ਆਪ

0: ਅਜੰਟਾ ਜਿਹੀ ਸਮਾਇਲ ਆ ਬਾਈ, ਅਜੰਟਾ ਜਿਹੀ
1: ਜਿਹੜੇ ਕੈਰੀ ਬੈਗ ਕਰਦੇ ਆ ਨਾ,
0: ਕਿਆ ਬਾਤ ਹੈ, ਠੀਕ ਗਾਣਾ, ਗੁੱਡ,
1: ਹਾਂ
0: ਇਟਸ ਆਲ ਰਾਈਟ
1: ਯਾਰ. ਆਪਾਂ ਨੂੰ ਤੇ ਵੇਖੋ ਸਿੱਖਣ ਨੂੰ ਕੀ ਮਿਲਿਆ ਗਾਣੇ ਤੋਂ, ਡੋਪਾਮੀਨ ਕੀ ਹੁੰਦਾ ਨਹੀਂ, ਮੈਂ ਇਹ ਸਿੱਖਿਆ ਡੋਪਾਮੀਨ ਕਿਨੂੰ, ਮੈਂ ਫਿਰ ਪਤਾ ਕੀਤਾ ਵੀ ਡੋਪਾਮੀਨ ਕੀ ਹੈ, ਤੋਂ ਪਹਿਲਾਂ ਮੈਨੂੰ ਨਹੀਂ ਹੀ ਪਤਾ ਯਾਰ.
0: ਕਿਆ ਬਾਤ ਹੈ, ਗੁਰੂ ਰੰਧਾਵਾ ਸਾਇੰਸ ਦਾ ਟੀਚਰ ਬਣ ਗਿਆ, ਸਾਨੂੰ ਪਤਾ ਨਹੀਂ ਲੱਗਾ ਹੈ,
1: ਇੱਦਾਂ ਹੀ ਆ, ਵੇਖ ਲਓ ਕਿੱਥੋਂ ਕੀ ਸਿੱਖ ਲੈਣਾ ਕਿਸੇ ਨੇ, ਤਾਂ ਹੀ ਤੇ ਸਿਆਣੇ ਕਹਿੰਦੇ ਆ.
0: ਬਾਕੀ ਸਵਾਗਤ ਹੈ ਜੀ ਸਾਰਿਆਂ ਦਾ,
1: ਜੇ ਤੁਸੀਂ
0: ਗਾਣੇ ਦੇ ਵਿੱਚ ਕੀਤਾ ਹੋਵੇ ਜੇ ਜੁਆਇਨ, ਤੇ ਬਸ ਸੁਣੇ ਕਵਾਂ ਕਿ ਅਸੀਂ ਜਾਣ ਹੀ ਲੱਗੇ ਸੀਗੇ, ਪਰ ਫਿਰ ਵੀ ਹੈਲੋ ਹਾਏ, ਬੋਇਸ ਮੀਟਅਪ ਦਾ ਨਵਾਂ ਐਪੀਸੋਡ ਸੁਣ ਰਹੇ ਹੋ, ਮੈਂ ਹਾਂ ਕ੍ਰਿਸ਼ਨ,
1: ਹੈਲੋ ਹਾਏ
0: ਬਲਕੀਰਤ. ਗੱਲਬਾਤ ਹੋ ਰਹੀ ਹੈ ਜੀ ਕਿ ਕਿਸ ਤਰ੍ਹਾਂ ਮੈਨੇਜ ਕੀਆ ਜਾਏ ਸ਼ਾਦੀ ਔਰ ਯਾਰੀ ਕੋ, ਯਾਰੀ ਦੋਸਤ

0: ਤੇ ਹੁਣ ਵੀ ਚਲੋ ਸੀਜ਼ਨ ਚੱਲ ਨਹੀਂ ਡਿਆ ਸਨੋ ਸਨੋ ਤੇ ਜਾਣ ਦਾ। ਅਸੀਂ ਜਦੋਂ ਪਹਿਲਾਂ ਅੱਜ ਤੋਂ 5-7 ਸਾਲ ਪੁਰਾਣੀ ਗੱਲ ਆ, ਜਦੋਂ ਇਕੱਠੇ ਰਹਿੰਦੇ ਨੇ ਯਾਰ ਦੋਸਤ 5 ਜਣੇ ਅਸੀਂ ਰਹਿੰਦੇ ਹਾਂ, ਤੇ ਅਸੀਂ ਪਲੈਨ ਬਣਾਇਆ ਵੀ ਯਾਰ ਇੰਨਾ ਚਿਰ ਹੋ ਗਿਆ ਆਇਆਂ ਨੂੰ ਤੇ ਕਦੀ ਕਦੇ ਘੁੰਮਣ ਤੇ ਗਏ ਨਹੀਂ ਆ, ਵੀ ਕੰਮ ਹੀ ਕਰਦੇ ਰਹੀਦਾ ਤੇ ਘੁੰਮਣ ਦਾ ਪਲੈਨ ਬਣਾਉਂਦੇ ਹਾਂ। ਤੇ ਘੁੰਮਣ ਦਾ ਪਲੈਨ ਕੀ ਬਣਾਇਆ ਵੀ ਬਰਫ਼ ਤੇ ਜਾਂਦੇ ਹਾਂ, ਸਨੋ ਵੇਖਣੀ ਆ ਜੀ। ਤੇ ਚਲੋ ਪਹਿਲਾਂ ਤੇ ਹਾਸੇ ਠੱਠੇ 'ਚ ਹੀ ਰਿਹਾ, ਕਿਉਂਕਿ ਤੁਹਾਨੂੰ ਪਤਾ ਸੀਰੀਅਸ ਉੱਥੇ ਮਹਾਂ ਹੀ ਤੇ ਕੋਈ ਗੱਲ ਜਾ ਕੇ ਸੀਰੀਅਸ ਲੈਂਦਾ ਕੋਈ, ਪਹਿਲਾਂ ਤੇ ਐਵੇਂ ਹਾਸੇ ਠੱਠੇ 'ਚ ਨਿਕਲੀ ਜਾਂਦੀਆਂ ਸਾਰੀਆਂ। ਤੇ ਉੱਥੇ ਇਹ ਨਿਬੜੀ ਵੀ ਚਲੋ ਆਪਾਂ ਚੱਲਦੇ ਹਾਂ, ਫਿਰ ਘੁੰਮਣ ਫਿਰਨ ਤੇ ਸਾਰੇ ਪਾਉਣਗੇ ਕੰਟਰੀਬਿਊਸ਼ਨ। ਪੈਸੇ ਤੇ ਇਕੱਲਾ ਇਕੱਲਾ ਪਾਊਗਾ ਤੇ ਫਿਰ ਹੀ ਗੱਲ ਬਣਦੀ ਆ, ਇੱਕ ਜਣੇ ਨੇ ਕਿੱਥੋਂ ਇੰਨਾ ਖਰਚਾ ਚੁੱਕ ਲੈਣਾ। ਕੁਝ ਨੀ ਪਤਾ ਵੀ ਉੱਥੇ ਕਿੰਨੇ ਪੈਸੇ ਚਾਹੀਦੇ ਹੁੰਦੇ ਆ, ਇਹ ਵੀ ਨੀ ਪਤਾ ਤੇਲ ਕਿੰਨੇ ਦਾ ਲੱਗੂਗਾ, ਇਹ ਵੀ ਨੀ ਪਤਾ ਵੀ ਉੱਥੇ ਕੀ ਖਰਚਾ ਹੋਊਗਾ, ਖਾਣ ਪੀਣ ਦਾ ਕੀ ਖਰਚਾ ਹੋਊਗਾ, ਪਾਉਣ ਲਾਉਣ ਦਾ ਕੀ ਖਰਚਾ, ਰਹਿਣ ਦਾ, ਕੁਝ ਕਿਹੇ ਖਰਚੇ ਦਾ ਨੀ ਪਤਾ, ਕਿਉਂਕਿ ਕਿਤੇ ਗਏ ਹੀ ਨੀ ਘੁੰਮਣ ਲਈ, ਹਨਾ, ਉੱਥੋਂ ਘਰੇ ਘਰੇ ਕੰਮ ਤੇ। ਚਲੋ ਸਾਰਾ ਕੁਛ ਉਦੋਂ ਉਮਰ ਵੀ ਏਦਾਂ ਦੀ ਹੁੰਦੀ ਸੀ ਵੀ ਸੋਚੀਦਾ ਵੀ ਨਹੀਂ ਹੁੰਦਾ। ਹੁਣ ਮੰਨ ਲਓ ਅੱਜ ਤੁਸੀਂ ਕੁਝ ਕਰਨਾ ਨਾ ਤੇ ਤੁਹਾਨੂੰ 100 ਵਾਰੀ ਚੀਜ਼ ਤੁਹਾਡੇ ਧਿਆਨ ਚ ਆਉਂਦੀ ਵੀ ਯਾਰ, ਹਨਾ, ਉਦੋਂ ਇਹ ਹੁੰਦਾ ਸੀ ਅੱਛਾ ਕਰਨਾ, ਚਲੋ ਚਲੋ ਕੋਈ ਚੱਕਰ ਹੀ ਨਹੀਂ, ਹੋ ਗਿਆ ਸਮਝੋ ਕਰ ਦਿਆਂਗੇ। ਤੇ ਇਹ ਹੋਇਆ ਕਿ ਚਲੋ ਪਲੈਨ ਬਣਾਉਂਦੇ ਹਾਂ, ਪੈਸੇ ਪਾਓ ਜਿੰਨੇ ਜਿੰਨੇ ਵੀ ਹੈਗੇ, ਪਾ ਦੋ ਤੇ ਕੀ ਸੀ, ਮੰਨ ਲਓ ਹੁਣ ਜਿਹਦੇ ਕੋਲ ਵੱਧ ਸੀ
1: ਉਹਨੇ ਵੱਧ ਪਾ ਦਿੱਤੇ,
0: ਨਹੀਂ ਨਹੀਂ ਸਾਡੇ ਇੱਦਾਂ ਸੀ ਕਿ ਮੰਨ ਲਓ ਵੱਧ, ਮੰਨ ਲਓ ਤੁਹਾਡੇ ਕੋਲ 200 ਆ, ਮੇਰੇ ਤੋਂ 170 ਆ, 150 ਆ, ਫਿਰ ਉਹ ਜਿਹਦੇ ਕੋਲ ਥੋੜੇ ਜਿੱਦਾਂ ਸਾਰਿਆਂ ਕੋਲ ਜਿੰਨੇ ਹੈਗੇ ਆ, ਮੰਨ ਲਓ ਹੁਣ ਮੇਰੇ ਤੋਂ 200 ਨਹੀਂ ਹੈਗਾ, ਤੁਹਾਡੇ ਕੋਲ 200 ਸੀ ਪਰ ਮੇਰੇ ਤੋਂ 170 ਹੀ ਆ, 170 ਤੇ ਤੁਹਾਡੇ ਕੋਲ ਵੀ ਹੈਗੇ ਆ, ਫਿਰ ਉਹ
1: 170 ਸਾਰਿਆਂ ਨੇ ਕਾਊਂਟਰੀ ਕਰ,
0: ਬਸ ਮੰਨ ਲਓ 200 ਮਿਨੀਮਮ ਆ, 200 ਪਾਤਾ, 100 ਉਦੋਂ 160-170 ਆਪਾਂ ਇੱਕ ਜਾਣੇ ਨੂੰ ਪਾਏ, ਚਲੋ ਸਾਰਿਆਂ ਨੇ ਪਾ ਪੋ ਕੇ ਤੇ ਕਰ ਕਰਾ ਕੇ ਤੇ $760 ਬਣੇ, ਹਨਾ, ਟੋਟਲ ਜਿਹੜਾ ਇੱਕ ਥਾਂ ਤੇ ਕੀਤਾ। ਅਸੀਂ ਇੱਕ ਥੋੜਾ ਵੀਰ ਵੱਡਾ ਸੀ ਸਾਡੇ ਚੋਂ, ਤੇ ਅਸੀਂ ਉਹਨੂੰ ਕਹਿਣਾ ਵੀ ਤੇਰੇ ਖਾਤੇ ਚ ਆਉਣਗੇ ਸਾਰੇ ਪੈਸੇ, ਤੇ ਆਈਡੀ ਤੇ ਤੂੰ ਹੀ ਜ਼ਿੰਮੇਵਾਰ ਹੋਏਗਾ, ਉਹ ਪੈਸਿਆਂ ਦਾ ਸਾਰਾ ਖਰਚਾ ਕਰਨਾ ਤੂੰ,
1: ਤੂੰ ਲੰਬੜਦਾਰ
0: ਲੰਬੜਦਾਰ ਬਣਾਤਾ ਵੀ, ਲਾਸਟ ਤੇ ਜਿਹੜੀ ਕੋਈ ਹਿਸਾਬ ਕਿਤਾਬ ਹੋਊਗਾ ਉਹ ਤੂੰ ਸਾਨੂੰ ਦੱਸ ਦੇ ਵੀ ਯਾਰ ਆਹ ਕੱਢਣ ਪਾਉਣ ਆ। ਹੁਣ ਉਹਨੇ ਪੈਸਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਇਹ ਸੀਗਾ ਕਿ ਤੇਲ ਕਿੰਨੇ ਦਾ ਲੈਗੂ, ਹਨਾ, ਗੱਡੀ ਵੀ ਨਹੀਂ ਚਲੋ ਉਦੋਂ ਇੰਨੀ ਚਾਹੀਦੀ ਹੁੰਦੀ, ਇਹ ਵੀ ਨਹੀਂ ਪਤਾ ਵੀ ਉੱਧਰ ਗੱਡੀ ਵੀ ਚਾਹੀਦੀ ਚਾਹੀਦੀ ਹੈ ਜਾਣ ਨੂੰ, ਕਿਉਂਕਿ ਰਾਹ ਏਦਾਂ ਦੇ ਬਰਫ਼ ਪਈ ਆ,
1: ਗੰਜੇ ਟਾਇਰ ਲੈ ਗਏ,
0: ਇਹ ਨਹੀਂ ਕਿ ਜੋ ਮਰਜ਼ੀ ਲੈ ਕੇ ਉੱਥੇ ਬਰਦੇ ਚਲ ਜਾਓ, ਉੱਥੇ ਜਾਣ ਲਈ ਬਰੋ ਤੁਹਾਨੂੰ ਚੀਜ਼ ਵੀ ਚੰਗੀ, ਵਹੀਕਲ ਵਧੀਆ ਚਾਹੀਦਾ। ਚਲੋ ਗੱਡੀ ਇੱਕ ਵੀਰ ਕੋਲ ਕੈਮਰੀ ਸੀ, ਅਸੀਂ ਸੋਚਿਆ ਚਲੋ ਉਹ ਲੈ ਜਾਂਗੇ, ਪੁਰਾਣੀ ਸੀ ਪਰ ਪਤਾ ਨਹੀਂ ਸੀ ਵੀ ਜਾਊ ਨਹੀਂ, ਅਸੀਂ ਕਿਹਾ ਗੱਡੀ ਨੂੰ ਕੀ ਹੋਇਆ ਵਾ,
1: ਗੱਡੀ ਆ
0: ਨਵੀਂ ਤੇ ਗੱਡੀ ਵੀਰ ਦੀ,
1: ਵੀਰ ਨੇ ਤਾਂ ਨਵੀਂ ਖਰੀਦੀ ਆ, ਭਾਵੇਂ ਉਹਨੂੰ 4 ਲੱਖ ਹੋ ਗਿਆ ਉਹਨੇ ਕਿਲੋਮੀਟਰ, ਵੀਰ ਨੇ ਤਾਂ ਨਵੀਂ ਖਰੀਦੀ
0: ਆਪਣੇ ਲਈ ਤੇ ਟੌਪ ਹੀ ਆ ਯਾਰ। ਚਲੋ ਗੱਡੀ ਉਹਦੇ ਕਿਹਾ ਕਿ ਕਿੰਨੇ ਦਾ ਤੇਲ ਆਜੂਗਾ, ਉਹਨਾਂ ਸਲਾਹ ਕੀਤੀ ਵੀ ਤੇਰੀ ਗੱਡੀ ਕਿੰਨੇ ਦਾ ਤੇਲ ਖਾਂਦੀ ਆ, ਉਹ ਕਹਿੰਦਾ ਤੇਲ ਤੇ ਕੁਝ ਵੀ ਨੀ ਖਾਂਦੀ ਏ, ਮੈਂ ਤੇ ਇੰਨੇ ਤੇਲ ਨਾਲ ਇੰਨੇ ਦਿਨ ਕੱਢ ਲੈਣਾ।
1: ਅੱਛਾ,
0: ਫਿਰ ਤੇ ਮਹਾਂ 150 ਦਾ ਤੇਲ
1: ਖਾਂਦੀ ਆ ਪੂਰੀ,
0: ਮੰਨ ਲਓ ਕੋਈ 8 ਘੰਟੇ ਦੀ ਡਰਾਈਵ ਕਰਕੇ ਜਾਣਾ, ਹਨਾ, ਆਉਣਾ ਵੀ 8 ਘੰਟੇ ਦੀ ਕਰਕੇ, 16 ਘੰਟੇ ਡਰਾਈਵ ਦੇ ਵਿੱਚ ਕਿੰਨਾ ਤੇਲ ਖਾਊਗੀ, ਅਸੀਂ ਹਿਸਾਬ ਕਿਤਾਬ ਲਾਇਆ ਵੀ 150 ਦਾ ਤੇਲ ਖਾ ਜਾਊਗੀ,
1: ਠੀਕ ਹੋ ਗਿਆ,
0: ਇੰਨਾ ਕੁ ਹਿਸਾਬ ਕਿਤਾਬ ਲਾਇਆ, ਹਨਾ, ਕੈਮਰੀ ਦਾ। ਚਲੋ ਕਰ ਕੁਰਕੇ ਵੇਖਿਆ ਵੀ ਠੀਕ ਆ ਯਾਰ, ਇੰਨ ਬਾਕੀ ਲੈ, ਬਾਕੀ ਤੇ 560 ਫੇਰ ਵੀ ਬਜੇ ਪਏ, ਕੋਈ ਚੱਕਰ ਹੀ ਨੀ, ਪੈਸਾ ਹੀ ਬੜਾ ਵਾ,
1: ਰਲ ਕੇ ਟੋਟਾ ਖਰੀਦ ਲਾ,
0: ਸਾਰੇ ਖੁਸ਼, ਹਨਾ, ਮੰਨ ਲਓ ਆਇਆ ਤੇ ਅਗਲੇ ਹਫ਼ਤੇ ਦਾ ਪਲੈਨ ਸੀ,
1: ਠੀਕ,
0: ਸਾਰੇ ਖੁਸ਼, ਇੱਕ ਹਫ਼ਤਾ ਪੂਰਾ ਪੂਰਾ ਐ ਇੱਕ ਦੂਜੇ ਨੂੰ
1: ਜਸ਼ਨ
0: ਪਿਆਰ ਆ, ਰੈਡੀ ਆ ਫਿਰ, ਹਨਾ, ਕੀ ਪਾ ਕੇ ਜਾਣਾ ਫਿਰ, ਹਨਾ, ਨਾਲ ਕੀ ਲੈ ਕੇ, ਐਵੇਂ ਹੀ ਮਤਲਬ ਹਫ਼ਤਾ ਪੂਰੀ, ਹਫ਼ਤਾ ਪੂਰਾ ਐ ਹਵਾ 'ਚ ਹੀ। ਜਿੱਦਣ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਬੈਠੇ ਸ਼ਾਮੀ, ਹਨਾ, ਫਿਰ ਫਾਈਨਲ ਡਿਸਕਸ਼ਨ ਹੋਣ ਡੀ ਵੀ ਕਿੰਨੇ ਕੀ ਲੈ ਕੇ ਜਾਣਾ ਜਾਂ ਉੱਥੇ ਕਿਹੜੇ ਪਾਸੇ ਜਾਵਾਂਗੇ, ਸਾਰਾ ਵੇਖਣ ਚੱਖਣ ਲੱਗੇ। ਫਿਰ ਭਰਾਵਾ ਹਿਸਾਬ ਕਿਤਾਬ ਲੱਭਾ ਵੀ ਵੇ, ਖਾਣ ਪੀਣ ਤੇ ਵੀ ਪੈਸੇ ਲੱਗਣੇ ਆ, ਰਹਿਣ ਦਾ ਚਲੋ ਇਹ ਹੋ ਗਿਆ ਕਿ ਨਹੀਂ ਰਵਾਂਗੇ ਭਰਾਵਾ, ਵਾਪਸ ਆ ਜਾਵਾਂਗੇ, ਰਾਤ ਹੀ ਗੱਡੀ ਖਿੱਚ ਦਾਂਗੇ ਉਹਨੂੰ, ਜੇ ਨਹੀਂ ਬਜਟ ਹੈਗਾ ਤੇ ਰਹਿਣ ਦੋ, ਰਹਿਣ ਦਾ
1: ਉਹ ਤਾਂ ਕੀ ਹੋਇਆ,
0: ਹਾਂ
1: ਪਹਿਲਾਂ ਤੇ ਹੈ, ਇੱਥੇ ਤਾਂ ਹੈ, ਵਾਪਸ ਆ ਜਾਵਾਂਗੇ,
0: ਵਾਪਸ ਆ ਜਾਵਾਂਗੇ, ਇਹੀ ਯਾਰ ਰਹਿ ਗਈ, ਸੋਣਾ ਕਿੰਨੇ ਸੋਣਾ ਤੁਹਾਡੇ ਚੋਂ, ਚੁੱਪ ਕਰਕੇ ਤੇ ਚਲੋ ਕਿਹੜੇ ਨੀ ਸੋਣਾ,
1: ਠੀਕ ਹੋ ਗਿਆ।
0: ਚਲੋ ਇੱਦਾਂ ਹੋਇਆ, ਖਾਣ ਪੀਣ ਦਾ ਹੋਇਆ ਕਿ ਮਾੜਾ ਮੋਟਾ ਚਲੋ ਹੰਗਰੀ ਜੈਕਸ ਫੜ ਲਾਂਗੇ, ਮੈਕਡੋਨਲਡ ਫੜ ਲਾਂਗੇ, ਵੀ ਕਿੰਨੇ ਕਿਦਾ ਆਜੂਗਾ, ਉਦੋਂ ਨਾ ਹੰਗਰੀ ਜੈਕਸ ਦਾ 6 ਐਂਡ ਵਿਨ ਵੀ ਚੱਲਦਾ ਹੁੰਦਾ ਸੀ।
1: ਅੱਛਾ,
0: ਤੇ ਆਪਾਂ ਸੋਚਿਆ ਕਿ ਚਲੋ ਜੇ ਕਿਤੇ ਅੜੀ ਖੜੀ ਰਹੀ ਤੇ 6 ਐਂਡ ਵਿਨ ਤੇ ਕਰਾਂਗੇ ਸਾਰੇ, ਇੱਕ ਇੱਕ ਬਰਗਰ ਖਾਵਾਂਗੇ, ਆਉਂਦੀ ਵਾਰੀ ਫੇਰ 6 ਐਂਡ ਵਿਨ, ਮਤਲਬ ਇੱਦਾਂ ਦੀਆਂ ਸਭ ਤਬਜੀਆਂ ਕਰਦੇ ਰਹੇ, ਹਨਾ, ਤੇ ਕਰ ਕਰਾ ਕੇ ਸਾਰੀ ਸੈਟਿੰਗ ਹੋਈ ਤੇ ਫਿਰ ਨਾ ਵੀਰ ਨੂੰ ਫੋਨ ਲਾ ਲਿਆ, ਉਹਦਾ ਕੋਈ ਜਾਣਕਾਰ ਰਿਸ਼ਤੇਦਾਰ, ਉਹਨੇ ਉਹਨੂੰ ਫੋਨ ਲਾ ਲਿਆ, ਆਉਂਦਾ ਵੀ ਮੈਂ ਫੋਨ ਲਾਉਂਦਾ ਵਾਂ, ਵੀਰ ਬੜਾ ਪੁਰਾਣਾ ਇੱਥੇ ਰਹਿੰਦਾ, ਇਹ ਜਾਂਦਾ ਹੀ ਰਹਿੰਦਾ ਆਉਂਦਾ ਰਹਿੰਦਾ, ਤੇ ਇਹਨੂੰ ਪੁੱਛਦੇ ਆ ਬਾਕੀ ਦਾ ਹਿਸਾਬ ਕਿਤਾਬ ਕੀ ਆ, ਫਾਈਨਲ ਇੱਕ ਵਾਰੀ ਟੱਚ ਹੋ ਜਾਈਏ ਸਾਰਾ, ਖੱਜਲ ਨਾ ਹੋਈਏ ਕੱਲ੍ਹ ਨਾ। ਲਾਓ ਲਾਓ ਫੋਨ।

0: ਲਾ ਉਹਨੂੰ ਹੁਣ ਲਾਇਆ ਭਰਾਵਾ, ਉਹ ਆਂਦਾ ਵੀ ਵੀਰ $40 ਦੀ ਤੁਹਾਨੂੰ ਉੱਥੋਂ ਪੈਂਟ ਮਿਲਣੀ ਜੇ ਰੈਂਟ ਤੇ, ਜਿਹੜੀ ਤੁਸੀਂ ਉੱਥੇ ਪਾ ਕੇ ਜਾਣੀ ਆ, ਚਾਲੀਆਂ ਦੇ ਬੂਟ ਮਿਲਣੇ ਜੇ, ਤੇ ਕੋਈ 20-25-30 ਦੇ ਗਲਵਸ ਮਿਲਣੇ ਜੇ, ਇਹ 3-4 ਚੀਜ਼ਾਂ ਤੋਂ ਬਿਨਾਂ ਤੁਹਾਨੂੰ ਕੋਈ ਫਾਇਦਾ ਨਹੀਂ ਉੱਥੇ ਜਾਣ ਦਾ, ਇਹ ਤੇ ਮੰਡੇਟਰੀ ਨੇ। ਆਈ ਥਿੰਕ 3-4 ਪੈਂਟਾਂ ਲੈ ਲਾਂਗੇ, ਇੱਦਾਂ ਕਰਾਂਗੇ ਕਿ ਵਾਰੀ ਵਾਰੀ ਪਾ ਲਾਂਗੇ ਬਜਟ ਦੇ ਹਿਸਾਬ ਨਾਲ। ਫਿਰ ਇੱਕ ਉਹ ਕਹਿੰਦਾ ਕਿ ਚੇਨਾਂ ਵੀ ਲੈ ਕੇ ਜਾਣੀਆਂ ਪੈਂਦੀਆਂ, $50 ਉਹਦਾ ਵੀ ਖਰਚਾ ਹੈਗਾ ਜੇ ਯਾਰ ਸਮਾਨ ਆ, ਤੇ 300-400 ਇੱਦਾਂ ਹੀ ਬਣ ਗਿਆ ਆਪਣੇ,
1: ਹੁਣ ਬਚ ਗਿਆ 150,
0: ਹੁਣ ਬਚ ਗਿਆ ਪਿੱਛੇ ਕੋਈ ਵੈਸੇ ਤੇ ਕੁਝ ਵੀ ਨਹੀਂ ਬਚਣ ਡਿਆ, ਆਪਣੇ ਹਿਸਾਬ ਨਾਲ ਹੀ ਬਚਾਈ ਜਾਂਦੇ। ਤੇ ਭਰਾਵਾ ਫਿਰ ਅਸੀਂ ਸੋਚਿਆ ਕਿ ਇੱਦਾਂ ਕਰਾਂਗੇ, ਚੱਲ 2 ਪੇਅਰ ਬੂਟਾਂ ਦੇ ਲੈ ਲਾਂਗੇ ਹਨਾ, $80 ਦੇ, ਤੇ ਆਪਾਂ ਫਿਰ ਵਾਰੀ ਵਾਰੀ ਵੇਖ ਆਵਾਂਗੇ ਬਰਫ਼ ਗੱਡੀ ਚੋਂ। ਇਹੋ ਹੀ ਹੋ ਸਕਦਾ ਸੀ, ਫਿਰ ਬਜਟ ਨਹੀਂ ਸੈੱਟ ਹੋਣ ਡਿਆ। ਫਿਰ ਵਿੱਚੋਂ ਇੱਕ ਜਣਾ ਕਹਿੰਦਾ ਵੀ ਨਹੀਂ ਭਰਾਵਾ ਤੁਸੀਂ ਆਪਣੀਆਂ ਕਰੀ ਜਾਓ, ਮੇਰੇ ਪੈਸੇ ਵਾਪਸ ਕੱਢੋ, ਮੈਂ ਨਹੀਂ ਜਾਣਾ। ਉਹਨੂੰ ਸਮਝ ਲੱਗ ਗਈ
1: ਟੌਪ ਆ, ਖਰਾਬੀ ਆ ਬਸ
0: ਉਹਦੇ ਮਗਰ ਲੱਗ ਕੇ। ਦੂਜਾ ਕਹਿੰਦਾ ਮੇਰੇ ਪੈਸੇ ਵਾਪਸ ਕਰੋ, ਮੈਂ ਨਹੀਂ ਜਾਣਾ, ਤੁਸੀਂ ਤਾਂ ਨਹੀਂ ਹੋ। ਫਿਰ ਭਰਾਵਾ ਇੱਦਾਂ ਹੀ ਫਿਰ ਕਰਦੇ ਕਰਦੇ ਸਾਰਿਆਂ ਨੇ ਆਪਣੇ ਪੈਸੇ ਵਾਪਸ ਲੈ ਲਏ, ਨਹੀਂ ਉਹ ਵਿਚਾਰਾ ਜਾ ਹੀ ਨਹੀਂ ਗਿਆ ਸਨੋ ਤੇ। ਤੇ ਆ ਹੁਣ ਜਦੋਂ ਕਿਤੇ ਜਾਣਾ ਪਿਆ ਨਾ ਵੋਟੀ ਨਾ, ਤੇ ਉਹ ਬੰਦੇ ਫੋਨ ਕਰਨ ਮੈਨੂੰ, ਉਹ ਬੰਦੇ ਫੋਨ ਕਰਕੇ ਉਹਨਾਂ ਨੇ ਉਹ ਗੱਲ ਵਾਈ, ਉਸ ਤੋਂ ਬਾਅਦ ਆਪਾਂ ਇਹ ਪਲਾਨ ਬਣਾਇਆ ਸੀ ਵੀ ਚਲੋ ਯਾਰ ਨਹੀਂ ਜਾਇਆ ਗਿਆ, ਫਿਰ ਕੀ ਹੋ ਗਿਆ, ਅਗਲੀ ਵਾਰੀ ਜਦੋਂ ਜਾਵਾਂਗੇ ਭਰਾ ਭਰਾ ਇਕੱਠੇ ਜਾਵਾਂਗੇ, ਵੀ ਆਪਾਂ ਯਾਦ ਰੱਖਣਾ ਵਾ ਕਿ ਆਪਾਂ ਟ੍ਰਿਪ ਲਾਉਣਾ ਹੀ ਲਾਉਣਾ। ਤੇ ਉਹ ਨਹੀਂ ਲਾਇਆ ਗਿਆ ਸਟਿਲ ਹਾਲੇ, ਤੇ ਹੁਣ ਗਾਣਾ ਹੁੰਦਾ ਹੀ ਹੈ ਯਾਰ। ਹੁਣ
1: ਸਪਨਾ ਟੂਟਾ ਹੈ ਤੋ ਦਿਲ ਕਭੀ ਡਰਤਾ ਹੈ,
0: ਕਿਆ ਬਾਤ ਹੈ ਕ੍ਰਿਸ਼ਨਾ ਜੀ,
1: ਥੋੜਾ ਦਰਦ ਹੁਆ,
0: ਲੇਕਿਨ ਅਫੀਸ਼ੀਅਲੀ ਕਭੀ ਮਤ ਗਾਣਾ,
1: ਪਰ ਚਲਤਾ ਹੈ। ਇਸ ਤੋਂ ਜ਼ਿਆਦਾ ਅਫੀਸ਼ੀਅਲ ਕੀ ਹੋ ਸਕਦਾ, ਇਸ ਤੋਂ ਜ਼ਿਆਦਾ ਅਫੀਸ਼ੀਅਲ ਗਾਣਾ ਹੋਇਆ ਤਾਂ ਫਿਰ ਆਟੋ ਟੂਨ ਲਾ ਦਾਂਗੇ।
0: ਉਹਨਾਂ ਚੋਂ ਇੱਕ ਬੰਦਾ ਹੀ ਉਹਨੇ ਆਪਣੇ ਇੰਸਟਾ ਆਈ ਡੀ ਤੇ ਲਿਖਤਾ ਸੀ ਅਫੀਸ਼ੀਅਲ, ਮੰਨ ਲਓ ਉਹਦਾ ਨਾਂ ਗੋਰਾ ਸੀ ਤੇ ਉਹਨੇ ਲਿਖਤਾ ਗੋਰਾ ਅਫੀਸ਼ੀਅਲ,
1: ਐਵੇਂ ਇਹ ਜਨਤਾ ਵਾਹ ਕਰਦੀ,
0: ਤੁਹਾਡੇ ਵਰਗਾ ਫੀਲਿੰਗ ਲੈ ਗਿਆ ਐਵੇਂ ਬੇਟਾ ਬੇਟਾ।
1: ਸਾਡੀ ਕਲਾਸ ਚ ਮੁੰਡਾ ਸੀਗਾ, ਉਹਦਾ ਨਾਂ ਸੀਗਾ ਹਿਤੇਸ਼, ਨੇ ਲਿਖਿਆ ਨਾਮ ਰੱਖਿਆ ਅਫੀਸ਼ੀਅਲ ਹਿਤੇਸ਼ ਸ਼ਰਮਾ, ਵਾਹ। ਅਸੀਂ ਕਿਹਾ ਬਈ ਤੇਰੇ ਘਰੇ ਨੇ ਅਫੀਸ਼ੀਅਲ ਕਿੰਨੇ ਨੇ, ਪਤਾ ਤੈਨੂੰ ਲਿਖਣਾ ਪੈ ਗਿਆ ਅਫੀਸ਼ੀਅਲ ਹਿਤੇਸ਼,
0: ਪਤਾ ਹੀ ਨਹੀਂ ਅਫੀਸ਼ੀਅਲ ਹੁੰਦਾ ਕੀ ਹੈ, ਵੇਖੋ ਵੇਖੀ ਲਿਖੀ ਜਾਣਾ।
1: ਐਕਚੁਅਲੀ ਉਦੋਂ ਨਾ ਸਾਰੇ ਆਪਾਂ ਕਿਉਂਕਿ ਇਹ ਸੋਸ਼ਲ ਮੀਡੀਆ ਨਵਾਂ ਨਵਾਂ ਸੀ, ਅਸੀਂ ਤਾਂ ਟਰਾਈਆਂ ਕੀਤੀਆਂ ਤੇ ਕਿ ਆਹ ਕੀ ਸਹੀ ਹੈ, ਵਾਟਸ ਦਾ ਰਾਈਟ ਵੇ। ਫਿਰ 2-4 ਜਿਹੜੇ
0: ਥੋੜੇ ਟ੍ਰੈਂਡ ਬਣੇ ਆ, ਫਿਰ ਹੀ ਚੱਲੇਗਾ,
1: 2-4 ਬੰਦੇ ਐਡੀਟਰ ਜੇ ਵੀ ਬਣ ਜਾਂਦੇ ਸੀਗੇ ਹਨਾ,
0: ਫਿਰ ਬਾਇਓ ਚ ਕੀ ਲਿਖਿਆ, ਬਾਇਓ ਚ ਕੀ ਲਿਖਿਆ,
1: ਸਕਿਨ ਟਾਈਟ ਜੀ ਪੈਂਟ ਪਾ ਕੇ ਖੜੇ ਜੇ ਵਾਲ ਕਰਕੇ ਨਾ, ਉਹਨੂੰ
0: ਪੈਂਸਿਲ ਪੈਂਟ ਪਾ ਕੇ
1: ਡਾਰਕ ਲਾਈਟ ਜੀ ਸ਼ੇਡ ਮਾਰਦੀ ਫੋਟੋ ਪਾ ਦੇਣੀ, ਸਾਈਡ ਤੇ ਨਾ ਟੁੱਟੇ ਹੋਏ ਦਿਲ ਦਾ ਬਣਾ ਦੇਣਾ, ਇਹਨਾਂ ਨੇ ਉਹ ਇਮੋਜੀ ਨੀਚੇ ਲਿਖਣਾ ਹਾਰਟਲੈਸ,
0: ਉਹ ਵੱਖਰੇ ਉਹਦੇ ਲਈ ਚਲ ਗਏ ਭਰਾਵਾ, ਉਦੋਂ ਤੇ ਸਪੈਸ਼ਲ ਫੋਟੋ ਸ਼ੂਟ ਲਈ ਜਾਂਦੇ ਹੁੰਦੇ ਸੀ,
1: ਆਹੋ
0: ਫੋਟੋ ਪਾਉਣ ਲਈ,
1: ਇਹ ਵੀ ਜਨਤਾ ਹੁੰਦੀ ਹਨਾ, ਬਹੁਤ ਲੋਕਾਂ ਨੂੰ ਸ਼ੌਂਕ ਹੁੰਦਾ ਸੀ।
0: ਹਾਂ ਬੜਾ ਕੰਮ ਚੱਲਿਆ,
1: ਗੁੱਡ ਯਾਰ ਗੁੱਡ, ਦਿਨ ਚੇਤੇ ਕਰਾ ਦਿੱਤੇ, ਹੈਂ
0: ਚੇਤਿਆਂ 'ਚ ਵੇਖੋ ਸਾਰਾ ਕੁਛ ਹੀ ਆ, ਜਦੋਂ ਜਿਹੜੀ ਜਿਹੜੀ ਚੀਜ਼ ਚੇਤੇ ਕਰਨੀ ਕਰੀ ਜਾਵੇ, ਤੁਹਾਡੀ ਆਪਣੀ ਮਰਜ਼ੀ ਹੈ, ਵਿਹਲੇ ਬੈਠੇ ਚੇਤੇ ਕਰੀ ਜਾਓ,
1: ਅਸੀਂ ਵਿਹਲੇ ਬੈਠੇ ਅਸੀਂ ਚੇਤੇ ਕਰ ਲਿਆ।
0: ਬਾਕੀ ਯਾਰ ਤੁਹਾਨੂੰ ਪਤਾ ਹੈ ਕਿੱਦਾਂ, ਤੁਹਾਨੂੰ ਦੱਸਤਾ ਵਾ ਕਿ ਵੇਖੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਦੱਸੀਏ ਤੁਹਾਨੂੰ ਕਿੱਦਾਂ ਮੈਨੇਜ ਕਰਨਾ ਵਾ, ਵੈਸੇ ਏਡੇ ਜੋਗੇ ਅਸੀਂ ਹੈਗੇ ਨਹੀਂ, ਕਿਉਂਕਿ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੈ, ਤੁਹਾਡੇ ਵਿਆਹਾਂ ਨੂੰ ਜ਼ਿਆਦਾ ਟਾਈਮ ਹੋ ਗਿਆ, ਪਰ ਜੇ ਕੋਈ ਸਾਡੇ ਵਰਗਾ ਵੀਰ ਭਰਾ ਸਾਨੂੰ ਸੁਣ ਡਿਆ, ਤੇ ਉਹਦੇ ਲਈ ਇਹ ਆ ਵੀ ਵੇਖ ਇੱਕ ਵਾਰੀ ਉਹਨਾਂ ਰਾਜ ਕਰੋ, ਇੱਕ ਵਾਰੀ ਉਹਨਾਂ ਦਾ ਰਾਜ ਕਰੋ, ਇੱਕ ਵਾਰੀ ਉਹਨੂੰ ਖੁਸ਼ ਕਰੋ, ਇੱਕ ਵਾਰੀ ਉਹਨਾਂ ਨੂੰ ਖੁਸ਼ ਕਰੋ, ਇੱਦਾਂ ਇੱਦਾਂ ਚੱਲੋ, ਇੱਦਾਂ ਵਧੀਆ।
1: ਫਿਰ ਸਿੰਪਲ ਇੱਕ ਬਹੁਤ ਸਿੰਪਲ ਜੀ ਗੱਲ ਆ, ਜਦੋਂ ਵਰਡ ਹੀ ਮੈਨੇਜ ਆ ਗਿਆ ਨਾ, ਉਹ ਫਿਰ ਉਹ ਸਾਰੀ ਪਾਰਟੀਆਂ ਨੂੰ ਪਤਾ ਕਿ ਬੰਦਾ ਮੈਨੇਜ ਤਾਂ ਕਰ ਰਿਹਾ, ਮੌਜ ਚ ਰਹੀਦਾ,
0: ਉਹੀ ਨਾ ਉਹਨੂੰ ਇੱਕ ਵਾਰੀ ਪਤਾ ਹੋਇਆ ਯਾਰ ਮੈਂ ਪਿਛਲੇ ਦੀ ਖੁਸ਼ ਹਾਂ, ਐਰ ਕੇ ਨਹੀਂ ਗਿਆ ਕੋਈ ਨੀ, ਅਗਲੀ ਫੇਰ ਚੱਲ ਜਾਊਗਾ।
1: ਬਾਕੀ 6-7-8-10 ਮਹੀਨੇ ਬਾਅਦ ਲੋਕਾਂ ਨੂੰ ਆਪ ਹੀ ਆਈਡੀਆ ਲੱਗ ਜਾਂਦਾ ਹਨਾ ਕਿ ਇਹਨੇ ਕਿਸ ਚੀਜ਼ ਨੂੰ ਹਾਂ ਕਰਨੀ,
0: ਉਹ ਫਿਰ ਤੁਹਾਨੂੰ ਪੁੱਛਣਾ ਉਦਾਂ ਹੀ ਹਟ ਜਾਂਦੇ,
1: ਫਿਰ ਆਪੇ ਹਟ ਜਾਂਦੇ, ਦਫਾ ਮਾਰੋ, ਇਹਨੇ ਮੂਡ ਹੀ ਖਰਾਬ ਕਰਨਾ, ਇਹਨੂੰ ਰਹਿ ਨਹੀਂ ਦੋ, ਸਹੀ ਕਰੋ,
0: ਫਿਰ ਤੁਸੀਂ ਆਪਣੀ ਲੱਲੀ ਕਰਾਓ ਜਿੱਦਾਂ ਕਰਾਉਣੀ
1: ਜੀ। ਲੱਲੀ ਆ ਗਿਆ ਜੀ ਸ਼ਬਦ ਤੇ, ਲੱਲੀ ਜਿਸ ਤਰ੍ਹਾਂ ਮੈਂ ਸੁਣਦਾ ਮੇਰਾ ਮਨ ਕਰਦਾ ਮੈਂ ਸ਼ੋਅ ਕਰਾਂ ਬੰਦ, ਤੇ ਮੇਰੇ ਖਿਆਲ ਹੁਣ ਸਾਨੂੰ ਬੰਦ ਕਰ ਦੇਣਾ ਚਾਹੀਦਾ, ਚਲੀਏ
0: ਜਾਣਾਗੇ, ਦੇਖੋ ਕਮਿਟਮੈਂਟ ਹੈ ਆਪਣੀ,
1: ਯੈਸ ਸਾਡੀ ਕਮਿਟਮੈਂਟ ਹੈ ਵੀਰਜੀ, ਐਕਚੁਅਲੀ ਤੁਹਾਡੀ ਕਮਿਟਮੈਂਟ ਹੈ, ਮੇਰੀ ਤਾਂ ਹੈ ਨਹੀਂ, ਮੇਰੇ ਵੱਲੋਂ ਭਾਵੇਂ ਘੰਟਾ ਚਲਾਓ।
0: ਅੱਛਾ ਜੀ,
1: ਯੈਸ,
0: ਕੋਈ ਨਹੀਂ, ਜਿੱਦਣ ਤੁਹਾਡੀ ਹੋਈ ਤੁਹਾਨੂੰ ਦੱਸਾਂਗੇ, ਜਿੱਦਣ ਤੁਹਾਡੀ ਹੋਈ ਤੁਹਾਨੂੰ ਰੋਈ ਛੱਡਣਾ ਸੀ,
1: ਆਏ ਓਏ
0: ਕਮਿਟਮੈਂਟਾਂ ਗਾ ਦੀਆਂ ਯਾਰ।
1: ਚਲੋ ਜੋ ਵੀ ਹੈ, ਜੋ ਹੈ ਸੋ ਹੈ, ਕਰਨੀ ਪੈਂਦੀ ਹੈ ਕਿ ਸਾਨੂੰ ਕਰਨ ਨੂੰ ਮਿਲੀ ਹੈ। ਸਹੀ ਕਿ ਨਹੀਂ?
0: ਥੈਂਕਸ ਯਾਰ, ਤੁਸੀਂ ਮੈਨੂੰ ਇਹ ਗੱਲ ਦੱਸੀ ਅੱਜ।
1: ਤੁਸੀਂ ਮੈਂ ਜਾਵਾਂ,
0: ਮੈਂ ਕਰ ਆਵਾਂ ਆਪਣੀ।
1: ਚਲੋ ਆਪਾਂ ਕਮਿਟਮੈਂਟ ਪੂਰੀਆਂ ਕਰੀਏ।
0: ਮਿਸ ਕਰ ਜਾਣਾ ਯਾਰ।
1: ਨਹੀਂ ਨਹੀਂ ਕੋਈ ਨਹੀਂ, ਤੁਹਾਡੀ ਤੁਸੀਂ ਕਮਿਟਮੈਂਟ ਪੂਰੀ ਕਰੋ। ਤੁਹਾਡੇ
0: ਵੀਰ ਭਰਾ ਦੱਸ ਦਿੰਦੇ ਬਾਅਦ ਚ, ਚਲੋ ਧੰਨ ਭਾਗ,
1: ਧੰਨ ਭਾਗ ਸਾਡੇ, ਧੰਨ ਭਾਗ ਤੁਹਾਡੇ ਸਾਰਿਆਂ ਦੇ ਜਿਹੜੇ ਸਾਡੀਆਂ ਗੱਲਾਂ ਸੁਣ ਲੈਂਦੇ ਹੋ। ਤੇ ਏਦਾਂ ਦੀਆਂ ਹੋਰ ਇਸ ਤੋਂ ਬੈਟਰ ਗੱਲਾਂ ਸੁਣਨ ਲਈ ਸੁਣਦੇ ਰਹੋ ਰੇਡੀਓ। ਹਾਂਜੀ,
0: ਬਾਕੀ ਬਰਫ਼ ਤੇ ਹੋ ਯਾਰ, ਜੇ ਜਾਣਾ ਤੇ ਇੱਕ ਦੋ ਹਫ਼ਤੇ ਹੀ ਆ ਤੁਹਾਡੇ ਕੋਲ,
1: ਆ ਬਸ ਰਹਿ ਗਿਆ ਅਖੀਰ।
0: ਜਿੰਨਾ ਚਿਰ ਨੂੰ ਸਾਡਾ ਸ਼ੋਅ ਹੋਣਾ ਉਹਨਾਂ ਚਿਰ ਨੂੰ ਭਾਵੇਂ ਉੱਦਾਂ ਨਾ ਪਵੇ, ਪਰ ਇੱਕ ਚੀਜ਼ ਜ਼ਰੂਰ ਯਾਰ, ਜੇ ਜਾਣਾ ਨਾ ਤੇ ਕੱਲੀਆਂ ਫੋਟੋਆਂ ਕਰਾ ਕੇ ਨਾ ਆਇਓ।
1: ਹਾਂ,
0: ਸਨੋਬੋਰਡ ਸਿੱਖੋ ਕਿੱਦਾਂ ਚਲਾਉਣਾ ਜੇ ਨਹੀਂ ਆਉਂਦਾ, ਤੇ ਉਹ ਸਕੀਇੰਗ ਸਿੱਖੋ ਕਿੱਦਾਂ ਕਰਨੀ ਜੇ ਨਹੀਂ ਆਉਂਦੀ, ਤੇ ਉਹਨਾਂ ਦੇ ਬਿਨਾਂ ਕੋਈ ਫਾਇਦਾ ਨਹੀਂ ਜੇ ਜਾਣਦਾ ਮੈਂ ਫੋਟੋ ਕਰਵਾਉਣ ਦਾ।
1: ਤੇ ਜਿਹੜਾ ਵੀ ਉਹ ਸਾਡਾ ਸਰੋਤ ਤੇ ਸੁਣਦੇ ਪਏ ਨਾ, ਜਿਹੜੇ ਉਹ ਜਿਨ੍ਹਾਂ ਨੇ 150-150 ਪਾ ਕੇ ਜਾਣਾ,
0: ਹਾਂ
1: ਉਹ ਯਾਰ ਮੇਰੇ ਭਰਾ ਬਣੀ, ਉਹ ਮੇਰੇ ਭਰਾ ਬਣੀ ਦੀ ਖਾਤਰ ਹੋ ਆਇਓ ਯਾਰ ਇੱਕ ਵਾਰੀ।
0: ਕੋਈ ਨੀ, ਹੋਵਾਂਗੇ ਭਰਾ, ਭਰਾ ਹੀ ਜਾਵਾਂਗੇ ਜਦੋਂ ਜਾਵਾਂ,
1: ਭਰਾ ਭਰਾ ਹੀ ਜਾਵਾਂਗੇ। ਡਨ ਹੋ ਗਿਆ, ਇਹ ਮੈਂ ਸਮਝ ਗਿਆ ਇੰਨੇ ਪ੍ਰੋਗਰਾਮ ਰੱਖ ਕੇ ਮੇਰੇ ਨਾਲ ਵੀ ਕੈਂਸਲ ਹੀ ਕਰਨਾ ਲੱਗ ਗਿਆ ਮੈਨੂੰ ਆਈਡੀਆ ਲੱਗਦਾ, ਜਿਸ ਤਰੀਕੇ ਬੋਲਿਆ ਨਾ ਇਹ ਬੰਦਾ, ਮੈਂ ਸਮਝ ਗਿਆ ਇਹਨੂੰ। ਇਹ ਤੂੰ ਇਹ ਨਾ ਇਹ ਮੈਂ ਹਿਸਾਬ ਲਾ ਲਿਆ, ਇਹ ਇਹ ਜੇ ਬਣੀ ਦੇ ਉਹ ਪੰਜ ਮਿੱਤਰ ਸੁਣਦੇ ਪਏ ਨਾ, ਮੈਂ ਦੱਸ ਦੇਵਾਂ ਇਹ ਆਪਣੇ ਵੱਲੋਂ ਨਾ ਕਰਦਾ।
0: ਮੈਂ ਤੇ ਲਾਸਟ ਦੇ ਪੈਸੇ ਮੰਡਵਾਏ ਸੀ, ਮੈਂ ਤੇ ਚਾਹੁੰਦਾ ਹੈ ਜਾਵਾਂ ਭਰਾ ਭਰਾ, ਜਾਈਏ ਫੰਡ ਕਰਕੇ ਆਈਏ।
1: ਚੱਲ ਆਪਾਂ ਚੱਲਦੇ ਹਾਂ ਫਿਰ, ਆਪਾਂ ਬਣਾਈਏ ਪ੍ਰੋਗਰਾਮ ਐਸੇ ਨੈਕਸਟ ਵੀਕ ਦਾ, ਬਸ ਅਗਲੇ ਹਫ਼ਤੇ ਤੱਕ ਹੀ, ਨਹੀਂ ਤਾਂ ਕੰਮ ਡਨ ਨਾ ਫਿਰ, ਫਿਰ ਚਲੋ ਗੱਲ ਬਣਨੀ,
0: ਬਣਾ ਲਓ।
1: ਬਾਓ ਬਾਓ ਕਿ ਬਫਲੋ ਕਿਹੜਾ ਨੇੜੇ ਆ? ਜਿਹੜਾ ਨੇੜੇ ਉੱਥੇ ਚੱਲ ਪੈਂਦੇ, ਤੇ ਆਪਾਂ ਸਰੋਤਿਆਂ ਨੂੰ ਵੀ ਹੁਣ ਫਿਲਹਾਲ ਬਾਏ ਕਰ ਦਈਏ, ਤੇ ਫਿਰ ਆਈਟਨਰੀ ਬਣਾਉਂਦੇ ਆ। ਆਈਟਨਰੀ
0: ਜਹਾਜ਼ਾਂ ਦੀ ਵੇਖੀ
1: ਹੁਣ ਮੈਨੂੰ ਕਿ ਮਾਊਂਟ ਬਾਓ ਬਾਓ ਦੀ ਆਈਟਨਰੀ, ਤੇ ਤੁਸੀਂ ਵੀ ਆਪਣੀ ਆਈਟਨਰੀਆਂ ਬਣਾਓ, ਘੁੰਮੋ ਫਿਰੋ, ਖੁਸ਼ ਰਹੋ, ਸਵਸਥ ਰਹੋ, ਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
6: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
5: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
7: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
5: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
8: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
5: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
9: ਆ ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au।
1: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
2: किचन का स्टाइल डल लगता, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पार्टी करनो बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
3: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
4: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਲਈ ਸਰਕਸ ਮਨਾ ਲੈਂਦਾ ਹੈ।
4: Starring Raj Kundra, Payal Rajput, Garvita Sadhwani ate hor kai saathi kalakar, 7 August to tuhade nedle cinema ghar vich।
5: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ?
6: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
7: ਹਾਂਜੀ ਹਾਂਜੀ, ਓਏ

ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 8 ਅਗਸਤ 2026 ਦੇ ਖਬਰਨਾਮੇ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਥਾਈਲੈਂਡ ਤੋਂ ਪਹਿਲੀ ਖਬਰ, ਜਿੱਥੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਨਾਲ ਪੈਂਦੇ ਨਾਨਥਾਂਬੂਰੀ ਸੂਬੇ ਦੇ ਵਿੱਚ ਬੈਂਕੋਆਈ ਜ਼ਿਲ੍ਹੇ ਦੇ ਅੰਦਰ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਸ਼ੁੱਕਰਵਾਰ ਦੇ ਦਰਮਿਆਨ ਹੋਈ ਇਸ ਗੋਲੀਬਾਰੀ ਦੇ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਥਾਈਲੈਂਡ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਸ਼ੱਕ ਹੈ ਕਿ ਸਕੂਲ ਜਾਣ ਤੋਂ ਪਹਿਲਾਂ ਇਸ ਵਿਦਿਆਰਥੀ ਨੇ ਆਪਣੇ ਦਾਦਾ ਦਾਦੀ ਦਾ ਵੀ ਕਤਲ ਕਰ ਦਿੱਤਾ ਸੀ, ਕਿਉਂਕਿ ਉਹਨਾਂ ਦੋਹਾਂ ਦੀਆਂ ਲਾਸ਼ਾਂ ਵੀ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ। ਥਾਈਲੈਂਡ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਦੇ ਵਿੱਚ 5 ਅਧਿਆਪਕਾਂ ਦੀ ਮੌਤ ਹੋ ਗਈ ਹੈ। ਸ਼ੱਕੀ ਵਿਦਿਆਰਥੀ ਨੇ ਗੋਲੀਬਾਰੀ ਕਰਨ ਤੋਂ ਬਾਅਦ ਖੁਦ ਜਿਸ ਬੰਦੂਕ ਦੇ ਨਾਲ ਗੋਲੀ ਮਾਰੀ ਉਸ ਦੇ ਦਾਦਾ ਦੀ ਸੀ, ਔਰ ਉਸ ਤੋਂ ਪਹਿਲਾਂ ਇੱਕ ਸਕੂਲ ਟੀਚਰ ਜਿਹੜੇ ਸੀ ਉਹਨਾਂ ਨੂੰ ਵੀ ਗੋਲੀ ਮਾਰੀ। ਔਰ ਫਿਰ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਸਕੂਲ ਦੀ ਇਸ ਘਟਨਾ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਬਹੁਤ ਬੁਰਾ ਹੋਇਆ, ਅਜਿਹਾ ਨਹੀਂ ਹੋਣਾ ਚਾਹੀਦਾ ਸੀ, ਸਾਡੇ ਦੇਸ਼ ਦੇ ਵਿੱਚ ਅਜਿਹਾ ਕਿਵੇਂ ਹੋ ਸਕਦਾ। ਆਮ ਤੌਰ ਦੇ ਉੱਤੇ ਥਾਈਲੈਂਡ ਨੂੰ ਇੱਕ ਸ਼ਾਂਤੀ ਪਸੰਦ ਮੁਲਕ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ। ਰੀਟਰਸ ਦੀ ਖਬਰ ਦੇ ਮੁਤਾਬਕ ਹਮਲਾਵਰ ਨੇ ਬਾਅਦ ਦੇ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਨਾਨਥਾਬੂਰੀ ਸੂਬੇ ਦੇ ਵਿੱਚ ਪੁਲਿਸ ਦੀ ਤਰਫ ਤੋਂ ਫਿਲਹਾਲ ਦੱਸਿਆ ਗਿਆ ਹੈ ਕਿ ਇਹ ਵਿਦਿਆਰਥੀ 9ਵੀਂ ਜਮਾਤ ਦੇ ਵਿੱਚ ਪੜ੍ਹਦਾ ਸੀ, ਔਰ ਥਾਈਲੈਂਡ ਦੇ ਵਿੱਚ 9ਵੀਂ ਜਮਾਤ ਦੇ ਵਿਦਿਆਰਥੀ ਦੀ ਉਮਰ ਆਮ ਤੌਰ ਦੇ ਉੱਤੇ 14 ਸਾਲ ਹੋ ਜਾਂਦੀ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਦੀ ਵੀ ਮੌਤ ਇਸ ਹਮਲੇ ਦੇ ਵਿੱਚ ਹੋ ਚੁੱਕੀ ਹੈ। ਉੱਥੇ ਜਿਵੇਂ ਕੱਲ੍ਹ ਦੇ ਦਿਨ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਸੀ, ਜਿਸ ਚੀਜ਼ ਦਾ ਇੱਕ ਕਿਸਮ ਦੇ ਨਾਲ ਸ਼ੱਕ ਜਤਾਇਆ ਜਾ ਰਿਹਾ ਸੀ, ਆਖਿਰਕਾਰ ਉਹ ਹੋਇਆ। ਸਾਊਦੀ ਅਰਬ ਦੇ ਮੱਕਾ ਸ਼ਹਿਰ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਦੇ ਦਰਮਿਆਨ ਅਹਿਮ ਤ੍ਰਿਕੋਣਾ ਸਮਝੌਤਾ ਹੋ ਗਿਆ, ਰੱਖਿਆ ਸਮਝੌਤਾ ਇਸ ਨੂੰ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨੇ ਸਾਊਦੀ ਅਰਬ ਦੇ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦਵਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇੱਕ ਸੰਮੇਲਨ ਦੇ ਦੌਰਾਨ ਇਸ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਸਮਝੌਤੇ ਦੇ ਤਹਿਤ ਤਿੰਨਾਂ ਦੇਸ਼ਾਂ ਦੇ ਕਿਸੇ ਵੀ ਇੱਕ ਮੈਂਬਰ ਦੇਸ਼ ਦੇ ਉੱਤੇ ਹਮਲੇ ਨੂੰ ਬਾਕੀ ਦੋਹਾਂ ਦੇਸ਼ਾਂ ਦੇ ਉੱਤੇ ਵੀ ਹਮਲਾ ਮੰਨਿਆ ਜਾਏਗਾ ਅਤੇ ਰੱਖਿਆ ਸਹਿਯੋਗ ਨੂੰ ਸਾਰੇ ਪੱਧਰ ਦੇ ਉੱਤੇ ਵਧਾ ਦਿੱਤਾ ਜਾਏਗਾ। ਸਾਊਦੀ ਅਰਬ ਅਤੇ ਪਾਕਿਸਤਾਨ ਦੇ ਵਿੱਚ ਡਿਫੈਂਸ ਪੈਕਟ ਪਹਿਲਾਂ ਤੋਂ ਹੀ ਸੀ, ਜਿਸ ਦੇ ਮੁਤਾਬਕ ਇੱਕ ਦੂਸਰੇ ਦੇਸ਼ ਦੇ ਉੱਤੇ ਹਮਲਾ ਦੂਜੇ ਦੇਸ਼ ਦੇ ਉੱਤੇ ਮੰਨਿਆ ਜਾਂਦਾ। ਹੁਣ ਇਸ ਦੇ ਵਿੱਚ ਤੁਰਕੀ ਨੂੰ ਵੀ ਸ਼ਾਮਲ ਕਰ ਲਿਆ ਗਿਆ। ਸਾਊਦੀ ਅਰਬ ਦੇ ਕੋਲ ਵਿੱਤੀ ਤਾਕਤ ਹੈ, ਪਾਕਿਸਤਾਨ ਦੇ ਕੋਲ ਪਰਮਾਣੂ ਕਾਬਲੀਅਤ ਅਤੇ ਬਲੈਸਟਿਕ ਮਿਜ਼ਾਈਲਾਂ ਨੇ ਅਤੇ ਤੁਰਕੀ ਦੇ ਕੋਲ ਫੌਜੀ ਤਜਰਬਾ ਹੈ ਅਤੇ ਇੱਕ ਰੱਖਿਆ ਉਦਯੋਗ ਵੀ ਹੈ ਜਿਹੜਾ ਤੁਰਕੀ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਵਿਕਸਿਤ ਕੀਤਾ। ਇਹ ਸਮਝੌਤਾ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਤਿੰਨ ਖੇਤਰੀ ਸ਼ਕਤੀਆਂ ਦੇ ਦਰਮਿਆਨ ਸਹਿਯੋਗ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਭਾਰਤ ਅਤੇ ਇਜ਼ਰਾਈਲ ਵਰਗੇ ਦੇਸ਼ਾਂ ਦੇ ਲਈ ਇਸ ਨੂੰ ਇੱਕ ਝਟਕੇ ਦੇ ਤੌਰ ਦੇ ਉੱਤੇ ਇਸ ਖਬਰ ਨੂੰ ਕਿਸੇ ਚੰਗੇ ਤਰੀਕੇ ਦੇ ਨਾਲ ਨਹੀਂ ਲੈ ਕੇ ਦੇਖਿਆ ਜਾ ਸਕਦਾ। ਉਧਰ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੌਨ ਸਾਰ ਨੇ ਕਿਹਾ ਹੈ ਕਿ ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫੇਦਾਨ ਨੇ ਇਜ਼ਰਾਈਲ ਦੇ ਉੱਤੇ ਸੀਰੀਆ ਨੂੰ ਅਸਥਿਰ ਕਰਨ ਦਾ ਦੋਸ਼ ਲਗਾਇਆ, ਜਦਕਿ ਇਜ਼ਰਾਈਲ ਨੇ ਸਿਰਫ ਆਪਣੇ ਨਾਗਰਿਕਾਂ ਨੂੰ ਹਮਲੇ ਤੋਂ ਬਚਾਉਣ ਦੇ ਲਈ ਜ਼ਰੂਰੀ ਕਦਮ ਚੁੱਕੇ ਸੀ। ਵਿਦੇਸ਼ ਮੰਤਰੀ ਗਿਦੌਨ ਸਾਰ ਨੇ ਬਿਆਨ ਦੇ ਵਿੱਚ ਕਿਹਾ ਕਿ ਤੁਰਕੀ ਦੇ ਨਾਲ ਇਹੀ ਹੋ ਰਿਹਾ, ਇੱਥੋਂ ਦੇ ਨੇਤਾ ਦਹਾਕਿਆਂ ਤੋਂ ਸੀਰੀਆ ਦੀ ਸੋਵਰਨਿਟੀ ਦੀ ਉਲੰਘਣਾ ਕਰ ਰਹੇ ਨੇ, ਉੱਥੋਂ ਦੀ ਪ੍ਰਭੂਸੱਤਾ ਦੇ ਨਾਲ ਖੇਡ ਰਹੇ ਨੇ, ਨਾਲ ਹੀ ਕੌਮਾਂਤਰੀ ਕਾਨੂੰਨਾਂ ਦੇ ਉੱਤੇ ਦੂਸਰਿਆਂ ਨੂੰ ਉਪਦੇਸ਼ ਵੀ ਦਿੰਦੇ ਨੇ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਤੁਰਕੀ ਨੇ ਸੀਰੀਆ ਦੇ ਕਰੀਬ 5% ਹਿੱਸੇ ਦੇ ਉੱਤੇ ਕਬਜ਼ਾ ਕਰ ਰੱਖਿਆ ਅਤੇ ਉਹ ਇਜ਼ਰਾਈਲ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੇ ਮਕਸਦ ਦੇ ਨਾਲ ਸੀਰੀਆ ਦੇ ਵਿੱਚ ਫੌਜੀ ਟਿਕਾਣੇ ਸਥਾਪਿਤ ਕਰਨਾ ਚਾਹੁੰਦਾ ਹੈ। ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਸਭ ਤੋਂ ਪਹਿਲਾਂ ਖਬਰ ਪਾਰਲੀਮੈਂਟਰੀ ਸੈਸ਼ਨ ਦੇ ਨਾਲ ਜੁੜੀ ਹੋਈ, ਜਿੱਥੇ ਮਾਨਸੂਨ ਦੇ ਸੈਸ਼ਨ ਦੇ 15ਵੇਂ ਦਿਨ ਸ਼ੁੱਕਰਵਾਰ ਦੇ ਦਿਨ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਕਾਫ਼ੀ ਹੰਗਾਮੇਦਾਰ ਕਾਰ ਪਈ ਰਹੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਲਗਾਤਾਰ ਨਾਅਰੇਬਾਜ਼ੀ ਕਰਦੀ ਰਹੀ। ਲੋਕ ਸਭਾ ਦੀ ਕਾਰਵਾਈ ਹੁਣ ਸੋਮਵਾਰ ਦੇ ਦਿਨ ਤੱਕ ਅਤੇ ਰਾਜ ਸਭਾ ਦੀ ਕਾਰਵਾਈ ਕੱਲ੍ਹ ਦੁਪਹਿਰ 4 ਵਜੇ ਤੱਕ ਟਾਲ ਦਿੱਤੀ ਗਈ ਸੀ। ਰਾਜ ਸਭਾ ਦੇ ਵਿੱਚ ਕਿਰਨ ਰਿਜੂਜੀ ਨੇ ਵਿਰੋਧੀ ਧਿਰ ਦੇ ਉੱਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਉਹਨਾਂ ਕਿਹਾ ਕਿ ਵਿਰੋਧੀ ਧਿਰ ਚਾਹੁੰਦਾ ਹੀ ਨਹੀਂ ਕਿ ਸਦਨ ਚੱਲ ਸਕੇ, ਉਹ ਇਹ ਤੈਅ ਨਹੀਂ ਕਰਨਗੇ ਕਿ ਕੌਣ ਜਵਾਬ ਦੇਵੇਗਾ। ਉੱਥੇ NDA ਦੇ ਕਰੀਬ 45 ਨਵੇਂ ਅਤੇ ਪਹਿਲੀ ਵਾਰ ਚੁਣੇ ਗਏ ਲੋਕ ਸਭਾ ਸੰਸਦ ਮੈਂਬਰਾਂ ਨੇ ਸਵੇਰੇ 9 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੇ ਰਿਹਾਇਸ਼ ਦੇ ਉੱਤੇ ਜਾ ਕੇ ਮੁਲਾਕਾਤ ਕੀਤੀ। ਦੱਸ ਦਈਏ ਕਿ ਇਹ ਪਾਰਲੀਮੈਂਟਰੀ ਸੈਸ਼ਨ ਇਸ ਵਕਤ ਮਜ਼ਾਕ ਬਣ ਕੇ ਰਹਿ ਗਿਆ, ਜਿੱਥੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ। ਉੱਥੇ ਵਿਰੋਧੀ ਧਿਰ ਦੀ ਤਰਫ ਤੋਂ ਵੀ ਦੋਹਾਂ ਨੂੰ ਸ਼ਾਮਲ ਹੋਣ ਦੇ ਸੱਦੇ ਦੇ ਵਜੋਂ ਹੰਗਾਮਾ ਲਗਾਤਾਰ ਕੀਤਾ ਜਾ ਰਿਹਾ ਹੈ।
ਉਧਰ ਕਾਇਸਥ ਪਾਠਸ਼ਾਲਾ ਨੇ ਕਾਂਗਰਸ ਨੇਤਾ ਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਪ੍ਰੋਗਰਾਮ ਨੂੰ ਲੈ ਕੇ ਕੇਪੀ ਕਾਲਜ ਮੈਦਾਨ ਦੇ ਵਿੱਚ ਪ੍ਰੋਗਰਾਮ ਦੀ ਹੁਣ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਪ੍ਰਯਾਗਰਾਜ ਦੌਰੇ ਤੋਂ ਪਹਿਲਾਂ ਪ੍ਰੋਗਰਾਮ ਨੂੰ ਲੈ ਕੇ ਇਸ ਥਾਂ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਸੀ। ਰਾਹੁਲ ਗਾਂਧੀ ਕੋਟਾ ਤੇ ਦੇਹਰਾਦੂਨ ਤੋਂ ਬਾਅਦ ਹੁਣ ਪ੍ਰਯਾਗਰਾਜ ਦੇ ਵਿੱਚ 8 ਅਗਸਤ ਨੂੰ ਵਿਦਿਆਰਥੀਆਂ ਦੀ ਗੂੰਜ ਦੇ ਮਾਮਲੇ ਦੇ ਵਿੱਚ ਅੱਜ ਦੇ ਦਿਨ ਸ਼ਾਮਲ ਹੋ ਰਹੇ ਨੇ। ਇਸ ਤੋਂ ਪਹਿਲਾਂ ਇੱਕ ਇਹ ਸੰਸਥਾ ਨੇ ਯਾਨੀ ਕਾਇਸਥ ਪਾਠਸ਼ਾਲਾ ਨੇ ਇੱਕ ਪੱਤਰ ਜਾਰੀ ਕਰਦਿਆਂ ਹੋਇਆ ਪ੍ਰੋਗਰਾਮ ਦੀ ਇਜਾਜ਼ਤ ਜਿਹੜੀ ਸੀ ਉਸ ਨੂੰ ਪਹਿਲਾਂ ਰੱਦ ਕਰ ਦਿੱਤਾ ਸੀ, ਹੁਣ ਉਸ ਨੂੰ ਫਿਰ ਤੋਂ ਦੇ ਦਿੱਤਾ ਹੈ। ਉੱਥੇ ਅਗਲੀ ਖਬਰ ਜਿਹੜੀ ਬਿਹਾਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ 0 ਮਾਈਲ ਇਲਾਕੇ ਦੇ ਕੋਲ ਇੱਕ ਤੇਜ਼ ਰਫ਼ਤਾਰ ਬੱਸ ਨੇ ਵੀਰਵਾਰ ਦੁਪਹਿਰ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਸੀ, ਜਿਸ ਦੀ ਮੌਕੇ 'ਤੇ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦਾ ਗੁੱਸਾ ਬੇਕਾਬੂ ਹੋ ਗਿਆ। ਗੁੱਸੇ ਦੇ ਵਿੱਚ ਆਈ ਭੀੜ ਨੇ ਮ੍ਰਿਤਕ ਦੇ ਲਾਸ਼ ਨੂੰ ਨੈਸ਼ਨਲ ਹਾਈਵੇ NH 30 ਦੇ ਉੱਤੇ ਰੱਖ ਕੇ ਜਾਮ ਲਗਾ ਦਿੱਤਾ, ਜੰਮ ਕੇ ਅੱਗਜਨੀ ਵੀ ਕੀਤੀ। ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਹੀ 3 ਜੀਪਾਂ ਅਤੇ 1 ਚੈੱਕ ਪੋਸਟ ਅਤੇ ਕਈ ਬੱਸਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਇਲਾਕੇ ਦੇ ਵਿੱਚ ਕਰੀਬ 10 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਸੀ, ਜਿਸ ਦੇ ਵਿੱਚ ਕਈ ਸਕੂਲੀ ਬੱਚੇ ਵੀ ਘੰਟਿਆਂ ਬੱਧੀ ਫਸੇ ਰਹਿ ਗਏ ਸਨ। ਉੱਥੇ ਝਾਰਖੰਡ ਤੋਂ ਅਗਲੀ ਖਬਰ, ਜਿੱਥੇ ਝਾਰਖੰਡ ਦੇ ਵਿੱਚ ਵਿਦਿਆਰਥੀ ਅੰਦੋਲਨ ਤਾਂ ਚੱਲ ਰਿਹਾ, ਪਰ ਇਸ ਦਰਮਿਆਨ ਇਹ ਅੰਦੋਲਨ ਨੂੰ ਲੈ ਕੇ ਕੱਲ੍ਹ ਦੇ ਦਿਨ ਮਾਹੌਲ ਕਾਫੀ ਜ਼ਿਆਦਾ ਸੰਗੀਨ ਹੋ ਗਿਆ। ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ ਭੁੱਖ ਹੜਤਾਲ ਦੇ ਬੈਠੇ ਇੱਕ ਸ਼ਖਸ ਦੀ ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਦੇ ਵਿੱਚ ਉਸਨੂੰ ਜੈਪਾਲ ਸਿੰਘ ਮੁੰਡਾ ਸਟੇਡੀਅਮ ਦੇ ਅੰਦਰ ਸਦਰ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਮੌਕੇ 'ਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਉਸਦਾ ਬਲੱਡ ਪ੍ਰੈਸ਼ਰ ਕਾਫੀ ਜ਼ਿਆਦਾ ਵੱਧ ਗਿਆ ਸੀ, ਜਿਸ ਦੇ ਚੱਲਦਿਆਂ ਉਸਨੂੰ ਤੇਜ਼ ਸਿਰ ਦਰਦ ਹੋ ਰਿਹਾ ਸੀ, ਬੁਖਾਰ ਦੀ ਵੀ ਸ਼ਿਕਾਇਤ ਸੀ। ਇਸ ਕਰਕੇ ਤੁਰੰਤ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਭਰਤੀ ਕੀਤਾ ਗਿਆ। ਝਾਰਖੰਡ ਦੇ ਰਾਜਧਾਨੀ ਰਾਂਚੀ ਦੇ ਵਿੱਚ JPSC ਯਾਨੀ ਝਾਰਖੰਡ ਲੋਕ ਸੇਵਾ ਆਯੋਗ ਦੀਆਂ ਅਤੇ ਹੋਰਨਾਂ ਪ੍ਰੀਖਿਆਵਾਂ ਦੇ ਵਿੱਚ ਕਥਿਤ ਗੜਬੜੀਆਂ ਦੇ ਖਿਲਾਫ਼ ਪਿਛਲੇ 14 ਦਿਨ ਤੋਂ ਸਟੂਡੈਂਟਸ ਵਿਰੋਧ ਪ੍ਰਦਰਸ਼ਨਾਂ ਦੇ ਉੱਤੇ ਬੈਠੇ ਨੇ। ਸਟੂਡੈਂਟਸ ਦਾ ਦੋਸ਼ ਹੈ ਕਿ JPSC ਦੇ ਪੇਪਰ ਲੀਕ ਕੀਤੇ ਗਏ, ਸੀਟਾਂ ਵੇਚੀਆਂ ਗਈਆਂ ਅਤੇ ਉਹਨਾਂ ਨੂੰ CID ਦੀ ਜਾਂਚ ਦੇ ਉੱਤੇ ਭਰੋਸਾ ਨਹੀਂ ਹੈ। ਮਾਮਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ED ਜਾਂ CBI ਤੋਂ ਕਰਵਾਈ ਜਾਵੇ। ਇਹਨਾਂ ਮੰਗਾਂ ਨੂੰ ਹੀ ਲੈ ਕੇ 25 ਜੁਲਾਈ ਤੋਂ ਰਾਂਚੀ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੱਲ ਰਿਹਾ। ਇਸ ਦਰਮਿਆਨ 6 ਪ੍ਰਦਰਸ਼ਨਕਾਰੀ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। ਇੱਧਰ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਅਦਾਰੇ ABC ਦੀ ਤਰਫ ਤੋਂ ਜੀਨਾ ਰਾਈਨਹਾਰਟ ਦੇ ਖਿਲਾਫ਼ ਚਲਾਏ ਗਏ ਪ੍ਰੋਗਰਾਮ ਦੇ ਵਿੱਚ ਮਾਫ਼ੀ ਮੰਗ ਲਏ ਜਾਣ ਦੇ ਬਾਵਜੂਦ ਇਹ ਗੱਲ ਕਹੀ ਹੈ ਕਿ ABC ਨੂੰ ਇਸ ਮੌਕੇ ਜ਼ਿੰਮੇਦਾਰ ਠਹਿਰਾ ਕੇ ਉਹਨਾਂ ਦੀ ਫੰਡਿੰਗ ਦੇ ਉੱਤੇ ਕਟੌਤੀ ਕੀਤੀ ਜਾਣੀ ਚਾਹੀਦੀ ਹੈ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਇਹ ਪਹਿਲੀ ਵਾਰ ਨਹੀਂ ਹੈ, ਬਾਰ ਬਾਰ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ABC ਅਦਾਰੇ ਦੀ ਫੰਡਿੰਗ ਜਿਹੜੀ ਹੈ ਘੱਟ ਕਰ ਦਿੱਤੀ ਜਾਣੀ ਚਾਹੀਦੀ ਹੈ ਜਾਂ ਕਟੌਤੀ ਕਰ ਦਿੱਤੀ ਜਾਣੀ ਚਾਹੀਦੀ ਹੈ। ਅਜਿਹੇ ਦੇ ਵਿੱਚ ਹੁਣ ਜੀਨਾ ਰਾਈਨਹਾਰਟ ਦੇ ਉੱਤੇ ਪੇਸ਼ ਕੀਤੇ ਪ੍ਰੋਗਰਾਮ ਤੋਂ ਬਾਅਦ ਬੇਸ਼ੱਕ ABC ਨੇ ਮਾਫ਼ੀ ਇਸ ਦੇ ਬਾਰੇ ਮੰਗ ਲਈ ਸੀ, ਪਰ ਵਨ ਨੇਸ਼ਨ ਪਾਰਟੀ ਦੇ ਸੈਨੇਟਰ ਸੀਨ ਬੈਲ ਨੇ ਅਦਾਰੇ ਨਿਊਜ਼ 24 ਨੂੰ, ਜਿਹਨੂੰ ਪਹਿਲਾਂ ਸਕਾਈ ਨਿਊਜ਼ ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਉਸ ਦੇ ਵਿੱਚ ਇੰਟਰਵਿਊ ਦਿੰਦਿਆਂ ਹੋਇਆ ਕਿਹਾ ਕਿ ਅਦਾਰੇ ABC ਨੂੰ ਲੈ ਕੇ ਇੱਕ ਵੱਡੇ ਰਿਫੋਰਮ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ABC ਸਾਲਾਨਾ $1.2 ਬਿਲੀਅਨ ਟੈਕਸਪੇਅਰ ਦੇ ਪੈਸੇ ਦੇ ਵਿੱਚੋਂ ਦਿੱਤੀ ਜਾਂਦੀ ਰਕਮ ਦੇ ਉੱਤੇ ਚੱਲਦਾ ਹੈ। ਇੰਨੇ ਰਕਮ ਖਰਚ ਕਰਕੇ ਜੇਕਰ ਪੌਲਿਨ ਹੈਨਸਨ ਦੇ ਮਾਡਲ ਨੂੰ ਮੰਨਿਆ ਜਾਵੇ ਤਾਂ ਉਹ ਇਸ ਰਕਮ ਦੇ ਵਿੱਚ ਕਟੌਤੀ ਕਰਕੇ ਇਸ ਨੂੰ ਦੂਸਰੇ ਭਲਾਈ ਕੰਮਾਂ ਦੇ ਉੱਤੇ ਖਰਚ ਕਰਨਾ ਚਾਹਣਗੇ। ਉੱਥੇ ਅਦਾਰੇ ABC ਦੀ ਤਰਫ ਤੋਂ ਇਹ ਵੀ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਹੋਮ ਅਫੇਅਰ ਮਿਨਿਸਟਰ ਟੌਨੀ ਬਰਕ, ਹਾਲਾਂਕਿ ਉਹਨਾਂ ਨੇ ਹਾਲੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਆਪਣਾ ਭਾਸ਼ਣ ਜਿਹੜਾ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਉਹਨਾਂ ਦਾ ਲੰਘੇ ਹਫ਼ਤੇ ਕੈਂਸਲ ਹੋ ਗਿਆ ਸੀ ਉਸ ਨੂੰ ਉਹ ਦੁਬਾਰਾ ਕਦੋਂ ਭਾਸ਼ਣ ਦੇਣਗੇ, ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਇਸ ਭਾਸ਼ਣ ਨੂੰ ਲੈ ਕੇ ਇਸ ਹਫ਼ਤੇ ਦੇ ਵਿੱਚ ਕਿਸੇ ਵੀ ਦਿਨ ਬਿਆਨ ਦਿੱਤੇ ਜਾ ਸਕਦੇ ਨੇ। ਬਹਿਰਾਲ ਅਦਾਰੇ ABC ਦੀ ਤਰਫ ਤੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਜਿਹੜੇ ਵੀਜ਼ਾ ਓਵਰ ਸਟੇਅਰਸ ਨੇ ਉਹਨਾਂ ਦੇ ਵਰਕ ਰਾਈਟਸ ਸਭ ਤੋਂ ਪਹਿਲਾਂ ਤਾਂ ਰੱਦ ਕੀਤੇ ਜਾਣਗੇ, ਯਾਨੀ ਆਪਣੇ ਵੀਜ਼ਾ ਦੀ ਮਿਆਦ ਜਿਹੜੇ ਟੱਪ ਚੁੱਕੇ ਨੇ ਉਹਨਾਂ ਦੇ ਵਰਕ ਰਾਈਟਸ ਦੇ ਉੱਤੇ ਸਭ ਤੋਂ ਪਹਿਲਾਂ ਸਰਕਾਰ ਦੀ ਤਰਫ ਤੋਂ ਕਟੌਤੀਆਂ ਕੀਤੀਆਂ ਜਾਣਗੀਆਂ। ਕਟੌਤੀਆਂ ਕੀ ਬਲਕਿ ਖਤਮ ਕਰ ਦਿੱਤੇ ਜਾਣਗੇ। ਔਰ ਹਾਲਾਂਕਿ ਜਿਹੜੇ ਭਾਸ਼ਣ ਦੇ ਨੁਕਤੇ ਨੇ ਉਹ ਕੀ ਨੇ ਉਹ ਕਦੇ ਵੀ ਮਹਿਕਮੇ ਦੀ ਤਰਫ ਤੋਂ ਜਾਂ ਮੰਤਰਾਲੇ ਦੀ ਤਰਫ ਤੋਂ ਸਾਂਝੇ ਨਹੀਂ ਕੀਤੇ ਗਏ ਨੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਰਫ ਤੋਂ, ਪਰ ਅਦਾਰੇ ਦੀ ਤਰਫ ਤੋਂ ਇਹ ਖਬਰ ਜ਼ਰੂਰ ਪ੍ਰਕਾਸ਼ਿਤ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ ਕਿ ਬੈਕਪੈਕਰ ਵੀਜ਼ਾ ਅਤੇ ਫੈਮਿਲੀ ਰੀਯੂਨੀਅਨ ਵੀਜ਼ਾਸ ਦੇ ਉੱਤੇ ਸਖ਼ਤੀ ਕਰਨ ਨੂੰ ਲੈ ਕੇ
ਇਮੀਗ੍ਰੇਸ਼ਨ ਮੰਤਰਾਲੇ ਦੀ ਤਰਫ ਤੋਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ। ਉੱਥੇ ਵਿਕਟੋਰੀਆ ਦੇ ਪੋਲੀਟਰੀ ਪ੍ਰੋਡਿਊਸਰਸ ਦੇ ਲਈ ਮਾੜੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ H5N1 ਬਰਡ ਫਲੂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਪੋਲੀਟਰੀ ਫਾਰਮਸ ਨੇ ਉਹਨਾਂ ਦੇ ਉੱਤੇ ਹੁਣ ਰੋਕਾਂ ਲਗਾਈਆਂ ਜਾ ਰਹੀਆਂ ਨੇ। ਮੰਨਿਆ ਜਾ ਰਿਹਾ ਹੈ ਕਿ ਮੈਲਬਰਨ ਮੈਟਰੋਪੋਲੀਟਨ ਤੋਂ ਇਲਾਵਾ ਖੇਤਰੀ ਇਲਾਕਿਆਂ ਦੇ ਵਿੱਚ ਪੈਂਦੇ ਜਿਹੜੇ ਪੋਲੀਟਰੀ ਫਾਰਮਸ ਨੇ ਉਹਨਾਂ ਨੂੰ ਲੈ ਕੇ ਐਗਰੀਕਲਚਰ ਮਿਨਿਸਟਰ ਮਿਕੇਲੀਆ ਸੈਟਲ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਸਖ਼ਤ ਕਦਮ ਚੁੱਕਣ ਦੇ ਲਈ ਤਿਆਰ ਹੈ। ਬਰਡ ਫਲੂ ਦਾ ਪ੍ਰਕੋਪ ਵੈਸੇ ਤਾਂ ਵਿਕਟੋਰੀਆ ਦੇ ਜ਼ਿਆਦਾਤਰ ਤਟੀ ਇਲਾਕਿਆਂ ਦੇ ਨਾਲ ਰੱਖਦੇ ਜਿੰਨੇ ਵੀ ਸਬਰਬਸ ਦੇ ਵਿੱਚ ਪੈਂਦੇ ਪੋਲੀਟਰੀ ਫਾਰਮਸ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਪਰ ਹਾਲ ਫਿਲਹਾਲ ਜਿਸ ਕਿਸਮ ਦੇ ਨਾਲ ਫੈਸਲੇ ਵੈਸਟਰਨ ਆਸਟ੍ਰੇਲੀਆ ਸੂਬੇ ਦੀ ਤਰਫ ਤੋਂ ਲਏ ਜਾ ਰਹੇ ਨੇ ਉਨੇ ਹੀ ਸਖ਼ਤ ਫੈਸਲੇ ਵਿਕਟੋਰੀਆ ਨੂੰ ਵੀ ਲੈਣੇ ਹੋਣਗੇ। ਇਸ ਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਮੁਰਗੀਆਂ ਜਿਹੜੀਆਂ ਨੇ ਉਹਨਾਂ ਦਾ ਕਤਲ ਕੀਤਾ ਜਾ ਸਕਦਾ ਤਾਂ ਕਿ ਇਹ ਬਿਮਾਰੀ ਦੂਸਰੇ ਜਾਨਵਰਾਂ ਤੱਕ ਜਾਂ ਦੂਸਰੀਆਂ ਪੰਛੀਆਂ ਤੱਕ ਜਾਂ ਹੋਰਨਾ ਮੁਰਗੀਆਂ ਤੱਕ ਨਾ ਫੈਲੇ। ਉੱਥੇ ਆਖਰੀ ਖਬਰ ਦੀ ਸਾਂਝ ਪਾ ਲਈਏ ਜਾਣ ਤੋਂ ਪਹਿਲਾਂ ਖੇਡ ਜਗਤ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸ਼ੁਭਮਨ ਗਿੱਲ ਨੂੰ ਸੱਟ ਲੱਗੀ ਹੈ, ਜਿਸ ਦੇ ਚੱਲਦਿਆਂ ਉਹ ਸ਼੍ਰੀਲੰਕਾ ਦੌਰੇ ਦੇ ਦਰਮਿਆਨ ਹੁਣ ਨਹੀਂ ਖੇਡ ਸਕਣਗੇ। BCCI ਦੀ ਤਰਫ ਤੋਂ ਦੱਸਿਆ ਗਿਆ ਕਿ ਵੀਰਵਾਰ ਦੇ ਦਿਨ ਪ੍ਰੈਕਟਿਸ ਮੈਚ ਦੇ ਦਰਮਿਆਨ ਕਪਤਾਨ ਸ਼ੁਭਮਨ ਗਿੱਲ ਦੇ ਸੱਜੇ ਹੱਥ ਦੀ ਰਿੰਗ ਫਿੰਗਰ ਦੇ ਉੱਤੇ ਸੱਟ ਲੱਗ ਗਈ। ਸ਼ੁਭਮਨ ਗਿੱਲ ਅਹਿਤਿਆਤ ਦੇ ਤੌਰ ਦੇ ਉੱਤੇ ਸ਼੍ਰੀਲੰਕਾ 11 ਦੇ ਖਿਲਾਫ਼ ਪ੍ਰੈਕਟਿਸ ਮੈਚ ਤੋਂ ਪਹਿਲਾਂ ਮੈਦਾਨ ਦੇ ਵਿੱਚ ਨਹੀਂ ਉਤਰੇ। ਗਿੱਲ ਦੀ ਗੈਰ ਮੌਜੂਦਗੀ ਦੇ ਵਿੱਚ KL ਰਾਹੁਲ ਨੂੰ ਹੀ ਟੀਮ ਦੀ ਕਮਾਨ ਸੰਭਾਲੀ ਗਈ ਹੈ। ਦੱਸ ਦਈਏ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ ਕੋਲੰਬੋ ਦੇ ਵਿੱਚ 3 ਵਾਰਮ ਅਪ ਮੈਚ ਖੇਡੇ ਜਾਣੇ ਨੇ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਨਾਲ ਜਿਹੜੇ ਭਾਰਤੀ ਟੀਮ ਹੈ ਜਿਹੜੀ 2 ਟੈਸਟ ਮੈਚ ਦੀ 1 ਸੀਰੀਜ਼ ਖੇਡਣ ਵਾਲੀ ਹੈ। ਪਹਿਲਾ ਮੈਚ 15 ਅਗਸਤ ਨੂੰ ਖੇਡਿਆ ਜਾਏਗਾ, ਦੂਜਾ 23 ਅਗਸਤ ਤੋਂ ਸ਼ੁਰੂ ਹੋਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ ਤੇ ਇਜਾਜ਼ਤ, ਧੰਨਵਾਦ।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਹਾਂਜੀ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਬੜਾ ਇੱਕ ਖਾਸ ਲੈ ਕੇ ਆਇਆ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਆਸ ਪਾਸ ਮੌਜੂਦ ਹੁੰਦੀਆਂ ਨੇ ਅਤੇ ਸਾਨੂੰ ਉਹਨਾਂ ਬਾਰੇ ਇਲਮ ਨਹੀਂ ਹੁੰਦਾ, ਜਿਹੜੀਆਂ ਕਿ ਸਾਨੂੰ ਬੜੀ ਵੱਡਿਆ ਮੁਨਾਫਾ ਬੜਾ ਵੱਡਾ ਫਾਇਦਾ ਦੇ ਕੇ ਜਾ ਸਕਦੀਆਂ ਨੇ। ਖਾਸ ਤੌਰ ਦੇ ਉੱਤੇ ਜਦੋਂ ਆਪਾਂ ਕਾਰੋਬਾਰ ਕਰਦੇ ਹਾਂ ਤਾਂ ਉਸ ਸਮੇਂ ਟੈਕਸ ਦੀ ਵੱਡੀ ਸਮੱਸਿਆ ਰਹਿੰਦੀ ਹੈ। ਚਾਹੇ ਕਿ ਸਾਡੇ ਕੋਲ ਟੈਕਸ ਏਜੰਟ ਹੁੰਦੇ ਨੇ, ਸਾਨੂੰ ਬਹੁਤ ਹੈਲਪ ਜਿਹੜੀ ਅਕਾਊਂਟੈਂਟਸ ਦੇ ਵੱਲੋਂ ਕੀਤੀ ਜਾਂਦੀ ਹੈ, ਪਰ ਕਈ ਵਾਰ ਜਦੋਂ ਆਪਾਂ ਤਰੱਕੀ ਕਰਦੇ ਹਾਂ ਤਾਂ ਬੜੇ ਸਾਰੇ ਇੱਦਾਂ ਦੇ ਲੂਪ ਹੋਲ ਆਪਾਂ ਛੱਡ ਜਾਂਦੇ ਹਾਂ ਜਿਨ੍ਹਾਂ ਦੇ ਵਿੱਚ ਬਾਅਦ 'ਚ ਆਪਾਂ ਬੜੀ ਬੁਰੀ ਤਰ੍ਹਾਂ ਦੇ ਨਾਲ ਫਸਦੇ ਹਾਂ। ਇਨ ਸ਼ੋਰਟ ਜੇ ਮੈਂ ਕਹਾਂ ਤਾਂ ਫਿਰ ਸਾਨੂੰ ਵਕੀਲਾਂ ਤੱਕ ਪਹੁੰਚਣਾ ਪੈਂਦਾ, ਪਰ ਅਕਾਊਂਟੈਂਟ ਅਤੇ ਵਕੀਲ ਦੇ ਦਰਮਿਆਨ ਇੱਕ ਐਸਾ ਲਿੰਕ ਮਿਸਿੰਗ ਰਹਿ ਜਾਂਦਾ ਜਿਹੜਾ ਸਾਨੂੰ ਬਹੁਤ ਅੱਗੇ ਜਾ ਕੇ ਮਹਿੰਗਾ ਪੈਂਦਾ ਵਾ ਅਤੇ ਸਮੱਸਿਆ ਇੰਨੀ ਕੁ ਜ਼ਿਆਦਾ ਬਣ ਜਾਂਦੀ ਹੈ ਕਿ ਸਾਨੂੰ ਉਹ ਕਾਰੋਬਾਰ ਜਿਹੜਾ ਘਰ ਚਲਾ ਰਿਹਾ ਹੁੰਦਾ ਉਹ ਉਲਟਾ ਸਾਨੂੰ ਸਿਰਦਰਦੀ ਲੱਗਣ ਲੱਗ ਪੈਂਦਾ। ਕਿਸੇ ਵੀ ਕਿਸਮ ਦੀਆਂ ਟੈਕਸ ਸੰਬੰਧੀ ਤੁਹਾਨੂੰ ਜੇਕਰ ਸਮੱਸਿਆ ਆ ਰਹੀਆਂ ਹੋਣ ਜਾਂ ਫਿਰ ਕੋਈ ਕਿਸੇ ਕਿਸਮ ਦਾ ਆਡਿਟ ਚੱਲ ਰਿਹਾ ਹੋਵੇ ਜਾਂ ਫਿਰ ਚਾਂਸ ਹੋਣ ਇੱਦਾਂ ਦੇ ਅਤੇ ਜਾਂ ਫਿਰ ਰੱਬ ਨਾ ਕਰੇ ਕੋਈ ਸੁਪਰ ਇਨੋਵੇਸ਼ਨ ਦਾ ਜਾਂ ਫਿਰ ਇਹਦੇ ਨਾਲ ਰਿਲੇਟਿਡ ਕੋਈ ਵੀ ਮਸਲਾ ਤੁਸੀਂ ਫੇਸ ਕਰ ਰਹੇ ਹੋ ਜਾਂ ਸੁਣ ਰਹੇ ਹੋ ਜਾਂ ਫਿਰ ਇਹਦੇ ਪ੍ਰਤੀ ਸੁਚੇਤ ਰਹਿਣਾ ਚਾਹੁੰਦੇ ਹੋ ਤਾਂ ਹੋਰ ਵੀ ਬਹੁਤ ਸਾਰਾ ਕੁਛ, ਇਹ ਸਾਰਾ ਕੁਛ ਜਾਣਨਾ ਆਪਾਂ ਅੱਜ ਨਿਤਿਨ ਜੀ ਦੇ ਕੋਲੋਂ। ਸਾਡੇ ਨਾਲ ਸਟੂਡੀਓ ਦੇ ਵਿੱਚ ਇਸੇ ਕੰਮ ਦੇ ਮਾਹਰ ਪਹੁੰਚੇ ਨੇ ਨਿਤਿਨ ਸਾਹਿਬੀ ਜੀ, ਜਿਹੜੇ ਕਿ ਇਸ ਟਾਈਮ ਦੇ ਉੱਤੇ ਆਪਣੀ ਔਰਗਨਾਈਜੇਸ਼ਨ ਰਨ ਕਰ ਰਹੇ ਨੇ। ਇੰਟਰੋਡਕਸ਼ਨ ਦੇ ਵਿੱਚ ਮੈਂ ਇਹ ਜ਼ਰੂਰ ਕਹਿ ਦੇਣਾ ਚਾਹੁੰਦਾ ਕਿ ATO ਡਿਪਾਰਟਮੈਂਟ ਦੇ ਵਿੱਚ ਇਹ ਲੰਮਾ ਸਮਾਂ ਕੰਮ ਕਰ ਚੁੱਕੇ ਨੇ, ਇਸ ਕਰਕੇ ਇਹ ਸਾਡੀ ਹੋਰ ਬਿਹਤਰ, ਸਾਡੇ ਭਾਈਚਾਰੇ ਦੀ ਹੋਰ ਬਿਹਤਰ ਮਦਦ ਕਰ ਸਕਦੇ ਆ। ਭਾਈ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਸਟੂਡੀਓ 'ਚ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਥੈਂਕ ਯੂ ਫੋਰ ਹੈਵਿੰਗ ਮੀ।
0: ਮੈਂ ਸੋਚ ਰਿਹਾ ਹਾਂ ਵੀ ਇੰਟਰੋਡਕਸ਼ਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਪਸਾਵਾਂ, ਅਤੇ ਪਰ ਕਾਫੀ ਕੁਛ ਹਾਲੇ ਵੀ ਮੈਂ ਸੋਚ ਰਿਹਾ, ਫਿਰ ਇਹ ਲੰਮੀ ਹੋ ਜਾਣੀ ਇੰਟਰੋਡਕਸ਼ਨ, ਆਪਾਂ ਇੱਥੇ ਕਿਤੇ ਛੱਡਦੇ ਹਾਂ, ਕੁਛ ਤੁਹਾਡੇ ਕੋਲੋਂ ਪੁੱਛ ਲੈਂਦੇ ਹਾਂ। ਕਿਵੇਂ ਸਾਹਿਬ ਜੀ ਇਹ ਸਫ਼ਰ ਸ਼ੁਰੂ ਹੋਇਆ? ਬਿਲਕੁਲ ਨਵੇਕਲਾ ਤੁਹਾਡਾ ਬਿਜ਼ਨਸ ਹੈ, ਇੰਨਾ ਕੁ ਤਾਂ ਜ਼ਰੂਰ ਮੈਂ ਕਹਿ ਸਕਦਾ ਵੀ ਇੱਦਾਂ ਦਾ ਮੈਂ ਪਹਿਲਾਂ ਕੋ ਕਾਰੋਬਾਰ ਇੱਦਾਂ ਦਾ ਨਹੀਂ ਸੁਣਿਆ ਜਿਹੜਾ ਤੁਸੀਂ ਕਰ ਰਹੇ ਹੋ ਇਸ ਟਾਈਮ ਦੇ ਉੱਤੇ। ਕੀ ਮੈਂ ਠੀਕ ਓਬਜ਼ਰਵ ਕੀਤਾ, ਠੀਕ ਸੁਣਿਆ? ਥੋੜ੍ਹਾ ਜਿਹਾ ਦੱਸੋਗੇ ਆਪਣੇ ਬਿਜ਼ਨਸ ਬਾਰੇ?
1: ਹਾਂਜੀ ਰਣਜੋਤ ਜੀ, ਸਭ ਤੋਂ ਪਹਿਲਾਂ ਤੇ ਸਾਰੇ ਸਰੋਤਿਆਂ ਨੂੰ ਨਮਸਕਾਰ ਮੇਰੇ ਵੱਲੋਂ। ਮੈਂ ਵੀ ਜੀ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਅੱਜ ਤੋਂ 21 ਸਾਲ ਪਹਿਲਾਂ, ਅਤੇ ਜਿਸ ਤਰ੍ਹਾਂ ਸਭ ਦੇ ਸੁਪਨੇ ਹੁੰਦੇ ਨੇ ਕਿ ਇੱਥੇ ਆ ਕੇ ਆਪਾਂ ਉਹਨੂੰ ਅੱਗੇ ਵਧਾ ਸਕੀਏ, ਆਪਣੇ ਯੂਨੋ ਓਨੈਸਟੀ ਇੰਟੈਗਰਿਟੀ ਨਾਲ ਕੰਮ ਕਰੀਏ,